0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Dosto sasika namaskar madam
4: for the father mansra jans Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garewal presents The Sense.

0: September 18, 7 PM at the Living Arts Center, Mississauga.
1: ਪਹਿਲਾਂ ਆਇਆ ਸੀ ਬੜੀ ਮੁਹੱਬਤ ਦਿੱਤੀ ਉਮੀਦ ਕਰਦਾ ਹਾਂ ਇਸ ਵਾਰੀ ਵੀ ਤੁਸੀਂ ਆਸ਼ੀਰਵਾਦ ਦਿਓਗੇ
2: ਵੇ ਆ ਜਾ ਦੋਵੇਂ ਨਾਲ ਨੱਚੀਏ ਨੱਚੀਏ ਬਾਹਾਂ ਚ ਬਾਹਾਂ ਪਾ ਵੇ ਆ ਜਾ ਦੋਵੇਂ ਨਾਲ ਨੱਚੀਏ
0: For tickets, visit Ticketmaster. For information, call Singh Harjeet at 647-448-1000.
3: अगर तुसी घर दे मालक हो ता ध्यान नाल सुनो जे थोड़ी प्लमिंग नू कोई हाथ ला रहा चेक करो लाइसेंस ने इंश्योर्ड ने WSIB कवर्ड ने प्लमिंग कोई मजाक नहीं एक रॉन्ग फिटिंग एक लूस लाइन ते मिंटा विच फ्लड वाटर डैमेज मोल्ड वर्गिया चीजा हो सकदियां ने जेसीज प्लमिंग लाइसेंस्ड मास्टर प्लमर्स फुली इंश्योर्ड अते WSIB कवर्ड ने कोई भी लीक्स फॉसेट्स टॉयलेट्स कोई हॉट वाटर नहीं आ रहा ब्लॉक्ड ड्रेन्स ने रेजिडेंशियल commercial fast clean honest at the professional service Jesse's plumbing 647-969-1298 647-969-1298 Jesse's plumbing
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
5: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ ਫਸਟ ਸੈਕੰਡ ਥਰਡ ਮੋਰਗੇਜ ਦੀ ਭਾਲ ਵਿੱਚ ਹੋ ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ ਰੀਫਾਈਨਾਂਸਿੰਗ ਐਕਸਪਰਟ ਸਲਾਹ ਛੇਤੀ ਬਣੂ ਕੰਮ ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ ਯੋਰ ਜੌਬ ਇਜ਼ ਡਨ ਮੁਨੀਸ਼ ਤੇਜੀ 416-317-3487 ਬ੍ਰੋਕਰੇਜ ਲਾਇਸੈਂਸ 10039
6: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
7: ਓਏ ਕੱਲਾ ਮੈਂ

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਸਾਡੀ ਸਾਰੀ ਟੀਮ, ਨਵੀਂ ਸਿੱਧੂ ਅਤੇ AM 530 ਦੀ ਪੂਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ, ਕੀ ਹਾਲ ਕੈਸਾ ਹੈ ਜਨਾਬ ਕਾ? ਔਰ ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡਾ ਜਨਾਬ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਜਿੰਦ ਜਾਨ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਤਾਕਤ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਨੂੰ ਸ਼ਕਤੀ ਦਿੰਦੇ ਆ, ਇੰਸਪੀਰੇਸ਼ਨ ਦਿੰਦੇ ਆ, ਪਿਆਰ ਦਿੰਦੇ ਆ। ਅਤੇ 905-673-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ ਅਤੇ ਤੁਸੀਂ 294 ਵਾਕਰ ਡਰਾਈਵ 'ਤੇ ਪਹੁੰਚਣਾ। ਸੋ ਤੁਹਾਡੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਫਰਨੀਚਰ ਦੀ ਜ਼ਰੂਰਤ ਉੱਥੇ ਪੂਰੀ ਕੀਤੀ ਜਾ ਰਹੀ ਹੈ। ਤੋ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਇੱਕਦਮ ਫਿਰ ਸਵਾਗਤ ਕਰਦਿਆਂ ਹੋਇਆਂ ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੀਦ ਜੀ ਆਇਆਂ ਨੂੰ। ਕਿਵੇਂ ਆ, ਖੁਸ਼ ਹੋ, ਕਿੱਦਾਂ, ਕੀ ਹਾਲ ਚਾਲ ਆ? ਅਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਤੁਸੀਂ ਕਿਹੜੇ ਕਹਿੰਦੇ ਨੇ ਕਿ ਜਦੋਂ ਕਿਸੇ ਸੱਜਣ ਪਿਆਰੇ ਨੂੰ ਮਿਲਦੇ ਹੋ, ਦਿਲ ਦੇ ਕਰੀਬ ਜਿਹੜਾ ਸੱਜਣ ਉਹਨੂੰ ਬੁਲਾਉਂਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਸੰਬੋਧਨ ਕਰਦੇ ਹੋ? ਕੋਈ ਨਵੀਂ ਚੀਜ਼ ਸਿੱਖੀ ਹੈ? ਕੀ ਹਾਲ ਚਾਲ ਹੈ, ਬਾਲ ਬੱਚਾ ਕਿਵੇਂ ਆ, ਖੁਸ਼ ਹੈ, ਚੜ੍ਹਦੀ ਕਲਾ 'ਚ ਹੈ? ਕੋਈ ਹੋਰ ਖਾਸ ਗੱਲ ਜਿਹੜੀ ਤੁਸੀਂ ਨੋਟ ਕੀਤੀ ਹੋਵੇ, ਜਾਂ ਜਿਹੜੇ ਨੌਜਵਾਨ ਅੱਜ ਕੱਲ੍ਹ ਨਵੀਆਂ ਸਲੈਂਗ ਦੀਆਂ ਗੱਲਾਂ ਬਾਤਾਂ ਵਰਤਦੇ ਆ, ਉਹਨਾਂ ਵਿੱਚੋਂ ਕੋਈ ਤੁਹਾਡੇ ਜ਼ਰੂਰ ਸਾਂਝੀ ਕਰਿਓ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ।

ਕਹਿੰਦੇ ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਤੋੜ ਤੜਾਉਣ ਦਾ ਕੀ ਫਾਇਦਾ, ਬਿਨਾਂ ਬੋਲਿਆਂ ਹੀ ਜੇ ਕਿਸੇ ਦੀ ਗੱਲ ਹੋ ਜਾਏ, ਕੋਠੇ ਚੜ੍ਹ ਕੇ ਰੌਲਾ ਪਾਉਣ ਦਾ ਕੀ ਫਾਇਦਾ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਐਵੇਂ ਪੈਰ ਵਢਾਉਣ ਦਾ ਕੀ ਫਾਇਦਾ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹਨਾਂ ਨੂੰ ਗੱਲ ਕਹਿੰਦੇ ਹੁੰਦੇ ਆ ਕਿ ਸਮਝਣ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤੋ ਪ੍ਰੋਗਰਾਮ ਪੰਜਾਬੀ ਦਾ, ਮੈਂ ਹਾਂ ਸਤਿੰਦਰ ਪਾਲ। ਸਟੂਡੀਓ ਦੇ ਫੋਨ ਨੰਬਰ ਨੇ 905 673 33 37।

ਤੁਹਾਨੂੰ ਅੱਜ ਸ਼ੁਰੂ ਦੇ ਵਿੱਚ ਇੱਕ ਜਵਾਬ ਦਵਾ ਦਈਏ। ਸਬਜ਼ੀ ਮਾਰਕੀਟ, ਅਸੀਂ ਪੰਜਾਬੀ ਲਹਿਰਾਂ 'ਚ ਸਬਜ਼ੀ ਮਾਰਕੀਟ ਨੂੰ ਪ੍ਰਮੋਟ ਕਰਦੇ ਹਾਂ। ਪਿਛਲੇ ਦਿਨੀ ਕਲਾਕਾਰ ਆਏ ਸੀ, ਉਹਨਾਂ ਨੇ ਵੀ ਸਬਜ਼ੀ ਮਾਰਕੀਟ ਜਾਣਾ ਸੀ ਬਾਅਦ ਦੇ ਵਿੱਚ, ਦੇਵ ਖਰੌੜ ਹੋਣਾ ਨੇ। ਸਬਜ਼ੀ ਮਾਰਕੀਟ ਐਂਡ ਮੀਟ, ਉਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਦੀ ਲੋੜ ਆ, ਕੁਝ ਕੈਸ਼ੀਅਰ ਚਾਹੀਦੇ ਨੇ। ਅੱਜ ਕੱਲ੍ਹ ਤਾਂ ਜੌਬ ਜਿਹੜੀ ਆ ਲੋਕ ਭਾਲਦੇ ਤੁਰੇ ਫਿਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਬਜ਼ੀ ਮਾਰਕੀਟ ਵਾਲੇ ਤੁਹਾਨੂੰ ਵਾਜਾਂ ਮਾਰਦੇ ਆ ਤੁਹਾਨੂੰ ਜੌਬ ਦੇਣ ਲਈ। ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ। ਵੈਰੀ ਗੁੱਡ ਪੇ ਮਿਲੂਗੀ, ਵੈਰੀ ਗੁੱਡ ਐਟਮੋਸਫੀਅਰ ਮਿਲੂਗਾ। ਪਲੀਜ਼ ਤੁਸੀਂ ਕਾਲ ਕਰੋ 416-388-4661, 416-388-4661 'ਤੇ ਕਾਲ ਕਰੋ। ਤੁਹਾਨੂੰ ਸਬਜ਼ੀ ਮਾਰਕੀਟ 'ਤੇ ਬੜੀ ਅੱਛੀ ਜੌਬ ਮਿਲ ਸਕਦੀ ਹੈ, ਬਹੁਤ ਸਾਰੀਆਂ ਜੌਬਾਂ ਨੇ ਉਹਨਾਂ ਕੋਲ। ਇੱਕ ਵਾਰੀ ਫਿਰ ਨੰਬਰ ਲੈ ਲਓ 416-388-4661, 416-388-4661 'ਤੇ ਫੋਨ ਕਰ ਲਓ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਬੜੀ ਜਲਦ ਸਾਡੇ ਟੀਮ ਦੇ ਸੀਨੀਅਰ ਮੈਂਬਰ ਸਰਵਜੀਤ ਸਾਡੇ ਨਾਲ ਜੁੜਨਗੇ ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਪ੍ਰਾਈਵੇਟ ਕਾਲ ਆ ਰਹੀ ਹੈ, ਪ੍ਰਾਈਵੇਟ ਕਾਲ ਕਈ ਵਾਰ ਇੱਧਰ ਉੱਧਰ, ਕਈ ਵਾਰ ਜਦੋਂ ਪ੍ਰਾਈਵੇਟ ਗੱਲ ਹੋ ਜਾਂਦੀ ਨਾ ਫਿਰ ਉਹ ਗੱਲ ਕਈ ਵਾਰ ਸੁਣਨ ਦੇ ਕਹਿੰਦੇ ਹੁੰਦੇ ਆ ਕਿ ਮੇਚ ਨਹੀਂ ਆਉਂਦੀ। ਤੋ ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜਾਏ, ਇਹ ਮੇਚ ਸ਼ਬਦ ਕਈ ਥਾਵਾਂ 'ਤੇ ਵਰਤਿਆ ਜਾਂਦਾ। ਤੁਹਾਡੇ ਕੋਲ ਇੱਕ ਤਾਂ ਜੁੱਤੀ ਮੇਚ ਆ ਗਈ ਕਿ ਨਹੀਂ ਆ ਗਈ, ਹੋਰ ਕਿਹੜੇ ਕਿਹੜੇ ਥਾਂ 'ਤੇ ਮੇਚ ਸ਼ਬਦ ਵਰਤਿਆ ਜਾਂਦਾ। ਤੋ ਅੱਜ ਥੋੜ੍ਹਾ ਜਿਹਾ ਕੁਇਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ। 905-673-3337 'ਤੇ ਸਾਡੀਆਂ ਸਾਰੀਆਂ ਲਾਈਨਾਂ ਜਿਹੜੀਆਂ ਉਹ ਐਕਟਿਵ ਨੇ, ਤੁਹਾਡੀ ਉਡੀਕ ਕਰ ਰਹੀਆਂ ਨੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਅਸੀਂ ਹਾਜ਼ਰ ਹਾਂ। ਅਤੇ ਅੱਜ ਫਰਾਈਡੇ ਆ, ਅੱਜ ਸ਼ੁੱਕਰਵਾਰ ਹੈ, ਅੱਜ ਜੁੰਮਾ ਹੈ, ਇੰਜੋਏ ਕਰੋ ਇਸ ਖੂਬਸੂਰਤ ਸ਼ਾਮ ਨੂੰ। ਅਤੇ ਪੰਜਾਬੀ ਲਹਿਰਾਂ ਦੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ ਅਤੇ ਸਾਡੇ ਸਪੋਂਸਰ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾਣਗੇ। ਦੁਆਬਾ ਟਰੈਵਲ, ਜੀ ਹਾਂ, ਸੰਸਾਰ ਭਰ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰੋ ਪਰ ਟਿਕਟਾਂ ਦੁਆਬਾ ਟਰੈਵਲ ਤੋਂ ਹੀ ਲਓ। ਸਾਡੀਆਂ ਟਿਕਟਾਂ ਦਾ ਇੰਤਜ਼ਾਮ ਵੀ ਦੁਆਬਾ ਟਰੈਵਲ ਬਿਲਕੁਲ ਸੇਫ ਅਤੇ ਸਾਊਂਡ ਕਰਕੇ ਦਿੰਦੇ ਨੇ। 905-796-7800, ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ।

0: ਮੈਂ ਪੰਜਾਬੀ ਲਹਿਰਾਂ ਤੇ ਨਛੱਤਰ ਗਿੱਲ ਦੇ ਨਾਲ ਕੌਣ ਕਲਾਕਾਰ ਗਾ ਰਿਹਾ ਤੁਹਾਨੂੰ ਪਤਾ ਹੈ? ਕੁਝ ਜਿਹੜੇ ਵੀ ਸੱਜਣ ਕਾਲ ਕਰਨਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬੀ ਲਹਿਰਾਂ ਸਭ ਨੂੰ ਗਿਫਟ ਆਈਟਮਸ ਦਿੰਦੇ ਹਾਂ। ਨਛੱਤਰ ਗਿੱਲ ਦੇ ਨਾਲ ਇੱਕ ਬੜੀ ਮੰਨੀ ਪਰਮੰਨੀ ਆਵਾਜ਼ ਗਾ ਰਹੀ ਹੈ। ਬਹੁਤ ਸਾਰੇ ਲੋਕ ਹੋ ਸਕਦਾ ਕਿ ਇਸ ਆਵਾਜ਼ ਨੂੰ ਭੁੱਲ ਗਏ ਹੋਣ, ਪਰ ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕੌਣ ਕੌਣ ਸੱਜਣ 905-673-3337 'ਤੇ ਕਾਲ ਕਰਕੇ ਅਤੇ ਅੱਜ ਸਾਡੇ ਜੁੰਮੇ ਫਰਾਈਡੇ ਵਾਲੇ ਦਿਨ ਗਿਫਟ ਵਿਨ ਕਰਦੇ ਨੇ ਪੰਜਾਬੀ ਲਹਿਰਾਂ ਦੇ ਕੋਲੋਂ ਤੋਹਫੇ। ਜੀ ਹਾਂ, ਤੋਹਫਿਆਂ ਦੀ ਭਰਮਾਰ ਪੰਜਾਬੀ ਲਹਿਰਾਂ 'ਚ ਤੁਹਾਨੂੰ ਮਿਲ ਸਕਦੀ ਹੈ। 905-673-3337 ਮੱਖਣ ਬਰਾੜ ਮੇਰੇ ਨਾਲ ਹੈ, ਔਰ ਬੀਤੇ ਕੱਲ੍ਹ ਵੀ ਅਸੀਂ ਯਾਦ ਕਰ ਰਹੇ ਸੀ, ਗਿੱਲ ਹਰਦੀਪ ਹੁਣੀ ਆਏ ਹੋਏ ਸੀ, ਅਤੇ ਕੱਲ੍ਹ ਨੂੰ ਬੜਾ ਵੱਡਾ ਮੇਲਾ ਜਿਹੜਾ ਪੰਜਾਬ ਡੇ ਹੋ ਰਿਹਾ, ਅਤੇ ਮੱਖਣ ਬਰਾੜ ਸਾਡੇ ਨਾਲ ਨੇ, ਉਹ ਕੁਛ ਲਾਈਨਾਂ ਸੁਣਾਉਣਗੇ। ਜੀ ਮੱਖਣ ਬਰਾੜ ਜੀ।
1: ਹਾਂ ਜਸਤਿੰਦਰਪਾਲ ਜੀ, ਮੈਂ ਇੱਕ ਸੁਨੇਹਾ ਦੇਣਾ ਸੀਗਾ, ਸਾਨੂੰ ਬੰਦਿਆਂ ਦੀ ਜ਼ਰੂਰਤ ਹੈ ਜੇ ਕੰਮ ਕਰਨ ਵਾਸਤੇ, ਕੋਈ ਘਰੇ ਵਿਹਲਾ ਬੈਠਾ ਹੋਵੇ।
0: ਅੱਛਾ,
1: ਤੇ ਭਾਵੇਂ ਇੰਡੀਆ ਤੋਂ ਆਇਆ ਹੋਵੇ ਤੇ ਗਾਡੀ ਕੋਈ ਨੀ, ਤੇ ਆਪਾਂ ਨੂੰ ਪੈਸੇ ਸ਼ਾਮ ਨੂੰ ਕੈਸ਼ ਟੈਂਟਾਂ ਦੇ ਕੰਮ ਵਾਸਤੇ ਸਾਨੂੰ ਬੰਦੇ ਚਾਹੀਦੇ ਆ।
0: ਟੈਂਟ ਦੇ ਕੰਮ ਵਾਸਤੇ ਬੰਦੇ ਚਾਹੀਦੇ। ਮੱਖਣ ਬਰਾੜ ਸਾਹਿਬ ਨੂੰ ਟੈਲੀਫੋਨ ਕਰੋ 647 ਲਾਸਟ ਨੰਬਰ 3407 ਆ, ਵਿਚਾਲੜਾ ਕੀ ਆ
1: 883
0: 647-883-3407
1: ਜੀ
0: ਹਾਂ, ਕਾਲ ਕਰੋ ਤੇ ਤੂੰ ਤਾਂ ਕੱਚਾ ਸੀ, ਕੱਚੇ ਸੀ ਕੰਮ ਤੇਰੇ,
1: ਆਪਾਂ ਮੈਂ ਦੱਸਣ ਵੀ ਕਿੰਨੇ ਕੱਕੇ ਆਉਂਦੇ ਇਸ ਜਿਹੜਾ ਸ਼ੇਅਰ ਆ ਉਹਦੇ ਚ।
0: ਅੱਛਾ, ਵੈਰੀ ਗੁੱਡ।
1: ਕੱਚਾ ਸੀ, ਕੱਚੇ ਸੀ ਕੰਮ ਤੇਰੇ, ਤੇ ਮਿੱਟੀ ਕੱਚਿਆਂ ਦੀ ਆਖਰ ਖੁਰ ਜਾਂਦੀ।
0: ਆਏ ਹਾਏ, ਕੀ ਬਾਤ ਆ।
1: ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਵੇਖ ਕੇ ਕੰਢੇ ਤੋਂ ਮੁੜ ਜਾਂਦੀ। ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਦੇਖ ਕੇ ਕੰਢੇ ਤੋਂ ਮੁੜ ਜਾਂਦੀ। ਯਾਰੀ ਪੱਕੀ ਆ ਕਿਲੇ ਦੀ ਕੰਧ ਵਰਗੀ, ਕੱਚੀ ਹੁੰਦੀ ਤਾਂ ਕਦੋਂ ਦੀ ਭੁਰ ਜਾਂਦੀ। ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਦੁਨੀਆਂ ਮਾਰ ਕੇ ਠੋਕਰਾਂ ਮੁੜ ਜਾਂਦੀ।
0: ਕੀ ਬਾਤ ਆ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਲੋਕੀ ਮਾਰ ਕੇ ਠੋਕਰਾਂ ਮੁੜ ਜਾਂਦੀ। ਬਹੁਤ ਮਿਹਰਬਾਨੀ ਮੱਖਣ ਬਰਾੜ ਸਾਹਿਬ, ਜੋਬ ਤੁਹਾਨੂੰ ਮਿਲ ਸਕਦੀ ਹੈ। ਮੱਖਣ ਬਰਾੜ ਨੂੰ ਕਾਲ ਕਰ ਲਓ 647-388-3407 ਮੇਰੇ ਕੋਲ ਇਹੀ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰ 905-673-3337। ਦੇਖੋ ਅੱਜ ਤਾਂ ਤੁਹਾਨੂੰ ਜੋਬ ਅਤੇ ਜੋਬ ਅਸੀਂ ਦਵਾ ਰਹੇ ਹਾਂ, ਅਤੇ ਇੱਕ ਜੋਬ ਤੁਹਾਨੂੰ ਦਵਾ ਰਹੇ ਹਾਂ ਨਾ। ਮੱਖਣ ਬਰਾੜ ਦਾ ਫੋਨ ਨੰਬਰ ਹੈਗਾ 647-883-3407। ਪ੍ਰੋਗਰਾਮ 'ਚ ਕੁਝ ਕਾਲਾਂ ਲੈਂਦੇ ਹਾਂ, ਉਹ ਤੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਧੀਰਜਪਾਲ ਧੀਰਜਪਾਲ ਜੀ, ਧੀਰਜ ਨਾਲ ਹੀ ਬੋਲਦੇ ਹੋ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਪੰਜਾਬੀ ਲਹਿਰਾਂ ਮਨਦੀਪ ਜੀ, ਮਨਦੀਪ ਗਰੇਵਾਲ।
2: ਸਤਿ ਸ਼੍ਰੀ ਅਕਾਲ
0: ਗਰੇਵਾਲ ਜੀ।
2: ਹਾਂਜੀ, ਤੁਸੀਂ ਫੀਮੇਲ ਆਰਟਿਸਟ ਬਾਰੇ ਪੁੱਛ ਰਹੇ ਸੀ, ਜਸਵਿੰਦਰ ਨਰੂਲਾ ਜੀ।
0: ਬੱਲੇ ਜਸਵਿੰਦਰ ਨਰੂਲਾ, ਬੜੀ ਖੜਕਵੀਂ ਆਵਾਜ਼ ਆ, ਹਨਾ
2: ਜੀ? ਬਿਲਕੁਲ ਜੀ, ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਚੜਾਈ ਹੁੰਦੀ ਸੀ,
0: ਆਵਾਜ਼ ਆ ਬੜੀ ਚੜਾਈ ਸੀ, ਨੋ ਡਾਊਟ। ਪ੍ਰੋਗਰਾਮ ਪੰਜਾਬੀ ਲਹਿਰ, ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ ਐਚ ਐਮ ਵੀ ਕੰਪਨੀ ਚ ਸੰਗੀਤਕਾਰ ਹੁੰਦੇ ਸੀ।
2: ਹਾਂਜੀ ਹਾਂਜੀ, ਮਤਲਬ ਇਹ ਬਹੁਤ ਸੁਰੀਲੇ ਨੇ, ਮਤਲਬ ਹਿੰਦੀ ਫਿਲਮਾਂ ਚ ਵੀ ਕਾਫੀ ਗਾਣੇ ਇਹਨਾਂ ਦੇ ਮਤਲਬ ਗਾਏ ਨੇ ਇਹਨਾਂ ਨੇ।
0: ਪਹਿਲਾਂ ਜਿਹੜੇ ਆਪਣੇ ਆਰਟਿਸਟ ਹੁੰਦੇ ਸੀਗੇ, ਹਰਚਰਨ ਗਰੇਵਾਲ, ਕੁਲਦੀਪ ਮਾਣਕ, ਕੁਛ ਹੋਰ, ਚਰਨਜੀਤ ਹੂਜਾ ਦੇ ਆਉਣ ਤੋਂ ਪਹਿਲਾਂ ਕੇਸਰ ਸਿੰਘ ਨਰੂਲਾ, ਉਹਨਾਂ ਦਾ ਬੜਾ ਨਾਂ ਸੀ ਐਚ ਐਮ ਵੀ ਚ, ਤੇ ਦਸਤਾਰ ਸਜਾ ਕੇ ਬੜੀ ਵਧੀਆ। ਉਹਨਾਂ ਦੀ ਬੇਟੀ ਆ ਜਸਪਿੰਦਰ ਨਰੂਲਾ, ਬਿਲਕੁਲ ਸਹੀ ਗੱਲ ਕਰ ਰਹੇ ਜੀ ਤੁਸੀਂ।
2: ਆਪਣੇ ਪੰਜਾਬੀ ਇੰਡਸਟਰੀ ਚ ਵੀ ਆਪਣੇ ਮਿਸ ਪੂਜਾ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭੱਟ ਦੇ ਆਉਣ ਤੋਂ ਪਹਿਲਾਂ, ਮਤਲਬ ਇਹਨਾਂ ਦੀ ਜ਼ਿਆਦਾ ਡਿਊਟ ਸੁਣ ਰਹੇ ਨੇ ਆਪਣੇ
0: ਪੰਜਾਬੀ ਸਿੰਗਰਾਂ ਦਾ ਬੜੀ। ਅਸਲ ਚ ਨਾ ਡਿਊਟ ਇੱਕ ਵਾਰ ਗਾਇਬ ਹੀ ਹੋ ਗਏ ਸੀਗੇ, ਇਹ ਫਿਰ ਜਿਹੜਾ ਨਛੱਤਰ ਗਿੱਲ ਦਾ ਤੇ ਜਸਪਿੰਦਰ ਨਰੂਲਾ ਦਾ ਗੀਤ ਆ, ਇਹਨੇ ਡਿਊਟ ਦੁਬਾਰਾ ਰੀਨਿਊ ਕੀਤੇ ਆ।
2: ਹਾਂਜੀ ਹਾਂਜੀ, ਇਹ ਮਤਲਬ ਇਹਨਾਂ ਨੇ ਇੱਕ ਆਪਣੇ ਰਾਜਧਾਰ ਸਿੰਗਰ ਹੁੰਦਾ ਸੀਗਾ, ਉਹ ਵੀ ਸ਼ਾਇਦ ਹੁਣ ਫਲੋਪ ਹੋ ਚੁੱਕਿਆ, ਉਹਨਾਂ ਨਾਲ ਵੀ ਇਹਨਾਂ ਦੇ ਕਾਫੀ ਗਾਣੇ ਆਏ ਜਸਪਿੰਦਰ ਨਰੂਲਾ। ਕੀ ਬਾਤ,
0: ਬਹੁਤ ਅੱਛੇ ਸਰ, ਥੈਂਕ ਯੂ ਤੁਸੀਂ ਸਾਨੂੰ ਡਿਟੇਲ ਦਿੱਤੀ। ਪ੍ਰੋਗਰਾਮ ਪੰਜਾਬੀ ਲਹਿਰਾਂ ਜਲੋ ਫਿਰ ਤੁਹਾਨੂੰ ਅਸੀਂ ਲਾਈਵ ਲੋਕੇਸ਼ਨ ਤੇ ਲੈ ਕੇ ਚੱਲਦੇ ਹਾਂ। ਸਰਵਜੀਤ ਮੇਰੇ ਨਾਲ ਆ, ਔਰ ਸਰਵਜੀਤ ਪਹਿਲਾਂ ਤਾਂ ਵੈਲਕਮ ਬਈ ਜੀ, ਆਇਆਂ ਨੂੰ ਖੁਸ਼ ਆਮਦੀਦ।
3: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਤੁਹਾਨੂੰ ਤੇ ਸਰੋਤਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਮੈਂ ਕਹਿੰਦਾ ਬਾਗੋ ਬਾਗ ਤੁਸੀਂ ਸਟੂਡੀਓ ਦੇ ਵਿੱਚ ਹੁੰਦੇ ਹੋ, ਅਸੀਂ ਤੇ ਤਰਸ ਗਏ ਸੀਗਾ, ਲਾਈਨਾਂ ਹੀ ਬੜੀਆਂ ਬੀਜੀ ਆ ਰਹੀਆਂ ਸੀ। ਮੈਂ ਕਿਹਾ ਸਤਿੰਦਰਪਾਲ ਜੀ ਆਏ ਆ ਤੇ ਲਾਈਨਾਂ ਦੀ ਹੈ ਬੀਜੀ ਕਰਾ ਦੀ ਬੈਕ ਟੂ ਬੈਕ।
0: ਬਿਲਕੁਲ, ਬਹੁਤ ਪਿਆਰ ਹੈ ਕਿਉਂਕਿ ਪੰਜਾਬੀ ਲਹਿਰਾਂ ਪ੍ਰੋਗਰਾਮ ਤੁਹਾਡੇ ਵਾਸਤੇ ਤੇ ਨਾਲ ਦੀ ਨਾਲ ਸਰੋਤਿਆਂ ਦਾ ਪਿਆਰ। ਦੇਖੋ ਸਰਬਜੀਤ, ਸਰੋਤਿਆਂ ਤੋਂ ਬਿਨਾਂ ਆਪਣੇ ਪੱਲੇ ਕੱਖ ਵੀ ਨਹੀਂ ਹੈ
3: ਜੀ,
0: ਤੋਂ ਇਸ ਕਰਕੇ ਜਿਹੜੇ ਸਾਡੇ ਸਰੋਤੇ ਹੀ ਨੇ ਉਹ ਸਾਡੀ ਇੱਕ ਬੈਕਬੋਨ ਨੇ, ਸਾਡੀ ਰੀੜ੍ਹ ਦੀ ਹੱਡੀ ਆ, ਸਾਡਾ ਕਹਿੰਦੇ ਨੇ ਕਿ ਉਹਨਾਂ ਨਾਲ ਦਿਲੋਂ ਜਾਨ ਦਾ ਰਿਸ਼ਤਾ। ਤੇ ਹੁਣ ਗ੍ਰੈਂਡ ਹੋਮ ਫਰਨੀਚਰ ਤੇ ਕੀ ਕੁਛ ਸਪੈਸ਼ਲ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ।
3: ਬਿਲਕੁਲ, ਜਿਵੇਂ ਆਪਣੇ ਸਟੂਡੀਓ ਦੀ ਲਾਈਨਾਂ ਬਿਜ਼ੀ ਚੱਲ ਰਹੀਆਂ ਨੇ ਨਾ ਫੁੱਲ ਬੈਕ ਟੂ ਬੈਕ, ਏਦਾਂ ਹੀ ਗ੍ਰੈਂਡ ਹੋਮ ਫਰਨੀਚਰ ਤੇ ਸੇਲ ਵਾਲੀ ਡੀਲਾਂ ਬੈਕ ਟੂ ਬੈਕ ਖੜਕਾ ਰਹੀਆਂ ਕੰਮ। ਕਹਿੰਦੇ ਆ ਵੀ ਫਲੋਰ ਕਲੀਅਰ ਹੈ, ਸੇਲ ਹੈ, ਆ ਜੋ ਜਿਹੜਾ ਪਹਿਲਾਂ ਆ ਗਿਆ ਤੇ ਉਹ ਬੈਸਟ ਡੀਲ ਲੈ ਜਾਏਗਾ। ਕਿ ਕਈ ਵਾਰ ਕੀ ਹੁੰਦਾ ਕੋਈ ਪ੍ਰਾਈਸ ਰੇਟ ਬੜਾ ਸ਼ਾਨਦਾਰ ਹੁੰਦਾ ਜੋ ਝੱਟ ਹੀ ਨਿਕਲ ਜਾਂਦਾ, ਜੇ ਅਸੀਂ ਲੇਟ ਹੋ ਗਏ ਤੇ ਕੀ ਪਤਾ ਸਾਨੂੰ ਫਿਰ ਨਾ ਲੱਭੇ, ਕਿਉਂਕਿ ਪ੍ਰਾਈਸਿੰਗ ਹੈ ਹੀ ਇੰਨੀ ਸ਼ਾਨਦਾਰ। ਤੇ ਸੁੱਖ ਵੀਰੇ ਫਿਰ ਖੜਕਾ ਦਿਓ ਡੀਲਾਂ। ਮੈਂ ਸਾਹਮਣੇ ਦੇਖ ਰਿਹਾ ਇੱਕ ਬੜਾ ਸ਼ਾਨਦਾਰ ਬੈੱਡ ਤੇ ਬਾਈ ਜੀ ਕਹਿੰਦੇ ਆ ਕਰਦੇ ਆ ਗੱਲਬਾਤ ਪਹਿਲਾਂ ਸਰੋਤਿਆਂ ਨੂੰ ਬੈੱਡ ਦਵਾਈਏ। ਕਹਿੰਦੇ ਆ ਜ਼ਿੰਦਗੀ ਦੀ 33% ਜਿਹੜੀ ਸਾਡੀ ਜ਼ਿੰਦਗੀ ਹੈ ਉਹ ਅਸੀਂ ਬੈੱਡ ਤੇ ਗੁਜ਼ਾਰਦੇ ਹਾਂ ਸੋ ਕੇ, ਤੇ ਜੇ ਬੈੱਡ ਕਮਾਲ ਦਾ ਨਹੀਂ ਤੇ ਜ਼ਿੰਦਗੀ ਦਾ ਫਿਰ ਆਨੰਦ ਵੀ ਘੱਟ ਜਾਂਦਾ। ਬਾਈ ਜੀ ਆਣ ਦੋ ਫਿਰ।
4: ਬਿਲਕੁਲ ਬਾਈ ਜੀ, ਇਹ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਤੁਹਾਡੇ ਸਾਹਮਣੇ ਗ੍ਰੇ ਕਲਰ ਦਾ ਬੈਡਰੂਮ ਸੈੱਟ ਵੱਡੀ ਹੈੱਡਬੋਰਡ ਦੇ ਨਾਲ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ, ਵਾਈਟ ਕਲਰ ਦੀ ਐਲਈਡੀ ਲਾਈਟ, ਗ੍ਰੇਸ਼ ਕਲਰ ਲੈਕਰ ਸਾਈਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਹਾਈਡ੍ਰੋਲਿਕ ਸਟੋਰੇਜ ਨਾਲ। ਤੇ ਬਾਈ ਜੀ ਇੱਕ ਪਲੱਸ ਪੁਆਇੰਟ ਦੇਖੋ, ਆਮ ਬੈਡਾਂ ਥੱਲੇ ਸਲਾਟਾਂ ਹੁੰਦੀਆਂ, ਭਾਵਾਂ ਉੱਤੇ ਛਾਲਾ ਮਾਰੀ ਜਾਓ, ਪਲੈਟਫਾਰਮ ਲੱਗਾ ਹੋਇਆ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਤੇ ਫੱਟਾ ਲੱਗਾ ਹੋਇਆ ਉੱਪਰ ਬੈਡਰੂਮ ਦੇ, ਤੇ ਥੱਲੇ ਸਾਰੀ ਸਟੋਰੇਜ। ਡਰੈਸਰ ਦੇ ਜਿਹੜੇ ਡਰੋਰ ਨੇ ਦੇਖੋ, ਸੌਫਟ ਕਲੋਜ਼ਰ ਆ, ਵਿੱਚ ਵੈਲਵਟ ਲੱਗੀ ਹੋਈ ਆ, ਤੇ ਸਿਲਵਰ ਕਲਰ ਦੇ ਹੈਂਡਲ, ਮਿਰਰ ਦੇ ਵਿੱਚ ਐਲਈਡੀ ਲਾਈਟ ਵਾਈਟ ਕਲਰ ਦੀ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਵੈਲਵਟ ਲੱਗੀ ਹੋਈ ਆ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਗ੍ਰੇ ਕਲਰ ਦਾ, ਐਲਈਡੀ ਲਾਈਟਾਂ, ਡਰੈਸਰ, ਮਿਰਰ, ਵਿਨ ਸਾਈਟੇਬਲ, ਕੰਪਲੀਟ ਬੈਡਰੂਮ ਸੈੱਟ। ਜਦੋਂ ਤੁਸੀਂ ਸਟੋਰ ਦੇ ਵਿੱਚ ਐਂਟਰੀ ਹੋਣਾ ਨਾ, ਖੱਬੇ ਹੱਥ ਦੇ ਜਿਹੜਾ ਬੈਡਰੂਮ ਸੈੱਟ ਲੱਗਾ ਹੋਇਆ, ਜਿਹਦੇ ਰੈਗੂਲਰ ਬੰਦਾ ਪ੍ਰਾਈਸ 3900 ਡਾਲਰ ਸੀ, ਘਟਾ ਕੇ 2899 ਡਾਲਰ ਲੱਗੀ ਆ। ਪੰਜਾਬੀ ਲਹਿਰਾਂ ਦੇ ਜਿੰਨੇ ਵੀ ਪਰਿਵਾਰ ਆਉਣਗੇ, 2900 ਵਾਲਾ ਬੈਡਰੂਮ ਸੈੱਟ ਸਿਰਫ 1899 ਡਾਲਰ, 1899 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮਿਲੂਗਾ। ਤੇ ਜਦੋਂ ਤੁਸੀਂ ਆ ਕੇ ਕਹਿਣਾ ਸਤਿੰਦਰਪਾਲ ਭਾਜੀ ਦਾ ਨਾਮ ਲੈਣਾ, ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਟੈਲੀਵਿਜ਼ਨ ਟੀਵੀ ਬਿਲ ਨੁੱਲ ਫ੍ਰੀ ਦਿੱਤਾ ਜਾਣਾ, ਪੂਰਾ ਬੈਡਰੂਮ ਸੈੱਟ 1899 ਡਾਲਰ ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 294 ਵੋਕਰ ਡਰਾਈਵ ਗ੍ਰੈਂਡ।

0: ਚਲੋ ਅੱਜ ਥੋੜਾ ਸੰਗੀਤ ਵਿੱਚ ਦੇਖਦੇ ਹਾਂ ਕਿੰਨੀ ਕੁ ਰੁਚੀ ਆ। ਇਹ ਗੀਤ ਦੀ ਧੁਨ ਵੱਜ ਰਹੀ ਆ ਤੇ ਤੁਸੀਂ ਕਾਲ ਕਰਕੇ ਦੱਸਣਾ ਵੀ ਕਿਹੜੇ ਗੀਤ ਦੀ ਇਹ ਮਿਊਜ਼ਿਕ ਕਿਹੜੇ ਗੀਤ ਦਾ ਵੱਜ ਰਿਹਾ ਤੇ ਮਿਊਜ਼ਿਕ ਕਿਸ ਡਾਇਰੈਕਟਰ ਨੇ ਦਿੱਤਾ। ਵੇਖਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਕੁ ਸੱਜਣ ਜਿਹੜੇ ਆ ਇਸ ਮਿਊਜ਼ਿਕ ਨੂੰ ਸਮਝਦੇ ਆ। ਪ੍ਰੋਗਰਾਮ ਪੰਜਾਬੀ ਲੈਣਾ ਅੱਜ ਦੇ ਪ੍ਰੋਗਰਾਮ ਨੂੰ ਫਾਈਵ ਰਿਵਰ ਡਕਟ ਕਲੀਨਿੰਗ ਵੱਲੋਂ ਸਪੋਂਸਰ ਕੀਤਾ ਜਾਂਦਾ। ਤੁਸੀਂ ਡਕਟਸ ਦੀ ਕਲੀਨਿੰਗ ਕਰਵਾਉਣੀ ਆ ਤਾਂ ਫਾਈਵ ਰਿਵਰ ਡਕਟ ਕਲੀਨਿੰਗ 'ਤੇ ਪਹੁੰਚਣਾ ਔਰ ਤੁਸੀਂ ਉਹਨਾਂ ਨੂੰ ਟੈਲੀਫੋਨ ਕਰਕੇ 437-688-7750 4376887750 'ਤੇ ਕਾਲ ਕਰਨੀ ਆ ਔਰ ਪੰਜਾਬੀ ਲਹਿਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਨਾ ਪੂਰਾ ਕ੍ਰਿਸਟਲ ਕਲੀਅਰ ਕੈਮਰੇ ਲਾ ਕੇ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਡਕਟਸ ਨੂੰ ਕਲੀਨ ਕੀਤਾ ਜਾਂਦਾ, ਪਹਿਲਾਂ ਕਿਹੋ ਜਿਹੇ ਸੀ ਅਤੇ ਬਾਅਦ ਦੇ ਵਿੱਚ ਕਿਹੋ ਜਿਹੇ ਆ। ਇਹ ਕਲੀਨਿੰਗ ਕਰਕੇ ਤੁਹਾਨੂੰ ਫਾਈਵ ਰਿਵਰ ਡਕਟ ਕਲੀਨਿੰਗ ਵਾਲੇ ਕਰਕੇ ਦੇਣਗੇ। ਨੰਬਰ ਹੈ ਉਹਨਾਂ ਦਾ 437-688-7750 ਅਤੇ ਸ਼ਾਮ ਦਾ ਵਕਤ ਹੈ, ਤੁਸੀਂ ਖਾਣਾ ਖਾਣ ਜਾਣਾ ਹੈ ਤਾਂ ਸਿੱਧਾ ਹੀ ਤੁਹਾਨੂੰ ਅਸੀਂ ਭੇਜਦੇ ਹਾਂ ਸਿੰਪਲੀ ਇੰਡੀਅਨ ਕੁਜ਼ੀਨ ਦੇ ਤਿੰਨ ਲੋਕੇਸ਼ਨਾਂ 'ਤੇ। ਕਿਆ ਬਾਤ ਹੈ, ਮਾਊਥ ਵਾਟਰਿੰਗ, ਮੂੰਹ 'ਚੋਂ ਪਾਣੀ ਆਉਣ ਵਾਲਾ ਖਾਣਾ, ਚੋਟੀ ਦੇ ਡਾਇਨਿੰਗ ਲਾਊਂਜ, ਕੇਟਰਿੰਗ ਕਰਵਾਉਣ ਵਾਸਤੇ ਨੰਬਰ 1 ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਕੁਜ਼ੀਨ 905-794-8111 905-794-8111 ਟੈਲੀਫੋਨ ਨੰਬਰ ਹੈ ਅਤੇ ਫੈਸ਼ਨ ਆਈ ਕਿਊ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਫੈਸ਼ਨ ਆਈ ਕਿਊ ਦੀ ਜਾਣਕਾਰੀ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਇਨ ਦਾ ਮੀਨ ਟਾਈਮ ਸਾਡੇ ਨਾਲ ਮਨਜੀਤ ਜੀ ਨੇ ਅਤੇ ਅਪਲਾਇੰਸ ਜੰਕਸ਼ਨ ਤੋਂ ਕੀ ਵੀਕਐਂਡ ਦੀਆਂ ਖਾਸ ਖਾਸ ਤੁਹਾਨੂੰ ਆਫਰਸ ਦਿੱਤੀਆਂ ਜਾ ਰਹੀਆਂ। ਜੀ ਮਨਜੀਤ
1: ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਫੁੱਲੀ ਲੋਡਡ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ ਤਿੰਨ ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ 4 ਅਪਲਾਇੰਸਿਸ ਦਾ ਜੇ ਬੰਡਲ ਦੇਖ ਰਹੇ ਹੋ ਤਾਂ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,599 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ।
0: ਵੈਰੀ ਗੁੱਡ ਜੀ, ਅਪਲਾਇੰਸ ਜੰਕਸ਼ਨ ਸਾਡੀ ਵੀ ਪਹਿਲੀ ਪਸੰਦ ਹੈ, ਅਪਲਾਇੰਸ ਜੰਕਸ਼ਨ। ਜਸਪਿੰਦਰ ਨੂਲਾ ਤੇ ਨਛੱਤਰ ਗਿੱਲ ਕਹਿ ਰਹੇ ਸੀ ਗੁੱਸਾ ਨਾ ਕਰੀ ਨੀ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਇਹ ਪਿੱਛੋਂ ਆਵਾਜ਼ ਮਾਰਨੀ ਇੱਕ ਅਪਸ਼ਗਨ ਵੀ ਸਮਝਿਆ ਜਾਂਦਾ। ਜੇ ਕੋਈ ਬੰਦਾ ਘਰੋਂ ਨਿਕਲਣ ਲੱਗਿਆ ਤੇ ਕਿਸੇ ਨੇ ਆਵਾਜ਼ ਮਾਰ ਲਈ ਤਾਂ ਵੱਡੀਆਂ ਬੇਬੇ ਹੋਣੀ ਕਹਿ ਦਿੰਦੇ ਸੀ ਵੇ ਭਾਈ ਪਿੱਛਿਓਂ ਕਿਉਂ ਆਵਾਜ਼ ਮਾਰਤੀ, ਜੇ ਕਿਤੇ ਬਿੱਲੀ ਲੰਘ ਗਈ ਤੇ ਕਹਿਣਾ ਬਿੱਲੀ ਛਿੱਕ ਗਈ ਔਰ ਰਾਹ ਕੱਟ ਗਈ। ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਵਹਿਮ ਭਰਮ ਨੇ ਤੁਹਾਡੇ ਵਿੱਚੋਂ। ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਵਹਿਮਾਂ ਭਰਮਾਂ ਨੂੰ ਮੰਨਦੇ ਆ, ਕਿੰਨੇ ਕੁ ਲੋਕ ਆ ਜਿਹੜੇ ਕੋਈ ਪਿੱਛਿਓਂ ਆਵਾਜ਼ ਮਾਰਦਾ ਤੇ ਪਹਿਲਾਂ ਕੁਰਸੀ ਤੇ ਬਹਿ ਜਾਂਦੇ ਆ ਤੇ ਫਿਰ ਅੱਗੇ ਤੁਰਦੇ ਆ, ਔਰ ਹੋਰ ਵੀ ਬਹੁਤ ਸਾਰੇ ਜੇ ਕਿਸੇ ਨੇ ਛਿੱਕ ਮਾਰਤੀ ਤਾਂ ਨਹੀਂ ਅੱਗੇ ਜਾਣਾ ਤੇ ਜੇ ਜੁੱਤੀ 'ਚ ਠੇਡਾ ਵੱਜ ਗਿਆ ਤਾਂ ਨਹੀਂ ਅੱਗੇ ਜਾਣਾ। ਬਹੁਤ ਸਾਰੇ ਵਹਿਮ ਭਰਮ ਨੇ, ਜੇ ਤੁਸੀਂ ਮੰਨਦੇ ਆ ਤਾਂ ਕਿਉਂ ਮੰਨਦੇ ਆ। ਦੇਖੋ ਗੁੱਸਾ ਕੋਈ ਨਹੀਂ, ਜਿਹਦਾ ਜੋ ਚਿੱਤ ਕਰੇ ਉਹ ਕਰੇ। ਐਵੇਂ ਕਈ ਵਾਰੀ ਅਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ, ਜੀ ਐਂ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿਹਨੂੰ ਦੂਜੇ ਨੂੰ ਤਕਲੀਫ ਦਿੱਤੇ ਤੋਂ ਬਿਨਾਂ, ਕਿਸੇ ਹੋਰ ਨੂੰ ਤਕਲੀਫ ਦਿੱਤੇ ਤੋਂ ਬਿਨਾਂ ਜੇ ਤੁਸੀਂ ਕਿਸੇ ਗੱਲ ਨੂੰ ਮੰਨਦੇ ਹੋ ਤਾਂ ਤੁਹਾਡੀ ਆਪਣੀ ਇੱਛਾ, ਤੁਹਾਡੀ ਆਪਣੀ ਆਜ਼ਾਦੀ ਹੈ, ਤੁਹਾਡੀ ਆਪਣੀ ਖੁੱਲ੍ਹ ਆ ਅਤੇ ਪਰ ਜੇ ਕਿਸੇ ਨੂੰ ਤੁਸੀਂ ਹਰਟ ਕਰ ਰਹੇ ਹੋ ਕਿਸੇ ਗੱਲ ਨਾਲ, ਉਹ ਗੱਲ ਗਲਤ ਆ। ਤੋ ਖੈਰ ਤੁਹਾਡੀ ਗੱਲਬਾਤ ਵੀ ਹੋਏਗੀ ਅਤੇ ਨਾਲ ਦੀ ਨਾਲ ਗੀਤ ਸੰਗੀਤ ਦੀਆਂ ਗੱਲਾਂ ਵੀ ਕਰਾਂਗੇ ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ।

0: 905-600-73-33-37 ਸਾਡੀਆਂ ਸਾਰੀਆਂ ਲਾਈਨਾਂ ਐਕਟਿਵ ਨੇ ਔਰ ਭਰੀਆਂ ਪਈਆਂ ਨੇ। ਸਟੂਡੀਓ 'ਚ ਮੇਲਾ ਲੱਗਿਆ ਪਿਆ। ਦੇਖੋ ਤੁਹਾਨੂੰ ਪੰਜਾਬੀ ਲਹਿਰਾਂ ਤੁਹਾਡੀਆਂ ਕਾਰਾਂ ਵੈਨਾਂ ਟਰੱਕਾਂ ਊਬਰ ਦੇ ਵਿੱਚ ਸੁਣ ਰਿਹਾ, ਘਰਾਂ ਵਿੱਚ ਤੁਸੀਂ ਲਾਇਆ ਹੋਇਆ ਜਿੱਥੇ ਲੇਡੀਜ਼ ਖਾਣਾ ਤਿਆਰ ਕਰਦੀਆਂ ਅਤੇ ਤੜਕੇ ਤੁੜਕੇ ਲੱਗ ਰਿਹਾ, ਚਿਕਨ ਚੁਕਨ ਬਣ ਰਿਹਾ, ਬੱਕਰਾ ਬੁੱਕਰਾ ਬਣ ਰਿਹਾ ਹੋਣਾ। ਸਾਨੂੰ ਤੁਹਾਡੀਆਂ ਕਾਲਾਂ ਆਕਸੀਜਨ ਦਿੰਦੀਆਂ, ਸਾਨੂੰ ਤੁਹਾਡੀਆਂ ਫੋਨ ਕਾਲਸ, ਤੁਹਾਡੇ ਟੈਕਸਟ ਮੈਸੇਜ, ਤੁਹਾਡੇ ਵਟਸਐਪ ਮੈਸੇਜ, ਉਹ ਸਾਨੂੰ ਤਾਜ਼ਗੀ ਦਿੰਦੇ ਆ। ਤੋ ਰਸ਼ਪਾਲ ਸਹੋਤਾ ਜੀ, ਸਹੋਤਾ ਸਾਹਿਬ
1: ਸਤਿ ਸ੍ਰੀ ਅਕਾਲ ਭਾਜੀ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
1: ਹਾਂਜੀ ਹਾਂਜੀ, ਸੰਗੀਤ ਸਮਰਾਟ ਜਨਾਬ ਚਰਨਜੀਤ ਅਹੁਜਾ ਤੇ ਗੀਤ ਹੈਗਾ ਜੀ,
2: ਕੰਨ ਕਰ ਗੱਲ ਸੁਣ ਮੱਖਣਾ, ਸ਼ੇਰ ਦਾ ਤੈਨੂੰ ਮੈਂ ਗੱਲ ਦੱਸਣਾ, ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਗੱਲ ਦੱਸਣਾ, ਤਾਰਿਆਂ ਦੇ ਲੋਏ ਵਾਤਾਂ ਪਾਈਏ ਵੇਖ ਦੋ, ਤੈਨੂੰ ਇੱਕ ਦਾ ਤੇਟ ਵਾਂਗੂ ਰੱਖਣਾ,
1: ਆਏ ਹਾਏ ਕੰਨ ਕਰ
0: ਗੱਲ ਸੁਣ ਸੋਣੀਏ,
1: ਅੱਖ ਦੇ ਇਸ਼ਾਰੇ ਨਾਲ
0: ਰੋਣੀਏ, ਕੰਨ ਕਰ ਗੱਲ ਸੁਣ ਸੋਣੀਏ, ਅੱਖ ਦੇ ਇਸ਼ਾਰੇ ਨਾਲ ਰੋਣੀਏ, ਮਰਜੋਤ ਲੱਗੀ। ਜਿਉਂ ਦੇ ਰਹੋ, ਜਿਉਂ ਦੇ ਰਹੋ। ਪ੍ਰੋਗਰਾਮ ਪੰਜਾਬੀ 716 ਅਮਰੀਕਨ ਨੰਬਰ ਆ ਵੀ ਹੈ। ਹੈਲੋ, ਸਤਿ ਸ੍ਰੀ ਅਕਾਲ
3: ਆਸਨਪਾਲ ਜੀ। ਸਤਿ ਸ੍ਰੀ ਅਕਾਲ, ਅਮਰੀਕ ਚੀਮਾ ਬੋਲ ਤੋਂ।
0: ਉਹ ਬੱਲੇ ਬੱਲੇ, ਤਾਂ ਹੀ ਮੈਂ ਕਿਹਾ ਯਾਰ ਇਹ ਅਮਰੀਕਨ ਨੰਬਰ ਆ ਤੇ ਇਹ ਜਿਹੜਾ ਸਾਡਾ ਲਾਈਨ ਆ ਇਹਦੇ ਉੱਤੇ। ਚੀਮਾ ਸਾਹਿਬ, ਕੀ ਹਾਲ ਚਾਲ ਆ, ਬਫਲੋ ਦਾ ਕੀ ਹਾਲ ਆ?
3: ਬਹੁਤ ਵਧੀਆ ਜੀ, ਬਹੁਤ ਵਧੀਆ ਵੈਦਰ ਆ, ਵੈਰੀ ਨਾਈਸ, ਇੰਜੋਏ ਕਰ ਰਹੇ ਬਸ। ਕੱਲ ਨੂੰ ਤੁਹਾਡੇ ਵੱਲ ਨੂੰ ਆ ਰਹੇ ਹਾਂ।
0: ਅੱਛਾ, ਕੱਲ ਨੂੰ ਮੇਲਾ ਦੇਖਣ ਆਉਣਾ ਹੋਣਾ ਹੈ?
3: ਹਾਂ, ਮੇਲਾ ਦੇਖਣ ਕੱਲ ਨੂੰ ਆ
0: ਰਹੇ। ਚਲੋ, ਬਹੁਤ ਚੰਗਾ ਅਮਰਜੀਤ ਚੀਮਾ ਸਾਹਿਬ। ਖੋਸਾ ਸਾਹਿਬ ਨੂੰ ਕਰ ਲਈ ਗੱਲਬਾਤ, ਮੈਂ ਉਹਨਾਂ ਨੂੰ ਤੁਹਾਡਾ ਸੁਨੇਹਾ ਪਹੁੰਚਾ ਦਿੰਦਾ ਵੀ ਅਮਰਜੀਤ ਚੀਮਾ ਸਾਹਿਬ ਆ ਰਹੇ ਹੈ ਬਹੁਤ ਸਾਰੇ ਗੀਤਾਂ ਦੇ ਲਈ।
3: ਤੁਸੀਂ ਵੀ ਜਾਣਾ?
0: ਮੈਂ ਥੋੜਾ ਜਿਹਾ ਮੈਂ ਬਿਜ਼ੀ ਆ, ਸ਼ਾਇਦ ਮੈਂ ਵਿੱਚ ਦੀ ਟਾਈਮ ਕੱਢ ਕੇ ਜਾਊਂਗਾ, ਪਰ ਪਤਾ ਨਹੀਂ ਕਿਹੜੇ ਟਾਈਮ ਜਾਵਾਂ।
3: ਤੇ ਮੈਂ ਹੁਣ ਇਹ ਦੱਸਣਾ, ਉਹ ਭਾਈ ਸਾਹਿਬ ਦੱਸ ਗਏ ਸਾਰਾ ਕੁਛ, ਮੈਂ ਕਿਹਾ ਵੀ ਇਹਨਾਂ ਗੀਤਾਂ ਨੂੰ ਤਾਂ ਪੁੱਛਣ ਦੀ ਲੋੜ ਹੀ ਨੀ, ਕਿਸੇ ਨੂੰ ਪਤਾ ਹੀ ਉਹ ਕੌਣ ਸੀ।
0: ਬਿਲਕੁਲ
3: ਮਿਊਜ਼ਿਕ ਡਾਇਰੈਕਟਰ,
0: ਬਿਲਕੁਲ ਇਹਨਾਂ ਗੀਤਾਂ ਨੂੰ ਪੁੱਛਣ ਦੀ ਲੋੜ ਨੀ। ਤੇ ਕੱਲ ਨੂੰ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ, ਤੇ ਬਫਲੋ ਵਾਲਿਆਂ ਨੂੰ ਲੈ ਵੀ ਵਿਸ਼ੇਸ਼ ਤੌਰ ਉੱਤੇ ਖੋਸਾ ਸਾਹਿਬ, ਚੀਮਾ ਸਾਹਿਬ ਨੂੰ ਪਿਆਰ ਮਾਣ ਤਾਣ ਦੇਣਾ। ਤੇ ਬਹੁਤ ਸਾਰੇ ਕਲਾਕਾਰ ਆ ਰਹੇ ਆ, ਜੇ ਤੁਸੀਂ ਪਹਿਲਾਂ ਆਏ ਹੁੰਦੇ ਮੈਂ ਤੁਹਾਡੀ ਸਟੂਡੀਓ 'ਚ ਇੰਟਰਵਿਊ ਕਰਨੀ ਸੀ, ਤੇ ਕਿਉਂਕਿ ਕੱਲ੍ਹ ਵੀ ਬਹੁਤ ਸਾਰੇ ਕਲਾਕਾਰ ਆਏ ਸੀ, ਪਰਸੋਂ ਵੀ ਬਹੁਤ ਸਾਰੇ ਕਲਾਕਾਰ ਆਏ ਸੀ ਸਟੂਡੀਓ 'ਚ, ਕੱਲ੍ਹ ਗਿੱਲ ਹਰਦੀਪ ਸੀ।
3: ਕੱਲ ਮੈਂ ਕਾਫੀ ਫੋਨ ਮਿਲਾਇਆ, 7-8 ਵਾਰ ਮਿਲਾਇਆ, ਤੁਹਾਡਾ ਮਿਲਿਆ ਨਹੀਂ।
0: ਕੱਲ ਬਿਜ਼ੀ ਸੀ ਜੀ, ਬਹੁਤ ਫੋਨ ਬਿਜ਼ੀ ਸੀਗੇ। ਬਹੁਤ ਮਿਹਰਬਾਨੀ ਚੀਮਾ ਸਾਹਿਬ ਜੀ ਆਇਆਂ ਨੂੰ, ਤੇ ਬਹੁਤ ਬਹੁਤ ਤੁਹਾਡਾ ਕਹਿੰਦੇ ਕਿ ਬਫਲੋ ਤੋਂ ਤੁਸੀਂ ਪਿਆਰ ਲੈ ਕੇ ਖੁਸ਼ੀਆਂ ਲੈ ਕੇ ਆ ਰਹੇ ਹੋ, ਇਹ ਸਾਡੇ ਲਈ ਧੰਨ ਭਾਗ ਆ।
3: ਥੈਂਕ ਯੂ ਭਾਜੀ,
0: ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਦਾ 905-600-73-33-37 ਤੇ ਨਾਲ ਹੀ ਵਹਿਮਾਂ ਭਰਮਾਂ ਬਾਰੇ ਥੋੜੀ ਜਿਹੀ ਗੱਲਬਾਤ ਕਰ ਲਈਏ, ਤੇ ਤੁਸੀਂ ਗੁੱਸਾ ਨਾ ਕਰੀ ਨਹੀਂ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਪਰ ਨਾਲ ਅੱਜ ਦੇ ਪ੍ਰੋਗਰਾਮ 'ਚ ਲਓ ਫਿਰ ਸਾਡੇ ਸਪੋਂਸਰਸ ਜਿਹੜੇ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕਰ ਲਈਏ। ਸਿੰਪਲੀ ਇੰਡੀਅਨ ਕੁਜ਼ੀਨ ਦਾ ਨੰਬਰ ਤੁਹਾਨੂੰ ਦੇ ਦਿੱਤਾ, ਡਾਕਟਰ ਕੁਲਦੀਪ ਪ੍ਰਸਿੱਧ ਹੋਮਿਓਪੈਥ, ਨੰਬਰ ਹੈ 647-818-0055, 647-818-0055। ਫੈਸ਼ਨ ਆਈ ਕਿਊ, ਹੁਣ ਜੇ ਤੁਹਾਨੂੰ ਰਾਤ ਨੂੰ ਚਿੱਤ ਕਰੇ ਨਾ ਵੀ ਮੈਂ ਐਚਕਨ ਨਵੀਂ ਪਾਉਣੀ ਹੈ ਅਤੇ ਭਰਾ ਦੇ ਵਿਆਹ 'ਤੇ ਜਾਣਾ ਜਾਂ ਰਿਸ਼ਤੇਦਾਰ ਦੇ ਵਿਆਹ 'ਤੇ ਜਾਣਾ, ਤਾਂ ਤੁਸੀਂ ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਕੱਢ ਲਓ, ਵਿਆਹ ਸ਼ਾਦੀ ਦਾ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜੂਗਾ। ਨੰਬਰ ਹੈ 905-453-2225, 905-453-2225। ਪ੍ਰਦੀਪ ਅਪਲਾਇੰਸ ਰਿਪੇਅਰ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸ ਕਾ ਪ੍ਰਦੀਪ ਹਸਪਤਾਲ ਹੈ। ਬਹੁਤ ਕਮਾਲ ਦੇ ਪ੍ਰਦੀਪ ਜੀ, ਬਹੁਤ ਰੀਜ਼ਨੇਬਲ ਰੇਟ ਲੈਂਦੇ ਆ। 647-622-3203, 647-622-3203। ਤੇ ਲਓ ਗੀਤ ਸੁਣਦੇ ਆ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਕਿਉਂਕਿ ਸ਼ੁੱਕਰਵਾਰ ਹੈ, ਜੁੰਮਾ ਹੈ, ਅਤੇ ਤੁਹਾਡਾ ਵੀ ਮੂਡ ਹੈ ਜਿਹੜਾ ਉਹ ਗੀਤਾਂ ਸੰਗੀਤਾਂ ਦੇ ਨਾਲ ਜੁੜਿਆ ਹੋਇਆ। ਇੱਕ ਕਾਲ ਲੈ ਲਈਏ ਪਹਿਲਾਂ, ਘਰੋਂ ਆ ਰਹੀ ਹੈ ਕਾਲ, ਉਹ ਕੱਟ ਗਈ 7232 ਤੋਂ ਲੈਂਡਲਾਈਨ ਤੋਂ ਕਾਲ ਆ ਰਹੀ ਸੀਗੀ, ਕਿਸੇ ਕਾਰਨ ਕੱਟੀ ਗਈ ਆ। ਅਗਰ ਤੁਸੀਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਵੈਲਕਮ। ਅਤੇ ਜੀ ਪ੍ਰੋਗਰਾਮ ਪੰਜਾਬੀ ਲੜਾਂ।

ਜਲਸਾਦਾਰ ਮਿਊਜ਼ਿਕ ਆ ਦੇਖੋ, ਕੱਲਾ ਕੱਲਾ ਪੀਸ ਜਿਹੜਾ ਵੱਜ ਰਿਹਾ ਨਾ ਮਿਊਜ਼ਿਕ ਦਾ, ਜੇ ਢੋਲਕ ਵੱਜ ਰਿਹਾ ਤਾਂ ਉਹਦੀ ਗੱਲ ਵੱਖਰੀ ਹੈ, ਜੇ ਮੈਂਡੋਲਿਨ ਵੱਜ ਰਹੀ ਹੈ ਜਾਂ ਫਿਰ ਕੀਬੋਰਡ ਵੱਜ ਰਿਹਾ ਜਾਂ ਕਹਿੰਦੇ ਆ ਕਿ ਤਬਲਾ ਵੱਜ ਰਿਹਾ, ਹਰ ਗੱਲ ਜਿਹੜੀ ਹੈ ਖੜਕ ਕੇ ਬਾਹਰ ਆ ਰਹੀ ਹੈ। ਚਰਨਜੀਤ ਹੂਜਾ ਦੀ ਇਹੀ ਬਹੁਤ, ਵੈਸੇ ਤਾਂ ਕਹਿੰਦੇ ਆ ਕਿ ਬੜੇ ਸੰਗੀਤਕਾਰ ਹੋਏ ਨੇ, ਪਰ ਜੋ ਗੱਲ ਚਰਨਜੀਤ ਹੂਜਾ ਨੇ ਬਣਾ ਦੇਣੀ ਹੈ ਉਹ ਮੇਰਾ ਖਿਆਲ ਆ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਨਹੀਂ ਬਣਾ ਸਕਣਗੀਆਂ, ਕਿਉਂਕਿ ਹੁਣ ਤਾਂ ਸਾਰਾ ਕੁਝ ਸੋਫਟਵੇਅਰ 'ਤੇ ਆਉਣ ਲੱਗ ਪਿਆ। ਅਤੇ ਹੂਜਾ ਸਾਹਿਬ ਢਿੱਡੋਂ ਅੰਦਰੋਂ ਦਿਮਾਗ 'ਚੋਂ ਦਿਲੋਂ ਪੂਰਾ ਸੰਗੀਤ ਹੀ ਸੰਗੀਤ ਸੀ।

0: ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਜ਼ਰੂਰ ਜਾਣਾ। ਗਿੱਲਾਂ ਦੇ ਫਾਰਮ ਤੇ ਬਹੁਤ ਮਿੱਠੇ ਮਿੱਠੇ ਖੰਡ ਮਿਸ਼ਰੀ ਖਰਬੂਜ਼ੇ, ਚਿੱਬੜਾਂ ਦੀ ਚਟਣੀ, ਹਰੀਆਂ ਤਾਜ਼ੀਆਂ ਮਿਰਚਾਂ, ਫਰੈਸ਼ ਗੋਭੀ ਔਰ ਟਮਾਟਰ, ਨੇਮ ਐਨੀਥਿੰਗ, ਚੱਕੀ ਦਾ ਆਟਾ। ਜੀ ਹਾਂ, ਗਿੱਲ ਫਾਰਮ ਤੁਹਾਡੇ ਵਾਸਤੇ ਕੈਲਡਨ ਦੇ ਵਿੱਚ ਆ। ਬੱਚਿਆਂ ਨੂੰ ਲੈ ਕੇ ਜਾਓ, ਫਾਰਮ ਦਿਖਾ ਕੇ ਲਿਆਓ। 14085 ਡਿਕਸੀ ਰੋਡ, 905-925-2300, 905-925-2300। ਪ੍ਰੋਗਰਾਮ ਪੰਜਾਬੀ ਲਾਈਨ ਵਿੱਚ ਕਾਲ ਲੈਂਦੇ ਹਾਂ ਜੀ। 7322 ਵੈਲਕਮ, ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਮੇਰੇ ਬੇਟੇ ਦਾ ਬਰਥਡੇ ਤੇ ਸੌਂਗ ਸੁਣਨਾ।
0: ਬੱਲੇ ਬੱਲੇ ਬੱਲੇ, ਬੇਟੇ ਦਾ ਬਰਥਡੇ, ਕੀ ਨਾਂ ਹੈ ਬੇਟੇ ਸੋਹਣੇ ਜੇ? ਲਾਲ ਚਰਨ ਪੁੱਤਰ ਦਾ?
1: ਹਰਮਨ।
0: ਹਰਮਨ ਸਿੰਘ।
1: ਹਾਂਜੀ, ਉਹਦਾ ਗਾਣਾ ਸੁਣਨਾ ਸੀਗਾ, ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
0: ਕਿਹਦਾ ਗਾਇਆ ਹੋਇਆ?
1: ਹਾਂਜੀ,
0: ਕਿਹਦਾ ਗਾਇਆ ਹੋਇਆ? ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
1: ਪਤਾ ਨੀ ਮੈਨੂੰ ਕਿਹਦਾ।
0: ਤੁਸੀਂ ਆਪ ਹੀ ਗਾ ਦਿਓ ਤਾਂ। ਸੌ ਵਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੋਹਣਿਆ। ਹੈਂ ਹਰਮਨ, ਹੈਪੀ ਹੈਪੀ ਬਰਥਡੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, ਅਤੇ ਤੁਹਾਡੇ ਰਿਸ਼ਤੇਦਾਰਾਂ ਵੱਲੋਂ, ਤੁਹਾਡੇ ਮੰਮੀ ਡੈਡੀ ਵੱਲੋਂ, ਨਾਨਕਿਆਂ ਦਾਦਕਿਆਂ ਸਭ ਵੱਲੋਂ ਤੁਹਾਨੂੰ ਬਹੁਤ ਬਹੁਤ ਹੈਪੀ ਹੈਪੀ ਹੈਪੀਐਸਟ ਬਰਥਡੇ। ਕਿੰਨੇ ਸਾਲ ਦਾ ਹੋ ਗਿਆ ਹਰਮਨ?
1: 43।
0: ਫਿਰ ਤਾਂ ਉਹਦੀ ਵੋਕਟੀ ਜਨਮ ਦਿਨ ਮਨਾਉਂਦੀ ਹੋਣੀ ਆ।
1: ਓਕੇ ਜੀ, ਗਾਣਾ ਮਿਲੇਗਾ ਤੇ ਲਗਾ ਦੇ।
0: ਵਿਆਹ ਕਰ ਲਿਆ ਕਿ ਨਹੀਂ?
1: ਨਹੀਂ ਅਜੇ।
0: ਨਹੀਂ ਅਜੇ, ਕੋਈ ਗੱਲ ਨਹੀਂ। ਚਲੋ, ਸੱਚੇ ਪਾਤਸ਼ਾਹ ਜਲਦੀ ਜਲਦੀ ਤੁਹਾਨੂੰ ਨੂੰਹ ਲਿਆ ਕੇ ਦੇਵੇ, ਤੇ ਖੁਸ਼ੀਆਂ ਖੇੜੇ ਸਾਂਝੇ ਹੋਣ। ਜ਼ਰੂਰ ਲਾਉਣੇ ਆ।
1: ਓਕੇ,
0: ਕਿਹੜਾ ਗੀਤ ਸੀਗਾ? ਜਨਮ ਦਿਨ ਤੇ
1: ਬਾਰ ਮੁਬਾਰਕ ਤੈਨੂੰ।
0: ਆ ਦੱਸਿਓ ਜੀ ਮੈਨੂੰ, ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਹ ਗੀਤ ਕਿਹਦਾ ਗਾਇਆ ਹੋਇਆ, ਫਿਰ ਆਪਾਂ ਸੁਣਾ ਦਈਏ। ਹਾਂਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ। 3272।
2: ਹਾਂਜੀ ਸਿੱਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ, ਕੌਣ ਬੋਲਦੇ ਹੋ?
2: ਮੈਂ ਮੱਖਣ ਸਿੰਘ ਬੋਲਦਾ।
0: ਅੱਜ ਤਾਂ ਮੱਖਣ ਹੀ ਮੱਖਣ ਹੋਈ ਪਈ ਆ।
2: ਹਾਂਜੀ ਹਾਂਜੀ ਹਾਂਜੀ, ਅੱਜ ਤੇ ਸਤਿੰਦਰਪਾਲ, ਅੱਜ ਮੈਨੂੰ ਨਾ ਅਮਰ ਸਿੰਘ ਸ਼ੌਂਕੀ ਦੀ ਬਾਹਰ ਸੁਣਾ ਦੇ ਯਾਰ।
0: ਸੁਣਾ ਦਿੰਦੇ ਆ, ਅਮਰ ਸਿੰਘ ਸ਼ੌਂਕੀ ਕਿਤੋਂ ਲੈਣ ਜਾਣਾ? ਜਦੋਂ ਅਮਰ ਸਿੰਘ ਸ਼ੌਂਕੀ ਨੇ ਉਂਗਲੀ ਘੁਮਾ ਕੇ ਕਹਿਣਾ ਨਾ, ਉਹ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ,
2: ਤਾਂ ਹੀ ਹੁਣ ਮੇਰੇ ਮਨ ਵਿੱਚ ਕਈਆਂ ਦਿਨਾਂ ਦੀ ਆ,
0: ਲੰਘਣਾ ਜੇ ਪ੍ਰੇਮ ਦੀ ਗਲੀ। ਕਿਆ ਬਾਤ ਆ! ਸ਼ੌਂਕੀ ਸਾਹਿਬ ਬਹੁਤ ਵੱਡੇ ਗਵਈਏ ਸੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ ਆ ਕਈ ਪ੍ਰੋਗਰਾਮ।
2: ਸ਼ੌਂਕੀ
0: ਸ਼ੌਂਕੀ ਸਾਹਿਬ ਦਾ ਰੀਸ ਨੀ ਆਪਾਂ ਕਰ ਸਕਦੇ।
2: ਬਹੁਤ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜ਼ਰੂਰ ਸੁਣਾਉਂਦੇ ਆ। ਕਿਹੜਾ ਸੁਣਾਈਏ? ਰਾਣੀ ਸੁੰਦਰਾ ਬੇਨਤੀ ਕਰਦੀ ਕਿ ਕੋਈ ਹੋਰ?
2: ਦੋਤਾਰਾ
0: ਵੱਜਦਾ ਇਹ ਸਿੰਘਾਂ, ਫੁੱਟ ਫੱਟ ਤਾਂ ਨੀ ਮੁੱਕਲੀ ਸਿੰਘਾਂ ਚੋਂ, ਇਹ ਤਾਂ ਆਪਦੇ ਆਪ ਪਾ ਲੈਂਦੇ ਆ, ਸਿੰਘ ਫਸਾ ਲੈਂਦੇ ਆ ਜਦੋਂ ਕਿਤੇ ਲੋੜ ਪੈਂਦੀ ਆਪਾਂ।
2: ਹਰੀ ਸਿੰਘ ਨੇ ਜਕਾਰਾ ਬੋਲਿਆ, ਕਹਿੰਦਾ ਸਤਿ ਸ੍ਰੀ ਅਕਾਲ
0: ਬਹੁਤ ਅੱਛੇ ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਦਾ। ਇਸ ਤੋਂ ਪਹਿਲਾਂ ਕਿਹਾ ਅਮਰ ਸਿੰਘ ਸ਼ੌਂਕੀ ਨੂੰ ਸੁਣੀਏ, ਇੱਕ ਤਾਂ ਵੀ ਸਬਜ਼ੀ ਮਾਰਕੀਟ ਵਾਲਿਆਂ ਨੂੰ ਇੱਕ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ। ਲੈ ਬਈ, ਨਾਲੇ ਤਾਂ ਮੀਟ ਬਣਾਓ, ਲੋਕਾਂ ਨੂੰ ਖਵਾਓ, ਅਤੇ ਨਾਲੇ ਪੈਸੇ ਕਮਾਓ। ਮੀਟ ਅਤੇ ਤੰਦੂਰੀ ਕੁੱਕ, ਸਬਜ਼ੀ ਮਾਰਕੀਟ, ਕੈਸ਼ੀਅਰ ਚਾਹੀਦੇ ਆ। ਲਾ, ਜੋਬ ਤਾਂ ਲੱਭਦੀ ਨਹੀਂ ਅੱਜ ਕੱਲ੍ਹ। ਕਿਚਨ 'ਚ ਕੰਮ ਕਰਨ ਵਾਲਾ ਸਟਾਫ ਚਾਹੀਦਾ, ਵੈਰੀ ਗੁੱਡ ਪੇ, ਮੌਕੇ ਸਿਰ ਪੈਸੇ ਦਿੱਤੇ ਜਾਣਗੇ, ਚੰਗੇ ਪੈਸੇ ਦਿੱਤੇ ਜਾਣਗੇ, ਐਟਮੋਸਫੀਅਰ ਗੁੱਡ ਮਿਲੂਗਾ। ਸਬਜ਼ੀ ਮਾਰਕੀਟ, 416-388-4661, 416-388-4661 ਟੈਲੀਫੋਨ ਨੰਬਰ ਹੈ। ਸਰਵਜੀਤ ਇੱਕ ਵਾਰੀ ਫਿਰ ਮੇਰੇ ਨਾਲ ਨੇ, ਅਤੇ ਅਸੀਂ ਲਾਈਵ ਔਨ ਲੋਕੇਸ਼ਨ ਕਿੱਥੋਂ? ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਰਵਜੀਤ
3: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਬੜਾ ਨਜ਼ਾਰਾ ਆ ਰਿਹਾ ਸੀ ਸੁਣ ਕੇ। ਕਹਿੰਦੇ ਅੱਜ ਤੇ ਮੱਖਣੋ ਮੱਖਣ ਹੋਈ ਪਈ ਹੈ, ਤੇ ਮੇਰੀ ਗੱਲ ਹੋਈ ਸੁੱਖ ਬਾਈ ਨਾਲ, ਕਹਿੰਦੇ ਯਾਰ ਡੀਲ ਵੀ ਆਪਾਂ ਫਿਰ ਮੱਖਣੋ ਮੱਖਣੀ ਕਰ ਦਿੰਦੇ ਆ, ਬੜੀ ਸ਼ਾਨਦਾਰ, ਜਿੱਥੇ ਬੰਦਾ ਮੱਖਣ ਪਲੇਟ ਵਿੱਚ ਰੱਖ ਕੇ ਖਾਵੇ, ਜੇ ਇਹੋ ਜਿਹਾ ਕੋਈ ਡਾਇਨਿੰਗ ਟੇਬਲ ਸਾਨੂੰ ਧਿਆਵੇ ਤੇ ਅਸੀਂ ਖਿੱਚ ਕੇ ਜੀ ਕੰਡਾ ਖਿੱਚ ਦਈਏ। ਜੀ ਆਣ ਦੋ ਬਾਈ ਜੀ।
4: ਬਿਲਕੁਲ, ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ, ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਬਿਲਕੁਲ ਕੜਾਕੇ ਅਕੈਡਮੀ ਪ੍ਰਾਈਜ਼ਾਂ ਜਿਹੜੀਆਂ ਪਰਿਵਾਰਾਂ ਨੂੰ ਅਸੀਂ ਦੇ ਰਹੇ ਹਾਂ, ਤੇ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਪਹਿਲਾਂ ਤਾਂ ਦੱਸ ਦਈਏ ਵਰਾਇਟੀ ਸਾਡੇ ਕੋਈ ਨਹੀਂ ਸਾਰੀ ਆ, 20 ਤੋਂ 25 ਡਾਇਨਿੰਗ ਟੇਬਲ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ। ਡਿਜ਼ਾਈਨਰ ਚਿਹਰਾ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਉਧਰਲੀ ਸਾਈਡ ਜਿਹੜੇ ਵਾਲ ਦੇ ਉੱਪਰ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ। ਇੱਧਰ ਬਾਈ ਜੀ ਮਸਾਜ ਕਰਨੀ ਹੈ ਬਹਿ ਜਾਓ, ਪਾਵਰ ਰਿਕਲਾਈਨਰ ਲੱਗੇ ਹੋਏ ਨੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਮਿਲਣੀ ਹੈ ਤੇ ਨਾਲ ਤੋਹਫਾ ਮਿਲਣਾ ਪੰਜਾਬੀ ਲਹਿਰਾਂ ਵੱਲੋਂ। ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਹੁਣ ਆਪਾਂ ਗੱਲਬਾਤ ਕਰਦੇ। ਤੁਸੀਂ ਕਿਹਾ ਵੀ ਰੀਅਲ ਮਾਰਬਲ ਟੇਬਲ ਦੀ ਡੀਲ ਦਿਓ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗ੍ਰੇ ਕਲਰ ਦਾ ਟੌਪ ਤੇ ਨਾਲ 6 ਚਰਾਂ ਡਿਜ਼ਾਈਨਰ 6 ਚਰਾਂ ਲੈਦਰ ਦੀਆਂ ਤੁਹਾਨੂੰ ਮਿਲਣੀਆਂ। ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਕਲਰ ਗ੍ਰੇ ਚਾਹੀਦਾ ਜਾਂ ਲਾਈਟ ਤੁਹਾਨੂੰ ਕਲਰ ਚਾਹੀਦਾ, ਦੋ ਕਲਰ ਆਪਸ਼ਨਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚਰਾਂ, ਜਿਹਦੀ ਫਲੋਰ ਦੀ ਪ੍ਰਾਈਸ $12,000-1300 ਲੱਗੀ ਹੋਈ ਸੀ। ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ $399 ਡਾਲ ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਜੀ।
3: ਬਾਈ ਜੀ ਇੱਕ ਚੇਅਰ ਦੀ ਗੱਲ ਨਹੀਂ ਕਰ ਰਹੇ ਆਪਾਂ, 6 ਚੇਅਰ ਡਾਇਨਿੰਗ ਟੇਬਲ ਦੀ ਗੱਲ ਕਰ ਰਹੇ।
4: ਬਿਲਕੁਲ ਸਰ, ਪੰਜਾਬੀ ਲਹਿਰਾਂ ਦਾ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਚੱਲ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਰਿਹਾ। ਰੀਅਲ ਮਾਰਬਲ ਦਾ ਟੇਬਲ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, 6 ਚੇਅਰਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ ਤੇ ਨਾਲ ਗਿਫਟ ਮਿਲਣਾ ਹੀ ਮਿਲਣਾ, ਏਅਰ ਫਰਾਇਰ, ਏਅਰ ਫਰਾਇਰ, ਏਅਰ ਫਰਾਇਰ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ। ਫਰਾਈਡੇ, ਸੈਚਰਡੇ, ਸੰਡੇ ਤਿੰਨੋਂ ਦਿਨ ਤੁਸੀਂ ਪਹੁੰਚ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 905-302-9494-905-302-9494-9। ਗ੍ਰੈਂਡ ਹੋਮ ਫਰਨੀਚਰ ਬਾਜੀ,
0: ਕੀ ਬਾਤ ਹੈ, ਚੱਕ ਦੋ ਫਟੇ। ਸਰਵਜੀਤ, ਸੋ ਨਾਈਸ ਆਫ ਯੂ, ਥੈਂਕ ਯੂ,
3: ਥੈਂਕ ਯੂ ਸੋ ਮਚ।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦੇਖੋ, ਐਬਸਫੋਰਡ ਦੇ ਵਿੱਚ ਮਿਲ ਲੇਕ ਵਿੱਚ ਕੋਈ ਬੀਬੀ ਕੂੜਾ ਸਿੱਟ ਰਹੀ ਸੀ। ਯਾਰ, ਕਿਹੜੇ ਮੁਲਕ 'ਚ ਅਸੀਂ ਆਏ ਹੋਏ ਹਾਂ, ਕੀ ਕੁਛ ਅਸੀਂ ਕਰ ਰਹੇ ਹਾਂ, ਕਿਉਂ ਕੈਨੇਡਾ ਨੂੰ ਪੰਜਾਬ ਬਣਾਉਣ ਲੱਗੇ ਹਾਂ ਜਾਂ ਹਿੰਦੁਸਤਾਨ ਬਣਾਉਣ ਲੱਗੇ ਹਾਂ। ਅਸੀਂ ਵੀ ਕਈ ਵਾਰ ਨਾ ਮੌਕਾ ਸੱਜੇ ਖੱਬੇ ਦੇਖ ਕੇ, ਮੈਂ ਸ਼ਾਬਾਸ਼ ਦਿੰਦਾ ਉਹਨਾਂ ਸੱਜਣਾਂ ਨੂੰ ਜਿਹੜੇ ਸੱਜਣ ਗੰਦਗੀ ਕੂੜਾ ਕਰਕਟ ਸਾਫ਼ ਕਰਦੇ ਆ। ਬਹੁਤ ਸਾਰੇ ਥਾਵਾਂ 'ਤੇ ਬਜ਼ੁਰਗਾਂ ਨੂੰ ਦੇਖੀਦਾ, ਉਹ ਸਵੇਰੇ ਸਵੇਰੇ ਉੱਠ ਕੇ ਆਪਣੀ ਸਟਰੀਟ ਨਹੀਂ, ਦੂਜੀਆਂ ਸਟਰੀਟਸ 'ਤੇ ਜਾ ਕੇ ਗੰਦਗੀ ਸਾਫ਼ ਕਰਦੇ ਆ। ਅਤੇ ਆਪਾਂ ਕਈ ਵਾਰ ਜਾਗੋ ਜੁਗੋ ਕੱਢਦੇ ਹਾਂ, ਕਿਤੇ ਪੁਰਾਣੇ ਪਾਣੀ ਵਾਲਾ ਗਲਾਸ ਸਿੱਟਤਾ, ਕਿਤੇ ਬੀਅਰ ਸਿੱਟਤੀ, ਕਿਤੇ ਬੋਤਲ ਸਿੱਟਤੀ। ਆ ਬੀਬੀ ਨੇ ਤਾਂ ਕਮਾਲ ਹੀ ਕਰਤੀ। ਐਬਸਫੋਰਡ ਇੱਕ ਲੇਕ ਆ, ਉਸ ਲੇਕ ਦੇ ਵਿੱਚ ਬੀਬੀ ਗਾਰਬੇਜ ਸੁੱਟਦੀ ਸੀ ਅਤੇ ਪੁਲਿਸ ਨੇ ਦੇਖ ਲਿਆ, $1,000 ਦਾ ਜੁਰਮਾਨਾ ਕੀਤਾ। ਸ਼ਾਬਾਸ਼ ਤੇਰੇ, ਇਹ ਗਾਰਬੇਜ ਪਾਣੀ 'ਚ ਸਿੱਟਣ ਦੀ ਕਿਉਂ ਲੋੜ ਪੈ ਗਈ? ਹੋ ਸਕਦਾ ਇਹ ਵੀ ਕੋਈ ਵਹਿਮ ਭਰਮ ਹੋਵੇ। ਆਪਣੇ ਨਹਿਰਾਂ 'ਚ ਬੜਾ ਗੰਦਗੀ ਆਉਂਦੀ ਆ, ਫਿਰ ਸਰਕਾਰਾਂ ਨੂੰ ਕਹਿੰਦੇ ਜੀ ਪੰਜਾਬ 'ਚ ਬੁੱਢਾ ਨਾਲਾ ਜਿਹੜਾ ਉਹਨੂੰ ਸਾਫ਼ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਕਾਲ ਲੈਂਦੇ ਹਾਂ। 6972 ਹੈਲੋ,
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
5: ਹਾਂਜੀ, ਬਹੁਤ ਬੇੜਾ ਗਰਕ ਹੋਇਆ ਗਿਆ ਜੀ,
0: ਕਾਲਾ ਬੇੜਾ ਗਰਕ ਹੋਇਆ,
5: ਕੂੜਾ ਸੁੱਟਣ ਵਾਲਾ।
0: ਹਾਂ, ਮਾੜੀ ਗੱਲ ਆ ਇਹ।
5: ਹਾਂ, ਜਿਹੜੇ ਆਪਾਂ ਅਸੀਂ ਕੈਨੇਡੀ ਆਲ ਦਾ ਵੇ ਫਾਰਮ 'ਚ ਰਹਿੰਦੇ ਹਾਂ, ਮਤਲਬ ਫਾਰਮ ਏਰੀਆ 'ਚ, ਜਿੰਨੇ ਵੀ ਆ ਜੀ ਆਪਣੇ ਆਹ ਬ੍ਰਹਿਮਲੀ ਜਾਂਦੀ ਸਿੱਧੀ ਜਾਂ ਕਲਰਬਨ ਜਾਂਦੀ ਆ ਸਿੱਧੀ ਤੇ ਹਾਰਟ ਲੇਕ ਜਾਂਦੀ ਆ ਸਿੱਧੀ, ਇਹ ਰਾਹ ਦੇ ਵਿੱਚ ਨਾ ਉੱਥੇ ਕੂੜਾ ਸੁੱਟ ਜਾਂਦੇ ਆ ਜੀ ਸਾਈਡਾਂ ਤੇ ਇੱਥੋਂ।
0: ਨਹੀਂ, ਕੂੜਾ ਤਾਂ ਆਪਣੇ ਇੱਥੇ ਚੱਕ ਕੇ ਲੈ ਜਾਂਦੇ ਆ ਯਾਰ।
5: ਹਾਂ ਹਾਂ, ਮਤਲਬ ਉਹ ਚੱਕ ਕੇ ਤਾਂ ਲੈ ਜਾਂਦੇ ਆ ਜੀ, ਪਰ ਉਹ ਕਈ ਕਾਲੇ ਬੈਗਾਂ ਦੇ ਵਿੱਚ ਸੁੱਟ ਕੇ ਜਾਂਦੇ ਆ, ਜਿਹਨਾਂ ਤੋਂ ਬਾਅਦ 'ਚ ਚੁਕਾਉਂਦੇ ਆ ਜਿਹੜੇ ਕਿਰਾਏਦਾਰ ਆ। ਬਾਕੀ ਐਡਮਿੰਟਨ ਦੇ ਵਿੱਚ ਗੋਲੀ, ਸੱਚ ਐਡਮਿੰਟਨ 'ਚ ਗੁਰਦੁਆਰੇ 'ਚ ਅਟੈਕ ਹੋਇਆ, ਉਹ ਤਾਂ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਣਾ।
0: ਕੋਈ ਬੰਦਾ ਸਿਰਫ ਰਿਹਾ, ਉਹਨੇ ਜਾ ਕੇ ਕੁਛ
5: ਉਹਨੇ ਸਕਰੂ ਡਰਾਈਵਰ ਨਾਲ ਮਾਰਿਆ ਜੀ।
0: ਹਾਂ ਹਾਂ ਹਾਂ, ਐਡਮਿੰਟਨ ਬੜਾ ਮਾੜਾ ਹੋਇਆ।
5: ਮਤਲਬ ਰੇਟਿਜ਼ਮ ਦਾ ਕਾਰਨ ਇਹੀ ਹੁੰਦਾ,
0: ਰੇਟਿਜ਼ਮ ਨਹੀਂ ਕਹਿ ਸਕਦੇ, ਪਤਾ ਨਹੀਂ ਵਿੱਚੋਂ ਕੀ ਨਿਕਲਣਾ ਜੀ, ਬਾਅਦ 'ਚ ਪਤਾ ਲੱਗਦਾ। ਹਰ ਗੱਲ ਨੂੰ ਆਪਾਂ ਰੇਸਿਜ਼ਮ ਨਾਲ ਜੋੜ ਦਿੰਦੇ ਹਾਂ। ਆਪਾਂ ਵੀ ਘੱਟ ਨਹੀਂ ਕਰਦੇ ਜੋ ਕੁਛ ਹੁਣ ਆਪਾਂ ਕਰ ਰਹੇ ਹਾਂ, ਤੁਸੀਂ ਆਪ ਹੀ ਦੇਖਦੇ ਹੋ। ਹੱਟੀ ਪੱਠੀ ਜਿੱਥੇ ਕਿਤੇ ਬਹਿੰਦੇ ਹਾਂ ਉੱਥੇ ਆਪਾਂ ਇਹ ਮੰਨਣ ਲੱਗ ਪਏ ਹਾਂ ਕਿ ਇੰਡੀਆ ਵਾਲੇ ਲੀਡਰਾਂ ਤੋਂ ਤਾਂ ਪੰਜਾਬ ਕੈਲੀਫੋਰਨੀਆ ਬਣਿਆ ਨਹੀਂ, ਆਪਾਂ ਕੈਨੇਡਾ ਨੂੰ ਪੰਜਾਬ ਬਣਾਤਾ।
5: ਨਹੀਂ ਇਹ ਤਾਂ ਉੱਥੋਂ ਦਾ ਆਪ ਹੀ ਜਿਹੜਾ ਦੈਨਿਸ਼ ਸਿੰਘ ਆ ਨਾ ਉੱਥੋਂ ਦਾ ਵਾਈਸ ਪ੍ਰੈਸੀਡੈਂਟ ਐਡਮੰਟਨ ਦਾ, ਉਹ ਆਪ ਹੀ ਕਹਿ ਰਿਹਾ ਵਾ ਕਿ ਰਾਈਜ਼ਿੰਗ ਇਨ ਕੈਨੇਡਾ।
0: ਚਲੋ ਕੋਈ ਨੀ, ਦੇਖਦੇ ਹਾਂ ਕੀ ਬਣਦਾ। ਉਹ ਪਤਾ ਕੀ ਜੀ, ਕਈ ਵਾਰ ਸਿਆਸੀ ਬਿਆਨ ਹੁੰਦੇ ਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ। ਇੱਕ ਨਾ ਬੀਬੀ ਜੀ ਨੇ ਗਾਣਾ ਸੁਣਨਾ ਚਾਹਿਆ ਸੀ, ਜਨਮ ਦਿਨ ਤੇਰਾ ਸੋਹਣਿਆ। ਦੱਸਿਓ ਯਾਰ ਕਿਹਦਾ ਗਾਣਾ ਇਹ, ਮੈਂ ਲਾ ਦੇਵਾਂ ਜਨਮ ਦਿਨ ਤੇਰਾ ਸੋਹਣਿਆ। ਵੈਸੇ ਸੋਹਣੀਏ ਵਾਲੇ ਤਾਂ ਬਥੇਰੇ ਮਿਲ ਗਏ ਮੈਨੂੰ, ਜਨਮ ਦਿਨ ਤੇਰਾ ਸੋਹਣੀਏ, ਜਨਮ ਦਿਨ ਤੇਰਾ ਸੋਹਣਿਆ, ਮੈਨੂੰ ਦੱਸੋ ਭਲਾ ਕਿਹਦਾ ਗੀਤ ਹੈ, ਅਤੇ ਰਾਈਟ ਵੇ ਲਾ ਦਈਏ ਤਾਂ ਕਿ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੈ ਯਾਰ। ਇੱਦੂ ਵਧੀਆ ਮਾਂ ਲਈ ਹੋਰ ਕੋਈ ਖੁਸ਼ੀ ਦੀ ਖਬਰ ਨਹੀਂ ਹੁੰਦੀ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ, ਆਪਣੇ ਬੇਟੇ ਦਾ ਜਨਮ ਦਿਨ ਮਨਾਵੇ। ਬੱਚਾ ਵੱਡਾ ਵੀ ਹੋ ਜਾਵੇ ਤਾਂ ਮਾਵਾਂ ਲਈ ਤਾਂ ਉਹ ਬਸ ਕਹਿੰਦੇ ਹਰ ਉਮਰ ਵਿੱਚ ਵੀ ਉਹ ਪਿਆਰਾ। ਤੋ ਜਨਮ ਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਕਿ ਇਹ ਇੰਗਲੈਂਡ ਦੇ ਗਵਈਆਂ ਦਾ ਗਾਣਾ ਲੱਗਦਾ ਮੈਨੂੰ ਕਿਸੇ ਦਾ। ਅਤੇ ਜੇ ਤੁਹਾਨੂੰ ਪਤਾ ਲੱਗੇ ਤਾਂ ਜ਼ਰੂਰ ਮੈਨੂੰ ਦੱਸਿਓ। ਵੈਸੇ ਤਾਂ ਗਾਣੇ ਬਹੁਤ ਨੇ, ਦਿਲਜੀਤ ਦਾ ਵੀ ਗਾਣਾ ਜਨਮ ਦਿਨ 'ਤੇ, ਅਤੇ ਹੈਪੀ ਬਰਥਡੇ ਯਾਰਾ ਹਿੰਮਤ ਸੰਧੂ ਦਾ, ਜਿਹੜਾ ਆਪਣੇ ਰਵਿੰਦਰ ਗਰੇਵਾਲ ਦਾ ਦਮਾ ਦਾ ਜਨਮ ਦਿਨ ਤੇਰਾ ਹੈ। ਬਾਹਲੇ ਤਾਂ ਬੀਬੀਆਂ ਦੇ ਜਨਮ ਦਿਨ ਮਨਾਉਣ ਨੂੰ ਹੀ ਗਾਣੇ ਆਏ ਹੋਏ ਆ। ਆਹ ਦੇਖੀਏ ਕਿਹੜਾ ਜਨਮ ਦਿਨ ਤੇਰਾ, ਬਲਦੇਵ ਮਸਤਾਨਾ ਸ਼ਿੰਦਾ ਸੁਰੀਲਾ। ਤੋ ਖੈਰ ਪਲੀਜ਼, ਜੇ ਕਿਸੇ ਸੱਜਣ ਨੂੰ ਪਤਾ ਲੱਗੇ ਕਿ ਇਹ ਜਨਮਦਿਨ ਜਿਹੜਾ ਹੈ ਉਹ ਜਨਮਦਿਨ ਤੇਰਾ ਸੋਹਣਿਆ, ਮੇਰਾ ਖਿਆਲ ਲੜਕੇ ਨੂੰ ਮੁੰਡੇ ਨੂੰ ਆਖਿਆ ਗਿਆ, ਤਾਂ ਜ਼ਰੂਰ ਮੈਨੂੰ ਦੱਸਿਓ। ਪ੍ਰੋਗਰਾਮ ਪੰਜਾਬੀ ਲੈਣਾ, ਹਰਮਨ ਕੋਸ਼ਿਸ਼ ਕਰ ਰਿਹਾ ਕਿ ਤੇਰੇ ਜਨਮਦਿਨ 'ਤੇ ਜਿਹੜਾ ਗੀਤ ਤੇਰੇ ਮੰਮੀ ਜੀ ਨੇ ਸੁਣਨਾ ਚਾਹਿਆ ਉਹ ਜ਼ਰੂਰ ਤੈਨੂੰ ਸੁਣਾਇਆ ਜਾਵੇ। ਦੋ ਤਿੰਨ ਸੰਦੇਸ਼ ਲੈ ਲਈਏ, ਫਿਰ ਮੇਰਾ ਖਿਆਲ ਉਨੇ ਚਿਰ ਨੂੰ ਕੋਈ ਨਾ ਕੋਈ ਕਾਲ ਆ ਜਾਣੀ ਆ, ਅਤੇ ਮੈਨੂੰ ਦੱਸ ਦੇਣਗੇ ਕਿ ਜਨਮਦਿਨ ਤੇਰਾ ਸੋਹਣਿਆ ਕਿਹਦਾ ਗਾਇਆ ਹੋਇਆ ਗਾਣਾ।

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-
2: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
4: ਘਰ ਪਹੁੰਚ ਕੇ ਕਰਾਂ? ਹਾਂਜੀ।

0: ਹੈਪੀ ਬਰਥਡੇ, ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਸ਼ੁਭ ਸ਼ਾਵਾਂ, ਤੰਦਰੁਸਤੀ, ਬਿਲਕੁਲ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਐਸਾ ਬੂਟਾ ਲਾਇਆ ਮਿਊਜ਼ਿਕ ਦੀ ਦੁਨੀਆ ਵਿੱਚ, ਬਹੁਤ ਕਮਾਲ ਦਾ ਯਾਰ, ਬੜੀ ਵੱਡੀ ਕੰਟਰੀਬਿਊਸ਼ਨ ਆ ਢਿੱਲੋਂ ਵੀਡੀਓ ਦੀ। ਅਤੇ ਹੁਣ ਤੁਹਾਨੂੰ ਪਤਾ ਹਾਈਟੈਕ ਦੇ ਨਾਲ ਢਿੱਲੋਂ ਵੀਡੀਓ ਆਈ ਪੀ ਟੀ ਵੀ ਬੋਕਸ ਦਾ ਵੀ ਲੀਡਰ ਹੈ, ਅਤੇ ਨਾਲ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਉਹਦਾ ਵੀ ਲੀਡਰ ਹੈ ਢਿੱਲੋਂ ਵੀਡੀਓ। ਅਤੇ ਢਿੱਲੋਂ ਵੀਡੀਓ 'ਤੇ ਤੁਸੀਂ ਯੂ ਐੱਸ ਬੀ 'ਤੇ ਗਾਣੇ ਭਰਵਾਉਣੇ ਆ ਤਾਂ ਵੀ ਢਿੱਲੋਂ ਵੀਡੀਓ। ਅਤੇ ਅੱਜ ਕੱਲ੍ਹ ਉਹਨਾਂ ਨੇ ਘਰ ਦੇ ਵਿੱਚ ਗੁਰਬਾਣੀ 24 ਘੰਟੇ ਚੱਲਦੀ ਰਹੇ ਪਲੱਗ ਇਨ ਰੇਡੀਓ ਲਿਆਂਦਾ ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈ ਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈ ਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈ ਪੀ ਟੀਵੀ ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
1: ਪ੍ਰੋਗਰਾਮ ਨੇ ਪੰਜਾਬੀ ਲਹਿਰਾਂ ਵਿੱਚ ਸਾਡੇ ਪ੍ਰਾਊਡ ਸਪੋਂਸਰ ਨੇ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ। ਹਾਂ, ਤੁਸੀਂ ਪੂਰੇ ਉੱਤਰੀ ਅਮਰੀਕਾ ਵਿੱਚ, ਵਿਸ਼ੇਸ਼ ਤੌਰ 'ਤੇ ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਸੁਪਰ ਵੀਜ਼ਾ ਦੀਆਂ ਸਰਵਿਸਿਜ਼ ਜਾਂ ਫਿਰ ਲਾਈਫ ਇੰਸ਼ੋਰੈਂਸ ਜਾਂ ਫਿਰ ਤੁਸੀਂ ਕਹਿੰਦੇ ਨੇ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਾਈਨੈਂਸ਼ੀਅਲ ਪਲੈਨਿੰਗ ਲਈ ਇੱਕੋ ਨਾਮ ਹਰਪ੍ਰੀਤ ਸੈਣੀ, 416-817-6500, 416-817-6500.
2: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

బ్యాక్ ఫ్రెండ్స్, డోగ్రీ రేడియో సుందా మదా మదా స్వాగత హై. ఇతిహాస్ గల్ కరా దే డుగ్గర్ ప్రదేశ్ ਦੇ ਸ਼ੂਰਵੀਰ ਜਿੰਦਾ ਨਾਇ ਜਨਰਲ ਜ਼ੋਰਾਵਰ ਸਿੰਘ ਜੀ. ਇਹਦਾ ਜਨਮ 15 ਅਪ੍ਰੈਲ 1786 ਹੋਇਆ ਹਾ. ਇਹ ਇੰਦੂ ਰਾਜਪੂਤ ਫੈਮਿਲੀ ਚ ਜਨਮੇ ਹੈ. ਹੁਣ ਪ੍ਰੈਜੈਂਟ ਚੋ ਲਾਕਾ ਪਾਉਂਦਾ ਹੈ ਹਿਮਾਚਲ ਪ੍ਰਦੇਸ਼ ਵਿੱਚ. ਇਹਨੇ ਬੜੇ ਨਿੱਕੇ ਹੁੰਦੇ ਗੇ ਘਰ ਛੋੜੀ ਦਿੱਤਾ ਹਾ. ਇਹਨੇ ਬੜੇ ਗੇ ਨਿੱਕੇ ਹੁੰਦੇ ਤਲਵਾਰ ਚਲਾਉਣਾ, ਧਨੁਸ਼ ਵਿੱਦਿਆ ਇਹ ਸਭ ਸਿੱਖੀ ਲੈਤਾ ਹਾ. ਅਤੇ ਲੋਕ ਬੜੀ ਤਾਰੀਫ ਕਰਦੇ ਹੈ ਕਿ ਨਿੱਕਾ ਟੂਮਰ 'ਚ ਕੋਈ ਇੰਨਾ ਕੌਸ਼ਲ ਕਿਉਂ ਹੋ ਸਕਦਾ ਹੈ. ਅਤੇ ਇਹਦੇ ਉਸੇ ਕੌਸ਼ਲ ਨੇ ਉਸ ਸ਼ੌਰੇ ਨੇ ਰਾਜਾ ਗੁਲਾਬ ਸਿੰਘ ਹੁੰਦੇ ਆਰਮੀ 'ਚ ਭਜਾਈ ਦਿੱਤਾ. ਇਹਦੀ ਕਾਰਿਆ ਸ਼ਮਤਾ ਇੰਨੀ ਅੱਛੀ ਸੀ ਕਿ ਸਾਰੇ ਬੜੀ ਤਾਰੀਫ ਕੀਤੀ ਅਤੇ ਇਹਨੇ ਬੜੀ ਹੀ ਜਲਦ ਉਸ ਆਰਮੀ ਦਾ ਜਨਰਲ ਬਣਾਈ ਦਿੱਤਾ ਗਿਆ. ਅਤੇ ਗੁਲਾਬ ਸਿੰਘ ਜੀ ਨੇ ਇਹਨੇ ਪੂਰਾ ਕਾਰਿਆਭਾਰ ਸੌਂਪੜਿਆ ਰਿਆਸੀ ਇਲਾਕੇ ਦਾ ਅਤੇ ਅੱਗੇ ਪਿੱਛੇ ਦੇ ਇਲਾਕੇ ਦਾ. ਅਤੇ ਬਸ ਫੀ ਕਿਹਾ

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
0: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
1: 6478355294 647-835-5294।
2: ਨਾਲੇ ਚੋਪੜੀਆਂ ਨਾਲੇ ਦੋ ਦੋ।
3: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
4: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
3: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
4: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
1: Call Gagan or Gurinder at 905-286-9257.
5: Ladies and gentlemen, you are not ready for this.
6: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਵਿਕਿੰਗ ਗਿਰੀਸ਼ ਸ਼ਰਮਾ।
7: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
6: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
7: ਕਾਲ 647-606-8110
6: ਔਰ ਵਿਜ਼ਿਟ ਸ਼ਰਮਾ ਮੋਰਗੇਜਸ.com।

0: 7997877-sofastudio.ca. थैंक यू जी।
1: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
3: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
4: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
5: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
3: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
5: 416-717-2929
3: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
6: ਭਾਜੀ, ਅੱਜ ਘਰੇ ਤੰਦੂਰੀ ਬਣਾਓ,
7: ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
3: ਹਾਈ ਗਾਇਸ, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
8: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
9: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। टू लोकेशन टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture की धमाकेदार फेस्टिवल सीजन से।
10: ਜਿਤੇਂਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640 647-706-6640।
11: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ
12: ਮੈਂ? ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
13: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
14: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
12: ਕਾਲ ਕਰੋ ਜੇ ਗੈਰੀ ਨੂੰ
14: 905-459-5533
12: 905-459-5533 ਤੇ।
14: PNJ ਸਪ੍ਰਿੰਗ ਵੀਲ ਅਲਾਈਨਮੈਂਟ।
15: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ।
16: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
17: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
16: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।
18: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294-647-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਹੱਸਣ ਨਾਲ ਕੁਝ ਨਹੀਂ ਜਾਂਦਾ, ਥੋੜ੍ਹਾ ਥੋੜ੍ਹਾ ਹੱਸ ਲਿਆ ਕਰੋ। ਹਰ ਗੱਲ ਦਿਲ ਵਿੱਚ ਨਾ ਰੱਖੋ, ਦੁੱਖ ਕਦੇ ਕਦੇ ਦੱਸ ਦਿਆ ਕਰੋ। ਦੋਸਤ ਦੋਸਤ ਵਿੱਚ ਬੜਾ ਫਰਕ ਹੁੰਦਾ ਹੈ, ਜੋ ਚੰਗਾ ਲੱਗੇ ਉਸਨੂੰ ਦਿਲ ਵਿੱਚ ਰੱਖ ਲਿਆ ਕਰੋ। ਹਰ ਗੱਲ ਮੂੰਹੋਂ ਬੋਲ ਕੇ ਕਰਨੀ ਜ਼ਰੂਰੀ ਨਹੀਂ ਹੁੰਦੀ, ਬਿਨਾਂ ਬੋਲੇ ਵੀ ਕੁਝ ਗੱਲਾਂ ਕਰ ਲਿਆ ਕਰੋ। ਕਹਿੰਦਾ ਅੱਜ ਦਾ ਦਰਦ ਕੱਲ੍ਹ ਦੀ ਤਾਕਤ ਬਣੂਗਾ, ਇਹ ਹੰਝੂ ਵੀ ਇੱਕ ਦਿਨ ਰਾਹਤ ਬਣੂਗਾ। ਬਸ ਖੁਦ 'ਤੇ ਭਰੋਸਾ ਰੱਖੀ ਯਾਰਾ, ਤੇਰਾ ਵਕਤ ਵੀ ਇੱਕ ਦਿਨ ਸ਼ੋਹਰਤ ਬਣੂਗਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਅੱਜ ਦੇ ਲਈ ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ 24 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਦੇ ਉੱਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ, ਇਸ ਨੂੰ ਪਿਆਰ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਏਗਾ। ਹਰਜੀਤ ਸਿੰਘ ਜੰਜੂਆ ਜੀ ਉਹਨਾਂ ਦੀ ਅੱਜ ਐਬਸੈਂਸ ਦੇ ਵਿੱਚ ਮੈਂ ਇੱਕ ਵਾਰ ਫਿਰ ਤੁਹਾਡੇ ਲਈ ਸਾਂਝਾ ਵਿਰਸਾ, ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਰਮਨਦੀਪ ਸੈਣੀ ਦੇ ਨਾਲ ਤੁਸੀਂ ਜੁੜੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਸਭ ਤੋਂ ਪਹਿਲਾਂ ਅਸੀਂ ਆਪਣੇ ਪਿਆਰੇ ਬਾਸੀ ਸਾਹਿਬ ਨੂੰ ਗੁੱਡ ਮਾਰਨਿੰਗ ਬੁਲਾਉਂਦੇ ਹਾਂ। ਬਾਸੀ ਸਾਹਿਬ, ਗੁੱਡ ਮਾਰਨਿੰਗ ਜੀ, ਨੰਗਿਓ, ਕੀ ਹਾਲ ਚਾਲ?
1: ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਸੈਣੀ ਸਾਹਿਬ ਨੂੰ ਅਤੇ ਅਜੀਤ ਜੀ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੱਲ ਆਏ ਨੀ ਤੁਸੀਂ?
1: ਲੈ ਸਾਨੂੰ ਵੇਚ ਦੇ ਹੁੰਦਾ ਬਾਅਦ ਸਾਨੂੰ ਜਵਾਬ ਦੇ ਤਾਂ ਹੋਰ ਕਹਿੰਦੇ ਆਏ ਜੀ।
0: ਹਾਂਜੀ, ਕੀ ਕਰੀਏ,
1: ਬਣ ਗਏ ਹੁਣ ਪੂਰੇ ਪੋਲੀਟੀਸ਼ੀਅਨ।
0: ਮਾਸੀ ਸਾਹਿਬ, ਕੱਲ ਤਾਂ ਇੰਦਰ ਦੇਵਤਾ ਨੇ ਸਾਨੂੰ ਜਵਾਬ ਦਿੱਤਾ।
1: ਬਹੁਤ ਵਧੀਆ ਗੱਲ ਹੈ, ਮੌਸਮ ਠੀਕ ਹੋ ਗਿਆ, ਹੁਣ ਗੜਕਾਂਗੇ ਸਵਾਰਥ ਹੈ।
0: ਬਿਲਕੁਲ ਬਿਲਕੁਲ ਜੀ,
1: ਤਾਂ ਵਧੀਆ ਗੱਲ ਹੋ ਗਈ ਸਾਡੇ ਹੱਕ ਚ ਹੋ ਗਈ।
0: ਹਾਂਜੀ ਹਾਂਜੀ, ਨਹੀਂ ਜੋ ਹੁੰਦਾ ਵਧੀਆ ਹੀ ਹੁੰਦਾ, ਕੋਈ ਨੀ, ਅੱਗੇ ਫਿਰ ਹੋਰ ਕੀ ਉਹਨੂੰ ਕਹਿੰਦੇ ਤਾਕਤ ਦੇ ਨਾਲ ਆਵਾਂਗੇ।
1: ਹੋਰ ਦਰਸ਼ਨ ਵੀ ਦੇ ਦਿਓ ਕਿਤੇ ਦਫ਼ਤਰ ਦੇ।
0: ਬਿਲਕੁਲ ਬਿਲਕੁਲ ਦਿੰਦੇ ਹਾਂ, ਆ ਜਾਓ ਜਦੋਂ ਮਰਜ਼ੀ ਲੰਘਿਓ।
1: ਠੀਕ ਹੈ,
0: ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਜਿਹੜੀ ਕਿ ਰੱਖੀ ਸੀ ਹਰਜੀਤ ਸਿੰਘ ਜੰਜੂਆ ਹੁਣਾਂ ਨੇ, ਸਾਰੇ ਭਰਾਵਾਂ ਨੇ ਮਿਲ ਕੇ ਬਹੁਤ ਹੀ ਕੀ ਉਹਨੂੰ ਕਹਿੰਦੇ ਪਿਛਲੇ 2-4 ਵੀਕ ਤੋਂ ਜਾਂ ਮਹੀਨੇ ਤੋਂ ਤੁਸੀਂ ਸੁਣ ਵੀ ਰਹੇ ਹੋ, ਬੜੀ ਤਿਆਰੀ ਕੀਤੀ ਸੀ। ਬਟ ਕੱਲ ਇੰਦਰ ਦੇਵਤਾ ਦੀ ਪਿਛਲੇ 2 ਦਿਨਾਂ ਤੋਂ ਮਿਹਰਬਾਨੀ ਦੇ ਸਦਕਾ ਕੀ ਕਹਿੰਦੇ ਸਾਨੂੰ ਪੋਸਟਪੋਨ ਕਰਨੀ ਪਈ, ਅਤੇ ਕਿਉਂਕਿ ਜਿਹੜੀ ਪਿਕਨਿਕ ਹੁੰਦੀ ਆ ਉਹ ਤਾਂ ਬਾਹਰ ਪਾਰਕ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਹੈ ਨਾ, ਟੈਂਟ ਟੁੰਟ ਲਾ ਕੇ ਗਾਉਣ ਵਜਾਉਣਾ ਹੁੰਦਾ, ਅਤੇ ਜੇ ਕੀ ਉਹਨੂੰ ਕਹਿੰਦੇ ਹੁਣ ਇੰਦਾ ਮੀਂਹ ਪਈ ਜਾਵੇ ਤਾਂ ਅਸੀਂ ਕਿਹਾ ਵੀ ਨਹੀਂ ਇੱਦਾਂ ਨਹੀਂ ਕਰਨਾ ਅਸੀਂ, ਕੋਈ ਨਹੀਂ, ਫਿਰ ਦੁਬਾਰਾ 1-2 ਵੀਕ ਰੁਕ ਕੇ ਜਦੋਂ ਵੀ ਸਾਰੇ ਭਰਾਵਾਂ ਦਾ ਹੋਏਗਾ ਵੀ ਕਿਹੜੇ ਦਿਨ ਵਿਹਲੇ ਨੇ ਜਾਂ ਕਿਹੜੇ ਦਿਨ ਹੈ ਨਾ ਹੋ ਸਕਦਾ ਉਦੋਂ ਅਸੀਂ ਕਰਾਂਗੇ। ਪਨੇਸਰ ਸਾਹਿਬ ਵੀ ਆ ਗਏ ਨੇ। ਹਾਂਜੀ ਪਨੇਸਰ ਸਾਹਿਬ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਰ?
0: ਵਧੀਆ ਵਧੀਆ ਜੀ, ਤੁਸੀਂ ਸੁਣ?
2: ਪਿਕਨਿਕ ਤੇ ਥੱਕ ਥੁੱਕ ਗਏ ਹੈ ਨਾ, ਤਾਂ ਨਹੀਂ ਅੱਜ
0: ਜੰਜੂਆ ਸਾਹਿਬ ਮੀਂਹ ਦੇਖਦੇ ਥੱਕ ਗਏ ਕਹਿੰਦੇ, ਜੰਜੂਆ ਸਾਹਿਬ ਮੀਂਹ ਨੂੰ ਦੇਖਦੇ ਥੱਕ ਗਏ ਵੀ ਹੁਣ ਹਟੂ ਹੁਣ ਹਟੂ।
2: ਹਾਂਜੀ, ਆਪਾਂ ਕੱਲ ਉੱਥੇ ਗੱਲ ਕਰਦੇ ਸੀ ਵੀ ਕਾਹਤੇ ਆਪਾਂ ਚੇਂਜ ਕੀਤਾ
0: ਵੀ
2: ਮਿਲੇ ਸੀ, ਕਹਿੰਦੇ ਸੀ ਨਾ ਬਜ਼ੁਰਗ ਬੰਦੇ ਆ ਕਈਆਂ ਕਰਕੇ ਚੇਂਜ ਕਰਨਾ ਪੈ ਗਿਆ,
0: ਪੈਰ ਨਾ ਖੁੱਭ ਜੇ। ਨਹੀਂ ਨਹੀਂ, ਅਸੀਂ ਚੇਂਜ ਕੀਤਾ ਕਈਆਂ ਨੇ ਬਹੁਤ, ਅਸੀਂ ਉੱਥੇ ਤੁਸੀਂ ਵੀ ਉੱਥੇ ਦਰਸ਼ਨ ਦਿੱਤੇ ਸੀ, ਬੜੇ ਬੰਦਿਆਂ ਨੇ ਮੈਸੇਜ ਕੀਤਾ ਵੀ ਵਧੀਆ ਕੀਤਾ ਵੀ ਹੈ ਨਾ, ਕੋਈ ਆਉਂਦਾ ਉੱਥੇ ਸਾਰੇ ਬੰਦੇ ਖੱਜਲ ਖੁਆਰ ਹੁੰਦੇ ਕਹਿ ਲਓ।
2: ਦੇਖੋ ਤੁਸੀਂ ਕਿੰਨਾ ਬੁਰਾ ਹਾਲ ਸੀ ਹੈ।
0: ਜੀ ਜੀ ਜੀ ਜੀ, ਤੇ ਵੈਸੇ ਤਾਂ ਬੱਲੇ ਬੱਲੇ ਫਾਰਮ ਵਾਲਿਆਂ ਨੇ ਸਾਨੂੰ ਕਹਿਤਾ ਸੀ ਕਹਿੰਦੇ ਅੰਦਰ ਕਰ ਲਓ, ਜਿੱਥੇ ਉਹਨਾਂ ਨੇ ਅੰਦਰ ਆਪਣੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੁੰਦਾ ਹੁੰਦਾ ਹੈ ਨਾ, ਆਪਣਾ ਉੱਥੇ ਰੈਸਟੋਰੈਂਟ ਆ ਉਹਨਾਂ ਦਾ, ਉਹ ਕਹਿੰਦੇ ਸੀ ਕਰ ਲਓ, ਪਰ ਪਿਕਨਿਕ ਦੀ ਗੱਲ ਅੰਦਰ ਬਣਦੀ ਨਹੀਂ, ਪਿਕਨਿਕ ਤਾਂ ਉਹੀ ਹੈ ਨਾ ਜਿਹੜੀ ਪਾਰਕ 'ਚ ਖੁੱਲ੍ਹੇ ਆ, ਖੁੱਲ੍ਹੇ 'ਚ ਹੋਵੇ, ਅਤੇ ਪਿਛਲੀ ਵਾਰੀ ਵੀ
2: ਹੋ ਗਿਆ ਆਪਾਂ ਨੂੰ ਨਾ
0: ਜੀ,
2: ਉਹ ਲੱਗ ਜੂਗਾ ਟੈਂਟ
0: ਹਾਂ ਹੁਣ ਪ੍ਰੋਪਰ ਹੋਰ ਕਰਾਂਗੇ ਜਿਹੜਾ ਸਾਡਾ
2: ਹੁਣ ਆਪਣੇ ਕੋਲ 10-15 ਦਿਨ ਹੈਗੇ ਹੁਣ ਟੈਂਟ ਟੁੰਟ ਸਾਰਾ ਕੁਝ ਲੱਗ ਗਿਆ ਜਦ ਤਾਂ ਪਤਾ ਨਹੀਂ ਸੀ ਨਾ ਵੀ ਟੈਂਟਾਂ ਦਾ ਪੰਗਾ ਪਾਉਣਗੇ
0: ਹਾਂਜੀ ਹਾਂਜੀ ਹਾਂਜੀ ਨਹੀਂ
2: ਹੁਣ ਪਤਾ ਲੱਗ ਗਿਆ
0: ਤੇ ਕਰਦੇ ਆ ਹੁਣ ਬਾਕੀ ਸਲਾਹ ਦੇ ਨਾਲ ਵੀ ਅਗਲੀ ਡੇਟ ਕਿਹੜੀ ਹੁੰਦੀ
2: ਹੈ ਨਾਲੇ ਬਾਪਿਆਂ ਨੂੰ ਪਰਮਿੰਦਰ ਜੀ ਨੂੰ ਥੈਂਕ ਯੂ ਸਰ
0: ਥੈਂਕ ਯੂ ਮਨੇਸਰ ਸਰ ਥੈਂਕ ਯੂ ਸਾਡੀ ਕਾਲ ਦੇ ਲਈ ਸੋ ਜਿਹੜੇ ਜਿਹੜੇ ਵੀ ਉੱਥੇ ਵੀਰ ਭਰਾ ਸਾਡੇ ਪਹੁੰਚੇ ਸਨ ਕਿਉਂਕਿ ਪਤਾ ਸਾਨੂੰ ਸਵੇਰੇ ਵੀ ਹੁਣ ਮੀਂਹ ਤਾਂ ਹਟ ਨਹੀਂ ਰਿਹਾ ਕੈਂਸਲ ਕਰਨੀ ਪੈਣੀ ਫਿਰ ਵੀ ਸਾਡੇ ਇੱਕ ਸੱਦੇ 'ਤੇ ਉੱਥੇ ਆਏ ਅਤੇ ਸਾਰਿਆਂ ਨੇ ਇਹੀ ਸਲਾਹ ਕੀਤੀ ਵੀ ਨਹੀਂ ਇਹਨੂੰ ਪੋਸਟਪੋਨ ਕਰ ਦਿਉ ਅਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਆਪਣੇ ਤਾਂ ਕੀ ਉਹਨੂੰ ਕਹਿੰਦੇ ਸਿੰਗਰ ਸੀ ਜਿੰਨੇ ਵੀ ਪਰਫੋਰਮਰ ਸੀ ਹੈ ਨਾ ਸੁਰਿੰਦਰ ਲਾਡੀ ਭਾਅ ਜੀ ਹੋ ਗਏ ਪਰਮਜੀਤ ਹੰਸੂਣੀ ਹੋ ਗਏ ਹਰੇਕ ਸਾਰਾ ਕੋਈ ਉੱਥੇ ਪਹੁੰਚ ਗਿਆ ਸੀ ਫਲੂਦਾ ਵਾਲੇ ਆਈਸਕ੍ਰੀਮ ਵਾਲੇ ਵੀ ਹੈ ਮੈਡਮ ਹੁਣੇ ਉਹ ਵੀ ਆ ਗਏ ਸੀ ਸੋ ਪੂਰੀ ਤਿਆਰੀ ਸੀ ਟੈਂਟ ਵਗੈਰਾ ਵੀ ਲੱਗ ਗਏ ਸੀ ਹਰ ਕੋਈ ਚੀਜ਼ ਦੀ ਤਿਆਰੀ ਸੀ ਪਰ ਚਲੋ ਕੋਈ ਨਹੀਂ ਮੌਸਮ ਨੇ ਸਾਥ ਨਹੀਂ ਦਿੱਤਾ ਤਾਂ ਅਸੀਂ ਜਲਦੀ ਹੀ ਕਿਉਂਕਿ ਇਹਨੂੰ ਜ਼ਿਆਦਾ ਡਿਲੇ ਨਹੀਂ ਪਾਉਣਾ ਇੱਕ ਦੋ ਵੀਕਾਂ ਦੇ ਵਿੱਚ ਹੀ ਕੋਸ਼ਿਸ਼ ਕਰਦੇ ਹਾਂ ਵੀ ਕੱਲ੍ਹ ਹਰਜੀਤ ਭਾਈ ਨੇ ਆ ਜਾਣਾ ਕੱਲ੍ਹ ਤੋਂ ਅਸੀਂ ਫਿਰ ਡੇਟ ਅਨਾਊਂਸ ਕੋਈ ਕੱਲ੍ਹ ਤੱਕ ਸਲਾਹ ਕਰਕੇ ਕਰ ਦੇਣੀ ਆ ਅਤੇ ਬਸ ਤਿਆਰੀ ਰੱਖਿਓ ਪਿਕਨਿਕ ਦੀ ਅਤੇ ਟੈਂਪਰੇਚਰ ਦੀ ਜੇ ਗੱਲ ਕਰੀਏ ਤਾਂ ਹੋ ਗਈ ਹੈ ਮਾੜੀ ਮਾੜੀ ਠੰਡ ਮੈਨੂੰ ਤਾਂ ਹਵਾ ਜੀ ਲੱਗਦੀ ਸੀ ਮੈਂ ਬਾਹਰ ਉਤਰਿਆ ਮੈਂ ਕਿਹਾ ਆਹ 2 ਦਿਨ ਮੀਂਹ ਪਵਾ ਕੇ ਰੱਬ ਨੇ ਕਰਤੀ ਹੈ ਠੰਡ 14 ਡਿਗਰੀ ਇਹ ਟੈਂਪਰੇਚਰ ਹੈ ਇਸ ਵੇਲੇ ਕਹਿੰਦੇ ਮਿਸੀਸਾਗਾ ਮਾਲਟਨ ਦੇ ਨੇੜੇ ਫੀਲ ਲਾਈਕ 12 ਆਫਟਰਨੂਨ ਦੇ ਵਿੱਚ ਵੀ 20 ਡਿਗਰੀ ਤੱਕ ਹੀ ਟੈਂਪਰੇਚਰ ਜਾਏਗਾ ਅਤੇ ਨਾਈਟ ਟਾਈਮ 17 ਡਿਗਰੀ ਟੈਂਪਰੇਚਰ ਸੂਰਜ ਦੇਵਤਾ ਜੀ 6:32 'ਤੇ ਦਰਸ਼ਨ ਦੇਣਗੇ ਅਤੇ ਸ਼ਾਮ ਨੂੰ 8:08 'ਤੇ ਅਲੋਪ ਹੋ ਜਾਣਗੇ ਅਤੇ ਤੁਸੀਂ ਆਪਣੇ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਜਾਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ ਹੈਗਾ 905-673-3337 905-673-3337 ਦੇ ਉੱਤੇ ਤੁਸੀਂ ਸਟੂਡੀਓ ਦੇ ਉੱਤੇ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਸਟੂਡੀਓ ਦੇ ਵਿੱਚ ਤੁਸੀਂ ਲਾਈਵ ਲਿਸਨ ਕਰਨ ਲਈ ਪ੍ਰੋਗਰਾਮ ਨੂੰ 416-470-2040 ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ

0: ਹਾਂ, ਸੌਣ ਦੀ ਝੜੀ 'ਚ ਅਸੀਂ ਤਾਂ ਕੱਲ੍ਹ ਪੂਰਾ ਮਾਹੌਲ ਬਣਾ ਲਿਆ ਸੀ ਵੈਸੇ ਉੱਥੇ, ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਜੇ ਮੀਂਹ ਪੈਂਦੇ 'ਚ ਵੀ ਸਾਨੂੰ ਨੱਚਣਾ ਪੈ ਜਾਵੇ ਤਾਂ ਨੱਚ ਲਾਂਗੇ, ਕਿਉਂਕਿ ਜਦੋਂ ਵੀਰ ਭਰਾ ਇਕੱਠੇ ਹੋਏ ਹੁੰਦੇ ਸਾਰੇ ਤਾਂ ਵਧੀਆ ਮਾਹੌਲ ਬਣ ਜਾਂਦਾ। ਕਾਲ ਲੈਂਦੇ ਹਾਂ ਇੱਕ ਜੀ, ਅਗਲੀ 9345। ਸਤਿ ਸ਼੍ਰੀ ਅਕਾਲ ਭਾਜੀ। ਹੈਲੋ।
1: ਹੈਲੋ।
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਭਾਜੀ ਭਾਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਬਲਦੇਵ ਭਾਜੀ।
1: ਹਾਂਜੀ ਬਰਾੜ ਬੋਲ ਭਾਜੀ।
0: ਹਾਂਜੀ ਹਾਂਜੀ, ਕੀ ਹਾਲ ਚਾਲ ਹੈ?
1: ਹਾਲ ਵਧੀਆ ਜੀ, ਬਸ ਅਸੀਂ ਜੰਜੂਆ ਤੋਂ ਛੁੱਟੀ ਮਾਰ ਕੇ ਆਏ ਤਾਂ ਬ੍ਰੇਕਫਾਸਟ ਕਰਨ ਲੱਗੇ ਤੇ ਤੁਰਨ ਕਹਿੰਦਾ ਹਮਣ ਤੱਕ।
0: ਜੰਜੂਆ ਭਾਜੀ ਨੇ ਕੀ ਉਹਨੂੰ ਕਹਿੰਦੇ ਕੱਲ ਪਕੌੜੇ ਖਾ ਲੈ ਜ਼ਿਆਦਾ, ਜਿਹੜੇ ਤੁਸੀਂ ਬਣਾਏ ਸੀ।
1: ਨਹੀਂ ਭਾਜੀ ਇੱਦਾਂ ਤਾਂ ਨਹੀਂ, ਇੰਨੇ ਤਾਂ ਮੈਂ ਇੰਨੇ ਜ਼ਿਆਦਾ ਵੀ ਖਾਧੇ।
0: ਪਕੌੜੇ ਖਾ ਲੈ ਜ਼ਿਆਦਾ ਮੀਂਹ ਦੇ ਵਿੱਚ, ਕਹਿੰਦੇ ਨਾ ਹੁਣ ਨਹੀਂ ਮੈਂ ਉੱਠਦਾ।
1: ਨਹੀਂ ਪਕੌੜੇ ਫਿਰ ਖਾ ਕੇ ਹਜ਼ਮ ਕਰਨੇ ਸੀ ਨਾ।
0: ਬਸ ਬਸ ਹਜ਼ਮ ਕਰਨ ਵੇਲੇ ਚੱਲ ਗਏ,
1: ਉਦੋਂ ਚੱਲ ਗਏ। ਹਾਂਜੀ
0: ਹੋਰ ਸੁਣਾਓ।
1: ਹੋਰ ਵਧੀਆ ਜੀ, ਬਸ ਠੀਕ ਆ। ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਆਪਾਂ ਜਾਣੀ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਬਟ ਉੱਥੇ ਹੁਣ ਆਪਣਾ ਜ਼ੋਰ ਹੀ ਨਹੀਂ ਚੱਲਦਾ ਹੈ ਨਾ।
0: ਹਾਂਜੀ ਹਾਂਜੀ, ਨਹੀਂ ਪਰਮਾਤਮਾ ਅੱਗੇ ਦੇਖੋ, ਇੰਦਰ ਦੇਵਤਾ ਅੱਗੇ ਕਿਸੇ ਦਾ ਜ਼ੋਰ ਨਹੀਂ, ਕਿਸੇ ਦਾ ਵਸ ਨਹੀਂ।
1: ਅਸੀਂ ਤਾਂ ਭਰਾਵਾ ਇਸ ਵੇਲੇ ਕੱਲ੍ਹ ਉੱਠ ਕੇ ਡਟੇ ਹੋਏ ਸੀਗੇ।
0: ਮੈਂ ਬੋਲ ਗਿਆ ਭਾਜੀ ਬਰਾੜ ਸਾਹਿਬ, ਕਹਿੰਦੇ ਤਿੰਨ ਵਜੇ ਉੱਠ ਕੇ ਤੇ 4 ਵਜੇ ਕੜਾਹੀ ਚਾੜ੍ਹਤੀ ਸੀ ਪਕੌੜਿਆਂ ਦੀ, ਕਹਿੰਦੇ ਅੱਜ ਪਕੌੜੇ ਗਰਮ ਗਰਮ ਖਿਲਾ ਕੇ ਤੇ ਹਨਾ।
1: ਸੱਤ ਕੁ ਦਿਨ ਬਈ ਬਣਾ ਕੇ ਤੇ ਚਾਹ ਬਣਾਉਣ ਲੱਗੀ ਤੇ ਜੰਗੀ ਦਾ ਫੋਨ ਆਇਆ ਵੀ ਆ ਜਾਓ, ਤੇ ਮੈਂ ਕਿਹਾ ਵੀ ਆਉਣੇ ਆ, ਤੇ ਉਦੋਂ ਮੁੜ ਕੇ ਦਾ ਫੋਨ ਆਇਆ ਕਹਿੰਦਾ ਸ਼ਾਇਦ ਕੈਂਸਲ ਕਰਨੀ ਪਏ। ਮੈਂ ਕਹਿੰਦਾ ਸਮਾਨ ਨਾ ਲਿਆਓ, ਮੈਂ ਕਿਹਾ ਯਾਰ ਸਮਾਨ ਫਿਰ ਅਸੀਂ ਕਰਨਾ ਹੁਣ,
0: ਡਿਊਟੀ ਲਾਵਾਂਗੇ। ਹਾਂਜੀ ਹਾਂਜੀ ਬਿਲਕੁਲ, ਥੈਂਕ ਯੂ ਥੈਂਕ ਯੂ ਬਰਾੜ ਸਾਹਿਬ,
1: ਥੈਂਕ ਯੂ।
0: ਸੋ ਬਰਾੜ ਸਾਹਿਬ ਨੇ ਸਵੇਰੇ, ਕਿਉਂਕਿ ਨਾ ਹਿੰਮਤ ਚਾਹੀਦੀ ਹੁੰਦੀ ਆ, ਪਹਿਲਾਂ ਇੱਕ ਦਿਨ ਪਹਿਲਾਂ ਵੀ 23 ਆਪਣੇ 22 ਤਰੀਕ ਨੂੰ, ਅਤੇ ਉੱਥੇ ਬੱਲੇ ਬੱਲੇ ਫਾਰਮ ਦੇ ਵਿੱਚ ਹਰਜੀਤ ਭਾਅ ਜੀ ਸੀਗੇ, ਮੈਂ ਤਾਂ ਖੈਰ ਬਿਜ਼ੀ ਸੀ, ਪਰ ਸੁਰਿੰਦਰ ਲਾਡੀ ਭਾਅ ਜੀ ਉਹਨਾਂ ਨੇ ਪਰਮਜੀਤ ਹੰਸੋਨੀ ਉੱਥੇ ਆ ਕੇ ਹੱਥੀਂ ਸਾਰਾ ਵੀ ਕਿੱਥੇ ਕਿੱਦਾਂ ਪ੍ਰੋਗਰਾਮ ਕਿਵੇਂ ਅਸੀਂ ਕਰਨਾ, ਨਾਲ ਮੋਢੇ ਦਾ ਨਾਲ ਮੋਢਾ ਜੋੜ ਕੇ ਸਾਰਾ ਕੰਮ ਉਦਣ ਕਰਾਇਆ। ਅਤੇ ਸਵੇਰੇ ਬਰਾੜ ਸਾਹਿਬ ਹੁਣੀ ਵੀ ਜਿੱਦਾਂ ਗੱਲ ਕੀਤੀ ਵੀ ਕਹਿੰਦੇ ਸੀ ਮੈਂ ਗਰਮ ਗਰਮ ਪਕੌੜੇ ਸਾਰੇ ਜਿੰਨੇ ਵੀ ਆਪਣੇ ਸਰੋਤੇ ਉੱਥੇ ਆਣਗੇ ਪਿਕਨਿਕ ਦੇ ਵਿੱਚ ਉਹਨਾਂ ਲਈ ਕੱਢਣੇ ਆ, ਚਾਹ ਦੇ ਪਿਆਲੇ ਲੈ ਕੇ ਵੀ ਆਏ ਅਸੀਂ ਉੱਥੇ, ਜਿੰਨੀ ਕਿਤੇ 2-3 ਘੰਟੇ ਰੁਕੇ ਸਵੇਰ ਦੇ ਗਏ ਉਹ, ਪਰ ਚਲੋ ਨਹੀਂ ਗੱਲ ਬਣੀ ਕਿਉਂਕਿ ਮੀਂਹ ਜਿਹੜਾ ਸੀ ਹਟਣ ਦਾ ਨਾਂ ਨਹੀਂ ਸੀ ਲੈ ਰਿਹਾ, ਅਤੇ ਕਿਉਂਕਿ ਫਾਰਮ ਆ ਉਹ ਖੁੱਲ੍ਹਾ ਏਰੀਆ, ਤਾਂ ਥੋੜ੍ਹਾ ਜਿਹਾ ਪਿਛਲੀ ਵਾਰੀ ਵੀ ਜਿਹੜੇ ਆਏ ਦੇਖ ਲਿਆ ਹੋਣਾ ਵੀ ਥੋੜ੍ਹਾ ਜਿਹਾ ਕਿਵੇਂ, ਮਤਲਬ ਜੇ ਮੀਂਹ ਜ਼ਿਆਦਾ ਪਵੇ ਤਾਂ ਹੈ ਨਾ ਚਿੱਕੜ ਜਿਹਾ ਹੋ ਜਾਂਦਾ, ਐਵੇਂ ਕਿਸੇ ਦੇ ਸੱਟ ਚੋਟ ਲੱਗਦੀ। ਸੋ ਸਾਰਿਆਂ ਨੇ ਮਿਲ ਕੇ ਇਹੀ ਫੈਸਲਾ ਲਿਆ ਵੀ ਨਹੀਂ ਵੀ ਇਹਨੂੰ ਪੋਸਟਪੋਨ ਕਰਦੇ ਹਾਂ, ਅਤੇ ਪਕੌੜੇ ਅਸੀਂ ਬਰਾੜ ਸਾਹਿਬ ਦੇ ਖਾਧੇ ਬੜੇ ਵਧੀਆ। ਅਤੇ ਹਰਮਨ ਬਾਈ ਦਾ ਵੀ ਮੈਸੇਜ ਆ ਗਿਆ, ਕਹਿੰਦਾ ਬਾਬਾ ਜੀ ਕਿ ਗੁੱਡ ਮੋਰਨਿੰਗ ਵੀਰੇ ਸਾਰਿਆਂ ਨੂੰ, ਮੈਂ ਹੈਗਾ ਪਿਛਲੇ ਮੰਗਲਵਾਰ ਦਾ ਕਿ ਉਹਨੂੰ ਕਹਿੰਦੇ ਨੇ ਸੋਸ਼ਲ ਮੀਡੀਆ ਡੀਟੌਕਸ ਦੇ ਉੱਤੇ, ਇੱਕ ਫੋਨ ਹੋ ਗਿਆ ਮੇਰਾ ਖਰਾਬ ਅਤੇ ਪਾਣੀ 'ਚ ਛਾਲ ਮਾਰਤੀ ਬੀਚ ਦੇ ਵਿੱਚ ਐਵੇਂ, ਅਤੇ ਪਤਾ ਨਹੀਂ ਲੱਗਾ, 20 ਮਿੰਟ ਬਾਅਦ ਦੇਖਿਆ, ਅਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਮੈਂ ਵੀ ਪਰਸੋਂ ਹੀ ਰਾਤੀਂ ਆਇਆ ਵਾਪਸ ਘੁੰਮ ਫਿਰ ਕੇ, ਅਤੇ ਫੋਨ ਹੁਣ ਠੀਕ ਕਰਾਉਣਾ ਦਿੱਤਾ, ਅਤੇ ਉਸ ਤੋਂ ਬਾਅਦ ਕੋਈ ਸੋਸ਼ਲ ਮੀਡੀਆ ਨਹੀਂ, ਨਾ ਵਟਸਐਪ, ਨਾ ਟਿਕਟੌਕ, ਨਾ ਇੰਸਟਾਗ੍ਰਾਮ, ਆਹ ਨਜ਼ਾਰਾ ਆ ਰਿਹਾ, ਕੋਈ ਸਿਰਦਰਦੀ ਨਹੀਂ, ਆਰਾਮ ਨਾਲ ਜਿਹੜੀਆਂ ਕਾਲਾਂ ਆਉਂਦੀਆਂ ਉਹੀ ਚੱਕੋ, ਅਤੇ ਵਾਲੀ ਇੱਧਰ ਉੱਧਰ ਦੀਆਂ ਖਬਰਾਂ ਸੁਣਦੀ, ਕੀ ਉਹਨੂੰ ਕਹਿੰਦੇ ਲੋੜ ਨਹੀਂ, ਤਾਂ ਇੱਦਾਂ ਦਾ ਵੀ ਚਾਹੀਦਾ ਟਾਈਮ ਥੋੜ੍ਹਾ ਜਿਹਾ। ਅਤੇ ਮੈਂ ਤਾਂ ਕਿਹਾ ਵੀ ਕਦੀ ਸੋਚਿਆ ਸੀ ਵੀ ਕਰਾਂਗੇ, ਕਿ ਸੁਣਦੇ ਹੁੰਦੇ ਸੋਸ਼ਲ ਮੀਡੀਆ ਡੀਟੌਕਸ ਕਰੋ, ਕਹਿੰਦੇ ਜ਼ਿਆਦਾ ਇਹਨਾਂ ਬੰਦ ਕਰੋ ਫੋਨ ਨੂੰ, ਪਰ ਹੁਣ ਆਪਣੇ ਆਪ ਹੀ ਹੋ ਗਿਆ, ਘੁੰਮਣ ਗਿਆ ਦਾ ਫੋਨ ਬੰਦ ਹੋ ਜਾਵੇ ਅਤੇ ਉੱਪਰੋਂ ਦੀ ਹੈ ਕੋਈ ਇੰਟਰਨੈਟ ਨਹੀਂ ਕੋਈ ਕੁਛ ਨਹੀਂ, ਅਤੇ ਇਹਦੇ ਨਾਲ ਦੀ ਮੌਜ ਨਹੀਂ, ਨਿਆਣਿਆਂ ਨੂੰ ਸਾਰਿਆਂ ਨਾਲੇ ਵਧੀਆ ਟਾਈਮ ਦਿੱਤਾ। ਅਤੇ ਬਰਸਾਤ ਇੰਨੀ ਹੋਈ 2 ਦਿਨ ਦੇ ਵਿੱਚ ਕਿ ਬਰਸਾਤ ਵਾਲੇ ਗਾਣੇ ਕੀ ਉਹਨੂੰ ਕਹਿੰਦੇ ਬਹੁਤ ਯਾਦ ਆਏ, ਤਾਂ ਮੈਂ ਕਿਹਾ 1-2 ਗਾਣੇ ਬਰਸਾਤ ਵਾਲੇ ਲਾਈ ਦਿੰਦੇ ਹਾਂ, ਅਤੇ ਨਾਲ ਹੀ ਪਰਮਿੰਦਰ ਜੀ ਨੂੰ ਵੀ ਜੋੜਦੇ ਹਾਂ। ਲਓ ਜੀ

ਮੁਸ਼ਕਿਲ ਦੀ ਬਰਸਾਤ ਤਾਂ ਹੋਈ, ਸਾਰੀ ਰਾਤ ਅਸੀਂ ਭਿੱਜਦੇ ਰਹੇ ਉੱਥੇ, ਸਾਰੀ ਰਾਤ ਨਹੀਂ ਸਾਰਾ ਦਿਨ ਭਿੱਜਦੇ ਰਹੇ ਬੱਲੇ ਬੱਲੇ ਫਾਰਮ ਦੇ ਵਿੱਚ, ਪਰ ਨਜ਼ਾਰਾ ਬੜਾ ਆਇਆ। ਕੋਈ ਗੱਲ ਨਹੀਂ, ਦੇਖਦੇ ਹਾਂ ਹੁਣ ਕਦੋਂ ਅਗਲਾ ਡੇਟ ਪਿਕਨਿਕ ਦੀ ਤੈਅ ਹੁੰਦੀ ਹੈ ਅਤੇ ਫਿਰ ਹੁੰਦੇ ਹਾਂ ਇਕੱਠੇ। ਪ੍ਰਾਈਵੇਟ ਨੰਬਰ ਤੋਂ ਇੱਕ ਕਾਲ ਆ ਰਹੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨੰਗੇ ਹੋ? ਇਹ ਕੀ ਹੋ ਗਿਆ? ਮੈਨੂੰ ਮੈਨੂੰ ਲੱਗਦਾ ਕੋਈ ਪ੍ਰਾਈਵੇਟ ਨੰਬਰ ਤੋਂ ਗਲਤੀ ਨਾਲ ਹੀ ਲਾ ਗਿਆ। ਚਲੋ ਕੋਈ ਗੱਲ ਨਹੀਂ, ਅਤੇ ਇਸ਼ਕੇ ਦੀ ਬਰਸਾਤ ਗਾਣਾ, ਕਿਆ ਬਾਤਾਂ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਇੱਕ ਦੋ ਸਪੋਂਸਰਾਂ ਦੇ ਸੰਦੇਸ਼ ਲੈ ਕੇ ਫਿਰ ਪਰਮਿੰਦਰ ਜੀ ਉਹਨਾਂ ਨੂੰ ਨਾਲ ਜੋੜਦੇ ਹਾਂ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੋਂ ਗੁਰਜੀਤ ਰੰਧਾਵਾ ਜੀ ਹੁਣੀ ਕਹਿੰਦੇ ਨੇ ਕਿ ਜੇ ਤੁਸੀਂ ਕੇਟਰਿੰਗ ਕਰਾਉਣੀ ਹੈ ਜਾਂ ਫਿਰ ਤੁਸੀਂ ਹੈ ਨਾ ਡਾਈਨ ਇਨ ਕਰਨਾ, ਟੇਕ ਆਊਟ ਕਰਨਾ, ਤਾਂ ਇਹਨਾਂ ਦੀਆਂ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਨੇ, 40-25 ਬ੍ਰੈਂਡਮ ਗੇਟ ਮਿਸੀਸਾਗਾ ਮਾਲਟਨ ਦੇ ਵਿੱਚ ਅਤੇ 10-178 ਬ੍ਰੈਂਡ ਬਵੇਡ ਅਤੇ ਹੋਰ ਓਨਟੈਰੀਓ ਦੀ ਇੰਟਰਸੈਕਸ਼ਨ ਦੇ ਨੇੜੇ ਪੈਂਦਾ।

0: ਅਸੀਂ ਉਹਦੀ ਹੁਣ ਗੱਲ ਨਾਲ ਕੀ ਉਹਨੂੰ ਕਹਿੰਦੇ ਹਰੇਕ ਸਾਲ ਸੰਧੂ ਸਾਹਿਬ ਨੂੰ ਸਦਲੀ ਦਾ ਫਰਨੈਸ ਦੀ ਸਰਵਿਸ ਕਰਾਉਂਦੇ ਹਾਂ ਅਤੇ ਬਹੁਤ ਵਧੀਆ ਸਾਰੀ ਚੱਲਦੀ ਆ ਨਾਲੇ ਕੀ ਉਹਨੂੰ ਕਹਿੰਦੇ ਜਦੋਂ ਠੰਡ ਪਵੇ ਅਤੇ ਉੱਧਰੋਂ ਫਰਨੈਸ ਨਾਲ ਚੱਲਦੇ ਹੋਏ ਨਿਆਣੇ ਦੇ ਨਾਲ ਨਾਲ ਘਰ ਵਾਲੀਆਂ ਵੀ ਡੰਡਾ ਚੱਕ ਲੈਂਦੀਆਂ ਸੋ ਹੈ ਨਾ ਉਹ ਤੋਂ ਬਚਣ ਦੇ ਲਈ ਤੁਸੀਂ ਜਤਿੰਦਰ ਸੰਧੂ ਹੁਣਾਂ ਨੂੰ 647-7664-40 ਦੇ ਉੱਤੇ ਸੰਪਰਕ ਕਰ ਲੈਣਾ ਅਤੇ ਰਜਿੰਦਰ ਗੁਰਾਇਆ ਜੀ ਨੈੱਕ ਪੇਨ ਬੈਕ ਪੇਨ ਸ਼ੋਲਡਰ ਪੇਨ ਨੀ ਪੇਨ ਜਾਂ ਹਿੱਪ ਪੇਨ ਦੀ ਟ੍ਰੀਟਮੈਂਟ ਦੇ ਐਕਸਪਰਟ ਨੇ ਰਜਿੰਦਰ ਗੁਰਾਇਆ ਡਾਕਟਰ ਸਾਹਿਬ ਵਿਲੀਅਮ ਪਾਰਕਵੇ ਅਤੇ ਚੰਕਿਊਜ਼ੀ ਦੇ ਏਰੀਆ ਦੇ ਵਿੱਚ ਇਹਨਾਂ ਦਾ ਜਿਹੜਾ ਦਫ਼ਤਰ ਹੈਗਾ ਸੋ ਉਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ 416-844-5486 ਦੇ ਉੱਤੇ 416-844-5486 ਦੇ ਉੱਤੇ ਡਾਕਟਰ ਰਜਿੰਦਰ ਗੁਰਾਇਆ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਲਓ ਚੱਲਦੇ ਹਾਂ ਪੰਜਾਬ ਵੱਲ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘਿਓ, ਕੀ ਹਾਲ ਚਾਲ
1: ਜੀ? ਰਮਨ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡੇ ਵੀ ਉੱਧਰ ਮੀਂਹ ਪੈਂਦਾ ਕਿ ਨਹੀਂ? ਇਸ਼ਕੇ ਦੀ ਬਰਸਾਤ ਪੰਜਾਬ 'ਚ ਹੋ ਰਹੀ ਹੈ ਕਿ ਨਹੀਂ?
1: ਨਹੀਂ, ਇਹ ਇਹ ਤੁਸੀਂ ਰੰਗ ਭਾਗ ਆਪਣੇ ਕੋਲੇ ਲਾ ਲੈ, ਸਾਡੇ ਵੱਲ ਨੂੰ ਕਿੱਥੇ ਭੇਜਦੇ? ਸਾਡੇ ਤਾਂ ਔੜ ਲੱਗੀ ਹੋਈ ਆ, ਸਾਡੇ ਤਾਂ ਮੀਂਹ ਤਰਸਦੇ, ਬੱਦਲ ਆਉਂਦੇ ਆ, ਬੱਦਲ ਚਲੇ ਜਾਂਦੇ ਆ।
0: ਅੱਛਾ
1: ਜੀ। ਹਾਂ ਬਿਲਕੁਲ ਬਿਲਕੁਲ, ਔਰ ਮੈਂ ਦੇਖ ਰਿਹਾ ਸੀ ਕਿ ਜਿਹੜਾ ਕਾਫੀ ਕੰਮ ਖਰਾਬ ਹੋਇਆ, ਚਲੋ ਜਿਸ ਤਰੀਕੇ ਨਾਲ ਜੋ ਹੋਣਾ ਹੁੰਦਾ ਹੋਣਾ ਹੁੰਦਾ। ਪਕੌੜੇ ਵੀ ਬਣੇ ਬਣਾਏ ਰਹਿ ਗਏ, ਉਹ ਵੀ ਖਾਣੇ ਪੈਣੇ ਦੋ ਤਿੰਨ ਦਿਨ। ਔਰ ਇੱਕ ਜਿਹੜੀ ਪ੍ਰਾਈਵੇਟ ਕਾਲ ਆਈ ਸੀ, ਪਤਾ ਲੱਗਦਾ ਜਵਾਕ ਰੋਂਦਾ ਵੀ ਉਹਨਾਂ ਨੂੰ ਪਕੌੜੇ ਭੇਜ ਦਿਓ।
0: ਜਵਾਕ ਰੋਂਦਾ ਵੀ ਮੇਰੇ ਪਕੌੜੇ ਕਿੱਧਰ ਰਹਿ ਗਏ, ਮੈਂ ਤਾਂ ਪਿਕਨਿਕ ਤੇ ਜਾਣਾ ਸੀ, ਲੈ ਕੇ ਨਹੀਂ ਗਏ।
1: ਜੀ ਜੀ ਬਿਲਕੁਲ
0: ਬਿਲਕੁਲ ਬਿਲਕੁਲ। ਸੋ ਮੈਂ ਜਿਵੇਂ ਦੱਸਿਆ ਕਿ ਮੈਂ ਹੈਗਾ ਸੋਸ਼ਲ ਮੀਡੀਆ ਡੀਟੌਕਸ ਦੇ ਉੱਤੇ, ਆਪ ਨਹੀਂ ਮੈਂ ਕੀਤਾ ਇਹ ਕੰਮ, ਮੇਰਾ ਫੋਨ ਹੋ ਗਿਆ ਖਰਾਬ, ਖਾਧੀ ਪੀਤੀ 'ਚ ਪਾਣੀ 'ਚ ਡਿੱਗ ਗਿਆ। ਤੇ ਮੈਂ ਕਿਹਾ ਹੁਣ ਪਰਮਿੰਦਰ ਜੀ ਨਾਲ ਕਿਵੇਂ ਰਾਬਤਾ ਕਰੀਏ, ਵੀ ਕਿਹੜੀ ਖਬਰ ਕਰਨੀ? ਪਰਮਿੰਦਰ ਜੀ ਹੁਣ ਸਿੱਧੀਆਂ ਹੀ ਆਉਣ ਦਿਓ।
1: ਰਮਨ ਜੀ ਫੋਨ ਚਾਹੇ ਖਰਾਬ ਹੋ ਜਾਵੇ, ਜੋ ਮਰਜ਼ੀ, ਬੰਦਾ ਨਹੀਂ ਖਰਾਬ ਹੋਣਾ ਚਾਹੀਦਾ,
0: ਬੰਦਾ ਨਹੀਂ ਖਰਾਬ ਹੋਣਾ
1: ਚਾਹੀਦਾ।
0: ਨਹੀਂ ਉਹ ਅਸੀਂ ਪੂਰੇ ਕਹਿਣਾ
1: ਔਖਾ ਹੋ ਜਾਂਦਾ, ਫੋਨ ਤਾਂ ਆਪਾਂ ਚਲਾ ਲਵਾਂਗੇ ਕੰਮ ਕੋਈ।
0: ਅੱਜ ਦੀ ਡਿਊਟੀ ਸਾਡੀ ਲੱਗੀ ਸੋਮਵਾਰ, ਅਸੀਂ ਐਨ ਕਾਇਮ ਹੋ ਕੇ ਪਹੁੰਚ ਗਏ ਜੰਜੂਆ ਸਾਹਿਬ ਨੂੰ। ਹੁਣ ਪਤਾ ਕੀ ਹੈ, ਦੋ ਦਿਨ ਭਾਜੀ ਨੇ ਬਹੁਤ ਉੱਥੇ ਪਹਿਲਾਂ 12 ਵਜੇ ਤੱਕ ਬੱਲੇ ਬੱਲੇ ਫਾਰਮ ਦੇ ਉੱਤੇ ਸ਼ਨੀਵਾਰ ਵਾਲੇ ਦਿਨ ਲੱਗੇ ਰਹੇ ਤੇ ਸਵੇਰੇ ਉੱਠ ਕੇ ਵੀ ਫਿਰ ਆਏ ਤੇ ਥੋੜੀ ਹਾਂਜੀ ਹਾਂਜੀ ਸਾਰਾ ਆਪਣਾ ਪ੍ਰੋ ਹਾਂਜੀ ਹਾਂਜੀ ਬਿਲਕੁਲ। ਤੇ ਕੀ ਖਬਰ ਹੈ ਕੋਈ ਭਗਵੰਤ ਮਾਨ ਦੀ, ਕੋਈ ਕਾਂਗਰਸ ਦੀ ਆਣ ਦਿਓ?
1: ਪਹਿਲਾਂ ਆਪਾਂ ਇੰਟਰਨੈਸ਼ਨਲ ਨਿਊਜ਼ ਤੇ ਜੇ ਝਾਤੀ ਮਾਰ ਲਈਏ ਰਮਨ ਜੀ, ਦੋ ਤਿੰਨ ਖਬਰਾਂ ਮੈਨੂੰ ਲੱਗਦਾ ਡਿਸਕਸ ਕਰਨ ਵਾਲੀਆਂ ਨੇ ਜਿਹੜੀਆਂ ਖਾਸ ਤੌਰ ਤੇ ਕੈਨੇਡਾ ਚੋਂ।
0: ਜੀ ਜੀ।
1: ਸਭ ਤੋਂ ਮੰਦਭਾਗੀ ਖਬਰ ਜਿਹੜੀ ਆ ਉਹ ਇਹ ਆ ਕਿ ਐਡਮਿੰਟਨ ਦੇ ਗੁਰਦੁਆਰਾ ਨਾਨਕਸਰ ਗੁਰਸਿੱਖ ਟੈਂਪਲ ਉੱਤੇ ਜਿਹੜਾ ਹਮਲਾ ਹੋਇਆ, ਨਸਲੀ ਹਮਲਾ। ਵੈਸੇ ਕੈਨੇਡਾ ਚ ਇਹ ਇੱਕ ਆਪਣੀ ਕਿਸਮ ਦਾ, ਵੱਖਰੀ ਕਿਸਮ ਦਾ ਵਰਤਾਰਾ ਆ। ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਦੇ ਦੋ ਸਿੱਖ ਜਿਹੜੇ ਸੇਵਾਦਾਰ ਸੀ ਉਹਨਾਂ ਦੇ ਉੱਪਰ ਇੱਕ ਕਿਹਾ ਜਾ ਰਿਹਾ ਕਿ ਇੱਕ ਗੋਰੇ ਬੰਦੇ ਨੇ ਜਿਹੜਾ ਨਸਲੀ ਨਫ਼ਰਤ ਨਾਲ ਭਰਿਆ ਹੋਇਆ ਸੀ, ਉਹਦੇ ਦੋ ਸਿੱਖ ਸਾਡੇ ਭਾਈਚਾਰੇ ਦੇ ਸੇਵਾਦਾਰਾਂ ਦੇ ਉੱਪਰ ਪੇਚਕਸ ਨਾਲ ਹਮਲਾ ਕੀਤਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਵੀ ਰਿਪੋਰਟਾਂ ਨੇ, ਹਾਲਾਂਕਿ ਪੁਸ਼ਟੀ ਨਹੀਂ ਆ। ਪਰ ਇਹ ਫਨੋਮਨਾ ਇੱਕ ਅਲੱਗ ਤਰੀਕੇ ਦਾ ਫਨੋਮਨਾ ਜਿਹਦੇ ਲਈ ਕਾਰਨਾਂ ਲਈ ਬੜੀ ਲੰਬੀ ਬਹਿਸ ਹੋ ਸਕਦੀ ਆ, ਪਰ ਇਹ ਸਿਰਫ ਇੱਥੇ ਤੱਕ ਨਹੀਂ ਹੈ। ਇੱਕ ਦਿਨ ਪਹਿਲਾਂ ਅਸੀਂ ਜਿਹੜਾ ਪਿਛਲੇ ਹਫ਼ਤੇ ਫਰਾਈਡੇ ਪ੍ਰੋਗਰਾਮ ਕਰਕੇ ਗਏ ਹਾਂ, ਉਹਦੇ ਵਿੱਚ ਇੱਕ ਡਾਟਾ ਆਇਆ ਸੀ ਅਮੈਰੀਕਾ ਤੋਂ। ਹਾਂ ਰਮਨ ਜੀ, ਉਹ ਡਾਟਾ ਇਹ ਸੀ ਕਿ ਅਮੈਰੀਕਾ ਦੇ ਵਿੱਚ ਚਾਹੇ ਉਹ ਮਤਲਬ ਇੰਡੀਅਨ ਭਾਰਤੀ ਭਾਈਚਾਰਾ ਆ ਜਾਂ ਸਿੱਖ ਭਾਈਚਾਰਾ ਆ, ਪਿਛਲੇ 10 ਸਾਲਾਂ ਦੇ ਵਿੱਚ ਭਾਰਤੀ ਬੰਦਿਆਂ ਦੇ ਉੱਪਰ, ਇੰਡੀਅਨ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਜਿਹੜਾ ਰੇਸਿਜ਼ਮ ਨਾਲ ਹੇਟ ਕ੍ਰਾਈਮ ਆ 3700 ਗੁਣਾ ਵਧਿਆ।
0: ਅੱਛਾ ਜੀ।
1: 3700 ਗੁਣਾ, ਮਤਲਬ ਪਿਛਲੇ 10 ਸਾਲਾਂ ਦੇ ਵਿੱਚ ਉਹਦੇ ਵਿੱਚ ਇਜ਼ਾਫਾ ਵਾਧਾ ਦਰਜ ਕੀਤਾ ਗਿਆ। ਸੋ ਇਹ ਇੱਕ ਨਵੀਂ ਕਿਸਮ ਦਾ ਫਨੋਮਨਾ ਮੈਨੂੰ ਲੱਗਦਾ ਕਿ ਜਿਵੇਂ ਸਾਡਾ ਸਿੱਖ ਭਾਈਚਾਰਾ ਤਾਂ ਭਾਈ ਸਰਬੱਤ ਦੇ ਭਲੇ ਦੀ ਗੱਲ ਕਰਦਾ। ਸੋ ਇਹ ਇੱਕ ਖਬਰ ਜਿਹੜੀ ਡਿਸਕਸ ਕਰਨ ਵਾਲੀ ਸੀ। ਸੋ ਜਿਵੇਂ ਜਿਵੇਂ ਤੁਸੀਂ ਕਹੋਗੇ ਟੈਰਿਸ ਵਾਲਾ ਮਾਮਲਾ ਵੀ ਆ ਜਾਂ ਭਾਈ ਹਰਦੀਪ ਸਿੰਘ ਨਿੱਜਲ ਵਾਲਾ, ਉਹ ਵੀ ਆਪਾਂ ਅੱਗੇ ਅੱਗੇ ਐਪੀਸੋਡ ਖੋਲੀ ਜਾਵਾਂਗੇ।
0: ਜੀ ਜੀ ਬਿਲਕੁਲ। ਪ੍ਰਿੰਸਰ ਸਾਹਿਬ ਦੀ ਕਾਲ ਆਈ। ਹਾਂਜੀ ਪ੍ਰਿੰਸਰ ਸਾਹਿਬ, ਲੰਘਿਓ।
2: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਤੁਹਾਡੇ ਗਾਣੇ ਚ ਨਾ ਬੱਚੇ ਨੂੰ ਮੀਂਹ ਪੈ ਗਿਆ ਸੀ, ਉਹ ਤਾਂ ਰੋਣ ਲੱਗਿਆ
0: ਸੀ। ਅੱਛਾ, ਭਿੱਜ ਗਿਆ।
2: ਭਿੱਜ ਗਿਆ ਸੀ,
0: ਮੈਂ ਤਾਂ ਕਿਹਾ ਆਪਣੀ ਆਪਣੀ ਛਤਰੀ ਲੈ ਕੇ ਆਓ।
2: ਇਹੋ ਜਿਹੇ ਵੀ ਆਉਣੇ ਚਾਹੀਦੇ ਆ ਯਾਰ, ਫਿਰ ਜੀ ਕਿਵੇਂ ਲੱਗੂਗਾ ਦਿਲ। ਹਾਂਜੀ ਪਰਮੇ

0: ਸਤਿੰਦਰ ਜੀ, ਪਹਿਲਾਂ ਤਾਂ ਦੱਸੋ ਵੀ ਜਸਟਿਸ ਰਣਜੀਤ ਸਿੰਘ ਜੀ ਨੇ ਕਦ ਜਦ ਵੀ ਖਹਿਰੇ ਦੇ ਪਿੱਛੇ ਕਦੇ ਹੈਲਪ ਕੀਤੀ ਹੈ? ਖਹਿਰੇ ਦੀ ਕਦੇ ਬੋਲੇ ਨੇ? ਉਹ ਕਦੇ ਨੀ ਬੋਲੇ. ਹੁਣ ਇਹ ਕਹਿੰਦੇ ਵੀ ਖਹਿਰੇ ਦੇ ਨਹੀਂ ਰਿਸ਼ਤੇਦਾਰ ਤਾਂ ਬੋਲਦੇ ਨੇ. ਉਹ ਕੀ ਬਣ ਰਿਹਾ ਜੀ ਉਹਦੇ ਵਿੱਚ? ਅੱਜ ਜਸਟਿਸ ਰਣਜੀਤ ਸਿੰਘ ਜੀ ਕਹਿੰਦੇ ਨੇ ਵੀ ਪੂਰਾ ਉਹ ਦੱਸਣਗੇ. ਉਹ ਕੋਈ ਕਰਤੀ ਉਹਨਾਂ ਨੇ ਕੋਈ ਮੀਡੀਆ ਨੂੰ ਬੁਲਾ ਕੇ ਕੁਛ ਕਿਹਾ? ਪਲੀਜ਼ ਦੱਸੋਗੇ ਜੇ ਕੁਛ ਕਿਹਾ ਉਹਨਾਂ ਨੇ ਦੱਸਿਆ? ਉਹ ਤਾਂ ਪੂਰੇ ਅੜੇ ਹੋਏ ਨੇ. ਉਹ ਕਹਿੰਦੇ ਮੇਰੇ ਕੋਲ ਹੈਗੇ ਆ ਸਾਰੇ ਸਬੂਤ. ਦੇਖੋਗੇ ਸਰ ਨਾ ਪੀਅਰ ਹੁੰਦਾ.
1: ਠੀਕ ਹੈ, ਠੀਕ ਹੈ, ਥੈਂਕ ਯੂ ਜੀ. ਹੈ ਪਰਮਿੰਦਰ ਜੀ, ਕਿਵੇਂ ਜੀ?
2: ਪੰਜਾਬ ਤੋਂ ਪਹਿਲੀ ਖਬਰ ਆਪਾਂ ਇਹੀ ਕਰਨੀ ਸੀ. ਪਨੇਸਰ ਸਾਹਿਬ ਹਮੇਸ਼ਾ ਵਾਂਗ ਜੇ ਖਬਰ ਸਾਡੀ ਬੁੱਚ ਲੈਂਦੇ ਨੇ ਪਹਿਲਾਂ ਹੀ, ਸੋ ਉਹਨਾਂ ਨੇ ਬੁੱਚ ਲਈ ਹੈ ਜੀ. ਆਪਾਂ ਉਹਦਾ ਜਵਾਬ ਦੇ ਦਿੰਦੇ ਹਾਂ ਕਿ ਬੀਤੇ ਇੱਕ ਮਹੀਨੇ ਤੋਂ ਰਮਨ ਜੀ ਪੰਜਾਬ ਦੇ ਵਿੱਚ ਇੱਕ ਖਾਸ ਕਿਸਮ ਦਾ ਰੌਲਾ ਪੈ ਰਿਹਾ. ਔਰ ਆਪਾਂ ਇਹ ਫਰਾਈਡੇ ਵੀ ਖਬਰ ਕਰਕੇ ਗਏ ਸੀ ਕਿ ਉਹ ਮਾਮਲਾ ਅਸਲ ਚ ਹੈ ਕੀ ਆ. ਉਹ ਮਾਮਲਾ ਪੰਜਾਬ ਦੇ ਵਿੱਚ ਰੇਪ ਦੇ ਦੋ ਕੇਸਾਂ ਦਾ ਮਾਮਲਾ, ਇੱਕ ਰੇਪ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਔਰ ਇੱਕ ਰੇਪ ਜਿਹੜਾ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਦੱਸਿਆ ਜਾ ਰਿਹਾ. ਅਸਲ ਦੇ ਮਾਮਲਾ ਕੀ ਆ? ਅਸਲ ਚ ਮਾਮਲਾ ਇਹ ਆ ਕਿ ਇਹਨਾਂ ਦੋ ਰੇਪ ਕੇਸਾਂ ਦੇ ਜਿਹੜੇ ਪੀੜਤ ਨੇ ਉਹ ਪੰਜਾਬ ਹਾਈ ਕੋਰਟ ਚ ਪਹੁੰਚੇ ਸੀ. ਉਹ ਕਿਉਂ ਪਹੁੰਚੇ ਸੀ? ਉਹ ਕਹਿੰਦੇ ਸੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਵੱਖ ਵੱਖ ਥਾਵਾਂ ਦੀ ਉਹ ਕੋਈ ਕਾਰਵਾਈ ਨਹੀਂ ਕਰ ਰਹੀ. ਹੁਣ ਉਸ ਮਾਮਲੇ ਨੂੰ ਲੈ ਕੇ ਕੁਝ ਹੋਰ ਖੁਲਾਸੇ ਹੋਏ ਨੇ. ਕੀ ਖੁਲਾਸੇ ਹੋਏ ਨੇ? ਔਰ ਇਹ ਗੱਲ ਜਿਹੜਾ ਖੁਲਾਸਾ ਕਰਨ ਵਾਲੇ ਨੇ ਸੁਖਪਾਲ ਖਹਿਰਾ, ਕਾਂਗਰਸੀ ਵਿਧਾਇਕ ਦੇ ਜੀਜਾ ਜੀ, ਜਿਹੜੇ ਸਾਬਕਾ ਜਸਟਿਸ ਨੇ ਪੰਜਾਬ ਹਾਈਕੋਰਟ ਦੇ ਰਣਜੀਤ ਸਿੰਘ ਘੁੰਮਣ, ਉਹਨਾਂ ਨੇ ਇੱਕ ਜਿਹੜਾ ਟੀਵੀ ਚੈਨਲ ਤੇ ਖੁਲਾਸਾ ਕੀਤਾ ਸੀ ਕਿ ਉਹ ਜਿਹੜੇ ਪੀੜਤਾਂ ਨੇ ਪਟੀਸ਼ਨ ਪਾਈ ਆ ਪੰਜਾਬ ਹਾਈਕੋਰਟ ਦੇ ਵਿੱਚ, ਉਹ ਪਟੀਸ਼ਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਆ ਕਿ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਸਿੱਧੇ ਢੰਗ ਦੇ ਨਾਲ, ਸਿੱਧੇ ਰੂਪ ਦੇ ਵਿੱਚ ਨਹੀਂ ਅਸਿੱਧੇ ਢੰਗ ਦੇ ਨਾਲ ਉਹਨਾਂ ਰੇਪ ਦੇ ਕੇਸਾਂ ਨੂੰ ਦੱਬਣ ਲਈ 5 ਕਰੋੜ ਰੁਪਏ ਮੰਗ ਰਹੀ ਆ. ਹਾਲਾਂਕਿ ਇਸ ਮਾਮਲੇ ਦੀ ਕੋਈ ਹਾਲੇ ਪੁਸ਼ਟੀ ਨਹੀਂ ਆ, ਪਰ ਸੀਐਮ ਭਗਵੰਤ ਮਾਨ ਦਾ ਜਿਹੜਾ ਸਾਡੋ ਲੱਗਦਾ ਰਿਸ਼ਤੇਦਾਰੀ ਚ ਅਮਰਦੀਪ ਗਰੇਵਾਲ ਦੱਸਿਆ ਜਾ ਰਿਹਾ, ਉਹ ਇਸ ਮਾਮਲੇ ਚ ਇਨਵੋਲਵ ਦੱਸਿਆ ਜਾ ਰਿਹਾ. ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਆ ਗੁਰੀ ਚੈਲ, ਉਹ ਇਸ ਮਾਮਲੇ ਚ ਇਨਵੋਲਵ ਦੱਸਿਆ ਜਾ ਰਿਹਾ. ਸੋ ਉਸ ਤੋਂ ਬਾਅਦ ਡਾਕਟਰ ਗੁਰਪ੍ਰੀਤ ਕੌਰ ਨੇ ਜਿਵੇਂ ਪਰਿਸ਼ਰ ਸਾਹਿਬ ਦੱਸ ਕੇ ਗਏ ਆ, ਸਾਬਕਾ ਜਸਟਿਸ ਰਣਜੀਤ ਸਿੰਘ ਘੁੰਮਣ ਜਿਹੜੇ ਸੁਖਪਾਲ ਖਹਿਰਾ ਦੇ ਜੀਜਾ ਨੇ ਉਹਨਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ ਸੀ ਕਿ ਇਹਨਾਂ ਨੇ ਮੇਰੀ ਬਦਨਾਮੀ ਕਰਾਈ ਆ ਭਾਈ. ਡਾਕਟਰ ਗੁਰਪ੍ਰੀਤ ਕੌਰ ਦਾ ਇਹ ਵੀ ਕਹਿਣਾ ਸੀ ਕਿ ਜੇ ਤੁਹਾਡੇ ਕੋਲ ਤੱਥ ਹੈਗੇ ਨੇ ਤਾਂ ਤੁਸੀਂ ਸਾਹਮਣੇ ਲੈ ਕੇ ਆਓ. ਸੋ ਉਸ ਮਾਮਲੇ ਚ ਡਾਕਟਰ ਗੁਰਪ੍ਰੀਤ ਕੌਰ ਨੇ ਜਿਹੜਾ ਲੀਗਲ ਨੋਟਿਸ ਭੇਜਿਆ ਉਹਦੇ ਰਿਗਾਰਡਿੰਗ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਆ, ਜਿਹੜੀ ਸਾਬਕਾ ਜਸਟਿਸ ਰਣਜੀਤ ਸਿੰਘ, ਡਾਕਟਰ ਪਿਆਰੇ ਲਾਲ ਗਰਗ, ਮਾਲਵਿੰਦਰ ਸਿੰਘ ਮਾਲੀ ਨੇ ਕੀਤੀ ਆ. ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਲੀਗਲ ਨੋਟਿਸ ਨਹੀਂ ਭੇਜਿਆ, ਅਸੀਂ ਤਾਂ ਉਸ ਪਟੀਸ਼ਨ ਦਾ ਕੀਤਾ ਜਿਹੜਾ ਪੰਜਾਬ ਹਾਈਕੋਰਟ ਚ ਪਾਈ ਆ. ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇੱਕ ਮਹੀਨੇ ਤੋਂ ਜਦੋਂ ਰੌਲਾ ਪੈ ਰਿਹਾ ਡਾਕਟਰ ਗੁਰਪ੍ਰੀਤ ਕੌਰ ਕੁਝ ਨੀ ਬੋਲੇ, ਅੱਜ ਕਿਉਂ ਬੋਲੇ ਆ? ਇਸ ਮਾਮਲੇ ਚ ਸੀਐਮ ਭਗਵੰਤ ਮਾਨ ਨੂੰ ਵੀ ਜਵਾਬ ਦੇਣਾ ਚਾਹੀਦਾ ਔਰ ਅੱਗੇ ਵੱਧ ਕੇ ਉਹਨਾਂ ਨੇ ਅਸਤੀਫਾ ਵੀ ਮੰਗ ਲਿਆ ਕਿ ਉਹ ਵੀ ਵਿੱਚ ਇਨਵੋਲਵ ਆ. ਸੋ ਦੇਖਦੇ ਹਾਂ. ਹਾਲਾਂਕਿ ਦੂਸਰੇ ਪਾਸੇ ਡਾਕਟਰ ਗੁਰਪ੍ਰੀਤ ਕੌਰ ਵੀ ਪੱਤਰਕਾਰਾਂ ਮੂਹਰੇ ਆਈ ਆ. ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਕਿ ਜੇਕਰ ਦੁਬਾਰਾ ਇਲਜ਼ਾਮਬਾਜ਼ੀ ਹੁੰਦੀ ਆ ਜਾਂ ਇਸ ਇਹਨਾਂ ਗੱਲਾਂ ਨੂੰ ਸਾਬਤ ਨਹੀਂ ਕੀਤਾ ਜਾਂਦਾ ਤਾਂ ਮੈਂ ਅਦਾਲਤੀ ਕਾਰਵਾਈ ਲਈ ਤਿਆਰ ਹਾਂ. ਸੋ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਹੁਣ ਪੇਚਾ ਬਹੁਤ ਪੈ ਗਿਆ ਰਮਨ ਜੀ, ਕਿਉਂਕਿ ਗੱਲ ਇੱਥੇ ਭਗਵੰਤ ਮਾਨ ਦੀ ਪਤਨੀ ਦੀ ਆ, ਇਲੈਕਸ਼ਨ ਸਿਰ ਨੇ. ਸੋ ਉਹਨਾਂ ਲਈ ਵੀ ਇੱਕ ਵਕਾਰ ਦਾ ਸਵਾਲ ਆ. ਦੂਸਰੇ ਪਾਸੇ ਜਿਹੜੀ ਤੇਰਾ ਸੁਖਪਾਲ ਖਹਿਰਾ ਦੇ ਜੀਜਾ ਸਾਬਕਾ ਜਸਟਿਸ ਰਣਜੀਤ ਸਿੰਘ, ਉਹਨਾਂ ਦੇ ਵੀ ਜਿਹੜਾ ਇੱਕ ਤਰੀਕੇ ਨਾਲ ਸਾਰਾ ਕੁਛ ਦਾਅ ਤੇ ਲੱਗਿਆ ਹੋਇਆ. ਦੇਖਦੇ ਹਾਂ ਕਿ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਅਗਲੀਆਂ ਪਟੀਸ਼ਨਾਂ ਦੇ ਵਿੱਚ ਅਗਲੇ ਕਾਰਵਾਈਆਂ ਦੇ ਵਿੱਚ ਕੀ ਕੁਝ ਹੁੰਦਾ ਜਾਂ ਕਿਵੇਂ ਬਲੇਮ ਗੇਮ ਚੱਲਦੀ ਆ, ਵਿਰੋਧੀ ਦਿਨਾਂ ਇਸ ਮਾਮਲੇ ਨੂੰ ਕਿਵੇਂ ਹਾਈਲਾਈਟ ਕਰਦੀਆਂ ਨੇ. ਸੋ ਇਹ ਇੱਕ ਬਹੁਤ ਦਿਲਚਸਪ ਕਿਸਮ ਦਾ ਮੈਚ ਜਿਹਾ ਪੈ ਗਿਆ ਆਪਾਂ ਜੇ ਪੰਜਾਬੀ ਚ ਕਹਿ ਲਈਏ, ਔਰ ਇਹ ਮੈਚ ਆਉਣ ਵਾਲੀਆਂ ਇਲੈਕਸ਼ਨਾਂ ਲਈ ਇੱਕ ਬਹੁਤ ਵੱਡਾ ਮੁੱਦਾ ਬਣ ਸਕਦਾ.
1: ਜੀ ਬਿਲਕੁਲ ਗਰੀਸ਼ ਸ਼ਰਮਾ ਜੀ ਹੁਣਾਂ ਨਾਲ ਤੁਸੀਂ ਸੰਪਰਕ ਕਰ ਲਿਓ ਜੇ ਤੁਹਾਨੂੰ ਮੌਰਗੇਜ ਦਾ ਕੋਈ ਵੀ ਕੁਐਸਚਨ ਹੈਗਾ ਜਾਂ ਫਿਰ ਤੁਹਾਡੀ ਘਰ ਦੀ ਕਲੋਜ਼ਿੰਗ ਆ ਰਹੀ ਹੈ, ਬਿਲਡਰ ਦੇ ਕੋਲੋਂ ਘਰ ਬੁੱਕ ਕਰਾਇਆ ਸੀ ਅਤੇ ਉਹਦੀ ਕਲੋਜ਼ਿੰਗ ਆ ਰਹੀ ਹੈ, ਅਤੇ ਕਿਉਂਕਿ ਅੱਜ ਕੱਲ੍ਹ ਕੀ ਕਹਿੰਦੇ ਅਪਰੇਜ਼ਲ ਜਿਹੜੀਆਂ ਬਹੁਤ ਘੱਟ ਆ ਰਹੀਆਂ, ਜੇ ਤੁਸੀਂ ਬਿਲਡਰ ਤੋਂ ਘਰ ਲਿਆ ਸੀ 1-2 ਸਾਲ ਪਹਿਲਾਂ ਤਾਂ ਉਹਦੀ ਅਪਰੇਜ਼ਲ ਦੀ ਵੈਲਿਊ ਥੱਲੇ ਆ ਰਹੀ ਹੈ, ਅਤੇ ਤੁਸੀਂ ਆਪਣੇ ਟੈਨਸ਼ਨ ਮੁਕਤ ਆਪਣਾ ਘਰ ਕਲੋਜ਼ ਕਰਾਉਣਾ ਚਾਹੁੰਦੇ ਹੋ ਅਤੇ ਤੁਸੀਂ ਗਰੀਸ਼ ਸ਼ਰਮਾ ਜੀ ਹੁਣਾਂ ਨਾਲ ਇੱਕ ਵਾਰੀ ਸੰਪਰਕ ਕਰ ਲਿਓ। ਮੌਰਗੇਜ ਸਪੈਸ਼ਲਿਸਟ ਗਰੀਸ਼ ਸ਼ਰਮਾ ਦਾ ਨੰਬਰ ਹੈਗਾ 647-6410-6468110 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ ਕਹਿੰਦੇ ਨੇ ਵੀ ਤੁਹਾਡੀ ਕਾਰ ਦੀ ਘਰਾਂ ਦੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਅਤੇ ਤੁਸੀਂ 416-618-2761 ਦੇ ਉੱਤੇ ਸੰਪਰਕ ਕਰਨਾ ਹੈ, ਕਿਉਂਕਿ ਆਪਣੇ ਜੀ ਟੀ ਏ ਦੇ ਵਿੱਚ ਖਾਸ ਕਰਕੇ ਘਰਾਂ ਅਤੇ ਕਾਰਾਂ ਦੀ ਇੰਸ਼ੋਰੈਂਸ ਬਹੁਤ ਹੀ ਉੱਪਰ ਜਾ ਰਹੀਆਂ ਨੇ, ਅਤੇ ਇਹਨਾਂ ਨੂੰ ਇੱਕ ਵਾਰੀ ਅਮਨਦੀਪ ਉਹਨਾਂ ਨੂੰ ਸੰਪਰਕ ਕਰ ਲਿਓ, ਕੀ ਪਤਾ ਸਾਡੇ ਥੋੜ੍ਹੇ ਬਹੁਤੇ ਡੋਲਰ ਬਚ ਜਾਣ, ਅਤੇ ਜੇ ਬਚਦੇ ਆ ਤਾਂ ਬਚਾਉਣੇ ਚਾਹੀਦੇ ਆ। ਸੋ ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ, ਆਟੋ ਹੋਮ ਆਪਣੀ ਬਿਜ਼ਨਸ ਦੇ ਲਈ ਜਾਂ ਈਵਨ ਟਰੱਕਾਂ ਦੀ ਇੰਸ਼ੋਰੈਂਸ ਤੁਹਾਡੀ ਕਰਾਉਣੀ ਹੈ, ਤੁਹਾਡੇ ਕੋਲ ਇੱਕ ਟਰੱਕ ਹੈ, 2-4-5 ਜਾਂ ਵੱਧ ਟਰੱਕ ਦੀ ਫਲੀਟ ਹੈ, ਤਾਂ ਵੀ ਇਹ ਤੁਹਾਡੀ ਉਹਦੇ ਵਿੱਚ ਹੈਲਪ ਕਰ ਦੇਣਗੇ। ਅਤੇ ਅਮਨਦੀਪ ਕੌਰ ਉਹਨਾਂ ਦਾ ਨੰਬਰ ਹੈਗਾ ਜੀ 416-618-2761, 416-618-2761। ਹਰਜੀਤ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ, ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਇਨਵੈਸਟਮੈਂਟ ਦੇ ਲਈ ਕੋਈ ਵੀ ਕੁਐਸਚਨ ਤੁਹਾਡਾ ਆਰ ਈ ਐੱਸ ਪੀ ਆਰ ਆਰ ਐੱਸ ਪੀ ਟੀ ਐੱਫ ਐੱਸ ਏ ਦਾ ਅਕਾਊਂਟ ਖੁਲਾਉਣਾ ਹੈ, ਤਾਂ ਤੁਸੀਂ ਹਰਜੀਤ ਸਿੰਘ ਜੰਜੂਆ ਉਹਨਾਂ ਦਾ ਨਾਮ ਯਾਦ ਰੱਖਣਾ, 647-835-5494 ਤੁਹਾਡੇ ਦਿਲਾਂ ਦੇ ਵਿੱਚ ਨੰਬਰ ਇਹ ਵਸੇ ਹੀ ਹੋਇਆ। ਸੋ 647-835-5494 ਹਰਜੀਤ ਜੰਜੂਆ ਉਹਨਾਂ ਨੂੰ ਕੋਈ ਵੀ ਇੰਸ਼ੋਰੈਂਸ ਰਿਲੇਟਡ ਕੁਐਸਚਨ ਹੈ ਤਾਂ ਇਹਨਾਂ ਨੂੰ ਜ਼ਰੂਰ ਤੁਸੀਂ ਸੰਪਰਕ ਕਰ ਲਿਓ। ਜੇ ਤੁਸੀਂ ਇੱਕ ਇੰਸ਼ੋਰੈਂਸ ਐਡਵਾਈਜ਼ਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਜਾਣੇ ਕਿ ਰਮਨਦੀਪ ਸੈਣੀ ਨਾਲ ਸੰਪਰਕ ਕਰ ਲੈਣਾ, ਲਾਇਸੈਂਸ ਲਿਆ ਹੋਇਆ ਜਾਂ ਹਜੇ ਲੈਣਾ, ਅਤੇ ਜਾਂ ਫਿਰ ਹਜੇ ਸੋਚਦੇ ਹੀ ਹੋ ਵੀ ਹਾਂਜੀ ਕਿਵੇਂ ਸਟਾਰਟ ਕਰਨਾ, ਹੈ ਨਾ, ਕਿੱਥੋਂ ਸ਼ੁਰੂ ਕਰਾਂ, ਕੀ ਕਰਾਂ, ਤਾਂ ਤੁਸੀਂ ਇੱਕ ਵਾਰੀ ਮੈਨੂੰ ਕਾਲ ਕਰਕੇ ਸੰਪਰਕ ਕਰ ਲਿਓ। ਅਤੇ ਲਿਆ ਹੋਵੇ ਲਾਇਸੈਂਸ, ਹੋਇਆ ਡੈੱਡ ਪਿਆ, ਕੋਈ ਕੰਮ ਨਹੀਂ ਕਰਦੇ, ਤਾਂ ਵੀ ਤੁਸੀਂ ਇੱਕ ਵਾਰੀ ਸੰਪਰਕ ਕਰ ਲਿਓ, ਅਸੀਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਅਤੇ ਕਿਵੇਂ ਤੁਸੀਂ, ਹੈ ਨਾ, ਵਧੀਆ ਤਰੀਕੇ ਨਾਲ ਆਪਣਾ ਕੰਮ ਕਾਰ ਤੋਰ ਸਕਦੇ ਹੋ। ਹੌਰਨਬਿਲ ਇੰਸ਼ੋਰੈਂਸ ਬ੍ਰੋਕਰ ਸਾਡੀ ਬ੍ਰੋਕਰੇਜ ਹੈ ਜੀ, 647-237-3123 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਪਰਮਿੰਦਰ ਜੀ, ਤੁਸੀਂ ਹਰਜੀਤ ਸਿੰਘ ਨਿੱਜਰ ਉਹਨਾਂ ਦੀ ਗੱਲ ਕੀਤੀ ਸੀਗੀ ਵੀ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲੈ ਲਈ ਆ ਵੀ ਅਸੀਂ ਉਹਦਾ ਕਤਲ ਕੀਤਾ, ਅਤੇ ਇੰਨੀ ਦੇਰ ਬਾਅਦ ਕੀ ਹੋ ਸਕਦਾ ਵੀ ਇਹਦੇ ਅੰਦਰ ਕੀ ਹੁਣ ਕੀ ਮਤਲਬ ਬਣਿਆ?
2: ਦੇਖੋ ਜੀ, ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਮਰਡਰ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਫੜ ਗਿਆ, ਔਰ ਇਹ ਮਾਮਲਾ ਉਸ ਵੇਲੇ ਸੁਰਖੀਆਂ ਫੜ ਗਿਆ ਜਦੋਂ ਇਸ ਮਾਮਲੇ ਵਿੱਚ ਜਿਹੜਾ ਗੋਲਡੀ ਬਰਾੜ ਇੱਕ ਘੰਟੇ ਤੋਂ ਵੱਧ ਦੀ ਇੰਟਰਵਿਊ ਜਿਹੜੀ ਆ ਜਾਂ ਆਡੀਓ ਗੱਲਬਾਤ ਆ ਉਹ ਸਾਹਮਣੇ ਆਉਂਦੀ ਆ, ਔਰ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਵੈਸੇ ਗਰੁੱਪ ਦੀ ਸਪਾਈ ਸੀ, ਸ਼ਾਇਦ ਬਹੁਤੇ ਬੰਦਿਆਂ ਨੇ ਸੁਣ ਲਈ ਆ। ਤੋ ਇਸ ਮਾਮਲੇ ਚ 18 June 2023 ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਰਡਰ ਹੋਇਆ ਸੀ ਇੱਕ ਵਾਰ ਫਿਰ ਜਿਹੜਾ ਹਾਈਲਾਈਟ ਹੋ ਗਿਆ। ਹੁਣ ਇਸ ਮਾਮਲੇ ਚ ਨਵਾਂ ਕੀ ਆ? ਇਸ ਮਾਮਲੇ ਚ ਨਵਾਂ ਰਮਨ ਜੀ ਇਹ ਗੈਂਗਸਟਰ ਗੋਲਡੀ ਬਰਾੜ ਕਬੂਲਨਾਮਾ ਕਰਦਾ ਕਿ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ, ਪਰ ਉਹ ਇਹ ਨਾ ਇਸ ਕਤਲ ਦੇ ਵਿੱਚ ਕੁਝ ਹੋਰ ਗੱਲਾਂ ਐਡ ਆਨ ਕਰਦਾ, ਉਹ ਗੱਲਾਂ ਇਹ ਨੇ। ਪਰ ਉਸ ਤੋਂ ਪਹਿਲਾਂ ਮੈਂ ਦੱਸ ਦਾਂ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਘੰਟਾ ਕੁਝ ਮਿੰਟ ਦੀ ਜਿਹੜੀ ਆਡੀਓ ਰਿਕਾਰਡਿੰਗ ਜਿਹੜੀ ਸਾਹਮਣੇ ਆਈ ਆ ਇਹ ਇੰਗਲੈਂਡ ਦੇ ਵਿੱਚ ਇੱਕ ਪਰਮਜੀਤ ਪੰਮਾ ਨਾਂ ਦੇ ਜਿਹੜੇ ਖਾਲਿਸਤਾਨ ਪੱਖੀ ਆਗੂ ਨੇ ਉਹਨਾਂ ਦੀ ਤੇ ਗੈਂਗਸਟਰ ਗੋਲਡੀ ਬਰਾੜ ਦੀ ਗੱਲਬਾਤ ਆ। ਸੋ ਇਸ ਮਾਮਲੇ ਚ ਗੋਲਡੀ ਬਰਾੜ ਕੀ ਕਲੇਮ ਕਰਦੇ ਨੇ? ਉਹ ਇਹ ਕਲੇਮ ਕਰਦੇ ਨੇ ਕਿ ਹਾਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ। ਕਿਉਂ ਮਾਰਿਆ? ਉਹ ਦੋ ਬੰਦੇ ਜਿਹਦੇ ਵਿੱਚ ਇੱਕ ਸੁੱਖਾ ਦੁੰਨੇ ਕੇ ਔਰ ਜਿਹੜਾ ਇੱਕ ਹੋਰ ਬੰਦਾ ਸੀ ਉਹ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦੇ ਘਰ ਰਹਿੰਦੇ ਸੀ ਉਹਨਾਂ ਬੰਦਿਆਂ ਨੂੰ ਭਾਈ ਹਰਦੀਪ ਸਿੰਘ ਨਿੱਜਰ ਨੇ ਜਿਹੜਾ ਉਹਨਾਂ ਨੂੰ ਪਨਾਹ ਦਿੱਤੀ ਆ, ਉਹਨਾਂ ਦੇ ਨਾਲ ਉਹਨਾਂ ਨੂੰ ਨਸ਼ਿਆਂ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਇਨਵੋਲਵਮੈਂਟ ਸੀ, ਹਿਰਨ ਵੇਚਣ ਦੇ ਮਾਮਲੇ 'ਚ ਵੀ ਇਨਵੋਲਵਮੈਂਟ ਸੀ। ਸੋ ਉਹ ਜਿਹੜੀ ਆ ਇਸ ਕਰਕੇ ਜਿਹੜਾ ਗੋਲਡੀ ਬਰਾੜ ਕਹਿੰਦਾ ਕਿ ਹਰਦੀਪ ਸਿੰਘ ਨਿੱਜਰ ਨੂੰ ਇਸ ਕਰਕੇ ਮਾਰਿਆ ਕਿਉਂਕਿ ਉਹ ਦੋ ਬੰਦੇ ਜਿਹੜੇ ਸੀ ਜਿਹਨਾਂ ਦੇ ਵਿੱਚ ਸੁੱਖਾ ਦੁੰਨੇਕੇ ਤੇ ਇੱਕ ਹੋਰ ਬੰਦਾ ਸੀ ਉਹਨਾਂ ਦੇ ਵਿੱਚ ਜਿਹੜਾ ਮਤਲਬ ਉਹਨਾਂ ਨੇ ਗੋਲਡੀ ਬਰਾੜ ਦੇ ਭਰਾ ਦਾ ਕਤਲ ਕੀਤਾ ਸੀ ਗੁਰਲਾਲ ਬਰਾੜ ਦਾ। ਔਰ ਉਹਨਾਂ ਕਾਤਲਾਂ ਨੂੰ ਭਾਈ ਹਰਦੀਪ ਸਿੰਘ ਨਿੱਜਰ ਨੇ ਜਿਹੜੀ ਪਨਾਹ ਦਿੱਤੀ ਆ, ਇਸ ਕਰਕੇ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੀਤਾ। ਹੁਣ ਰਮਨ ਜੀ ਇਸ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਕਨਫਿਊਜ਼ਨ ਆ, ਕਿਉਂਕਿ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਿਹੜੀਆਂ ਆਡੀਓ ਵੀ ਸਾਹਮਣੇ ਆ ਗਈਆਂ ਨੇ, ਸੋ ਹਾਲੇ ਕੁਝ ਵੀ ਕਹਿਣਾ ਮੁਸ਼ਕਲ ਆ ਕਿ ਇੱਕ ਨਵਾਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹਾਲਾਂਕਿ ਗੋਲਡੀ ਬਰਾਦ ਇਹ ਕਹਿੰਦਾ ਕਿ ਮੇਰਾ ਲਾਰੈਂਸ ਬਿਸ਼ਨੋਈ ਨਾਲ ਹੁਣ ਕੋਈ ਨਾਤਾ ਨਹੀਂ ਆ। ਸੋ ਦੇਖਣ ਵਾਲੀ ਗੱਲ ਆ ਕਿ ਇਹ ਮਾਮਲੇ ਨੂੰ ਹੁਣ ਕਿਉਂ ਉਛਾਲਿਆ ਜਾ ਰਿਹਾ, ਜਾਂ ਭਾਈ ਹਰਦੀਪ ਸਿੰਘ ਨਿੱਜਰ ਜਿਹੜਾ ਜਿਹਨਾਂ ਨੂੰ ਪਹਿਲਾਂ ਸ਼ਹੀਦ ਕੀਤਾ ਜਾ ਮਤਲਬ ਕੀਤਾ, ਉਸ ਤੋਂ ਬਾਅਦ ਉਹਨਾਂ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਆਇਆ ਕਿ ਉਹਨਾਂ ਨੂੰ ਡੀਫੇਮ ਕਰਨ ਲਈ, ਉਹਨਾਂ ਦਾ ਵਕਾਰ ਸੁੱਟਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ, ਜਾਂ ਇਸ ਮਾਮਲੇ 'ਚ ਹੈ ਕੀ, ਸੱਚ ਕੀ ਆ? ਹਲੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਗੱਲ ਮਾਮਲਾ ਫਿਰ ਦੁਆਰਾ ਚਰਚਾ 'ਚ ਜ਼ਰੂਰ ਆ ਚੁੱਕਾ ਜੀ।
1: ਜੀ ਬਿਲਕੁਲ, ਪੀ ਐਨ ਜੇ ਸਪਰਿੰਗ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਲਿਓ, ਕਹਿੰਦੇ ਤੁਹਾਨੂੰ ਟਰੱਕਿੰਗ ਦੀ ਕੋਈ ਵੀ ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿੰਗ ਪਿੰਗ ਗ੍ਰੈਵਲ ਦਾ, ਜੇ ਤੁਹਾਨੂੰ ਕੋਈ ਵੀ ਕੰਮ ਹੈ ਤਾਂ ਤੁਸੀਂ ਜੇ ਐਨ ਗੈਰੀ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ, 905-459-5533 ਦੇ ਉੱਤੇ 905-459-5533 ਦੇ ਉੱਤੇ ਸੰਪਰਕ ਕਰ ਸਕਦੇ ਹੋ ਤੁਸੀਂ। ਇਹਨਾਂ ਦੀ ਲੋਕੇਸ਼ਨ ਹੈਗੀ ਆ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਡਿਕਸੀ ਅਤੇ ਮੈਥਸਨ ਦਾ ਏਰੀਆ ਬਣਦਾ। ਸੋ ਤੁਸੀਂ ਪੀ ਐਨ ਜੇ ਸਪਰਿੰਗ ਅਤੇ ਜੇ ਅਤੇ ਗੈਰੀ ਭਾਅ ਜੀ ਉਹਨਾਂ ਨਾਲ ਕੋਈ ਵੀ ਬੁਸ਼ਿੰਗ ਅਲਾਈਨਮੈਂਟ ਦਾ ਕੰਮ ਹੋਵੇ ਤਾਂ ਸੰਪਰਕ ਕਰ ਸਕਦੇ ਹੋ। ਦੇਸੀ ਸਿਨੇ ਫਿਲਮਸ ਤੋਂ ਜਗਦੀਸ਼ ਭਾਅ ਜੀ ਉਹਨਾਂ ਨੇ ਨਾਲ ਸੰਪਰਕ ਕਰ ਲਿਓ, ਕਹਿੰਦੇ ਵੀਡੀਓ ਡੀ ਜੇ ਫੋਟੋਗ੍ਰਾਫੀ ਦੀਆਂ ਸਰਵਿਸਿਜ਼ ਦਿੰਦੇ ਨੇ। ਕੋਈ ਵੀ ਤੁਹਾਡੇ ਵੈਡਿੰਗ ਹੈਗੀ ਆ, ਐਨਵਰਸਰੀ ਆ, ਬਰਥਡੇ ਆ, ਪ੍ਰੀ ਵੈਡਿੰਗ ਈਵੈਂਟਸ ਤੁਸੀਂ ਬੁੱਕ ਕਰਨੇ ਆ, ਈ ਸ਼ੂਟ ਕਰਨਾ, ਤਾਂ ਤੁਸੀਂ ਜਗਦੀਸ਼ ਭਾਅ ਜੀ ਉਹਨਾਂ ਨੂੰ ਦੇਸੀ ਸਿਨੇ ਫਿਲਮਸ ਤੋਂ ਸੰਪਰਕ ਕਰ ਸਕਦੇ ਹੋ। ਜਿਹੜਾ ਸਾਡੇ ਬੱਲੇ ਵਾਲੇ ਫਾਰਮ ਦੇ ਵਿੱਚ ਭਾਅ ਜੀ ਉਹਨਾਂ ਨੇ ਟੈਂਟ ਦੀਆਂ ਸੇਵਾਵਾਂ ਵੀ ਜਗਦੀਸ਼ ਭਾਅ ਜੀ ਉਹਨਾਂ ਨੇ ਪ੍ਰੋਵਾਈਡ ਕੀਤੀਆਂ। ਕੱਲ੍ਹ ਉੱਥੇ ਪਹੁੰਚੇ ਸੀ ਅਤੇ ਭਾਅ ਜੀ ਕਹਿੰਦੇ ਹੁਣ ਅਸੀਂ 2 ਹਫ਼ਤੇ ਇੱਦਾਂ ਹੀ ਰਹਿਣ ਦੇਣਾ ਉੱਥੇ ਟੈਂਟ, ਅਤੇ ਜਿਵੇਂ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਡੇ ਬੁੱਕ ਕਰ ਲਿਓ ਵੀ ਕਿੱਦਣ ਨੂੰ ਤੁਸੀਂ ਹੁਣ ਪਿਕਨਿਕ ਕਰਨੀ ਹੈ। ਅਤੇ ਜੇ ਤੁਹਾਡੇ ਕੋਈ ਸੁਜੈਸ਼ਨ ਹੈਗੇ ਆ ਤੁਸੀਂ ਉਹ ਵੀ ਦੇ ਸਕਦੇ ਹਾਂ ਆਪਣੇ, ਕਿਉਂਕਿ ਸਾਰੇ ਵੀਰ ਭਰਾ ਰਲ ਕੇ ਅਸੀਂ ਹੈ ਨਾ ਪਹਿਲਾਂ ਵੀ ਪੂਰਾ ਪਿਕਨਿਕ ਦਾ ਪ੍ਰਬੰਧ ਕੀਤਾ, ਤੁਹਾਡਾ ਕੋਈ ਸੁਜੈਸ਼ਨ ਆ ਵੀ ਕਿਹੜੇ ਡੇਟ ਕਰਨਾ ਚਾਹੀਦਾ, ਕਿਹੜਾ ਵਧੀਆ? ਅਤੇ ਹਜੇ ਤੱਕ ਤਾਂ ਉੜਦੀ ਉੜਦੀ ਅਸੀਂ ਸੋਚਦੇ ਵੀ ਲੌਂਗ ਵੀਕਐਂਡ ਦੇ ਨੇੜੇ ਤੇੜੇ ਕੋਈ ਨਾ ਕੋਈ ਦਿਨ ਰੱਖ ਲਈਏ, ਪੱਕਾ ਨਹੀਂ ਹਜੇ। ਅਤੇ ਬਟ ਜੇ ਤੁਹਾਡਾ ਕੋਈ ਕੋਈ ਸੁਜੈਸ਼ਨ ਹੈਗਾ ਤਾਂ ਜ਼ਰੂਰ ਸਾਨੂੰ ਦੇਵੋ। ਵੈਦਰ ਦਾ ਬਾਕੀ ਕੋਈ ਪਤਾ ਨਹੀਂ, ਦੇਖਦੇ ਸੀਗੇ, ਲੱਗਦਾ ਤਾਂ ਠੀਕ ਹੀ ਆ ਹੁਣ ਅਗਲੇ ਆਉਣ ਵਾਲੇ ਵੀਕਐਂਡ ਦੇ ਉੱਤੇ, ਪਰ ਹੋਪਫੁਲੀ ਵਧੀਆ ਰਹੇਗਾ ਪ੍ਰੋਗਰਾਮ। ਅਤੇ ਜਗਦੀਸ਼ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੈ ਨਾ ਰੈਂਟ ਦੀਆਂ ਸੇਵਾਵਾਂ ਕੀਤੀਆਂ। ਪੱਕੇ ਹੀ ਉੱਥੇ ਕਿੱਲੇ ਗੱਡਤੇ, ਹੁਣ ਕਹਿੰਦੇ ਲਾਉਣਾ ਨਹੀਂ ਮੈਂ ਜਦੋਂ ਤੱਕ ਤੁਸੀਂ ਪਿਕਨਿਕ ਨਹੀਂ ਕਰਦੇ, ਕਹਿੰਦੇ ਕੈਂਸਲ ਨਹੀਂ ਹੋਣ ਦੇਣੀ। ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ। ਸੋ ਦੇਸੀ ਸਿਨੇਪਲੈਕਸ ਤੋਂ ਜਗਦੀਸ਼ ਸਿੰਘ ਹੋਣੀ ਵੀਡੀਓ ਫੋਟੋਗ੍ਰਾਫੀ ਅਤੇ ਡੀ ਜੇ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਹੋਣੀ ਕਹਿੰਦੇ ਨੇ ਕਿ ਜੇ ਤੁਸੀਂ ਕੋਈ ਵੀ ਕਸਟਮ ਮੇਡ ਸੋਫਾ ਕੈਨੇਡੀਅਨ ਵਧੀਆ ਕੁਆਲਿਟੀ ਦਾ ਬਣਾਉਣਾ, ਅਤੇ ਯੂ ਸ਼ੇਪ, ਪਾਈ ਸ਼ੇਪ, ਜਾਂ ਆਪਣੇ ਹੈ ਨਾ ਲਿਵਿੰਗ ਰੂਮ ਡਾਈਨ ਉਹਦੇ ਹਿਸਾਬ ਨਾਲ ਤੁਸੀਂ ਕੋਈ ਵੀ ਸ਼ੇਪ ਦੇ ਵਿੱਚ ਵਧੀਆ ਸੋਫਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਉਹਨਾਂ ਨਾਲ ਸੰਪਰਕ ਕਰ ਲਿਓ। ਇਹਨਾਂ ਦਾ ਨੰਬਰ ਹੈਗਾ 905-799-8877, 905-799-8877, 8575 ਟੋਰਬਨਮ ਰੋਡ ਯੂਨਿਟ ਨੰਬਰ 1 ਦੇ ਉੱਤੇ ਸਥਿਤ ਹੈਗੇ ਨੇ। ਅਤੇ ਸ਼ਗਨਦੀਪ ਲੋਹਣੀ ਸੋਹਾ ਸਟੂਡੀਓ ਦੇ ਵਿੱਚ ਤੁਸੀਂ ਇੱਕ ਵਾਰੀ ਉੱਥੇ ਜ਼ਰੂਰ ਜਾ ਕੇ ਆਓ। ਮੈਂ ਵੀ ਉੱਥੇ ਗਿਆ ਸੀ ਤਾਂ ਵਧੀਆ ਉਹਨਾਂ ਨੇ ਹੈ ਨਾ ਵਧੀਆ ਹਾਈ ਐਂਡ ਕੁਆਲਿਟੀ ਦੇ ਸੋਫੇ ਤਿਆਰ ਕੀਤੇ ਹੋਏ ਉੱਥੇ ਤੁਸੀਂ ਦੇਖ ਵੀ ਸਕਦੇ ਹੋ। ਤੰਦੂਰੀ ਬੋਇਜ਼ ਵਾਲਿਆਂ ਦਾ ਸੰਦੇਸ਼ ਦੇ ਦਈਏ, 4 ਲੋਕੇਸ਼ਨਾਂ ਤੋਂ ਸਰਵ ਕਰਦੇ ਨੇ, ਮਿਸੀਸਾਗਾ ਦੇ ਵਿੱਚ, ਬ੍ਰੈਂਪਟਨ ਦੇ ਵਿੱਚ, ਔਰੰਜਵਿਲ ਦੇ ਵਿੱਚ। ਸੋ ਕਹਿੰਦੇ ਨੇ ਵੀ ਜੇ ਤੁਸੀਂ ਟੇਕ ਆਊਟ ਡਾਈਨਿੰਗ ਜਾਂ ਕੇਟਰਿੰਗ ਦੀ ਕੋਈ ਵੀ ਸਰਵਿਸਿਜ਼ ਲੈਣੀ ਹੈ ਤਾਂ ਤੰਦੂਰੀ ਬੋਇਜ਼ ਨੂੰ ਸੰਪਰਕ ਕੀਤਾ ਜਾ ਸਕਦਾ 905-956-2111 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਪਰਮਿੰਦਰ ਜੀ ਅਗਲੀ ਕੀ ਖਬਰ ਹੈ ਪੰਜਾਬ ਤੋਂ?
2: ਪੰਜਾਬ ਤੋਂ ਅਗਲੀ ਖਬਰ ਪੰਜਾਬ ਕਾਂਗਰਸ ਦੇ ਕਟੋ ਕਲੇਸ਼ ਦੀ ਆ। ਅੱਜ ਇੱਕ ਦਿੱਲੀ ਦੇ ਵਿੱਚ ਹਲਚਲ ਦੇਖੀ ਜਾ ਰਹੀ ਹੈ, ਕਿਉਂ? ਕਿਉਂਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦਿੱਲੀ ਪਹੁੰਚ ਗਏ ਨੇ। ਵੈਸੇ ਇਹ ਕਟੋ ਕਲੇਸ਼ ਕਾਫੀ ਦੇਰ ਤੋਂ ਚੱਲ ਰਿਹਾ, 2-3 ਮਹੀਨੇ ਤੋਂ ਲਗਾਤਾਰ ਕਨਫਿਊਜ਼ਨ ਵਾਲੀ ਸਥਿਤੀ ਬਣੀ ਹੋਈ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਆ, ਜੇ ਰਾਜਾ ਵੜਿੰਗ ਰਹਿਣਾ ਤਾਂ ਉਹ ਕੀ ਕਰਨਗੇ। ਸੋ ਵੱਖ ਵੱਖ ਧੜੇਬੰਦੀਆਂ ਜਿਹੜੀ ਵੰਡ ਚੁੱਕੀ ਪੰਜਾਬ ਕਾਂਗਰਸ ਆ, ਉਹਨਾਂ ਲਈ ਅੱਜ ਕੁਝ ਵੱਖਰਾ ਸੰਦੇਸ਼ ਆ ਸਕਦਾ। ਵੈਸੇ ਇਹ ਮੀਟਿੰਗ ਇੱਕ ਹੋਰ ਸੰਦਰਭ ਦੇ ਨਾਲ ਇੱਕ ਹੋਰ ਮਾਮਲੇ ਚ ਵੀ ਹੋ ਸਕਦੀ ਆ ਕਿ ਰਾਹੁਲ ਗਾਂਧੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਇੱਕ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ ਰਮਨ ਜੀ, ਔਰ ਉਹ ਯਾਤਰਾ ਜਿਹੜੀ ਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਫਿਰੋਜ਼ਪੁਰ ਹੁਸੈਨੀ ਵਾਲਾ ਤੱਕ ਹੋਏਗੀ। ਸੋ ਕੀ ਇਹ ਬੱਸ ਯਾਤਰਾ ਨਾਲ ਸੰਬੰਧਿਤ ਇਹ ਮੀਟਿੰਗ ਆ ਜਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਜਾਂ ਹੋਰ ਮਾਮਲਿਆਂ ਨਾਲ ਸੰਬੰਧਿਤ ਆ, ਹਾਲੇ ਕੁਝ ਵੀ ਕਹਿਣਾ ਮੁਸ਼ਕਲ ਆ। ਪਰ ਦਿੱਲੀ ਦੇ ਵਿੱਚ ਮੀਡੀਆ ਦੀਆਂ ਅੱਖਾਂ ਇਸ ਮੀਟਿੰਗ ਤੇ ਲੱਗੀਆਂ ਹੋਈਆਂ ਨੇ ਕਿ ਇਸ ਮੀਟਿੰਗ ਦੇ ਵਿੱਚੋਂ ਨਿਕਲਦਾ ਕੀ ਆ। ਜੀ
1: ਜੀ ਬਿਲਕੁਲ। ਤੇ ਤੁਸੀਂ ਸਟੀਫਨ ਫਰਨੀਚਰ ਤੋਂ ਜਸਵੀਰ ਭਾਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਫਰਨੀਚਰ ਤੁਸੀਂ ਜੇ ਲੈਣਾ, ਬੈਡਰੂਮ ਸੈੱਟ ਲੈਣਾ, ਡਾਇਨਿੰਗ ਟੇਬਲ ਸੈੱਟ ਲੈਣਾ, ਜਾਂ ਫਿਰ ਕੋਈ ਵੀ ਆਪਣੇ ਫਰਨੀਚਰ ਸੰਬੰਧੀ ਤੁਹਾਨੂੰ ਗੱਲਬਾਤ ਹੈ। ਬਹੁਤ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਸੇਵਾ ਕਰ ਰਹੇ ਨੇ ਸਟੀਫਨ ਫਰਨੀਚਰ ਤੋਂ ਜਸਵੀਰ ਭਾਜੀ, ਉਹਨਾਂ ਦਾ ਨੰਬਰ ਹੈਗਾ 905-790-060 ਦੇ ਉੱਤੇ ਜਸਵੀਰ ਭਾਜੀ ਉਹਨਾਂ ਨਾਲ ਸੰਪਰਕ ਕਰ ਲਿਓ। ਸਟੀਲ ਅਤੇ ਟੋਰਬਮ ਦੇ ਏਰੀਏ ਦੇ ਵਿੱਚ ਇਹਨਾਂ ਦਾ ਜਿਹੜਾ ਸ਼ੋਰੂਮ ਹੈਗਾ, ਉੱਥੇ ਜਾ ਕੇ ਤੁਸੀਂ ਹੈ ਨਾ ਸਾਂਝਾ ਵਿਸਾ ਪ੍ਰੋਗਰਾਮ ਦਾ ਰੈਫਰੈਂਸ ਦਿਓਗੇ ਅਤੇ ਵਧੀਆ ਡਿਸਕਾਊਂਟ ਤੁਹਾਨੂੰ ਦੇਣਗੇ, ਅਤੇ ਵਧੀਆ ਫਰਨੀਚਰ ਤੁਸੀਂ ਸਟੀਫਨ ਫਰਨੀਚਰ ਤੋਂ ਜਸਵੀਰ ਭਾਜੀ ਉਹਨਾਂ ਤੋਂ ਲੈ ਸਕਦੇ ਹੋ। ਦਾਣਾ ਮੰਡੀ ਦਾ ਵੀ ਸੰਦੇਸ਼ ਦੇ ਦਈਏ, ਕੁਈਨ ਅਤੇ ਬ੍ਰੈਮਲੀ ਦੇ ਏਰੀਏ ਦੇ ਇੰਟਰਸੈਕਸ਼ਨ ਦੇ ਵਿੱਚ ਦਾਣਾ ਮੰਡੀ ਸੁਪਰ ਮਾਰਕੀਟ ਹੈ। ਤੁਸੀਂ ਤਾਜ਼ੀਆਂ ਸਬਜ਼ੀਆਂ ਲੈਣੀਆਂ ਅਤੇ ਜਾਂ ਫਿਰ ਉੱਥੇ ਬਹਿ ਕੇ ਇਹਨਾਂ ਦੇ ਚਨੇ ਭਟੂਰੇ ਜਾਂ ਕੋਈ ਵੀ ਅੰਮ੍ਰਿਤਸਰੀ ਕੁਲਚਾ ਇੰਜੋਏ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਉਹਨਾਂ ਦਾ ਰੈਸਟੋਰੈਂਟ ਵੀ ਹੈਗਾ, ਉੱਥੇ ਬਹਿ ਕੇ ਇੰਜੋਏ ਕਰੋ, ਅਤੇ ਜਾਂ ਫਿਰ ਕੋਈ ਵੀ ਤਰ੍ਹਾਂ ਦੀ ਗਰੋਸਰੀ ਲੈਣੀ ਹੈ ਤਾਂ ਦਾਣਾ ਮੰਡੀ ਸੁਪਰ ਮਾਰਕੀਟ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਸਥਿਤ ਨੇ। ਫੋਨ ਨੰਬਰ 905-286-9957 905-286-9957 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇੱਕ ਨਿੱਕੀ ਜਿਹੀ ਮਿਊਜ਼ੀਕਲ ਬ੍ਰੇਕ ਵੀ ਰਹਿੰਦੇ ਹਾਂ, ਕਿਉਂਕਿ ਜ਼ਿਆਦਾ ਖਬਰਾਂ ਵੀ ਚੰਗੀਆਂ ਨਹੀਂ ਸਿਹਤ ਲਈ, ਕਹਿੰਦੇ ਉਹਨਾਂ ਗਾਣੇ ਵੀ ਸੁਣਨੇ ਚਾਹੀਦੇ ਆ। ਚੱਕੋ ਫਿਰ।

0: ਪਨੇਸਰ ਸਾਹਿਬ ਵਧੀਆ ਕੀਤਾ ਤੁਸੀਂ ਕਾਲ ਕਰ ਲਿਆ, ਮੈਂ ਕਹਿਣ ਹੀ ਲੱਗਾ ਸੀ ਵੀ ਅੱਜ ਕਾਲਾਂ ਘੱਟ ਆਈਆਂ ਨੇ। ਹਾਂਜੀ
1: ਜੀ, ਮੈਂ ਤਾਂ ਪਰਮਿੰਦਰ ਜੀ ਨੂੰ ਦੱਸਣਾ ਸੀਗਾ। ਪਰਮਿੰਦਰ ਜੀ, ਸਾਡੇ ਓਨਟਾਰੀਓ ਦੇ ਚੀਫ ਮਿਨਿਸਟਰ ਸਾਹਿਬ ਕਹਿੰਦੇ ਕਿਸੇ ਵੀ ਸਾਡੇ MLA ਨੇ ਓਨਟਾਰੀਓ ਦੇ ਨੇ ਜਿਹੜਾ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਜਾਂ ਕੁਛ ਪੈਸਾ ਖਾਧਾ ਕਿਸੇ ਵੀ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ ਫਾਇਦਾ ਦਵਾਇਆ, ਉਹਨਾਂ ਸਾਰੇ MLA ਤੋਂ ਮੈਂ ਨਾ ਪੈਸਾ ਮਤਲਬ ਕਿ ਉਹਨਾਂ ਨੂੰ ਕਹੂੰਗਾ ਪੈਸਾ ਉਘਰਾਊਂਗਾ ਮੈਂ, ਸਰਕਾਰ ਨੂੰ ਘਾਟਾ ਨੀ ਪੈਣ ਦਊਂਗਾ। ਦੇਖੋ ਤੁਸੀਂ ਕਿੰਨੀ ਸੋਹਣੀ ਗੱਲ ਵੀ ਇਹ ਤਾਂ ਕੁਦਰਤੀ ਪਤਾ ਲੱਗ ਗਿਆ, ਜੇ ਨਾ ਪਤਾ ਲੱਗਦਾ ਫਿਰ ਤਾਂ ਉਹਨਾਂ ਨੇ ਖਾ ਜਾਣਾ ਸੀ ਨਾ, ਹੈ ਨਾ, ਤੇ ਉਹ ਕਹਿੰਦੇ ਮੈਂ ਪੈਸਾ ਕਢਾਉਂਗਾ, ਇਹ ਨੀ ਵੀ ਕਾਰਵਾਈ ਕੋਈ ਨੀ ਕਰਨੀ ਵੀ ਫੇਰ ਵੀ ਖਾਣ, ਐਤੀ ਪਤਾ ਲੱਗ ਗਿਆ ਵੀ ਅੱਗੇ ਨੂੰ ਪਤਾ ਨੀ ਲੱਗੂਗਾ ਤਾਂ ਖਾਂਦੇ ਆ ਖਾ ਜਾਣ, ਮੈਨੂੰ ਕੋਈ ਨੀ, ਮੈਂ ਕਾਰਵਾਈ ਨੀ ਉਹਨਾਂ ਤੇ ਕਰਨੀ, ਇਹ ਨੀ ਵੀ ਉਹਨਾਂ ਨੂੰ ਅੱਗੇ ਨੂੰ ਟਿਕਟ ਨੀ ਦੇਣੀ ਕੁਛ ਨੀ ਕਰਨਾ, ਪਰ ਉਹਨਾਂ ਤੋਂ ਪੈਸੇ ਕਢਾਉਂਗਾ। ਦੱਸੋ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ,
0: ਕਹਿੰਦੇ ਜਦੋਂ ਤੱਕ ਚੱਲਦਾ ਕੰਮ ਚੱਲਣ ਦੋ, ਜੇ ਹੁਣ ਬਾਹਰ ਕੋਈ ਆਈ ਆ ਫੇਰ ਹੀ ਬਿਆਨਬਾਜ਼ੀ ਤਾਂ ਫੇਰ ਹੀ ਹੁੰਦੀ ਆ,
1: ਉਹ ਤਾਂ
0: ਡੈਮੇਜ ਵੀ ਕੰਟਰੋਲ ਕਰਨਾ
1: ਲੱਗ ਗਿਆ ਪਤਾ, ਨਹੀਂ ਤਾਂ ਅਗਲੇ ਕਹਿੰਦੇ ਖਾਂਦੇ ਆ ਖਾਈ ਜਾਣ, ਮੈਨੂੰ ਵੀ ਹੁਣ ਵੀ ਕਹਿੰਦਾ ਕਾਰਵਾਈ ਨੀ ਕਰਨੀ ਮੈਂ। ਦੇਖੋ ਜੀ ਇਹੋ ਜਿਹੇ ਮੁੱਖ ਮੰਤਰੀ ਵੀ ਹੁੰਦੇ ਆ। ਥੈਂਕ ਯੂ
0: ਜੀ, ਬਿਲਕੁਲ ਥੈਂਕ ਯੂ ਪਨੇਸਰ ਸਾਹਿਬ ਤੁਹਾਡਾ। ਸਤਨਾਮ ਭਾਜੀ ਵੀ ਆ ਗਿਆ, ਸਤਨਾਮ ਭਾਜੀ ਨੰਗੇ ਹੋ, ਸਤਿ ਸ਼੍ਰੀ ਅਕਾਲ।
2: ਪਰਮਿੰਦਰ ਜੀ ਨੂੰ ਪੁੱਛਣਾ ਸੀ ਜੇ ਗੋਲਡ ਬਰਾੜ ਉਹੀ ਹੈ ਜਿਹੜਾ ਭਗਵੰਤ ਮਾਨ ਕਹਿੰਦੇ ਸਾਡਾ ਫੜਿਆ ਵਾ ਅੰਡਰਗਰਾਉਂਡ ਕੀਤਾ ਵਾ, ਕਿਉਂ ਹੋਰ ਗੋਲਡ ਬਰਾੜ ਹੈ ਜੀ?
0: ਉਹੀ ਆ ਉਹੀ ਆ, ਹੋਰ ਕੋਈ ਨੀ ਹੈਗਾ, ਇੱਕੋ ਹੀ ਆ ਵਨ ਐਂਡ ਓਨਲੀ,
2: ਪਤਾ ਚੱਲ ਗਿਆ ਮੈਨੂੰ,
3: ਇੱਕੋ ਹੀ ਗੋਲਡੀ ਬਰਾੜ ਆ, ਦੋ ਗੋਲਡੀ ਬਰਾੜ ਨਹੀਂ ਆ। ਉਹ ਸੀਐਮ ਭਗਵੰਤ ਮਾਨ ਜਿਆਦਾ ਉਦੋਂ ਗੁਜਰਾਤ ਦੇ ਦੌਰੇ ਤੇ ਸੀ ਤੇ ਉਹਨਾਂ ਨੇ ਐਵੇਂ ਮਤਲਬ ਤੱਤੀ ਤੱਤੀ ਪ੍ਰੈਸ ਕਾਨਫਰੰਸ ਚੱਕ ਲਈ, ਕਹਿੰਦੇ ਮਤਲਬ ਤੱਤਾ ਤੱਤਾ ਖਾਧਿਆ, ਰਮਨ ਜੀ ਕਈ ਵਾਰੀ ਮੂੰਹ ਵੀ ਸੜ ਜਾਂਦਾ, ਸੋ ਠੰਡਾ ਕਰਕੇ ਖਾਣਾ ਚਾਹੀਦਾ, ਸੋ ਬਾਅਦ ਦੇ ਵਿੱਚ ਉਹ ਮਾਮਲੇ ਚ ਕੁਝ ਨੀ ਨਿਕਲਿਆ ਸੀ, ਸੋ ਬਿਲਕੁਲ ਵਿਅੰਗ ਦੇ ਰੂਪ ਦੇ ਵਿੱਚ ਟਾਂਚ ਦੇ ਰੂਪ ਦੇ ਵਿੱਚ ਅੱਜ ਵੀ ਪੁੱਛਿਆ ਜਾਂਦਾ ਕਿ ਉਹੀ ਕਿਹੜੀ ਬਰਾੜ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਅਰੈਸਟ ਹੋ ਗਿਆ ਨਾ, ਜਲਦੀ ਪੰਜਾਬ ਲਿਆਂਦਾ ਜਾ ਰਿਹਾ
0: ਜੀ। ਜੀ ਬਿਲਕੁਲ, ਮੈਨੂੰ ਲੱਗਦਾ ਕੱਲ ਦੀ ਨਾ ਤਿਆਰੀ ਕਰਕੇ ਪਿਕਨਿਕ ਦੇ ਪਿਕਨਿਕ ਦੀ ਤੇ ਬੰਦੇ ਆਪਣੇ ਅੱਜ ਜਾਗੇ ਨੀ, ਦੇਖ ਲਓ ਨਾ ਸਾਡਾ ਜਤਿੰਦਰ ਭਾਜੀ ਸੰਧੂ ਸਾਹਿਬ ਦਾ ਫੋਨ ਆਇਆ, ਨਾ ਡਾਕਟਰ ਗੁਰਾਇਆ ਸਾਹਿਬ ਦਾ ਫੋਨ ਆਇਆ, ਗਰੀਸ਼ ਭਾਜੀ ਵੀ ਕੱਲ੍ਹ ਸਵੇਰੇ ਸਵੇਰੇ ਉੱਥੇ ਤਾਂ ਮੀਂਹ ਦੇ ਵਿੱਚ ਜ਼ਿਆਦਾ ਭਿੱਜ ਗਏ, ਮੈਂ ਤਾਂ ਬਥੇਰੀ ਛਤਰੀ ਦਿੱਤੀ ਭਾਜੀ ਨਾ ਭੇਜੋ, ਪਰ ਕਹਿੰਦੇ ਨਹੀਂ ਮੈਂ ਹੁਣ ਇੱਦਾਂ ਹੀ ਮੀਂਹ ਦੇ ਵਿੱਚ ਹੀ ਚਲਾਂਗਾ, ਤਾਂ ਭਾਈ ਦਾ ਵੀ ਨਹੀਂ ਫੋਨ ਆਇਆ, ਪਰ ਚਲੋ ਕੋਈ ਗੱਲ ਨਹੀਂ। ਕੀ ਉਹਨੂੰ ਕਹਿੰਦੇ ਕੱਲ੍ਹ ਨੂੰ ਹਰਜੀਤ ਜੰਜੂਆ ਭਾਜੀ ਤੁਹਾਨੂੰ ਕਿੰਨਾ ਸਵੇਰੇ ਸਵੇਰੇ ਅਪਡੇਟ ਮੇਰੇ ਖਿਆਲ ਨਾਲ ਦੇ ਦੇਣਗੇ ਵੀ ਨਵੀਂ ਪਿਕਨਿਕ ਦੀ ਡੇਟ ਕਿਹੜੀ ਹੈ, ਅਤੇ ਫਿਰ ਅਸੀਂ ਜ਼ਰੂਰ ਅਗਲੀ ਤਿਆਰੀ ਜਿਹੜੀ ਕਰਾਂਗੇ। ਕੁਆਲਿਟੀ ਲੋਜਿਸਟਿਕ ਵਾਲਿਆਂ ਨਾਲ ਜਸਵੀਰ ਭਾਜੀ ਜੀ ਅਤੇ ਜਗਤਾਰ ਸਿੰਘ ਚੱਠਾ ਭਾਜੀ ਉਹਨਾਂ ਨਾਲ ਸੰਪਰਕ ਕਰ ਲਿਓ, ਜੇ ਤੁਹਾਨੂੰ ਟਰੱਕਿੰਗ ਦੇ ਵਿੱਚ ਜੋਬ ਦੀ ਭਾਲ ਹੈ ਅਤੇ ਮਾਊਂਟੇਅਰ ਨੂੰ ਡੈਡੀਕੇਟਡ ਰਨ ਜਾਂ ਫਿਰ ਲੋਕਲ ਡਰਾਈਵਰ ਕਰਨਾ ਚਾਹੁੰਦੇ ਹੋ ਤਾਂ ਜਸਵੀਰ ਭਾਜੀ ਨਾਲ 416-717-2929, ਅਤੇ ਜਾਂ ਫਿਰ ਜਗਤਾਰ ਚੱਠਾ ਸਾਹਿਬ ਨਾਲ 416-455-9311 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਪਲੰਬਿੰਗ ਦਾ ਕੋਈ ਵੀ ਕੰਮ ਹੈ ਘਰ ਦੇ ਵਿੱਚ, ਡਰੇਨ ਬੰਦ ਹੈ, ਟੁੱਟੀ ਟੋਇਲਟ ਚੇਂਜ ਕਰਾਉਣੀ ਹੈ, ਤਾਂ ਜਗਤਾਰ ਰੋਕੇ ਭਾਜੀ ਹੋਣੀ 416-820-9346-8209-346 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਗਰਾਜ ਦਾ ਡੋਰ ਦਾ ਰਿਪੇਅਰ ਕਰਾਉਣਾ, ਗਰਾਜ ਡੋਰ ਓਪਨਰ ਇੰਸਟਾਲ ਕਰਨਾ ਜਾਂ ਫਿਰ ਗਰਾਜ ਡੋਰ ਸੰਬੰਧੀ ਕੋਈ ਵੀ ਹੋਰ ਕੰਮ ਹੈਗਾ ਤਾਂ ਤੁਸੀਂ ਸਨੀ ਬਾਈ ਨਾਲ ਸੰਪਰਕ ਕਰ ਲਿਓ, 647-1245 ਦੇ ਉੱਤੇ, 647-1245 ਦੇ ਉੱਤੇ ਬਰਾੜ ਸਾਹਿਬ ਦੁਆਰਾ ਆ ਗਏ। ਬਰਾੜ ਸਾਹਿਬ ਨੰਗੇ ਹੋ? ਹਾਂਜੀ
4: ਬਾਜੀ, ਸਤਿ ਸ਼੍ਰੀ ਅਕਾਲ, ਤੇ ਪਰਮਿੰਦਰ ਬਾਈ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ ਅਕਾਲ।
4: ਇਹ ਮੈਨੂੰ ਲੱਗਦਾ ਬਾਈ ਜੀ ਪਰਮਿੰਦਰ ਭਾਜੀ ਬਹੁਤ ਵਧੀਆ ਖਬਰਾਂ ਸੁਣਾਉਂਦੇ ਆ, ਕਿਉਂਕਿ ਮੈਂ ਤਾਂ ਪਹਿਲਾਂ ਮੇਰਾ ਟਾਈਮਿੰਗ ਡਿਫਰੈਂਟ ਸੀ ਤੇ ਮੈਂ ਤਾਂ ਹੁਣੇ ਵੀ ਨਿਕਲ ਸੁਣ ਲੱਗਿਆ।
0: ਅੱਛਾ ਜੀ,
4: ਐਨ ਕੈਲਾ ਕੱਢਣ ਦੇ ਕੈਲਾ
0: ਕੈਲ ਪੂਰੇ। ਹਾਂਜੀ
4: ਹਾਂਜੀ ਹਾਂਜੀ,
0: ਪਰਮਿੰਦਰ ਜੀ ਕੰਪਲੀਮੈਂਟ ਆਇਆ
3: ਨੇ, ਸੁਣ ਲਿਆ ਜੀ ਸੁਣ ਲਿਆ। ਹੁਣ ਰਮਨ ਜੀ ਤੁਸੀਂ ਏਦਾਂ ਗੁੱਸਾ ਨਾ ਕਰਿਆ ਕਰੋ, ਤੁਸੀਂ ਪਕੌੜੇ ਕਿੰਨੇ ਖਾਧੇ, ਸਾਨੂੰ ਕਿਹੜਾ ਪਕੌੜੇ ਵਾਲੇ, ਸਾਨੂੰ ਕੰਪਲੀਮੈਂਟ ਮਿਲਣੇ ਆ।
4: ਪਰਮਿੰਦਰ ਭਾਜੀ ਤੁਸੀਂ ਆਓ ਸਹੀ, ਪਕੌੜੇ ਮੈਂ ਤੈਨੂੰ ਘਰੇ ਆ ਤੇ ਬਣਾ ਕੇ ਤੈਨੂੰ ਆਪਣੇ ਘਰ ਜਾ ਖੂ।
3: ਸ਼ੁਕਰੀਆ, ਧੰਨਵਾਦ ਜੀ, ਧੰਨਵਾਦ, ਬਹੁਤ ਸ਼ੁਕਰੀਆ।
4: ਤੁਸੀਂ ਆਓ ਸਹੀ, ਆਓ ਸਹੀ ਭਾਜੀ, ਕੋਈ ਚੱਕਰ ਨੀ, ਵੈਲਕਮ।
0: ਥੈਂਕ ਯੂ ਭਾਜੀ, ਥੈਂਕ ਯੂ। ਹਾਂਜੀ ਬਲਦੇਵ ਭਾਜੀ ਨੰਗੇ, ਸਤਿ ਸ਼੍ਰੀ ਅਕਾਲ। ਹੋਰ ਠੰਡ ਪਤਾ ਕਿੰਨਾ ਮੀਂਹ ਮੀਂਹ ਪਿਆ ਕੱਲ ਉਹਨਾਂ ਦੇ ਉੱਤੇ,
5: ਠੰਡ ਲੱਗ ਜਾਂਦੀ, ਦਵਾਈ ਦੇ ਮੈਂ ਕੋਈ ਦਵਾਈ ਦੇ।
0: ਹਾਂਜੀ ਹਾਂਜੀ ਬਿਲਕੁਲ। थैंक यू सो मच बलदेव भाजी। तो परमिंदर जी दो तीन मिनट ही है साडे कोल, जो कोई मेजर खबर आ कवर कर लिए जां हेडलाइंस जिवें भी।
3: रमन जी थोड़ी इजाजत नाल दो खबर आपां कर लैणियां ने। सब तो जिहड़ी तीजे नंबर की खबर है कि वारस पंजाब दे अकाली दल ने एक होर उम्मीदवार ऐलानता जी मजीठिया हल्के तो पप्पलप्रीत सिंह। पप्पलप्रीत सिंह उही है सारे जानते कि जो जनाला थाने हमले तो बाद जिहड़े मौजूदा एम पी ने हुण अमृतपाल सिंह जदों फरार होए सी भगौड़े होए सी ते उन्होंने नाल पप्पलप्रीत जिहड़े परछावे वांग रहे सी। सो मजीठिया हल्के तो उन्होंने उतारन का मतलब रमन जी यह है कि उन्हों का मुकाबला हुण विक्रम मजीठिया नाल होगा। तो विक्रम मजीठिया का सज्जा हथ पहला रह चुका जी तलवीर गिल, वो हुण आम आदमी पार्टी का झाड़ू चक्की बैठा। सो इथों मामला जिहड़ा फसदा होया नजर आ रहा। वैसे वारस पंजाब दे अकाली दल ने कुल सत उम्मीदवार सत्तवां उम्मीदवार पप्पलप्रीत और आ रहा। सब तो पहला शहीद सतवंत सिंह का कीर सिंह के पुत्र सतवंत सिंह, दलजीत सिंह कलसी अजनाला तो, गुरमीत सिंह बुकनवाला मोगा तो, दर्शन सिंह शिवालिक गिल हलका लुधियाणा तो, जगजीत सिंह बाबा जग्गा कपूरथला तो, रशपाल सिंह शोचन कोटकपूरा तो ऐलान चुके ने। तो अपने आप के नवी डिवेलपमेंट और नाल दी नाल चरणजीत चन्नी ने जिहड़ा पंजाब यूनिवर्सिटी च पेपर पाया सी उहदा भी रौला वध गया और उहदी हुण प्रशासनिक पद्धर ते जिहड़ी शिकायत हो गई आ राजपाल पंजाब नूं।
0: जी जी बिल्कुल। एसी प्रोग्राम सांझा विरसा गलती मलती लई अज लई माफी ते कल नूं मिलन दी उम्मीद विच। वाहिगुरू जी का खालसा वाहिगुरू जी की फतेह।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਛਹ ਪਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਲਗਜ਼ਰੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 9054595533
1: 9054595533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: 2% drop our sons, grasses, habits, not it horsey beasts. Bole, sonny hall, sassier car.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕਾ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਦਾ ਡਾਬਲਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਵੀਕਐਂਡ ਦੇ ਵਿੱਚ ਜੋ ਕੁਝ ਵੀ ਅਪਡੇਟਸ ਆਈਆਂ ਉਹਨਾਂ ਬਾਬਤ ਆਪਾਂ ਗੱਲਾਂਬਾਤਾਂ ਕਰਾਂਗੇ। ਤੇ ਠੀਕ 5:30 ਸਾਡੇ ਨਾਲ ਇੱਕ ਮਹਿਮਾਨ ਆ ਜਿਹੜੇ ਉਹ ਜੁੜਨਗੇ, ਕੌਣ ਨੇ ਉਹਨਾਂ ਤੋਂ ਵੀ ਆਪਾਂ ਅੱਗੇ ਜਾ ਕੇ ਜਿਹੜੀ ਘੁੰਡ ਚੁਕਾਈ ਕਰਾਂਗੇ ਉਹਦੇ ਬਾਬਤ, ਕਿਉਂਕਿ ਉਸ ਮਹਿਮਾਨ ਦੇ ਨਾਲ ਸਾਡੇ ਜਿੰਨੇ ਵੀ ਆਲੇ ਦੁਆਲੇ ਲੋਕਲ ਕਈ ਇਸ਼ੂਸ ਨੇ, ਮੁੱਦੇ ਨੇ, ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾਵੇਗੀ। ਐਸ ਐਮ ਪੀਅਰਸਨ ਏਅਰਪੋਰਟ ਤੇ ਤਾਪਮਾਨ 14°C ਦਰਜ ਕੀਤਾ ਗਿਆ ਤੇ ਅੱਜ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ 22°C ਦੇ ਕੋਲ ਹੈ ਜਿਹੜਾ ਉਹ ਪਹੁੰਚੇਗਾ। ਰੁਕ ਰੁਕ ਕੇ ਮੀਂਹ ਦੀ ਭਵਿੱਖਬਾਣੀ ਹੈ ਜਿਹੜੀ ਉਹ ਕੀਤੀ ਗਈ ਹੈ। ਸੋ ਅੱਜ ਦਾ ਦਿਨ ਵੀ ਹੈ ਜਿਹੜਾ ਰੁਕ ਰੁਕ ਕੇ ਕਿਨਵੇਂ ਹੈ ਜਿਹੜੀ ਉਹ ਹੁੰਦੀ ਰਹੇਗੀ। ਸੋ ਆਓ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡੇ ਕੁਝ ਕੁ ਮੈਸੇਜਸ ਹੈ ਜਿਹੜੇ ਮੇਰੇ ਤੱਕ ਪਹੁੰਚੇ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਵਿੱਚ, ਨਵੀਂ ਸਵੇਰ ਦੀਆਂ ਮੁਬਾਰਕਾਂ। ਚੰਗੇ ਕਰਮ ਹੀ ਇਨਸਾਨ ਦੀ ਅਸਲੀ ਪਹਿਚਾਣ ਹੁੰਦੇ ਨੇ, ਨਹੀਂ ਤਾਂ ਚੰਗੀਆਂ ਗੱਲਾਂ ਤਾਂ ਦੀਵਾਰਾਂ ਤੇ ਵੀ ਲਿਖੀਆਂ ਹੁੰਦੀਆਂ ਨੇ। ਸ਼ੁਭ ਸਵੇਰ, ਸਾਰਾ ਕੁਝ ਨਹੀਂ ਮਿਲਦਾ ਜ਼ਿੰਦਗੀ ਦੇ ਵਿੱਚ, ਕੁਝ ਚੀਜ਼ਾਂ ਮੁਸਕਰਾ ਕੇ ਛੱਡ ਦੇਣੀਆਂ ਪੈਂਦੀਆਂ ਨੇ। ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ, ਜੇ ਕਿਸੇ ਦੁੱਖ ਨੇ ਗੁਰੂ ਵੱਲ ਜੋੜ ਦਿੱਤਾ ਤਾਂ ਫਿਰ ਉਹ ਦੁੱਖ ਦੁੱਖ ਤਾਂ ਨਹੀਂ ਨਾ ਹੋਇਆ, ਦਵਾਈ ਬਣ ਗਿਆ, ਉਹ ਤਾਂ ਉਹਦੇ ਲਈ ਤਾਂ ਸ਼ੁਕਰਾਨੇ ਚਾਹੀਦੇ। ਤੇ ਜੇ ਕਿਸੇ ਸੁੱਖ ਨੇ ਗੁਰੂ ਤੋਂ ਦੂਰ ਕਰ ਦਿੱਤਾ ਤਾਂ ਫਿਰ ਉਹ ਸੁੱਖ ਸੁੱਖ ਤਾਂ ਨਹੀਂ ਹੋਇਆ, ਉਹ ਤਾਂ ਫਿਰ ਰੋਗ ਬਣ ਗਿਆ, ਦੁੱਖ ਦਾਰੂ ਸੁੱਖ ਰੋਗ ਪਿਆ। ਜਦੋਂ ਜ਼ਿੰਦਗੀ ਦੇ ਵਿੱਚ ਕੋਈ ਰਾਹ ਨਾ ਨਜ਼ਰ ਆਵੇ ਤਾਂ ਅਰਦਾਸ ਦਾ ਸਹਾਰਾ ਲਵੋ, ਸਾਰੇ ਰਾਹ ਮਿਲ ਜਾਣਗੇ, ਕਿਉਂਕਿ ਅਰਦਾਸ ਕਦੇ ਦੋਸਤੋ ਵਿਅਰਥ ਨਹੀਂ ਜਾਂਦੀ। ਫਿਰ ਮੱਥੇ ਤੇ ਤਿਉੜੀ ਕਾਹਦੇ ਆ ਤੇਰੀ, ਮੱਥੇ ਤੇ ਤਿਉੜੀ ਕਾਹਦੇ ਆ ਤੇਰੀ, ਜੱਗ ਰੁੱਸਿਆ ਰੱਬ ਤੇ ਰਾਜ਼ੀ ਹੈ, ਦੁਸ਼ਮਣੀ ਸਿਰਫ ਲੜਾਈ ਝਗੜੇ ਕਰਨ ਨਾਲ ਨਹੀਂ ਪੈਂਦੀ, ਸਗੋਂ ਕਈ ਵਾਰ ਸੱਚ ਬੋਲਣ ਤੇ ਵੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ। ਉਹ ਨਾ ਕਾਗਜ਼ ਰੱਖਦਾ ਨਾ ਕਿਤਾਬ ਰੱਖਦਾ, ਉਹ ਨਾ ਕਾਗਜ਼ ਰੱਖਦਾ ਨਾ ਕਿਤਾਬ ਰੱਖਦਾ, ਨਾ ਕਲਮ ਨਾ ਦਵਾਤ ਰੱਖਦਾ, ਪਰ ਫਿਰ ਵੀ ਹਰ ਕੰਮ ਦਾ ਉਹ ਹਿਸਾਬ ਕਿਤਾਬ ਰੱਖਦਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸੋਹਣੇ ਵਿਚਾਰ ਹੈ ਜਿਹੜੇ, ਆਓ ਇਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਮਨਤੇਜ ਜੀ ਬਹੁਤ ਬਹੁਤ ਧੰਨਵਾਦ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਬਹੁਤ ਬਹੁਤ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਜੀ ਸਤਿ ਸ਼੍ਰੀ ਅਕਾਲ, ਦਿਲਬਾਗ ਭਾਜੀ ਸਤਿ ਸ਼੍ਰੀ ਅਕਾਲ, ਗਗਨ ਜੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਤੇਜਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, 73-45 ਤੋਂ ਆਇਆ ਜੀ, ਗੁੱਡ ਮਾਰਨਿੰਗ ਭਾਜੀ, ਥੈਂਕ ਯੂ ਜੀ, ਥੈਂਕ ਯੂ, 40-18 ਜੀ ਗੁੱਡ ਮਾਰਨਿੰਗ, 73-36 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਜਸ਼ਨ ਜੀ ਗੁੱਡ ਮਾਰਨਿੰਗ, ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਵਿਚਾਰਾਂ ਦਾ। ਅਤੇ ਉਹ ਇੱਧਰ ਹੈਗੇ ਆਪਣੇ ਹਰਮਨ ਭਾਜੀ ਹੁਣਾਂ ਦਾ ਆਇਆ, ਉਹਨਾਂ ਨੇ ਕੁਛ ਕੁ 17 ਜਿਹੜੀਆਂ ਨੇ ਉਹ ਘੱਲੀਆਂ ਨੇ, ਚਲੋ ਇੱਥੋਂ ਕਰਦੇ। ਕਹਿੰਦੇ, ਸਾਈਕਲ 'ਤੇ ਖੜ੍ਹੇ ਨੂੰ ਕਾਰਾਂ ਦੇ ਫੀਚਰ ਨਹੀਂ ਸਮਝਾਈਦੇ, ਜਿਹਦੇ ਕੋਲ ਔਲਾਦ ਨਾ ਹੋਵੇ ਉਹਨੂੰ ਆਪਣੀ ਔਲਾਦ ਦੇ ਗੁਣ ਨਹੀਂ ਸੁਣਾਈਦੇ, ਲੱਖ ਪਿਓ ਦਾ ਗੁਨਾਹ ਹੋਵੇ ਪਰ ਕਦੇ ਗਲਮੇ ਨੂੰ ਨਹੀਂ ਫੜੀਦਾ, ਗਰੀਬ ਦੀ ਕੁੱਲੀ ਵਿੱਚ ਬੈਠ ਕੇ ਆਪਣੇ ਮਹਿਲਾਂ ਦਾ ਜ਼ਿਕਰ ਨਹੀਂ ਕਰੀਦਾ। ਸਤਿ ਸ਼੍ਰੀ ਅਕਾਲ ਜੀ, ਸਵੇਰ ਦੀ ਹਰ ਕਿਰਨ ਤੁਹਾਡੇ ਲਈ ਨਵੀਆਂ ਉਮੀਦਾਂ, ਨਵੀਂ ਖੁਸ਼ੀ ਅਤੇ ਨਵੀਂ ਤਾਕਤ ਲੈ ਕੇ ਆਵੇ, ਕੱਲ੍ਹ ਦੀਆਂ ਚਿੰਤਾਵਾਂ ਨੂੰ ਭੁੱਲ ਕੇ ਅੱਜ ਦੇ ਦਿਨ ਨੂੰ ਮੁਸਕਰਾਹਟ ਦੇ ਨਾਲ ਸ਼ੁਰੂ ਕਰੋ। ਵਾਹਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਅਤੇ ਖੁਸ਼ੀਆਂ ਦੀ ਵਰਖਾ ਕਰਨ, ਹੱਸਦੇ ਰਹੋ, ਵੱਸਦੇ ਰਹੋ, ਤਰੱਕੀਆਂ ਕਰਦੇ ਰਹੋ, ਗੁੱਡ ਮਾਰਨਿੰਗ। ਵਾਹ ਜੀ ਵਾਹ, ਇੰਨਾ ਵਧੀਆ ਹਰਮਨ ਜੀ ਮੈਸੇਜ, ਕਿਆ ਬਾਤ ਹੈ, ਇਹ ਤਾਂ ਮੈਂ ਪੱਕਾ ਹੀ ਹੈ ਜਿਹੜਾ ਮੈਸੇਜ ਹੈ ਮੈਨੂੰ ਲੱਗਦਾ ਹਰ ਦਿਨ ਹੈ ਜਿਹੜਾ ਮੈਂ ਪੜ੍ਹਿਆ ਕਰਾਂਗਾ। ਬਹੁਤ ਬਹੁਤ ਧੰਨਵਾਦ ਰੇਸ਼ਮ ਭਾਜੀ, ਵੈਰੀ ਗੁੱਡ ਮਾਰਨਿੰਗ ਸਰ, ਉਹਨਾਂ ਨੇ ਲਿਖਿਆ, ਗੁੱਡ ਮਾਰਨਿੰਗ, ਵਿਸ਼ਿੰਗ ਯੂ ਏ ਡੇ ਓਵਰਫਲੋਇੰਗ ਵਿਦ ਜੋਏ ਐਂਡ ਮੂਵਮੈਂਟਸ ਦੈਟ ਬ੍ਰਿੰਗ ਸਮਾਈਲ ਟੂ ਯੂਅਰ ਫੇਸ। ਥੈਂਕ ਯੂ ਰੇਸ਼ਮ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਲਖਵਿੰਦਰ ਭਾਜੀ ਉਹਨਾਂ ਦਾ ਆਇਆ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਮੁਲਤਾਨੀ ਸਾਹਿਬ ਜੀ ਦਾ ਆਇਆ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇ ਪਰਿਵਾਰ ਦੇ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਸੋ ਨਾਈਸ ਆਫ ਯੂ ਭਾਜੀ, ਥੈਂਕ ਯੂ, ਥੈਂਕ ਯੂ। ਢਿੰਡ ਸਾਹਿਬ ਦਾ ਆਇਆ, ਗੁੱਡ ਮਾਰਨਿੰਗ ਸਰ ਜੀ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸੋ ਇਹ ਕੁਝ ਕੁ ਜਿਹੜੇ ਲੇਟੈਸਟ ਹੈ ਜਿਹੜੇ ਮੈਸੇਜਸ ਹੈ ਜਿਹੜੇ ਹੁਣੀ ਸ਼ੁਮਾਰ ਹੋਏ, ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕੁਝ ਕੁ ਖਾਸ ਖਬਰਾਂ ਜੋ ਵੀਕਐਂਡ ਦੇ ਉੱਤੇ ਵਾਪਰੀਆਂ, ਇੱਕ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਸ਼ੁੱਕਰਵਾਰ ਨੂੰ ਹੈ ਜਿਹੜੀ US ਦੇ ਨਾਲ ਹੁੰਦੀ ਹੁੰਦੀ ਡੀਲ ਹੈ ਜਿਹੜੀ ਉਹ ਰਹਿ ਗਈ, ਤੇ ਕਾਰਨੀ ਸਾਹਿਬ ਹੈ ਉਹਨਾਂ ਦੇ ਫਿਰ ਸ਼ਨੀਵਾਰ ਨੂੰ ਆ ਜਿਹੜਾ ਦੇਸ਼ ਨੂੰ ਸੰਬੋਧਨ ਵੀ ਕੀਤਾ, ਠੀਕ 11 ਪ੍ਰੈਸ ਕਾਨਫਰੰਸ ਦੇ ਦੌਰਾਨ, ਤੇ ਉਹਨਾਂ ਨੇ ਕਈ ਗੱਲਾਂ ਜਿਹੜੀਆਂ ਦੱਸੀਆਂ ਤੇ ਜਿਸ ਵਿੱਚ ਜਿਹੜਾ ਜ਼ਿਕਰ ਕੀਤਾ ਵੀ ਕੁਛ ਕੁ ਜਿਹੜੀਆਂ ਅਖੀਰਲੇ ਮੌਕੇ ਦੇ ਵਿੱਚ ਸ਼ਰਤਾਂ ਜਿਹੜੀਆਂ ਉਹ ਐਡ ਕਰ ਦਿੱਤੀਆਂ ਗਈਆਂ ਸੀਗੀਆਂ, ਜਿਸ ਕਰਕੇ ਕੈਨੇਡਾ ਜਿਹੜਾ ਇਸ ਡੀਲ ਤੋਂ ਜਿਹੜਾ ਪਿੱਛੇ ਹਟ ਗਿਆ। ਉਹ ਕੀ ਸ਼ਰਤਾਂ ਨੇ, ਇਹ ਤੇ ਕੰਜ਼ਰਵੇਟਿਵਸ ਨੇ ਵੀ ਜਿਹੜਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿਹਾ ਵੀ ਮੁੜ ਜਿਹੜਾ ਪਾਰਲੀਮੈਂਟ ਹੈ ਜਿਹੜਾ ਉਹਨੂੰ ਬੁਲਾਇਆ ਜਾਵੇ ਤਾਂ ਕਿ ਦੇਸ਼ਵਾਸੀਆਂ ਨੂੰ ਦੱਸਿਆ ਜਾਵੇ ਵੀ ਵਾਸ਼ਿੰਗਟਨ ਨੇ ਕਿਹੜੀਆਂ ਇਹੋ ਜਿਹੀਆਂ ਸ਼ਰਤਾਂ ਜਾਂ ਕਿਹੜੀਆਂ ਇਹੋ ਜਿਹੀਆਂ ਮੁੱਖ ਮੰਗਾਂ ਜਿਹੜੀਆਂ ਉਹ ਰੱਖੀਆਂ ਸੀ। ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਟ੍ਰੇਡ ਵਿਵਾਦ ਦੇ ਹੁਣ ਲੰਬਾ ਚੱਲਣ ਦੇ ਕਹਿੰਦੇ ਸੰਕੇਤ ਹੈ।
ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਦਾ ਅਸਰ ਸਰਹੱਦ ਦੇ ਦੋਵਾਂ ਪਾਸਿਆਂ ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਮੌਜੂਦ ਹਾਲਾਤ ਬਾਰੇ ਇਹ ਵੀ ਕਿਹਾ ਜਾ ਰਿਹਾ ਵੀ ਵੀ ਆਰ ਇਨ ਦਿਸ ਫੋਰ ਏ ਵਾਇਲ, ਯਾਨੀ ਕਿ ਇਸ ਮਸਲੇ ਦਾ ਛੇਤੀ ਹੱਲ ਹੈ ਜਿਹੜਾ ਹਜੇ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਤਣਾਅ ਦਾ ਸਭ ਤੋਂ ਵੱਡਾ ਜਿਹੜਾ ਖਤਰਾ ਉਹਨਾਂ ਉਦਯੋਗਾਂ ਲਈ ਹੈ ਜਿਹੜੇ ਕੈਨੇਡਾ ਤੇ ਅਮਰੀਕਾ ਦੀ ਇੱਕ ਦੂਜੇ ਦੇ ਨਾਲ ਜੁੜੀ ਸਪਲਾਈ ਚੇਨ ਤੇ ਨਿਰਭਰ ਕਰਦੇ ਨੇ, ਖਾਸ ਕਰਕੇ ਆਟੋ ਸੈਕਟਰ ਅਤੇ ਮੈਨੂਫੈਕਚਰਿੰਗ ਵਿੱਚ ਨੌਕਰੀਆਂ, ਉਤਪਾਦਨ ਦੀ ਲਾਗਤ ਅਤੇ ਨਿਵੇਸ਼ ਨੂੰ ਲੈ ਕੇ ਚਿੰਤਾ, ਕਿਉਂਕਿ ਉਹਦੇ ਨਾਲ ਜਿਹੜੀਆਂ ਪ੍ਰਾਈਸਿਸ ਹੈ ਜਿਹੜੀਆਂ ਉਹ ਵੱਧ ਸਕਦੀਆਂ ਨੇ। 8 ਸਪਟੰਬਰ ਤੱਕ ਕੈਨੇਡਾ ਨੇ ਆ ਜਿਹੜਾ ਹੁਣ ਅਮਰੀਕਾ ਨੂੰ ਆ ਜਿਹੜਾ ਸਮਾਂ ਦਿੱਤਾ ਵੀ ਭਾਈ ਅਸੀਂ ਲੇਬਰ ਡੇ ਤੋਂ ਬਾਅਦ ਜਾਂ ਲੌਂਗ ਜਿਹੜਾ ਲੇਬਰ ਡੇ ਵੀਕਐਂਡ ਆਉਂਦਾ ਉਸ ਤੋਂ ਬਾਅਦ ਅਸੀਂ ਆ ਜਿਹੜਾ ਡਾਲਰ ਫੋਰ ਡਾਲਰ ਆ ਜਿਹੜਾ ਟੈਰਿਫ ਹੁਣ ਲਗਾਵਾਂਗੇ। ਇਹ ਮੈਨੂੰ ਫੇਰ ਆ ਜਿਹੜਾ ਉਹ ਹੀ ਪਿੱਛੇ ਚਲੇ ਗਿਆ ਜਦੋਂ ਉਦੋਂ ਵੀ ਇੱਕ ਤਰ੍ਹਾਂ ਇਹੋ ਜਿਹੇ ਹਾਲਾਤ ਆ ਜਿਹੜੇ ਉੱਪਰ ਉੱਭਰ ਆਏ ਸੀਗੇ, ਉਦੋਂ ਵੀ ਡਾਲਰ ਫੋਰ ਡਾਲਰ ਟੈਰਿਫ ਦੇ ਵੱਖ ਵੱਖ ਜਿਹੜੇ ਪ੍ਰੀਮੀਅਰਸ ਹੈ ਉਹ ਮੰਗਾਂ ਕਰਨ ਲੱਗ ਪਏ ਸੀਗੇ ਵੀ ਭਾਈ ਯੂ ਐਸ ਦੇ ਉੱਤੇ ਆ ਜਿਹੜਾ ਜੇ ਉਹ ਨਹੀਂ ਹਟਦਾ ਪਿਆ ਤਾਂ ਡਾਲਰ ਫੋਰ ਡਾਲਰ ਟੈਰਿਫ ਆ ਜਿਹੜਾ ਕੀਤਾ ਜਾਵੇ। ਅੱਛਾ, ਕਾਰਨੀ ਸਾਹਿਬ ਨੇ ਇਹ ਵੀ ਰੱਖਿਆ ਸੀਗਾ ਵੀ 99% ਜੋ ਅਮਰੀਕਾ ਨੂੰ ਐਨਰਜੀ ਹੈ ਜਿਹੜੀ ਉਹ ਚਾਹੀਦੀ ਹੈ ਉਹ ਕੈਨੇਡਾ ਤੋਂ ਜਾ ਰਹੀ ਹੈ। ਸੋ ਇਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਪਰ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ 'ਤੇ ਹਜੇ ਕੋਈ ਇਹੋ ਜਿਹਾ ਡਿਸੀਜਨ ਨਹੀਂ ਲਵਾਂਗੇ। ਪਰ ਇਸ ਟਾਈਮ ਕਾਰਨੀ ਸਰਕਾਰ ਅਤੇ ਉਹਨਾਂ ਦੀ ਕੌਂਸਲ ਇਸ ਟਾਈਮ ਹੈ ਜਿਹੜਾ ਆਪਣੇ ਕੰਮ ਦੇ ਵਿੱਚ ਲੱਗ ਗਈ ਹੈ ਅਤੇ ਕੀ ਕਿਹੋ ਜਿਹੇ ਰਾਹਤ ਪੈਕੇਜ ਹੈ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹ ਸਾਰੇ ਮਤਲਬ ਜੋ ਆਪਾਂ ਐਕਸਪੋਰਟ ਕਰਦੇ ਹਾਂ ਉਹਦੇ 'ਤੇ ਨਹੀਂ ਲੱਗਣਾ। 28 ਬਿਲੀਅਨ ਦੇ ਕਰੀਬ ਜੋ ਐਕਸਪੋਰਟ ਹੋ ਰਿਹਾ ਉਹਦੇ ਉੱਤੇ ਹੈ ਜਿਹੜਾ ਟੈਰਿਫ ਲੱਗਿਆ ਜਾ ਰਿਹਾ ਹੈ। ਸੋ ਕਾਫੀ ਕੁਛ ਹੈ ਜਿਹੜਾ ਇਸ ਟਾਈਮ ਹੈ ਜਿਹੜਾ ਚੱਲ ਰਿਹਾ। ਕੰਜ਼ਰਵੇਟਿਵ ਪਾਰਟੀ ਨੇ ਸਰਕਾਰ ਤੋਂ ਉਸ ਅਮਰੀਕੀ ਟ੍ਰੇਡ ਆਫਰ ਦੇ ਪੂਰੇ ਵੇਰਵੇ ਜਨਤਕ ਕਰਨ ਦੀ ਮੰਗ ਕੀਤੀ ਹੈ ਜਿਸ ਨੂੰ ਕੈਨੇਡਾ ਨੇ ਰੱਦ ਕਰ ਦਿੱਤਾ। ਕੰਜ਼ਰਵੇਟਿਵਸ ਦਾ ਕਹਿਣਾ ਹੈ ਕਿ ਉਹ ਆਫਰ ਰੱਦ ਕਰਨ ਦੇ ਫੈਸਲੇ ਦਾ ਸਮਰਥਨ ਕਰਦੇ ਹਨ, ਪਰ ਕੈਨੇਡੀਅਨਸ ਨੂੰ ਪਤਾ ਹੋਣਾ ਚਾਹੀਦਾ ਕਿ ਅਸਲ ਵਿੱਚ ਅਮਰੀਕਾ ਵੱਲੋਂ ਕੀ ਪੇਸ਼ਕਸ਼ ਹੈ ਜਿਹੜੀ ਉਹ ਕੀਤੀ ਗਈ ਸੀਗੀ, ਕੀ ਕੈਨੇਡਾ ਨੂੰ ਅਮਰੀਕਾ ਨਾਲ ਸਖ਼ਤ ਰੁੱਖ ਹੈ ਜਿਹੜਾ ਉਹ ਜਾਰੀ ਰੱਖਣਾ ਚਾਹੀਦਾ। ਹੁਣ ਸਵਾਲ ਇਹ ਆ ਰਹੇ ਨੇ, ਹੁਣ ਸਵਾਲ ਹੈ ਜਿਹੜੇ ਵੱਖ ਵੱਖ ਤਰ੍ਹਾਂ ਦੇ ਪੁੱਛੇ ਜਾ ਰਹੇ ਨੇ ਵੀ ਕੈਨੇਡਾ ਨੂੰ ਹੁਣ ਅਮਰੀਕਾ ਦੇ ਨਾਲ ਸਖ਼ਤ ਰੁੱਖ ਹੈ ਜਿਹੜਾ ਉਹ ਰੱਖਣਾ ਚਾਹੀਦਾ, ਭਾਵੇਂ ਇਸ ਨਾਲ ਕੁਝ ਸਮੇਂ ਲਈ ਨੌਕਰੀਆਂ ਜਾਂ ਕਾਰੋਬਾਰ ਪ੍ਰਭਾਵਿਤ ਹੈ ਜਿਹੜੇ ਹੋ ਸਕਦੇ, ਜਾਂ ਫਿਰ ਆਰਥਿਕ ਨੁਕਸਾਨ ਤੋਂ ਬਚਣ ਲਈ ਸਮਝੌਤਾ ਜਿਹੜਾ ਕਰਨਾ ਬਿਹਤਰ ਹੋਵੇਗਾ। ਸੋ ਇਹਦੇ 'ਤੇ ਤੁਸੀਂ ਕੋਈ ਆਪਣੀ ਰਾਏ ਦੇਣਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਕਈ ਸਾਡੇ ਵੀਰ ਭੈਣ ਆ ਜਿਹੜਾ ਸਾਊਥ ਦਾ ਬਾਰਡਰ ਜਾਂਦੇ ਆ ਉੱਥੋਂ ਦੀ ਗਰਾਊਂਡ ਰਿਐਲਿਟੀ ਤੋਂ ਕਾਫੀ ਵਾਕਫ ਨੇ, ਉੱਥੇ ਦੇ ਜਿਹੜੇ ਲੋਕ ਹੈ ਉੱਥੇ ਦੇ ਜਿਹੜੇ ਰਹਿਣ ਵਾਲੇ ਹੈ ਉਹ ਇਸ ਟੈਰਿਫ ਡੀਲ ਨੂੰ ਲੈ ਕੇ ਆ ਜਿਹੜਾ ਕਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ, ਕਿਉਂਕਿ ਮਿਡ ਟਰਮਸ ਇਲੈਕਸ਼ਨਸ ਵੀ ਆ ਜਿਹੜੇ ਉਹ ਆਉਣ ਵਾਲੇ ਨੇ ਅਮੈਰੀਕਾ ਦੇ ਵਿੱਚ, ਯੂ ਐਸ ਦੇ ਵਿੱਚ, ਅਤੇ ਯੂ ਐਸ ਕਾਫੀ ਜਗ੍ਹਾ ਘਿਰਿਆ ਹੋਇਆ। ਉੱਧਰ ਈਰਾਨ ਦੇ ਨਾਲ ਤੁਸੀਂ ਦੇਖ ਲਓ ਵੀ ਟਸਲ ਹੈ ਜਿਹੜੀ ਉਹ ਜਾਰੀ ਹੈ। ਟਰੰਪ ਸਾਹਿਬ ਕਹਿ ਦਿੰਦੇ ਆ ਵੀ ਹਾਂ ਵੀ ਸਾਡੀ ਜਿਹੜੀ ਡੀਲ ਹੈ ਹੋ ਜਾਵੇਗੀ, ਪਰ ਫਿਰ ਅਖੀਰਲੇ ਮੌਕੇ ਆ ਜਿਹੜੀ ਡੀਲ ਟੁੱਟ ਜਾਂਦੀ ਹੈ। ਅਤੇ ਇੱਥੇ ਵੀ ਟਰੰਪ ਸਾਹਿਬ ਨੇ ਤੁਸੀਂ ਦੇਖੋ ਸੋਸ਼ਲ ਮੀਡੀਆ 'ਤੇ ਵੀ ਕਹਿ ਦਿੱਤਾ ਸੀਗਾ ਕਾਰਨੀ ਸਰਕਾਰ ਦੇ ਨਾਲ ਸਾਡੇ ਬੜੇ ਵਧੀਆ ਸੰਬੰਧ ਚੱਲ ਰਹੇ ਨੇ ਅਤੇ ਅਸੀਂ ਆ ਜਿਹੜੀ ਇੱਕ ਗੁੱਡ ਡੀਲ ਹੈ ਜਿਹੜੀ ਬੋਥ ਪਾਰਟੀਜ਼ ਦੀ ਹੈ ਜਿਹੜੀ ਉਹ ਬਣਾ ਲਈ ਹੈ। ਸੋ ਇਹ ਚੀਜ਼ਾਂ ਉਹਨਾਂ ਨੇ ਸ਼ੁੱਕਰਵਾਰ ਨੂੰ ਵੀ ਜਿਹੜੀਆਂ ਕਹੀਆਂ ਸੀਗੀਆਂ, ਪਰ ਅਖੀਰਲੇ ਮੌਕੇ ਇਹੋ ਜਿਹੀਆਂ ਕੀ ਜਿਹੜੀਆਂ ਕਹਿ ਲਓ ਵੀ ਚੀਜ਼ਾਂ ਐਡ ਕਰ ਦਿੱਤੀਆਂ ਗਈਆਂ, ਜਿਸ ਕਰਕੇ ਕਾਰਨੀ ਸਾਹਿਬ ਨੇ ਆ ਜਿਹੜਾ ਆਪਣੇ ਜਿਹੜੇ ਨੈਗੋਸ਼ੀਏਸ਼ਨ ਆ ਬਲੈਂਕ ਸਾਹਿਬ ਅਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਨੂੰ ਆ ਜਿਹੜੀ ਕਾਲ ਕੀਤੀ ਵੀ ਭਾਈ ਆ ਜਾਓ ਆਟਵਾ ਵਾਪਸ ਆ ਜਾਓ ਵੀ ਹੁਣ ਇਹ ਆਪਾਂ ਨੈਗੋਸ਼ੀਏਸ਼ਨ ਅੱਗੇ ਨਹੀਂ ਵਧਾਉਣੀ। ਸੋ ਕਿਹੜੀਆਂ ਇਹੋ ਜਿਹੀਆਂ ਡੀਲਸ ਹੈ ਜਿਹੜੀਆਂ ਕਿਹੜੀਆਂ ਇਹੋ ਜਿਹੀਆਂ ਮੱਦਾਂ ਜਿਹੜੀਆਂ ਨੇ ਉਹ ਐਡ ਕੀਤੀਆਂ ਗਈਆਂ ਇਸ ਟਾਈਮ, ਕੰਜ਼ਰਵੇਟਿਵ ਆ ਜਿਹੜੇ ਉਹ ਸਰਕਾਰ 'ਤੇ ਦਬਾਅ ਪਾ ਰਹੇ ਨੇ ਵੀ ਭਾਈ ਪਾਰਲੀਮੈਂਟ ਨੂੰ ਆ ਜਿਹੜਾ ਦੁਬਾਰਾ ਬੁਲਾਓ ਤਾਂ ਕਿ ਉਸ 'ਤੇ ਡਿਸਕਸ਼ਨ ਕੀਤੀ ਜਾਵੇ ਅਤੇ ਕੈਨੇਡੀਅਨਸ ਨੂੰ ਪਤਾ ਚੱਲੇ ਵੀ ਟ੍ਰੇਡਸ ਦੇ ਵਿੱਚ ਜਾਂ ਟੈਰਿਫ ਜਿਹੜੀ ਇਹ ਡੀਲ ਚੱਲ ਰਹੀ ਸੀ ਅਖੀਰਲੇ ਸਮੇਂ ਅਮਰੀਕਾ ਨੇ ਕਿਹੋ ਜਿਹੀਆਂ ਸ਼ਰਤਾਂ ਜਿਹੜੀਆਂ ਉਹ ਰੱਖ ਦਿੱਤੀਆਂ ਸੀਗੀਆਂ। ਬਾਕੀ ਇਹਦੇ 'ਤੇ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਤੁਸੀਂ ਇਸ ਟ੍ਰੇਡ ਡੀਲ ਬਾਰੇ ਜਾਂ ਇਸ ਟ੍ਰੇਡ ਬਾਰੇ ਆਪਣਾ ਵਿਊ ਪੁਆਇੰਟ ਜਾਂ ਨਜ਼ਰੀਆ ਪੇਸ਼ ਕਰਨਾ ਚਾਹੁੰਦੇ ਹੋ ਦੋਸਤੋ, 905-673-3337 9056733337। ਉਸ ਤੋਂ ਪਹਿਲਾਂ ਇੱਕ ਦਿਨ ਖਬਰ ਆ ਗਈ ਸੀਗੀ ਵੀ ਮਾਰਕਾਨੀ ਸਾਹਿਬ ਨੇ ਜਿਹੜੇ ਵੱਖ ਵੱਖ ਪ੍ਰੀਮੀਅਰਸ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ, ਉਹਦੇ ਵਿੱਚ ਜਿਹੜਾ ਇਹ ਵੀ ਸੀਗਾ ਵੀ ਅਮੈਰੀਕਨ ਜਿਹੜੀ ਸ਼ਰਾਬ ਹੈ ਉਹਨੂੰ ਦੁਬਾਰਾ ਸ਼ੈਲਫ ਦੇ ਉੱਤੇ ਜਿਹੜੇ ਲੈ ਕੇ ਆਵਾਂਗੇ, ਅਤੇ ਸਾਰੇ ਪ੍ਰੀਮੀਅਰਸ ਹੈ ਜਿਹੜੇ ਉਹਨਾਂ ਨੇ ਹਾਮੀ ਭਰੀ ਸੀ, ਉਹਨਾਂ ਨੇ ਸ਼ਾਦੀ ਭਰੀ ਸੀ ਕਿ ਠੀਕ ਹੈ ਕਾਰਨੀ ਸਾਹਿਬ ਅਸੀਂ ਤੁਹਾਡੇ ਨਾਲ ਖੜੇ ਹਾਂ, ਜੇ ਸਾਨੂੰ ਇਹ ਕੌੜਾ ਘੁੱਟ ਪੀਣਾ ਪਵੇ ਅਸੀਂ ਉਹ ਵੀ ਪੀ ਲਵਾਂਗੇ।
ਪਰ ਬਾਅਦ ਦੇ ਵਿੱਚ ਜਦੋਂ ਇਹ ਡੀਲ ਟੁੱਟੀ ਤੇ ਉਸ ਤੋਂ ਬਾਅਦ ਸ਼ਨੀਵਾਰ ਨੂੰ ਜਿਹੜੇ ਵੱਖ ਵੱਖ ਪ੍ਰੀਮੀਅਰਸ ਹੈ ਉਹਨਾਂ ਨੇ ਫਿਰ ਜਿਹੜਾ ਮਾਰਕਾਨੀ ਸਾਹਿਬ ਦੇ ਨਾਲ ਜਿਹੜਾ ਇੱਕ ਮਤ ਦਾ ਭਰੋਸਾ ਦਿੱਤਾ ਤੇ ਵੱਖ ਵੱਖ ਜਿਹੜੇ ਪ੍ਰੀਮੀਅਰਸ ਹੈ ਉਹਨਾਂ ਨੇ ਕਿਹਾ ਵੀ ਜੋ ਕਾਰਨੀ ਸਾਹਿਬ ਨੇ ਕੀਤਾ ਉਹ ਸਹੀ ਕੀਤਾ, ਅਸੀਂ ਇੱਕ ਤਰ੍ਹਾਂ ਯੂਨਿਟੀ ਦੇ ਵਿੱਚ ਹੈ। ਈਵਨ ਇਹੀ ਚੀਜ਼ ਹੈ ਜਿਹੜੇ ਕੰਜ਼ਰਵੇਟਿਵ ਵਾਲਿਆਂ ਨੇ ਵੀ ਕਿਹਾ ਵੀ ਅਸੀਂ ਇੱਕਜੁੱਟ ਹੈ, ਦੇਸ਼ ਜਦੋਂ ਆ ਗਿਆ ਤਾਂ ਦੇਸ਼ ਦੇ ਮੋਹਰੇ ਜਾਂ ਦੇਸ਼ ਤੋਂ ਪਹਿਲਾਂ ਕੁਝ ਵੀ ਨਹੀਂ, ਦੇਸ਼ ਸਭ ਤੋਂ ਅੱਗੇ ਹੈ, ਦੇਸ਼ ਸਭ ਤੋਂ ਪਹਿਲਾਂ, ਅਤੇ ਉਹਦੇ ਵਾਸਤੇ ਅਸੀਂ ਸਾਰੇ ਇੱਕਜੁੱਟ ਹਾਂ। ਸੋ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਇਹ ਜਿਹੜੀ ਟਸਲ ਹੈ ਜਿਹੜੀ ਕਿੱਥੋਂ ਕੁ ਤੱਕ ਚੱਲਦੀ ਹੈ, ਕਿ 8 ਸਪਟੰਬਰ ਤੋਂ ਪਹਿਲਾਂ ਪਹਿਲਾਂ ਫਿਰ ਦੁਬਾਰਾ ਕੋਈ ਡੀਲ ਜਾਂ ਕੋਈ ਸਮਝੌਤਾ ਜਿਹੜਾ ਕੈਨੇਡਾ ਅਤੇ US ਦੇ ਵਿਚਕਾਰ ਹੋ ਸਕਦਾ। ਜੋ ਹਜੇ ਅੰਦਰ ਖਾਤੇ ਜਿਹੜੀਆਂ ਖਬਰਾਂ ਆ ਰਹੀਆਂ ਨੇ, ਉੱਧਰ US ਵੱਲ ਕਈ ਜਿਹੜੇ ਹੈ ਵੱਡੇ ਵੱਡੇ ਜਿਹੜੇ ਬਿਜ਼ਨਸ ਨੇ ਉਹਨਾਂ ਨੇ ਲੋਬਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਕੈਨੇਡਾ ਦੇ ਨਾਲ ਹੈ ਜਿਹੜੀ ਡੀਲ ਹੈ ਜਿਹੜੀ ਉਹ ਬਣਾਈ ਜਾਵੇ ਇਸ ਦੇ ਨਾਲ, ਨਹੀਂ ਤਾਂ ਅਮਰੀਕਾ ਦੇ ਵਿੱਚ ਵੀ ਹੈ ਜਿਹੜਾ ਮਹਿੰਗਾਈ ਵਧੇਗੀ ਅਤੇ ਉੱਥੇ ਜੋਬ ਲੋਸਸ ਹੈ ਜਿਹੜੇ ਉੱਥੇ ਵੀ ਬਹੁਤ ਜ਼ਿਆਦਾ ਹੋਣਗੇ। ਸੋ ਇੱਕ ਤਰ੍ਹਾਂ ਕਿਤੇ ਨਾ ਕਿਤੇ ਜਿਹੜੀ ਲੋਬਿੰਗ ਹੈ ਦੋਨੇ ਪਾਸੇ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਸੋ ਹੁਣ ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਆਉਣ ਵਾਲਾ ਸਮਾਂ ਜਿਹੜਾ ਉਹ ਕੀ ਕਹੇਗਾ। ਪਰ ਦੋਸਤੋ ਤੁਸੀਂ ਇਹਦੇ 'ਤੇ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਕੋਈ ਆਪਣੇ ਵਿਚਾਰਾਂ ਦੀ ਸਾਂਝ ਦੇਣੀ ਹੈ, ਤਾਂ ਸਟੂਡੀਓ ਦਾ ਨੰਬਰ 905-673-3337 9056733337। ਇੱਕ ਸਾਬਕਾ ਫੈਡਰਲ ਕੈਬਨਿਟ ਮੰਤਰੀ ਨੇ ਮਾਰਕੋ, ਉਹਨਾਂ ਨੇ ਆਪਣਾ ਨਾ ਓਪੀਨੀਅਨ ਦਿੱਤਾ ਅਤੇ ਓਪੀਨੀਅਨ ਹੈ ਜਿਹੜਾ ਕੁਝ ਕੁ ਅਖਬਾਰਾਂ ਦੇ ਵਿੱਚ ਜਿਹੜਾ ਪ੍ਰਕਾਸ਼ਿਤ ਹੋਇਆ, ਅਤੇ ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਤੋਂ ਪਿੱਛੇ ਹਟਣ ਦੇ ਫੈਸਲੇ ਦਾ ਉਹ ਸਮਰਥਨ ਕਰਦੇ ਹਾਂ। ਮਾਰਕ ਸਾਹਿਬ ਦਾ ਤਰਕ ਹੈ ਕਿ ਵੱਡੀ ਟ੍ਰੇਡ ਨੈਗੋਸ਼ੀਏਸ਼ਨ ਵਿੱਚ ਇੱਕ ਸਮਾਂ ਆਉਂਦਾ ਹੈ ਜਦੋਂ ਸਰਕਾਰ ਨੂੰ ਫੈਸਲਾ ਕਰਨਾ ਪੈਂਦਾ ਹੈ ਕਿ ਕਿਸੇ ਵੀ ਕੀਮਤ 'ਤੇ ਡੀਲ ਕਰਨੀ ਹੈ ਜਾਂ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨੀ ਹੈ। ਉਹਨਾਂ ਮੁਤਾਬਕ ਕਾਰਨੀ ਸਾਹਿਬ ਨੇ ਦੂਜਾ ਰਸਤਾ ਚੁਣਿਆ ਅਤੇ ਵਾਸ਼ਿੰਗਟਨ ਤੋਂ ਕੈਨੇਡੀਅਨ ਨੈਗੋਸ਼ੀਏਟਿੰਗ ਟੀਮ ਨੂੰ ਹੈ ਜਿਹੜਾ ਵਾਪਸ ਬੁਲਾ ਕੇ ਸਹੀ ਕੀਤਾ। ਉਹਨਾਂ ਦਾ ਕਹਿਣਾ ਹੈ ਵੀ ਇਸ ਫੈਸਲੇ ਦੀ ਆਰਥਿਕ ਕੀਮਤ ਵੀ ਹੋ ਸਕਦੀ ਹੈ। ਨਵੇਂ 50% ਟੈਰਿਫ ਨਾਲ ਕੁਝ ਕੈਨੇਡੀਅਨ ਬਿਜ਼ਨਸ ਹੈ ਜਿਹੜੇ ਅਤੇ ਵਰਕਰਸ ਹੈ ਉੱਤੇ ਦਬਾਅ ਜਿਹੜਾ ਉਹ ਪੈ ਸਕਦਾ, ਪਰ ਮਾਰਕੋ ਸਾਹਿਬ ਦਾ ਮੰਨਣਾ ਵੀ ਟੈਰਿਫ ਦਾ ਅਸਰ ਅਮਰੀਕੀ ਬਿਜ਼ਨਸ ਅਤੇ ਕੰਜ਼ਿਊਮਰਸ ਉੱਤੇ ਵੀ ਹੈ ਜਿਹੜਾ ਪਵੇਗਾ। ਮਾਰਕ ਸਾਹਿਬ ਨੇ ਕਾਰਨੇ ਸਾਹਿਬ ਨੂੰ ਇਹ ਸੰਦੇਸ਼ ਦਿੱਤਾ ਕਿ ਇਸ ਤਰ੍ਹਾਂ ਪੇਸ਼ ਕੀਤਾ ਕਿ ਕੈਨੇਡਾ ਹੁਣ ਸਿਰਫ ਅਮਰੀਕਾ ਨਾਲ ਡੀਲ ਦੀ ਉਡੀਕ ਨਹੀਂ ਕਰਨੀ ਚਾਹੀਦੀ, ਸੋ ਸਗੋਂ ਆਪਣੀ ਇਕਾਨਮੀ ਨੂੰ ਹੋਰ ਰਿਜ਼ੈਲੈਂਟ ਬਣਾਉਣਾ ਅਤੇ ਨਵੇਂ ਇੰਟਰਨੈਸ਼ਨਲ ਮਾਰਕੀਟਸ ਲੱਭਣੀ ਅਤੇ ਘਰੇਲੂ ਆਰਥਿਕ ਸਮਰੱਥਾ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਮਾਰਕੋ ਸਾਹਿਬ ਨੇ ਜਿਹੜਾ ਕਾਰਨੀ ਸਾਹਿਬ ਬਾਬਤ ਗੱਲ ਕਹੀ, ਸੋ ਉਹਨਾਂ ਲਈ ਹੈ ਜਿਹੜਾ ਮੁੱਖ ਸਿਧਾਂਤ ਇਹੀ ਹੈ ਵੀ ਮਾੜੀ ਡੀਲ ਨਾਲੋਂ ਨੋ ਡੀਲ ਹੈ ਜਿਹੜੀ ਉਹ ਬਿਹਤਰ ਹੋ ਸਕਦੀ ਹੈ। ਸੋ ਕੀ ਮਾਰਕਾਨੀ ਦਾ ਵਾਸ਼ਿੰਗਟਨ ਤੋਂ ਟ੍ਰੇਡ ਟਾਕ ਛੱਡ ਕੇ ਵਾਪਸ ਆਉਣਾ ਸਹੀ ਫੈਸਲਾ ਸੀ ਜਾਂ ਕੈਨੇਡਾ ਨੂੰ ਆ ਜਿਹੜਾ ਕੰਪਰੋਮਾਈਜ਼ ਹੈ ਜਿਹੜਾ ਉਹ ਕਰਕੇ ਡੀਲ ਬਣਾ ਲੈਣੀ ਚਾਹੀਦੀ ਸੀ? ਕਈ ਕਹਿ ਰਹੇ ਆ ਨੋ ਡੀਲ ਇਜ਼ ਬੈਟਰ ਦੈਨ ਏ ਬੈਡ ਡੀਲ। ਕੀ ਤੁਸੀਂ ਇਸ ਸੋਚ ਦੇ ਨਾਲ ਸਹਿਮਤ ਹੋ? ਇਸ ਦੇ ਨਾਲ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ ਵੀ ਨੋ ਡੀਲ ਇਜ਼ ਬੈਟਰ ਦੈਨ ਏ ਬੈਡ ਡੀਲ, ਜਾਂ ਫਿਰ ਜਿਹੜਾ ਕੈਨੇਡਾ ਨੂੰ ਕੰਪਰੋਮਾਈਜ਼ ਕਰਕੇ ਆ ਜਿਹੜੀ ਡੀਲ ਕਰ ਲੈਣੀ ਚਾਹੀਦੀ ਸੀਗੀ? ਸੋ ਇਹਦੇ 'ਤੇ ਜਿਹੜੇ ਕਈ ਸਵਾਲ ਹੈ ਜਿਹੜੇ ਇੱਕ ਦੂਜੇ ਨੂੰ ਹੈ ਜਿਹੜੇ ਪੁੱਛ ਰਹੇ ਨੇ, ਕਈ ਜਿਹੜੇ ਵੱਖ ਵੱਖ ਚੈਨਲਸ ਹੈ ਉਹਨਾਂ ਦੇ ਵਿੱਚ ਡਿਬੇਟ ਹੋ ਰਹੇ ਨੇ, ਕਈ ਬੁੱਧੀਜੀਵ ਕਈ ਮਾਹਿਰ ਹੈ ਜਿਹੜੇ ਆਪਣਾ ਆਪਣਾ ਪੱਖ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਪੇਸ਼ ਕਰ ਰਹੇ ਨੇ। ਓਕੇ ਦੋਸਤੋ, ਇੱਕ ਜਿਹੜੀ ਹੈ ਵੀਕਐਂਡ 'ਤੇ ਵੀਡੀਓ ਹੈ ਜਿਹੜੀ ਸਰਫੇਸ ਹੋ ਰਹੀ ਹੈ, ਜਿਸ ਨੇ ਇੱਕ ਵਾਰ ਹੈ ਜਿਹੜਾ ਹਰ ਇੱਕ ਮਾਪਿਓ ਹੈ ਜਿਹੜਾ ਉਹਨੂੰ ਹੈ ਜਿਹੜਾ ਹਲੂਣਾ ਦਿੱਤਾ। ਸੋ ਉਹ ਵੀਡੀਓ ਸ਼ਾਇਦ ਤੁਸੀਂ ਵੀ ਦੇਖੇ ਹੋਵੇਗੀ, ਇਹ ਇੰਡੀਆ ਦੇ ਇੱਕ ਸਾਊਥ ਦੀ ਹੈ ਵੀਡੀਓ। ਇੱਕ ਨੌਜਵਾਨ ਹੈ ਜਿਹੜਾ ਉਹ ਪਹਾੜੀ ਦੀ ਐਨ ਟਿੱਪ 'ਤੇ ਆ ਕੇ ਖੜ੍ਹਾ ਹੋ ਜਾਂਦਾ ਅਤੇ ਉਹ ਕਹਿੰਦਾ ਵੀ ਮੈਂ ਅੱਜ ਆਤਮ ਹੱਤਿਆ ਕਰ ਦੇਣੀ ਹੈ। ਉਹਦੇ ਮਾਂ ਬਾਪ ਅਤੇ ਉੱਥੇ ਜਿਹੜੇ ਹੋਰ ਲੋਕ ਹੈ ਜਿਹੜੇ ਮੇਰੇ ਖਿਆਲ ਘੁੰਮਣ ਆਏ ਸੀ ਜਾਂ ਕਿੱਦਾਂ ਵੀ ਸੀਗੇ, ਉਹ ਵੀ ਵਾਰ ਵਾਰ ਆ ਜਿਹੜੇ ਉਸ ਬੱਚੇ ਦੀਆਂ ਮਿਹਨਤਾਂ ਕਰਦੇ ਨੇ, ਉਸ ਨੌਜਵਾਨ ਦੀਆਂ ਮਿਹਨਤਾਂ ਕਰਦੇ ਨੇ, ਕੋਈ ਨਾ ਤੇਰੀ ਗੱਲ ਮੰਨ ਲਵਾਂਗੇ, ਤੂੰ ਆ ਜਾ ਆ ਜਾ। ਅਤੇ ਉਹਦੇ ਪਿਤਾ ਜੀ ਹੈ ਜਿਹੜਾ ਗੱਲ ਕਰਦੇ ਕਰਦੇ ਜਦੋਂ ਉਹ ਮਾਂ ਨੇ ਆਪਣੇ ਬੱਚੇ ਨੂੰ ਹੈ ਜਿਹੜਾ ਗੱਲਬਾਤ ਦੇ ਵਿੱਚ ਬਿਜ਼ੀ ਰੱਖਿਆ ਹੋਇਆ ਸੀਗਾ ਅਤੇ ਪਿਤਾ ਅੱਖ ਬਚਾਉਂਦੇ ਹੋਏ ਕੋਸ਼ਿਸ਼ ਕਰਦੇ ਆ ਵੀ ਮੈਂ ਆਪਣੇ ਪੁੱਤ ਨੂੰ ਹੈ ਜਿਹੜਾ ਖਾਈ ਤੋਂ ਡਿੱਗਣ ਤੋਂ ਬਚਾ ਲਵਾਂ, ਪਰ ਨਾਲ ਹੀ ਹੈ ਜਿਹੜਾ ਪੁੱਤ ਆਪ ਤਾਂ ਡਿੱਗਿਆ ਅਤੇ ਨਾਲ ਦੀ ਨਾਲ ਆਪਣੇ ਪਿਤਾ ਨੂੰ, ਅਤੇ ਬਾਅਦ ਦੇ ਵਿੱਚ ਸਦਮੇ ਦੇ ਵਿੱਚ ਗਈ ਮਾਂ, ਉਹਨੇ ਵੀ ਹੈ ਜਿਹੜਾ ਖਾਈ ਦੇ ਵਿੱਚ ਛਾਲ ਮਾਰ ਦਿੱਤੀ। ਦੋਸਤੋ, ਜੇ ਖਬਰ ਦਾ ਤੁਹਾਡਾ ਪੂਰਾ ਵੇਰਵਾ ਤੁਸੀਂ ਸੁਣੋਗੇ ਤੁਸੀਂ ਵੀ ਹੈਰਾਨ ਹੋ ਜੂਗੇ, ਗੱਲ ਕੁਝ ਵੀ ਨਹੀਂ ਸੀਗੀ। ਗੱਲ ਇੱਦਾਂ ਸੀਗੀ, ਪਰਿਵਾਰ ਦੇ ਵਿੱਚ ਜਿਹੜੀ ਸ਼ੁਰੂ ਹੋਈ, ਪੁੱਤ ਕਹਿੰਦਾ ਵੀ ਮੈਨੂੰ ਆਈਫੋਨ ਲੈ ਕੇ ਦਿਉ,
ਤੇ ਜਿਹੜੇ ਉਹਦੇ ਪਿਤਾ ਮੇਰੇ ਖਿਆਲ ਡਰਾਈਵਰ ਦਾ ਕੰਮ ਕਰਦੇ ਉਹ ਕਹਿੰਦੇ ਵੀ ਮੇਰੀ ਜੌਬ ਉਨੀ ਕਿ ਮੈਂ ਘਰ ਦਾ ਜਿਹੜਾ ਗੁਜ਼ਾਰਾ ਉਹ ਮਸੀ ਕਰਦਾ ਅਤੇ ਆਈਫੋਨ ਹੈ ਜਿਹੜਾ ਤੈਨੂੰ ਕਿੱਥੋਂ ਮੈਂ ਲੈ ਕੇ ਦੇਵਾਂ। ਚਲੋ ਕਹਿੰਦੇ ਮੁੰਡੇ ਨੇ ਕਿਸੇ ਤਰ੍ਹਾਂ ਜਿਹੜਾ ਆ ਆਈਫੋਨ ਹੈ ਜਿਹੜਾ ਉਹ ਤਾਂ ਖਰੀਦ ਲਿਆ, ਪਰ ਜਿਹੜੀ ਉਹਦੀ EMI ਜਿਹੜੀ ਜਾਂ ਕਿਸ਼ਤ ਜਿਹੜੀ ਭਰਨੀ ਸੀਗੀ ਜਦੋਂ ਉਹ ਸਮਾਂ ਲੱਗ ਗਿਆ ਆ ਜੇ ਨਾ ਭਰੀ ਗਈ ਲਾਸਟ ਡੇਟ ਸੀਗੀ ਅਤੇ ਉਹ ਫਿਰ ਉਹਨੇ ਘਰ ਦੇ ਵਿੱਚ ਵੀ ਆ ਜਿਹੜੀ ਗੱਲਬਾਤ ਹੋਈ ਤੂੰ ਮੈਂ ਤੱਕ ਪਹੁੰਚੀ, ਕਹਿੰਦਾ ਵੀ EMI ਆ ਜਿਹੜੀ ਭਰ ਦਿਓ। ਅਤੇ ਫਿਰ ਪਿਤਾ ਨੇ ਕਿਹਾ ਵੀ ਅਸੀਂ ਤਾਂ ਘਰ ਦਾ ਗੁਜ਼ਾਰਾ ਮਸੀ ਕਰਦੇ ਹਾਂ, EMI ਕਿੱਥੋਂ ਭਰੀਏ। ਤੋ ਇਸੇ ਗੱਲ ਤੋਂ ਨਾਰਾਜ਼ ਹੋ ਕੇ ਆ ਜਿਹੜਾ ਉਹ ਉਸ ਜਗ੍ਹਾ 'ਤੇ ਪਹੁੰਚ ਗਿਆ ਅਤੇ ਉੱਥੇ ਮਾਪਿਓ ਵੀ ਪਹੁੰਚੇ ਹੋਏ ਅਤੇ ਮਾਪਿਓ ਜਿਹੜੇ ਗੁਹਾਰ ਲਾ ਰਹੇ ਸੀਗੇ, ਕਹਿੰਦੇ ਇਕਲੌਤਾ ਹੀ ਬੱਚਾ ਸੀਗਾ ਵੀ ਭਾਈ ਤੂੰ ਨਾ ਛਾਲ ਮਾਰ ਕੋਈ ਨਾ, ਅਸੀਂ ਜਿੱਦਾਂ ਵੀ ਹੈ ਰੁੱਖੀ ਸੁੱਖੀ ਖਾ ਕੇ ਤੇਰੀ ਜਿੱਦ ਮੰਨ ਲਵਾਂਗੇ। ਪਰ ਉਹ ਬੱਚੇ ਨੇ ਜਿਹੜੀ ਇੱਕ ਗੱਲ ਨਾ ਮੰਨੀ, ਪਰ ਉਹ ਮੋਬਾਈਲ ਫੋਨ ਹੈ ਜਿਹੜਾ ਆਈਫੋਨ ਹੈ ਜਿਹੜਾ ਉਹ ਬੱਚੇ ਨੂੰ ਖਾ ਗਿਆ ਅਤੇ ਨਾਲ ਦੀ ਨਾਲ ਜਿਹੜੇ ਮਾਤਾ ਪਿਤਾ ਨੂੰ ਖਾ ਗਿਆ। ਸੋ ਹੁਣ ਇੱਦਾਂ ਦੀਆਂ ਜਿਹੜੇ ਘਟਨਾਵਾਂ ਆਉਂਦੀਆਂ ਨਾ ਤਾਂ ਬਹੁਤ ਸਾਰੇ ਸਵਾਲ ਖੜ੍ਹੇ ਕਰਦੇ ਆ ਵੀ ਅਸੀਂ ਆਪਣੇ ਬੱਚਿਆਂ ਦੇ ਵਿੱਚ ਸਬਰ ਸੰਤੋਖ ਵਰਗੇ ਜਿਹੜੇ ਗੁਣ ਹੈ ਜਿਹੜੇ ਉਹ ਬੀਜ ਰਹੇ ਹਾਂ, ਜਾਂ ਫਿਰ ਅਸੀਂ ਉਹ ਹਜੇ ਮੂੰਹੋਂ ਕੱਢਦੇ ਹਾਂ ਤਾਂ ਉਹਨਾਂ ਦੀਆਂ ਸਾਰੀਆਂ ਮੰਗਾਂ ਅਸੀਂ ਪੂਰੀਆਂ ਕਰ ਦਿੰਦੇ ਹਾਂ। ਸੋ ਦੋਸਤੋ ਇਹ ਬਹੁਤ ਵੱਡਾ ਇੱਕ ਸਬਕ ਹੈ ਪੇਰੈਂਟਸ ਵਾਸਤੇ, ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਹੈ ਜਿਹੜਾ ਇੱਕ ਰਾਬਤਾ ਕਾਇਮ ਕਰਨਾ, ਕਿਸ ਤਰ੍ਹਾਂ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਕਰਨੀ, ਕਿਸ ਤਰ੍ਹਾਂ ਉਹਨੂੰ ਜ਼ਿੰਦਗੀ ਦੇ ਵਿੱਚ ਜਿਹੜੇ ਔਖੇ ਸੌਖੇ ਜਿੱਦਾਂ ਦੇ ਵੀ ਰਾਹ ਆਉਂਦੇ ਆ ਉਹਦੇ 'ਤੇ ਤੁਰਨ ਵਾਸਤੇ ਉਹਨਾਂ ਨੂੰ ਕਿੱਦਾਂ ਤੁਸੀਂ ਹੈ ਜਿਹੜਾ ਤਿਆਰ ਕਰਨਾ, ਇਹ ਤੁਹਾਡੇ ਸੰਸਕਾਰ, ਇਹ ਤੁਹਾਡੀਆਂ ਗਾਈਡਲਾਈਨਸ ਆ ਜਿਹੜੀਆਂ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਨੇ। ਇਹ ਇੱਕ ਖਬਰ ਮੈਂ ਤੁਹਾਡੇ ਲਈ ਐਜ਼ ਏ ਜਾਗਰੂਕਤਾ ਜਾਂ ਸੁਚੇਤ ਦੇ ਤੌਰ 'ਤੇ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸੋ ਇਹਨਾਂ ਜੋ ਕਿ ਮੈਂ ਹੁਣ ਤੱਕ ਖਬਰਾਂ ਸਾਂਝੀਆਂ ਕੀਤੀਆਂ ਨੇ, ਲਾਈਨਸ ਹੈ ਜਿਹੜੀਆਂ ਤੁਹਾਡੇ ਲਈ ਓਪਨ ਕੀਤੀਆਂ, ਤੁਸੀਂ ਹੈ ਜਿਹੜਾ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3333 'ਤੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ। ਅਤੇ ਹਸਤਿੰਦਰ ਹੁਣਾਂ ਦਾ ਸ਼ੋਅ ਆ ਜਿਹੜਾ ਉਹ ਵੀਕਐਂਡ 'ਤੇ ਸੀਗਾ ਦੋਸਤੋ, ਬਾ ਕਮਾਲ ਸ਼ੋਅ ਸੀਗਾ, ਕਹਿੰਦੇ ਵੀ ਪੂਰਾ ਜਿਹੜਾ ਆ ਸ਼ੋਅ ਇੱਕ ਤਰ੍ਹਾਂ ਸੋਲਡ ਆਊਟ ਗਿਆ ਅਤੇ ਬਹੁਤ ਸਾਰੀਆਂ ਉੱਥੇ ਰੌਣਕਾਂ ਲੱਗੀਆਂ। ਅਤੇ ਸਹੀ ਗੱਲ ਹੈ, ਇਹ ਮੇਰੇ ਤੱਕ ਵੀ ਹੈ ਜਿਹੜੇ ਮੈਸੇਜਸ ਹੈ ਜਿਹੜੇ ਪਹੁੰਚੇ ਸੀਗੇ। ਸੋ ਹਸਤਿੰਦਰ ਹੁਣਾਂ ਦਾ ਸ਼ਾਇਦ ਇਹ ਪਹਿਲਾ ਸ਼ੋਅ ਸੀਗਾ ਅਤੇ ਬਹੁਤ ਵਧੀਆ ਸਾਰੇ ਹੀ ਮਤਲਬ ਹੈ ਜਿਹੜੇ ਨੱਚਣ ਟੱਪਣ 'ਤੇ ਲਾ ਦਿੱਤੇ, ਇਹੋ ਜਿਹਾ ਹਸਤਿੰਦਰ ਹੁਣਾਂ ਨੇ ਸ਼ੋਅ ਕੀਤਾ। ਉੱਥੇ ਹੀ ਜਿਹੜਾ ਪੰਜਾਬ ਡੇ ਮੇਲਾ ਸੀਗਾ ਸ਼ਨੀਵਾਰ ਨੂੰ, ਸੋ ਉਹ ਵੀ ਹੈ ਜਿਹੜਾ ਖੋਸਾ ਸਾਹਿਬ ਅਤੇ ਸੰਧੂ ਸਾਹਿਬ ਦੀ ਟੀਮ ਵੱਲੋਂ ਹੈ ਜਿਹੜਾ ਪ੍ਰਬੰਧ ਕੀਤਾ ਗਿਆ, ਬਹੁਤ ਵਧੀਆ, ਬਹੁਤ ਸਾਰੇ ਸੱਜਣਾਂ ਨੂੰ ਉੱਥੇ ਮਿਲਣ ਦਾ ਮੌਕਾ ਮਿਲਿਆ। ਸੋ ਕਾਫੀ ਜਿਹੜੀ ਹੈ ਰੌਣਕ ਹੋਈ ਅਤੇ ਆਪਣੇ ਜੰਡੂਆ ਸਾਹਿਬ ਦੀ ਪਿਕਨਿਕ ਹੈ ਜਿਹੜੀ ਉਹ ਵਰਖਾ ਦੀ ਭੇਂਟ ਚੜ੍ਹ ਗਈ, ਉਹ ਨਹੀਂ ਹੋ ਸਕੀ। ਸੋ ਹੁਣ ਖਬਰਾਂ ਆ ਰਹੀਆਂ ਵੀ ਜਲਦੀ ਉਹ ਨਵੀਂ ਤਰੀਕ ਹੈ ਜਿਹੜੀ ਉਹਦਾ ਐਲਾਨ ਕਰਨਗੇ। ਸੋ ਕਾਫੀ ਕੁਛ ਹੈ ਜਿਹੜਾ ਵੀਕਐਂਡ ਦੇ ਉੱਤੇ ਵਾਪਰਿਆ, ਕਾਫੀ ਐਕਟੀਵਿਟੀਜ਼ ਹੈ ਜਿਹੜੀਆਂ ਉਹ ਵੀਕਐਂਡ ਦੇ ਉੱਤੇ ਹੋਈਆਂ। ਸੋ ਸਾਰਿਆਂ ਨੂੰ ਵੀਕਐਂਡ ਦੇ ਉੱਤੇ ਜਿੱਥੇ ਜਿੱਥੇ ਵੀ ਤੁਸੀਂ ਗਏ, ਮੈਂ ਉਮੀਦ ਕਰਦਾ ਤੁਸੀਂ ਹੈ ਜਿਹੜਾ ਰੌਣਕ ਬੰਨੀ ਹੋਵੇਗੀ ਅਤੇ ਪੂਰਾ ਇੰਜੋਇਮੈਂਟ ਕੀਤਾ ਹੋਵੇਗਾ। ਅਤੇ ਸਟੂਡੀਓ ਦੇ ਵਿੱਚ ਸਾਂਝ ਪਾਉਣ ਵਾਸਤੇ ਦੋਸਤੋ ਨੰਬਰ ਇੱਕੋ ਹੀ ਹੈ ਸਾਡਾ, 905-673-3333 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਡਾਇਲ ਟੂ ਲਿਸਨ ਕਰਕੇ ਸੁਣ ਸਕਦੇ ਹੋ। ਕਈ ਵਾਰ ਤੁਸੀਂ ਹੈ ਜਿਹੜਾ ਕਵਰੇਜ ਖੇਤਰ ਤੋਂ ਬਾਹਰ ਜਾ ਰਹੇ ਹੋ, ਤੁਹਾਨੂੰ ਲੱਗਦਾ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ, ਤਾਂ ਤੁਸੀਂ ਇਹ ਕੈਨੇਡਾ ਵਾਈਡ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ। 416-477-2040-416-477-2040 'ਤੇ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਹੋਗੀ, ਜਾਂ ਫਿਰ ਤੁਸੀਂ ਹੈ ਜਿਹੜਾ ਸਾਨੂੰ ਸਿੰਪਲ ਰੇਡੀਓ 'ਤੇ AM 530 ਕਰਕੇ ਵੀ ਲੱਭ ਸਕਦੇ ਹੋ। ਪ੍ਰੋਗਰਾਮ ਦਾ ਸਪੋਂਸਰ ਕੀਤਾ ਜਾ ਰਿਹਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਨੂੰ, ਸਰਦਾਰ ਗੁਰਪ੍ਰੀਤ ਸਿੰਘ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਜਾਂ ਫਿਰ ਤੁਸੀਂ ਟਾਇਰ ਸਰਵਿਸ ਕੋਈ ਲੈਣੀ ਹੈ, ਕੰਪਿਊਟਰ ਡਾਇਗਨੋਸ ਕਰਾਉਣਾ, ਆਇਲ ਚੇਂਜ, ਇੰਜਨ ਰਿਪੇਅਰ, ਵੈਲਡਿੰਗ ਦਾ ਕੋਈ ਕੰਮ ਕਰਾਉਣਾ, ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਮਿਲਟਨ ਵਿਖੇ ਵਾਕਿਆ ਨੇ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਤੁਸੀਂ ਇਹ ਜਿਹੜਾ ਵਿਜ਼ਿਟ ਕਰ ਸਕਦੇ ਹੋ, ਫੁੱਲੀ ਸਿਕਿਓਰ ਹੈ ਜਿਹੜਾ ਇਹਨਾਂ ਦਾ ਯਾਰਡ ਹੈ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਮਹਾਰਤ ਟੀਮ ਦਾ ਨੰਬਰ 519-400-9 'ਤੇ ਆ ਜਿਹੜਾ ਸੰਪਰਕ ਹੈ ਜਿਹੜਾ ਕੀਤਾ ਜਾ ਸਕਦਾ। ਉੱਥੇ ਹੀ ਆਪਣੇ ਬੱਚਿਆਂ ਨੂੰ ਆਪ ਤੁਸੀਂ ਭੰਗੜੇ ਗਿੱਧੇ ਦੀਆਂ ਕਲਾਸਾਂ ਲਵਾਉਣੀਆਂ ਚਾਹੁੰਦੇ ਹੋ, ਇੱਕ ਵਧੀਆ ਫਿਜ਼ੀਕਲ ਐਕਟੀਵਿਟੀ ਹੈ, ਤਾਂ ਫਿਰ ਤੁਸੀਂ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 607-6745-7672 'ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ।

0: ਇਸੇ ਤਰ੍ਹਾਂ ਤੁਸੀਂ ਸਾਰੇ ਹੱਸਦੇ ਵਸਦੇ ਰਹੋ, ਇਸ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਆ। ਬਹੁਤ ਹੀ ਖੂਬਸੂਰਤ ਗੀਤ ਹੈ, ਸਵੇਰ ਵੇਲੇ ਜਦ ਸੁਣਦੇ ਤੇ ਹੋਰ ਵੀ ਆ ਜਿਹੜਾ ਮਜ਼ਾ ਆ ਜਾਂਦਾ। ਸੋਰੀ, ਮੈਂ ਤੁਹਾਡੀਆਂ ਕਾਲਸ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ, ਮੈਂ ਕਾਲਸ ਜਿਹੜੀ ਵਨ ਬਾਏ ਵਨ ਏਅਰ ਤੇ ਕਰਦਾ। ਉਸ ਤੋਂ ਪਹਿਲਾਂ ਸਾਡੇ ਨਾਲ ਰਾਘਵ ਧੀਰ ਜੀ ਆ ਜਿਹੜੇ ਜੁੜ ਚੁੱਕੇ ਨੇ, ਜੋ ਕਿ ਬ੍ਰੈਂਪਟਨ ਸਿਟੀ ਕੌਂਸਲਰ ਵਾਰਡ 2 ਤੇ 6 ਤੋਂ ਆ ਜਿਹੜੇ ਲੜ ਰਹੇ ਨੇ। ਸੋ ਪਿਛਲੇ ਕੁਝ ਸਮਿਆਂ ਤੋਂ ਰਾਘਵ ਜੀ ਆ ਜਿਹੜੇ ਵੱਖ ਵੱਖ ਸਿਟੀ ਦੇ ਨਾਲ ਜੁੜੇ ਹੋਏ ਮੁੱਦੇ ਮਸਲੇ ਆ ਜਿਹੜੇ ਉਹਨਾਂ ਰਹੀ ਆਪਣੇ ਰੈਜੀਡੈਂਟਸ ਨੂੰ ਆ ਜਿਹੜਾ ਅਪਡੇਟ ਕਰ ਰਹੇ ਨੇ। ਵੱਖ ਵੱਖ ਕਈ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਤੋਂ ਸ਼ਾਇਦ ਰੈਜੀਡੈਂਟਸ ਨੂੰ ਆ ਜਿਹੜਾ ਨਹੀਂ ਇਨਫੋਰਮੇਸ਼ਨ, ਉਹਦਾ 'ਤੇ ਵੀ ਆ ਜਿਹੜਾ ਇਹ ਚਾਨਣਾ ਪਾ ਰਹੇ ਨੇ, ਰੌਸ਼ਨੀ ਪਾ ਰਹੇ ਨੇ। ਸੋ ਜਦੋਂ ਇੱਦਾਂ ਦੇ ਰਾਹ ਦੇ ਵਿੱਚ ਤੁਸੀਂ ਤੁਰਦੇ ਹੋ, ਕਈ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ, ਪਰ ਰਾਘਵ ਜੀ ਆ ਜਿਹੜੇ ਦ੍ਰਿੜ ਇਰਾਦੇ ਦੇ ਨਾਲ ਅੱਗੇ ਵੱਧ ਰਹੇ ਨੇ। ਸੋ ਅੱਜ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਵੱਖ ਵੱਖ ਜਿਹੜੇ ਮੁੱਦੇ ਇਸ਼ੂਜ਼ ਜਿਹੜੇ ਇਹਨਾਂ ਨੇ ਹੁਣ ਤੱਕ ਰੇਜ਼ ਕੀਤੇ ਨੇ, ਅਤੇ ਇਹਦੇ ਬਾਬਤ ਤੁਸੀਂ ਕੋਈ ਆਪਣੇ ਵਿਚਾਰ ਜਾਂ ਤੁਹਾਡਾ ਕੋਈ ਸਵਾਲ ਹੈਗਾ, ਤੁਸੀਂ ਕੋਈ ਵਿਸ਼ੇ ਦੇ ਉੱਤੇ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। ਗੱਲਬਾਤ ਦੇ ਦੌਰਾਨ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਡੀਆਂ ਜਿਹੜੀਆਂ ਕਾਲਸ ਹੈ ਨਾਲ ਦੀ ਨਾਲ ਮੈਂ ਏਅਰ 'ਤੇ ਕਰਦਾ ਰਹਾਂ। ਪਹਿਲਾਂ ਤਾਂ ਵੈਲਕਮ ਕਰਦੇ ਹਾਂ ਰਾਘਵ ਜੀ, ਵੈਲਕਮ, ਗੁੱਡ ਮਾਰਨਿੰਗ ਸਰ ਜੀ, ਐਨੂ ਜੀ।
1: ਗੁੱਡ ਮਾਰਨਿੰਗ ਭਾਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ
0: ਜੀ। ਧੰਨਵਾਦ ਭਾਜੀ ਰਾਘਵ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆ ਜਿਹੜਾ ਇੰਨੇ ਇਸ ਵਕਤ ਆ ਜਿਹੜਾ ਸਜਰੀ ਸਵੇਰ ਦੇ ਵਿੱਚ ਆ ਜਿਹੜੀ ਹਾਜ਼ਰੀ ਪਾਈ ਹੈ, ਕਿਉਂਕਿ ਆ ਜਿਹੜਾ ਇੱਕ ਸਮਾਂ ਸਾਡਾ ਬਹੁਤ ਅਰਲੀ ਹੁੰਦਾ, ਪਰ ਫਿਰ ਵੀ ਤੁਸੀਂ ਸਮਾਂ ਕੱਢਿਆ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹੈ ਭਾਜੀ।
1: ਨਹੀਂ ਨਹੀਂ ਜੀ, ਇਟਸ ਅ ਪਲੇਜ਼ਰ ਕਿ ਤੁਸੀਂ ਸਾਨੂੰ ਇੱਥੇ ਜੁਆਇਨ ਕਰਾਇਆ ਜੀ।
0: ਜੀ ਧੰਨਵਾਦ ਭਾਜੀ, ਧੰਨਵਾਦ ਰਾਘਵ ਜੀ। ਥੋੜਾ ਜਿਹਾ ਆਪਾਂ ਜਿਹੜਾ ਆ ਇੱਕ ਵਾਰ ਨਿਚੋੜ ਜਿਹਾ ਕਰ ਲੈਂਦੇ ਹਾਂ, ਭੂਮਿਕਾ ਜਿਹੀ ਬਣਾ ਲੈਂਦੇ ਹਾਂ, ਥੋੜਾ ਜਿਹਾ ਆਪਣੇ ਬਾਰੇ ਦੱਸੋ। ਇੱਕ ਵਾਰਡ 2 ਐਂਡ 6 ਤੋਂ ਜਿਹੜਾ ਤੁਸੀਂ ਸਿਟੀ ਕੌਂਸਲਰ ਵਾਸਤੇ ਆ ਜਿਹੜੇ ਪੇਪਰ ਭਰੇ ਨੇ, ਉਹਦੇ ਵਾਸਤੇ ਤੁਸੀਂ ਬੜੇ ਐਕਟਿਵ ਨੋ, ਅਤੇ ਨਾਲ ਦੀ ਨਾਲ ਕੁਛ ਮੁੱਦਿਆਂ ਦੇ ਉੱਤੇ ਆ ਜਿਹੜਾ ਚਾਨਣਾ ਪਾਓ, ਜਿਹੜੀ ਤੁਸੀਂ ਸਮੇਂ ਸਮੇਂ 'ਤੇ ਗੱਲ ਕਰਦੇ ਪਏ, ਇੱਥੋਂ ਸ਼ੋਰਟ ਦੇ ਵਿੱਚ ਆਪਾਂ ਸਮਰਾਈਜ਼ ਕਰ ਦਿੰਦੇ ਹਾਂ, ਫਿਰ ਆਪਾਂ ਅੱਗੇ ਵੱਧਦੇ ਹਾਂ ਜੀ। ਰਾਘਵ ਭਾਜੀ,
1: ਭਾਜੀ ਮੈਂ ਕਾਫੀ ਮੁੱਦਿਆਂ ਤੇ ਇਸ ਵਕਤ ਗੱਲ ਕਰ ਰਿਹਾ ਜਿਹੜੇ ਲੋਕਾਂ ਨੂੰ ਨਹੀਂ ਪਤਾ। ਸਭ ਤੋਂ ਵੱਡਾ ਮੁੱਦਾ ਤਾਂ ਇਸ ਵਕਤ ਹੈਗਾ ਜੀ ਹੋਸਪਿਟਲ ਦਾ,
0: ਜੀ
1: ਜਿਹੜਾ ਮੈਂ ਵਿਦ ਪਰੂਫ ਲੋਕਾਂ ਨੂੰ ਦੱਸਿਆ ਜੀ, ਇਹਨਾਂ ਕੋਲ ਪੈਸੇ ਪੂਰੇ ਨੇ ਸਿਟੀ ਕੋਲ, ਨਾ ਹਾਲੇ ਤੱਕ ਹੋਸਪਿਟਲ ਬਣਿਆ ਤੇ ਨਾ ਆਪਣੇ ਟੈਕਸਿਸ ਦੇ ਵਿੱਚ ਇਹਨਾਂ ਨੇ ਲੈਵੀ ਘਟਾਈ ਹੈ। ਇਹਨਾਂ ਨੇ ਇਸ ਵਕਤ ਇੰਨੀ ਬਲਕ ਡਿਵੈਲਪਮੈਂਟ ਹੋ ਰਹੀ ਹੈ ਜੀ ਬ੍ਰੈਂਪਟਨ ਦੇ ਵਿੱਚ, ਉਹ ਮੇਨ ਮੁੱਦਾ ਸੀ ਜਿਹਦੇ ਕਰਕੇ ਅੱਜ ਮੈਂ ਇਲੈਕਸ਼ਨ ਲੜ ਰਿਹਾ ਜੀ। ਸਾਡੇ ਏਰੀਆ ਦੇ ਨਾਲ ਇਹਨਾਂ ਨੇ ਕਾਫੀ ਬਲਕ ਡਿਵੈਲਪਮੈਂਟ ਅਪਰੂਵ ਕੀਤੀ ਜੀ ਅਕਤੂਬਰ ਦੇ ਵਿੱਚ ਪਿਛਲੇ ਸਾਲ, 8 ਕੌਂਡੋ ਟਾਵਰ ਮਿਸ ਜਾਗਨ ਵਿਲੀਅਮ ਪਾਰਕਵੇ ਦੇ, ਤੇ ਇਹਨਾਂ ਨੇ ਨਾਲ 3000 ਘਰ। ਜਦੋਂ ਅਸੀਂ ਇਹਨਾਂ ਨੂੰ ਪੁੱਛਿਆ, ਅਸੀਂ ਇੰਨੀ ਟਰਾਈ ਕੀਤੀ ਮੀਟਿੰਗਾਂ ਕਰਨ ਲਈ, ਪਬਲਿਕ ਮੀਟਿੰਗ ਤੇ ਇਹਨਾਂ ਦੇ ਪਹੁੰਚੇ, ਪਾਰਕਾਂ 'ਚ ਪਹੁੰਚੇ, ਸਾਨੂੰ ਇਗਨੋਰ ਕੀਤਾ ਗਿਆ। ਇਹਨਾਂ ਨੇ ਮੀਟਿੰਗਾਂ ਕੈਂਸਲ ਕਰਤੀਆਂ, ਕਿਉਂਕਿ ਦੇਖੋ ਜਦੋਂ ਇੱਕ ਸਿਟੀ ਬਿਲਡਰਾਂ ਨੂੰ ਵਿਕੀ ਹੋਵੇ ਨਾ, ਤੇ ਕੰਮ ਨਹੀਂ ਕਰਦੀ ਉਹ, ਉਹ ਲੋਕਾਂ ਲਈ ਨਹੀਂ ਦੇਖਦੀ, ਉਹ ਬਿਲਡਰਾਂ ਲਈ ਕੰਮ ਕਰ ਰਹੀ ਆ। ਤੇ ਉਹ ਮੁੱਦਿਆਂ ਕਰਕੇ ਫਿਰ ਇੱਕ ਏਰੀਆ ਪ੍ਰੂਵ ਕਰਨ ਤੋਂ ਬਾਅਦ ਜਦੋਂ ਸਿਟੀ ਨੂੰ ਪਤਾ ਲੱਗਦਾ ਸਾਡੀ ਕੌਂਸਲਰ ਨੂੰ ਕਿ ਮੈਂ ਰਨ ਕਰ ਰਿਹਾ ਤੇ ਸਾਡਾ ਏਰੀਆ ਚ 500 ਘਰ ਉਹਦੇ ਨਾਲ ਟੁੱਟਦਾ ਪਿਆ, ਜਿਹੜੀ 1500 ਤੋਂ 2000 ਵੋਟ ਆ, ਉਹਦੇ ਕਰਕੇ ਸਿਟੀ ਦੀ ਸਾਡੀ ਕੌਂਸਲਰ ਮੇਰੇ ਨਾਲ ਗੱਲ ਕਰਨ ਤੋਂ ਬਾਅਦ 2 ਦਿਨ ਬਾਅਦ 8 ਦੇ 8 ਕੌਂਡਕਟਰ ਬਲੌਕ ਕਰ ਦੇਵੇ। ਉਹ ਆ ਭਾਜੀ ਪਾਵਰ ਆਫ ਵੋਟ, ਜਦੋਂ ਵੋਟ ਇੰਨੀ ਤੁਹਾਡੀ ਪਾਵਰਫੁਲ ਹੋਵੇ ਨਾ, ਤੇ ਉਹਨਾਂ ਨੂੰ 8 ਕੌਂਡਕਟਰ ਬਲੌਕ ਕਰਨ ਤੋਂ ਬਾਅਦ ਉਹਨੂੰ ਵਰਸ਼ਿਪ ਸਾਈਟ ਕਰ ਦਿੰਦੇ ਆ ਉਹ, ਬਟ ਉਹ ਮਿਲਣਾ ਕਿਸੇ ਨੂੰ ਨਹੀਂ ਆ। ਇੱਕ ਰੂਲ ਆ, 6 ਸਾਲ ਬਾਅਦ ਕੋਈ ਵੀ ਲੈਂਡ ਵਰਸ਼ਿਪ ਸਾਈਟ ਹੋਵੇ ਜਾਂ ਕੁਛ ਵੀ ਹੋਵੇ, ਉਹ ਉਹਨਾਂ ਨੇ ਰਾਈਟ ਵੇ ਦੇ ਕੈਨ ਪੁੱਟ ਇਟ ਬੈਕ ਟੂ ਓਰਿਜਿਨਲ, ਜੋ ਵੀ ਉਹ ਲਿਆਉਣਾ ਚਾਹੁੰਦੇ ਅਗਰ ਨਾ ਵਿਕੇ ਜਾਂ ਨਾ ਹੋਵੇ, ਉਹਨਾਂ ਨੇ ਵੇਚਣੀ ਨੀ ਉਹ,
0: ਮਤਲਬ ਦੁਬਾਰਾ ਉਸੇ ਪਰਪਸ ਨੂੰ ਯੂਜ਼ ਕਰ ਲੈਣੀ ਹੈ ਜਿਹਨੂੰ ਬਲੌਕ ਕੀਤਾ।
1: ਐਗਜੈਕਟਲੀ ਐਗਜੈਕਟਲੀ ਭਾਜੀ। ਤੇ ਹੁਣ ਦੇਖੋ ਲੋਕਾਂ ਨੂੰ ਜੀ ਆਰਡਰ ਲੈ ਆਂਦਾ ਇਹਨਾਂ ਨੇ,
0: ਜੀ ਜੀ,
1: ਜਿਹਦੀ ਆਪਣੇ ਉਹ ਵੀ ਲੀਗਲ ਜਿਹਨਾਂ ਨੇ ਬੇਸਮੈਂਟਾਂ ਕਰਾਈਆਂ ਉਹਨਾਂ ਨੂੰ ਹੀ ਤੰਗ ਕਰਦੇ ਪਏ ਆ ਕਿ ਹੁਣ ਤੁਹਾਡੇ ਕੋਲ ਡਾਟਾ ਗਿਆ, ਕਿਹੜੀਆਂ ਲੀਗਲ ਬੇਸਮੈਂਟਾਂ, ਚਲੋ ਜੀ ਇਹਨਾਂ ਨੂੰ ਜੱਫਾ ਪਾਓ। ਫਿਰ ਮਾਈਨਰ ਵੇਰੀਅੰਸ ਦੀ ਫੀਸ ਭਾਜੀ 12

0: ਹਜ਼ਾਰ ਕਰਤੀ, ਜਿਹਦੀ 750 ਸੀਗੀ। ਹਰ ਸਿਟੀ ਦੀ ਫੀਸ 1200 ਤੋਂ ਉੱਤੇ ਨਹੀਂ ਹੈਗੀ, ਭਾਵਾਂ ਵੋਨ ਲੈ ਲਓ, ਮਿਸੀਸਾਗਾ ਲੈ ਲਓ, ਕੋਈ ਹੋਰ ਸ਼ਹਿਰ ਲੈ ਲਓ। ਮਾਈਨਰ ਏਰੀਆਸ ਆ, ਤੁਸੀਂ ਲੋਕੀ ਕਈ ਵਾਰੀ ਘਰ ਦੀਆਂ ਸਾਈਡਾਂ ਤੋਂ ਡੋਰ ਕੱਢ ਲੈਂਦੇ ਸੀਗੇ,
1: ਜੀ ਜੀ
0: ਠੀਕ ਹੈ ਜੀ, ਤੇ ਉਹ ਕਈ ਵਾਰੀ ਆਪਣਾ ਪਾਰਕਿੰਗ ਵਾਸਤੇ ਐਕਸਟੈਂਸ਼ਨ ਕਰਨੀ ਹੁੰਦੀ ਸੀ ਕਿ ਹਾਂ ਵੀ ਅਗਰ ਸਿਟੀ ਸਾਨੂੰ 2 ਫੁੱਟ ਅਲਾਓ ਕਰ ਦਿੱਤੀ, 4 ਫੁੱਟ ਕਰਨਾ ਚਾਹੁੰਦੇ, ਬੰਦਾ ਕਹਿੰਦੇ ਚਲੋ ਮਾਈਨਰ ਏਰੀਆਸ ਲੈ ਲਓ, ਤੇ ਅਗਰ ਨਾ ਵੀ ਕਰੂਗਾ $750 ਮਰਦਾ ਆਪਣਾ। ਉਹਦੀ ਫੀਸ ਇਹਨਾਂ ਨੇ 12000 ਕਰਤੀ ਜੀ। ਤੇ ਅੱਜ ਕੱਲ ਲੋਕਾਂ ਨੂੰ ਇੰਨੀਆਂ ਕੁ ਟਿਕਟਾਂ ਲਾ ਰਹੇ ਆ ਜੀ, ਇੰਨੀਆਂ ਕੁ ਟਿਕਟਾਂ ਲਾ ਰਹੇ ਆ, ਲੋਕਾਂ ਨੂੰ ਦੁਖੀ ਕੀਤਾ ਪਿਆ ਸਿਟੀ ਨੇ। ਤੇ ਮਤਲਬ ਆਪਾਂ ਨੂੰ ਸਕੂਲ ਚਾਹੀਦੇ ਆ, ਪਾਰਕ ਚਾਹੀਦੀ ਆ, ਰੈਕਰੇਸ਼ਨ ਸੈਂਟਰ ਚਾਹੀਦੇ ਆ, ਆਲਰੇਡੀ ਆਪਣੀਆਂ ਸਰਵਿਸਿਜ਼ ਇੰਨੀਆਂ ਬਰਡਨ ਦਾ, ਤੇ ਇੰਨੇ ਕੋਂਡੋ ਘਰ ਬਣਾ ਕੇ ਇਹ ਹੋਰ ਉਹਨਾਂ ਨੂੰ ਬਰਡਨ ਕਰ ਰਹੇ ਆ।
1: ਰਾਘਵ ਜੀ, ਇੱਕ ਮੇਰਾ ਕੁਇਕਲੀ ਆ ਜਿਹੜਾ ਵਿੱਚ ਇਹੀ ਹੈ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਪਾਪੂਲੇਟਡ ਹੈ ਜਿਹੜਾ ਬ੍ਰੈਂਪਟਨ, ਇੱਕ ਵਨ ਆਫ ਦਾ ਫਾਸਟ ਗਰੋਇੰਗ ਸਿਟੀ ਹੈ ਕੈਨੇਡਾ ਦੀ, ਸੋ ਜਿਸ ਹਿਸਾਬ ਦੇ ਨਾਲ ਇੱਥੇ ਆ ਜਿਹੜੀ ਪਾਪੂਲੇਸ਼ਨ, ਕੀ ਸਰਕਾਰ ਕੋਲ ਉਹ ਸਾਰੇ ਅੰਕੜੇ ਨਹੀਂ ਹੈਗੇ, ਉਹ ਸਾਰੇ ਨੰਬਰਸ ਨਹੀਂ ਹੈਗੇ ਵੀ ਕਿੰਨੀ ਕੁ ਪਾਪੂਲੇਸ਼ਨ ਆ ਹੁਣ ਜੋ ਆਲੇ ਦੁਆਲੇ ਨੇਬਰਹੁੱਡ ਦੇ ਵਿੱਚ ਅਸੀਂ ਝਾਤ ਮਾਰਦੇ ਹਾਂ, ਉਹਨਾਂ ਮੁਤਾਬਕ ਠੀਕ ਹੈ, ਉੱਥੇ ਵੀ ਹਜੇ ਲੋੜ ਹੈ, ਪਰ ਸਾਡੇ ਨਾਲੋਂ ਕਈ ਗੁਣਾ ਬਿਹਤਰ ਨੇ ਉੱਥੇ ਇਨਫਰਾਸਟ੍ਰਕਚਰ ਬਿਲਡ ਹੋਏ ਜਿੰਨੇ ਜਿਹੜੇ ਬ੍ਰੈਂਪਟਨ ਜੋ ਆਪਾਂ ਸਿਟੀ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ।
0: ਜੀ ਦੇਖੋ, ਅਗਰ ਮਿਸੀਸਾਗਾ ਵਰਗਾ ਸ਼ਹਿਰ ਜਿਹਦੀ ਐਸਾ ਪਾਪੂਲੇਸ਼ਨ ਬ੍ਰੈਂਪਟਨ ਤੋਂ ਥੱਲੇ ਆਈ ਹੈ, ਐਕਟੀ ਆਪਣੀ 8 ਲੱਖ ਕਹੀ ਗਈ ਹੈ, ਬਟ ਬ੍ਰੈਂਪਟਨ ਦੀ 8 ਨਹੀਂ 1.5 ਮਿਲੀਅਨ ਪਾਪੂਲੇਸ਼ਨ ਹੈ ਜੀ, ਕਿਉਂਕਿ ਇਹ ਬੇਸਮੈਂਟ ਤਾਂ ਲੋਕੀ ਪਾਉਂਦੇ ਨੇ ਸਟੈਟ ਦੇ ਵਿੱਚ ਆਪਣੇ,
1: ਜੀ ਜੀ
0: ਠੀਕ ਹੈ ਜੀ। ਹੁਣ ਤੁਹਾਡੇ ਸ਼ਹਿਰ ਦੇ ਵਿੱਚ ਇੰਨੀਆਂ ਗੱਡੀਆਂ ਚੱਲ ਰਹੀਆਂ ਜੀ, ਤੁਹਾਨੂੰ ਅੰਕੜੇ ਦਾ ਸਾਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ, ਜਦ ਇੰਨੀਆਂ ਸਰਵਿਸਿਜ਼ ਯੂਜ਼ ਹੋ ਰਹੀਆਂ ਨੇ, ਇੰਨੀਆਂ ਗੱਡੀਆਂ ਚੱਲ ਰਹੀਆਂ ਪਈਆਂ ਬ੍ਰੈਂਪਟਨ ਚ, ਇਸੇ ਸਾਗਾ ਚੌਥਾ ਹਾਸਪਿਟਲ ਬਣਾ ਰਿਹਾ ਭਾਜੀ, ਤੇ ਬ੍ਰੈਂਪਟਨ ਨੂੰ ਦੂਜਾ ਨਹੀਂ ਹਲੇ ਮਿਲਿਆ ਫੁੱਲ ਹਾਸਪਿਟਲ। ਤੋ ਇਹਨਾਂ ਕੋਲ ਅੰਕੜੇ ਸਾਰੇ ਆ ਜੀ, ਇਹਨਾਂ ਨੂੰ ਐਗਜੈਕਟ ਚੀਜ਼ ਹਰ ਚੀਜ਼ ਪਤਾ ਵਾ, ਬਟ ਕੰਮ ਨਹੀਂ ਕਰ ਰਹੇ
1: ਜੀ। ਜੀ ਹੋਰ ਕਿਹੜੇ ਕਿਹੜੇ ਆਪਣੇ ਰਾਘਵ ਜੀ ਮੁੱਦੇ ਨੇ ਖਾਸ ਤੌਰ ਤੇ ਜਿਨ੍ਹਾਂ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ?
0: ਮੁੱਦੇ ਭਾਜੀ ਦੇਖੋ, ਯੂਨੀਵਰਸਿਟੀ ਦੀ ਲੈ ਕੇ ਆਇਆ ਜੀ ਬ੍ਰੈਂਪਟਨ ਦੇ ਵਿੱਚ, ਯੂਨੀਵਰਸਿਟੀ ਕਹਿ ਤਾਂ ਯੂਨੀਵਰਸਿਟੀ ਆ, ਹੈਗੀ ਮੈਡ ਸਕੂਲ ਹੈ ਜੀ ਉਹ ਕੱਲਾ, ਜਿਹਦੇ 94-96 ਸੀਟਾਂ ਨੇ ਮੈਕਸ, ਤੇ ਜਿੰਨੇ ਪੈਸੇ ਇਹਨਾਂ ਨੇ ਉਹ ਕੈਂਪਸ ਲਿਆਉਣ ਨੂੰ ਲਗਾਏ ਪਏ ਆ ਜੀ, ਸੇਮ ਪੈਸੇ ਮਾਰਕਮ ਨੇ 4800 ਸਟੂਡੈਂਟ ਦਾ ਕੈਂਪਸ ਲੈ ਕੇ
1: ਆਏ।
0: ਮਤਲਬ ਮੁੱਦੇ ਬੜੇ ਬੜੇ ਛੋਟੇ ਛੋਟੇ ਮੁੱਦੇ ਆ ਜੀ, ਬਟ ਜਿਹਨਾਂ ਲੋਕੀ ਖੁਸ਼ ਰਹਿ ਸਕਦੇ ਆ ਕਿ ਅਗਰ ਸਿਟੀ ਉਹਨਾਂ ਤੇ ਕਾਰਵਾਈ ਪਾਵੇ, ਬਟ ਇਸ ਵਕਤ ਸਿਟੀ ਕਾਰਵਾਈ ਨਹੀਂ ਪਾ ਰਹੀ, ਸਿਟੀ ਲੋਕਾਂ ਨੇ ਐਂਟੀ ਕੰਮ ਕਰਦੀ ਪਈ ਹੈ। ਹਾਂ ਜੀ, ਕਿਉਂਕਿ ਦੇਖੋ ਹੁਣ ਆਪਾਂ ਕੈਨੇਡਾ ਦੇ ਵਿੱਚ ਆਏ ਹਾਂ ਜੀ, ਆਪਣਾ ਆਪਾਂ ਕੈਨੇਡੀਅਨ ਪਹਿਲਾਂ ਵਾ
1: ਜੀ,
0: ਠੀਕ ਹੈ ਜੀ। ਹੁਣ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਇੰਨੀ ਵਾਰੀ ਫਲੈਗ ਰੇਜ਼ਿੰਗ ਹੁੰਦੀ ਆ, ਉਹ ਪਿਛਲੇ ਸਾਲ $6.8 million ਦੀ ਫਲੈਗ ਰੇਜ਼ਿੰਗ ਹੋਈ ਹੈ ਜੀ, ਹਰ ਮੁਲਕ ਦੇ ਕੰਟਰੀਆਂ ਦੇ ਬੰਦੇ, ਉਹਨਾਂ ਦਾ ਫੂਡ ਆਇਆ, ਚੀਜ਼ਾਂ ਹੋਈਆਂ, ਇਸ ਸਾਲ ਉਹ ਰਫਲੀ $10 million ਦੀ ਕੋਸਟ ਜਾ ਰਹੀ ਹੈ। ਤੇ ਮਤਲਬ ਇਹ ਟੈਕਸ ਦੀ ਮਤਲਬ ਜਿਹੜੀ ਟੈਕਸ ਪੇਅਰ ਮਨੀ ਹੈ ਜੀ, ਉਹਦੀ ਵੇਸਟੇਜ ਹੋ ਰਹੀ ਆ। ਤੁਸੀਂ ਇੱਕ ਬਿਗ ਇਵੈਂਟ ਕਰ ਲਓ ਫੋਰ ਕੈਨੇਡੀਅਨ, ਵੀ ਲੈਫਟ ਆਰ ਕੰਟਰੀ ਟੂ ਬੀ ਕੈਨੇਡੀਅਨ, ਤੇ ਠੀਕ ਹੈ ਅਸੀਂ ਸਾਰੇ ਆਪਣੇ ਸੱਭਿਆਚਾਰ ਆਪਣੇ ਰੂਟਸ ਦੇ ਨਾਲ ਹਲੇ ਵੀ ਜੁੜੇ ਹਾਂ, ਆਪਣੇ ਇਵੈਂਟਸ ਕਰਦੇ ਹਾਂ, ਆਪਣੇ ਤਿਉਹਾਰ ਕਰਦੇ ਹਾਂ, ਬਟ ਆਪਾਂ ਨੂੰ ਟੈਕਸ ਪੇਅਰ ਮਨੀ ਵੇਸਟ ਕਰਕੇ ਨਹੀਂ ਕਰਨਾ, ਉਹੀ ਜਿਹੜਾ ਪੈਸਾ ਬਚੇਗਾ ਲੋਕਾਂ ਦਾ, ਉਹੀ ਪ੍ਰੋਪਰਟੀ ਟੈਕਸ ਘੱਟ ਰਹੂਗਾ ਆਪਣਾ, ਓਵਰਆਲ ਲੋਕੀ ਉਹ ਸੁਖੀ ਰਹਿਣਗੇ ਆਪਣੇ ਹਿਸਾਬ ਨਾਲ, ਆਪਣਾ ਜਿਹੜਾ ਇਵੈਂਟ ਕਰਨਾ ਕਰ ਸਕਦੇ ਆ। ਸੀਨੀਅਰ ਕਲੱਬਸ ਨੂੰ ਭਾਜੀ ਪੈਸੇ ਮਿਲਦੇ ਇੱਥੇ
1: ਜੀ,
0: ਬਹੁਤ ਇੰਪੋਰਟੈਂਟ ਉਹਨਾਂ ਨੂੰ ਮਿਲਦੇ ਪਏ, ਮੈਂ ਖੁਸ਼ ਹਾਂ ਚੀਜ਼ ਮਿਲਦੀ, ਬਟ ਉਹਨਾਂ ਨੂੰ ਇਹਨਾਂ ਨੇ ਵੋਟ ਬੈਂਕ ਬਣਾ ਲਿਆ ਜੀ, ਪੈਸੇ ਮਿਲਦੇ ਆ ਕਿ ਅਗਲੇ ਬਿਜ਼ੀ ਰਹਿਣ, ਅਗਲੇ ਖੁਸ਼ ਰਹਿਣ, ਖਾਣ ਪੀਣ, ਘੁੰਮਣ ਫਿਰਨ, ਆਪਣਾ ਇਵੈਂਟ ਕਰਨ, ਤੇ ਹਸਪਤਾਲ ਆਪਣੇ ਖਾਲੀ ਰਹਿਣ, ਰੈਦਰ ਦੈਨ ਇਹਨਾਂ ਨੇ ਜੀ ਹੁਣ ਐਕਟੀ ਇੰਨੇ ਇਵੈਂਟ ਹੋਏ ਆ ਜੀ, ਮੈਂ ਨੀ ਲੱਗਦਾ ਇੰਨੇ ਇਵੈਂਟ ਮੈਂ ਪਹਿਲਾਂ ਕਦੀ ਦੇਖੇ ਆ, ਜਾਂ ਮੈਂ ਪੋਲੀਟਿਕਸ ਚ ਬਣਿਆ ਤਾਂ ਕਰਕੇ ਪਤਾ ਲੱਗਾ, ਬਟ ਇੰਨੇ ਜ਼ਿਆਦਾ ਇਵੈਂਟ ਜੀ, ਤੇ ਉੱਥੇ ਇਹਨਾਂ ਨੂੰ ਜੀ ਬਸ ਮਾਈਕ ਮਿਲਦਾ, ਇਹਨਾਂ ਨੇ ਆਪ ਤਾਂ ਡੋਰ ਨੋਕਿੰਗ ਕਰਨੀ ਨੀ, ਡਾਟਾ ਇਹਨਾਂ ਕੋਲ ਹੈਗਾ ਹੀ ਆ ਸਿਟੀ ਦੇ ਥਰੂ ਸਾਰਾ, ਤੇ ਕੋਈ ਵੀ ਈਮੇਲਾਂ ਵਗੈਰਾ ਕੁਛ ਚਾਹੀਦੀਆਂ, ਕਿਸੇ ਨੇ ਅਗਰ ਕੋਈ ਇਸ਼ੂ ਰੇਜ਼ ਕੀਤਾ ਵਾ ਆਪਣੇ ਪਿਛਲੇ 4 ਸਾਲਾਂ ਚ 8 ਸਾਲਾਂ ਚ, ਡਾਟੇ ਇਹਨਾਂ ਕੋਲ ਹੈਗੇ, ਇਹਨਾਂ ਨੇ ਈਮੇਲਾਂ ਵੀ ਉਹਨਾਂ ਨੂੰ ਭੇਜ ਦੇਣੀਆਂ ਵੋਟਾਂ ਵਾਸਤੇ ਆਪਣੇ ਆਪ ਲਈ, ਨੰਬਰ ਵੀ ਹੈਗੇ ਆ, ਬਟ ਉੱਥੇ ਜਾ ਕੇ ਵੋਟ ਬੈਂਕਿੰਗ ਹੋ ਰਹੀ ਹੈ ਕਿਉਂਕਿ ਸਾਨੂੰ ਜਾ ਕੇ ਮਾਈਕ ਨਹੀਂ ਮਿਲਦਾ, ਸਾਨੂੰ ਜਾ ਕੇ ਕੋਈ ਅਸੀਂ ਆਪਣੇ ਆਪ ਨੂੰ ਪ੍ਰਚਾਰ ਨਹੀਂ ਕਰ ਸਕਦੇ, ਬਟ ਦੇ ਕੈਨ ਡੂ ਵਟ ਐਵਰ ਦੇ ਵਾਂਟ।
1: ਭਾਜੀ ਇੱਕ ਤੁਸੀਂ ਜੀ ਬਿਲਕੁਲ ਸਹੀ ਗੱਲ ਕਹੀ, ਤੇ ਦੋਸਤੋ ਸਾਡੀ ਜਿਹੜੀ ਗੱਲਬਾਤ ਹੈ ਰਾਘਵ ਧੀਰ ਜੀ ਹੋਣਾ ਦੇ ਨਾਲ ਹੋ ਰਹੀ ਹੈ, ਜੋ ਵਾਰਡ 2 ਤੇ 6 ਦੇ ਵਿੱਚੋਂ ਸਿਟੀ ਕੌਂਸਲਰ ਦੀ ਚੋਣ ਆ ਜਿਹੜੀ ਲੜ ਰਹੇ ਨੇ। ਸੋ ਵੱਖ ਵੱਖ ਵਿਸ਼ਿਆਂ ਦੇ ਉੱਤੇ, ਮੁੱਦਿਆਂ ਦੇ ਉੱਤੇ ਇਹਨਾਂ ਨੇ ਰੌਸ਼ਨੀ ਪਾਈ ਹੈ, ਕਈਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਆ, ਕਿਉਂਕਿ ਇੱਦਾਂ ਦੀ ਹੈ ਜਿਹੜੀ ਇੱਕ ਕੰਪੇਨ ਹੋਣੀ ਚਾਹੀਦੀ ਹੈ ਜਿਹਦੇ 'ਤੇ ਸਿਟੀ ਦੀ ਗੱਲ ਹੋਵੇ, ਉੱਥੇ ਦੇ ਰੈਜ਼ੀਡੈਂਟਸ ਆ ਜਿਹੜੇ ਸ਼ਾਇਦ ਕੁਛ ਕੁ ਚੀਜ਼ਾਂ ਨਹੀਂ ਪਤਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਇੰਪੈਕਟ ਆ ਜਿਹੜਾ ਉਹ ਸਿਟੀ ਦੇ ਉੱਤੇ ਪਾ ਸਕਦੀਆਂ ਨੇ। ਸੋ ਉਹਨਾਂ ਦੀ ਗੱਲਬਾਤ ਆ ਜਿਹੜੀ ਇਹਨਾਂ ਨੇ ਕੀਤੀ ਹੈ, ਸੋ ਉਸੇ ਤਹਿਤ ਅਸੀਂ ਗੱਲਬਾਤ ਇਹਨਾਂ ਦੇ ਨਾਲ ਕਰ ਰਹੇ ਹਾਂ। ਅੱਛਾ ਰਾਘਵ ਜੀ, ਇੱਕ ਤੁਸੀਂ ਆਰਗੋ ਬਾਰੇ ਇੱਕ ਡੀਲ ਬਾਰੇ ਗੱਲ ਕੀਤੀ ਹੈ, ਅਤੇ ਉਹਦੇ ਵਿੱਚ ਦੱਸਿਆ ਵੀ ਸਾਡਾ ਜਿਹੜਾ ਇੰਪਲੋਇਮੈਂਟ ਹੈ ਜਿਹੜਾ ਉਹ ਖੁੱਸਦਾ ਜਾ ਰਿਹਾ, ਅਤੇ ਪ੍ਰਾਈਵੇਟਾਈਜੇਸ਼ਨ ਹੈ ਜਿਹੜਾ, ਜਾਂ ਪ੍ਰਾਈਵੇਟ ਕੰਪਨੀਆਂ ਨੂੰ ਆ ਜਿਹੜਾ ਉਹ ਅਪਰਚੁਨਿਟੀਜ਼ ਹੈ ਜਾਂ ਟੈਕਸਪੇਅਰ ਦਾ ਪੈਸਾ ਜਿਹੜਾ ਉਹ ਦਿੱਤਾ ਜਾ ਰਿਹਾ, ਉਹ ਕੀ ਹੈ ਮਾਮਲਾ?
0: ਇਹ ਭਾਜੀ ਬਹੁਤ ਵੱਡੀ, ਬਹੁਤ ਵੱਡਾ ਸਕੈਮ ਆ ਜੀ। ਤੁਸੀਂ ਵੇਖੋ ਆਰਗਾ ਨੂੰ ਇਹਨਾਂ ਨੇ $11 million ਦਾ ਕੰਟਰੈਕਟ ਦਿੱਤਾ ਜੀ। ਪਹਿਲਾਂ ਓਰੀਜਨਲ ਕੋਸਟ ਸੀ 3 point something million ਸੀਗੀ, ਲਾਸਟ ਮਿੰਟ ਤੇ $8.1 million ਹੋਰ ਦਿੱਤਾ ਗਿਆ ਉਸ ਵਾਸਤੇ। ਜਿਹੜੀ ਆਰਗੋ ਦੀ ਜਿਹਨੂੰ ਹੈਡ ਕਰ ਰਹੀ ਹੈ ਇਸ ਚੀਜ਼ ਨੂੰ, ਉਹ ਲੇਡੀ ਹੈਜ਼ ਵਰਕਡ ਫੋਰ ਦਾ ਸਿਟੀ ਆਫ ਬਰੈਂਪਟਨ, ਹੈਜ਼ ਵਰਕਡ ਫੋਰ ਪ੍ਰੋਵਿੰਸ ਆਪਣੇ ਸਰਕਾਰੀ ਆ, ਹੂਜ਼ ਆ ਮਿਨਿਸਟਰ ਆਫ ਟਰਾਂਸਪੋਰਟੇਸ਼ਨ, ਠੀਕ ਹੈ ਜੀ। ਹੁਣ ਉਹ ਲੇਡੀ ਨੇ ਇਹ ਕੰਟਰੈਕਟ ਸਿਟੀ ਤੋਂ ਲੈ ਕੇ ਆਰਗੋ ਵਾਸਤੇ ਡਨ ਕੀਤਾ, ਸ਼ੀ ਸਿਟਿੰਗ ਔਨ ਦਾ ਆਰਗੋ ਸੰਪਲੇ ਸੇਲ ਦੀਆਂ ਕਿਤੇ। ਹੁਣ ਦੇਖੋ 1 ਸਾਲ ਦਾ ਕੰਟਰੈਕਟ ਦਿੱਤਾ ਗਿਆ ਸਿਰਫ
1: ਜੀ,
0: ਇਹ ਪੂਰੀ ਐਗਜੈਕਟ ਅਗਰ 11 million ਸੀਗਾ ਤੇ 10.9 something million ਪੂਰੀ ਅਮਾਊਂਟ ਦੇ ਦਿੱਤੀ ਉਹਨਾਂ ਨੂੰ। ਇਹਨਾਂ ਨੂੰ ਪੁੱਛੋ ਜਿਹੜੀਆਂ ਛੋਟੀਆਂ ਬੱਸਾਂ ਆਈਆਂ ਨੇ ਉਹ ਸਿਟੀ ਦੀਆਂ ਵਾ ਕਿ ਉਹਨਾਂ ਦੀਆਂ ਨੇ? ਆਪਾਂ ਨੂੰ 11 million ਚ ਮਿਲਿਆ ਕੀ ਆ? ਨਾ ਆਪਾਂ ਨੂੰ ਪਤਾ ਆਪਾਂ ਨੂੰ ਬੱਸਾਂ ਮਿਲੀਆਂ ਨੇ, ਨਾ ਆਪਾਂ ਨੂੰ 1 ਸਾਲ ਦਾ ਕੰਟਰੈਕਟ ਚ ਭਾਜੀ, ਅਗਰ ਸਾਰੇ ਡਰਾਈਵਰ ਵੀ ਰਹਿੰਦੇ ਨਾ ਬਰੈਂਪਟਨ ਚ, ਇੰਨੀ ਤਾਂ ਵੀ ਕੋਸਟ ਨੀ ਸੀਗੀ। ਬੱਸਾਂ ਉਹ ਸਾਰੇ ਰੂਟਾਂ ਤੇ ਚੱਲ ਹੀ ਰਹੀਆਂ ਸੀਗੀਆਂ, ਉਹ ਕਿਉਂ ਬੰਦ ਹੋਈਆਂ? 4 kilometers ਦੇ ਦਾਇਰੇ ਦੇ ਵਿੱਚ ਸਿਰਫ ਡਾਊਨ ਟਾਊਨ ਚ ਚਲਾਈ ਗਈ, ਤੇ ਸਿਟੀ ਨੂੰ ਉਹਦੀ ਕੋਸਟ ਜੀ ਪਰ ਰਾਈਡਰ $16 ਪੈ ਰਹੀ ਆ, ਬਟ ਉਹ ਟੈਪ ਕਰਦੇ ਆ $4.5. ਤੇ ਇਹ ਬੜੀ ਬੜੀਆਂ ਚੀਜ਼ਾਂ ਨੇ ਜੀ, ਇਹਦੇ ਤੇ ਮੈਂ ਵੀਡੀਓ ਭਰਨਾ ਆਈ ਆ, ਤੁਸੀਂ ਦੇਖੀ ਆ ਗੈਸ। ਤੇ ਇਹ ਇੰਨੇ ਲੋਕਾਂ ਨੇ, ਹੁਣ ਦੇਖੋ ਕਈ ਟੈਂਪਰੇਰੀ ਲੋਕੀ ਸੀਗੇ ਜਿਹਨੇ ਲੂਜ਼ ਕੀਤੀ ਆ, ਕਈ ਪਰਮਾਨੈਂਟ ਆ, ਹੁਣ ਲੋਕ ਸਾਰਿਆਂ ਨੂੰ ਕਹਿ ਰਹੇ $25,000 ਲੋ ਤੇ ਘਰੇ ਬਹਿ ਜਾਓ। ਸੋ ਇਹਦਾ ਤੇ ਇਹਨਾਂ ਨੇ ਨਾ ਹਲੇ ਜਦੋਂ ਇਹਨਾਂ ਤੋਂ ਉਹ ਆਪਣੇ RTA ਕਢਾਈ ਗਿਆ ਨਾ, ਰਾਈਟ ਇਨਫੋਰਮੇਸ਼ਨ, ਉਹਦੇ ਚ 90% ਚੀਜ਼ਾਂ ਜੀ ਬਲੋਕਡ ਸੀਗੀਆਂ, ਇਹਨਾਂ ਨੇ ਡਾਰਕ ਕੀਤੀਆਂ ਹੋਈਆਂ ਕਿ ਉਹਦੀ ਇਨਫੋਰਮੇਸ਼ਨ ਨਹੀਂ ਦਿੱਤੀ। ਫਿਰ RTA ਦਾ ਫਾਇਦਾ ਕੀ ਹੈ ਜੇਕਰ ਸਾਨੂੰ ਚੀਜ਼ਾਂ ਤੁਸੀਂ ਬਲੋਕ ਕਰਕੇ ਦੇਣੀਆਂ ਨੇ? ਮਤਲਬ ਟਰਾਂਸਪੇਰੈਂਸੀ ਆਪਣੇ ਸ਼ਹਿਰ ਦੇ ਵਿੱਚ ਨਹੀਂ ਹੈਗੀ। ਜਦੋਂ ਦਾ ਆਪਾਂ ਨੂੰ, ਆਪਾਂ ਜੀ ਆਪਣੇ ਤਾਜ ਬਣਾਇਆ ਵਾ ਮਿਸਟਰ ਬਰਾਊਨ ਨੂੰ, ਉਦੋਂ ਤੋਂ ਜੀ ਬਰੈਂਪਟਨ ਦੇ ਵਿੱਚ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਕੁਛ ਨੀ ਪਤਾ, ਨਾ ਕੰਟਰੈਕਟ ਕਿਹਨੂੰ ਦਿੱਤੇ ਜਾ ਰਹੇ ਆ, ਕਿਸ ਕਿਸ ਬੇਸਿਸ ਤੇ ਦਿੱਤੇ ਜਾ ਰਹੇ ਆ, ਕਿਉਂ ਦਿੱਤੇ ਗਏ ਆ, ਦੂਜੇ ਦਾ ਕੀ ਸੀਗਾ ਆਪਣੇ, ਉਹ ਕੁਛ ਨੀ ਪਤਾ ਲੋਕਾਂ ਨੂੰ।
2: ਹੁਣ ਜਿਹੜੇ ਹਿਸਾਬ ਨਾਲ ਪ੍ਰੋਪਰਟੀ ਟੈਕਸ $5-7 $100 ਦੇ ਇਨਕਰੀਜ ਹੋਏ ਆ, ਉਹਦੇ ਹਿਸਾਬ ਨਾਲ ਸਰਵਿਸਾਂ ਨਹੀਂ ਮਿਲ ਰਹੀਆਂ, ਤੇ ਜਿਹੜੀ ਇਹ ਗੱਲ ਕਰਦੇ ਆ ਡਰਾਈਵੇ ਦੀ, ਇਹਦਾ ਭਾਜੀ ਹੁਣੀ ਦੱਸਦੇ $12,000 ਫੀਸ ਰੱਖਤੀ।
1: ਅੱਛਾ,
2: ਜਦੋਂ ਹੁਣ ਜਦੋਂ ਤੁਸੀਂ ਲੋਟ 90 ਫੁੱਟ ਕੱਟੂਗੇ ਬੈਲਡਰ ਦੇ ਨਾਲ ਰਲ ਕੇ, 90 ਫੁੱਟ ਲੋਟ ਦੇ ਵਿੱਚ ਘਰ ਵੀ ਬਣਨਾ, ਬੈਕਯਾਰਡ ਵੀ ਬਣਨਾ, ਡਰਾਈਵੇ ਵੀ ਬਣਨਾ, ਉੱਥੇ ਲੋਕੀ ਗੱਡੀਆਂ ਕਿੱਥੇ ਖੜਾਉਣਗੇ? ਹੁਣ ਜਿੱਥੇ ਮੇਰਾ ਘਰ ਆ ਉੱਥੇ ਸਕੂਲ ਬਣਨਾ ਸੀ, ਪਤਾ ਨੀ ਬੈਲਡਰ ਨੇ ਅੰਦਰ ਖਾਤੇ ਅੰਦਰ ਦਾ ਟੇਬਲ ਕੀ ਦਿੱਤਾ ਕੀ ਨਹੀਂ ਦਿੱਤਾ। ਉੱਥੇ ਪੁਰਾਣੇ ਘਰ ਲੋਕਾਂ ਨੇ 5 ਸਾਲ ਪਹਿਲਾਂ ਬਣਾਏ ਸੀ, ਕਰਾਏ ਸੀ, ਉਹਨੇ ਇਸ ਕਰਕੇ ਕਰਾਏ ਸੀ ਫਿਰ ਸਕੂਲ ਬਣੂਗਾ। ਉਹਨੇ ਸਕੂਲ ਠਾ ਕੇ ਤੇ 50 ਘਰ ਬਣਾ ਤੇ ਆਹ ਕਾ ਹੋ ਰਿਹਾ ਹੈ ਨਾ ਇਹ ਪਿਛਲੇ 5-7 ਸਾਲ ਤੋਂ ਧੱਜੀਆਂ ਉਡਾਈਆਂ ਜਾ ਰਹੀਆਂ ਲੋਕਾਂ ਦੇ ਪੈਸਿਆਂ ਦੀਆਂ ਤੇ ਪ੍ਰਾਪਰਟੀ ਟੈਕਸ ਦੇ ਲਓ ਕਿਤੇ ਦੀ ਕਿੱਥੇ ਪਹੁੰਚ ਗਿਆ
1: ਥੈਂਕ ਯੂ ਜੀ ਜੀ ਥੈਂਕ ਯੂ ਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਅੱਛਾ ਰਾਗਵਤੀਰ ਜੀ ਇਹਦੇ ਨਾਲ ਇੱਕ ਰਿਲੇਟਡ ਤੁਸੀਂ ਇੱਕ ਤੁਸੀਂ ਵੀ ਆ ਜਿਹੜੀ ਇੱਕ ਪੋਸਟ ਪਾਈ ਸੀਗੀ ਰਿਜ਼ਰਵ ਫੰਡ ਨੂੰ ਲੈ ਕੇ ਪੀ ਸਿਟੀ ਦੇ ਜਿਹੜੇ ਆ ਰਿਜ਼ਰਵ ਫੰਡ ਆ ਜਿਹੜੇ 200 ਮਿਲੀਅਨ ਤੋਂ ਘੱਟ ਗਏ ਆ ਜਿਹੜੇ 9 ਮਿਲੀਅਨ ਹੋ ਗਏ ਆ ਥੋੜ੍ਹਾ ਜਿਹਾ ਇਹਦੇ 'ਤੇ ਚਾਨਣਾ ਪਾਈਓ ਵੀ ਰਿਜ਼ਰਵ ਫੰਡ ਆ ਜਿਹੜੇ ਕਾਹਦੇ ਵਾਸਤੇ ਯੂਟੀਲਾਈਜ਼ ਹੁੰਦੇ ਆ ਅਤੇ ਇਹਨਾਂ ਦਾ ਕੀ ਖਮਿਆਜਾ ਭੁਗਤਣਾ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ
0: ਭਾਜੀ ਰਿਜ਼ਰਵ ਫੰਡ ਹੁੰਦਾ ਜੀ ਇੱਕ ਸਿਟੀ ਦਾ ਐਮਰਜੈਂਸੀ ਫੰਡ ਤੇ ਆਪਾਂ ਕਹਿੰਦੇ ਨਾ ਕੱਲ ਜੀ ਕੋਈ ਹਨੇਰੀ ਤੂਫਾਨ ਆ ਜਾਏ ਤੇ ਆਪਾਂ ਬਾਹਰ ਨਿਕਲਿਆ ਕੰਮ ਨੀ ਕਰ ਸਕਦੇ ਕੋਈ ਪੈਸੇ ਨੀ ਕਮਾ ਸਕਦੇ ਆਪਾਂ ਇੱਕ ਆਪਣਾ ਸਾਈਡ ਤੇ ਪੈਸੇ ਰੱਖੇ ਹੋਏ ਆ ਜਿਹੜੇ ਆਪਾਂ ਨੂੰ ਮੁਸ਼ਕਿਲ ਟਾਈਮ ਦੇ ਵਿੱਚ ਹੈਲਪ ਕਰਨਗੇ ਤੇ ਅਗਰ ਸਿਟੀ ਕੋਲ $200 ਮਿਲੀਅਨ ਸੀਗਾ ਜੀ ਅਗਰ ਇਹ ਚਾਹੁੰਦੇ ਤਾਂ ਉਹ 200 ਤੋਂ $125 ਮਿਲੀਅਨ ਉਹਦੇ ਦੇ ਕੇ ਆਪਾਂ ਨੂੰ 2021 ਚ ਹਸਪਤਾਲ ਦਵਾ ਸਕਦੇ ਸੀ ਤੁਸੀਂ ਅਗਰ ਰਿਜ਼ਰਵ ਫੰਡ ਯੂਜ਼ ਕਰਨਾ ਲੋਕਾਂ ਦੀ ਬੈਟਰਮੈਂਟਲੀ ਯੂਜ਼ ਕਰੋ ਉਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਇਹਨਾਂ ਨੇ TMU ਜੀ ਜਿਹੜੀ ਆਪਣੀ ਮੈਡੀਕਲ ਯੂਨੀਵਰਸਿਟੀ ਲੈ ਕੇ ਆਏ ਆ ਉਹਦੇ ਤੇ ਕਾਫੀ ਵੇਸਟ ਕੀਤਾ ਇਹਨਾਂ ਨੇ ਹੋਰ ਇਹਨਾਂ ਦਾ ਕੋਈ ਜਵਾਬ ਨਹੀਂ ਹੈਗਾ ਕਿੱਥੇ ਗਏ ਜੀ ਪੈਸੇ ਤੇ ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਪ੍ਰੋਪਰਟੀ ਟੈਕਸ ਆਪਣੇ ਬਹੁਤ ਵਧਾ ਦਿੱਤੇ ਹੁਣ ਭਾਜੀ ਨੇ ਗੱਲ ਕੀਤੀ ਹੈ ਜੀ ਮੇਰਾ ਆਪਣਾ ਪ੍ਰੋਪਰਟੀ ਟੈਕਸ ਜੀ 7400 ਤੋਂ 12,000 ਹੋ ਗਿਆ ਪਿਛਲੇ 4 ਸਾਲ ਚ 2021 ਚ ਮੈਂ ਘਰ ਲਿੱਤਾ 7400 ਸੀ ਤੇ ਅੱਜ ਜੀ 12,000 ਰੁਪਏ ਕੀਤਾ ਇਸ ਸਾਲ ਨੇ ਤੇ ਉਹ ਸਿਟੀ ਦਾ ਰਿਜ਼ਰਵ ਫੰਡ ਤਾਂ ਭਰਦੇ ਪਏ ਆਪਣੇ ਕੋਲ ਟੈਕਸ ਲੈ ਕੇ ਰਿਜ਼ਰਵ ਫੰਡ ਭਰਿਆ ਜਾ ਰਿਹਾ ਵਾ ਕੁਛ ਉੱਤਰ ਵੀ ਜਾ ਰਹੇ ਪੈਸੇ ਬਟ ਉਹ ਬਹੁਤ ਜ਼ਿਆਦਾ ਡਿਪਲੀਟ ਹੋ ਗਿਆ ਇਸ ਵਕਤ ਤੇ 9 ਮਿਲੀਅਨ 200 ਤੋਂ 9 ਮਿਲੀਅਨ ਰਹਿਣਾ ਜੀ ਬਹੁਤ ਬਹੁਤ ਹੀ ਵੱਡਾ ਨੰਬਰ ਆ ਚਲੋ 200 ਤੋਂ 150 ਰਹਿ ਜੇ 125 ਰਹਿ ਜੇ ਅਲੱਗ ਗੱਲ ਆ ਇੰਨਾ ਇੰਨਾ ਵੱਡਾ ਯੂਜ਼ ਪਤਾ ਨਹੀਂ ਕਿੱਥੇ ਰਿਹਾ
1: ਸੋ ਤੁਸੀਂ ਅਕਾਊਂਟੇਬਿਲਿਟੀ ਨੂੰ ਲੈ ਕੇ ਆ ਟਰਾਂਸਪੇਰੈਂਸੀ ਨੂੰ ਲੈ ਕੇ ਆ ਜਿਹੜੀ ਗੱਲਬਾਤ ਕਰ ਰਹੇ ਹਾਂ ਵੋਟਰਸ ਨੂੰ ਆ ਜਿਹੜਾ ਸੁਚੇਤ ਕਰ ਰਹੇ ਹੋ ਜਾਗਰੂਕ ਕਰ ਰਹੇ ਹੋ ਅਤੇ ਜਿੱਦਾਂ ਤੁਸੀਂ ਆ ਜਿਹੜਾ ਚਲੋ ਆਪਣੇ ਹਲਕੇ ਦੇ ਵਿੱਚ ਤੁਸੀਂ ਵਾਰਡ 2-6 ਦੇ ਵਿੱਚ ਘੁੰਮਦੇ ਪਏ ਹੋ ਉੱਥੇ ਦੀਆਂ ਕਿਹੜੀਆਂ ਜਿਹੜੀਆਂ ਮੁੱਖ ਤੁਹਾਨੂੰ ਲੱਗਦਾ ਪਿਆ ਮੰਗਾਂ ਜਾਂ ਮੁੱਖ ਜਿਹੜੀਆਂ ਇਸ ਟਾਈਮ ਕਹਿ ਲਓ ਮਸਲੇ ਨੇ ਉਹ ਸਾਹਮਣੇ ਜਾਂ ਉੱਭਰ ਕੇ ਆਏ ਨੇ ਤੁਹਾਡੇ ਤੱਕ ਹੁਣ ਤੱਕ ਜਿਹੜੇ ਰੈਜ਼ੀਡੈਂਟਸ ਆ ਜਿਹੜੇ ਖੁਸ਼ ਨਹੀਂ ਆ ਜਿਹੜੀ ਉਹਨਾਂ ਚੀਜ਼ਾਂ ਤੋਂ
0: ਸਭ ਤੋਂ ਪਹਿਲੀ ਤਾਂ ਚੀਜ਼ ਜੀ ਲੋਕੀ ਪ੍ਰੋਪਰਟੀ ਟੈਕਸ ਕਹਿ ਰਹੇ ਨੇ
1: ਜੀ
0: ਦੂਜੇ ਨੰਬਰ ਤੇ ਅਗਲੇ ਗੱਲਾਂ ਕਰਦੇ ਆ ਹਸਪੀਟਲ ਦੀ ਪਾਰਕਿੰਗ ਦੀਆਂ ਜਿਹੜੀਆਂ ਟਿਕਟਾਂ ਮਿਲ ਗਈਆਂ ਹੁਣ ਬਿਲਡਰ ਨੂੰ ਇਹ ਅਲਾਓ ਕਰਦੇ ਪਏ 0 ਲੋਟ ਲਾਈਨ ਛੋਟੇ ਛੋਟੇ ਘਰ ਇੱਕ ਇੱਕ ਪਾਰਕਿੰਗ ਦੇ ਰਿਹਾ ਗਰਾਂ ਚ ਲੋਕਾਂ ਦਾ ਸਮਾਨ ਪਿਆ ਹੁੰਦਾ ਵਾ ਇੱਕ ਪਾਸੇ ਤੁਸੀਂ ਕਹਿੰਦੇ ਆ ਜੀ ਤੁਸੀਂ ਅਫੋਰਡੇਬਲ ਹਾਊਸਿੰਗ ਬਣਾਓ ਬੇਸਮੈਂਟ ਲਈ ਹੁਣ ਬੰਦੇ ਨੇ ਦੂਜੀ ਐਕਸਟੈਂਸ਼ਨ ਕਿੱਦਾਂ ਕਰੇਗਾ 12,000 ਦੀ ਫੀਸ ਤਾਂ ਭਰ ਕੇ ਕਰੇਗਾ ਨੀ ਠੀਕ ਹੈ ਜੀ ਅਗਰ ਸਿਟੀ ਨੇ ਇੰਨੇ ਪੈਸੇ ਬਣਾਉਣੇ ਆ ਜੀ ਤੁਸੀਂ ਸਾਰਾ ਦਿਨ ਗੱਡੀਆਂ ਲੱਗੀਆਂ ਰਹਿੰਦੀਆਂ ਸਾਡੀ ਸਟਰੀਟਾਂ ਦੇ ਸਾਰਾ ਦਿਨ ਭਾਜੀ ਰਾਤ ਦੇ ਤੁਸੀਂ 2 ਤੋਂ 6 ਕਹਿੰਦੇ ਆ ਜੀ ਗੱਡੀ ਨਾ ਲਾਓ ਜਾਂ 1 ਤੋਂ 5 ਉਹ ਤੁਸੀਂ ਉਹ ਵੀ 4 ਘੰਟੇ ਲਾਣੀ ਅਲਾਓ ਕਰ ਦੋ ਤੁਸੀਂ $200 ਮਹੀਨੇ ਦਾ ਲਈ ਜਾਓ ਲੋਕਾਂ ਤੋਂ ਤੁਸੀਂ ਤੁਹਾਡਾ ਖਜ਼ਾਨਾ ਭਰ ਜਾਣਾ ਭਾਜੀ $70 ਲੈ ਰਿਹਾ ਵਾ ਮਹੀਨੇ ਦੇ ਪਾਸ ਦਾ ਮੈਂ ਕਹਿੰਦਾ ਤੁਸੀਂ 200 ਵੀ ਲਓਗੇ 200 ਵੀ ਦਓਗੇ ਲੋਕੀ ਠੀਕ ਹੈ ਜੀ ਬਟ ਲੋਕਾਂ ਨੂੰ ਜਿਹੜੀ 250 ਦੀ ਟਿਕਟ ਲਾ ਰਹੇ ਉਹ ਤੋਂ ਫਿਰ ਵੀ ਸਸਤੀ ਪੈਣੀ ਉਹਨਾਂ
1: ਨੂੰ ਅੱਛਾ ਮਿਸੀਸਾਗਾ ਜਿਹੜਾ ਆ ਤੁਸੀਂ ਕਹਿੰਦੇ ਵੀ ਉਹ ਹੈ ਜਿਹੜੀ ਇਹ ਆਪਸ਼ਨਸ ਆ ਜਿਹੜੇ ਉੱਥੇ ਦੇ ਰੈਜ਼ੀਡੈਂਟ ਨੂੰ ਦੇ ਰਿਹਾ ਵੀ ਜੇ ਤੁਸੀਂ ਆ ਜਿਹੜਾ ਓਵਰਨਾਈਟ ਪਾਰਕਿੰਗ ਕਰਨੀ ਆ ਤਾਂ ਮਹੀਨੇ ਦੇ ਤੁਸੀਂ ਇੰਨੇ ਦੇ ਰਹੀਓ ਪੈਸੇ ਤੇ ਓਵਰਨਾਈਟ ਪਾਰਕਿੰਗ ਕਰੀ ਜਾਓ ਹਨਾ ਜੀ ਤੁਸੀਂ ਕਹਿੰਦੇ ਵੀ ਉਹੀ ਬ੍ਰੈਂਪਟਨ ਦੇ ਰੈਜ਼ੀਡੈਂਟ ਨੂੰ ਕਰ ਦਿੱਤਾ ਜਾਵੇ ਇਸ ਦੇ ਨਾਲ ਜਿੱਥੇ ਆ ਜਿਹੜਾ ਸਿਟੀ ਦਾ ਖਜ਼ਾਨਾ ਵੀ ਵਧੇਗਾ ਤੇ ਲੋਕਾਂ ਨੇ ਦੇ ਵੀ ਦੇਣਾ ਬਾਕੀ ਆ ਜਿਹੜੀ ਇਸ ਟਾਈਮ ਪਾਰਕਿੰਗ ਜਿਹੜਾ ਭਾਜੀ ਤੁਹਾਡਾ ਏਰੀਆ ਨਾ ਜਿਹੜਾ 2-6 ਦੇ ਵਿੱਚ ਨੌਰਥ ਵੈਸਟ ਜਿਹੜਾ ਬ੍ਰੈਂਪਟਨ ਜਿਹੜੀ ਕਮਿਊਨਿਟੀ ਆ ਜਾਂਦੀ ਹੈ ਉਹਦੇ ਵਿੱਚ ਜਿੰਨੇ ਵੀ ਨਵੇਂ ਘਰ ਹੈ ਉੱਥੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਤੁਸੀਂ ਅੱਗੇ ਵੀ ਗੱਲ ਕੀਤੀ ਹੈ ਸੋ ਲੋਕ ਕਹਿੰਦੇ ਆ ਵੀ ਅਸੀਂ ਹੋਰ ਪਾਰਕਿੰਗ ਕਿੱਥੇ ਕਰੀਏ ਤੁਸੀਂ ਆ ਜਿਹੜੇ ਵੱਡੇ ਵੱਡੇ ਘਰ ਬਣਾ ਦਿੱਤੇ ਆ ਪਰ ਪਾਰਕਿੰਗ ਆ ਜਿਹੜੀ ਤੁਸੀਂ ਕਈ ਵਾਰ ਇੱਕ ਘਰ ਦੇ ਵਿੱਚ ਜਿਹੜੇ ਸੈਮੀ ਹੈਗਾ ਜਾਂ ਡਿਟੈਚ ਹੈਗਾ ਇੱਕੋ ਹੀ ਗੱਡੀ ਲੱਗਦੀ ਪਈ ਹੈ ਤੇ ਉੱਥੇ ਜਿਹੜੇ ਪਰਿਵਾਰ ਰਹਿੰਦੇ ਪਏ ਐਟਲੀਸਟ ਜੇ ਮੀਆਂ ਬੀਵੀ ਆ ਉਹਨਾਂ ਕੋਲ 2 ਗੱਡੀਆਂ ਤਾਂ ਹੈਗੀਆਂ ਉਹੀ ਉਹਨਾਂ ਨੂੰ ਲਾਉਣ ਨੂੰ ਸਮੱਸਿਆ ਆ ਰਹੀ ਹੈ ਉਹਦੇ 'ਚ
0: ਐਗਜੈਕਟਲੀ ਭਾਜੀ ਉਹੀ ਆ ਰਹੀ ਹੈ ਜਿਹਦੀ ਕੋਈ ਵੱਡੀ ਫੈਮਿਲੀ ਆ ਜੀ ਉਹ ਬੰਦਾ ਟਾਊਨ ਹਾਊਸ ਜਾਂ ਕੌਂਡੋ ਤੋਂ ਘਰ ਬੁੱਕ ਕਰਾਇਆ ਸੀਗਾ ਚਲੋ ਜੀ ਮੇਰਾ ਬੱਚਾ ਵੀ ਵੱਡਾ ਹੋ ਰਿਹਾ ਵਾ ਉਹ ਵੀ ਬੱਚਾ ਵੀ ਕੱਲ੍ਹ ਗੱਡੀ ਲਊਗਾ ਹੁਣ ਬੰਦਾ ਗੱਡੀ ਲਾਉਣ ਦੀ ਥਾਂ ਹੀ ਨੀ ਹੈਗੀ ਜੀ ਲੋਕਾਂ ਕੋਲ ਮੈਂ ਕੱਲ ਇੱਕ ਇਟਾਲੀਅਨ ਲੇਡੀ ਨੂੰ ਮਿਲਿਆ ਜੀ ਡੋਰ ਨੋਕਿੰਗ ਤੇ ਕਹਿੰਦੀ ਮੈਂ ਕਿਹਾ ਆਮ ਹੈਪੀ ਕਿ ਸਿਟੀ ਨੇ ਤੇਰੇ ਨਾਲ ਦਾ ਆਪਣੇ ਜਿਹੜਾ ਖਾਲੀ ਏਰੀਆ ਕਲੀਨ ਕੀਤਾ ਹੋਇਆ ਵਾ ਕਿਉਂਕਿ ਉਹ ਸੀਗਾ ਆਪਣੇ ਵੁੱਡ ਲੋਟਿਡ ਏਰੀਆ ਸੀ
1: ਠੀਕ ਹੈ ਜੀ
0: ਕਹਿੰਦੀ ਮੈਨੂੰ ਇਹ ਇਸ਼ੂ ਨੀ ਹੈਗੀ ਨਾ ਵੀ ਕਰਨ, ਕਹਿੰਦੀ ਮੈਨੂੰ ਇਸ਼ੂ ਹੈਗਾ ਮੇਰੇ ਕੋਲ ਪਾਰਕਿੰਗ ਨੀ ਹੈਗੀ, ਕਹਿੰਦੀ ਕਹਿੰਦੀ ਆਈ ਕੈਨ ਓਨਲੀ ਪਾਰਕ ਟੂ ਕਾਰਸ, ਇਟਸ ਅ ਬਿਗ ਡਿਟੈਚਡ 3000 ਸਕੁਅਰ ਫੀਟ ਹਾਊਸ। ਤੇ ਮਤਲਬ ਆਹ ਤਾਂ ਲੋਕੀ ਇਹ ਹੈ ਕੁਸ਼ਚਨ ਲੋਕ।
1: ਜੀ ਜੀ ਰਾਘਵ ਜੀ, ਆਪਾਂ ਜਿਹੜਾ ਬਸ ਹੁਣ ਸਮਰਾਈਜ਼ ਕਰਾਂਗੇ, ਤੁਸੀਂ ਆ ਜਿਹੜਾ ਹੋਰ ਵਿਸ਼ੇ ਦੇ ਉੱਤੇ ਚਾਨਣਾ ਪਾਉਣਾ ਚਾਹੁੰਦੇ ਹੋ ਜਾਂ ਫਿਰ ਜਿਹੜੇ ਸਾਡੇ ਸੁਣਨ ਵਾਲੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ?
0: ਭਾਜੀ ਮੇਰਾ ਤਾਂ ਆਹੀ ਮੈਸੇਜ ਹੈ ਜੀ ਸਾਰਿਆਂ ਨੂੰ ਕਿ ਕਿਸੇ ਨੂੰ ਸੁਣ ਕੇ ਜਾਂ ਕਿਸੇ ਨੂੰ ਫੋਲੋ ਕਰਕੇ ਕਿ ਉਹ ਆਪਣਾ ਰਿਸ਼ਤੇਦਾਰ ਹੈ ਜੀ, ਉਹ ਆਪਣਾ ਦੋਸਤ ਆ, ਉਹ ਸੁਣ ਕੇ ਵੋਟਾਂ ਨਾ ਪਾਓ। ਜਿਹੜਾ ਬੰਦਾ ਤੁਹਾਡੇ ਲਈ ਗੱਲ ਕਰਨਾ ਚਾਹੁੰਦਾ, ਕਿਉਂਕਿ ਬਹੁਤ ਪੁਰਾਣੇ ਸਮਿਆਂ 'ਚ ਜੀ ਵੋਟਾਂ ਲੋਕਾਂ ਨੇ ਪਾਈਆਂ, ਇਹ ਜੀ ਸਾਡੀ ਕਮਿਊਨਿਟੀ ਦਾ ਵਾ, ਇਹ ਸਾਡਾ ਜੀ ਆਪਣੇ ਸਿੰਘ ਆ, ਇਹ ਚੀਜ਼ਾਂ ਕਰਕੇ ਲੋਕੀ ਵੋਟਾਂ ਪਾਉਂਦੇ ਆ। ਤੁਸੀਂ ਆਹ ਦੇਖੋ, ਜਿਹੜਾ ਬੰਦਾ ਤੁਹਾਡੇ ਲਈ ਕੰਮ ਕਰਨਾ ਚਾਹੁੰਦਾ ਉਹਦੇ ਲਈ ਵੋਟ ਪਾਓ। ਦੇਖੋ ਥੱਪੇ ਤਾਂ ਮੈਨੂੰ ਧਮਕਾ ਵੀ ਚੁੱਕੇ ਜੀ, ਫੋਲੋ ਵੀ ਕਰਾ ਚੁੱਕੇ ਆ, ਰਿਸ਼ਵਤ ਵੀ ਆਫਰ ਕਰ ਚੁੱਕੇ ਆ, ਹਰ ਚੀਜ਼ ਕਰਦੇ ਪਏ ਆ, ਬਟ ਅਸੀਂ ਡਟੇ ਹੋਏ ਆ ਇੱਕ ਚੇਂਜ ਲਿਆਉਣ ਲਈ। ਨਾ ਅਸੀਂ ਇਹਨਾਂ ਕੋਲ ਧਮਕਾਏ ਗਏ, ਨਾ ਅਸੀਂ ਡਰਾਏ ਗਏ। ਮੇਰਾ ਆਹੀ ਹੈ ਜੀ ਸਾਰਿਆਂ ਨੂੰ ਰਿਕੁਐਸਟ ਕਿ ਜਿਹੜਾ ਤੁਹਾਡੇ ਲਈ ਖੜਾ ਵਾ, ਜਿਹੜਾ ਤੁਹਾਡੇ ਲਈ ਗੱਲਾਂ ਕਰ ਰਿਹਾ, ਉਹ ਲੋਕ ਦੇਖੋ ਇਸ ਵਕਤ 10 ਵੋਟਾਂ ਇੱਕ ਪਾਸੇ ਦੀਆਂ ਹੋ ਰਹੀਆਂ ਸਿਟੀ ਚ, 11th ਮੇਅਰ। ਜਦੋਂ ਇਹਨਾਂ ਨੇ 11-0 ਤੇ ਹਰ ਮੋਸ਼ਨ ਪਾਸ ਹੋਣਾ, ਤੇ ਇੱਕ ਜਿਹੜਾ ਚੱਜ ਦਾ ਬੰਦਾ ਜਾਊਗਾ ਨਾ, ਉਹ ਕੋਈ ਮੋਸ਼ਨ ਲੈ ਕੇ ਆਊਗਾ ਨਾ, ਜਵਾਬ ਤਾਂ ਦੇਣੇ ਪੈਣਾ ਹੀ ਅਸੀਂ ਨੂੰ। ਅਗਰ ਉਹ ਭਵਨ ਨੋ ਵੀ ਕਹੂਗੇ ਨਾ, ਦੁਨੀਆਂ ਨੂੰ ਤਾਂ ਪਤਾ ਲੱਗਦਾ ਜੀ ਬ੍ਰੈਂਟਨ ਨੂੰ ਕਿ ਆਹ ਚੀਜ਼ ਸੀਗੀ, ਕਿਸੇ ਨੇ ਸਵਾਲ ਪੁੱਛਿਆ, ਲੋਕਾਂ ਨੂੰ ਪਤਾ ਹੀ ਨੀ ਕੀ ਆ ਅੰਦਰ। ਪੋਲਿਸੀ ਮੇਕਿੰਗ ਚ ਬੰਦੇ ਹੈ ਹੀ ਨੀ ਸਹੀ, ਪੋਲਿਸੀ ਮੇਕਿੰਗ ਚ ਤਾਂ ਸਾਰੇ ਗਲਤ ਬੰਦੇ ਬੈਠੇ। ਤੇ ਆਪਾਂ ਨੂੰ ਸਿਰਫ ਵੋਟ ਪਾਉਣ ਜਾਓ, ਕਿਉਂਕਿ ਸਿਰਫ ਪੂਰੇ ਬ੍ਰੈਂਪਟਨ ਚ 25% ਲੋਕਾਂ ਨੇ ਵੋਟਾਂ ਪਾਈਆਂ, ਵਾਰਡ 2-6 ਚ ਜੀ ਸਿਰਫ 20.6% ਲੋਕਾਂ ਨੇ ਵੋਟਾਂ ਪਾਈਆਂ। ਅਗਰ ਵੋਟ ਦੀ ਉਦਾਂ 70-70% ਫੈਡਰਲ ਤੇ ਫੈਡਰਲ ਇਲੈਕਸ਼ਨ ਚ ਪਈਆਂ, 50% ਪ੍ਰੋਵਿੰਸ਼ਲ ਇਲੈਕਸ਼ਨ ਚ ਪਈਆਂ, ਅਗਰ ਆਪਣੇ ਇਹ ਇਲੈਕਸ਼ਨ ਚ ਵੋਟਾਂ ਨਹੀਂ ਪਊਗੀਆਂ ਜੀ, ਤੇ ਆਪਾਂ ਨੂੰ ਬਦਲਾਵ ਨਹੀਂ ਆਉਣਾ।
1: ਜੀ ਬਿਲਕੁਲ ਜੀ। ਸੋ ਦੋਸਤੋ, ਕਈ ਵਾਰ ਆਪਾਂ ਚਲੋ ਗੁੱਸੇ ਚ ਕਹਿ ਦਿੰਦੇ ਆਪਾਂ ਵੋਟ ਨਹੀਂ ਕਰਨਾ, ਪਰ ਵੋਟਿੰਗ ਕਰੋ ਜਾ ਕੇ ਆ, ਜਿਹੜਾ ਕੋਈ ਵੀ ਜਿਹੜਾ ਤੁਹਾਨੂੰ ਆ ਜਿਹੜਾ ਉਮੀਦਵਾਰ ਵਧੀਆ ਲੱਗਦਾ ਉਹਦੇ ਹੱਕ ਦੇ ਵਿੱਚ ਆ ਜਿਹੜੀ ਵੋਟਿੰਗ ਕਰੋ। ਸੋ ਇਹ ਜਿਹੜੇ ਆ ਬਹੁਤ ਜ਼ਰੂਰੀ ਹੈ ਚੀਜ਼, ਇਸ ਦਾ ਜ਼ਰੂਰ ਇਸਤੇਮਾਲ ਕਰੋ, ਕਿਉਂਕਿ ਐਡਵਾਂਸ ਪੋਲਿੰਗ ਦਾ ਵੀ ਆਪਾਂ ਕੋਲ ਆਪਸ਼ਨ ਹੁੰਦਾ, ਫਿਰ ਆਪਣੇ ਇੱਕ ਵੋਟਿੰਗ ਡੇਟ ਹੁੰਦੀ ਹੈ, ਸੋ ਤੁਹਾਡੇ ਕੋਲ ਵੱਖ ਵੱਖ ਆਪਸ਼ਨਸ ਹੁੰਦੀ ਹੈ, ਪਰ ਜ਼ਰੂਰ ਆ ਜਿਹੜੀ ਵੋਟ ਕਰੋ, ਜਿਹੜੇ ਚੰਗੇ ਉਮੀਦਵਾਰ ਹੈ ਉਹਨਾਂ ਦੇ ਹੱਕ ਦੇ ਵਿੱਚ ਭੁਗਤੋ, ਜਿਹੜੇ ਤੁਹਾਨੂੰ ਲੱਗਦਾ ਵੀ ਇਸ ਟਾਈਮ ਜਿਹੜੇ ਕਈ ਮੁੱਦੇ ਮਸਲੇ ਨੇ ਉਹਨਾਂ 'ਤੇ ਗੱਲ ਕਰਦੇ ਪਏ ਨੇ, ਉਹਨਾਂ ਦੇ ਬਾਬਤ ਹੈ ਜਿਹੜੀ ਉਹਨਾਂ ਦੀ ਸੁਣੋ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਰਾਏ ਹੈ ਜਿਹੜੀ ਉਹ ਤੈਅ ਕਰੋ। ਰਾਘਵ ਜੀ ਥੈਂਕ ਯੂ ਵੈਰੀ ਮੱਚ ਭਾਅ ਜੀ, ਹੋਰ ਕੁਛ ਤਾਂ ਨਹੀਂ ਸ਼ੇਅਰ ਕਰਨਾ ਚਾਹੁੰਦੇ?
0: ਨਹੀਂ ਨਹੀਂ, ਥੈਂਕ ਯੂ ਭਾਜੀ। ਬਸ ਮੇਰਾ ਜੀ ਮੈਪ ਏਰੀਆ ਮੈਂ ਦੱਸ ਦਿੰਦਾ ਕੁਇਕਲੀ ਜੀ। ਬੁਵੇੜ ਦਾ ਨੌਰਥ ਸਾਰਾ ਜੀ, ਵੈਸਟ ਆਫ 410 ਮੇਫੀਲਡ ਦੇ ਵਿੱਚ, ਆਲ ਦਾ ਵੇ ਟੂ ਵਿਨਸਟਨ ਚਰਚਿਲ ਆਪਣਾ ਏਰੀਆ ਜੀ। ਮੇਸੇ ਸਾਗਰ ਰੋਡ ਦਾ ਸਾਰਾ ਵੈਸਟ ਆਪਣਾ ਵਾ ਜੀ, ਐਂਡ ਸਾਊਥ ਆਫ ਸਟੀਲ ਮੇਵਿਸ ਤੱਕ ਇਹ ਗੜ ਆ ਜੀ ਆਪਣਾ ਪੰਜਾਬੀਆਂ ਦਾ, ਆਪਣੇ ਬੰਦਿਆਂ ਦਾ, ਇੰਡੀਅਨ ਦਾ। ਤੇ ਪਲੀਜ਼ ਨਿਕਲੋ, ਵੋਟਾਂ ਪਾਓ। ਅਗਰ ਤੁਹਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਕੋਈ ਵੀ ਹੈਗਾ ਕੋਲੀਗ ਜਿਹੜਾ ਇਸ ਏਰੀਆ ਚ ਰਹਿੰਦਾ ਜੀ, ਉਹਨੂੰ ਕਨੈਕਟ ਕਰੋ। ਤੁਸੀਂ ਮੇਰੇ ਸੋਸ਼ਲ ਮੀਡੀਆ ਤੇ ਜੁੜ ਸਕਦੇ, ਮੇਰਾ ਨੰਬਰ ਜੀ 416-860-2068, 416-890-2068 ਆ ਜੀ। ਤੇ ਮੈਨੂੰ ਜਦੋਂ ਮਰਜ਼ੀ ਜੀ ਜੀ ਸੱਦ ਕੇ ਗੱਲ ਕਰੋ, ਕੋਈ ਵੀ ਤੁਹਾਡਾ ਇਸ਼ੂ ਆ ਮੈਂ ਸੁਣੂੰਗਾ ਜੀ, ਤੇ ਰੇਜ਼ ਕਰੂੰਗਾ ਜੀ।
1: ਜੀ ਥੈਂਕ ਯੂ ਰਾਘਵ ਭਾਜੀ, ਥੈਂਕ ਯੂ। ਜਲਦੀ ਆਪਾਂ ਫਿਰ ਦੁਬਾਰਾ ਕਨੈਕਟ ਹੋਵਾਂਗੇ ਭਾਜੀ। ਸੋ ਨਾਈਸ,
0: ਥੈਂਕ ਯੂ ਸੋ ਮਚ ਜੀ। ਓਕੇ
1: ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ ਭਾਜੀ। ਸੋ ਅਗਲੀ ਕੱਲ 1510, ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਭੁਪਿੰਦਰ ਭਾਜੀ।
3: ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਰਾਘਵ ਜੀ ਨੇ ਗੱਲਾਂ ਬਹੁਤ ਸੋਹਣੀਆਂ ਕੀਤੀਆਂ, ਪਰ ਮੇਰਾ ਇੱਕ ਸਵਾਲ ਹੈ, ਦੇਖੋ ਸਾਡੀ ਇੱਥੇ ਕਿੰਨੀ ਆਬਾਦੀ ਹੈ ਪੰਜਾਬੀਆਂ ਦੀ, ਫੁਕਰ ਪੁਣੇ ਚ ਅਸੀਂ ਸਭ ਤੋਂ ਮੋਹਰੇ ਆ, ਕੋਈ ਇੱਕ ਬੰਦਾ ਨੀ ਹੈਗਾ ਜਿਹੜਾ ਮੇਅਰ ਲਈ ਖੜ ਸਕਦਾ ਹੋਵੇ, ਔਰ ਜਿਹੜੇ ਖੜੇ ਵੀ ਉਹ ਟੁੱਕੜ ਬੋ ਚੋ ਪਿੱਛੇ ਹਟ ਗਏ ਪੈਸੇ ਪੂਸ ਲੈ ਕੇ। ਤੇ ਦੇਖੋ ਜੇ ਮੇਰੇ ਕੋਲ $5-4 lakh ਹੁੰਦਾ ਨਾ ਖੁੱਲਾ ਖਰਚਣ ਲਈ, ਮੈਂ ਕੋਈ ਗੱਲ ਨਹੀਂ ਕਰਨੀ, ਸਿਰਫ ਲੋਕਾਂ ਨੇ ਇੱਕੋ ਗੱਲ ਕਰਨੀ ਸੀ, ਮੈਨੂੰ ਵੋਟਾਂ ਪਾ ਦਿਓ, ਜਿਹਦਾ 10,000 ਟੈਕਸ ਆ ਉਹਦਾ 2,000 ਮੈਂ ਵਾਪਸ ਰਿਵੇਟ ਕਰੂੰਗਾ ਬਣਦੇ ਸਾਰ ਹੀ, ਜਦੋਂ ਕਰਪਸ਼ਨ ਖਤਮ ਕਰ ਦੇਣੀ ਆਪੇ ਉਹਨਾਂ ਨੂੰ ਪੈਸੇ ਮੋੜਾਂਗਾ, ਚਾਹੇ ਉਹਨੂੰ ਵੋਟ ਦਾ ਮੁੱਲ ਕਹਿ ਲਓ ਜਾਂ ਕੁਛ ਕਹਿ ਲਓ, ਲੋਕ 68 ਵੋਟਾਂ ਪਾਉਣਗੇ, ਮੈਂ ਕਹਿੰਦਾ 90% ਪਾਉਣਗੇ, ਜਾਂ ਲੋਕਾਂ ਨੂੰ ਕੋਈ ਆਸ ਹੀ ਹੈ ਨੀ, ਉਹ 20% ਵੀ ਕਿਉਂ ਪਾਉਂਦੇ ਆ, ਪਾਉਣੀ ਨੀ ਚਾਹੀਦੀ। ਮਿਹਰਬਾਨੀ
1: ਜੀ ਜੀ, ਥੈਂਕ ਯੂ ਜੀ, ਥੈਂਕ ਯੂ ਭੁਪਿੰਦਰ। ਹੁਣ ਭਾਜੀ ਉਹਨਾਂ ਦਾ ਇੱਕ ਵੈਲਿਡ ਪੁਆਇੰਟ ਹੈ ਵੀ 10 ਆਪਾਂ ਕੋਈ ਹੋਰ ਵੀ ਉਮੀਦਵਾਰ ਨਹੀਂ ਰੱਖ ਸਕੇ, ਇਹਦਾ ਮਤਲਬ ਹੈ ਜਿਹੜਾ ਪੈਟਰਿਕ ਵਾਊਨ ਸਾਹਿਬ ਹੈ ਜਿਹੜਾ ਸਹੀ ਕੰਮ ਕਰ ਰਹੇ ਨੇ, ਇਹੀ ਮਤਲਬ ਹੈ ਵੀ ਜਦ ਕੋਈ ਹੋਰ ਉਮੀਦਵਾਰ ਹੈ ਜਿਹੜਾ ਉਹਨਾਂ ਦੇ ਖਿਲਾਫ ਨਹੀਂ ਖੜ ਰਿਹਾ, ਤੇ ਇਹਦਾ ਮਤਲਬ ਇਹੀ ਹੈ ਵੀ ਇਸ ਟਾਈਮ ਹੈ ਜਿਹੜਾ ਜਿਹੜਾ ਉਹਨਾਂ ਦਾ ਕੰਮ ਹੈ ਜਿਹੜਾ ਬ੍ਰੈਂਪਟਨ ਦੇ ਜਿਹੜੇ ਰੈਜੀਡੈਂਟ ਹੈ ਉਹਨਾਂ ਨੂੰ ਪਸੰਦ ਹੈ ਅਤੇ ਅਗਲੇ ਮੇਅਰ ਵਾਸਤੇ ਵੀ ਹੈ ਜਿਹੜਾ ਉਹ ਪੈਟਰਿਕ ਬਰਾਊਨ ਸਾਹਿਬ ਨੂੰ ਆ ਜਿਹੜੇ ਵੋਟ ਪਾਉਣਗੇ ਜੋ ਫਿਲਹਾਲ ਜਿਹੜੇ ਸਨੈਰੀਓ ਜਿਹੜੇ ਇਹ ਲੱਗ ਰਹੇ ਨੇ। ਸੋ ਸਾਡੇ ਨਾਲ ਹੈ ਜਿਹੜੇ ਅੱਜ ਵਾਰਡ 2-6 ਤੋਂ ਰਾਘਵ ਧੀਰ ਜੀ ਹੋਣੀ ਜੁੜੇ ਅਤੇ ਵੱਖ ਵੱਖ ਮੁੱਦਿਆਂ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ। ਸੋ ਆਉਂਦੇ ਸਮੇਂ ਵੀ ਹੋਰ ਵੀ ਕਈ ਇਹੋ ਜਿਹੀਆਂ ਸ਼ਖਸੀਅਤਾਂ ਦੇ ਨਾਲ ਦੋਸਤੋ ਆਪਾਂ ਗੱਲਬਾਤ ਕਰਦੇ ਰਹਾਂਗੇ। ਸੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ, ਹਾਂਜੀ ਓਰਲ ਹੈਲਥ ਪ੍ਰੋਵਾਈਡ ਕਰਦੇ ਨੇ। ਬਲਬੀਰ ਕੌਰ ਜੀ ਇੱਕ ਜਾਣਿਆ ਪਹਿਚਾਣਿਆ ਕਮਿਊਨਿਟੀ ਦੇ ਵਿੱਚ ਨਾਮ ਹੈ। ਸੋ ਤੁਸੀਂ ਹੈ ਜਿਹੜਾ ਇਹਨਾਂ ਨੂੰ ਕਾਲ ਕਰ ਸਕਦੇ ਹੋ। ਖਾਸੀਅਤ ਇਹ ਹੈ ਵੀ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਾ ਲਓ, ਜਾਂ ਤਾਂ ਤੁਸੀਂ ਹੈ ਜਿਹੜਾ ਇਹਨਾਂ ਕੋਲ ਚਲ ਜਾਓ, ਨਹੀਂ ਤਾਂ ਫਿਰ ਇਹ ਡੈਂਟਲ ਟਰੱਕ ਲੈ ਕੇ ਹੈ ਜਿਹੜਾ ਤੁਹਾਡੇ ਕੋਲ ਜਾਂ ਤੁਹਾਡੇ ਡਰਾਈਵੇ 'ਤੇ ਲਾ ਦਿੰਦੇ ਹੈ ਅਤੇ ਫਿਰ ਇੱਕ ਇੱਕ ਕਰਕੇ ਜਿਹੜਾ ਪਰਿਵਾਰਕ ਜੀ ਹੈ ਆਪਣੇ ਦੰਦਾਂ ਦੀ ਮਸੂੜਿਆਂ ਦੀ ਉਹਨਾਂ ਦੀ ਸਿਹਤ ਸੰਭਾਲ ਹੈ ਜਿਹੜੀ ਉਹ ਕਰਵਾ ਸਕਦਾ ਹੈ। ਸੋ ਵਾਰ ਵਾਰ ਇਹ ਵੀ ਕਹਿੰਦੇ ਆ, ਜਾਣਕਾਰੀ ਦਿੰਦੇ ਰਹਿੰਦੇ ਨੇ, ਕਈ ਜਿਹੜੇ ਟਿਪਸ ਵੀ ਹੈ ਜਿਹੜੇ ਇਹਨਾਂ ਨੇ ਦਿੱਤੇ, ਮੈਂ ਉਹਨਾਂ ਨੂੰ ਅਮਲ ਦੇ ਵਿੱਚ ਲਿਆਂਦਾ। ਮੈਂ ਆਪ ਹੈ ਜਿਹੜਾ ਕਹਿ ਲਓ ਕੁਛ ਚੇਂਜ ਹੈ ਜਿਹੜਾ ਮਹਿਸੂਸ ਕੀਤੀ ਹੈ ਅਤੇ ਆਈ ਐਮ ਸ਼ੋਰ ਜਿਹੜੇ ਇਹ ਟਿਪਸ ਦਿੰਦੇ ਨੇ ਜਦੋਂ ਅਸੀਂ ਇਹਨਾਂ ਦੇ ਨਾਲ ਅਸੀਂ ਲਾਈਵ ਗੁਫ਼ਤਗੂ ਕਰਦੇ ਹਾਂ ਅਤੇ ਉਹਨਾਂ 'ਤੇ ਤੁਸੀਂ ਵੀ ਅਮਲ ਕਰਕੇ ਦੇਖਿਓ, ਤੁਸੀਂ ਇਹ ਜਿਹੜਾ ਇੱਕ ਡਿਫਰੈਂਸ ਹੈ ਜਿਹੜਾ ਫੀਲ ਕਰੋਗੇ। ਸੋ ਸਮਾਈਲਸ ਔਨ ਵੀਲਸ ਅਤੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 6479690008 'ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਆ ਅਤੇ ਉੱਥੇ ਹੀ ਦੋਸਤੋ ਹੋਮ ਆਟੋ ਇੰਸ਼ੋਰੈਂਸ ਬਾਬਤ ਹੈ ਜਿਹੜਾ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਓ, ਤੁਹਾਡੀ ਰਿਨਿਊਅਲ ਆ ਗਈ ਹੈ। ਜੇ ਪ੍ਰੀਮੀਅਮ ਵੱਧ ਗਿਆ ਹੈ ਜਾਂ ਪ੍ਰੀਮੀਅਮ ਵਧਿਆ ਵੀ ਨਹੀਂ ਹੈ ਤਾਂ ਇੱਕ ਵਾਰ ਜਿਹੜੀ ਕਾਲ ਕਰ ਲਿਓ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਹੈ ਜਿਹੜੇ ਮਨਵੀਰ ਸਿੰਘ ਹੋਣੀ ਕਰਾ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ 6472198870 6472198870 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਉੱਥੇ ਹੀ ਘਰ ਦੇ ਵਿੱਚ ਤੁਸੀਂ ਆਈ ਪੀ ਟੀ ਵੀ ਬੋਕਸ ਲਾਉਣਾ ਤਾਂ ਰੁਦਰ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਿਰਫ $75 ਦੇ ਵਿੱਚ ਹੈ ਜਿਹੜੀ ਇਹ ਤੁਹਾਡੀ ਸਰਵਿਸਿਸ ਹੈ ਜਿਹੜੀ ਇਹ ਸਵਿੱਚ ਕਰਾ ਦਿੰਦੇ ਨੇ। ਕੋਈ ਬਫਰਿੰਗ ਨਹੀਂ ਹੁੰਦਾ, ਬਹੁਤ ਸਾਰੇ ਜਿਹੜੇ ਅਨਲਿਮਿਟਡ ਮੈਂ ਕਹਿੰਦਾ ਵੀ ਪ੍ਰੋਗਰਾਮ ਮੂਵੀਜ਼ ਹੈ ਜਿਹੜੀਆਂ ਤੁਸੀਂ ਉਹਦੇ ਉਸ ਆਈ ਪੀ ਟੀ ਵੀ 'ਤੇ ਉੱਤੇ ਦੇਖ ਸਕਦੇ ਹੋ। ਅਤੇ ਰੁਦਰ ਆਈ ਪੀ ਟੀ ਵੀ ਉਹਨਾਂ ਦਾ ਨੰਬਰ 4372647 2374674700 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਉੱਥੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦੇ ਬੁਸ਼ਿੰਗਸ ਦਾ ਕੰਮ ਕਰਾਉਣਾ, ਓਇਲ ਚੇਂਜ, ਵੈਲਡਿੰਗ ਦਾ, ਮਤਲਬ ਫਰੰਟ ਐਂਡ ਸਸਪੈਂਸ਼ਨ ਦੇ ਵਿੱਚ ਐਕਸਪਰਟ ਨੇ ਆਪਣੇ ਭਾਈਚਾਰੇ ਦੇ ਵਿੱਚ। ਸਭ ਤੋਂ ਪਹਿਲਾਂ ਗਰਾਜ ਜਿਹੜਾ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ 'ਤੇ ਜੈ ਗੈਰੀ ਭਾਅ ਜੀ ਹੋਣਾਂ ਨੇ ਖੋਲ੍ਹਿਆ। ਸੋ ਬਹੁਤ ਜ਼ਿਆਦਾ ਮਨਾਮੂਹੀ ਹੈ ਜਿਹੜਾ ਇਹਨਾਂ ਨੂੰ ਪਿਆਰ ਤੁਸੀਂ ਦਿੱਤਾ। ਸੋ ਤੁਸੀਂ ਸੰਪਰਕ ਕਰ ਸਕਦੇ ਹੋ, ਡੀਲ ਬਣਾ ਲਿਓ, ਉਸ ਤੋਂ ਬਾਅਦ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਸੱਜਰੀ ਸਵੇਰ ਦਾ ਅਤੇ ਤੁਹਾਨੂੰ ਆ ਜਿਹੜਾ 15% ਤੱਕ ਡਿਸਕਾਊਂਟ ਹੈ ਜਿਹੜਾ ਦਿੱਤਾ ਜਾਵੇਗਾ। ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਤੁਸੀਂ ਦੋਸਤੋ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਅਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਕੋਈ ਉਮੀਦਵਾਰ ਹੈ ਜਿਹੜਾ ਵੱਖ ਵੱਖ ਵਾਰਡਾਂ ਤੋਂ ਲੜ ਰਹੇ ਨੇ ਜਾਂ ਤੁਹਾਡੇ ਪਹਿਚਾਣ ਦੇ ਵਿੱਚ ਨੇ, ਤੁਹਾਨੂੰ ਲੱਗਦਾ ਵੀ ਉਹ ਚੰਗਾ ਕੰਮ ਕਰ ਰਹੇ ਨੇ, ਤਾਂ ਤੁਸੀਂ ਇਹ ਜਿਹੜਾ ਆਫਟਰ ਦਾ ਪ੍ਰੋਗਰਾਮ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਅਸੀਂ ਉਹਨਾਂ ਦੇ ਨਾਲ ਵੀ ਇਹ ਜਿਹੜਾ ਰਾਬਤਾ ਕਾਇਮ ਕਰਕੇ ਉਹਨਾਂ ਦੇ ਨਾਲ ਇੱਕ ਇੰਟਰਵਿਊ ਸਕੈਜੂਅਲ ਕਰ ਸਕਦੇ ਹਾਂ। ਬਾਕੀ ਤੁਸੀਂ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਦੋਸਤੋ ਬੜੀ ਜਲਦੀ ਅਸੀਂ ਕੈਂਬਰਿਜ ਏਰੀਏ ਦੇ ਵਿੱਚ ਇੱਕ ਡਿਟੈਚ ਬੰਗਲੋ ਲੈ ਕੇ ਆ ਰਹੇ ਹਾਂ। 2000 ਦੇ ਕਰੀਬ ਹੈ ਜਿਹੜਾ ਫਿਨਿਸ਼ਡ ਸਪੇਸ ਇਹ ਮਤਲਬ ਬੰਗਲੋ ਹੈ, ਟ੍ਰੈਡੀਸ਼ਨਲ ਬੰਗਲੋ, ਇੱਦਾਂ ਨਹੀਂ ਹੈਗਾ ਰੇਸ ਬੰਗਲੋ ਜਾਂ ਵਿੱਚ ਪੌੜੀਆਂ ਜਾਂ ਫਿਰ ਕਰੋਲਿੰਗ ਸਪੇਸ ਹੈ, ਨਹੀਂ ਇੱਕ ਜਿਹੜਾ ਟ੍ਰੈਡੀਸ਼ਨਲ ਬੰਗਲੋ ਹੈ। ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 4169177641691777763 'ਤੇ। ਇਸੇ ਨੰਬਰ 'ਤੇ ਤੁਸੀਂ ਮੈਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਵਾਸਤੇ ਵੀ ਸੰਪਰਕ ਕਰ ਸਕਦੇ ਹੋ। ਇੱਥੇ ਦੋ ਜਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਤਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਦੰਬੜੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਬੈਠੇ ਹਾਂ ਤੁਹਾਡੇ ਲਈ CHLO 530 AM ਡਾਇਲ 'ਤੇ, 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੋਏਗਾ। ਮੇਰੇ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਪੈਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਸਟੂਡੀਓ ਦੇ ਨੰਬਰ 416-837-1515, ਅੱਜ ਤੁਹਾਡੀਆਂ ਕਾਲਾਂ ਥੋੜ੍ਹੀਆਂ ਠਹਿਰ ਕੇ ਮੈਂ ਲੈ ਲਵਾਂਗਾ ਜ਼ਰੂਰ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-400-5122 'ਤੇ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ TV 'ਤੇ। ਸਾਡੇ ਜਿੰਨੇ ਵੀ ਰੇਡੀਓ TV ਦੇ ਪ੍ਰੋਗਰਾਮ ਹੁੰਦੇ ਆ ਰਿਪੀਟ ਲਾ ਦੇਈਦੇ ਹਨ ਵੀਕਐਂਡ 'ਤੇ, ਅਤੇ ਦੁਪਹਿਰ ਨੂੰ ਵੀ ਲਾ ਦੇਈਦੇ ਹਨ। ਤੁਸੀਂ ਜੇ ਨਹੀਂ ਸੁਣ ਸਕੇ ਸਵੇਰੇ ਸਵੇਰੇ TV ਦੇ ਉੱਪਰ ਦੇਖ ਸਕਦੇ ਹੋ, ਸੁਣ ਸਕਦੇ ਹੋ। ਇੱਕ ਤੁਹਾਡਾ ਆਪਣਾ ਹੀ ਮੀਡੀਆ ਦਾ ਹੱਬ ਵਿਰਾਸਤ ਮੀਡੀਆ। ਕਈ ਵਾਰੀ ਸਾਨੂੰ ਬਾਹਰ ਜਾਣਾ ਪੈਂਦਾ ਹੈ ਅਤੇ ਰਿਕਾਰਡਡ ਇੰਟਰਵਿਊ ਜਿਹੜੀ ਇਹ ਵਿੱਚ ਕਾਫੀ ਸਾਰੀ ਇਨਫੋਰਮੇਸ਼ਨ ਹੁੰਦੀ ਆ ਉਹ ਤੁਹਾਡੇ ਵਾਸਤੇ ਪੇਸ਼ ਕਰ ਦੇਈਦੀਆਂ ਹਨ। ਅਤੇ ਕਈ ਵਾਰੀ ਸ਼ੰਮੀ ਭੱਠਲ ਸਾਹਿਬ ਵੀ ਸਾਡਾ ਪ੍ਰੋਗਰਾਮ ਕਰ ਦਿੰਦੇ ਆ, ਸਾਰੇ ਹੀ ਆਪਣੇ ਹਨ। ਸ਼ੰਮੀ ਭੱਠਲ ਸਾਹਿਬ ਸਵੇਰੇ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਪ੍ਰੋਗਰਾਮ ਕਰਕੇ ਗਏ, ਹੁਣ ਸਾਡੀ ਵਾਰੀ ਆ ਗਈ ਆ। 7 ਵਜੇ ਤੱਕ ਤੁਹਾਡਾ ਸਾਥ ਰਹੇਗਾ, ਸਾਥ ਸਦਾ ਹੀ ਚਾਹੀਦਾ ਹੈਗਾ ਆ। ਕੀ ਕੁਝ ਹੋ ਰਿਹਾ ਕਮਿਊਨਿਟੀ ਦੇ ਵਿੱਚ, ਜੋ ਕੁਝ ਹੈਗਾ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਆ। ਸੋ ਵੈਲਕਮ ਹੀ ਕਹਿ ਸਕਦਾ ਹੈਗਾ। ਸੋਮਵਾਰ ਦਾ ਦਿਨ ਆ, ਅਗਸਤ ਮਹੀਨੇ ਦੀ 24 ਤਰੀਕ ਹੋ ਗਈ ਆ, ਇੱਕ ਹੋਰ ਹਫ਼ਤਾ ਰਹਿ ਗਿਆ, ਫਿਰ ਮੋਰਗੇਜ ਜਾਣੀ ਆ। ਕਿਆ ਬਾਤ ਆ, ਬਹੁਤ ਕੁਛ ਹੋਇਆ ਸ਼ੁੱਕਰਵਾਰ ਵਾਲੇ ਦਿਨ, ਸ਼ਨੀਵਾਰ ਵਾਲੇ ਦਿਨ, ਐਤਵਾਰ ਵਾਲੇ ਦਿਨ, ਸਭ ਕੁਝ ਇਕੱਠਾ ਰਲ ਮਿਲ ਕੇ ਤੁਹਾਨੂੰ ਸੁਣਾ ਦੇਵਾਂਗੇ। ਤੁਹਾਡੇ ਵਾਸਤੇ ਖਬਰਾਂ ਲੈ ਕੇ ਪਹੁੰਚੇ ਹਾਂ ਕੀ ਕੁਝ ਹੋਇਆ ਕਮਿਊਨਿਟੀ ਦੇ ਵਿੱਚ। ਜਿਹੜੀ ਸਾਂਝਾ ਵਿਰਸਾ ਪੇਖਣਾ ਸੀ, ਮੈਂ ਤਾਂ ਆਊਟ ਆਫ ਟਾਊਨ ਸੀਗਾ, ਮੈਨੂੰ 6-8 ਲਈ ਬਾਹਰ ਜਾਣਾ ਪੈਂਦਾ ਕਈ ਵਾਰੀ, ਆਊਟ ਆਫ ਟਾਊਨ ਸੀਗਾ। ਪਰ ਸਾਂਝਾ ਵਿਰਸਾ ਪੇਖਣਾ ਤੇ ਉੱਥੇ ਥੋੜ੍ਹਾ ਜਿਹਾ ਡੇਟ ਚੇਂਜ ਕੀਤੀ ਗਈ ਆ, ਕਿਉਂਕਿ ਮੌਸਮ ਬੜਾ ਖਰਾਬ ਸੀ ਕਿਸੇ ਨਾਲ ਨਾਲ। ਪੰਜਾਬ ਡੇ ਮੇਲਾ ਹੋਇਆ, ਵਧਾਈ ਹੋਵੇ ਜਸਵਿੰਦਰ ਖੋਸਾ ਸਾਹਿਬ ਦੀ ਉਹਨਾਂ ਦੀ ਟੀਮ ਨੂੰ। ਕਾਫੀ ਸਾਰੇ ਹੋਰ ਪ੍ਰੋਗਰਾਮ ਹੋ ਰਹੇ ਹਨ ਕਮਿਊਨਿਟੀ ਦੇ ਵਿੱਚ ਆਉਣ ਵਾਲੇ ਦਿਨ ਵਿੱਚ, ਉਹਦੀ ਵੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਆਪਣਾ ਕੋਈ ਪ੍ਰੋਗਰਾਮ ਹੈਗਾ ਦੱਸ ਦਿਓ, ਉਹਦੀ ਵੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਦਾ ਮੌਸਮ 22 ਡਿਗਰੀ ਰਹਿਣਾ ਆ, ਦੁਪਹਿਰ ਨੂੰ ਮਾੜਾ ਮੋਟਾ ਮੀਂਹ ਪੈ ਸਕਦਾ ਹੈਗਾ, ਡਿਪੈਂਡ ਹੈਗਾ ਤੁਸੀਂ ਕਿੱਥੇ ਰਹਿੰਦੇ ਹੋ। ਸੋ ਜੀ ਆ ਨੂੰ ਖਬਰਾਂ ਲੈ ਕੇ ਆਉਣੀ, ਗੁਰਮੁਖ ਸਿੰਘ ਬਾਰੀਆ ਸਾਹਿਬ ਆਉਣਗੇ, ਥੋੜ੍ਹੀ ਜਿਹਾ ਠਹਿਰ ਕੇ ਖਬਰਾਂ ਦੀ ਸਾਂਝ ਪਾਉਣਗੇ। ਮਿਉਂਸੀਪਲ ਇਲੈਕਸ਼ਨ ਦੀ ਗੱਲਬਾਤ ਸਦਾ ਹੀ ਕਰਦੇ ਰਹਿੰਦੇ, ਕਰਾਂਗੇ ਜਦ ਤੱਕ ਇਹ ਵੋਟਾਂ ਨਹੀਂ ਪੈਂਦੀਆਂ, ਅਤੇ ਫਿਰ ਬਾਅਦ ਵਿੱਚ ਥੋੜ੍ਹੀ ਜਿਹੀ ਠੱਲ ਪੈ ਜਾਵੇਗੀ, ਫਿਰ ਜੀ ਕੀ ਕੁਛ ਹੋਇਆ, ਕੌਣ ਜਿੱਤਿਆ, ਕੌਣ ਹਾਰਿਆ, ਕਿਨ ਕੋਸ਼ਿਸ਼ ਕੀਤੀ ਸੀ। ਕਈ ਕਹਿੰਦੇ ਭੱਜ ਵੀ ਗਏ ਹਨ, ਭੱਜ ਵੀ ਗਏ ਹਨ ਕਿ ਬੈਠੇ ਹਨ, ਉਹਨਾਂ ਦੀ ਵੀ ਆਪਾਂ ਗੱਲਬਾਤ ਕਰ ਲਵਾਂਗੇ। ਕੋਈ ਮੇਰੇ ਵਾਸਤੇ ਪਤਾ ਕੀ ਆ, ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਲੱਗਦਾ ਸੱਚੇ ਦਿਲੋਂ ਆਵਾਜ਼ ਉਠਾਉਂਦਾ, ਆਪਾਂ ਉਹਨੂੰ ਸਾਹਮਣੇ ਲੈ ਕੇ ਆਈਦਾ ਜੇ ਕੋਈ ਆਉਣਾ ਚਾਹੁੰਦਾ ਹੋਵੇ। ਸੋ ਮੇਰੇ ਵਾਸਤੇ ਸਾਰੇ ਹੀ ਆਪਣੇ ਹਨ, ਪਰ ਜੇ ਕੋਈ ਇੱਥੇ ਆ ਕੇ ਦੱਸਣਾ ਚਾਹੁੰਦਾ ਵੀ ਸਿਟੀ ਵਿੱਚ ਕੀ ਚੰਗਾ ਕੀ ਮਾੜਾ ਕੀ ਹੋਣਾ ਚਾਹੀਦਾ ਆ, ਸਲੂਟ ਐਂਡ ਰਿਸਪੈਕਟ ਮੈਂ ਹੀ ਕਹਿ ਸਕਦਾ ਹੈ। ਭਾਵੇਂ ਜਿਹੜੇ ਪੁਰਾਣੇ ਜਿੱਤੇ ਹੋਏ ਬੈਠੇ ਹਨ ਉਹ ਵੀ ਆ ਸਕਦੇ ਹਨ, ਬੜੀਆਂ ਈਮੇਲਾਂ ਕੀਤੀਆਂ ਦੇਖਦੇ ਹਾਂ ਆਉਂਦੀ ਕਿ ਨਹੀਂ, ਦੁਬਾਰਾ ਫਿਰ ਈਮੇਲਸ ਕਰ ਦੇਵਾਂਗੇ। ਜਿਹੜੀ ਇਲੈਕਸ਼ਨ ਹੋਣੀ ਮਿਉਂਸੀਪਲ ਇਲੈਕਸ਼ਨ, ਸਪੋਂਸਰ ਵੀਰਾਂ ਭੈਣਾਂ ਧੰਨਵਾਦ ਜੀ, ਸਾਡੇ ਨਾਲ ਸਦਾ ਜੁੜੇ ਰਹਿੰਦੇ ਹਨ, ਮੈਨੂੰ ਮੈਸੇਜਸ ਆਉਣ ਲੱਗ ਪਏ ਹਨ, ਧੰਨਵਾਦ। ਮੈਸੇਜ ਕਰਨ ਦਾ ਤੁਸੀਂ ਲੱਭਦੇ ਸੀਗੇ, ਲਓ ਜੀ ਆਪਾਂ ਆ ਗਏ। ਆਪਾਂ ਕਿੱਥੇ, ਕਈ ਵਾਰੀ ਕੰਮ ਕਰਕੇ ਜਾਣਾ ਪੈਂਦਾ ਬਾਹਰ, ਸਾਡੇ ਬੂਟਾ ਧਾਲੀਵਾਲ ਪਹਿਲਾ ਮੈਸੇਜ ਇਹਨਾਂ ਦਾ ਹੀ ਹੁੰਦਾ ਆ, ਗੁੱਡ ਮੋਰਨਿੰਗ ਕਹਿ ਦਿੰਦੇ ਹਨ। ਅਤੇ ਮੇਰੇ ਫਰੈਂਡ, ਮੇਰੇ ਦੋਸਤ, ਬਿਜ਼ਨਸ ਪਾਰਟਨਰ ਵੀ ਸੀਗੇ, ਪਾਰਟਨਰ ਵੀ ਸੀ ਜਦੋਂ ਮੈਂ ਟਰੱਕਿੰਗ ਦੀ ਕੰਪਨੀ ਸ਼ੁਰੂ ਕੀਤੀ ਸੀ, ਜੱਸੀ, ਉਹ ਵੀ ਜੱਸੀ ਡਰਵਾਲ, ਉਹ ਵੀ ਗੁੱਡ ਮੋਰਨਿੰਗ ਕਹਿੰਦੇ ਰਹੇ, ਪਰ ਮੈਂ ਸੀਗਾ ਬਾਹਰ। ਅਤੇ ਮੈਂ ਕਿਹਾ ਅੱਜ ਮੈਂ ਲਾਈਵ ਹੈਗਾ, ਅੱਜ ਗੁੱਡ ਮੋਰਨਿੰਗ ਕਰ ਸਕਦੇ ਹੋ। ਤੁਸੀਂ ਗੁੱਡ ਮੋਰਨਿੰਗ ਕਰਨੀ ਹੋਵੇ ਥੋੜ੍ਹੇ ਠਹਿਰ ਕੇ ਕਾਲ ਕਰ ਲਿਓ, 416-837-1515 ਦੇ 416-837-1515 ਦੇ ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ। ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਇੰਡੀਆ ਬਾਜ਼ਾਰ, ਇਹਨੇ ਦੋ ਲੋਕੇਸ਼ਨ ਹਨ, ਇੱਕ ਰੈਕਸਟੇਲ ਦੇ ਵਿੱਚ ਇਥੋਬਿਕੋ ਦੇ ਵਿੱਚ, ਇੱਕ ਹੈਗੀ ਕੈਨਡੀ ਰੋਡ ਬਰੈਂਪਟ ਦੇ ਵਿੱਚ, ਨੌਰਥ ਬਵੇਰ ਸਾਊਥ ਆਫ ਸੈਂਡਲਵੁੱਡ ਔਨ ਕੈਨਡੀ ਰੋਡ, ਇੰਡੀਆ ਬਾਜ਼ਾਰ ਵਾਲੇ ਹਨ ਤੁਹਾਡੇ ਵਾਸਤੇ ਗਰੋਸਰੀ ਦੀਆਂ ਸੇਵਾਵਾਂ ਲੈ ਕੇ ਪਹੁੰਚਦੇ ਹਨ। ਅਤੇ ਨਾਲ ਦੀ ਨਾਲ ਬਰੈਂਪਟਨ ਵਿੱਚੋਂ ਮੀਟ ਦੀਆਂ ਸੇਵਾਵਾਂ ਲੈਣੀ ਹੋਵੇ, ਕੇਟਰਿੰਗ ਚਾਹੀਦੀ ਹੈ, ਟਿਫਨ ਸਰਵਿਸ ਚਾਹੀਦੀ ਹੈ, ਰੈਸਟੋਰੈਂਟ ਡਾਈਨਿੰਗ ਟੇਕ ਉਹ ਵੀ ਅਵੇਲੇਬਲ ਹੈਗਾ। ਅਤੇ ਗਰੋਸਰੀ ਕਰਨੀ ਹੈ ਪਹੁੰਚੋ ਇੰਡੀਆ ਬਾਜ਼ਾਰ ਥੋਬਿਕੋ ਰੈਕਸਟੇਲ ਦੇ ਵਿੱਚ, ਅਤੇ ਜਾਂ ਬਰੈਂਪਟਨ ਦੇ ਵਿੱਚ। ਚੈਨ ਸਿੰਘ ਬੋਲਾ ਸਾਹਿਬ, ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਨਾਲ ਜਿਹੜੀ ਡੀਲ ਬ੍ਰੇਕਡਾਊਨ ਹੋ ਗਈ ਹੈਗੀ ਆ, ਅਤੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਕਿਸੇ ਵਾਸਤੇ ਪੋਜ਼ਿਟਿਵ ਹੋਣਾ, ਕਿਸੇ ਵਾਸਤੇ ਨੈਗੇਟਿਵ ਹੋਣਾ, ਹੁਣ ਖੜ੍ਹਨਾ ਤਾਂ ਪੈਣਾ ਹੀ ਹੈਗਾ ਆ। ਸੋ ਮਾਰਕ ਕਾਰਨੀ ਨੇ ਐਲਬੋਸ ਅਪ ਕਰ ਲਈਆਂ ਹਨ ਇਸ ਡੀਲ ਵਿੱਚ, ਬਹੁਤ ਸਾਰੇ ਲੋਕਾਂ ਦੀਆਂ ਜੋਬਸ ਜਾਣੀਆਂ, ਬਹੁਤ ਸਾਰੇ ਕੰਪਨੀਆਂ ਬੰਦ ਵੀ ਹੋਣੀਆਂ, ਇਹ ਰਿਐਲਿਟੀ ਹੈਗੀ ਆ। ਹੁਣ ਫੇਸ ਕਰਨੀ ਪੈਣੀ ਆ। ਇਹ ਹੱਥ ਜੋੜ ਕੇ ਬੇਨਤੀ ਹੈਗੀ ਆ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ, ਬੜੇ ਪੜ੍ਹੇ ਲਿਖੇ ਇਨਸਾਨ ਹਨ, ਵੀ ਜਿਨ੍ਹਾਂ ਦੀ ਜੋਬਾਂ ਚਲ ਗਈਆਂ ਉਹਨਾਂ ਵਾਸਤੇ ਕੁਝ ਨਾ ਕੁਝ ਕਰਿਓ। ਕਈ ਵਾਰੀ ਵੇਟਿੰਗ ਲਿਸਟ ਹੁੰਦੀ, ਰਾਈਟ ਵੇ ਅਨਪਲਾਇਮੈਂਟ ਦੇ ਦਿਓ, ਜੇ ਜੋਬ ਨਹੀਂ ਮਿਲਦੀ ਤਾਂ ਇੱਥੇ ਦੀ ਕੰਪਨੀ ਨੂੰ ਪੈਸਾ ਦੇਵੋ, ਪੈਸਾ ਦੇ ਕੇ ਉਹ ਕੰਪਨੀ ਆਪਣੀਆਂ ਸਾਂਭ ਸਕਣ, ਬਾਹਰ ਨਾ ਦਿਓ। ਮੈਨੂੰ ਪਤਾ ਬਾਹਰ ਦੇਣਾ ਪੈਂਦਾ ਹੈ, ਇਹਨਾਂ ਦੇ ਲਾਅ ਹੁੰਦੇ, ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ, ਹੁਣ ਤਾਂ ਅਸੀਂ ਮੁਸ਼ਕਿਲ ਵਿੱਚ ਹੈਗੇ ਹਾਂ। ਬਾਹਰ ਨਾ ਪੈਸਾ ਭੇਜਿਓ, ਯੂਕਰੇਨ ਬਹੁਤ ਸਾਰੀ ਕੰਟਰੀ ਨੂੰ ਦਿੱਤਾ ਜਾਂਦਾ, ਹੁਣ ਸਾਨੂੰ ਲੋੜ ਹੈ ਇੱਥੇ, ਇੱਥੇ ਲੋਕਾਂ ਦੇ ਜੋਬ ਬਚਾਉਣ ਦੀ ਕੋਸ਼ਿਸ਼ ਕਰਿਓ। ਰਾਤ ਦਿਨ ਮਿਹਨਤ ਕਰਦੇ ਹਨ ਆਪਣੇ ਪਰਿਵਾਰ, ਆਪਣੇ ਘਰ ਵਾਸਤੇ। ਕਈਆਂ ਦੇ ਘਰ ਵੀ ਵਿਕ ਗਏ ਹਨ, ਮੁੜ ਕੇ ਬੇਸਮੈਂਟ ਵਿੱਚ ਆ ਗਏ, ਸਿਚੁਏਸ਼ਨ ਐਸੀ ਪੈਦਾ ਹੋਈ ਹੈਗੀ ਆ। ਪਰ ਨਾਓ ਇਸ ਟਾਈਮ ਟੂ ਟੇਕ ਕੇਅਰ ਆਫ ਯੂਰ ਕੰਟਰੀ, ਇਹ ਛੋਟੀ ਨਹੀਂ ਰਹਿਣੀ ਇਹ, ਕਹਿੰਦੇ ਜਿਸ ਹਿਸਾਬ ਨਾਲ ਲੱਗ ਰਿਹਾ ਹੈਗਾ। ਉੱਧਰੋਂ ਟਰੰਪ ਵੀ ਕਾਫੀ ਸਾਰੀਆਂ ਧਮਕੀਆਂ, ਵਾਰਨਿੰਗ ਦੇ ਰਹੇ ਹੈਗੇ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਅਵੀ ਧਾਲੀਵਾਲ ਜੀ, ਮੈਨੂੰ ਫੋਨ ਕਾਲ ਆਇਆ ਸੀਗਾ ਪਿਛਲੇ ਹਫ਼ਤੇ ਵੀ ਮੀਟਿੰਗ ਰੱਖੀ ਜਾਣੀ ਹੈਗੀ ਆ, ਅਤੇ ਮੈਂ ਸੀਗਾ ਆਊਟਡੋਰ ਮੀਟਿੰਗ ਵਿੱਚ ਪਹੁੰਚ ਸਕਿਆ। ਬਾਅਦ 'ਚ ਪਤਾ ਲੱਗਾ ਵੀ ਅਵੀ ਧਾਲੀਵਾਲ ਜੀ ਬੈਠ ਗਏ ਹਨ, ਆਪਣੀ ਵਿਦਡਰਾਅ ਕਰ ਗਏ ਹਨ ਐਪਲੀਕੇਸ਼ਨ ਸਿਟੀ ਦੇ ਵਿੱਚੋਂ ਐਜ਼ ਅ ਮੇਅਰ ਕੈਂਡੀਡੇਟ। ਬਹੁਤ ਸਾਰੇ ਲੋਕਾਂ ਨੇ ਨਾਰਾਜ਼ਗੀ ਵੀ ਕੀਤੀ, ਵੀ ਕੱਲ੍ਹ ਹੀ ਛੱਡ ਗਏ, ਸੋ ਹੁਣ ਪਤਾ ਕਰੂੰਗਾ ਮੈਂ। ਮੈਨੂੰ ਪਤਾ ਤੁਸੀਂ ਨਾਰਾਜ਼ ਹੋ ਵੀ ਅਸੀਂ ਇਹਨਾਂ ਦੀ ਸਪੋਰਟ ਲਈ ਖੜ੍ਹੇ ਸੀਗੇ, ਵੀ ਛੱਡ ਕੇ ਲੱਗੇ, ਕਈ ਕਈ ਸਾਨੂੰ ਤਾਂ ਪੁੱਛ ਲੈਣਾ ਸੀਗਾ। ਹੁਣ ਤੁਹਾਨੂੰ ਪੁੱਛਿਆ, ਕੱਲ੍ਹ ਨਹੀਂ ਹੈਗਾ ਕੋਈ ਕਿਸ ਕਾਰਨ ਬੈਠੇ ਹਨ, ਉਹ ਮੈਂ ਜਾਣਕਾਰੀ ਲੈ ਲਵਾਂਗਾ ਅਵੀ ਧਾਲੀਵਾਲ ਜੀ ਨੂੰ, ਜੇ ਉਹਨਾਂ ਨਾਲ ਗੱਲਬਾਤ ਕਰਨੀ ਹੋਵੇ। 416-882-1282 ਫਰੀ ਵੇ ਗਰੁੱਪ 'ਤੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਬਰਾੜ ਮਿਲ ਦੀ ਚੱਕੀ ਦਾ ਆਟਾ ਵਾਲੇ ਪੁਰਾਣ ਸਪੋਂਸਰ ਕਰਦੇ ਹਨ, ਤੁਸੀਂ ਵੱਖ ਵੱਖ ਸਟੋਰਾਂ ਤੋਂ ਲੈ ਸਕਦੇ। ਮਲਟੀ ਗ੍ਰੇਨ ਆਟਾ ਅਤੇ ਦੇਗ ਆਟਾ ਜਿਹਨੂੰ ਪ੍ਰਸ਼ਾਦ ਆਟਾ ਕਹਿੰਦੇ ਹਨ, ਉਹ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ ਹੈਗਾ ਆ। ਖਬਰਾਂ ਦੇ ਖਬਰਾਂ ਹੀ ਹਨ, ਉਹ ਲੈ ਕੇ ਆਉਂਦੇ ਆ। ਪਹਿਲਾਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੀ ਗੱਲ ਕਰੀਏ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਨ ਬੁਲਾਵਾਰਡ 'ਤੇ ਹਨ। ਤੁਸੀਂ ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ, ਕਰਵਾ ਸਕਦੇ ਹੋ। ਇਸ ਦੇ ਨਾਲ ਡਾਇਮੰਡ ਟਰੱਕ ਪਾਰਟਸ ਵੀ ਵੇਚਦੇ ਹਨ। ਬਲਕਾਰ ਜਾਂ ਸਰਜੀਤ ਜੀ ਨਾਲ ਗੱਲਬਾਤ ਕਰਨੀ ਆ। ਡਾਇਮੰਡ ਟਰੱਕ ਪਾਰਟਸ ਚਾਹੀਦੇ, ਟਰੱਕਾਂ ਦੇ ਪਾਰਟਸ ਚਾਹੀਦੇ, ਸ਼ੀਟ ਬੰਪ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਫਰੰਟ ਗਿੱਲ, ਹਰ ਰੋਜ਼ ਕੁਝ ਨਾ ਕੋਈ ਨਵੇਂ ਪਾਰਟ ਐਂਟਰ ਕੀਤੇ ਜਾਂਦੇ ਹਨ, ਤੁਹਾਡੇ ਵਾਸਤੇ ਮੰਗਵਾਏ ਜਾਂਦੇ ਹਨ। ਸਸਤੀ ਪ੍ਰਾਈਸ ਵਿੱਚ ਪਾਰਟਸ ਖਰੀਦ ਸਕਦੇ ਹੋ। ਟਰੱਕਾਂ ਦੇ ਪਾਰਟਸ ਚਾਹੀਦੇ ਹਨ, ਡੀ ਪੀ ਐਫ ਕਿੱਟ ਚਾਹੀਦੀਆਂ, ਜਿਹੜਾ ਏਅਰ ਟੈਂਕ, ਏਅਰ ਬੈਗਸ, ਡੀ ਪੀ ਐਫ ਕਿੱਟ, ਸਟੈਕ ਕਿੱਟ ਚਾਹੀਦੀ, ਸਟੇਨਲੈਸ ਸਟੀਲ ਬੰਪਰ ਚਾਹੀਦੇ ਹਨ। ਸੁਰਜੀਤ ਜਾਂ ਬਲਕਾਰ ਨਾਲ 905-212-9900 'ਤੇ ਗੱਲਬਾਤ ਕਰ ਲੈਣੀ ਹੈ ਤੁਸੀਂ ਜ਼ਰੂਰ। ਕਾਫੀ ਸਾਰੀਆਂ ਖਬਰਾਂ ਮਿਲ ਰਹੀਆਂ ਹਨ। ਟੈਕਸੀ ਇੰਡਸਟਰੀਸ ਨੂੰ, ਅੱਛਾ, ਸੰਸਾਰ ਭਰ ਦੀ ਟੈਕਸੀ ਇੰਡਸਟਰੀ ਬਰਬਾਦ ਕਰਨ ਤੋਂ ਬਾਅਦ ਹੁਣ ਊਬਰ ਚਲਾ ਰਹੇ ਡਰਾਈਵਰਾਂ ਦੇ ਹੋਣ ਦੀ ਵਾਰੀ ਬਰਬਾਦ ਹੋਣ ਦੀ ਵਾਰੀ ਹੈਗੀ ਹੈ। ਊਬਰ 10 ਬਿਲੀਅਨ ਖਰਚੇ ਕਰਕੇ 1,20,000 ਡਰਾਈਵਰਾਂ ਦੀ ਫਲੀਟ ਵਿੱਚ, ਅੱਛਾ, ਉਹ ਜਿਹੜੀਆਂ ਬਹੁਤ ਸਾਰੀਆਂ ਕਾਰਾਂ ਆ ਰਹੀਆਂ ਹਨ ਊਬਰ ਵੱਲੋਂ ਖੁਦ, ਤੋ ਖਬਰ ਮੈਨੂੰ ਹੁਣੇ ਆਈ ਸੀ ਤਾਂ ਹੀ ਮੈਂ ਸਾਂਝ ਪਾਤੀ ਹੈ। ਬਹੁਤ ਸਾਰੇ ਮੇਰੇ ਮਿੱਤਰ ਦੋਸਤ ਖਬਰਾਂ ਭੇਜ ਦਿੰਦੇ ਹਨ। ਲਓ ਜੀ, ਮੋਨਾ ਮਹਿੰਗੀ ਜੀ ਦੀ ਕਾਲ ਆ ਗਈ ਹੈ। ਪਹਿਲਾਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਲੈਂਦਾ, ਅਤੇ ਫਿਰ ਆਪਾਂ ਗੱਲਬਾਤ ਕਰਾਂਗੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ। ਬਾਰੀਆ ਸਾਹਿਬ, ਲਾਈਨ ਆਪਣੀ ਹੋਲਡ 'ਤੇ ਰੱਖੋ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਹੈਪੀ ਮੰਡੇ ਟੂ ਐਵਰੀਵਨ।
0: ਹੈਪੀ ਮੰਡੇ, ਮੇਰੇ ਕੰਨ ਹੀ ਫੜਾਉਂਦੇ ਰਹਿੰਦੇ, ਕਹਿੰਦਾ ਫੇਰ ਤੁਸੀਂ ਆਏ ਨਹੀਂ ਪਿਛਲੇ ਹਫ਼ਤੇ, 2 ਦਿਨ ਮੈਨੂੰ ਬਾਹਰ ਜਾਣਾ ਪਿਆ, ਅੱਜ ਸਵੇਰੇ ਨਾ ਫੜਾਇਆ ਕਿਉਂਕਿ ਬੜੀਆਂ ਫਲਾਈਟਾਂ 'ਤੇ ਚੜ੍ਹ ਕੇ ਮੁੜ ਕੇ ਵਾਪਸ ਪਹੁੰਚੇ ਹਾਂ। ਸੋ ਜੀ ਆਇਆਂ ਨੂੰ, ਇੰਸ਼ੋਰੈਂਸ ਇੰਡਸਟਰੀ ਵਿੱਚ ਮਾਹਰ ਹੋ ਤੁਸੀਂ, ਛੋਟੀ ਬੜੀ ਇੰਸ਼ੋਰੈਂਸ ਬੜੀ ਜ਼ਰੂਰੀ ਹੁੰਦੀ ਹੈਗੀ ਆ, ਕਿਸ ਵਿਸ਼ੇ 'ਤੇ ਗੱਲ ਕਰਨੀ ਅੱਜ?
1: ਬਿਲਕੁਲ ਬਲਜਿੰਦਰ ਜੀ, ਜਿੱਦਾਂ ਕਿ ਹੁਣ ਲਾਸਟ 2 ਵੀਕਸ ਰਹਿ ਗਏ ਨੇ ਬੱਚਿਆਂ ਦੀ ਛੁੱਟੀਆਂ ਦੇ ਲਈ, ਸੋ ਇਸ ਟਾਈਮ ਤੇ ਅਸੀਂ ਬਹੁਤ ਸਾਰੇ ਕਲਾਇੰਟਸ, ਬਹੁਤ ਸਾਰੇ ਲਿਸਨਰਸ ਟਰੈਵਲ ਕਰ ਰਹੇ ਨੇ, ਫੈਮਿਲੀਜ਼ ਦੇ ਨਾਲ ਟਰੈਵਲ ਕਰ ਰਹੇ ਨੇ, ਉਹਨਾਂ ਨੂੰ ਇੱਕ ਰਿਮਾਈਂਡਰ ਜ਼ਰੂਰ ਦੇਣਾ ਹੈਗਾ ਟਰੈਵਲ ਇੰਸ਼ੋਰੈਂਸ ਦਾ, ਕਿਉਂਕਿ ਕਾਫੀ ਵਾਰ ਮੈਂ ਦੇਖ ਰਹੀ ਹਾਂ ਕਿ ਫੈਮਿਲੀਜ਼ ਕਹਿੰਦੇ ਕਿ ਅਸੀਂ ਚਲੋ ਡਰਾਈਵ ਕਰਕੇ ਚੱਲਦੇ ਹਾਂ US ਨੂੰ, ਜਾ ਰਹੇ ਹੁੰਦੇ ਆ ਰਸਤੇ ਦੇ ਵਿੱਚ ਬਾਰਡਰ ਕ੍ਰੋਸ ਕਰਨ ਲੱਗੇ ਹਾਂ, ਘੰਟੇ ਬਾਅਦ ਅੱਧੇ ਘੰਟੇ 'ਚ ਬਾਰਡਰ ਕ੍ਰੋਸ ਕਰਨ ਲੱਗਾ, ਫਿਰ ਧਿਆਨ ਜਾਂਦਾ ਕਿ ਟਰੈਵਲ ਇੰਸ਼ੋਰੈਂਸ ਨਹੀਂ ਕਰਵਾਈ ਹੈਗੀ ਹੈ, ਤਾਂ ਉਸ ਟਾਈਮ 'ਤੇ ਬੜੀ ਕੁਇਕ ਕਾਲਸ ਆਉਂਦੀਆਂ ਨੇ ਕਿ ਹੁਣੇ ਕਰ ਦਿਓ ਕਿਉਂਕਿ ਬਾਰਡਰ ਕ੍ਰੋਸ ਕਰਨ ਤੋਂ ਪਹਿਲਾਂ ਹਾਫ ਐਨ ਆਵਰ ਰਹਿ ਗਿਆ ਹੈਗਾ। ਸੋ ਇਸੇ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਰਿਮਾਈਂਡਰ ਦੇਣਾ ਚਾਹਾਂਗੇ ਕਿ 1 ਦਿਨ ਪਹਿਲਾਂ, 2 ਦਿਨ ਪਹਿਲਾਂ ਜਾਂ ਹਫ਼ਤਾ ਪਹਿਲਾਂ ਵੀ ਤੁਸੀਂ ਜੇ ਟਰੈਵਲ ਇੰਸ਼ੋਰੈਂਸ ਕਰਵਾਉਂਦੇ ਹੋ, ਸ਼ੁਰੂ ਉਹ ਉਦੋਂ ਤੋਂ ਹੀ ਹੋਏਗੀ ਜਿਸ ਦਿਨ ਤੁਸੀਂ ਟਰੈਵਲ ਕਰਨਾ ਹੈ। ਕਾਫੀ ਵਾਰ ਮੈਂ ਦੇਖਦੀ ਹੈਗੀ ਹੈ, ਕਈ ਵਾਰ ਗਲਤੀ ਨਾਲ ਜੇ ਬਾਰਡਰ ਵੀ ਕ੍ਰੋਸ ਕਰ ਜਾਣ, ਫਿਰ ਉਸ ਤੋਂ ਬਾਅਦ ਧਿਆਨ ਤੇ ਵਿੱਚ ਆਉਂਦਾ ਹੈਗਾ ਕਿ ਹਾਂਜੀ ਇੰਸ਼ੋਰੈਂਸ ਕਰਵਾਉਣੀ ਰਹੇਗੀ, ਤਾਂ ਉਸ ਟਾਈਮ 'ਤੇ ਐਜ਼ ਅ ਐਡਵਾਈਜ਼ਰ ਅਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਜਦੋਂ ਤੁਸੀਂ ਕ੍ਰਾਈਟੇਰੀਆ ਤੋਂ ਬਾਹਰ ਚਲੇ ਗਏ ਹੋ ਤਾਂ ਤੁਹਾਡੀ ਕੋਈ ਵੀ ਟਰੈਵਲ ਇੰਸ਼ੋਰੈਂਸ ਪਾਲਿਸੀ ਨਹੀਂ ਕਰ ਸਕਦਾ। ਐਂਡ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ US ਦੇ ਵਿੱਚ ਸਪੈਸ਼ਲੀ ਕਿੰਨਾ ਜ਼ਿਆਦਾ ਹਾਈ ਰਿਸਕ ਹੈਗਾ ਕਿ ਜੇ ਕੋਈ ਏਦਾਂ ਦੀ ਕੋਈ ਲੋੜ ਪੈਂਦੀ ਹੈਗੀ ਹੈ, ਗਾਡ ਫੋਰਬਿਡਸ ਕੋਈ ਸਿਕਨੈਸ ਇੰਜਰੀ ਕਰਕੇ ਕੋਈ ਹੋਸਪਿਟਲਾਈਜੇਸ਼ਨ, ਐਂਬੂਲੈਂਸ, ਏਅਰ ਐਂਬੂਲੈਂਸ ਕਿਸੇ ਦੀ ਵੀ ਲੋੜ ਪੈਂਦੀ ਹੈ, ਤਾਂ ਉਸ ਟਾਈਮ ਤੇ ਇਟਸ ਅ ਬਿਗ ਹੈਡੇਕ, ਮੈਂ ਕਹੂੰਗੀ ਕਿ ਬਹੁਤ ਹੀ ਵੱਡੀ ਲਾਇਬਿਲਿਟੀ ਪੈ ਸਕਦੀ ਹੈ ਪਰਸਨ ਦੇ ਉੱਤੇ। ਸੋ ਇਸ ਲਈ ਜ਼ਰੂਰੀ ਹੈਗਾ ਕਿ ਫੋਨ ਦੇ ਉੱਤੇ ਪਾਲਿਸੀ ਹੋ ਜਾਂਦੀ ਹੈ ਇੱਕ ਦਿਨ ਪਹਿਲਾਂ ਜਾਂ ਕੁਛ ਟਾਈਮ ਪਹਿਲਾਂ, ਔਰ ਥੋੜੇ ਦਿਨ ਪਹਿਲਾਂ ਮੈਂ ਕਹੂੰਗੀ ਕਿ ਜ਼ਰੂਰ ਪਾਲਿਸੀ ਕਰਵਾਓ, ਕਿਉਂਕਿ ਉਸ ਟਾਈਮ ਤੇ ਬਹੁਤ ਜ਼ਿਆਦਾ ਕੁਇਕ, ਕਈ ਵਾਰ ਐਡਵਾਈਜ਼ਰ ਵੀ ਖੁਦ ਆਫਿਸ ਵਿੱਚ ਨਹੀਂ ਹੈਗੇ, ਵੀਕਐਂਡ ਹੈਗਾ। ਸੋ ਮੇਕ ਸ਼ੋਰ ਕਰੋ ਕਿ ਐਡਵਾਂਸ ਦੇ ਵਿੱਚ ਇਹ ਪਲੈਨਿੰਗ ਜ਼ਰੂਰ ਕੀਤੀ ਜਾਵੇ। ਐਂਡ ਇਹ ਵੀ ਚੀਜ਼ ਹੈਗੀ ਹੈ ਕਿ ਵਿਦ ਇਨ 5 ਮਿੰਟਸ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਓਵਰ ਦਾ ਫੋਨ ਵਿਦ ਇਨ 5 ਮਿੰਟਸ ਤੁਹਾਨੂੰ ਕਨਫਰਮੇਸ਼ਨ ਆ ਜਾਂਦੀ ਹੈਗੀ ਹੈ, ਪਰ ਬੈਟਰ ਰਹਿੰਦਾ ਕਿ ਪ੍ਰੀ ਪਲੈਨ ਕੀਤਾ ਹੋਵੇ। ਇਸੇ ਤਰੀਕੇ ਦੇ ਨਾਲ ਜੇ ਕੋਈ ਵੀ ਪਰਸਨ ਵਿਜ਼ਿਟਰ ਵੀਜ਼ਾ ਤੇ ਤੁਹਾਡੇ ਕੋਲ ਆ ਰਹੇ ਨੇ, ਕੋਈ ਸੁਪਰ ਵੀਜ਼ਾ ਤੇ ਆ ਰਹੇ ਨੇ, ਉਹਨਾਂ ਦੇ ਲਈ ਵੀ ਐਡਵਾਂਸ ਦੇ ਵਿੱਚ ਅਪ ਫਰੰਟ ਉਹਨਾਂ ਦੀ ਪਾਲਿਸੀ ਪਰਚੇਜ਼ ਆਊਟ ਕਰੋ, ਕਿਉਂਕਿ ਜਦੋਂ ਇੱਥੇ ਲੈਂਡ ਹੋ ਜਾਂਦੇ ਨੇ ਉਸ ਤੋਂ ਬਾਅਦ 48 ਆਵਰਸ ਦਾ ਵੇਟਿੰਗ ਪੀਰੀਅਡ ਪੈ ਜਾਂਦਾ ਜਦੋਂ ਤੁਸੀਂ ਪਾਲਿਸੀ ਕਰਵਾਉਂਦੇ ਹੋ। ਐਂਡ ਬਹੁਤ ਵਾਰ ਮੈਂ ਦੇਖਦੀ ਹਾਂ ਕਿ ਜਦੋਂ ਟਰੈਵਲ ਕਰ ਰਹੇ ਨੇ ਰਸਤੇ ਦੇ ਵਿੱਚ ਕਦੇ ਤਬੀਅਤ ਖਰਾਬ ਹੋ ਗਈ, ਲੈਂਡ ਹੁੰਦਿਆਂ ਹੀ ਕਦੇ ਕਈ ਵਾਰ ਤਬੀਅਤ ਖਰਾਬ ਹੋ ਜਾਂਦੀ ਹੈ ਕਿਉਂਕਿ ਐਟਮੋਸਫੇਅਰ ਚੇਂਜ ਹੋ ਜਾਂਦਾ। ਸੋ ਉਸ ਟਾਈਮ ਤੇ ਉਹ ਸਾਰੀਆਂ ਕੰਡੀਸ਼ਨ ਐਕਸਕਲੂਜਨ ਦੇ ਵਿੱਚ ਚਲੇ ਜਾਂਦੀਆਂ ਨੇ ਜੇ ਉਹਨਾਂ ਦੇ ਲੈਂਡ ਹੋਣ ਤੋਂ ਬਾਅਦ ਤੁਸੀਂ ਪਾਲਿਸੀ ਕਰਵਾਉਂਦੇ ਹੋ। ਜੇ ਉਹੀ ਪਹਿਲਾਂ ਆਪਾਂ ਕਰਵਾਵਾਂਗੇ, ਹਫ਼ਤਾ 10 ਦਿਨ ਪਹਿਲਾਂ ਵੀ ਪਾਲਿਸੀ ਕਰਵਾਈ ਹੋਏਗੀ, ਸ਼ੁਰੂ ਉਦੋਂ ਤੋਂ ਹੀ ਹੋਣੀ ਹੈ ਜਿਹੜੀ ਡੇਟ ਨੂੰ ਉਹਨਾਂ ਨੇ ਟਰੈਵਲ ਕਰਨਾ ਹੈਗਾ, ਤਾਂ ਕਿ ਇਨ ਟ੍ਰਾਂਜ਼ਿਟ ਵੀ ਕਵਰੇਜ ਹੋਏਗੀ, ਲੈਂਡ ਹੋਣ ਤੋਂ ਬਾਅਦ ਕੋਈ ਵੀ ਐਕਸਕਲੂਜਨ, ਕੋਈ ਵੇਟਿੰਗ ਪੀਰੀਅਡ ਨਹੀਂ ਆਉਂਦਾ ਹੈਗਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509-1509-509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509 ਇੰਸ਼ੋਰੈਂਸ ਜਾਂ ਫਿਰ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਪੁਰਾਣੀਆਂ ਪਾਲਿਸੀਜ਼ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਬੈਂਕਸ ਨਾਲ ਚੱਲ ਰਹੀਆਂ ਨੇ ਉਹਨਾਂ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੰਟਨ। ਸਾਡੇ ਕਾਫੀ ਸੀਨੀਅਰਸ ਵੱਲੋਂ ਵੀ ਕਾਫੀ ਵਾਰ ਕੰਸਰਨ ਆਉਂਦੇ ਨੇ ਫਾਈਨਲ ਐਕਸਪੈਂਸ ਕਵਰੇਜ, ਅਸਟੇਟ ਪਲੈਨਿੰਗ ਬਾਰੇ। ਸਾਡੇ ਕੋਲ ਹਰ ਤਰ੍ਹਾਂ ਦੀਆਂ ਪਾਲਿਸੀਜ਼, ਨਾਨ ਮੈਡੀਕਲ ਪਾਲਿਸੀਜ਼ ਵੀ ਅਵੇਲੇਬਲ ਨੇ। ਚਾਹੇ ਪ੍ਰੀਵੀਅਸ ਹਿਸਟਰੀ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ ਆ ਚੁੱਕੇ ਨੇ, ਤੁਹਾਡੀ ਏਜ ਇਸ ਟਾਈਮ 70, 75, 80 ਕੋਈ ਵੀ ਏਦਾਂ ਦੀ ਏਜ ਹੈਗੀ ਹੈ, ਤਾਂ ਡੈਫੀਨੇਟਲੀ ਤੁਹਾਨੂੰ ਪ੍ਰੋਪਰ ਪ੍ਰੋਟੈਕਸ਼ਨ ਅਸੀਂ ਦੇ ਸਕਦੇ ਹਾਂ। ਚਾਹੇ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੋਵੇ, ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਜਾਂ ਫਿਰ ਤੁਹਾਨੂੰ ਕੋਈ ਵੀ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ, ਜਾਂ ਫਿਰ ਸਾਡੇ ਜਿੰਨੇ ਵੀ ਬਿਜ਼ਨਸ ਓਨਰਸ ਨੇ ਉਹਨਾਂ ਦੇ ਲਈ ਸਪੈਸ਼ਲ ਮੈਸੇਜ ਜ਼ਰੂਰ ਦੇਣਾ ਚਾਹੂੰਗੀ। ਕਾਫੀ ਵਾਰ ਸਾਨੂੰ ਲੱਗਦਾ ਕਿ ਅਸੀਂ ਪਰਸਨਲ ਪਾਲਿਸੀ ਕਰਵਾ ਲਿੱਤੀ, ਲਾਈਫ ਇੰਸ਼ੋਰੈਂਸ, ਮੋਰਗੇਜ ਦੀ ਪ੍ਰੋਟੈਕਸ਼ਨ ਹੈ, ਫੈਮਿਲੀ ਦੀ ਪ੍ਰੋਟੈਕਸ਼ਨ ਹੈ, ਉਸ ਤੋਂ ਬਾਅਦ ਅਸੀਂ ਬੇਫਿਕਰ ਹੋ ਜਾਂਦੇ ਹਾਂ। ਪਰ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਕਾਰਪੋਰੇਟ ਓਨਡ ਪਾਲਿਸੀਜ਼ ਦੇ ਨਾਲ ਆਪਣੀ ਕਾਰਪੋਰੇਸ਼ਨ ਦੀ ਪ੍ਰੋਟੈਕਸ਼ਨ ਜ਼ਰੂਰ ਹੋਵੇ, ਕਿਉਂਕਿ ਜਦੋਂ ਵੀ ਅਸੀਂ ਕਾਰਪੋਰੇਸ਼ਨ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਇੰਨਾ ਜ਼ਿਆਦਾ ਮਿਹਨਤ ਕਰਕੇ ਉਹਨਾਂ ਨੂੰ ਇਸ ਟਾਈਮ ਤੇ ਸਟੈਂਡ ਆਊਟ ਕਰਦੇ ਹੈਗੇ ਹਾਂ, ਤਾਂ ਉਹਨਾਂ ਦੀ ਪ੍ਰੋਟੈਕਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਕੱਲ੍ਹ ਜੇ ਗੋਡ ਫੋਰਬਿਡ ਕਿਸੇ ਤਰ੍ਹਾਂ ਦਾ ਮਿਸਹੈਪ ਹੁੰਦਾ ਤਾਂ ਫੈਮਿਲੀ ਦੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਜ਼ਰੂਰ ਹੋਵੇ। ਜ਼ਿਆਦਾ ਜਾਣਕਾਰੀ ਲਈ 416-509-1509। ਥੈਂਕ ਯੂ ਸੋ ਮਚ,
0: ਬਹੁਤ ਬਹੁਤ ਧੰਨਵਾਦ। ਗੁੱਡ ਡੇ। 416-509-1509 ਤੇ ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰ ਲੈਣਾ। ਕਹਿੰਦੇ ਬੱਚਿਆਂ ਨੇ ਬੈਕ ਟੂ ਸਕੂਲ ਜਾਣਾ, ਕਈ ਤਾਂ ਕਹਿੰਦੇ ਇਹਨਾਂ ਨੂੰ ਹੁਣੇ ਚੱਕ ਕੇ ਲੈ ਜਾਓ, ਤੰਗ ਆ ਜਾਂਦੇ ਆ। ਸੋਫੇ ਭੰਨਦੇ ਆ, ਵਧੀਆ ਸੋਫੇ ਭੰਨਦੇ ਆ, ਕਿਤੇ ਉਹ ਬੈਠੇ ਨਹੀਂ ਹੈਗੇ ਆਈਪੈਡ ਦੇ ਉੱਪਰ ਜਾਂ ਸੈੱਲਫੋਨ ਦੇ ਉੱਪਰ, ਅੱਖਾਂ ਖਰਾਬ ਕਰਦੇ, ਪਤਾ ਨਹੀਂ ਕਿਹੜੀਆਂ ਬੀਬੀਆਂ ਨੂੰ ਇਹ ਵੀ ਦੇਖਣ ਲੱਗ ਪੈਂਦੇ ਹਨ। ਸੋ ਬੱਚਿਆਂ ਨੂੰ ਕਿਹੜੀਆਂ ਐਪਸ ਦੇਣੀਆਂ ਉਹ ਦਿਆ ਕਰੋ, ਘੱਟ ਦਿਆ ਕਰੋ, ਜਿਹੜਾ ਸਕਰੀਨ ਟਾਈਮ ਹੁੰਦਾ ਆ ਪੜ ਲੈਂਦੇ ਕਰੋ। ਸੋਫੇ ਯਾਰ ਬੱਚਿਆਂ ਦਾ ਕੰਮ ਹੈ, ਸੋਫੇ ਭੰਨਣ ਦੇ ਲਕੀਰਾਂ ਵਾਣੀਆਂ, ਇਹੀ ਤਾਂ ਕੰਮ ਹੁੰਦਾ ਬੱਚਿਆਂ ਦਾ। ਬੱਚੇ ਛੁੱਟੀਆਂ 'ਤੇ ਹਨ ਅਤੇ ਛੁੱਟੀਆਂ ਵਿੱਚ ਬਹੁਤ ਸਾਰੇ ਪ੍ਰੋਗਰਾਮ ਵੱਖ ਵੱਖ ਗੁਰੂ ਘਰਾਂ ਵਿੱਚ ਵੀ ਲੀਕੇ ਜਾਂਦੇ ਹਨ, ਉਹਨਾਂ ਵਿੱਚ ਰਜਿਸਟਰ ਕਰ ਸਕਦੇ। ਸਤੰਬਰ ਵਿੱਚ ਹੋਰ ਕਲਾਸਾਂ ਵੀ ਸ਼ੁਰੂ ਹੋਣੀਆਂ, ਡੇ ਖਾਲਸਾ ਵੱਡੇ ਸੀ ਗੁਰੂ ਘਰ ਸਾਹਿਬ, ਉੱਥੇ ਕਾਲ ਕਰਕੇ ਪਤਾ ਕਰ ਕਿਹੜੀ ਕਿਹੜੀ ਕਲਾਸਾਂ ਬੱਚੇ ਵਿੱਚ ਸ਼ਾਮ ਨੂੰ ਵੀਕਐਂਡ ਦੇ ਉੱਪਰ ਇਹਨਾਂ ਨੂੰ ਕਲਾਸਾਂ ਵਿੱਚ ਰਜਿਸਟਰ ਕਰ ਸਕਦੇ ਹੋ। ਬਿਜ਼ੀ ਰੱਖੋ ਬੱਚਿਆਂ ਨੂੰ, ਬਿਜ਼ੀ ਰੱਖਣਾ ਬੜਾ ਜ਼ਰੂਰੀ ਆ। ਐਨਰਜੀ ਹੁੰਦੀ ਹੈ ਨਾ ਕੋਈ, ਬਹੁਤ ਪੁੱਠੀਆਂ ਛਾਲਾਂ ਮਾਰਦੇ ਹਨ ਕਿਉਂਕਿ ਐਨਰਜੀ ਬਹੁਤ ਸੀ। ਖੰਡ ਘੱਟ ਦਿਆ ਕਰੋ, ਮਿੱਠਾ ਭੱਜਦੇ ਹਨ, ਦੌੜਦੇ, ਕੰਧਾਂ ਵੀ ਸਿਰ ਮਨ ਲੱਗ ਪੈਂਦਾ ਜੀ ਇਹਨਾਂ ਨੂੰ ਨਾ ਮੁੜ ਕੇ ਆਈਪੈਡ ਦੇਵੋ। ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲ ਕਰਨੀ, ਮੈਂ ਵੈਲਕਮ ਕਰ ਦੇਵਾਂ, ਕਿਉਂਕਿ ਕਹਿੰਦੇ ਤੰਬੜਾ ਤੁਸੀਂ ਕਿੱਥੇ ਗਏ ਸੀ, ਮੈਂ ਗੁਰਮੁਖ ਸਿੰਘ ਬਾਰੀ ਸਾਹਿਬ ਨੂੰ ਫੜਨ ਵਾਸਤੇ ਵਾਪਸ ਨਹੀਂ ਆਏ, ਹੁਣ ਆ ਗਏ ਹਨ। ਬਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਤੰਬੜ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ, ਆਪਣੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੰਬੜ ਸਾਹਿਬ ਏਦਾਂ ਕਦੀ ਹੋ ਨਹੀਂ ਸਕਦਾ ਕਿ ਜਦੋਂ ਹੁਣ ਸਾਡੀ ਲੋੜ ਹੈਗੀ ਹੈ ਤੇ ਆਪਾਂ ਮੌਕੇ ਤੇ ਨਾ ਆਈਏ, ਕਿਉਂਕਿ ਚੰਦ ਰਹਿ ਗਏ ਸੀ ਸਿਟੀ ਇਲੈਕਸ਼ਨਾਂ ਦੇ ਹਫ਼ਤੇ ਕੁਛ ਰਹਿ ਗਏ ਹੈਗੇ ਆ ਜੀ।
0: ਜੀ ਹਾਂ, ਸਿਟੀ ਇਲੈਕਸ਼ਨ ਦੇ ਬਹੁਤ ਟਾਈਮ ਘੱਟ ਰਹਿ ਗਿਆ ਹੈਗਾ, ਜਿਹੜੇ ਫੌਜ ਨੇ ਰਜਿਸਟਰ ਕਰਨਾ ਦਾ ਡੈਡਲਾਈਨ ਖਤਮ ਹੋ ਗਈ ਹੈਗੀ ਆ, ਹੁਣ ਜਿਹੜੇ ਮੈਦਾਨ ਵਿੱਚ ਹੈਗੇ ਆ ਤੇ ਹੈਗੇ ਆ।
2: ਬਿਲਕੁਲ, ਸੋ ਮੀਡੀਆ ਨੂੰ ਆਪਣਾ ਕੰਮ ਕਰਦਾ ਰਹਿਣਾ ਚਾਹੀਦਾ ਜੀ। ਅਸੀਂ ਆਪਣੇ ਨੂੰ ਮੀਡੀਆ ਨਾ ਹੋ ਕੇ ਆਪਾਂ ਇਹ ਕਹਿੰਦੇ ਕਿ ਅਸੀਂ ਪਰਿਵਾਰ ਦੇ ਮੈਂਬਰ ਹੈਗੇ ਆ, ਜਿੰਨੇ ਸਾਡੇ ਸਿਟੀ ਵਾਸੀ ਹੈਗੇ ਆ, ਆਂਢ ਗੁਆਂਢ ਹੈਗਾ ਆ, ਜਾਂ ਆਪਾਂ ਵੀ ਆ ਆਮ ਜੇ ਇਨਸਾਨ ਆ, ਤਾਂ ਅਸੀਂ ਉਹਨਾਂ ਦੇ ਕੰਸਰਨ ਏਦਾਂ ਸਮਝਦੇ ਹਾਂ ਜਿਵੇਂ ਸਾਡੇ ਆਪਣੇ ਮੋਢਿਆਂ ਤੇ ਬੀਤ ਰਹੀ ਹੈਗੀ ਆ। ਠੀਕ ਹੈ ਜੀ, ਤਾਂ ਫਿਰ ਉਹਨਾਂ ਦੀ ਗੱਲਬਾਤ ਹੋਣੀ ਚਾਹੀਦੀ ਆ, ਲੋਕਾਂ ਦੇ ਹੱਕਾਂ ਦੀ ਗੱਲਬਾਤ ਹੋਣੀ ਚਾਹੀਦੀ, ਤੇ ਜਿਹੜਾ ਆਗੂ ਕੋਈ ਚੰਗਾ ਕੰਮ ਕਰਦਾ ਹੋਵੇ ਉਹਨੂੰ ਵੀ ਉਤਸ਼ਾਹਿਤ ਕਰਨਾ ਬਣਦਾ, ਤੇ ਜਿਹਦੀ ਜ਼ਿੰਮੇਵਾਰੀ ਬਣਦੀ ਉਹਦੀ ਤੈਅ ਕਰਨੀ ਬਣਦੀ ਆ। ਸਾਡਾ ਮੋਟਿਵ ਗੱਲਾਂ ਬਾਤਾਂ ਦਾ ਆਉਣ ਵਾਲੇ ਸਮੇਂ ਚ ਇਹੀ ਰਹੂਗਾ। ਇਹਦੇ ਨਾਲ ਨਾਲ ਤਮਰ ਸਾਹਿਬ, ਹੁਣ ਕੈਨੇਡੀਅਨ ਲੋਕਾਂ ਲਈ ਔਖਾ ਸਮਾਂ ਹੋਰ ਆਉਣ ਵਾਲਾ ਹੈਗਾ। ਪਹਿਲਾਂ ਵੀ ਕ੍ਰਿਟੀਕਲ ਹੀ ਸੀਗਾ, ਪਰ ਜਦੋਂ ਸਾਡਾ ਗੁਆਂਢ ਮੁਲਕ ਜਿਹੜਾ ਹੈਗਾ, ਗੁਆਂਢ ਮੁਲਕ ਤੋਂ ਉੱਪਰ ਜਾ ਕੇ ਹੁਣ ਬਹੁਤ ਸਾਰੀਆਂ ਗੱਲਾਂ, ਟ੍ਰੇਡ ਡੀਲ ਨਾ ਹੋਣਾ ਇੱਕ ਵੱਖਰੀ ਗੱਲ ਸੀ, ਨਾ ਸਿਰੇ ਚੜ੍ਹਨਾ, ਇਹ ਇੱਕ ਆਮ ਜਿਹੀਆਂ ਗੱਲਾਂ ਹੈਗੀਆਂ ਨੇ ਕਿ ਦੁਬਾਰਾ ਮੀਟਿੰਗ ਹੋ ਸਕਦੀ ਆ। ਪਰ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਕੋਈ ਸ਼ੇਅਰ ਕੀਤੀਆਂ ਨੇ, ਮੇਰੇ ਕੋਲ ਵੀ ਹੈਗੀਆਂ ਨੇ, ਕਿ ਗੁਆਂਢੀ ਮੁਲਕ ਕਰ ਰਿਹਾ ਆ, ਉਹਦੇ ਤੋਂ ਸੰਕੇਤ ਇਹ ਮਿਲਦੇ ਆ ਕਿ ਸਾਡਾ ਸਮਾਂ ਔਖਾ ਹੋਰ ਆ ਸਕਦਾ ਹੈਗਾ ਜੀ। ਸੋ ਡੀਲ ਕਿੰਨਾ ਹਾਲਤਾਂ 'ਚ ਫੇਲ ਹੋਈ, ਉੱਥੇ ਕੀ ਕੁਛ ਮੰਗਾਂ ਮੌਕੇ ਤੇ ਰੱਖ ਲਈਆਂ ਗਈਆਂ ਅਮੈਰੀਕਾ ਵੱਲੋਂ, ਜਿਹੜੇ ਕੈਨੇਡਾ ਜੇ ਅਕਸੈਪਟ ਕਰਦਾ ਤਾਂ ਫਿਰ ਜਿਹੜੀ ਟਰੰਪ ਸਾਹਿਬ ਦੀ ਕੁਇੰਜੀ ਸਟੇਟ ਵਾਲੀ ਗੱਲ ਹੈਗੀ ਆ, ਉਹ ਆਪਣੇ ਆਪ ਹੀ ਮੰਨ ਲਈ ਜਾਣੀ ਸੀਗੀ। ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਕਿ ਇਹਦਾ ਅਸਰ ਹੁਣ ਦੋਵੇਂ ਪਾਸੇ ਕੀ ਹੋਣਾ, 28 ਬਿਲੀਅਨ ਦਾ ਕਿੱਥੇ ਕਿੱਥੇ ਅਸਰ ਹੋ ਰਿਹਾ, ਕਿਹੜੀ ਕਿਹੜੀਆਂ ਗੱਲਾਂ ਨੇ, ਤਾਂ ਪਰਸੋਂ ਪਰ ਹੁਣ ਜਿਹੜੇ ਬਿਆਨ ਆਏ ਹੈਗੇ ਅਮੈਰੀਕਾ ਵੱਲੋਂ ਉਹ ਕਿਹੜੇ ਹੈਗੇ ਆ। ਪਰ ਮੈਂ ਟੱਚ ਅਪ ਕਰਾਂਗਾ ਸਿਟੀ ਦੇ ਮੁੱਦਿਆਂ ਨੂੰ ਪਹਿਲਾਂ, ਫਿਰ ਥੋੜਾ ਜਿਹਾ ਆਪਾਂ ਬੈਕਅਪ ਕਹਿੰਦੇ ਹੋ ਤਾਂ ਆਪਾਂ ਅਮੈਰੀਕਾ ਦਾ ਲੈ ਲੈਂਦੇ ਆ ਜਾਂ ਸਿਟੀ ਦੇ ਲੈ ਲੈਂਦੇ
0: ਜੀ,
2: ਤਾਂ ਤੁਸੀਂ ਥੋੜਾ ਜਿਹਾ ਕੰਟੀਨਿਊ
0: ਤੁਸੀਂ ਆਪਣੀ ਮਾੜੀ ਮਾੜੀ ਲਾਈਨ ਹੋਲਡ ਤੇ ਰੱਖੋ, ਮੈਂ ਇੱਕ ਸਪਾਂਸਰ ਵੀ ਸੰਦੇਸ਼ ਪੜ੍ਹ ਲਵਾਂ, ਜਦ ਤੁਸੀਂ ਰੈਡੀ ਹੋ ਜਾਓ। ਆਪਾਂ ਬਿਲਕੁਲ ਖਬਰਾਂ ਤੁਹਾਡੇ ਵਾਸਤੇ ਲੈ ਕੇ ਪਹੁੰਚ ਗਏ ਹੈਗੇ ਆ। ਗੁਰਮਤ ਸਿੰਘ ਬਾਰੀਆ ਸਾਹਿਬ ਕਾਫੀ ਲੰਬੇ ਸਮੇਂ ਤੋਂ ਜਰਨਲਿਸਟ ਹਨ ਤੇ ਸਾਡਾ ਸਾਥ ਦਿੰਦੇ ਹਨ ਤੇ ਦਿੰਦੇ ਰਹਿਣਗੇ, ਇਸੇ ਤਰ੍ਹਾਂ ਤੁਸੀਂ ਸਾਡਾ ਸਾਥ ਦਿੰਦੇ ਹੋ, ਬਹੁਤ ਬਹੁਤ ਧੰਨਵਾਦ। ਜੋ ਹੈਗਾ ਉਹੀ ਪੇਸ਼ ਕਰੀਦਾ, ਜੇ ਲੱਗਦਾ ਕਿਤੇ ਆਪਾਂ ਇੱਧਰ ਉੱਧਰ ਹੋ ਗਏ ਨਾ ਤਾਂ ਸਾਡੀਆਂ ਫੋਨ ਲਾਈਨਾਂ ਖੁੱਲੀਆਂ, ਸਾਡੀ ਸੀਟ ਵਿਹਲੀ ਹੁੰਦੀ ਹੈ, ਇੱਥੇ ਆ ਕੇ ਬੈਠ ਕੇ ਦੱਸ ਸਕੇ। ਤੁਹਾਡੇ ਕੋਲ ਐਸਾ ਇਨਸਾਨ ਪਹੁੰਚਿਆ ਜਿਹਦੇ ਕੋਲ ਬਹੁਤ ਸਾਰੀ ਜਾਣਕਾਰੀ ਇਨਫੋਰਮੇਸ਼ਨ ਹੈਗੀ ਆ, ਲੋਕਾਂ ਦਾ ਫਾਇਦਾ ਹੋ ਸਕਦਾ, ਵਾਈ ਨਾਟ, ਸਾਡਾ ਮੀਡੀਆ ਹੱਬ ਤੁਹਾਡੇ ਵਾਸਤੇ ਅਵੇਲੇਬਲ ਹੈਗਾ ਆ। ਜਸਪਾਲ ਗੋਣੀਆ ਸਾਹਿਬ ਦੇ ਘਰ ਵਿੱਚ ਬੜੀਆਂ ਰੌਣਕਾਂ ਸੀਗੀਆਂ, ਅਸੀਂ ਤਾਂ ਨਹੀਂ ਪਹੁੰਚ ਸਕੇ, ਰੱਬ ਇਸ ਭਗਵਾਨ ਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਬਹੁਤ ਸਾਰੇ ਮਿੱਤਰ ਦੋਸਤ ਇੰਡੀਆ ਤੋਂ ਵੀ ਪਹੁੰਚ, ਪੰਜਾਬ ਤੋਂ ਵੀ ਪਹੁੰਚੇ ਹੋਏ ਸਨ ਖੁਸ਼ੀ ਦੇ ਮੌਕੇ ਦੇ ਉੱਪਰ। ਜਸ ਭੁੱਲਰ ਸਾਹਿਬ ਮੌਰਜੀ ਦੀਆਂ ਸੇਵਾਵਾਂ ਦਿੰਦੇ ਹਨ, 416-732-2611, ਮੌਰਜੀ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ 416-732-2611 ਦੇ ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰ ਲੈਣਾ। ਆਉਣ ਵਾਲੇ ਦਿਨ ਵਿੱਚ ਇਹਨਾਂ ਨੂੰ ਵੀ ਏਅਰ 'ਤੇ ਲੈ ਕੇ ਆਵਾਂਗੇ। ਬੀ ਕੇ ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗਰ ਸਾਹਿਬ ਦਾ ਨੰਬਰ 905-451-1414, ਜਸਪਾਲ ਗੋਣੀਆ 416-674-7050, ਐਲ ਪੀ ਰੂਫਿੰਗ ਅਤੇ ਬਲਵਿੰਦਰ ਸਿੰਘ ਜਿੱਥੇ ਸ਼ਿੰਗਲ ਰਿਪਲੇਸ ਕਰਕੇ ਨੇ, ਛੱਤਾਂ ਰਿਪੇਅਰ ਕਰਦੇ ਹਨ, ਛੱਤ ਕੋਈ ਲੀਕ ਕਰੀਏ, ਨਵੀਂ ਛੱਤ ਚਾਹੀਦੀ ਹੈ, ਪੁਰਾਣੀ ਨੂੰ ਨਵੀਂ ਬਣਾਉਣਾ ਚਾਹੁੰਦੇ ਹੋ ਤਾਂ ਕਮਰਸ਼ੀਅਲ ਅਤੇ ਰੈਜੀਡੈਂਸ਼ੀਅਲ ਛੱਤਾਂ ਚੇਂਜ ਕਰਕੇ ਦਿੰਦੇ ਹਨ। ਬਲਵਿੰਦਰ ਸਿੰਘ 416-602-7216, ਚਾਰ ਲੇਨ ਪੇਂਟਿੰਗ, ਹੋਟਲ ਮੋਟਰ ਬਿਜ਼ਨਸ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਵਾਸਤੇ ਬ੍ਰਿਕ ਪੇਂਟ, ਡੈਕ ਪੇਂਟ ਚਾਹੀਦਾ ਹੈਗਾ, ਆਪਣੇ ਡੈਕ ਨੂੰ ਸਟੇਨ ਕਰਨਾ ਹੋਵੇ ਕਰ ਸਕਦੇ ਹੋ, ਅਤੇ ਨੰਬਰ ਹੈਗਾ ਗੋਰੇ ਧਨੋਏ ਦਾ 416-230-4000। ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, 6479888731। ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, ਵਾਇਰਿੰਗ ਦਾ ਕੰਮ ਹੋਵੇ, ਡੀ ਪੀ ਐੱਫ ਕਲੀਨਿੰਗ ਵਾਸਤੇ, ਤਾਂ ਏ ਵੀ ਐੱਸ ਐਂਡ ਸੈਂਸਰ ਇਸ਼ੂ ਆ, ਸੋਨੇ ਦਾ ਨੰਬਰ 3472713834। ਥਰੂਵੇ ਵਾਲੇ ਸਪੈਸ਼ਲਾਈਜ਼ ਟ੍ਰੇਲਰਸ ਬਣਾ ਕੇ ਦਿੰਦੇ ਹਨ ਕੈਨੇਡਾ ਵਿੱਚ, ਰਾਈਟ ਕਰੋਸ ਕੈਨੇਡਾ ਦੇ ਅਮੇਜ਼ਿੰਗ ਇੰਜੀਨੀਅਰਡ ਟ੍ਰੇਲਰ ਤੁਹਾਡੇ ਵਾਸਤੇ ਬਣਾ ਕੇ ਦਿੰਦੇ ਹਨ। ਤੁਹਾਨੂੰ ਚਾਹੀਦਾ ਫਲੈਟ ਬੈੱਡ ਚਾਹੀਦਾ ਨਵਾਂ ਟ੍ਰੇਲਰ, ਬੀ ਟ੍ਰੇਨ ਚਾਹੀਦਾ, ਡਰੋਪ ਡੈਕ ਚਾਹੀਦਾ, ਕੋਇਲ ਵੈਲ ਟ੍ਰੇਲਰ ਚਾਹੀਦੇ ਹਨ, ਅਤੇ 1176 ਫੀਸਟਰ ਡਰਾਈਵ 'ਤੇ ਮਿਸਾਗਰ ਦੇ ਵਿੱਚ ਗੁਰਮਿੰਦਰ ਤਨੇਸਰ ਹਿੰਦਾਬਾਈ ਦਾ ਨੰਬਰ 905-219-0080 ਹੈਗਾ ਜੀ। ਅਤੇ ਇੰਡੀਅਨ ਪੰਜਾਬੀ ਵੀ ਆਰ 115 ਫਾਦਰ ਟੋਬਰ ਰੋਡ 'ਤੇ ਹਨ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਡਾਈਨਿੰਗ ਟੇਕ ਆਊਟ ਰੈਸਟੋਰੈਂਟ, ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ, ਅਤੇ ਮੀਟ ਸ਼ੋਪ ਵੀ ਹੈਗੀ ਆ, 905-799-5058। ਫਰੈਸ਼ ਫਰੂਟਸ ਐਂਡ ਵੈਜੀਟੇਬਲ ਲੈਣੇ ਹੋਣ ਇੰਡੀਆ ਪੰਜਾਬੀ ਬਾਜ਼ਾਰ 'ਤੇ ਪਹੁੰਚ ਸਕਦੇ ਹੋ। ਖਬਰਾਂ ਵੱਲ ਚੱਲਦੇ ਹਾਂ, ਖਬਰ 'ਤੇ ਨਜ਼ਰ ਰੱਖਦੇ ਹਨ ਅਸੀਂ ਤੁਹਾਡੇ ਪਾਸੇ, ਕਾਫੀ ਸਾਰੀਆਂ ਖਬਰਾਂ ਲੈ ਕੇ ਆਈ ਦੀ, ਬਹੁਤ ਸਾਰੀਆਂ ਖਬਰਾਂ ਕਈ ਵਾਰ ਮਿਸ ਹੋ ਜਾਈਏ, ਤੁਸੀਂ ਸਾਡੀ ਟੀ ਵੀ ਦੇ ਉੱਪਰ ਥੱਲੇ ਜ਼ੋਨ ਦੇ ਵਿੱਚ, ਪੜ੍ਹ ਸਕਦੇ ਹੋ, ਜੋ ਹੈਗਾ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ। ਤੁਹਾਡੇ ਬਹੁਤ ਸਾਰੇ ਫੋਨ ਕਾਲਸ ਆਏ ਸੀ ਦੇ ਵਿੱਚ ਵੀ ਅਭੀ ਧਾਲੀਵਾਲ ਜੀ ਕੱਲ੍ਹ ਬੈਠ ਗਏ ਹਨ, ਵੀ ਇਹਨਾਂ ਆਪਣੀ ਐਪਲੀਕੇਸ਼ਨ ਕੱਲ੍ਹ ਵਿਦਡਰਾਅ ਕਰ ਲਈ ਆ, ਸੋ ਮੈਂ ਆਊਟ ਆਫ ਟਾਊਨ ਸੀਗਾ, ਇਹਨਾਂ ਨੂੰ ਪੁੱਛ ਲਵਾਂਗਾ, ਖੁਦ ਇਹਨਾਂ ਨੂੰ ਮੈਂ ਲਾਈਵ ਟੀ ਵੀ 'ਤੇ ਲੈ ਕੇ ਆਵਾਂਗਾ, ਕਿਉਂਕਿ ਇਹਨਾਂ ਨੂੰ ਕਾਫੀ ਸਪੋਰਟ ਸੀਗੀ ਅਤੇ ਕਹਿੰਦੇ ਕੱਲ੍ਹ ਬੈਠ ਕੇ ਸਾਨੂੰ ਦੱਸਣਗੇ ਜ਼ਰੂਰ। ਅਸੀਂ ਤਾਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਵਾਲੀ ਆਵਾਜ਼ ਬਣ ਕੇ ਵੀ ਬੈਠੇ ਸੀਗੇ, ਹੁਣ ਵੋਟ ਪਾਈਏ ਤਾਂ ਕਿਹਨੂੰ ਪਾਈਏ, ਤੁਹਾਡੇ ਵਾਸਤੇ ਬਹੁਤ ਸਾਰੇ ਨੁਮਾਇੰਦੇ ਲੈ ਕੇ ਆਉਣੇ ਆ, ਜਿਹਨੂੰ ਮਰਜ਼ੀ ਪਾ ਦਿਓ। ਸੈਣੀ ਪਿਕਰਿੰਗ ਅਗਸਤ ਦੀ 30 ਤਰੀਕ ਨੂੰ ਹੈਗੀ ਆ, ਬੈਲਾ ਗਾਰਡਨ 12700 ਜੇਨ ਸਟਰੀਟ ਕਿੰਗ ਸਿਟੀ ਵਿੱਚ ਹੈਗੀ। ਤਾਰਾ ਸਿੰਘ ਦਾ ਨੰਬਰ 6479928799 ਸੈਣੀ ਪਿਕਨਿਕ, ਅਤੇ ਸਾਂਝਾ ਵਿਰਸਾ ਪਿਕਨਿਕ ਡੇਟ ਜੋ ਨਵੀਂ ਆ ਜਾਵੇਗੀ ਤੁਹਾਨੂੰ ਦੱਸ ਦੇਵਾਂਗੇ। ਅਤੇ ਹੰਸ ਰਾਜ ਹੰਸ ਬਾਈ ਦਾ ਸ਼ੋਅ ਪੰਜਾਬੀ ਵਿਰਸਾ ਵਾਲੇ ਸਿੰਘ ਹਰਜੀਤ ਜੀ ਲੈ ਕੇ ਆਏ ਹਨ, ਫਰਾਈਡੇ ਸਪਤੰਬਰ ਦੀ 18 ਤਰੀਕ ਨੂੰ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ ਆ। ਕੁੱਕ ਚਾਹੀਦਾ ਇੱਕ ਰੈਸਟੋਰੈਂਟ ਵਾਸਤੇ 416-452-22 'ਤੇ ਮੇਰੇ ਨਾਲ ਸੰਪਰਕ ਕਰ ਲੈਣਾ। ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਅਤੇ ਵੈਲਕਮ ਕਰਦੇ ਹਾਂ ਬਾਰੀਆ ਸਾਹਿਬ। ਆਪਾਂ ਪਹਿਲਾਂ ਜਿਹੜਾ ਮੇਨ ਮੁੱਦਾ ਹੈਗਾ ਆਪਣੇ ਡੋਨਲਡ ਟਰੰਪ ਤਾਂ ਮਾਰਕ ਕਾਰਨੀ ਦਾ ਐਲਬੋਜ਼ ਅਪ ਹੋ ਗਈਆਂ ਹਨ, ਮਾਰਕ ਕਾਰਨੀ ਨੂੰ ਪਤਾ ਬਹੁਤ ਸਾਰੀਆਂ ਬਿਜ਼ਨਸ ਬੰਦ ਹੋਣੀਆਂ, ਬਹੁਤ ਸਾਰੀਆਂ ਜੋਬਾਂ ਲੋਸ ਵੀ ਹੋਣੀਆਂ ਹੈਗੀਆਂ ਅਤੇ ਸਾਨੂੰ ਸਾਹਮਣਾ ਕਰਨਾ ਪੈਣਾ ਆ। ਸੋ ਕੈਨੇਡਾ ਨੂੰ ਸਾਂਭਣ ਵਾਸਤੇ ਖੜ੍ਹੇ ਹਨ ਕਿ ਨਹੀਂ ਖੜ੍ਹੇ, ਆਉਣ ਵਾਲਾ ਟਾਈਮ ਦੱਸੇਗਾ ਵੀ ਕਿੰਨੀਆਂ ਕੁ ਬਿਜ਼ਨਸ ਨੂੰ ਇਹ ਕਿੰਨਾ ਕੁ ਫੰਡ ਭੇਜਦੇ ਹਨ, ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਦੋਂ ਡੋਨਲਡ ਟਰੰਪ ਕਹਿ ਰਿਹਾ ਵੀ ਤੁਸੀਂ ਸਾਡੇ ਨਾਲ ਲੜਾਈ ਲੜਨੀ ਆ, ਗੁੱਡ ਲੱਕ, ਇਹੀ ਕਹਿ ਰਿਹਾ। ਕਹਿੰਦਾ ਯੂ ਵਾਂਟ ਟੂ ਫਾਈਟ ਵਿਦ ਅਸ, ਗੁੱਡ ਲੱਕ, ਇਹੀ ਕਹਿ ਰਿਹਾ ਡੋਨਲਡ ਟਰੰਪ ਜੀ, ਕਹਿੰਦਾ ਯੂ ਵਿਲ ਨੈਵਰ ਵਿਨ। ਸੋ ਬਾਰੀ ਸਾਹਿਬ ਪਹਿਲਾਂ ਇਹਦੀ ਗੱਲਬਾਤ ਕਰ ਰਿਹਾ, ਟ੍ਰੇਡ ਦੀ ਹੀ ਗੱਲਬਾਤ ਕਰ ਲੈਂਦੇ ਆ।
2: ਬਿਲਕੁਲ ਜੀ, ਜਿਹੜੀ ਟ੍ਰੇਡ ਡੀਲ ਦੋਵਾਂ ਦੇਸ਼ਾਂ ਦੇ ਵਿੱਚ ਉਮੀਦਾਂ ਸੀ ਕੈਨੇਡੀਅਨ ਲੋਕਾਂ ਨੂੰ ਕਿ ਹੁਣ ਸ਼ਾਇਦ ਸਿਰੇ ਚੜ੍ਹ ਜਾਊਗੀ, ਐਮ ਅੰਤਮੇ ਪਲਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਖ਼ਬਰ ਆਉਂਦੀ ਹੈ ਕਿ ਟ੍ਰੇਡ ਡੀਲ ਫੇਲ ਹੋ ਗਈ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨ ਹੁਣ ਆਪਣੀ ਟੀਮ ਨੂੰ ਵਾਪਸ ਬੁਲਾ ਲਿਆ ਜੀ। ਤਾਂ ਉਸ ਤੋਂ ਬਾਅਦ ਜਿਹੜੇ 50% ਟੈਰਿਫ ਸੀਗਾ ਜਿਹੜਾ ਨਵਾਂ ਐਲਾਨ ਕੀਤਾ ਹੋਇਆ ਸੀ ਟਰੰਪ ਸਾਹਿਬ ਨੇ, ਉਹ ਵੀ ਲਾਗੂ ਹੋ ਗਿਆ ਜੀ। ਤਾਂ ਉਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਆ ਉਹ ਕੀ ਹੈਗੀ ਆ ਜੀ? ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਹੁਣ ਹਾਲਾਤ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਕੈਨੇਡਾ ਦੇ ਵਿੱਚ ਇਕਨੋਮਿਕਲੀ ਪਹਿਲਾਂ ਹੀ, ਜਦੋਂ ਵੈਸੇ ਤਾਂ ਵਰਲਡ ਭਰ ਦੇ ਵਿੱਚ ਹੀ ਆ ਪਰ ਕੈਨੇਡਾ ਵੀ ਉਹਨੂੰ ਫੇਸ ਕਰ ਰਿਹਾ ਐਜ਼ ਵੈਲ, ਤਾਂ ਹੁਣ ਹੋਰ ਕ੍ਰਿਸ਼ੀਅਲ ਹੋਣੇ ਆ ਜੀ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹ ਇਸ ਜਿਹੜੀਆਂ 50% ਟੈਰਿਫ ਦੇ ਅੰਡਰ ਆਉਣੀਆਂ ਨੇ ਉਹ ਪਹਿਲਾਂ ਹੀ ਮਾਰ ਹੇਠ ਹੈਗੀਆਂ। ਜਾਂ ਤਾਂ ਦੋ ਆਪਸ਼ਨਾਂ ਹੋਣੀਆਂ ਨੇ, ਜਾਂ ਗਵਰਨਮੈਂਟ ਉਹਨਾਂ ਨੂੰ ਫੁੱਲੀ ਤੌਰ ਤੇ ਫੰਡਿੰਗ ਕਰੂਗੀ, ਸਪੈਸ਼ਲ ਫੰਡਿੰਗ ਦਊਗੀ, ਤਾਂ ਜਾਂ ਫਿਰ ਲੇ ਆਫ ਹੋਣੀ ਆ ਵੱਡੀ ਪੱਧਰ ਤੇ, ਜਿਵੇਂ 1,00,000 ਅਨੁਮਾਨ ਲਾਇਆ ਜਾ ਰਿਹਾ ਸੀਗਾ। ਸੋ ਇਹਦੇ ਆਸ ਪਾਸ ਜਿਹੜਾ ਲੋਕ ਬੇਰੁਜ਼ਗਾਰ ਹੋਣਗੇ ਉਹਦਾ ਅਸਰ ਕੀ ਪੈਂਦਾ ਹੈਗਾ ਇਹ ਆਉਣ ਵਾਲੇ ਸਮੇਂ ਦੱਸੂਗਾ।
0: ਜਿਹੜੇ ਐਨਲਿਸਟ ਨੇ ਆਪਣੀ ਐਸਟੀਮੇਟ ਦਿੱਤੀ ਹੋਈ ਹੈਗੀ ਆ, 52,000 ਜੋਬਾਂ ਜਿਹੜੀਆਂ ਹੈਗੀਆਂ ਆ ਉਹ ਡਾਇਰੈਕਟਲੀ ਐਟ ਰਿਸਕ ਹਨ, ਕਹਿੰਦੇ ਇਨਡਾਇਰੈਕਟ ਜੋਬਸ ਹਨ ਉਹ 35,000 ਹਨ। ਜਿਹੜੀਆਂ ਹਾਰਡੈਸਟ ਹਿੱਟ ਪ੍ਰੋਵਿੰਸਿਸ ਆ ਜੋਬ ਲਾਸ ਦੇ ਵਿੱਚ, ਅੰਟੇਰੀਓ 36,000 ਕਬੈਕ 18,300 BC ਵਿੱਚ 11,200 ਹੈਗੀਆਂ ਜਿਹੜਾ ਜੋਬ ਲਾਸ, ਮਸ਼ੀਨਰੀ ਇਲੈਕਟ੍ਰੋਨਿਕ ਪਲਾਸਟਿਕ ਅਤੇ ਰਬਰ, ਇਹਦੇ ਜਿਹੜੀ ਪਲਾਸਟਿਕ ਹੁੰਦੀ ਆ ਉਹਦੇ ਵਿੱਚ ਵੱਧ ਜੋਬਾਂ ਲੋਸ ਹੋ ਸਕਦੀ ਹੈਗੀਆਂ। ਉਹ ਡੋਨਲਡ ਟਰੰਪ ਨੇ ਬੜੇ ਤਕੜੇ ਬਿਆਨ ਦਿੱਤੇ, ਬੜੇ ਮੱਗੇ ਜਿੱਦਾਂ ਮਾਰਦੇ ਹੁੰਦੇ ਮਾਰਦੇ ਹਨ, ਉਹ ਕਹਿੰਦੇ ਵੀ ਆਈ ਥਿੰਕ ਇਸ ਫੂਲਿਸ਼ ਔਨ ਦੇਅਰ ਪਾਰਟ, ਵੀ ਇਹੀ ਕਹਿ ਰਹੇ ਹਨ ਵੀ ਕੈਨੇਡਾ ਸਾਡੇ ਨਾਲ ਟ੍ਰੇਡ ਵਾਰ 'ਤੇ ਵਿਨ ਨਹੀਂ ਸਕਦਾ, ਇਸ ਟ੍ਰੇਡ ਵਾਰ ਵਿਦ US ਨੋਟ ਐਨੀਬਡੀ ਐਲਸ, ਕਹਿੰਦੇ ਆਈ ਡੋਨਟ ਥਿੰਕ ਦੇ ਕੈਨ ਵਿਨ, ਕਹਿੰਦੇ ਇਸ ਫਿਊਲਿਸ਼। ਪਰ ਜਦੋਂ ਪਹਿਲਾਂ ਟ੍ਰੇਡ ਚੱਲਦੀ ਸਭ ਕੁਝ ਬੈਲੈਂਸ ਕਰਕੇ ਚੱਲਦੀ ਹੀ ਸੀਗੀ, ਦੁੱਖ ਸਭ ਤੋਂ ਉਹਨਾਂ ਨੂੰ ਵੱਧ ਲੱਗਦਾ ਜਿਹੜੇ ਆਹ ਡੈਰੀ ਪ੍ਰੋਡਕਟਸ, ਇਹ ਦੁੱਖ ਵੱਧ ਲੱਗਦਾ, ਕਹਿੰਦੇ ਸਾਨੂੰ ਲੰਬੇ ਸਮੇਂ ਤੋਂ ਸਾਨੂੰ ਇਹਦੇ ਵਿੱਚ ਬਹੁਤ ਘਾਟਾ ਪੈ ਰਿਹਾ ਹੈਗਾ, ਸਾਡੇ ਫਾਰਮਰਸ ਨੂੰ ਘਾਟਾ ਪੈ ਰਿਹਾ ਹੈਗਾ ਆ। ਅਤੇ ਹੁਣ ਉੱਧਰ ਕੰਜ਼ਰਵੇਟਿਵ ਵਾਲੇ ਵੀ ਮੰਗਿਆ ਹੈਗਾ ਵੀ ਸਾਨੂੰ ਦੱਸੋ ਵੀ ਸਟੈਪ ਬਾਏ ਸਟੈਪ ਕੀ ਆਪਾਂ ਕਿਹੜੀ ਚੀਜ਼ ਵਿੱਚ ਆਪਾਂ ਹਾਂ ਕੀਤੀ, ਕਿਹੜੀ ਚੀਜ਼ ਵਿੱਚ ਆਪਾਂ ਨਾ ਕੀਤੀ ਹੈ, ਵੀ ਸਾਨੂੰ ਵੀ ਪਤਾ ਲੱਗੇ ਵੀ ਜੇ ਆਪਾਂ ਐਲਬੋਜ਼ ਆਪਾਂ ਕਰ ਲਈਆਂ ਕਿਸ ਚੀਜ਼ ਵਾਸਤੇ ਕੀਤੀਆਂ ਅਤੇ ਪਹਿਲਾਂ ਕੱਲ੍ਹ ਨਹੀਂ ਕੀਤੀਆਂ ਜੀ। ਵਾਰੀ ਸਾਹਿਬ
2: ਬਿਲਕੁਲ ਜੀ, ਪੀਅਰ ਪੋਲੀਵਾਲ ਸਾਹਿਬ ਆਪਣਾ ਸਪੈਸ਼ਲ ਜਿਹੜਾ ਪਾਰਲੀਮੈਂਟ ਸੈਸ਼ਨ ਸਦਨ ਦੀ ਮੰਗ ਕੀਤੀ ਹੈ ਜੀ
0: ਜੀ,
2: ਉਹਨਾਂ ਨੇ 3 ਪੁਆਇੰਟ ਉਠਾਏ ਆ ਜਿੱਦਾਂ ਤੁਸੀਂ ਗੱਲ ਦੱਸ ਰਹੇ ਹੋ। 3 ਪੁਆਇੰਟਾਂ ਦੇ ਵਿੱਚ ਕਹਿੰਦੇ ਪਹਿਲਾਂ ਤਾਂ ਸਾਨੂੰ ਜਿਹੜੀ ਡੀਲ ਸਿਰੇ ਨਹੀਂ ਚੜ੍ਹੀ, ਉਹਦੀਆਂ ਮਦਾਂ, ਉਹਦੀਆਂ ਟਰਮ ਜਾਂ ਡਰਾਫਟ ਜਿਹੜਾ ਹੈਗਾ ਉਹ ਕੈਨੇਡੀਅਨ ਲੋਕਾਂ ਨੂੰ ਪਤਾ ਲੱਗੇ, ਇਹਦੀ ਸਾਡੇ ਨਾਲ ਚਰਚਾ ਕਰੋ। ਦੂਜਾ ਇਹ ਕਰੋ ਕਿ ਤੁਹਾਡੀ ਹੁਣ ਤਿਆਰੀ ਕੀ ਹੈਗੀ, ਗੌਰਮੈਂਟ ਦੱਸੇ ਹੈਗੇ ਕਿ ਜਿਹੜੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਹੁਣ ਟ੍ਰੇਡ ਪ੍ਰਭਾਵਿਤ ਹੋਣਾ, ਲੇ ਆਫ ਹੋ ਸਕਦੀਆਂ ਨੇ ਜਿਹੜੀਆਂ, ਤਾਂ ਉਹਨੂੰ ਜਿਹੜਾ ਟੈਕਟ ਕਰਨ ਵਾਸਤੇ ਕੀ ਗੌਰਮੈਂਟ ਦੀ ਪਾਲਿਸੀ ਕੀ ਹੈਗੀ ਆ, ਇਹ ਵੀ ਗੌਰਮੈਂਟ ਜਿਹੜੀ ਰੱਖੀ ਹੈਗੀ ਆ। ਵੈਸੇ ਮੈਨੂੰ ਇਹ ਲੱਗਦਾ ਹੈਗਾ ਕਿ ਗੌਰਮੈਂਟ ਨੂੰ ਇਹਦੇ ਤੇ ਜਿੰਨੀਆਂ ਵੀ ਸਬ ਪਾਰਟੀ ਮੀਟਿੰਗ ਸੱਦ ਕੇ ਪ੍ਰੀਮੀਅਰਸ ਵੀ ਨਾਲ ਸਪੈਸ਼ਲ ਮੀਟਿੰਗਾਂ ਕਰਕੇ ਤਾਂ ਇਹਦੇ ਤੇ ਇੱਕ ਰਣਨੀਤੀ ਜਿਹੜੀ ਆ ਸਰਵ ਵਿਆਪਕ ਤੌਰ ਦੇ ਉੱਪਰ ਰਾਏ ਲੈ ਕੇ ਬਣਾਉਣੀ ਚਾਹੀਦੀ ਆ। ਸੋ ਇਹ ਨਾ ਹੋਵੇ ਗੌਰਮੈਂਟ ਆਪਣੇ ਤੌਰ ਤੇ ਹੀ ਬਹੁਤ ਸਾਰੀਆਂ ਗੱਲਾਂ ਕਰਦੀ ਰਹੇ ਤਾਂ ਜਿਹੜੇ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ ਵੀ ਜਦੋਂ ਹੁਣ ਮਸਲਾ ਜਿਹੜਾ ਨੈਸ਼ਨਲ ਇੰਟਰਸਟ ਦਾ ਹੈਗਾ ਤੇ ਗੁਆਂਢੀ ਮੁਲਕ ਨਾਲ ਟ੍ਰੇਡ ਮੁਲਕ ਦਾ ਹੈਗਾ, ਇੰਟਰਨਲ ਮਾਮਲਾ ਨਹੀਂ ਹੈਗਾ, ਤਾਂ ਇਹਨਾਂ ਹਾਲਤਾਂ ਦੇ ਵਿੱਚ ਜਿਹੜੀ ਫੈਡਰਲ ਗੌਰਮੈਂਟ ਹੈ ਉਹਨੂੰ ਇੱਕ ਸਰਵ ਪਾਰਟੀ ਪਹਿਲਾਂ ਮੀਟਿੰਗ ਵੀ ਸੱਦਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਾ ਹੋਵੇ ਪਰ ਸਰਵ ਪਾਰਟੀ ਮੀਟਿੰਗ ਅੰਦਰੂਨੀ ਤੌਰ ਦੇ ਉੱਪਰ ਸਟ੍ਰੈਟਜੀ ਜਿਹੜੀ ਕੰਟਰੀ ਦੀ ਆ ਉਹ ਪਾਰਟੀਆਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਆ ਤੇ ਕੈਨੇਡੀਅਨ ਲੋਕਾਂ ਦੇ ਪ੍ਰਤੀ ਕੀ ਹੁਣ ਜਿਹੜੀ ਸਟ੍ਰੈਟਜੀ ਹੋਊਗੀ ਉਹ ਵੀ ਦੱਸਣੀ ਚਾਹੀਦੀ ਆ।
0: ਬਾਰੀ ਸਾਹਿਬ ਇੱਕ ਸਕਿੰਟ ਵਾਸਤੇ ਰੋਕਦਾ, ਕੋਵਿਡ ਟਾਈਮ ਬਹੁਤ ਸਾਰੇ ਆਪਣੇ ਮਿੱਤਰਾਂ ਦੋਸਤਾਂ ਦੀਆਂ ਕੰਪਨੀਆਂ ਜਿਹੜੀਆਂ ਖੁੱਲੀਆਂ ਵੀ ਨਹੀਂ ਸੀਗੀਆਂ ਉਹਨਾਂ ਨੂੰ ਪੈਸੇ ਦਿੱਤੇ ਗਏ, ਇਹ ਕੋਵਿਡ ਟਾਈਮ ਦਿੱਤੇ ਗਏ ਸੀਗੇ, ਬਹੁਤ ਸਾਰੇ ਕੰਟਰੈਕਟ ਦਿੱਤੇ ਆਪਣੇ ਮਿੱਤਰਾਂ ਦੋਸਤਾਂ ਨੂੰ। ਮੈਂ ਕਹਿੰਦਾ ਇਹਦੇ ਉੱਪਰ ਪਹਿਲਾਂ ਇੱਕ ਲਾਭ ਬਣਾਉਣਾ ਚਾਹੀਦਾ, ਜੇ ਕਿਸੇ ਐਮ ਪੀ ਨੇ ਜਾਂ ਐਮ ਪੀ ਪੀ ਨੇ ਆਪਣੇ ਮਿੱਤਰਾਂ ਦੋਸਤਾਂ ਦੀ ਕੰਪਨੀ ਮੂਹਰੇ ਲੈ ਕੇ ਜਾਂਦੀ, ਉਹਨਾਂ ਨੂੰ ਇੰਨੀ ਸਜ਼ਾ, ਉਹਨਾਂ ਨੂੰ ਜੋਬ ਤੋਂ ਉਠਾਇਆ ਜਾ ਸਕਦਾ, ਸੀਟ ਤੋਂ ਥੱਲੇ ਉੱਤਰ, ਇੱਦਾਂ ਦੇ ਰੂਲਸ ਐਂਡ ਰੈਗੂਲੇਸ਼ਨ ਲੈ ਕੇ ਆਉਣ, ਕਿਉਂਕਿ ਜਿਹੜਾ ਕੈਨੇਡੀਅਨ ਦਾ ਪੈਸਾ ਘੱਫ ਦੇ ਵਿੱਚ ਨਾ ਵਰਤਿਆ ਜਾਏ, ਕੋਈ ਪਹਿਲਾਂ ਕੋਵਿਡ ਟਾਈਮ ਵਰਤਿਆ ਗਿਆ ਅਤੇ ਉਹਨਾਂ ਦਾ ਕੱਖ ਨਹੀਂ ਹੋਇਆ, ਉਹ ਮੁੜ ਕੇ ਫਿਰ ਮਲਟੀ ਮਿਲੀਨੀਅਰ ਹੋ ਗਏ ਹਨ, ਪਰ ਆਮ ਲੋਕਾਂ ਨੂੰ ਉਹਦੇ ਵਿੱਚ ਫਾਇਦਾ ਨਹੀਂ ਹੋਇਆ ਸੀਗਾ। ਇਸੇ ਤਰ੍ਹਾਂ ਇਸ ਵੇਲੇ ਵਹਿਣਾ ਹੋਵੇ ਵੀ ਚੱਕ ਲਓ ਇਹਨੂੰ ਪੈਸੇ ਦੇ ਦਿਓ, ਚੱਕ ਲਓ ਇਹਨੂੰ ਪੈਸੇ ਦੇ ਦੇਵੋ, ਕਿਉਂਕਿ ਜਿਹੜੇ ਇਹ ਐਮ ਪੀ ਜਾਂ ਐਮ ਪੀ ਬੈਠੇ ਹਨ ਇਹਨਾਂ ਦੀ ਵੋਟ ਬੈਂਕ ਜਿਹੜੇ ਹੈਗੇ ਆ ਉਹ ਆ ਕੇ ਪੁੱਛ ਰਹੇ ਸਾਨੂੰ ਸਾਨੂੰ ਪੈਸੇ ਦੇ ਦੇਵੋ, ਸਾਨੂੰ ਪੈਸੇ ਕਿੱਦਾਂ ਲੈ ਸਕਦੇ ਹੋ, ਉਹ ਲੈ ਕੇ ਪਾਸੇ ਹੋ ਜਾਂਦੇ ਹਨ, ਜਿਹਨਾਂ ਕੰਪਨੀ ਨੂੰ ਲੋੜ ਹੁੰਦੀ ਉਹ ਫਿਰ ਪਿੱਛੇ ਰਹਿ ਜਾਂਦੇ ਹਨ। ਮੈਂ ਇਹ ਗੱਲ ਕਰਨੀ ਜੀ, ਗੋ ਹੈਡ
2: ਜੀ। ਇੱਕ ਵੈਲਿਡ ਪੁਆਇੰਟ ਆ, ਤਿੰਨ ਬਟਨ ਦੱਬ ਕੇ ਪਹਿਲਾਂ ਜਿਹੜੀ ਸੀ $40,000-$60,000 ਜਿਹੜਾ ਸੀ ਗਵਰਨਮੈਂਟ ਨੇ ਦੱਬਾ, ਸਿਰਫ ਤਿੰਨ ਬਟਨ ਦੱਬਣੇ ਪੈਂਦੇ ਸੀ, ਉੱਥੇ ਤੁਹਾਡੀ ਕਾਰਪੋਰੇਸ਼ਨ ਕਿੰਨੀ ਪੁਰਾਣੀ ਆ, 5,000 ਉਹਦੀ ਇਨਕਮ ਹੈਗੀ ਏ, ਤਾਂ ਇੱਕ ਅਧਿਕ ਹੋਰ ਹੋਊਗੀ ਉਹਦੇ ਵਿੱਚ ਜਦੋਂ ਦੱਬਦਾ ਸੀ ਤੇ ਨਾਲ ਹੀ ਅਪਰੂਵਲ ਆ ਜਾਂਦੀ ਸੀ। ਸੋ ਏਦਾਂ ਦੀਆਂ ਗੱਲਾਂ ਨਹੀਂ ਹੋਣੀ ਚਾਹੀਦੀਆਂ, ਜਿਹੜੀ ਲੋੜਵੰਦ ਹੈਗਾ ਜਿੱਥੇ ਕਿਤੇ ਪੈਸੇ ਦੀ ਲੋੜ ਆ ਉਹ ਦਿੱਤਾ ਜਾਣਾ ਚਾਹੀਦਾ, ਤੇ ਜਿੱਥੇ ਕਿਤੇ ਮਿਸ ਯੂਜ਼ ਹੈ ਫਿਰ ਤੁਸੀਂ ਗੌਰਮੈਂਟ ਮੰਗਦੀ ਫਿਰ ਇਹ ਬਾਅਦ $1 billion ਸਾਡੇ ਟਿਊਬ ਪਏ ਆ, ਉਹ ਗੱਲ ਨਹੀਂ ਬਣਨੀ। ਪਹਿਲਾਂ ਤੋੜਦੇ ਦੇਣ ਹੈਗੇ ਆ, ਪੈਸਾ ਸਭ ਨੂੰ ਚੰਗਾ ਲੱਗਦਾ ਜੀ, ਪਰ ਉਹਦਾ ਜਿਹੜਾ ਸਹਿਯੋਗ ਵਰਤੋਂ ਆ ਜਿਹੜੀ ਐਮਰਜੈਂਸੀ ਫੰਡਿੰਗ ਆ ਉਹਦੀ ਉਹ ਹੋਣੀ ਚਾਹੀਦੀ ਆ। ਤਾਂ ਹੁਣ ਇਹ ਸਮ ਅਪ ਜੇ ਗੱਲ ਕਰਨਾ ਹੋਵੇ ਇਸ ਗੱਲ ਨੂੰ ਆਪਾਂ ਫਿਰ ਆਪਾਂ ਸਿਟੀ ਵੱਲ ਚੱਲਦੇ ਹਾਂ, ਠੀਕ ਆ। ਤਾਂ ਇੱਥੇ ਗੱਲ ਜਿਹੜੀ ਮੁੱਕਦੀ ਹੈਗੀ ਆ ਵੀ ਜਿਹੜੇ ਕੈਨੇਡੀਅਨ ਆਪਣੇ ਲੋਕ ਹੈਗੇ ਆ ਉਹਨਾਂ ਨੂੰ ਹੁਣ ਇਸ ਗੱਲ ਲਈ ਜਿਹੜਾ ਰੈਡੀ ਹੁਣ ਰਹਿਣਾ ਚਾਹੀਦਾ। ਇਹ ਡਰਾਉਣ ਵਾਲੀ ਗੱਲ ਨਹੀਂ ਹੈਗੀ, ਆਪਾਂ ਸਿਰਫ ਇਹ ਗੱਲ ਕਰਦੇ ਹੈਗੇ ਆ ਵੀ ਜਿਹੜੀਆਂ ਆਪਸ਼ਨ ਹਰ ਬੰਦੇ ਨੂੰ ਕੋਈ ਨਾ ਕੋਈ ਸੰਕੋਚ ਕਰਕੇ ਸੋਚ ਲੈਣੀ ਚਾਹੀਦੀ ਹੈ ਕਿ ਸਾਨੂੰ ਇੱਥੇ ਕਦੇ ਆਪਾਂ ਇਹੋ ਜਿਹੀ ਗੱਲ ਦੇ ਉੱਪਰ ਆਪਾਂ ਥੋੜਾ ਬਹੁਤ ਔਖੇ ਹਾਲਾਤਾਂ ਨੂੰ ਸੈੱਟ ਕਰ ਸਕਦੇ ਹਾਂ। ਹਰੇਕ ਗੱਲ ਦੀ ਜਿਹੜੀ ਪ੍ਰੀ ਤਿਆਰੀ ਹੁੰਦੀ ਆ ਉਹ ਕਰ ਲੈਣੀ ਚਾਹੀਦੀ ਹੈਗੀ ਆ। ਇਹ ਜਿਹੜੀ ਟ੍ਰੇਡ ਵਾਰ ਹੈਗੀ ਆ ਨਵੰਬਰ ਤੱਕ ਹੁਣ ਮੰਨ ਕੇ ਚੱਲਣਾ ਚਾਹੀਦਾ ਕਿ ਟਾਈਮ ਕੱਢਣਾ ਚਾਹੀਦਾ, ਨਵੰਬਰ ਤੋਂ ਬਾਅਦ ਹਾਲਾਤ ਮਿਡ ਟਰਮ ਤੋਂ ਬਾਅਦ ਚੇਂਜ ਹੁੰਦੇ ਆ ਜਾਂ ਫਿਰ ਦੋਵੇਂ ਦੇਸ਼ ਮੀਟਿੰਗ ਤੇ ਸ਼ਾਇਦ ਦੁਬਾਰਾ ਰੀਕਾਲ ਹੋ ਜਾਂਦੀ ਆ, ਟਰੰਪ ਸਾਹਿਬ ਅੱਗੇ ਪਿੱਛੇ ਦਾ ਗੇਅਰ ਪਾਉਂਦੇ ਰਹਿੰਦੇ ਹੁੰਦੇ ਆ, ਠੀਕ ਹੈ ਜੀ। ਸੋ ਹੋਣਾ ਤੇ ਆਖਿਰਕਾਰ ਸਮਝੌਤਾ ਹੀ ਆ, ਪਰ ਕਿੰਨੀ ਟ੍ਰੇਡ ਵਾਰ ਚੱਲਦੀ ਆ ਉਹਦੇ ਕੈਨੇਡਾ ਦੀ ਕਿੰਨੀ ਕਪੈਸਿਟੀ ਹੈਗੀ ਆ ਜੀ, ਉਹਦੇ ਅਕੋਰਡਿੰਗਲੀ ਅੱਗੇ ਹਾਲਾਤ ਜਿਹੜੇ ਵਾਚ ਕਰਾਂਗੇ ਤੇ ਉਹ ਆਪਣੇ ਸਰੋਤਿਆਂ ਨਾਲ ਸਾਂਝੇ ਕਰਦੇ ਰਹਾਂਗੇ। ਤਾਂ ਅਮਰ ਸਾਹਿਬ ਜੀ
0: ਵਾਰੀਆ ਸਾਹਿਬ ਤੇਲ ਦੀ ਤੇਲ ਵੀ ਮਹਿੰਗਾ ਹੋ ਸਕਦਾ ਹੋਰ ਗੈਸ
2: ਬਿਲਕੁਲ
0: ਡੀਜ਼ਲ ਦਾ ਅੱਗੇ ਸਾਹ ਘੁੱਟੇ ਪਏ ਆ ਆਪਣੇ ਟਰੱਕਿੰਗ ਇੰਡਸਟਰੀ ਵਿੱਚ ਡੀਜ਼ਲ ਬੜਾ ਮਹਿੰਗਾ ਹੋਇਆ ਪਿਆ।
2: ਦੇਖੋ ਟਰੈਕਿੰਗ ਸੈਕਟਰ ਦੀ ਵੀ ਆਪਾਂ ਜੇ ਨਾਲ ਜੁੜੀ ਹੋਈ ਗੱਲ ਕਰ ਲਈਏ ਕਿ ਇਹ ਜਿਹੜਾ ਮੁੱਦਾ ਹੈਗਾ ਸੀ ਟਰੈਕਿੰਗ ਸੈਕਟਰ ਨਾਲ ਸਿੱਧੇ ਤੌਰ ਤੇ ਪਹਿਲਾਂ ਜੁੜਿਆ ਹੋਇਆ ਕਿ ਚੱਕੇ ਸਲੋਅ ਹੋ ਜਾਣੇ ਆ, ਬਹੁਤ ਸਾਰੇ ਲੋਡ ਜਿਹੜੇ ਹੈਗੇ ਆ ਉਹ ਜਾਂਦੇ ਰਹਿਣ ਸ਼ਾਇਦ ਕੰਪਨੀਆਂ ਦੇ, ਇਸੇ ਕਰਕੇ ਕਿ ਜਦੋਂ ਟੈਰਫ ਲੱਗੇ ਤਾਂ ਇੰਨਾ ਮਹਿੰਗਾ ਸਮਾਨ ਮੰਗਾਉਣ ਤੋਂ ਪਹਿਲਾਂ ਜਿਹੜਾ ਕਸਟਮਰ ਆ ਜਾਂ ਬਿਜ਼ਨਸਮੈਨ ਆ ਉਧਰ ਉਧਰ ਹੀ ਟ੍ਰੇਡ ਦੇ ਸੋਚਣਗੇ। ਖਾਸ ਤੌਰ ਤੇ ਕੈਨੇਡੀਅਨ ਸਮਾਨ ਉੱਥੇ ਜਾਂਦਾ ਸੀ $28 billion ਦਾ ਜਿਹਦੇ ਉੱਪਰ ਟੈਰਫ ਲੱਗਣੇ ਹੈਗੇ ਆ, ਤੇ ਸੰਭਾਵਿਕ ਹੀ ਆ ਜਿਹੜਾ ਟਰੈਕਿੰਗ ਸੈਕਟਰ ਆ ਜਿਹੜਾ ਪਹਿਲਾਂ ਹੀ ਜਿਹੜਾ ਮੰਦੀ ਦੀ ਮਾਰ ਹੇਠ ਹੈਗੀ ਆ ਹੋਰ ਆ ਸਕਦਾ। ਸੋ ਫਿਊਲ ਕੋਸਟ ਵੀ ਵੱਧ ਸਕਦੀ ਆ, ਇੱਕ ਗੱਲ ਇਹ ਸੋਚ ਕੇ ਚੱਲਣੀ ਚਾਹੂਗੀ ਕਿ ਜਿਹੜੀ ਟਰੈਕਿੰਗ ਕੰਪਨੀ ਉਹੀ ਫੇਸ ਕਰ ਪਾਊਗੀ ਜਿਹਨਾਂ ਕੋਲ ਸੋਲਿਡ ਬੈਕਅਪ ਹੈਗਾ ਤਾਂ ਜਿਹਨਾਂ ਕੋਲ ਪ੍ਰੋਪਰ ਆਪਣਾ ਸੈਟਅਪ ਹੈਗਾ। ਸ਼ਾਇਦ ਜਿਹੜੇ ਕੰਮ ਚਲਾਊ ਜਿਹੜੇ ਕੰਪਨੀਆਂ ਹੈਗੀਆਂ ਨੇ ਉਹ ਸਰਵਾਈਵ ਹਾਲੇ ਨਾ ਕਰ ਸਕਣ ਜਾਂ ਉਹਨਾਂ ਦਾ ਕੀ ਬਣਦਾ ਹੈਗਾ, ਇੱਕ ਵੱਖਰਾ ਵਿਸ਼ਾ ਹੈਗਾ ਜੀ।
0: ਬਾਰੇ ਸਾਹਿਬ ਇੱਕ ਵਾਰ ਲਾਈਨ ਲੈ ਲਵਾਂ। ਜਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਅਮਰ ਸਾਹਿਬ ਸਤਿ ਸ੍ਰੀ ਅਕਾਲ, ਬਾਲੀਆ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
3: ਛੱਡ ਗਏ ਯਾਰ ਪੁਰਾਣੇ, ਨਵਿਆਂ ਨੂੰ ਧੋਖਾ ਦੇ ਗਏ। ਸੋ ਕਹਿਣ ਦਾ ਮਤਲਬ ਇਹ ਆ, ਬਾਲੀਆ ਸਾਹਿਬ ਦੱਸਣ ਵੀ ਮੇਰ ਦੇ ਵਿੱਚੋਂ ਕਿਹੜੇ ਬਹਿ ਗਏ ਆ ਤੇ

0: ਜਾਣਕਾਰੀ ਲੈ ਕੇ ਆਉਂਦੇ ਸੀ ਸਿਟੀ ਵਿੱਚ ਕੀ ਹੋ ਰਿਹਾ, ਕੀ ਹੋਣਾ ਚਾਹੀਦਾ, ਕਿੱਦਾਂ ਕਰ ਰਹੇ ਹਨ, ਉਹਨਾਂ ਨੂੰ ਆਪਾਂ ਵਾਰ ਵਾਰ ਇਹਦੇ 'ਤੇ ਲੈ ਕੇ ਆਉਂਦਾ। ਰਾਘਵ ਧੀਏ ਜੀ ਕਾਫੀ ਸਾਰੀ ਜਾਣਕਾਰੀ ਲੈ ਕੇ ਆਏ ਹਨ, ਆਜ਼ਾਦ ਗੋਇਲ ਸਾਹਿਬ ਬਹੁਤ ਵਾਰੀ ਜਾਣਕਾਰੀ ਲੈ ਕੇ ਆਉਣਾ। ਇਹ ਬੋਲਣਾ ਸੌਖਾ ਨਹੀਂ ਹੁੰਦਾ, ਪਰ ਉਹ ਕੱਲੇ ਬੈਠ ਗਏ ਹਨ, ਕਿੰਨੇ ਕੁ ਖੜ੍ਹੇ ਹਨ। ਇਹ ਆਉਣ ਵਾਲੇ ਦਿਨ ਵਿੱਚ ਅਵੀ ਧਾਲੀਵਾਲ ਨੂੰ ਮੈਂ ਏਅਰ 'ਤੇ ਲੈ ਕੇ ਆਵਾਂਗਾ, ਇੱਕ ਘੰਟਾ ਉਹਨਾਂ ਨਾਲ ਗੱਲਾਂ ਬਾਤਾਂ ਮਾਰਾਂਗਾ ਵੀ ਉਹ ਕੱਲੇ ਬੈਠੇ ਹਨ ਅਤੇ ਕਿਸ ਦੀ ਸਪੋਰਟ ਕਰੀਏ, ਕੌਣ ਸਾਡੇ ਵਾਸਤੇ ਆਵਾਜ਼ ਬਣ ਕੇ ਅੱਗੇ ਆ ਸਕਦਾ ਹੈਗਾ। ਕੀ ਪੈਟ੍ਰਿਕ ਬਰਾਊਨ ਹੀ ਰਹੇਗਾ? ਤੁਹਾਡੇ ਤਾਂ ਛੱਡ ਦਿੰਦੇ ਆ, ਵੋਟ ਪੈਣੀ ਹਰ ਇੱਕ ਦਾ ਹੱਕ ਹੈ ਖਾਣ ਵਾਸਤੇ ਅਤੇ ਬੈਠਣ ਵਾਸਤੇ। ਕੱਲੇ ਬੈਠੇ ਆ, ਦੁੱਖ ਲੱਗਦਾ ਬਈ ਇੰਨੀ ਛੇਤੀ ਬੈਠਣਾ ਨਹੀਂ ਚਾਹੀਦਾ ਸਾਹਿਬ, ਟਾਈਮ ਵੀ ਉਨਾ ਕੁ ਹੁੰਦਾ ਆ, ਪਰ ਕਿਹਦੀ ਸਪੋਰਟ ਕਰਨਗੇ? ਸੋ ਮਾਈ ਸੈਲਫ ਬਾਰੀ ਸਾਹਿਬ ਦੇ ਨਾਲ ਨਾਲ ਅਵੀ ਧਾਲੀਵਾਲ ਨੂੰ ਲੈ ਕੇ ਆਵਾਂਗੇ ਅਤੇ ਪੁੱਛਾਂਗੇ ਵੀ ਤੁਸੀਂ ਕੱਲੇ ਬੈਠੇ ਸੀ, ਕਿਹਦੀ ਹੁਣ ਸਪੋਰਟ ਕਰੀਏ? ਹੁਣ ਤੁਸੀਂ ਸੋਚਣਾ ਵੀ ਕੌਣ ਸਿਟੀ ਦੀ ਆਵਾਜ਼ ਉਠਾ ਰਿਹਾ ਹੈਗਾ ਆ, ਕੌਣ ਨਹੀਂ ਉਠਾ ਰਿਹਾ ਹੈਗਾ। ਕਈ ਜਿਹੜੇ ਬਿਠਾਏ ਗਏ ਹਨ, ਕਈ ਜਿਹੜੇ ਖੜ੍ਹੇ ਕੀਤੇ ਗਏ ਹਨ, ਉਹ ਵੀ ਪਤਾ ਲੱਗ ਜਾਵੇਗਾ ਆਉਣ ਵਾਲੇ ਟਾਈਮ ਦੇ ਵਿੱਚ। ਪਹਿਲਾਂ ਮੈਂ ਦੱਸ ਦੇਵਾਂ, ਪੁਰਾਣਾ ਸਪੋਂਸਰ ਕੀਤਾ ਗਿਆ ਐਲੀ ਟਰੱਕ ਵੱਲੋਂ, ਐਲੀ ਟਰੱਕ 416-953-9191 ਇਹਨਾਂ ਦਾ ਨੰਬਰ ਆ। 24 ਘੰਟੇ 7 ਦਿਨ ਟਰੱਕਾਂ ਦੇ ਕਾਰਨ ਓਇਲ ਚੇਂਜ, ਟਾਇਰ ਚੇਂਜ ਕਰਕੇ ਦਿੰਦੇ ਹਨ। ਮਨਜੀਤ ਚੀਮਾ ਜੀ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਇਹਨਾਂ 'ਤੇ ਟਰੱਸਟ ਰੱਖੋ। 18 ਸਾਲ ਤੋਂ ਵੱਧ ਹੋ ਗਿਆ, ਫੁੱਲ ਟਾਈਮ ਕੰਮ ਕਰਦੇ ਹਨ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਦੇਖਣੀ, ਸਪੈਸ਼ਲੀ ਰੈਜੀਡੈਂਸ਼ੀਅਲ ਪ੍ਰੋਪਰਟੀ ਵਿੱਚ ਮਾਹਰ ਹਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 416-357-9965 ਟਾਰਗੇਟ ਲਜੈਸੀ ਟੀਮ ਦਾ ਬਹੁਤ ਬਹੁਤ ਧੰਨਵਾਦ। ਦਵਿੰਦਰ ਸਿੰਘ ਚੀਮਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਨੂੰ ਸੁਣ ਰਹੇ ਹਨ। ਮੇਰਾ ਕਈ ਵਾਰ ਮੈਸੇਜ ਵੱਲ ਨਹੀਂ ਧਿਆਨ ਜਾਂਦਾ, ਚੰਗਾ ਲੱਗਦਾ ਮੈਨੂੰ ਤੁਹਾਡੇ ਨਾਂ ਪੜ੍ਹ ਕੇ, ਕਿਉਂਕਿ ਤੁਸੀਂ ਸਾਰੇ ਆਪਣੇ ਹੀ ਹੋ। ਸੀਰੀਅਲ ਫੀਮੇਲ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444 ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰਸ਼ਿਪ ਵਿਜ਼ਟਰ ਵੀਜ਼ਾ 905-670-4444। ਗੁਰਜੀਤ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
1: ਭਾਜੀ, ਹੁਣ ਪਤਾ ਲੱਗਣਾ ਇਮਾਨਦਾਰ ਕੰਪਨੀ ਵਾਲੇ ਕਿਹੜੇ ਕੰਮ ਕਰਦੇ ਸੀ ਇਮਾਨਦਾਰੀ ਨਾਲ
0: ਜੀ,
1: ਤੇ 2 ਨੰਬਰ ਵਾਲੇ ਕਿਹੜੇ ਸੀ, ਤੇ 35+ ਟਰਕਿੰਗ ਕੰਪਨੀਆਂ ਇਨਵੈਸਟੀਗੇਸ਼ਨ ਅੰਦਰ ਆ, 35+
0: ਜੀ ਹੈਗੀਆਂ।
1: ਉਹਨਾਂ ਦਾ ਲਿੰਕ ਸਿੱਧਾ ਬ੍ਰੈਂਪਟਨ ਦੇ ਨਾਲ ਆ ਜੀ। ਹੁਣ ਇਹ ਤੋਂ ਪਰੇ ਹੋਰ ਕੀ ਹੋਣਾ, ਜੇ ਉਹ 35 ਬੰਦ ਵੀ ਹੋ ਗਈਆਂ ਕੋਈ ਬੜੀ ਗੱਲ ਨੀ ਹੈਗੀ, ਲੋਕਾਂ ਨੂੰ ਕੋਈ ਦੁੱਖ ਨੀ ਆਉਣਾ
0: ਜੀ,
1: ਕਰਦੇ ਹੀ ਗਲਤ ਕੰਮ ਸੀ ਹਨਾ, ਕਿਉਂਕਿ ਹੁਣ ਇਹ ਲੱਤਾਂ ਭਾਰ ਚੱਲਦੀਆਂ ਕਿ ਨਹੀਂ ਚੱਲਦੀਆਂ ਇਹ ਪਤਾ ਲੱਗਣਾ ਹਨਾ। ਮੈਂ ਇੱਥੇ ਇਸੇ ਰੇਡੀਓ ਤੇ 4 ਸਾਲ ਪਹਿਲਾਂ ਗੱਲ ਕਰੀ ਸੀ, ਆਪਣੇ ਗੁਰਜੀਤ ਹੁਣੀ ਪ੍ਰੋਗਰਾਮ ਕਰਦੇ ਹੁੰਦੇ ਸੀ
0: ਜੀ,
1: ਕਿ ਟਰੱਕਿੰਗ ਜਿਹੜੀ ਇਹ ਕਲੈਪਸ ਕਰਨੀ ਆ, ਹੁਣ ਇਹ ਟਰੱਕਿੰਗ ਕਲੈਪਸ ਕਰਨੀ ਆ ਭਾਜੀ। ਸਾਡੇ ਲੋਕੀ ਬਈ ਟਰੱਕ ਟ੍ਰੇਲਰ ਸੇਫਟੀ ਦਾ ਕਰਾਉਂਦੇ ਨੇ, ਸਕੇਲਾਂ ਵਾਲੇ ਦਾ ਟਰੱਕ ਟ੍ਰੇਲਰ ਰੱਖੀ ਬੈਠੇ ਆ, ਇੱਥੇ ਕਹਿੰਦੀਆਂ ਹੁੰਦੀਆਂ ਕੰਪਨੀਆਂ ਦੇ
0: ਜੀ
1: ਹਨਾ, ਸਟਿੱਕਰ ਤਾਂ ਨਕਲੀ 2 ਨੰਬਰ ਦੇ ਲਾਈ ਜਾਂਦੇ ਆ ਨਾ
0: ਜੀ।
1: ਹੁਣ ਪਤਾ ਲੱਗਣਾ ਇਹਨਾਂ ਦੇ ਕਿੰਨਾ ਕੁ ਲੱਤਾਂ ਚ ਭਾਰ ਆ ਜੀ।
0: ਧੰਨਵਾਦ ਤੁਹਾਡਾ ਗੁਰਜੀਤ ਭਾਜੀ ਤੇ ਗੁਰਮੁਖ ਸਿੰਘ ਜੀ ਆਪਣੇ ਇੱਥੇ ਬਿਆਨ ਦੇ, ਮੈਂ ਵੀ ਦੱਸ ਦੇਵਾਂ ਬਈ ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ। ਮੈਂ ਬਹੁਤ ਦੇਰ ਕਿਹਾ ਸੀ ਹੁਣ ਤਾਂ ਵਰਸਟ ਕੰਟਰੀ ਹੋ ਸਕਦੀ ਹੈ ਇੱਥੇ ਰਹਿਣ ਵਾਸਤੇ, ਜੇ ਇਹਨਾਂ ਰੂਲਸ ਐਂਡ ਰੈਗੂਲੇਸ਼ਨ ਨਾ ਚੇਂਜ ਕੀਤੇ, ਅਤੇ ਹੁਣ ਫਾਲੋ ਅਪ ਕਰਨ ਲੱਗ ਪਏ ਹਨ, ਕਰਨ ਲੱਗ ਪਏ ਹਨ। ਸਹੀ ਤਰੀਕੇ ਨਾਲ ਕੰਮ ਕਰੋ, ਛੋਟਾ ਕਰ ਲਵੋ, ਥੋੜ੍ਹਾ ਐਕਸਪੈਂਸ ਰੱਖੋ ਅਤੇ ਵਧੀਆ ਜ਼ਿੰਦਗੀ ਜੀ ਸਕਦੇ ਹੋ। ਜੀਂਦੇ ਸੀਗੇ ਲੋਕ 1972 ਤੋਂ ਲੈ ਕੇ 90-92 ਤੱਕ ਵਧੀਆ ਜ਼ਿੰਦਗੀ ਜੀ ਆ, ਈਵਨ 2000 ਤੱਕ। ਹੁਣ ਪਿਛਲੇ 10-12 ਸਾਲਾਂ ਵਿੱਚ ਪਤਾ ਨਹੀਂ ਕੀ ਹੋ ਗਿਆ, ਬਹੁਤ ਕੁਝ ਚੇਂਜ ਆਈ ਆ, ਜਿਗਾੜ ਪਰ ਜਿਗਾੜ ਲਾਉਣ ਤੁਰੇ ਹੋ ਸਕੇ, ਸਿਰਫ ਟਰੱਕਾਂ ਵਾਲੇ, ਹੋਰ ਵੀ ਸਾਰੇ ਡਰਾਈਵਰ ਨੇ ਵੀ ਬਹੁਤ ਸਾਰੇ ਲਾਏ ਹਨ, ਲਾਈਸੈਂਸ ਲੈ ਕੇ ਮਿੰਨਤਾਂ ਕਰਕੇ ਚੜ੍ਹ ਜਾਂਦੇ ਸੀਗੇ। ਸੋ ਦੋਨੇ ਪਾਸੇ ਹੈਗੇ ਆ, ਸੋ ਕੈਨੇਡਾ ਲੱਗੀ ਹੋਈ ਆ ਇਸ ਕੈਨੇਡਾ ਨੂੰ ਕਲੀਨ ਕਰਨ ਵਾਸਤੇ ਅਤੇ ਤੁਹਾਡੀਆਂ ਜੋਬਾਂ ਸਾਂਭਣ ਵਾਸਤੇ। ਉੱਧਰੋਂ ਬਿਆਨ ਬੜੇ ਸਖਤ ਆ ਰਹੇ ਹਨ ਟਰੰਪ ਵੱਲੋਂ। ਗੁਰਬਖਸ਼ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਗੁਰਜੀਤ ਜੀ ਜੋ ਕਹਿ ਗਏ ਹਨ, ਫਿਰ ਆਪਾਂ ਅੱਗੇ ਤੁਰਦੇ ਹਾਂ।
1: ਦੇਖੋ ਇਹ ਨੀ ਆਪਾਂ ਕਹਿ ਸਕਦੇ ਕਿ ਟਰੱਕਿੰਗ ਕੰਪਨੀ ਹੁਣ ਕਲੈਪਸ ਹੀ ਹੋ ਜਾਣੀ ਆ, ਠੀਕ ਹੈ। ਮੇਰਾ ਕਹਿਣ ਤੋਂ ਭਾਵ ਕਪੈਸਿਟੀ ਦੇ ਹਿਸਾਬ ਨਾਲ ਗੱਲ ਚੱਲਣੀ ਆ ਜੀ, ਹਰ ਪ੍ਰੋਫੈਸ਼ਨ ਦੇ ਵਿੱਚ ਕਪੈਸਿਟੀ ਦੇ ਹਿਸਾਬ ਨਾਲ ਗੱਲ ਚੱਲੂਗੀ। ਕਿ ਹੁਣ ਦੇਸ਼ ਟੂ ਦੇਸ਼ ਜਦੋਂ ਟੈਰਫ ਦੀ ਜੰਗ ਹੁੰਦੀ ਤੇ ਫਿਰ ਦੇਸ਼ਾਂ ਦੀ ਕਪੈਸਿਟੀ ਕੰਮ ਆਉਂਦੀ ਆ। ਅਮਰੀਕਾ ਐਵੇਂ ਨੀ ਦਬਕੇ ਮਾਰਦਾ, ਸੀਨ ਦਾ ਫੀਲਡ ਟ੍ਰਾਂਸਫਰ ਸਕੱਤਰ ਹੈਗੇ ਉਹ ਅੱਜ ਕਹਿੰਦੇ ਕਿ ਅਮਰੀਕਾ ਨੂੰ ਕੈਨੇਡਾ ਨੂੰ ਜਿਹੜੀ ਇਹ ਟੈਰਫ ਜੰਗ ਆ ਨਾ ਮਹਿੰਗੀ ਪਊਗੀ, ਲੜ ਨਹੀਂ ਸਕੂਗਾ ਸਾਡੇ ਨਾਲ, ਠੀਕ ਹੈ ਜੀ। ਹਾਲਾਂਕਿ ਇਹ ਸਮਾਂ ਦੱਸੂਗਾ ਕਿ ਜਿਹੜੇ ਉਹਨਾਂ ਦੀ ਵੀ ਜਿਹੜੀ 28 ਬਿਲੀਅਨ ਦੀ ਪੂਰਤੀ ਹੈ ਜਿਹੜਾ ਜਾਣਾ ਸੀ ਸਮਾਨ, ਠੀਕ ਹੈ, ਜੇ ਉਹ ਬੰਦ ਹੁੰਦਾ ਜਾਂ ਮਹਿੰਗਾ ਜਾਂਦਾ ਤਾਂ ਉਹਦਾ ਅਮਰੀਕਨ ਲੋਕਾਂ ਤੇ ਅਸਰ ਕੀ ਹੋਊਗਾ।
0: ਕਹਿ ਰਹੇ ਸੀਗੇ ਆਪਣਾ ਮਾਰਕ ਕਾਰਨੀ ਸਾਹਿਬ ਬੜਾ ਯੂਰਪ ਜਾ ਰਿਹਾ, ਵੱਖ ਵੱਖ ਦੇਸ਼ਾਂ ਵਿੱਚ ਟ੍ਰਿਪ ਲਾ ਰਿਹਾ, ਉਹ ਟ੍ਰਿਪ ਕਿੰਨੇ ਕੁ ਫਾਇਦੇਮੰਦ ਹਨ ਹੁਣ ਪਤਾ ਲੱਗੇਗਾ।
1: ਮੈਂ ਪਹਿਲਾਂ ਵੀ ਇਹ ਗੱਲਾਂ ਕਰਦਾ ਰਿਹਾ ਜੀ, ਇਸ ਗੱਲ ਤੇ ਫੋਕਸ ਆਪਾਂ ਕਰਦੇ ਰਹੇ ਹੈਗੇ ਆ ਕਿ ਜਿਹੜਾ 9-7 ਤੋਂ $9 ਬਿਲੀਅਨ ਦਾ ਵਪਾਰ ਹੈਗਾ

0: ਉਹਦਾ ਇਕਦਮ ਅਲਟਰਨੇਟ ਲੱਭ ਲੈਣਾ ਰਾਤੋ ਰਾਤ ਇਹ ਸੌਖਾ ਨੀ ਹੈਗਾ ਵੀ ਤੁਸੀਂ ਇਸ ਚੀਜ਼ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਅਸੀਂ ਜਿਹੜਾ ਯੂਰਪ ਦੇ ਨਾਲ ਇਕਦਮ ਵਪਾਰ ਖੋਲ ਲਿਆ 4,000-5,000 ਕਿਲੋਮੀਟਰ ਦੂਰ ਜਾ ਕੇ ਸਮੁੰਦਰ ਦੇ ਰਸਤੇ ਥਾਣੀ ਤੇ ਬੰਦਰਗਾਹਾਂ ਜਦੋਂ ਸਾਡੇ ਕੋਲ ਨਹੀਂ ਹੈਗੀਆਂ ਜੇ ਵੱਡੀਆਂ ਇੰਨਾ ਇੰਫਰਾਸਟ੍ਰਕਚਰ ਵੀ ਨਹੀਂ ਹੈਗਾ ਤਾਂ ਉਹ ਇੱਕ ਟਾਈਮ ਸਪੈਮ ਸੀਗਾ 5-7 ਸਾਲ ਦਾ 10 ਸਾਲ ਦਾ ਉਹਦੇ ਵਿੱਚ ਜਿਹੜੇ ਆਊਟਕਮ ਆਉਣ ਵਾਲੇ ਆਉਣਗੇ ਪਰ ਹਮੇਸ਼ਾ ਇਹ ਗੱਲ ਮੰਨੀ ਜਾਂਦੀ ਹੈਗੀ ਆ ਜਿਹੜਾ ਲੈਣ ਦਾ ਵਪਾਰ ਹੁੰਦਾ ਉਹ ਸਿੱਧਾ ਤੇ ਸਸਤਾ ਹੁੰਦਾ ਗੁਆਂਢੀ ਮੁਲਕ ਦੇ ਨਾਲ ਚੱਲਦਾ ਰਿਹਾ ਆ ਲੇਕਿਨ ਕਿਉਂਕਿ ਹੁਣ ਉੱਥੇ ਗਵਰਨਮੈਂਟ ਇਸ ਲੈਵਲ ਦੇ ਨਾਲ ਵੈਸੇ ਤੇ ਡੀਪ ਸਟੇਟ ਹੁੰਦੀ ਆ ਜੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਟਰੰਪ ਸਾਹਿਬ ਹੀ ਕਰ ਰਹੇ ਆ ਟਰੰਪ ਸਾਹਿਬ ਚੇਂਜ ਹੋ ਗਏ ਤੇ ਟਰੰਪ ਸਾਹਿਬ ਏਦਾਂ ਆ ਗਿਆ ਤੇ ਤਾਂ ਕਰਕੇ ਅਮਰੀਕਾ ਦੀ ਨੀਤੀ ਚੇਂਜ ਹੋਈ ਆ ਤੁਸੀਂ ਇਹ ਦੇਖਿਆ ਹੋਣਾ ਕਿ ਜਿਹੜੇ ਡੈਮੋਕ੍ਰੇਟ ਵੀ ਹੈਗੀ ਆ ਉਸ ਲੈਵਲ ਤੇ ਜਾ ਕੇ ਕੋਈ ਜ਼ਿਆਦਾ ਰਸਿਸਟੈਂਸ ਉੱਥੇ ਨਹੀਂ ਹੋ ਰਿਹਾ ਟਰੰਪ ਸਾਹਿਬ ਦੀਆਂ ਨੀਤੀਆਂ ਦਾ ਜੋ ਕੁਛ ਚੱਲ ਰਿਹਾ ਹੈਗਾ ਜਿਹੜੇ ਨੈਸ਼ਨਲ ਇੰਟਰਸਟ ਹੁੰਦੇ ਆ ਕੰਟਰੀ ਦੇ ਉਹਨੂੰ ਰੱਖ ਕੇ ਚੱਲਿਆ ਜਾਂਦਾ ਵਾ ਸੋ ਕੁੱਲ ਮਿਲਾ ਕੇ ਤੁਸੀਂ ਜਿਹੜੀ ਗੱਲ ਕੀਤੀ ਆ ਉਹਦਾ ਅਸਰ ਆਪਾਂ ਨੂੰ ਐਂ ਕਹੀਏ ਕਿ ਡਾਇਰੈਕਟ ਤੌਰ ਦੇ ਉੱਪਰ ਇਨ ਸ਼ਾਰਟ ਮਿਲ ਜਾਊਗਾ ਆਪਾਂ ਹਮੇਸ਼ਾ ਇਹ ਗੱਲ ਤੇ ਫੋਕਸ ਕੀਤੀ ਹੈ ਕਿ ਦੋ ਤਰ੍ਹਾਂ ਦੇ ਮੁੱਦੇ ਹੁੰਦੇ ਮੈਂ ਗੱਲ ਨੂੰ ਸੰਭਵ ਕਰਨ ਲੱਗਾ ਇੱਕ ਹੁੰਦੇ ਆ ਸ਼ਾਰਟ ਟਰਮ ਇੱਕ ਹੁੰਦੇ ਆ ਲੌਂਗ ਟਰਮ ਜਾਂ ਯੂਰਪ ਦੇ ਨਾਲ ਵਪਾਰ ਖੁੱਲਣ ਦੀ ਗੱਲ ਆ ਉਹ ਲੌਂਗ ਟਰਮ ਇੱਕ ਟੀਚਾ ਹੈਗਾ ਉਹਨੂੰ ਇੱਕਦਮ ਪ੍ਰਾਪਤ ਕਰਕੇ ਲੋਕਾਂ ਨੂੰ ਰਿਲੀਫ ਦੇ ਪਾਉਣੀ ਅਜੇ ਸੌਖੀ ਨਹੀਂ ਹੋਊਗੀ ਗਵਰਨਮੈਂਟ ਨੂੰ ਇੱਧਰ ਹੀ ਸਟ੍ਰੈਟਜੀ ਬਣਾਉਣੀ ਪਊਗੀ ਕਿ ਇਹ ਹੰਗਾਮੀ ਹਾਲਾਤਾਂ ਦੇ ਵਿੱਚ ਕੀ ਕਰਨਾ ਹੈਗਾ ਤਾਂ ਦੁਬਾਰ ਤੋਂ ਜਿਹੜੀ ਗੱਲਬਾਤ ਸ਼ੁਰੂ ਹੁੰਦੀ ਆ ਉਹ ਕਿੱਥੇ ਕੇ ਜਾ ਕੇ ਸੈਟਲਮੈਂਟ ਹੁੰਦੀ ਆ ਸੋ ਇਹ ਗੱਲਬਾਤ ਆਉਣ ਵਾਲੇ ਦਿਨਾਂ 'ਚ ਰਹੂਗੀ ਜੀ ਤਾਂ
1: ਇਹਦੇ ਨਾਲ ਕੈਲਕੂਲੇਸ਼ਨ ਬਾਰੇ ਸਭ ਇਹ ਵੀ ਰਹਿ ਗਈਆਂ ਕਿਉਂਕਿ ਕਹਿੰਦੇ ਵੀ 2 ਸਾਲ ਡੋਨਲਡ ਟਰੰਪ ਦੇ ਹਨ ਜੇ 2 ਸਾਲ ਆਪਾਂ ਕੱਟ ਗਏ ਤੇ ਨਵੀਂ ਸਰਕਾਰ ਆਵੇਗੀ ਸ਼ਾਇਦ ਕੋਈ ਨਾ ਕੋਈ ਸੁੱਖ ਦਾ ਸਾਹ ਲੈਣ ਨੂੰ ਆ ਜਾਵੇ 2 ਸਾਲ ਕੱਟਣੇ ਬੜੇ ਔਖੇ ਹਨ ਹਰ ਕੰਪਨੀ ਵਾਸਤੇ
0: ਹੋ ਸਕਦਾ ਦੇਖੋ ਆਉਣ ਵਾਲੇ ਸਮੇਂ ਚ ਹੁਣ ਜਿਹੜੀ ਗੱਲ ਜਦੋਂ ਵੱਧ ਗਈ ਹੈਗੀ ਆ ਦੋਵੇਂ ਪਾਸੇ ਟੈਰਿਫ ਦੇ ਵਧਣ ਦੇ ਕਰਕੇ ਜਦੋਂ ਹੁਣ ਮੈਂ ਪਹਿਲਾਂ ਵੀ ਕਿਹਾ ਕਿ ਦਬਾਅ ਵਧਣਾ ਆ ਜਿਹੜਾ ਇੱਕ ਇੱਕ ਤੁਸੀਂ ਸਿੰਪਲ ਇੱਕ ਕੈਲਕੂਲੇਸ਼ਨ ਮੈਂ ਲਾਉਣਾ ਹੈਗਾ ਕਿ ਕਿਊਬੈਕ ਤੋਂ ਪੇਪਰ ਰੋਲ ਜਾਂਦਾ ਜੀ ਵੱਡੀ ਪੱਧਰ ਦੇ ਉੱਪਰ ਇੰਡੀਆਨਾ ਇਲੀਨੋਇਸ ਵਿਸਕਾਨਸਨ ਜਾਂਦਾ ਹੈਗਾ ਉਹਦਾ ਬਦਲ ਅਮੈਰੀਕਾ ਕੋਲ ਇਹ ਹੈਗਾ ਕਿ ਉਧਰੋਂ ਕੈਲੀਫੋਰਨੀਆ ਜਾਂ ਹੋਰ ਵੱਡੀਆਂ ਜਿਹੜੀਆਂ ਸਟੇਟਾਂ ਜਿਹੜੀਆਂ ਖੇਤੀ ਸੈਕਟਰ ਵਾਲੀਆਂ ਉੱਥੋਂ ਉਹ ਆ ਤੇ ਸਕਦਾ ਵਾ ਪਰ ਉਹਨਾਂ ਦੀ ਡਿਸਟੈਂਸ ਵੀ ਬਹੁਤ ਜ਼ਿਆਦਾ ਪੈਂਦੀ ਹੈਗੀ ਆ ਤੇ ਕੋਸਟ ਵਾਈਜ਼ US ਡਾਲਰ ਵਾਈਜ਼ ਉਹਨਾਂ ਨੂੰ ਮਹਿੰਗਾ ਪੈਂਦਾ ਲੋਡ ਕੈਨੇਡੀਅਨ ਡਾਲਰ ਦੇ ਅਕੋਰਡਿੰਗਲੀ ਤੇ ਡਿਸਟੈਂਸ ਵਾਈਜ਼ ਜਿਹੜਾ ਅੰਟਾਰੀਓ ਜਾਂ ਕਿਊਬੈਕ ਤੋਂ ਲੋਡ ਹੈ ਉਹ ਸਸਤੇ ਪੈਂਦੇ ਆ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੂੰ ਸੋ ਇਹ ਅਸਰ ਕੀ ਪੈਂਦਾ ਆ ਤਾਂ ਉਹਦੇ ਵਿੱਚ ਜਿਹੜੇ ਅਮਰੀਕਨ ਲੋਕ ਆ ਮਿਡ ਟਰਮ ਤੱਕ ਕੀ ਸੋਚਦੇ ਹੈਗੇ ਆ ਹੋ ਸਕਦਾ ਮਿਡ ਟਰਮ ਤੋਂ ਪਹਿਲਾਂ ਜਾਂ ਇਹਦੇ ਆਸ ਪਾਸ ਕੋਈ ਨਾ ਕੋਈ ਗੱਲਬਾਤ ਦੁਬਾਰਾ ਸ਼ੁਰੂ ਹੋ ਜੇ ਇਹਦੀ ਆਪਾਂ ਉਮੀਦ ਕਰ ਸਕਦੇ ਹਾਂ ਜੀ ਤਮਰ ਸਾਹਿਬ
1: ਕਰਜ਼ੇ ਤੁਹਾਡੇ ਮਾਫ ਕਰਕੇ ਦਿੰਦੇ 70% ਤੱਕ ਘਟਾ ਦਿੰਦੇ ਹਨ ਤੇ ਨਾਲ ਦੇ ਮੁੜ ਕੇ ਤੁਹਾਡਾ ਕ੍ਰੈਡਿਟ ਰੀਬਿਲਡ ਕਰਦੇ ਹਨ ਬੈਂਕਰਪਸੀ ਵੱਲ ਨਾ ਜਾਓ ਕਰਜ਼ਾ ਮਾਫ ਕਰਾਉਣਾ ਹੋਵੇ 416-500-3100 ਲੀਗਲ ਤਰੀਕੇ ਨਾਲ ਕਰਕੇ ਦਿੰਦੇ ਹਨ ਅਲਫਾ ਟਰਾਂਸ ਦੇ ਲੱਕੀ ਅਤੇ ਸੁੱਕੀ ਸੈਣੀ ਸਾਹਿਬ ਨੇ ਪੂਰਨ ਸਪੋਂਸਰ ਕੀਤਾ ਤੇ AZ ਡਰਾਈਵਰ ਤੇ ਓਨਰ ਆਪਰੇਟਰ ਦੀ ਸਦਾ ਲੋੜ ਰਹਿੰਦੀ ਆ 905-799-1525 ਕਟਾਰੀਆ ਟੂਰਸ ਐਂਡ ਟਰੈਵਲ ਕਿਤੇ ਟਰੈਵਲ ਕਰਨਾ ਹੋਵੇ ਦੂਰ ਨੇੜੇ ਵਕੇਸ਼ਨ 'ਤੇ ਜਾਣਾ ਹੋਵੇ ਜਾਂ ਇੰਡੀਆ ਟਿਕਟਾਂ ਹੁਣ ਬੁੱਕ ਕਰਨੀ ਹੁਣ ਕੋਈ ਸਪੈਸ਼ਲ ਜਗ੍ਹਾ ਵਿਜ਼ਿਟ ਕਰਨੀ ਹੋਵੇ ਤਾਂ ਸਪੈਸ਼ਲ ਪੈਕੇਜ ਬਣਾ ਕੇ ਦਿੰਦੇ ਆ ਤੁਹਾਡੇ ਵਾਸਤੇ ਕਟਾਰੀਆ ਟੂਰਸ ਐਂਡ ਟਰੈਵਲ 905-688-1200 ਗ੍ਰੀਨ ਵੈਲੀ ਸੁਪਰ ਮਾਰਕੀਟ 905-913-1666 ਗਰੋਸਰੀ ਸਟੋਰ ਰੈਸਟੋਰੈਂਟ ਡਾਈਨ ਇਨ ਟੇਕ ਆਊਟ ਵੈਜ ਨੋਨ ਵੈਜ ਛਕਣ ਵਾਸਤੇ ਗ੍ਰੀਨ ਵੈਲੀ ਸੁਪਰ ਮਾਰਕੀਟ 'ਤੇ ਪਹੁੰਚੋ ਢਿੱਲੋਂ ਵੀਡੀਓ IP ਡਿਵਾਈਸਿਸ 905-204-1313 IP ਡਿਵਾਈਸ ਚਾਹੀਦਾ ਗੁਰਬਾਣੀ ਰੇਡੀਓ ਚਾਹੀਦਾ ਵਨੀਜ਼ਰ ਰੋਡ 'ਤੇ ਪਹੁੰਚ ਸਕਦੇ ਹੋ ਢਿੱਲੋਂ ਵੀਡੀਓ ਸੈਮੀ ਸਾਹਿਬ ਦਾ ਨੰਬਰ 905-204-1313 ਦੀ ਗੱਲਬਾਤ ਕਰਿਓ ਨਵ ਏਅਰ ਕੰਫਰਟ ਸੰਧੂ ਸਾਹਿਬ ਦਾ ਫੋਨ ਹੀ ਹੈ ਗੱਲ ਕੀ ਹੈਗੀ ਹੈ ਨਵ ਏਅਰ ਕੰਫਰਟ ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋਈ ਤੁਹਾਡੇ ਫੋਨ ਕਾਲ ਮੈਂ ਇਸ ਐਡ ਤੋਂ ਬਾਅਦ ਲੈਂਦਾ ਨਵ ਏਅਰ ਕੰਫਰਟ 6477-7640 ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨਿੰਗ ਵਾਸਤੇ ਅਫੋਰਡੇਬਲ ਪ੍ਰਾਈਸਿਸ ਹਨ ਟਰਸਟਡ HVAC ਐਕਸਪਰਟਸ ਹਨ ਨਵ ਏਅਰ ਕੰਫਰਟ ਅਤੇ ਜਤਿੰਦਰ ਸੰਧੂ ਸਾਹਿਬ ਨਾਲ ਗੱਲਬਾਤ ਕਰ ਲਿਓ 6477-7640-4146 ਫਿਰ ਬਲਦੇਵ ਸਿੰਘ ਤੇ ਫਿਰ ਗੁਰਮੁਖ ਸਿੰਘ ਜੀ 4146 ਜੀ ਆ ਜਾਓ ਇਹਦੇ ਤੇ ਜੀ
2: ਤੰਬਰ ਸਾਹਿਬ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
2: ਦੇਖੋ ਤੰਬਰ ਸਾਹਿਬ ਕੱਲ ਤੱਕ ਤੋਂ ਸਾਨੂੰ ਇਹ ਗੱਲ ਦੱਸੀ ਜਾ ਰਹੀ ਸੀ ਕਿ ਅਸੀਂ ਸਾਡੇ ਕੋਲ ਬਹੁਤ ਵਧੀਆ ਡੀਲ ਹੈਗੀ ਅਸੀਂ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਸਡਨਲੀ ਆ ਕੇ ਕੀ ਹੋ ਗਿਆ ये भाई साहब मार्च करने साढ़े लिए काम नहीं कर रहे अपने नंबर साहब, देखो कोई डील नहीं बनी, इनका तो सारा इन्वेस्टमेंट अमेरिका में हैगा
1: जी,
2: जिहड़ी बढ़िया बढ़िया टेक्नोलॉजी की सारी और एनर्जी की कंपनी है वो तो तुमने वहां पे इन्वेस्ट कर रखा है, तुम साढ़े लिए की कर रहे होगे, और ये तो वन मंथ से होगा, तुमने तो हमें कुछ बताया भी नहीं कि भाई गाड़ी कहाँ तक चली है, कहाँ पे अटकी है, पूरा ट्रांसपेरेंसी कुछ भी नहीं है। क्योंकि वन मैन शो होगा, तुम्हारे पास आइडिया नहीं है तो लोगों को बुलाओ, पूछो, पार्लियामेंट चलाओ।
1: वेल सर, बहुत वधिया गल कीती है, इन्हां दी खुद इनवेस्टमेंट बहुत सारी अमेरिका विच है, इहदे विच तुसीं नो डाउट सही हैगे। इस नाल ना इन्हां ने यह भी कहा भी तुसीं सानूं कुछ दस्से नहीं हैगा, हुण ऑपोजिशन पार्टी पुछ रही है कि सानूं दस्सो भी रोक कित्थे लगी है, तुसीं की मंग रहे से, वह की दे रहे सीगे, हुण सारे सवाल दे जवाब आने वाले टाइम विच मिल जाणगे जरूर। बलदेव सिंह जी, तुसीं आ जाओ। सति श्री अकाल जी।
3: नंबर साहब सारिआं नूं सति श्री
1: अकाल। सति श्री अकाल जी।
3: आ गणेश नूं कहणा तुसीं नाल चला जांदा, ਵਧੀਆ ਕੀਤਾ ਉਹਨਾਂ ਨੇ, ਕਰਨੀ ਸਾਹਿਬ ਨੇ ਸਟੈਂਡ ਲਿਆ, ਬਹੁਤ ਵਧੀਆ ਕੰਮ ਕੀਤਾ
1: ਜੀ।
3: ਜ਼ਰੂਰੀ ਨਹੀਂ ਵੀ ਕਦੇ ਆਪਣਾ ਡਿਪੈਂਡ ਕਰਨਾ ਹਨਾ
1: ਜੀ,
3: ਬਹੁਤ ਵਧੀਆ ਕੰਮ ਕੀਤਾ ਕਰਨੀ ਸਾਹਿਬ ਨੇ, ਗਾਹ ਫਿਰ ਗਣੇਸ਼ ਨੂੰ ਟਿਕਟ ਲੈ ਕੇ ਨਾਲ ਹੀ ਭੇਜ ਦਿਆ ਕਰਨਾ।
1: ਉਪਰ ਗਣੇਸ਼ ਦੀ ਗੱਲ ਨਾ ਕਰੋ, ਦੇਖੋ ਆਪਣੀ ਆਵਾਜ਼ ਠਾ ਗਏ ਹੁਣ ਤੁਸੀਂ,
3: ਨਹੀਂ ਹਰ ਵੇਲੇ ਕੋਈ ਗੱਲ ਕੋਈ ਗੱਲ ਕਿਹਾ।
1: ਬਲਦੇਵ ਸਿੰਘ ਦੋ ਕੁਐਸਚਨ ਬਹੁਤ ਵਧੀਆ ਕੀਤੇ, ਇਹਦੀ ਇਹਨਾਂ ਦੀ ਇਨਵੈਸਟਮੈਂਟ ਅਮਰੀਕਾ ਵਿੱਚ ਹੈਗੀ, ਇਹਦੇ ਵਿੱਚ ਹੀ ਰਾਈਟ ਹਨ, ਹੁਣ ਇਹ ਚਾਹੁੰਦੇ ਹਨ ਵੀ ਸਾਨੂੰ ਦੱਸੋ ਵੀ ਕੀ ਹੋਇਆ, ਉਹ ਵੀ ਕੰਜ਼ਰਵੇਟਿਵ ਪਾਰਟੀ ਵਾਲੇ ਕਹਿ ਰਹੇ ਹਨ, ਸੋ ਦੋ ਸਵਾਲ ਸੀ ਆਪਣੇ, ਸਵਾਲ ਆ ਗਿਆ, ਤੁਸੀਂ ਇੱਕ ਸਵਾਲ ਆਪਣਾ।
3: ਨਹੀਂ ਉਹ ਦੱਸੂ ਬਈ ਆ ਕੇ ਉਹਨੂੰ ਆ ਤਾਂ ਲੈਣੇ, ਦੱਸ ਦੂ ਸਾਰਾ ਕੁਝ ਦੱਸ ਦੂਗਾ।
1: ਹਾਂਜੀ ਹਾਂ,
3: ਬਾਕੀ ਗਾਹ ਨੂੰ ਕਿਸੇ ਦੀ ਸਪੋਰਟ ਕਰਨੀ ਹੈ, ਸੋਚ ਸਮਝ ਕੇ ਕਰਨੀ ਚਾਹੀਦੀ। ਧੰਨਵਾਦ
1: ਧੰਨਵਾਦ ਤੁਹਾਡਾ ਬਲਦੇਵ ਸਿੰਘ। ਆਰ ਐਸ ਸੀ ਤੁਸੀਂ ਆਇਓ ਜੀ।
4: ਹਾਂ
1: ਜੀ, ਤੰਬੜ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰੇ। ਗੁੱਡ ਮਾਰਨਿੰਗ, ਸਤਿ
4: ਸ੍ਰੀ ਅਕਾਲ ਜੀ। ਬਿਲਕੁਲ ਠੀਕ ਆ ਬਾਈ ਜੀ, ਗੱਲ ਦੇਖੋ ਜੀ, ਮਨਮੋਹਨ ਸਿੰਘ ਆ ਗਿਆ, ਮਨਮੋਹਨ ਸਿੰਘ ਆ ਗਿਆ, ਹੁਣ ਬਲਦੇਵ ਸਿੰਘ ਦੇਖੋ, ਪਹਿਲਾਂ ਬਾਈ ਬੜੇ ਵਧੀਆ ਗੱਲਾਂ ਕਰਕੇ ਗਿਆ ਹਨਾ, ਇਨਵੈਸਟਮੈਂਟ ਇਹਦੀ ਕਰਨੀ ਤੁਸੀਂ ਅਮਰੀਕਾ ਚ, ਹੈਡ ਆਫਿਸ ਉੱਥੇ ਆ ਤੇ ਕੰਪਨੀਆਂ ਦੇ ਬਿਜ਼ਨਸਮੈਨ ਆ ਪਹਿਲਾਂ ਤੋਂ, ਇਹ ਉਹਨੂੰ ਵੀ ਬਚਾਉਂਦਾ, ਪਹਿਲਾਂ ਸਭ ਨੂੰ ਪਤਾ ਕਿਸ ਕਿੱਥੋਂ ਬਚਾਉਂਦਾ ਆਇਆ ਇਹ
1: ਜੀ।
4: ਤੇ ਦੂਸਰੀ ਗੱਲ ਵਨ ਮੈਨ ਸ਼ੋਅ ਬਿਲਕੁਲ ਹੈਗਾ ਜੀ ਉਹ, ਕਿਉਂਕਿ ਸੱਚ ਉਹਨੇ ਬੋਲ ਤਾਂ ਦਿੱਤਾ ਅੱਗੇ ਆਪਣੇ ਨਲ ਨੂੰ ਨਲ ਮੈਚ ਕਰ ਲੂ, ਫਲਾਨਾ ਕਰ ਲੂ, ਉਹਨੇ ਕੋਈ ਕੋਈ ਡੀਲ ਜਿਹੜੀ ਡਿਟੇਲ ਦੇ ਵਿੱਚ ਦੱਸੀ ਨੀ ਕਿਸੇ ਨੂੰ ਕੀ ਹੋਈ ਆ ਕੀ ਨਹੀਂ ਹੋਈ, ਠੀਕ ਆ ਜੀ। ਹਜੇ ਆਊ ਕਦੋਂ ਬਲਦੇਵ ਸਿੰਘ ਆਊਗਾ, ਉਹ ਤਾਂ ਬਾਈ ਆ ਕੇ ਚੜਿਆ ਵੀ ਗਿਆ, ਹੈ ਤੁਹਾਡਾ ਮਨਮੋਹਨ ਸਿੰਘ ਇਹਨਾਂ ਦਾ ਸਾਰਿਆਂ ਦਾ ਠੋਸੋ ਕਰਿਆ ਗਿਆ ਤਾਂ ਹੁਣ ਜਮਾ ਹੀ ਜ਼ੀਰੋ ਹੋ ਗਿਆ, ਕਿੱਥੋਂ ਮਨਮੋਹਨ ਸਿੰਘ ਦੇ ਗਣੇਸ਼ ਕਰ ਲੂ ਇਹ, ਮਨਮੋਹਨ ਸਿੰਘ ਡੀਲਾਂ ਕਰੀਆਂ ਅੱਜ ਤੱਕ, ਹੁਣ ਉਹ ਫਲ ਖਾਂਦਾ ਮੋਦੀ, ਠੀਕ ਆ ਜੀ। ਜਿਹੜਾ ਦੇਸ਼ ਕਹਿੰਦੇ ਸਾਡੇ ਦੇਸ਼ ਚ ਆ ਕੇ ਯੂਰੇਨੀਅਮ ਦਾ ਨਾਂ ਨਾ ਲਿਓ, ਉਹ ਵੀ ਦੇਣ ਲੱਗ ਗਏ ਸੀ ਮਨਮੋਹਨ ਸਿੰਘ ਨੂੰ ਯੂਰੇਨੀਅਮ, ਤੇ 45 ਮਿੰਟ ਦਾ ਭਾਸ਼ਣ ਸੀ ਉਹਦਾ ਅਮਰੀਕਾ ਦੇ ਵਿੱਚ, ਓਬਾਮਾ ਨੇ ਜਦੋਂ ਉਹਨੂੰ ਡਿਨਰ ਤੇ ਸੱਦਿਆ ਸੀਗਾ
1: ਜੀ,
4: ਕਿੱਥੇ ਮਨਮੋਹਨ ਸਿੰਘ ਕਿੱਥੇ ਟੈਂਟ ਹੈ ਗੱਲਾਂ ਕਰਦੇ ਆ ਇਹ,
1: ਵੀਰ ਮੇਰੇ ਆਪਸ ਦੇਖੋ ਜੀ, ਆਪਸ ਵਿੱਚ ਨੇ, ਇੱਕ ਦੂਸਰੇ ਨੂੰ ਕਹੋ, ਆਪਣੀ ਆਵਾਜ਼ ਦੱਸੋ, ਆਪਣੇ ਸਵਾਲ ਦੱਸੋ, ਆਪਣੇ ਵਿਚਾਰ ਦੇਵੋ, ਆਪਸ ਵਿੱਚ ਨਾ ਕਰੋ। ਮੈਂ ਤੁਹਾਨੂੰ ਸਾਰਿਆਂ ਨੂੰ ਬਿਠਾਉਣਾ ਕਿ ਮੈਂ ਹੁਣ ਵਾਪਸ ਆ ਗਿਆ,
4: ਮੇਰੇ
1: ਆਪਾਂ ਘਰ ਇੱਕ ਬਾਰਬੀਕਿਊ ਰੱਖਣਾ, ਮੈਂ ਸਾਰੇ ਸੱਦਣੇ ਆ, ਬਾਰਬੀਕਿਊ ਰੱਖਣਾ,
4: ਬਿਲਕੁਲ
1: ਸਾਰੇ ਸੱਦਣੇ ਆ।
4: ਪਹਿਲਾਂ ਦਾ ਕਲਰ ਕਿੰਨੀਆਂ ਵਧੀਆ ਗੱਲਾਂ ਕਰਕੇ ਗਿਆ, ਉਹਨੇ ਕਿਸੇ ਪੱਖ ਦੀ ਗੱਲ ਨਹੀਂ ਕਰੀ, ਨਾ ਕਿਸੇ ਨੇ ਹੋਣਿਆ
1: ਗੱਲਬਾਤ ਕਰਤੀ ਹੈਗੀ। ਹੁਣ ਜਤਿੰਦਰ ਸਿੰਘ ਨੂੰ ਲੈ ਕੇ ਆਉਂਦੇ ਆ, ਤੇ ਇਹ ਤਾਂ ਸਹੀ ਕਿਸੇ ਦਾ ਨਾਂ ਨੀ ਲੈਂਦੇ। ਜਤਿੰਦਰ ਸਿੰਘ ਤੁਸੀਂ ਆਏ, ਫਿਰ ਵਾਰਿਸ ਸਿੰਘ ਨੂੰ ਮੈਂ ਲੈ ਕੇ ਆਉਣਾ। ਜਤਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
5: ਭਾਜੀ ਮੇਰਾ ਵੀ ਇਹ ਥੋੜਾ ਜਿਹਾ ਕੰਸਰਨ ਹੈਗਾ, ਪਲੀਜ਼ ਬਲਦੇਵ ਸਿੰਘ ਜੀ ਨੂੰ ਰੋਕੋ
1: ਜੀ,
5: ਇੱਦਾਂ ਕਿਸੇ ਨੂੰ ਮਤਲਬ ਅਟੈਕ ਨਹੀਂ ਕਰਨਾ ਚਾਹੀਦਾ।
1: ਆਪ ਮੈਂ ਸਾਰਿਆਂ ਨੂੰ ਕਹਿੰਦਾ ਕਿ ਕੱਲਾ ਬਲਦੇਵ ਸਿੰਘ ਕਿਹੜਾ, ਹੁਣ ਵੀਰ ਮੇਰੇ ਆਰਐਸ ਨੇ ਕਹਿ ਗਏ
5: ਆਪ ਦਾ, ਭਾਜੀ ਆਪ ਦਾ ਵਿਊਜ਼ ਕੋਈ ਰੱਖਣਾ ਨਹੀਂ ਹਨਾ ਜੀ। ਆਪ ਜੇ ਇਹਨਾਂ ਨੂੰ ਗਣੇਸ਼ ਜੀ ਨਾਲ ਬਹਿਸ ਕਰਾਈ ਜਾਵੇ, ਇਹਨਾਂ ਕੋਲ ਬਹਿਸ ਨਹੀਂ ਹੋਣੀ ਜੀ, ਬਹਿਸ ਇਹਨਾਂ ਨੇ ਉਲਟੀ ਪੁਲਟੀ ਲੈ ਲੈਣੀ, ਮੋਦੀ ਨੂੰ ਵਿੱਚ ਲੈ ਲੈਣਾ ਬਲਦੇਵ ਸਿੰਘ ਜੀ ਦੇ, ਮਤਲਬ ਕਿ ਹਰੇਕ ਨੂੰ ਅਟੈਕ ਨਹੀਂ ਕਰਨਾ, ਆਪਣਾ ਪੱਖ ਰੱਖੋ, ਆਪਣੇ ਪੁਆਇੰਟ ਰੱਖੋ ਵੀ ਹਾਂ ਵੀ ਮੈਂ ਲਿਬਰਲ ਕਿਉਂ ਚੁਣਦਾ ਪਿਆ, ਠੀਕ ਹੈ ਜੀ, ਮੈਨੂੰ ਦੱਸੋ ਸਹੀ ਬਲਦੇਵ ਸਿੰਘ ਜੀ ਕਿਉਂ ਚੁਣਦੇ ਪਿਆ ਵਾਰ ਵਾਰ।
1: ਧੰਨਵਾਦ ਤੁਹਾਡਾ, ਮੈਂ ਇਹੀ ਕਹਿੰਦਾ ਹੁੰਦਾ ਆ, ਤੁਹਾਡੇ ਵਿਚਾਰ ਹੁੰਦੇ ਆ, ਬਹੁਤ ਨੌਲੇਜ ਰੱਖਦੇ ਆ ਤੁਸੀਂ, ਉਸ ਦੀ ਗੱਲ ਕਰੋ, ਕੌਣ ਕੀ ਇੱਦਾਂ ਕਹਿ ਦਿਓ ਵੀ ਮੈਂ ਪਰਸਨਲੀ ਇਹਦੇ ਨਾਲ ਅਗਰੀ ਨਹੀਂ ਹੈਗਾ, ਮੈਂ ਆਹ ਕੁਝ ਕਹਿੰਦਾ ਵੀ ਇੱਦਾਂ ਹੋਣਾ ਚਾਹੀਦਾ, ਕਿਉਂਕਿ ਆਪਾਂ ਨਾ ਪਿਆਰ ਨਾਲ ਇੱਥੇ ਰਹਿਣਾ, ਜੇ ਕਮਿਊਨਿਟੀ ਦੇ ਮੈਂਬਰ ਥੋੜ੍ਹੇ ਜਿਹਾ ਤਾਂ ਆਪਾਂ ਹੈਗੇ ਆ, ਰਲ ਮੈਂ ਕਹਿ ਰਹੀ ਹੈ ਜ਼ਿੰਦਗੀ ਬੜੀ ਥੋੜ੍ਹੀ ਆ ਯਾਰ, ਬੜੀ ਔਖੀ ਹੋਈ ਪਈ ਹੈਗੀ, ਮੈਂ ਗੱਲ ਦੱਸ ਦਿੰਦਾ ਹਾਂ, ਬੜੀ ਔਖੀ ਹੋਈ ਪਈ ਹੈਗੀ ਜ਼ਿੰਦਗੀ, ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੀਆਂ ਜੋਬਾਂ ਚੱਲ ਜਾਣੀਆਂ, ਜਿਹਨਾਂ ਦੇ ਘਰ ਚਲੇ ਜਾਣੇ ਆ, ਇਹ ਤੁਹਾਡੇ ਪਾਸੇ ਕਰੈਕਸ਼ਨ ਹੋ ਸਕਦੀ ਆ, ਪਰ ਜਿਹਨਾਂ ਦੀ ਜੋਬਾਂ ਜਾਣੀਆਂ ਉਹਨਾਂ ਪਾਸੇ ਕੀ ਹੋ ਸਕਦਾ, ਔਖਾ ਕੰਮ ਹੈ ਨਾ, ਇੱਕ ਅਰਦਾਸ ਕਰੋ ਸਭ ਕੁਝ ਠੀਕ ਹੋ ਜਾਵੇ, ਆਪਾਂ ਨਿਮਰਤਾ ਰਲ ਮਿਲ ਕੇ ਦੂਸਰੇ ਨਾਲ ਰਹੀਏ, ਇਹੀ ਮੈਂ ਕਹਿਣਾ ਚਾਹੁੰਦਾ। ਲਓ ਜੀ ਇੱਕ ਲਾਈਨਾਂ ਮੇਰੀਆਂ ਸਾਰੀਆਂ ਗੁਰਬਤ ਸਿੰਘ ਬਾਰੀਆ ਸਾਹਿਬ ਨਾਲ ਗੱਲ ਕਰੀ, ਸਿੱਧੀ ਦੀ ਗੱਲਬਾਤ ਕਰ ਲਈਏ। ਬਾਰੀਆ ਸਾਹਿਬ ਮਾਫ਼ ਕਰ ਦੇਣਾ, ਤੁਹਾਨੂੰ ਕਾਫ਼ੀ ਲੰਬੇ ਸਮੇਂ ਤੋਂ ਹੋਲਡ 'ਤੇ ਰੱਖਿਆ ਅਤੇ ਕਾਫ਼ੀ ਕੁਛ ਤੁਸੀਂ ਸੁਣ ਲਿਆ, ਤੁਸੀਂ ਕਹਿਣਾ ਚਾਹੁੰਦੇ ਹੋ?
0: ਨਹੀਂ ਆਪਣਾ ਪ੍ਰੋਗਰਾਮ ਹੈ ਜੀ, ਇਹਦੇ 'ਚ ਹੋਲਡ ਕਰਨ ਵਾਲੀ ਗੱਲ ਨਹੀਂ, ਆਪਾਂ ਨਾਲ ਹੀ ਹੈਗੇ ਹਾਂ ਤੁਹਾਡੇ
1: ਜੀ।
0: ਪਹਿਲਾਂ ਆਪਾਂ ਜਿਹੜੀਆਂ ਗੱਲਾਂ ਉਹ ਸੁਣਨੀਆਂ ਹੁੰਦੀਆਂ। ਇੱਕ ਗੱਲ ਜ਼ਰੂਰ ਬੇਨਤੀ ਹੈ ਵੀ ਆਪਾਂ ਇਹ ਡਿਸਕਸ਼ਨ ਕਰੀਏ ਕਿ ਕਿਸੇ ਵਿਸ਼ੇ 'ਤੇ ਹੋਣਾ ਕੀ ਚਾਹੀਦਾ ਹੈਗਾ। ਆਪੋ ਆਪਣੇ ਵਿਚਾਰ ਦੇਣ ਦੇ ਨਾਲ ਸਮ ਅਪ ਬਾਅਦ ਆਪਣੇ ਆਪ ਹੀ ਹੋ ਜਾਂਦਾ ਵਾ। ਹਰ ਬੰਦੇ ਨੂੰ ਆਪਣੀ ਗੱਲ ਕਰਨ ਦਾ ਰਾਈਟ ਹੈ ਜੀ, ਠੀਕ ਹੈ, ਮੇਰਾ ਇਹ ਮੰਨਣਾ ਹੈਗਾ। ਤਾਂ ਉਹਨੂੰ ਗੱਲ ਸੁਣਨੀ ਵੀ ਚਾਹੀਦੀ, ਸਾਨੂੰ ਇੱਕ ਦੂਜੇ ਨੂੰ ਸਪੇਸ ਦੇਣੀ ਚਾਹੀਦੀ ਹੈ ਜੀ, ਮੇਰਾ ਮੰਨਣਾ ਕਿ ਅਸੀਂ, ਮੈਂ ਤੁਹਾਡੀ ਗੱਲ ਸੁਣਾ, ਤੁਸੀਂ ਮੇਰੀ ਗੱਲ ਸੁਣੋ।
1: ਇਹਨਾਂ ਲੀਡਰ ਨੇ ਆ ਜਾਣਾ ਚਲੇ ਜਾਣਾ, ਇਹਨਾਂ ਦੀ ਪਾਲਿਸੀਆਂ ਇੱਥੇ ਦੀ ਇੱਥੇ ਰਹਿ ਜਾਣੀ, ਆਪਸ ਵਿੱਚ ਨਾ ਲੜ ਪਏ, ਕਿਉਂਕਿ ਇਹ ਲੀਡਰ ਮਲਟੀ ਮਿਲੀਨੀਅਰ ਬਿਲੀਨੀਅਰ ਹਨ, ਇਹਨਾਂ ਦਾ ਕੱਖ ਨਹੀਂ ਜਾਣਾ ਤੇ ਤੁਹਾਡਾ ਕੱਖ ਨਹੀਂ ਜਾਣਾ
0: ਜੀ
1: ਜੀ
0: ਜੀ। ਤੇ ਨਾਲ ਹੀ ਸਵਾਲ ਆਇਆ ਸੀ ਕਿ ਠੀਕ ਹੈ 15 ਕੈਂਡੀਡੇਟ ਹੈਗੇ ਸੀ, 3 ਜੋ ਡਰਾਨ ਕਰ ਦਗੇ, ਅਭੀ ਧਾਲੀਵਾਲ ਵੀ ਕਰ ਗਿਆ ਜੀ, ਗੁਰਸਿਮਰਤ ਕੌਣ ਉਹਨਾਂ ਦੇ ਵਿਡਰਾਨ ਚ ਨਾਂ ਆ ਰਿਹਾ, ਗੁਰਸਿਮਰਜੀਤ ਸਿੰਘ ਹਾਂਜੀ, ਤਾਂ ਤੀਰਥ ਵਿਨੋਦ ਕੁਮਾਰ ਪਟੇਲ ਜਿਹੜੇ ਆ ਉਹ ਵੀ ਕਰ ਗਏ, ਬਾਕੀ ਹੈਗੇ ਆ। ਤੇ ਨਾਵਾਂ ਦੀ ਚਰਚਾ ਮੈਂ ਤਾਂ ਨੀ ਕਰਦਾ ਪੈਟਰਿੰਗ ਬਰੋਨ ਤੋਂ ਇਲਾਵਾ, ਵੀ ਜੇ ਸਾਨੂੰ ਲੱਗਦਾ ਹੁੰਦਾ ਕਿ ਇਸ ਗੱਲ ਦੀ ਯੂਜ਼ਫੁਲ ਹੋਣਾ ਵਾ ਤਾਂ ਫਿਰ ਆਪਾਂ ਇਕੱਲੇ ਇਕੱਲੇ ਨਾਂ ਦੀ ਚਰਚਾ ਵੀ ਕਰਦੇ, ਵੀ ਜੇ ਕੋਈ ਐਜ ਦਿਖਾਈ ਦਿੰਦੀ ਹੁੰਦੀ, ਪਰ ਉਹ ਹਾਲੇ ਹਾਲ ਦੀ ਘੜੀ ਜੇ ਕੋਈ ਆਪਣੀ ਗੱਲ ਕਰਨਾ ਚਾਹੇ ਤੇ ਕਰ ਸਕਦਾ ਵਾ, ਪਰ ਉਹ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਕੋਈ ਬਹੁਤ ਜ਼ਿਆਦਾ ਮੁਕਾਬਲਾ ਜਾਂ ਫਾਈਟ ਜਾਂ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੀ। ਤਾਂ ਫੁੱਲ ਮਿਲਾ ਕੇ ਹੁਣ ਜੇ ਆਪਾਂ ਗੱਲ ਕਰਨੀ ਹੋਵੇ ਤੇ ਤੰਬੜ ਸਾਹਿਬ, ਇੱਕ ਨਾ 10.9 billion ਦਾ ਕੰਟਰੈਕਟ ਕੰਪਨੀ ਨੇ ਆਰਗੋ ਕੰਪਨੀ ਦਿੱਤਾ ਸੀਗਾ
1: ਜੀ,
0: ਜਿਹੜੀਆਂ ਇਲੈਕਟ੍ਰਿਕ ਬੱਸਾਂ ਸੀਗੀਆਂ
1: ਜੀ,
0: ਤਾਂ ਇਹਦੇ ਬਾਰੇ ਸਰੋਤਿਆਂ ਨੂੰ ਕੋਈ ਜਾਣਕਾਰੀ ਹੋਵੇ, ਉਹ ਕਿੰਨੀ ਕੁ ਜਾਣਕਾਰੀ ਰੱਖਦੇ ਹੈਗੇ ਆ, ਇਹਦੀ ਚਰਚਾ ਸਿਟੀ ਦੇ ਵਿੱਚ ਕਿੰਨੀ ਕੁ ਹੋਈ ਸੀ ਜਦੋਂ ਦਿੱਤਾ ਗਿਆ ਸੀਗਾ, ਠੀਕ ਹੈ, ਤੇ ਅੱਜ ਦੀ ਡੇਟ 'ਚ ਕਿੱਥਾ ਖੜਾ ਹੈਗਾ। ਮੈਂ ਇੰਨੀ ਗੱਲ ਦੱਸ ਦਿੰਦਾ ਹੈਗਾ ਕਿ ਇਹਦਾ ਟੀਚਾ ਤਾਂ ਸੀ ਕਿ ਬੈਟਰ ਜਿਹੜੀ ਰਾਈਡ ਦੇਣੀ ਲੋਕਾਂ ਨੂੰ, ਸਮੇਂ ਦੇ ਜਿਹੜਾ ਹਾਨੀ ਬਣਾਉਣਾ, ਜਿਹੜੀ ਬ੍ਰਮਟਨ ਟ੍ਰਾਂਜਿਸਟ ਹੈਗੀ ਆ, ਪਰ ਇਹਦੇ ਵਿੱਚ ਜਿਹੜੀ ਫੰਡਿੰਗ ਹੈਗੀ ਆ ਕਿਸ ਲੈਵਲ ਤੇ ਵਰਤੀ ਗਈ ਆ, ਕਿਸ ਤਰ੍ਹਾਂ ਵਰਤੀ ਗਈ ਆ, ਆਮ ਲੋਕਾਂ ਨੂੰ ਸਿਟੀ ਜਿਹੜੀ ਬ੍ਰਮਟਨ ਸਿਟੀ ਆ ਖੁਦ ਹੀ ਇਹਦੇ ਤੇ ਆਪ ਸਿੱਧੇ ਤੌਰ ਤੇ ਕਿੰਨੀ ਕੁ ਨੌਲ ਆ ਕਿ ਹੌਲੀ ਹੌਲੀ ਜਿਹੜੀ 2-4 ਮਹਿਕਮੇ ਬਚੇ ਹੈਗੇ ਸੀ ਆਪਣੇ ਕੋਲ, ਡਿਪਾਰਟਮੈਂਟਸ, ਇੱਕ ਹੋਸਪਿਟਲ ਆਪਣਾ ਕਹਿ ਸਕਦੇ ਹਾਂ ਕਿ ਟ੍ਰਾਂਜਿਸ ਦਾ ਸੀਗਾ ਜਾਂ ਕੁਛ ਹੋਰ ਸੀਗੇ, ਜਿਹੜੇ ਕਿ ਹੌਲੀ ਹੌਲੀ ਹੁਣ ਪ੍ਰਾਈਵੇਟ ਹੱਥਾਂ 'ਚ ਜਾ ਰਹੇ ਆ, ਉੱਥੇ ਸਰਵਿਸ ਕਿੰਨੀ ਹੈਗੀ ਆ, ਜਿਹੜੇ ਸੀਨੀਅਰਸ ਕਲੱਬ ਆ ਹੱਦੋਂ ਵੱਧ ਗਿਣਤੀ ਵਧਣ ਕਰਕੇ ਜਿਹੜੇ ਉਹਨਾਂ ਦੀ ਫੰਡਾਂ ਦੀ ਸਹਿਯੋਗ ਵਰਤੋਂ ਸੀਗੀ, ਇਹਦਾ ਪੋਲੀਟੀਕਾਈਜੇਸ਼ਨ ਜਿਹੜਾ ਹੋਇਆ ਵਾ, ਇਹ ਵੀ ਆਪਣੇ ਸਰੋਤੇ ਗੱਲ ਕਰ ਸਕਦੇ ਆ। ਹੁਣ ਡੋਰਾਂ ਤੇ ਗੱਲ ਆਉਣੀ ਹੈਗੀ ਆ, ਥੋੜੇ ਡੋਰ ਨੌਕ ਹੋ ਰਹੇ ਆ ਕਿ ਜਿਹੜਾ ਜਿੰਨੇ ਵੀ ਜਿਹੜੇ ਸੀਨੀਅਰਸ ਕਲੱਬ ਹੈਗੇ ਆ ਉਹਨਾਂ ਦਾ ਕੀ ਯੂਸਫੁਲ ਤਰੀਕੇ ਦੇ ਨਾਲ ਵੇ ਹੋ ਰਿਹਾ ਵਾ, ਜਿਹੜਾ ਡਿਸਕਸ ਉਹਨਾਂ ਦੇ ਇਸ਼ੂ ਹੈਗੇ ਸੀਗੇ, ਆਪਾਂ ਨੀ ਕਹਿੰਦੇ ਸੀਨੀਅਰਸ ਜੇ ਬਹੁਤ ਸਾਰੇ ਇਸ਼ੂ ਹੈਗੇ ਆ ਤਾਂ ਉਹਨਾਂ ਦੇ ਡਿਸਕਸ ਹੋਣਾ, ਉਹਨਾਂ ਦੀ ਆਵਾਜ਼ ਪਹੁੰਚਣੀ, ਪਰ ਜਿੰਨਾ ਖੁੰਬਾਂ ਵਾਂਗ ਭਰਮਾਰ ਵਧੀ ਹੈਗੀ ਆ ਤੇ ਜਿੰਨੀ ਉਹਦੀ ਫੰਡਿੰਗ ਪੋਲੀਟੀਕਾਈਜੇਸ਼ਨ ਹੋਇਆ ਵਾ, ਉਹਦਾ ਮਸਲੇ ਕਿੱਥੇ ਗਏ? ਹੋਸਪਿਟਲ ਦਾ ਜਿਹੜਾ ਸੀਗਾ ਆਪਾਂ ਪਹਿਲਾਂ ਰੌਲਾ ਪਾਉਂਦੇ ਰਹੇ ਹਾਂ, ਤੁਸੀਂ ਬਹੁਤ ਸਾਰੀਆਂ, ਮੈਂ ਉੱਥੇ ਪੰਜਾਬ ਬੈਠਾ ਤੁਹਾਡੀਆਂ ਰੀਲਸ ਦੇਖਦਾ ਰਿਹਾ, ਕੁਛ ਤੁਸੀਂ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਉੱਥੇ ਟੱਚ ਅਪ ਕੀਤਾ ਕਈ ਮਸਲਿਆਂ ਨੂੰ ਡਿਫਰੈਂਟ ਤਰੀਕੇ ਦੇ ਨਾਲ, ਠੀਕ ਹੈ, ਤਾਂ ਉਹ ਵੀ ਮੈਂ ਦੇਖਦਾ ਰਿਹਾ ਹੈਗਾ ਕਿ ਇੱਥੇ ਹੋਸਪਿਟਲ ਦਾ ਸੀਗਾ, ਇੱਥੇ ਪ੍ਰੋਜੈਕਟ ਸੀਗਾ। ਸੋ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਇਹ ਮੁੱਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 200 million ਦਾ ਜਮ੍ਹਾਂ ਫੰਡ ਐਮਰਜੈਂਸੀ ਦਾ ਸੀਗਾ ਸਿਟੀ ਕੋਲ, ਉਹ ਅੱਜ ਕਿੰਨਾ ਕੁ ਹੈਗਾ, ਸਿਟੀ ਕਿੱਥੇ ਖਰਚਿਆ ਹੈਗਾ, ਜਾਂ ਇਹ ਵਧਿਆ ਜਾਂ ਘਟਿਆ ਆ, ਇਹਦੇ ਬਾਰੇ ਵੀ ਸਵਾਲ ਜ਼ਰੂਰ ਕਰੋ। ਵੱਡਾ ਮਸਲਾ ਸਾਡੀਆਂ ਬਾਹਾਂ ਸੱਕ ਜਾਂਦੀਆਂ ਜਦੋਂ ਤੰਬੜ ਸਾਹਿਬ ਸਿਟੀ ਪਹਿਲਾਂ ਚਾਰਜ ਕਰ ਚੁੱਕੀ ਆ ਪੈਸੇ ਉਸ ਚੀਜ਼ ਦੇ, ਜਦੋਂ ਸਨੋਅ ਆਉਂਦੀ ਆ ਤਾਂ ਜਿਹੜੀ ਵੱਟ ਬਣਦੀ ਹੈਗੀ ਆ, ਆਪਾਂ ਸਾਫ਼ ਸੁਫ਼ ਕਰਕੇ ਜੇ ਅੰਦਰ ਜਾ ਕੇ ਸਵਾਰੇ ਹੁੰਦੇ ਆ ਵੀ ਚਲੋ ਹੁਣ ਚਾਹ ਪਾਣੀ ਪੀਂਦੇ ਹਾਂ, ਤੇ ਫਿਰ ਸਿਟੀ ਦਾ ਟਰੱਕ ਆਉਂਦਾ ਤੇ ਵੱਟ ਬਣਾ ਜਾਂਦਾ ਹੈਗਾ, ਉਹਨੂੰ ਚੱਕਣਾ ਬਹੁਤ ਔਖਾ ਆਪਣੀਆਂ ਬਾਹਾਂ ਦੇ ਨਾਲ। ਇਹਦੀ ਵੀ ਗੱਲ ਜ਼ਰੂਰ ਕਰਿਓ, ਚਾਹੀਦੀ ਹੈਗੀ ਆ। ਜਿਹੜਾ ਬਿਲਡਿੰਗ ਬਾਇਲਾਜ ਰੂਲਸ ਹੈਗੇ ਆ ਉਹ ਆਮ ਲੋਕਾਂ ਲਈ ਕਿਉਂ ਹੈਗੇ ਆ? ਜਿਹੜੇ ਬਿਲਡਰਸ ਹੈਗੇ ਆ, ਜਿਹੜੇ 90 ਫੁੱਟ ਦੇ ਲੋਟ ਸੀਗੇ, ਉੱਥੋਂ ਘੱਟਦੇ ਘੱਟਦੇ ਹੁਣ 80 ਵੀ ਰਹਿ ਗਏ, 70 ਵੀ ਰਹਿ ਗਏ, ਉਹਦੇ ਵਿੱਚ ਘਰਾਂ ਦੀ ਜਿਹੜੀ ਜੋਨਿੰਗ ਹੋਈ ਆ ਤੇ ਉਹਦੇ ਵਿੱਚ ਡਰਾਈਵੇ 2 ਕਾਰਾਂ ਦੇ ਰਹਿ ਗਏ, ਤੇ ਫਿਰ ਪਾਰਕਿੰਗ ਟਿਕਟ $65 ਦੀ ਹੋਗੀ ਪਹਿਲੀ ਵਾਰੀ, ਦੂਜੀ ਵਾਰੀ 90 ਦੀ, ਤੇ ਫਿਰ ਟੋ ਵੀ ਹੋਣੀ ਆ। ਤੇ ਮੇਰੇ ਕਹਿਣ ਦਾ ਭਾਵ ਹੈਗਾ ਕਿ ਜਿਹੜਾ ਓਰੀਜਨਲ ਸੋਲੂਸ਼ਨ ਸੀਗੇ ਗੱਲਾਂ ਦੇ, ਉੱਥੋਂ ਸਿਟੀ ਪਿੱਛੇ ਹਟ ਕੇ ਦੂਜੇ ਪਾਸੇ ਜੇ ਜਾਵੇ, ਜੇ ਕੋਈ ਚੰਗਾ ਕੰਮ ਕੀਤਾ ਹੋਵੇ ਤੇ ਉਹ ਵੀ ਡਿਸਕਸ ਕੀਤਾ ਜਾ ਸਕਦਾ। ਆਪਾਂ ਇਹ ਗੱਲ ਇਹ ਨੀ ਕਹਿੰਦੇ ਕਿ ਨੈਗੇਟਿਵ ਗੱਲ ਹੈਗੀ ਆ, ਜੇ ਕਿਸੇ ਨੂੰ ਲੱਗਦਾ ਹੋਵੇ ਕਿ ਬ੍ਰਹਮਟਨ ਸਿਟੀ ਨੇ ਆਹ ਵਧੀਆ ਕੰਮ ਕੀਤਾ, ਉਹ ਵੀ ਡਿਸਕਸ ਹੋ ਸਕਦਾ ਜੀ। ਲਗਾਤਾਰ ਜਿਹੜਾ ਜਿਹੜੀਆਂ ਅਲੱਗ ਅਲੱਗ ਫੀਸਾਂ ਵਾ ਉਹ ਚ ਵੀ ਵਾਧਾ ਹੈਗਾ, ਚਾਹੇ ਕਿਸੇ ਨੇ ਡਰਾਈਵ ਰੈਨੋਵੇਸ਼ਨ ਕਰਨਾ ਵਧਾਉਣਾ ਵਾ ਉਹ $1,200 ਤੱਕ $1,000 ਤੱਕ ਫੀਸ ਪਹੁੰਚ ਗਈ ਹੈਗੀ ਆ। ਸੋ ਇਹ ਤੁਹਾਡੇ ਕਈ ਮੈਂ ਚੁਣਵੇਂ ਜੇ ਮੁੱਦੇ ਜਿਹੜੇ ਦੱਸੇ ਹੈਗੇ, ਮੁੱਖ ਮੁੱਦਾ ਹੋਸਪਿਟਲ ਦਾ ਹੈਗਾ, ਆਪਣੀ ਗੱਲ ਕਰੋ। ਆਪਣੇ ਬੱਚੇ ਜਿਹੜੇ ਆ ਬਾਹਰ ਪੜ੍ਹਨ ਜਾ ਰਹੇ ਆ, ਤੁਸੀਂ ਖਰਚੇ ਝੱਲਦੇ ਹੈਗੇ ਹੋ, ਆਪਣੇ ਕਮਰੇ ਉੱਥੇ ਫਲੈਟ ਲੈ ਕੇ ਬੱਚਿਆਂ ਨੂੰ ਦਿੰਦੇ ਹੋ, ਪਰ ਬੱਚਾ ਮਹੀਨੇ ਦਾ $2,000 ਐਡੀਸ਼ਨਲ ਖਰਚਾ ਆਉਂਦਾ ਪੜ੍ਹਾਈ ਦਾ ਫੀਸਾਂ ਤੋਂ
1: ਇਲਾਵਾ। ਕਿਹੜੀ ਯੂਨੀਵਰਸਿਟੀ ਹੈ? TMU ਛੋਟਾ ਜਿਹਾ ਹੱਬ ਜਿਹਾ ਖੜਾ ਕਰਤਾ ਆ, ਉਹਦੇ ਵਿੱਚ ਕੱਖ ਨਹੀਂ ਹੈਗਾ। ਇੱਕ ਦੋ ਕੋਰਸ ਤੁਸੀਂ ਲੈ ਸਕਦੇ ਹੋ। ਯੂਨੀਵਰਸਿਟੀ ਇੱਕ ਵੱਡੇ ਲੈਵਲ 'ਤੇ ਆਉਣੀ ਚਾਹੀਦੀ ਸੀਗੀ। ਇਹ ਤਾਂ ਸਾਡੇ ਮੂੰਹ ਬੰਦ ਕਰਨ ਵਾਸਤੇ ਛੋਟੀ ਜਿਹੀ ਲਿਆਤੀ ਹੈਗੀ ਆ, ਅਤੇ ਉਹਦੇ ਵਿੱਚ ਕੌਣ ਕੰਮ ਕਰਦਾ, ਕਿੰਨੇ ਪੈਸੇ ਲੈ ਦਿੰਦਾ ਅਤੇ ਕਿੰਨੇ ਪੈਸੇ ਦਿੱਤੇ ਹੋ ਯੂਨੀਵਰਸਿਟੀ ਬਣਨ ਵਾਸਤੇ, ਜਗ੍ਹਾ ਨੂੰ ਕਿੰਨੀ ਥਾਂ ਦਿੱਤੀ ਉਹ ਵੀ ਦੱਸ ਦੇਵਾਂਗੇ। ਡੱਗ ਫੋਰ ਨੇ ਵਧੀਆ ਗੱਲ ਕਹੀ ਹੈਗੀ ਆ, ਕਹਿੰਦਾ ਜਿਹੜੇ ਆਪਣੇ ਡਾਟਾ ਸੈਂਟਰ ਇਹਨਾਂ ਨੂੰ ਆਉਣ ਵਾਸਤੇ ਨਾ ਰੋਕੋ, ਪਰ ਹਾਂ ਇਹਨਾਂ ਡਾਟਾ ਸੈਂਟਰ ਜਿਹੜੀ AI ਡਾਟਾ ਸੈਂਟਰ ਆ ਰਹੇ ਅਮੈਰੀਕਾ ਵਿੱਚ ਨਾ ਚਲੇ ਜਾਣ, ਪਰ ਇੱਥੇ ਇਹਨਾਂ ਨੂੰ ਨਾ ਪ੍ਰੋਪਰਟੀ ਦੇਵੋ, ਪ੍ਰੋਪਰਟੀ ਮਹਿੰਗੀ ਦੇਵੋ, ਅਤੇ ਇਹਨਾਂ ਨੂੰ ਬਿਜਲੀ ਆਪਣੀ ਲਿਆਉਣ ਵਾਸਤੇ ਕਹੋ, ਕੋਈ ਐਕਸਟਰਾ ਇਹਨੇ ਟੇਕ ਕੇਅਰ ਨਾ ਕਰੋ। ਪਰ ਹਾਂ ਜੇ ਆਉਣਾ ਚਾਹੁੰਦੇ ਕੈਨੇਡਾ ਵਿੱਚ ਆਉਣ ਦੇਣ ਦਿਓ, ਨਹੀਂ ਤਾਂ ਅਮੈਰੀਕਾ ਵਿੱਚ ਚਲੇ ਜਾਣਗੇ। ਡੱਗ ਫੋਰ ਨੇ ਵਧੀਆ ਗੱਲ ਕੀਤੀ ਹੈਗੀ ਆ। ਸੋ ਜਿੱਥੇ ਵਧੀਆ ਹੈਗੀ, ਜਿੱਥੇ ਤੁਸੀਂ ਸਵਾਲ ਪੁੱਛਣੇ ਆ, ਉਹ ਯਾਰ ਮਗਰੋਂ ਪਾਓ, ਫੋਟੋ ਖਿਚਾਉਣ 'ਤੇ ਤੁਸੀਂ ਹਟਦੇ। ਆਹ ਮੈਂ ਤਾਂ ਇੱਕ ਇਵੈਂਟ, ਮੈਨੂੰ ਵੀ ਸਦਾ ਉਸ ਇਵੈਂਟ ਦੇ ਉੱਪਰ ਜਿਹੜਾ ਹਾਕੀ ਦਾ ਇਵੈਂਟ ਸੀਗਾ, ਜਿੱਥੇ ਪੈਸੇ ਇਕੱਠੇ ਕਰੇ, ਇਹਨਾਂ ਨੇ ਸਵਾਲ ਨਹੀਂ ਪੁੱਛੇ ਵੀ ਹੌਸਪੀਟਲ ਕਿੱਥੇ ਗਿਆ, ਹਾਂ ਫੋਟੋ ਖਿਚਾਉਂਦੇ ਤੁਰੇ ਰਹੇ। ਸ਼ਰਮ ਕਰੋ ਯਾਰ, ਪੁੱਛੋ ਸਵਾਲ ਇਹਨਾਂ ਨੂੰ ਵੀ ਕਿੱਥੇ ਗਿਆ ਹੌਸਪੀਟਲ। ਥੋੜ੍ਹੀ ਤਾਂ ਨਿਗਰਾਨੀ ਰੱਖੋ ਵੀ ਤੁਹਾਡੇ ਲੀਡਰ ਕੀ ਕਰ ਰਹੇ ਹਨ, ਕੀ ਆਪਣੇ ਫੋਟੋਆਂ ਜੋਗੇ ਰਹਿ ਗਏ ਆਪਾਂ। ਕਮਾਨ ਗਾਈਜ਼, ਕਿਹਨੂੰ ਮੂੰਹ ਦਿਖਾ ਲੂੰਗੇ ਸੀਟ 'ਤੇ ਜਾ ਕੇ? ਪੁੱਛਿਆ ਕਰੋ ਉਹਨਾਂ ਨੂੰ, ਸਵਾਲ ਕਰਿਆ ਕਰੋ। ਤੂੰ ਤੁਹਾਡੇ ਦਰਵਾਜ਼ੇ ਮੂਹਰੇ ਆਉਣਾ, ਫੋਨ ਰਿਕਾਰਡ 'ਤੇ ਲਾ ਦੇਵੋ, ਤੂੰ ਕਿ IM ਰਿਕਾਰਡਿੰਗ, ਹੋਸਪਿਟਲ ਕਿੱਥੇ ਗਿਆ, ਪੈਸੇ ਕਿੱਥੇ ਗਏ, ਤੁਹਾਨੂੰ ਸਵਾਲ ਲਿਖ ਕੇ ਦੇਵਾਂਗੇ ਆਪਾਂ। ਮੈਂ ਲਿਖ ਲਵਾਂਗਾ ਸਾਰੇ ਸਵਾਲ, ਉਹਨਾਂ ਦੀ ਰਿਕਾਰਡਿੰਗ ਕਰ ਲਿਆ ਕਰੋ। ਉਹ ਕੁਛ ਨਹੀਂ ਕਹਿੰਦੇ, ਰਿਕਾਰਡ ਆਊਗੇ ਤਾਂ ਰਿਕਾਰਡ ਕਰਨਾ। ਆਹ ਸਵਾਲ ਪੜ੍ਹੋ ਅਤੇ ਜਵਾਬ ਦੇਵੋ ਕਿ ਦੇਖੋ ਕਿੱਦਾਂ ਭੱਜਦੇ ਇਹ, ਫਿਰ ਪਤਾ ਲੱਗਿਆ ਕਿਹਨੂੰ ਵੋਟ ਪਾਉਣੀ ਆ। ਮੇਰੀ ਲਾਈਨਾਂ ਸਾਰੀ ਵਿਜੇ ਗੁਰਬਤ ਸਿੰਘ, ਮੈਂ ਥੋੜ੍ਹੀ ਜਿਹੀ ਐਡਾ ਵੀ ਲੈਣੀ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ, ਫਿਰ ਮੈਂ ਐਡਵਰਟਾਈਜ਼ ਲੈਣ, ਮੈਂ ਲਾਈਨਾਂ ਵੀ ਕਲੀਅਰ।
0: ਮੈਂ ਆਪਣੀ ਗੱਲ ਨੂੰ ਹੁਣ ਜੀ ਮੈਂ ਸਮ ਅਪ ਕਰੂੰਗਾ ਜੀ ਗੱਲ ਨੂੰ
1: ਜੀ,
0: ਠੀਕ ਹੈ। ਇਹ ਸਮਾਂ ਹੈ ਤੁਹਾਡੀ ਆਪਣੀ ਗੱਲ ਰੱਖਣ ਦਾ, ਤੁਹਾਡੇ ਡੋਰ ਨੌਕ ਹੋਣੀ ਆ, ਨਹੀਂ ਹੁੰਦੀ ਡੋਰ ਨੌਕ ਤਾਂ ਵੀ ਚੱਲ ਜਾਓ ਲੱਗ ਬੰਨੇ ਕਿਤੇ ਗੈਦਰਿੰਗ ਹੈਗੀ ਆ, ਤਾਂ ਉੱਥੇ ਜਾ ਕੇ ਆਪਣੇ ਸਵਾਲ ਕਰੋ ਜਿਹੜੇ ਆਪਾਂ ਦੱਸੇ ਹੈਗੇ ਮੁੱਦੇ। ਅੰਮ੍ਰਿਤ ਸਾਹਿਬ, ਤੁਹਾਡੇ ਕੋਲ ਬਹੁਤ ਸਾਰੇ ਮੁੱਦੇ ਹੈਗੇ, ਉਹਨਾਂ ਸਮੇਂ 'ਚ ਆਪਾਂ ਡਿਸਕਸ ਕਰਦੇ ਰਹਾਂਗੇ, ਤਾਂ ਕੀਪ ਅਪ ਰੱਖੋ। ਇਹ ਮੌਕੇ 'ਤੇ ਜੇ ਗੱਲ ਕਰੋਗੇ ਬਾਅਦ 'ਚ, ਫਿਰ ਰੇਡੀਓ 'ਤੇ ਆ ਕੇ ਬਹੁਤ ਸਾਰੀਆਂ ਗੱਲਾਂ ਆਪਾਂ ਗੋਗਵਾਰ ਕੱਢਦੇ ਰਹਿੰਦੇ ਹਾਂ, ਉਹ ਹੱਕ ਹੈਗਾ ਲੋਕਾਂ ਦਾ, ਪਰ ਉਹਦਾ ਯੂਸਫੁਲ ਤਾਂ ਹੀ ਆ ਜੇ ਆਪਾਂ ਓਰਿਜਨਲੀ ਟਾਈਮ ਦੇ ਉੱਪਰ ਹੁਣ ਗੱਲਬਾਤ ਕਰੀਏ। ਤਾਂ ਧੰਨਵਾਦ ਅੰਮ੍ਰਿਤ ਸਾਹਿਬ, ਮਿਹਰਬਾਨੀ,
1: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ, ਸਤਿ ਸ਼੍ਰੀ ਅਕਾਲ ਜੀ। ਗੁਰਬਤ ਸਿੰਘ ਬਾਰੀ ਸਾਹਿਬ, ਮੈਂ ਛੋੜੀ ਬ੍ਰੇਕ ਵਾਪਸ ਆਉਂਦੇ ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशन तो सर्व कर देने 2 इन ब्रैम्पटन 1850 एल्गिन रोड ईटोबीको। वधेरे जानकारी ले कॉल करो 416-213-1165।
1: ओहो सर्दी च हीट नहीं चलती ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है।
7: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
8: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
7: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
9: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
10: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration।
11: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
12: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
11: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
13: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
14: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ।
15: Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
16: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਨੂੰ ਮੈਂ ਇੱਕ ਵਾਰੀ ਫਿਰ ਦੱਸ ਦਿੰਦਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਇਹ। ਮੇਰੇ ਸੈੱਲਫੋਨ 'ਤੇ ਕਾਫੀ ਸਾਰੇ ਫੋਨ ਕਾਲਸ ਆਏ, ਮੈਸੇਜਸ ਆਏ, ਤੁਹਾਡਾ ਆਪਣੇ ਪਰ ਤੁਹਾਡੇ ਲਈ ਇੱਥੇ ਬੈਠੇ ਹਾਂ, ਪਰ ਕਿਸ ਦਾ ਨਾਂ ਲੈ ਕੇ ਹੁਣ ਇੱਦਾਂ ਗਿਆ ਇੱਦਾਂ ਕਿਹਾ, ਤੁਸੀਂ ਇਹ ਕਹਿ ਦਿਓ ਮੈਨੂੰ ਲੱਗਦਾ ਡੱਗ ਫੋਰਡ, ਮੈਨੂੰ ਲੱਗਦਾ ਮਾਰਕ ਕਰਨੀ, ਮੈਨੂੰ ਲੱਗਦਾ ਇੱਦਾਂ ਇੱਥੇ ਦੀ ਇੱਦਾਂ, ਇਹ ਬਹੁਤ ਚੰਗੇ। ਉਹ ਕੀ ਕਹਿ ਰਿਹਾ ਕਿ ਉਹ ਕਿੱਧਰੋਂ ਕਿਹਾ, ਹੁਣ ਕੱਲ੍ਹ ਹੀ ਕਿਹਾ ਹੁਣ, ਉਹ ਸਾਨੂੰ ਨਹੀਂ ਪਤਾ, ਪਰ ਤੁਹਾਨੂੰ ਪਤਾ ਹੈਗਾ ਜੋ ਕੁਝ ਕਹਿ ਗਿਆ। ਜੇ ਸਹੀ ਕਹਿ ਗਿਆ ਮੈਂ ਕਹਿ, ਜੇ ਕਿਤੇ ਗਲਤ ਹੋਏ ਮੈਂ ਖੁਦ ਕਹਿ ਦਿੰਦਾ ਹੈਗਾ ਵੀ ਲੱਗਦਾ ਇੱਦਾਂ ਨਹੀਂ ਇੱਦਾਂ ਹੈਗਾ, ਪਰ ਆਪਾਂ ਇੱਕ ਕਿਸੇ ਨਾਂ ਲੈ ਕੇ ਕਿਉਂ ਇਹਨਾਂ 'ਚ ਕੰਮਾਂ 'ਚ ਪਏ ਹਾਂ, ਲੋੜ ਹੀ ਹੈ ਨਹੀਂ। ਆਪਣਾ ਇੱਥੇ ਇਸ ਕੈਨੇਡਾ ਨੂੰ ਸੁਧਾਰਨ ਵਾਸਤੇ, ਕਮਿਊਨਿਟੀ ਨੂੰ ਬੈਟਰ ਕਰਨ ਵਾਸਤੇ ਬੈਠੇ ਹਾਂ, ਪਰ ਆਪਣਾ ਹੀ ਪ੍ਰੋਗਰਾਮ। ਲਓ ਜੀ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, ਆਫਿਸ ਵਾਸਤੇ ਮਿਲ ਰਾਈਡ ਮਕੈਨਿਕ ਵੀ ਚਾਹੀਦੇ ਹਨ, ਵੇਅਰਹਾਊਸ ਵਾਸਤੇ, ਮਸ਼ੀਨ ਸ਼ਾਪ ਵਾਸਤੇ CNC ਮਸ਼ੀਨਸ ਵੀ ਚਾਹੀਦੇ ਹਨ, ਅਤੇ ਬਹੁਤ ਸਾਰੇ ਡਰਾਈਵਰ ਵੀ ਚਾਹੀਦੇ ਹਨ, ਅਤੇ ਆਫਿਸ ਰੋਲ, ਰਿਸੈਪਸ਼ਨ ਦੀ ਰੋਲ ਹੈਗੀ, ਸੇ ਇਨਸਾਈਡ ਸੇਲਸ ਹੈਗੀ, ਡਰਾਈਵਰ ਪੋਜੀਸ਼ਨ ਅਵੇਲੇਬਲ ਹਨ। ਇੱਕ ਹੱਥ ਜੋੜ ਕੇ ਬੇਨਤੀ ਆ, ਨੰਬਰ ਲਿਖ ਲਵੋ 437-242-3158। ਇਹਨਾਂ ਨੂੰ ਆਪਣੀ ਰੈਜ਼ਮੇ ਭੇਜ ਦੇਵੋ, ਰੈਜ਼ਮੇ ਹੋਣੀ ਬੜੀ ਜ਼ਰੂਰੀ ਆ। ਵੱਡੀਆਂ ਕੰਪਨੀਆਂ ਹਨ, ਚਾਹੁੰਦੇ ਹਨ ਵੀ ਉਹ ਲੋਕ ਜਿਹੜੇ ਕੰਮ ਕਰਨਾ ਚਾਹੁੰਦੇ ਹਨ ਅਤੇ ਲੌਂਗ ਟਰਮ ਸਾਡੇ ਰਹਿਣਾ ਚਾਹੁੰਦੇ ਹਨ। 437-242-3158 ਹੈਗਾ ਨੰਬਰ। ਜਿੰਨੇ ਵੀ ਜਿਹਨੇ ਵਿੱਚ ਜਿੰਨੇ ਨੇ ਵੀ ਅੱਜ ਕਾਲ ਕੀਤੀ, ਨਹੀਂ ਕਾਲ ਲੈ ਸਕਿਆ, ਮੈਂ ਮਾਫ਼ੀ ਮੰਗਦਾ, ਕੱਲ੍ਹ ਨੂੰ ਕਾਲਾਂ ਮੈਂ ਜ਼ਰੂਰ ਲਵਾਂਗਾ। ਅਸੀਂ ਇੱਕ ਦੂਸਰੇ ਲਈ ਇੱਥੇ ਬੈਠੇ ਹਾਂ ਇਸ ਮੀਡੀਆ ਹੱਬ ਨੂੰ ਚਲਾਉਣ ਵਾਸਤੇ। ਸੋ ਕੋਈ ਬਹਿ ਗਿਆ, ਕੋਈ ਖੜ੍ਹ ਗਿਆ, ਕਾਰੇ ਨੇ ਕੀ ਕੀਤਾ, ਹੁਣ ਪਤਾ ਲੱਗ ਜਾਵੇ। ਕਿਉਂਕਿ ਓਪੋਜੀਸ਼ਨ ਹੀ ਪੁੱਛ ਰਹੀ ਹੈਗੀ ਆ ਵੀ ਤੁਸੀਂ ਜਿਹੜੀ ਐਲਬੋਜ਼ ਅਪ ਕੀਤੀਆਂ ਪਹਿਲਾਂ ਨਹੀਂ ਕੀਤੀਆਂ, ਕੀ ਗੱਲ ਹੈ, ਕਿੱਥੇ ਡੀਲ ਅੜ ਗਈ ਸੀ, ਕਿੱਥੇ ਡੀਲ ਸਹੀ ਹੋ ਗਈ ਸੀ, ਤੁਸੀਂ ਕੀ ਮੰਗ ਰਹੇ ਸੀ, ਉਹ ਕੀ ਕਹਿ ਰਹੇ ਸੀ, ਉਹ ਸਾਰਾ ਸਾਹਮਣੇ ਬਾਹਰ ਆ ਜਾਵੇਗਾ। ਸੋ ਤੁਹਾਡੇ ਵਾਸਤੇ ਬੈਠੇ ਹਾਂ, ਵਧੀਆ ਦਿਨ ਕੱਟਿਓ।

0: पंजाबी लहरां
1: प्रोग्राम समर्पित है रंगले पंजाब नूं,
0: पंजाबी बोली ते पंजाबी सभ्याचार नूं,
1: गुरु साहिबान पीरां फकीरां दी धरती नूं,
0: ठंडियां छावां जीआं मावां नूं,
1: चौड़ियां छातियां वाले गभरूआं नूं,
0: चरखा कतदियां ते पींगां झूटदियां मुटियारां नूं,
1: लोक गीतां भंगड़े अते गिद्धियां दीआं छणकारां नूं।
0: प्रोग्राम पंजाबी लहरां
1: हफ्ते दे 7 दिन प्राइम टाइम ते पंजाबी लहरां पंजाबीयत दी सेवा विच।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤੇ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ।

0: ਪੰਜਾਬੀ ਲਹਿਰ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦੇ ਇੱਕ ਵਾਰ ਫਿਰ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸ, ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ। ਆਊਟਡੋਰ ਟੈਂਟ ਦੇ ਵਿੱਚ ਜਾਣਿਆ ਪਹਿਚਾਣੇ ਨਾਮ ਆਊਟਡੋਰ ਕੋਈ ਵੀ ਤੁਸੀਂ ਈਵੈਂਟ ਕਰਨਾ, ਵਿਆਹ ਸ਼ਾਦੀ, ਕੋਈ ਫੰਕਸ਼ਨ, ਕੋਈ ਈਵੈਂਟ, ਕੋਈ ਤੀਆਂ, ਕੋਈ ਗੈਟ ਟੂਗੈਦਰ, ਤਾਂ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਟੈਂਟ ਰੈਂਟਲ, ਟੇਬਲਸ, ਚੇਅਰਸ, ਮੱਲੀ ਟੈਂਟ ਸਰਵਿਸ 647-999-2569-647-999-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2 ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ। ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਹੋਵੇ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਜਾਂ ਫਰੈਸ਼ ਚੱਕੀ ਆਟਾ ਤਾਜ਼ੀਆਂ ਸਬਜ਼ੀਆਂ ਦੇ ਲਈ, ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਆ 416-898-87-78 416-898-8778 ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਿਓ। ਸੋ ਜੁੜ ਚੁੱਕੇ ਜੀ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸਟੂਡੀਓ ਦੇ ਘੜੀ ਦੇ ਮੁਤਾਬਕ 7:05 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰ ਜੀ। ਆਓ ਸਾਰੇ ਰਲ ਮਿਲ ਕੇ ਜੀਆਂ ਨੂੰ ਕਹਿੰਦੇ ਹਾਂ ਰਮੇਸ਼ ਜੀ ਦਾ, ਪੰਜਾਬ ਦੀ ਧਰਤੀ ਦੀ ਛਾਵਾਂ ਲੌਡਾ ਵੇਲਾ ਅਤੇ ਤਰਕਾਲਾ, ਅਤੇ ਕੈਨੇਡਾ ਦੀ ਸੋਹਣੀ ਸਜੀਤ ਸਵੇਰ ਦੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ?
1: ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਰਮੇਸ਼ ਜੀ। ਸੋ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਇੱਕ ਵਾਰ ਫਿਰ ਜਿੰਨੇ ਵੀ ਸਰੋਤੇ ਸਾਡੇ ਜੁੜੇ ਹੋਏ ਆ, ਬਹੁਤ ਸਾਰੀਆਂ ਕਾਲਸ ਓਨਰ ਆ ਗਈਆਂ ਆ ਅੱਜ ਤਾਂ ਸਵੇਰੇ ਸਵੇਰੇ ਹੀ ਸਰੋਤੇ ਸਾਡੇ ਪੂਰੇ ਐਕਟਿਵ ਨੇ। ਨਾਲ ਦੀ ਨਾਲ ਮੈਂ ਇੱਕ ਨੰਬਰ ਦੇਣਾ ਚਾਹੁੰਦਾ ਰਮੇਸ਼ ਜੀ ਹੋਣਾ ਦਾ, ਮੈਨੂੰ ਬੜੀ ਇਨਕੁਆਇਰੀਜ਼ ਆਉਂਦੀਆਂ ਕਿ ਰਮੇਸ਼ ਜੀ ਉਹਨਾਂ ਦਾ ਸਮਾਂ ਘੱਟ ਹੋਣ ਕਰਕੇ ਰਾਬਤਾ ਨਹੀਂ ਹੁੰਦਾ। ਬਹੁਤ ਸਾਰੇ ਦੋਸਤ ਮੈਨੂੰ ਮਹਿਫਲਾਂ ਦੇ ਵਿੱਚ ਜਦੋਂ ਵੀ ਮਿਲਦੇ ਆ ਰਮੇਸ਼ ਜੀ ਦਾ ਨੰਬਰ ਜ਼ਰੂਰ ਪੁੱਛਦੇ ਆ ਵੀ ਕਿਸ ਤਰ੍ਹਾਂ ਉਹਨਾਂ ਨਾਲ ਰਾਬਤਾ ਕੀਤਾ ਜਾ ਸਕਦਾ। ਸੋ ਰਮੇਸ਼ ਹੁਸ਼ਿਆਰਪੁਰੀ ਜੀ ਨੂੰ ਤੁਸੀਂ 82-840-94-222, ਬੜਾ ਸੌਖਾ ਜਿਹਾ ਨੰਬਰ ਆ, 82-840-94-222 ਰਮੇਸ਼ ਹੁਸ਼ਿਆਰਪੁਰੀ ਜੀ ਨੂੰ ਤੁਸੀਂ ਵਟਸਐਪ ਦੇ ਜ਼ਰੀਏ ਕਨੈਕਟ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਉਹਨਾਂ ਨੇ ਕੋਈ ਕਾਨੂੰਨੀ ਨੋਟਿਸ ਭੇਜਿਆ ਸੀ ਕਿਸੇ ਨੂੰ? ਹੁਣ ਇਹ ਜਿਹੜਾ ਨੋਟਿਸ ਆ, ਉਸ ਨੋਟਿਸ ਦਾ ਸਾਬਕਾ ਜੱਜ ਨੇ ਠੋਕਵਾਂ ਜਵਾਬ ਦਿੱਤਾ। ਕੀ ਉਹ ਨੋਟਿਸ ਸੀ, ਕਿਹੜੇ ਜੱਜ ਸਾਹਿਬਾਨ ਨੇ, ਅਤੇ ਕੀ ਸਾਰੀ ਖਬਰ ਕੀ ਹੈ?
1: ਸੰਧੂ ਜੀ, ਇੰਜ ਜਾਪਦਾ ਕਿ ਜਿਵੇਂ ਇਸ ਵਾਰ ਸਿਆਸੀ ਲੀਡਰਾਂ ਦਾ ਗਲਤ ਥਾਂ ਤੇ ਪੰਗਾ ਪੈ ਗਿਆ, ਇੱਥੇ ਤੇ ਅਸੀਂ ਪੰਜਾਬੀਆਂ ਚ ਧਾਰਨਾ ਆ ਕਿ ਕਚਹਿਰੀ ਦੇ ਵਿੱਚ ਜੇ ਕੋਈ ਨਾ, ਜਿਹਨੂੰ ਆਪਾਂ ਬੋਲਦੇ ਤਾਂ ਕਿ ਦਰਜਾ 4 ਬਹੁਤ ਹੇਠਲੇ ਪੱਧਰ ਦਾ ਮੁਲਾਜ਼ਮ, ਉਹੀ ਨਹੀਂ ਮਾਣ ਹੁੰਦਾ, ਤੇ ਪੰਗਾ ਇਸ ਵਾਰੀ ਲੈ ਬੈਠੇ ਸਾਬਕਾ ਜੱਜ ਦੇ ਨਾਲ। ਤੇ ਸਾਬਕਾ ਜੱਜ ਜਿਵੇਂ ਆਮ ਤੌਰ ਤੇ ਕੋਈ ਕਾਨੂੰਨੀ ਨੋਟਿਸ ਕਿਸੇ ਨੂੰ ਭੇਜੇ ਤੇ ਸਾਹਮਣੇ ਵਾਲਾ ਡਰ ਜਾਂਦਾ ਹੈ, ਸਾਹਮਣੇ ਵਾਲੇ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਕਿ ਭਾਈ ਹੁਣ ਤੇ ਵਕੀਲ ਕਰਨਾ ਪਊ, ਹੁਣ ਤੇ ਮਾਫ਼ੀ ਮੰਗਣੀ ਪੈਣੀ, ਜਾਂ ਪੈਸੇ ਨਾ ਦੇਣੇ ਪੈਣ, ਕਿਤੇ ਕੇਸ ਨਾ ਹੋ ਜਾਏ, ਸਜ਼ਾ ਨਾ ਹੋ ਜਾਏ। ਤੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨੇ ਜਿਹੜਾ ਕਾਨੂੰਨੀ ਨੋਟਿਸ ਭੇਜ ਕੇ ਆ, 3 ਕੁ ਦਿਨ ਤੋਂ ਖਬਰਾਂ ਲਗਾ ਰਹੇ ਸੀ ਡਾਕਟਰ ਗੁਰਪ੍ਰੀਤ ਕੌਰ ਹੁਣੀ ਕਿ 24 ਘੰਟੇ ਦਾ ਅਲਟੀਮੇਟਮ ਦੇ ਦਿੱਤਾ, ਜਾਂ ਤੇ ਮਾਫ਼ੀ ਮੰਗ ਲਏ ਸਾਬਕਾ ਜੱਜ ਰਣਜੀਤ ਸਿੰਘ, ਤੇ ਜਾਂ ਫਿਰ ਕਹਿੰਦੀ ਮੈਂ ਤੇ ਉਹਨੂੰ ਬਖਸ਼ਣਾ ਨਹੀਂ, ਮੈਂ ਤੇ ਕੋਰਟ ਦੇ ਵਿੱਚ ਘਰੀ ਸੂ। ਤੇ ਹੋ ਗਿਆ ਪ੍ਰਭ ਸੰਧੂ ਜੀ, ਮੈਨੂੰ ਉਲਟ ਜਾਪਦਾ, ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਨੇ ਬੜਾ ਠੋਕਵਾਂ ਜਵਾਬ ਦਿੱਤਾ ਕਿ ਆ ਮੈਨੂੰ ਖਬਰਾਂ ਮਿਲ ਰਹੀਆਂ ਕਿ ਮੈਨੂੰ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਨੇ ਕੋਈ ਕਾਨੂੰਨੀ ਨੋਟਿਸ ਭੇਜਿਆ। ਪਹਿਲਾਂ ਤੇ ਕਹਿੰਦੇ ਕੋਈ ਕਾਨੂੰਨੀ ਨੋਟਿਸ ਮੈਨੂੰ ਮਿਲਿਆ ਨਹੀਂ, ਹਾਲਾਂਕਿ ਡਾਕਟਰ ਗੁਰਪ੍ਰੀਤ ਕੌਰ ਹੁਣੀ ਆ 2-3 ਦਿਨ ਤੋਂ ਦੁਹਾਈ ਪਾਈ ਜਾ ਰਹੇ ਹੈ ਕਿ ਮੈਂ ਭੇਜ ਦਿੱਤਾ ਤੇ 24 ਘੰਟਿਆਂ ਚ ਮੈਂ ਤਾਂ ਪੁੱਠਾ ਟੰਗ ਦੇਣਾ। ਤੇ ਉਧਰੋਂ ਜੱਜ ਸਾਹਿਬ ਕਹਿੰਦੇ ਨਾ ਤੇ ਮੈਨੂੰ ਅਜੇ ਤੱਕ ਕੋਈ ਕਾਨੂੰਨੀ ਨੋਟਿਸ ਭੇਜਿਆ, ਤੇ ਜੇ ਮਿਲ ਵੀ ਗਿਆ ਨਾ ਮੈਨੂੰ ਪਰਵਾਹ ਨਹੀਂ, ਮੈਨੂੰ ਡਰ ਨਹੀਂ। ਤੇ ਜਿਹੜੀਆਂ ਗੱਲਾਂ ਅਗਲੀਆਂ ਕਹੀਆਂ ਜੱਜ ਸਾਹਿਬ ਨੇ, ਉਹ ਕਹਿੰਦੇ ਕਿ ਇੱਕ ਵਾਰ ਹੁਣ ਨੋਟਿਸ ਮਿਲ ਹੀ ਲੈਣ ਦੋ, ਜਿੱਦਣ ਉਹ ਨੋਟਿਸ ਮਿਲ ਗਿਆ ਤੇ ਫਿਰ ਉਧਰ ਨੂੰ ਮੈਂ ਅਸਲੀ ਗੱਲ ਦੱਸੂਗਾ, ਪਾਜ ਪੂਰੇ ਅਖੇੜੂੰਗਾ। ਤੇ ਮੈਂ ਕਹਿੰਦੇ ਗੱਲ ਫਿਰ ਹੁਣ ਕੱਲੀ ਡਾਕਟਰ ਗੁਰਪ੍ਰੀਤ ਕੌਰ ਤੱਕ ਨਹੀਂ ਰੋਕਣੀ, ਗੁਰਪ੍ਰੀਤ ਇਲਾਵਾ ਵੀ ਜਿੰਨੇ ਜਿਹੜੇ ਨਾਮ ਹੈ ਮੈਂ ਉਹ ਵੀ ਦੱਸੂਗਾ। ਔਰ ਕਹਿੰਦੇ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ, ਜਿਹੜੀ ਗੱਲਬਾਤ ਮੈਂ ਕੀਤੀ ਸੀ ਅਦਾਲਤ ਵਿੱਚ ਕੇਸ ਆ, ਉਸ ਅਦਾਲਤ ਦੇ ਗੱਲਾਂ ਬਾਤਾਂ ਚ, ਉਸ ਅਦਾਲਤ ਦੇ ਫੈਸਲੇ ਵਿੱਚੋਂ ਮੈਂ ਗੱਲਾਂ ਕੀਤੀਆਂ ਸੀ। ਪਹਿਲਾਂ ਹੀ ਕਹਿੰਦੇ ਕੋਰਟ ਕਚਹਿਰੀ ਚ, ਤੇ ਮੇਰੇ ਤੇ ਕਾਹਦਾ ਕੇਸ ਕਹਿੰਦੇ। ਹੁਣ ਪ੍ਰਭ ਸੰਧੂ ਜੀ ਮਸਲਾ ਇਹ ਆ ਕਿ ਪਿਛਲੇ ਲਗਭਗ 25 ਕੁ ਦਿਨ ਤੋਂ ਪੰਜਾਬ ਦੇ ਵਿੱਚ ਇੱਕ ਖਬਰ ਖੂਬ ਚਰਚਾ ਚ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਖੁਣਾ ਦਾ ਨਾਮ ਇੱਕ ਮਾਮਲੇ ਚ ਆਉਂਦਾ, ਜਿਹੜਾ ਮਾਮਲਾ ਹਾਈ ਕੋਰਟ ਵਿੱਚ ਆ। ਉਸ ਮਾਮਲੇ ਚ ਦੋਸ਼ ਲੱਗਦਾ ਡਾਕਟਰ ਗੁਰਪ੍ਰੀਤ ਕੌਰ ਤੇ ਹੋਰ ਕਈਆਂ ਤੇ ਕਿ ਇੱਕ ਲੜਕੀ ਤੇ ਜਿਹਦੇ ਰੇਪ ਹੋਇਆ, ਜਿਹੜੀ ਪੀੜਤ ਹੈ ਉਹਦੇ ਨਾਲ 5 ਕਰੋੜ ਰੁਪਇਆ ਬਲਾਤਕਾਰ ਦੇ ਮਸਲੇ ਦੇ ਵਿੱਚ ਲੈ ਕੇ ਰਾਜੀਨਾਮਾ ਕਰਾਉਣ ਦਾ ਦੋਸ਼ ਹੈ। 5 ਕਰੋੜ ਰੁਪਇਆ ਡਾਕਟਰ ਗੁਰਪ੍ਰੀਤ ਕੌਰ ਤੇ ਦੋਸ਼ ਲੱਗੇ ਹੈ। 25 ਦਿਨ ਹੋ ਗਏ ਇਸ ਗੱਲ ਨੂੰ ਘੁੰਮਦਿਆਂ। ਹੁਣ ਡਾਕਟਰ ਗੁਰਪ੍ਰੀਤ ਕੌਰ ਮੁੱਖ ਮੰਤਰੀ ਪੰਜਾਬ ਦੇ ਪਤਨੀ ਹੈ ਤੇ ਮੁੱਖ ਮੰਤਰੀ ਉਹ ਜਿਹੜਾ ਗ੍ਰਹਿ ਮੰਤਰੀ ਵੀ ਆਪ ਹੈ। ਪਹਿਲਾਂ ਤੇ 20 ਕੁ ਦਿਨ ਬਾਕੀ ਹੈ, ਕੋਈ ਨੀ ਬੋਲਿਆ, ਫਿਰ ਆ 5-4 ਦਿਨ ਤੋਂ ਵਾਹਵਾ ਰੌਲਾ ਪਾਤਾ ਡਾਕਟਰ ਗੁਰਪ੍ਰੀਤ ਕੌਰ ਨੇ, ਕਿਉਂਕਿ ਇਹ ਜਿਹੜਾ ਖੁਲਾਸਾ ਕੀਤਾ ਸੀ ਸੋਸ਼ਲ ਮੀਡੀਆ ਰਾਹੀਂ ਉਹ ਕੀਤਾ ਸੀ ਸਾਬਕਾ ਜੱਜ ਰਣਜੀਤ ਸਿੰਘ ਹੋਣਾ ਨੇ। ਹੁਣ ਸਾਬਕਾ ਜੱਜ ਰਣਜੀਤ ਸਿੰਘ ਨੇ ਜਿਸ ਦਿਨ ਖੁਲਾਸੇ ਕੀਤੇ ਸੀ ਉਹ ਇਸ ਕਰਕੇ ਖਬਰ ਸੁਰਖੀਆਂ ਚ ਆ ਗਈ ਕਿਉਂਕਿ ਆਮ ਤੌਰ ਤੇ ਇਸ ਪੱਧਰ ਦੇ ਜਿਹੜੇ ਅਫਸਰ ਅਧਿਕਾਰੀ ਹੁੰਦੇ ਨੇ, ਖਾਸ ਕਰਕੇ ਜੱਜ, ਇਹੋ ਜਿਹੇ ਮਸਲਿਆਂ ਚ ਕਦੇ ਜਨਤਕ ਨਹੀਂ ਹੁੰਦੇ ਨੇ। ਪਰੰਤੂ ਉਦਨ ਰਣਜੀਤ ਸਿੰਘ ਹੋਣਾ ਨੇ ਜਨਤਕ ਹੋ ਕੇ ਸੋਸ਼ਲ ਮੀਡੀਆ ਤੇ ਗੱਲ ਕਹਿ ਦਿੱਤੀ। ਉਹਨਾਂ ਨੇ ਅੱਜ ਅਗਲੇ ਖੁਲਾਸੇ ਕੀਤੇ ਕਿ ਇਹ ਮੈਂ ਆਪਣੇ ਕੋਲੋਂ ਕੁਛ ਨਹੀਂ ਕਿਹਾ, ਇਹ ਅਦਾਲਤ ਦੀਆਂ ਟਿੱਪਣੀਆਂ ਨੇ, ਅਦਾਲਤ ਦੇ ਫੈਸਲੇ ਚ ਹੈ ਸਾਰਾ ਕੁਛ। ਔਰ ਕੱਲਾ ਕਹਿੰਦੇ ਡਾਕਟਰ ਗੁਰਪ੍ਰੀਤ ਕੌਰ ਹੋਣਾ ਦਾ ਨਾਮ ਨਹੀਂ, ਮੈਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਮੈਂ ਅਦਾਲਤ ਵਿੱਚ ਇਹਦਾ ਜਵਾਬ ਦਊਂਗਾ, ਠੋਕਵਾਂ ਜਵਾਬ ਦਊਂਗਾ, ਔਰ ਕਹਿੰਦੇ ਤੱਥਾਂ ਦੇ ਨਾਲ ਦਊਂਗਾ। ਤੇ ਗੱਲ ਕਹਿੰਦੇ ਫਿਰ ਕੱਲੀ ਇਸ ਵਾਰ ਗੁਰਪ੍ਰੀਤ ਕੌਰ ਤੱਕ ਨਹੀਂ ਰੁਕੂਗੀ, ਹੋਰ ਵੀ ਕਹਿੰਦੇ ਜਿਹੜੇ ਵੱਡੇ ਵੱਡੇ ਹੋਣਗੇ, ਵੱਡੇ ਨਾਮ, ਉਹਨਾਂ ਦੇ ਖੁਲਾਸੇ ਵੀ ਹੋਣ। ਬਾਕੀ ਆਮ ਤੌਰ ਤੇ ਕਾਨੂੰਨੀ ਨੋਟਿਸ ਜਿਹਨੂੰ ਭੇਜਿਆ ਜਾਂਦਾ ਉਹਨੂੰ ਡਰ ਪੈਂਦਾ। ਮੈਨੂੰ ਲੱਗਦਾ ਕਿ ਇਸ ਵਾਰ ਥੋੜਾ ਉਲਟ ਹੋ ਗਿਆ, ਜਿਹੜੀ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਨੇ ਨੋਟਿਸ ਭੇਜਿਆ, ਉਧਰ ਮਾਲਵਿੰਦਰ ਹੁਣੀ ਮਾਲੀ ਹੁਣੀ ਨਾਲ ਬੈਠ ਕੇ, ਇੱਕ ਪਾਸੇ ਡਾਕਟਰ ਪਿਆਰਾ ਸਿੰਘ ਗਰਗ ਬੈਠ ਗਿਆ, ਤਿੰਨਾਂ ਨੇ ਪੰਜਾਬ ਦੀ ਸਰਕਾਰ ਤੇ ਜਿਹੜੇ ਸ਼ਬਦੀ ਵਾਰ ਕੀਤੇ, ਕਹਿੰਦੇ 20-25 ਦਿਨ ਬਾਅਦ ਇਹਨਾਂ ਨੂੰ ਯਾਦ ਆ ਗਿਆ। ਤੇ 20-25 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬੋਲੇ ਕਿਉਂ ਨੀ, ਜਦੋਂ ਉਹਨਾਂ ਦੀ ਮੁੱਖ ਮੰਤਰੀ ਤੇ 5 ਕਰੋੜ ਦੀ ਉਂਗਲ ਉੱਠ ਰਹੀ ਹੈ। ਔਰ ਸੰਧੂ ਜੀ ਇਸ ਮਾਮਲੇ ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੀ ਨੋਟਿਸ ਲੈ ਚੁੱਕਾ ਆ, ਉਹਨਾਂ ਨੇ ਵੀ ਪੰਜਾਬ ਦੇ DGP ਤੋਂ ਰਿਪੋਰਟ ਮੰਗੀ ਹੋਈ ਹੈ। ਹਾਲਾਂਕਿ ਸੱਚ ਝੂਠ ਤਾਂ ਨਿਬੇੜਾ ਤੇ ਚਲੋ ਅਦਾਲਤਾਂ ਚ ਹੀ ਹੋਣਾ ਹੈ, ਪਰੰਤੂ ਜਿੱਥੇ ਜਾ ਕੇ ਇਸ ਵਾਰ ਗੱਲ ਫਸ ਗਈ ਹੈ, ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਤੇ ਦੂਜੇ ਪਾਸੇ ਸਾਬਕਾ ਜੱਜ, ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜੱਜ ਤਾਂ ਉਹਨੂੰ ਪਤਾ ਹੀ ਨਹੀਂ ਜੀ, ਉਹਨੂੰ ਕੀ ਪਤਾ ਕਾਨੂੰਨੀ ਨੋਟਿਸ ਕੀ ਹੁੰਦੇ ਹੈ। ਉਹਨਾਂ ਦੇ ਤੇ ਉਂਗਲਾਂ ਤੇ ਇਹ ਸਾਰੀਆਂ ਚੀਜ਼ਾਂ ਹੈ, ਭਾਵ ਕਿ ਪੋਟਿਆਂ ਤੇ ਸਾਰੀਆਂ ਚੀਜ਼ਾਂ ਨੇ, ਤੇ ਉਸ ਜੱਜ ਦੇ ਨਾਲ ਪੰਗਾ ਪੈ ਗਿਆ। ਤੇ ਹੁਣ ਵੇਖਦੇ ਹਾਂ ਕਿ ਕਾਨੂੰਨੀ ਨੋਟਿਸ ਕੇਵਲ ਤੇ ਕੇਵਲ ਖਬਰਾਂ ਵਿੱਚ ਸੀ ਜਾਂ ਸੱਚੀ ਸੀ, ਤੇ ਜੇ ਸੱਚੀ ਨੋਟਿਸ ਪਹੁੰਚ ਗਿਆ ਤੇ ਫਿਰ ਸਾਬਕਾ ਜੱਜ ਨੇ ਨਵਾਂ ਖੁਲਾਸਾ ਕਰ ਦਿੱਤਾ ਕਿ ਫਿਰ ਗੱਲ ਕੱਲੀ ਹੁਣ ਡਾਕਟਰ ਗੁਰਪ੍ਰੀਤ ਕੌਰ ਤੱਕ ਨਹੀਂ, ਹੋਰ ਨਾਮਾਂ ਦੇ ਵੀ ਖੁਲਾਸੇ ਹੋਣਗੇ। ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਗੱਲਾਂ ਆਖੀਆਂ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ।

0: ਸੋ ਬਿਲਕੁਲ ਜੀ, ਅਗਲੀ ਖਬਰ ਵਾਰ ਪਹੁੰਚਦੇ ਹਾਂ ਜੀ। ਨਾਲ ਦੀ ਨਾਲ ਰਮੇਸ਼ ਜੀ, ਕਿਸਾਨਾਂ ਨੇ ਹਵਾਈ ਅੱਡੇ ਵਾਲਾ ਰਸਤਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਆ। ਕਿਹੜੇ ਹਾਈ ਏਅਰਪੋਰਟ ਦਾ ਇਹ ਰਸਤਾ ਆ, ਔਰ ਕਿਸਾਨਾਂ ਦੀ ਇਹ ਜਿਹੜੀ ਜੱਦੋਜਹਿਦ ਆ, ਇਹ ਕਿੰਨਾ ਚਿਰ ਹੋਰ ਚੱਲਣੀ ਆ? ਸੁਣੀ ਜਾਣੀ ਹੈ ਕਿ ਨਹੀਂ, ਪਰ ਹੁਣ ਤਾਂ ਜਿਸ ਤਰ੍ਹਾਂ ਵੱਖ ਵੱਖ ਜਥੇਬੰਦੀਆਂ ਸਰਕਾਰਾਂ ਵੀ ਥੋੜ੍ਹੀ ਜਿਹੀ ਮੈਨੂੰ ਲੱਗਦੀਆਂ ਇਹ ਹੋਣੀਆਂ ਵੀ, ਕਿੰਨਾ ਦੀ ਮੰਨੀਏ ਕਿੰਨਾ ਦੀ ਨਾ ਮੰਨੀਏ?
1: ਸੰਧੂ ਜੀ, ਸਰਕਾਰਾਂ ਤੇ ਚਲੋ ਖੈਰ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਧੜਿਆਂ ਚ ਵੰਡ ਕੇ ਜ਼ਿਆਦਾ ਦੇਖ ਕੇ ਖੁਸ਼ ਆ, ਤੇ ਕਿਸਾਨ ਵੀ ਸੁੱਖ ਦੇ ਨਾਲ ਬਥੇਰੇ ਧੜਿਆਂ ਚ ਵੰਡੇ ਆ। ਅਸੀਂ ਚਲੋ ਉਸ ਮੁੱਦੇ ਵਾਲੇ ਪਾਸੇ ਨਹੀਂ ਅੱਜ ਜਾਂਦੇ, ਕਿਉਂਕਿ ਕਦੇ ਕੋਈ ਧੜਾ ਦਿੱਲੀ ਵਾਲੇ ਪਾਸੇ ਨੂੰ ਪੈਦਲ ਮਾਰਚ ਦੀ ਗੱਲ ਕਰ ਰਿਹਾ, ਉਹਨਾਂ ਨੂੰ ਬੈਠਕ ਮਿਲੀ ਹੋਈ ਹੈ। ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਕਿ 4 ਸਤੰਬਰ ਦੀ ਕੇਂਦਰ ਦੇ ਵਜ਼ੀਰਾਂ ਦੇ ਨਾਲ ਜਿਹੜੀ ਇੱਕ ਕਿਸਾਨਾਂ ਦਾ ਧੜਾ, ਇੱਕ ਕਿਸਾਨਾਂ ਦੀ ਧਿਰਾ, ਉਹਨਾਂ ਦੀ ਬੈਠਕ ਹੋਣ ਜਾ ਰਹੀ ਹੈ, ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਅਗਵਾਈ ਕਰਨੀ ਹੈ। ਦੂਜਾ ਇੱਕ ਧੜਾ ਸਰਵਣ ਸਿੰਘ ਭੰਦੇਰ ਦਾ ਹੈ, ਜਿਹੜਾ ਆਪਣੀ ਵੱਖਰੀ ਡੁਗਡੁਗੀ ਵਿੱਚ ਜਾ ਰਿਹਾ ਹੈ। ਉਹ ਸਰਵਣ ਸਿੰਘ ਭੰਦੇਰ ਦੇ ਧੜੇ ਨੇ ਵੀ ਕਿਹਾ ਹੈ ਕਿ ਅਸੀਂ ਫਲਾਨੀ ਤਰੀਕ ਨੂੰ DC ਦਫ਼ਤਰ ਘੇਰਨੇ, ਫਲਾਨੀ ਤਰੀਕ ਨੂੰ ਰੇਲ ਗੱਡੀਆਂ ਦਾ ਪਹੀਆ ਜਾਮ ਕਰਨਾ, ਹੁਣ ਵੀ 5-4 ਦਿਨ ਦਾ ਪ੍ਰੋਗਰਾਮ ਐਲਾਨ ਕੀਤਾ ਹੈ। ਇੱਕ ਧਿਰ ਹੋਰ ਹੈ SKM, ਜਿਹੜੇ ਕਹਿੰਦੇ ਕਿ ਪੰਜਾਬ ਦੀ ਅਸੀਂ ਮੁੱਖ ਧਿਰਾਂ, ਬਸ ਅਸੀਂ ਹਾਂ ਸਾਰਾ ਕੁਛ। ਉਹਨਾਂ ਨੇ ਇਹ ਐਲਾਨ ਕੀਤਾ ਜਿਹੜਾ ਤੁਸੀਂ ਹਵਾਈ ਅੱਡੇ ਵਾਲਾ ਮਾਰਗ ਦੀ ਗੱਲ ਕੀਤੀ, ਔਰ ਹਵਾਈ ਅੱਡਾ ਮੋਹਾਲੀ ਵਾਲਾ, ਚੰਡੀਗੜ੍ਹ ਵਾਲਾ। ਆਮ ਤੌਰ ਤੇ ਐਲਾਨ ਹੁੰਦਾ ਕਿ ਅਸੀਂ ਚੰਡੀਗੜ੍ਹ ਚ ਜਾਵਾਂਗੇ, ਚੰਡੀਗੜ੍ਹ ਚ ਧਰਨਾ ਦੇਵਾਂਗੇ। ਇਸ ਵਾਰ ਕਿਸਾਨਾਂ ਨੇ ਥੋੜਾ ਜਿਹਾ ਚੰਡੀਗੜ੍ਹ ਤੇ ਪੰਜਾਬ ਦੀ ਪੁਲਿਸ ਨੂੰ ਟੇਢਾ ਵਸਾ ਦਿੱਤਾ। ਉਹ ਕਹਿੰਦੇ ਰਹਿਣ ਦਿਓ ਜੀ, ਅਸੀਂ ਨੀ ਚੰਡੀਗੜ੍ਹ ਜਾਣਾ, ਅਸੀਂ ਭੋਰਾ ਉਰੇ ਬਹਿ ਜਾਣਾ। ਜਿਹੜਾ ਮੋਹਾਲੀ ਵਿੱਚ ਦੀ ਰੋਡ ਜਿਹੜਾ ਸਿੱਧਾ ਏਅਰਪੋਰਟ ਨੂੰ ਨਿਕਲਦਾ, ਕਹਿੰਦੇ ਉੱਥੇ ਬੈਠਾਂਗੇ। 1 ਸਤੰਬਰ ਤੋਂ ਕਹਿੰਦੇ ਪੱਕਾ ਮੋਰਚਾ ਲਾਉਣਾ ਹੈ। ਐ ਨਹੀਂ ਹੈ ਕਿ ਵਿੱਚ ਵਿਚਾਲੇ ਵਾਲੀ ਗੱਲ, 1 ਸਤੰਬਰ ਤੋਂ ਪੱਕੇ ਮੋਰਚੇ ਦੀ ਗੱਲ ਆਖੀ ਹੈ SKM ਨੇ। ਮੰਗਾਂ ਖੈਰ ਉਹੀ ਹੈ ਕਿ MSP ਮਿਲਣੀ ਚਾਹੀਦੀ ਹੈ। ਮੰਗਾਂ ਉਹੀ ਹੈ ਜਿਹੜਾ ਅੱਜ ਕੱਲ੍ਹ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਕਿ ਅਮਰੀਕਾ ਦੇ ਨਾਲ ਜਿਹੜਾ ਭਾਰਤੀ ਸਰਕਾਰ ਫਰੀ ਟ੍ਰੇਡ ਐਗਰੀਮੈਂਟ ਫਸਲਾਂ ਦਾ ਕਰਨ ਜਾ ਰਹੀ ਹੈ, ਖਾਸ ਕਰਕੇ ਸਬਜ਼ੀਆਂ ਦਾਲਾਂ ਦਾ ਅਨਾਜ ਦਾ, ਉਹ ਨਹੀਂ ਹੁਣ ਦੇਣਾ। ਇਹ ਮੁੱਦਾ ਇਸ ਵੇਲੇ ਸਭ ਤੋਂ ਵੱਡਾ ਹੈਗਾ ਆ। ਫਿਰ ਇੱਕ ਜਿਹੜਾ ਕਾਨੂੰਨ ਉਦੋਂ ਤੇ ਕਿਸਾਨਾਂ ਨੇ ਰੱਦ ਕਰਾਤੇ ਸੀ, ਉਹ ਹੋਰ ਰੂਪ ਦੇ ਵਿੱਚ ਭਾਰਤ ਦੀ ਸਰਕਾਰ ਲਿਆਉਣ ਦੀ ਤਿਆਰੀ ਕਰ ਰਹੀ ਹੈ, ਔਰ ਉਹ ਖਰੜੇ ਸੂਬਾ ਸਰਕਾਰਾਂ ਨੂੰ ਭੇਜੇ ਵੀ ਜਾ ਚੁੱਕੇ ਆ, ਕਈਆਂ ਨੇ ਪੜ੍ਹ ਕੇ ਵਾਪਸ ਭੇਜੇ, ਕਈਆਂ ਨੇ ਲਟਕਾਏ ਹੋਏ ਆ। ਉੱਥੇ ਵੀ ਪੰਜਾਬ ਦੀ ਸਰਕਾਰ ਦਾ, ਪੰਜਾਬ ਸਰਕਾਰ ਨਾਲ ਵੀ ਇਤਰਾਜ਼ ਹੈ ਕਿ ਤੁਸੀਂ ਉਸ ਖਰੜੇ ਦਾ ਠੋਕ ਕੇ ਵਿਰੋਧ ਕਰੋ, ਤੁਸੀਂ ਵਿੱਚ ਵਿਚਾਲੇ ਕਿਉਂ ਭੁਗਤ ਰਹੇ ਹੋ। ਸੋ ਏਦਾਂ ਦੇ ਕਈ ਮਾਮਲਿਆਂ ਨੂੰ ਲੈ ਕੇ 1 ਸਤੰਬਰ ਤੋਂ ਮੋਹਾਲੀ ਚ ਕਹਿ ਸਕਦੇ, ਚੰਡੀਗੜ੍ਹ ਚ ਨਹੀਂ ਕਹਿ ਸਕਦੇ ਕਿ SKM ਸੰਯੁਕਤ ਕਿਸਾਨ ਮੋਰਚਾ ਇੱਕ ਪੱਕਾ ਮੋਰਚਾ ਲਾਉਣ ਜਾ ਰਿਹਾ, ਤੇ ਪੱਕਾ ਮੋਰਚਾ ਜਿਹੜਾ ਹਵਾਈ ਅੱਡੇ ਵਾਲੇ ਰੋਡ ਤੇ ਲੱਗਣਾ। ਸੋ ਵੇਖਦੇ ਭਾਈ, ਇੱਕ ਦਿਨ ਤਰੀਕ ਵਿੱਚ ਅਜੇ ਕੁਛ ਦਿਨ ਹੈਗੇ ਆ, ਉਹ ਤੋਂ ਪਹਿਲਾਂ ਕਿੱਧਰ ਨੂੰ ਗੱਲ ਜਾਂਦੀ ਹੈ, ਜਾਂ SKM ਵਾਕਿਆ ਉੱਥੇ ਪੱਕਾ ਮੋਰਚਾ ਲਾਉਂਦਾ ਹੈ, ਇਹ ਹੁਣ ਆਉਂਦੇ ਦਿਨਾਂ ਚ ਪਤਾ ਲੱਗਣਾ ਹੈ।
2: ਜੀ, ਤੁਹਾਨੂੰ ਤੇ ਸਾਡੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6474394499, ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਕਿ ਤੁਹਾਡੇ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ ਕਿਸੇ ਵੀ ਰੀਜ਼ਨ ਕਰਕੇ, ਕਿ ਵਧੀਆ ਰੇਟ ਮਿਲਿਆ ਹੋਇਆ ਜਾਂ ਫਿਕਸ ਰੇਟ ਤੇ ਹੈਗੀ ਹੈ ਜਿਹਨੂੰ ਤੋੜਨ ਤੇ ਪੈਨਲਟੀਜ ਪੈ ਰਹੀਆਂ ਨੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ ਜਿਹਨੂੰ ਅਸੀਂ ਯੂਜ਼ ਕਰਕੇ ਫਰਦਰ ਕੋਈ ਇਨਵੈਸਟਮੈਂਟਸ ਕਰਨਾ ਜਾ ਰਹੇ ਹਾਂ, ਜਾਂ ਆਪਣੀ ਡੈਟ ਕੰਸੋਲੀਡੇਸ਼ਨ ਹੈਗੀ ਹੈ, ਜਾਂ ਵੈਸੇ ਹੀ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਆ ਕਿ ਕਿਸੇ ਵੀ ਸਮੇਂ ਸਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈ ਸਕਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ, ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 6475394499। ਧੰਨਵਾਦ।
0: जी बहुत शुक्रिया। 905-673-3337 स्टूडियो का एक नंबर 905-673-3337 ते गल्लां बातां हो रही ने। नाल दी नाल तुहानूं बहुत सारी तुहाडी बचत करवाई है। तुहानूं इंश्योरेंस दे विच आटो ते होम इंश्योरेंस दे विच जे तुसीं एक चंगे भरोसे वाले एक्सपीरियंस इंश्योरेंस ब्रोकर नूं लभ रहे सी तां तुहानूं हरवीन मावी जी नूं याद रखो। होम ते आटो इंश्योरेंस एडवाइजर ने 12 सालां दा एक्सपीरियंस आ ते हुण तक बहुत सारे परिवारां दे फैमिली दे हज़ारां डॉलर बचा चुके ने। इन्हां कोल बंडल डिस्काउंट ते ग्रुप डिस्काउंट आए हुए ने। हिंदी पंजाबी उर्दू ते इंग्लिश दे विच सर्व करदे ने। हरवीन मावी जी उन्हां तुसीं कॉल कर लो, थाउजेंड्स ऑफ डॉलर तुहाडे बचा के देणगे। जे तुसीं मल्टीपल कार्स ने तुहाडे कोल, घर दी इंश्योरेंस तुसीं कंबाइन करके लैणा चाहुंदे हो तां डिस्काउंट्स लगा के तुहाडे बहुत सारे डॉलर बचा के तुहाडी जेब दे विच पा के देणगे। हरवीन मावी जी 647-287-09-76 अरवीन मावी जी हुणां तुसीं गल्लबात कर सकदे हो। नाल दी नाल तुहानूं ब्रैम्पटन क्रैमटोरियम दा सुनेहा भी देईए। ब्रैम्पटन क्रैमटोरियम क्रिमिनेशन ते फ्यूनल दीआं सेवावां दिंदे ने। हुण फ्यूनल दी प्री प्लानिंग जे तुसीं करना चाहुंदे हो, अज दे प्राइज़ तुसीं लॉक करना चाहुंदे हो, तां तुसीं ब्रैम्पटन क्रैमटोरियम नाल गल्लबात कर सकदे हो। 905-458-2222 ब्रैम्पटन क्रैमटोरियम। अगली खबर वाल वधदे हां जी। रमेश जी, जिद्दां ही बरसात दा महीना टपदे ही आम आदमी पार्टी ने सियासी सरगर्मियां हुण कहिंदे तेजी फड़ी आ, तेजी आ गई आ। तुहानूं की लगदा ना सरगर्मियां नूं वेख के आम आदमी पार्टी कित्थे कु खड़ी आ अज दे हालातों के हिसाब नाल?

0: ਕਹਿੰਦਾ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਮੀ ਜੀ। ਰਮੇਸ਼ ਜੀ ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ?
1: ਰੱਬ ਜੀ ਮੇਰੀ
0: ਜੀ
1: ਆਵਾਜ਼ ਦੇਖੋ ਤੇ
0: ਬਿਲਕੁਲ, ਹੁਣ ਹੁਣ
1: ਮੇਰੀ
0: ਬਿਲਕੁਲ
1: ਆਵਾਜ਼।
0: ਹੁਣ ਪਹੁੰਚੀ ਹੈ ਜੀ ਤੁਹਾਡੀ ਆਵਾਜ਼। ਜੀ
1: ਚਲੋ ਮਿਹਰਬਾਨੀ ਜੀ।
0: ਜੀ
1: ਚਲੋ ਜਿਸ ਮਸਲੇ ਨੂੰ ਤੁਸੀਂ ਛੇੜ ਲਿਆ ਹੈ, ਗੱਲ ਬਰਸਾਤ ਦੀ ਕੀਤੀ ਹੈ ਤੇ ਖੈਰ ਬਰਸਾਤ ਸੌਣ ਵਾਲੀਆਂ ਝੜੀਆਂ ਤੇ ਲੰਘ ਗਈਆਂ, ਰਹਿ ਗਏ ਨੇ ਹੁਣ ਭਾਦੋਂ ਦੇ ਛੜਾਕੇ ਤੇ ਉਹ ਵੀ ਟਾਵੇਂ ਟਾਵੇਂ ਹੀ ਹੈ। ਤੇ ਛੜਾਕੇ ਅਗਲੇ ਕਹਿੰਦੇ ਅਸੀਂ ਸਹਿ ਲੈਣੇ ਆ ਤੇ ਝੜੀਆਂ ਨਹੀਂ ਸਹਿ ਹੋਣੀਆਂ ਸੀ ਜਿਸ ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਬਰਸਾਤ ਵਿੱਚ ਤੇ ਫਿਰ ਚੰਗੇ ਭਲੇ ਸਲਾਬ ਜਾਂਦੇ ਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਚਲੋ ਕਈ ਕੁਛ ਸਲਾਬਿਆ ਹੈਗਾ ਹੀ ਹੈ। ਤੇ ਹੁਣ ਅਗਲੇ ਕਹਿੰਦੇ ਕਿ ਅਸੀਂ ਭਾਈ ਮੁੜ ਕੇ ਐਕਟਿਵ ਹੋ ਗਏ ਹਾਂ। ਪ੍ਰਭ ਜੀ ਆਮ ਆਦਮੀ ਪਾਰਟੀ ਰਾਜਨੀਤਿਕ ਤੌਰ ਤੇ ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਇੱਕ ਉਹਨਾਂ ਚ ਗੁਣ ਆ ਜਿਹੜਾ ਵੱਖਰਾ, ਜਿਹੜਾ ਆਮ ਤੌਰ ਤੇ ਪਹਿਲਾਂ ਘੱਟ ਹੁੰਦਾ ਸੀ ਬਹੁਤੀਆਂ ਸਿਆਸੀ ਪਾਰਟੀਆਂ, ਹੁਣ ਤਾਂ ਚਲੋ ਸਾਰੀਆਂ ਹੀ ਉਹ ਗੁਣ ਦੇ ਨਾਲ ਆਪਣੇ ਆਪ ਨੂੰ ਪ੍ਰਫੁੱਲਤ ਕਰ ਰਹੀਆਂ। ਉਹ ਗੁਣ ਆ ਕਿ ਆਪਣੀ ਗੱਲ ਨੂੰ ਕਿਵੇਂ ਵੱਡਾ ਡਰਾਮਾ ਰਚ ਕੇ ਲੋਕਾਂ ਦੇ ਵਿੱਚ ਲੈ ਕੇ ਜਾਣਾ, ਭਾਵ ਕਿ ਨਿੱਕੀ ਨਿੱਕੀ ਗੱਲ ਨੂੰ ਈਵੈਂਟ ਬਣਾ ਕੇ ਪੇਸ਼ ਕਰਨਾ, ਆਪਣਾ ਪ੍ਰਚਾਰ ਤੇ ਪ੍ਰਸਾਰ ਕਰਨਾ। ਕਦੇ ਅਸੀਂ ਸੁਣਿਆ ਹੀ ਨਹੀਂ ਸੀ ਕਿ ਐਡੇ ਵੱਡੇ ਪੱਧਰ ਤੇ ਸਰਕਾਰ ਦਾ ਖਜ਼ਾਨਾ ਪ੍ਰਚਾਰ ਲਈ ਵਰਤਿਆ ਜਾਵੇ, ਖਰਚਿਆ ਜਾਵੇ, ਜਿੰਨਾ ਹੁਣ ਇਸ ਵੇਲੇ ਵਰਤਿਆ ਤੇ ਖਰਚਿਆ ਜਾ ਰਿਹਾ। ਪੁੱਛੋ ਹੀ ਨਾ ਅੱਧ। ਹੁਣ ਆਮ ਆਦਮੀ ਪਾਰਟੀ ਆਪਣੇ ਆਪ ਦੇ ਵਿੱਚ ਇਹ ਜਿਹੜਾ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਵੱਖ ਵੱਖ ਈਵੈਂਟ ਕਰਕੇ ਜਾਂਦੀ ਹੈ ਤੇ ਆਪਣਾ ਰੌਲਾ ਰੱਪਾ ਖੂਬ ਪਾਉਂਦੀ ਹੈ, ਤੇ ਉਹਦੇ ਤਹਿਤ ਹੀ ਹੁਣ ਆਉਂਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀਆਂ ਸਿਆਸੀ ਗਤੀਵਿਧੀਆਂ ਦਾ ਐਲਾਨ ਕੀਤਾ। ਔਰ ਪ੍ਰਭ ਸੰਧੂ ਜੀ ਇਹਦੇ ਵਿੱਚ ਖਾਸ ਕੀਤੀ ਜਿਹੜੀ ਮੈਂ ਵੇਖ ਰਿਹਾ ਸੀ, ਕਿਉਂਕਿ ਪਹਿਲਾਂ ਵੀ ਤੇ ਚਲੋ ਸਿਆਸੀ ਇਕੱਠ ਸਿਆਸੀ ਰੈਲੀਆਂ ਆਮ ਆਦਮੀ ਪਾਰਟੀ ਕਰਦੀ ਹੈ, ਹੁਣ ਲੋਕ ਮਿਲਣੀਆਂ ਦਾ ਦੂਜਾ ਪੜਾਅ ਭਗਵੰਤ ਮਾਨ ਜੀ ਆਰੰਭ ਕਰਨ ਜਾ ਰਹੇ। ਲੋਕ ਮਿਲਣੀਆਂ ਕਰਦੀਆਂ, ਲੋਕਾਂ ਨੂੰ ਜਾ ਕੇ ਮਿਲਣਾ, ਜੱਫੀਆਂ ਪਾਉਣੀਆਂ, ਕਹਿੰਦੇ ਕੱਟ ਕੁੱਟ ਕੁੱਟ ਕੇ 26 ਤਰੀਕ ਤੋਂ ਸ਼ੁਰੂ ਕਰ ਦੇਣਾ। ਅੱਜ 24 ਹੈ, 24 ਦੀ ਸ਼ਾਮ ਹੈ, ਕੱਲ ਦਾ ਦਿਨ ਬਸ ਪੈਣਾ। ਅੱਜ ਵੀ ਵੈਸੇ ਪਟਿਆਲੇ ਪਹੁੰਚੇ ਹੋਏ ਸੀ, ਉੱਥੇ ਖੇਡ ਮੈਦਾਨਾਂ ਦਾ ਉਦਘਾਟਨ ਕਰਕੇ ਆਏ ਆ, ਤੇ 26 ਤਰੀਕ ਨੂੰ ਉਹਨਾਂ ਨੇ ਲੋਕ ਮਿਲਣੀਆਂ ਦਾ ਐਲਾਨ ਕਰ ਦਿੱਤਾ। ਔਰ ਤੁਸੀਂ ਦੇਖਿਓ ਇਸ ਵਾਰ ਲੋਕ ਮਿਲਣੀਆਂ ਕਰਨੀਆਂ ਕਿੱਥੇ ਆ। 26 ਤਰੀਕ ਦੀ ਪ੍ਰਭ ਸੰਧੂ ਜੀ ਮਜੀਠੇ ਕਰਨੀ ਹੈ, ਵਿਕਰਮ ਸਿੰਘ ਮਜੀਠੀਏ ਦੇ ਖੇਤਰ ਦੇ ਵਿੱਚ। 27 ਦੀ ਕਰਤਾਰਪੁਰ, 28 ਦੀ ਕਰੜ ਖਰੜ ਹੈ। ਔਰ ਆਉਂਦੇ ਦਿਨਾਂ ਤੁਸੀਂ ਨੋਟ ਕਰਿਓ ਕਿ ਤੁਸੀਂ ਉਹ ਪਿੰਡ ਜਿਹੜੇ ਪੰਜਾਬ ਦੇ ਵਿੱਚ ਥੋੜਾ ਬਹੁਤਾ ਸਿਆਸੀ ਇਤਿਹਾਸ ਸਮੋਈ ਬੈਠੇ ਹੈ, ਇੱਕ ਬਠਿੰਡੇ ਦੇ ਵਿੱਚ ਘੁੱਦਾ ਪਿੰਡ ਪੈਂਦਾ ਹੈ, ਘੁੱਦਾ ਪਿੰਡ ਬਾਦਲਾਂ ਦੇ ਪੁਰਖਿਆਂ ਦਾ ਪਿੰਡ ਆਖਿਆ ਜਾਂਦਾ, ਇੱਕ ਰਾਮਪੁਰਾ ਫੂਲ ਦੇ ਵਿੱਚ ਮਹਿਰਾਜ ਪਿੰਡ ਹੈ, ਕੈਪਟਨ ਅਮਰਿੰਦਰ ਦੇ ਪੁਰਖਿਆਂ ਦਾ ਪਿੰਡ ਆਖਿਆ ਜਾਂਦਾ ਹੈ। ਆ ਜਿੰਨਾ ਮੈਂ ਮਜੀਠੇ ਤੋਂ ਲੈ ਕੇ ਘੁੱਦਾ ਦਾ ਜ਼ਿਕਰ ਕਰ ਰਿਹਾ, ਪਿੰਡ ਮਹਿਰਾਜ ਦਾ ਜ਼ਿਕਰ ਕਰ ਰਿਹਾ, ਪ੍ਰਭ ਸੰਧੂ ਜੀ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਭਗਵੰਤ ਮਾਨ ਜੀ ਲੋਕ ਮਿਲਣੀਆਂ ਕਰਨ ਜਾ ਰਹੇ ਹੈ, ਬਾਕੀ ਇੱਕ ਇੱਕ ਤੀਰ ਦੇ ਨਾਲ ਦੋ ਦੋ ਨਿਸ਼ਾਨੇ ਲਾਉਣ ਜਾ ਰਹੇ ਹੈ। ਜਿਹੜੇ ਵੱਡੇ ਵੱਡੇ ਸਿਆਸੀ ਲੀਡਰ ਹੈ ਉਹਨਾਂ ਦੇ ਗੜ ਵਿੱਚ ਜਾਣਾ ਤੇ ਆਪਣਾ ਪ੍ਰਚਾਰ ਤੇ ਪ੍ਰਸਾਰ ਕਰਨਾ, ਇਹ ਦੂਜਾ ਪੜਾਅ ਉਹਨਾਂ ਨੇ ਲੋਕ ਮਿਲਣੀਆਂ ਐਲਾਨ ਕੀਤਾ ਹੈਗਾ। ਸੋ ਵੇਖਦੇ ਹਾਂ ਕਿੱਦਾਂ ਦੀਆਂ ਕਿਕਲੀਆਂ ਜਾ ਕੇ ਪਾਉਂਦੇ ਆ ਤੇ ਕਿੱਦਾਂ ਦਾ ਸਿਆਸੀ ਰੰਗ ਦਿਖਾਉਂਦੇ ਆ। ਸੋ ਭਗਵੰਤ ਮਾਨ ਜੀ ਭਾਈ ਦੁਬਾਰਾ ਇੱਕ ਵਾਰ ਬਰਸਾਤਾਂ ਤੋਂ ਬਾਅਦ ਐਕਟਿਵ ਹੋ ਗਏ ਆ, ਤੇ ਹੁਣ ਤੁਸੀਂ ਆਉਂਦੇ ਦਿਨਾਂ ਚ ਦੇਖੋਗੇ ਕਿ ਕਿਸ ਢੰਗ ਦੇ ਨਾਲ ਉਹ ਜਾ ਕੇ ਲੋਕਾਂ ਚ ਕਿਕਲੀਆਂ ਪਾਉਂਦੇ ਆ ਤੇ ਲੋਕਾਂ ਨੂੰ ਕਿਕਲੀਆਂ ਸੁਣਾਉਂਦੇ ਆ। ਬਾਕੀ ਤੇ ਭਾਈ ਪੰਜਾਬ ਵਾਲੇ ਲੋਕਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਕਿੰਨੀਆਂ ਕੁ ਕਿਕਲੀਆਂ ਸੁਣਨੀਆਂ।
0: ਸੋ ਜੀ ਬਿਲਕੁਲ, ਹਰਪ੍ਰੀਤ ਸੈਣੀ ਉਹਨਾਂ ਦਾ ਮੈਸੇਜ ਦੇਈਏ। ਹਰਪ੍ਰੀਤ ਸੈਣੀ ਜੀ ਟੋਪ ਚੁਆਇਸ ਇੰਸ਼ੋਰੈਂਸ, ਤੁਹਾਡੀਆਂ ਕਿੱਕਲੀਆਂ ਤੋਂ ਯਾਦ ਆਇਆ, ਕਿੱਕਲੀਆਂ ਪਾ ਪਾ ਕੇ ਸਰਕਾਰ ਬਣ ਗਈ। ਅਤੇ ਉਹ ਕੱਲ੍ਹ ਇੱਕ ਮੈਂ ਜੋਕ ਪੜ੍ਹ ਰਿਹਾ ਸੀ, ਕਹਿੰਦੇ ਕਿ ਵੀ ਐਸੀ ਕੋਈ ਐਸੀ ਟੋਫੀ ਐਸੀ ਗੋਲੀ ਦੱਸੋ ਜਿਹੜੀ ਸਾਨੂੰ 5-6 ਸਾਲ ਅਸੀਂ ਚਬਾਉਂਦੇ ਰਹੀਏ ਅਤੇ ਉਹ ਮੁੱਕੇ ਹੀ ਨਾ। ਅਤੇ ਉਹ ਬੜੇ ਅੱਜ ਕੱਲ੍ਹ ਸਰੋਤੇ ਆਪਣੇ ਬੜੇ ਹੁਸ਼ਿਆਰ ਨੇ, ਉਹਨਾਂ ਨੇ ਝੱਟ ਪਹਿਲੀ ਕਾਲ 'ਚ ਦੱਸਤਾ ਕਿ ਉਹ ਗੋਲੀ ਜਿਹੜੀ ਸਾਨੂੰ ਸਾਡੇ ਰਾਜਨੀਤਿਕ ਨੇਤਾ ਦਿੰਦੇ ਆ ਉਹ ਉਸ ਗੋਲੀ ਦੀ ਗੱਲ ਕਰ ਰਹੇ ਆ। ਸੋ ਕਿੱਕਲੀ ਵੀ ਇੱਕ ਤਰ੍ਹਾਂ ਦੀ ਗੋਲੀ ਸੀ ਸਾਨੂੰ ਦਿੱਤੀ ਗਈ, ਪੰਜਾਬ ਦਾ ਵਿਕਾਸ, ਪੰਜਾਬ ਦਾ ਭਲਾ, ਨਸ਼ਾ ਮੁਕਤੀ, ਕ੍ਰਾਈਮ। ਸੋ ਅੱਜ ਤੱਕ ਅਸੀਂ ਉਹਨਾਂ ਚੀਜ਼ਾਂ ਨਾਲ ਫਿਰ ਜੂਝ ਰਹੇ ਹਾਂ। ਸੋ ਅੱਗੇ ਸਾਡੇ ਜਿਹੜੇ ਵੋਟਰ ਆ ਦੇਸ਼ਵਾਸੀ ਉਹ ਆਪੇ ਸੋਚਣਗੇ ਅੱਗੇ ਕੀ ਕਰਨਾ ਉਹਨਾਂ ਨੇ। ਸੋ ਗੋਲੀ ਨੂੰ ਚੂਸਦੇ ਰਹਿਣਾ ਜਾਂ ਸੁੱਟਣਾ ਆ। ਸੋ ਨਾਲ ਦੀ ਨਾਲ ਹਰਪ੍ਰੀਤ ਸੈਣੀ ਜੀ ਟੋਪ ਚੁਆਇਸ ਇੰਸ਼ੋਰੈਂਸ ਤੋਂ ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਦਿੰਦੇ ਨੇ। ਤੁਸੀਂ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰ ਵੀਜ਼ਾ ਅਤੇ ਟਰੈਵਲ ਇੰਸ਼ੋਰੈਂਸ ਲੱਭ ਰਹੇ ਸੀ ਤਾਂ ਹਰਪ੍ਰੀਤ ਸੈਣੀ ਹੁਣਾਂ ਨੂੰ ਤੁਸੀਂ ਗੱਲਬਾਤ ਕਰਿਓ। 416-817-6510-0 ਹਰਪ੍ਰੀਤ ਸੈਣੀ ਜੀ ਨਾਲ ਦੀ ਨਾਲ ਹਰਮਨ ਬੱਤਾ ਹੋਣਾ ਦਾ ਮੈਸੇਜ ਤੁਸੀਂ ਹਮੇਸ਼ਾ ਸੁਣਿਆ ਕਰੋ ਧਿਆਨ ਨਾਲ ਕਿਉਂਕਿ ਮੌਰਗੇਜ ਅੱਜ ਕੱਲ੍ਹ ਬੜੀ ਟਫ ਹੋਈ ਆ ਸੋ ਮੌਰਗੇਜ ਲਈ ਤੁਹਾਨੂੰ ਇੱਕ ਭਰੋਸੇਮੰਦ ਬ੍ਰੋਕਰ ਚਾਹੀਦਾ ਆ ਉਹਦੇ ਲਈ ਤੁਸੀਂ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖਣਾ ਆ ਘਰ ਖਰੀਦਣਾ ਰੀਨਿਊਲ ਰੀਫਾਈਨੈਂਸਿੰਗ ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਨਹੀਂ ਮਿਲ ਰਹੀ ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ 647-685-9000 ਹਰਮਨ ਬੱਤਾ ਜੀ ਨਾਲ ਤੁਸੀਂ ਸੰਪਰਕ ਕਰਨਾ ਆ ਸੋ ਨਾਲ ਦੀ ਨਾਲ ਤੁਹਾਨੂੰ ਰਾਜਧਾਨੀ ਸਵੀਟ ਦਾ ਮੈਸੇਜ ਦਈਏ ਮਾਫ ਕਰਨਾ ਨਾਨਕ ਰੈਨੋਵੇਸ਼ਨ
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ

0: multiple locations in GTA. For more information, visit rajdhanisweets.ca.
1: ਸੋ ਬਿਲਕੁਲ ਜੀ, ਸਵਾਗਤ ਹੈ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ ਤੋਂ ਜੁੜੇ ਹੋਏ ਨੇ, ਸੋ ਦੇਸ਼ ਦੁਨੀਆਂ ਦੀ ਖਬਰਾਂ 'ਤੇ ਝਾਕ ਪਾ ਰਹੇ ਨੇ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ ਹੁਣ ਗੱਲ ਕਰੀਏ ਮਹਿਲਾ ਰਾਖਵਾਂਕਰਨ ਬਿੱਲ ਦੀ। ਰਮੇਸ਼ ਜੀ, ਭਾਜਪਾ ਵੱਲੋਂ ਪਾਰਲੀਮੈਂਟ ਦੇ ਵਿੱਚ ਹੁਣ ਫਿਰ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਕਿ ਮੁੜ ਮਹਿਲਾ ਰਾਖਵਾਂਕਰਨ ਬਿੱਲ ਲੈ ਕੇ ਆਇਆ ਜਾਏ, ਇਹ ਸਾਰੀ ਕੀ ਖਬਰ ਹੈ ਜੀ?
2: ਸੰਧੂ ਜੀ, ਇਹ ਮਸਲਾ ਭਾਰਤ ਦੀਆਂ ਲੋਕ ਸਭਾ ਦੀਆਂ ਜਿਹੜੀਆਂ 543 ਸੀਟਾਂ, ਉਹ ਸੀਟਾਂ ਵਧਾਈ ਜਾਣ ਦੇ ਨਾਲ ਸਿੱਧੇ ਤੌਰ ਤੇ ਮਸਲਾ ਜੁੜਦਾ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਮੌਕੇ ਦੀ ਸਾਡੀ ਸਰਕਾਰ ਹੈ, ਕੇਂਦਰ ਵਾਲੀ ਸਰਕਾਰ ਹੈ, ਉਹਦਾ ਤਰਕ ਹੈ ਕਿ ਅਸੀਂ ਸੀਟਾਂ ਦੀ ਗਿਣਤੀ ਇਸ ਕਰਕੇ ਵਧਾ ਰਹੇ ਹਾਂ ਕਿ ਅਸੀਂ ਭਾਰਤੀਆਂ ਔਰਤਾਂ ਨੂੰ ਇੱਕ ਰਾਖਵਾਂਕਰਨ ਦੇਣਾ, ਵਿਸ਼ੇਸ਼ ਰਾਖਵਾਂਕਰਨ। ਬਾਕੀ ਜੇ 543 ਲੋਕ ਸਭਾ ਦੀਆਂ ਸੀਟਾਂ ਤੇ ਇੰਨੀ ਸੀਟਾਂ ਦੇ ਉੱਪਰ ਕੇਵਲ ਤੇ ਕੇਵਲ ਔਰਤਾਂ ਹੀ ਚੋਣ ਲੜਨਗੀਆਂ, ਉਹ ਔਰਤਾਂ ਲਈ ਰਾਖਵੀਆਂ ਹੋਣਗੀਆਂ। ਹੁਣ ਇਹ ਤੇ ਭਾਰਤੀ ਜਨਤਾ ਪਾਰਟੀ ਦਾ ਤਰਕ ਹੈ, ਕੇਂਦਰ ਸਰਕਾਰ 'ਚ ਜਿਹੜੀ ਰਾਜ ਕਰ ਰਹੀ ਇਸ ਵੇਲੇ। ਦੂਜੇ ਪਾਸੇ ਉਸ ਤਰਕ ਦੇ ਖਿਲਾਫ ਇਹ ਤਰਕ ਹੈ ਕਿ ਅਸਲ ਵਿੱਚ ਔਰਤਾਂ ਦੇ ਰਾਖਵੇਂ ਕਰਨ ਦੇ ਨਾਂ ਤੇ ਇੱਕ ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਜਨਤਾ ਤੇ, ਸੀਟਾਂ ਵਧਾਈਆਂ ਜਾ ਰਹੀਆਂ। ਦੂਜਾ ਉੱਚ ਤਰਕ ਇਹ ਦਿੱਤਾ ਜਾ ਰਿਹਾ ਵਿਰੋਧੀਆਂ ਵਾਲੇ ਪਾਸਿਓਂ ਕਿ ਸੀਟਾਂ ਇਸ ਢੰਗ ਦੇ ਨਾਲ ਵਧਾਈਆਂ ਜਾ ਰਹੀਆਂ ਕਿ ਜਿੱਥੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸੂਤ ਬੈਠਦਾ, ਉਹਨਾਂ ਨੂੰ ਪਤਾ ਕਿ ਸਾਡਾ ਵੋਟ ਬੈਂਕ ਜ਼ਿਆਦਾ, ਉੱਥੇ ਸੀਟਾਂ ਜ਼ਿਆਦਾ ਵੱਧ ਜਾਣੀਆਂ, ਤੇ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਮੈਨੂੰ ਵੋਟਾਂ ਨਹੀਂ ਪੈਂਦੀਆਂ, ਜਿਵੇਂ ਕੁਛ ਦੱਖਣੀ ਭਾਰਤ ਦੇ ਸੂਬੇ ਹੈ, ਪੰਜਾਬ ਹੈ, ਉੱਥੇ ਉਹ ਸੀਟਾਂ ਉਸ ਗਿਣਤੀ ਦੇ ਮੁਤਾਬਕ ਨਹੀਂ ਵਧਣੀਆਂ। ਬਾਕੀ ਜਿਹੜੀਆਂ 543 ਤੋਂ 850 ਸੀਟਾਂ ਹੋਣੀਆਂ ਆ, ਉਹਦੇ ਵਿੱਚ ਪੰਜਾਬ ਤੇ ਦੱਖਣੀ ਭਾਰਤ ਦੇ ਕਈ ਸੂਬਿਆਂ ਨੂੰ ਘਾਟਾ ਪੈਣਾ ਆ, ਤੇ ਜਿਹੜੇ ਕਹਿ ਸਕਦੇ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ ਵਾਲੇ ਕੁਛ ਸੂਬੇ ਨੇ ਉਹਨਾਂ ਨੂੰ ਫਾਇਦਾ ਹੋਣਾ ਆ। ਉਹਦਾ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਕਿ ਉੱਥੇ ਆਬਾਦੀ ਵੱਧ ਹੈ, ਤੇ ਉੱਥੇ ਪੰਜਾਬ ਵਰਗੇ ਸੂਬਿਆਂ ਦਾ ਇਤਰਾਜ਼ ਇਹ ਹੈ ਕਿ ਸਾਡਾ ਕਸੂਰ ਹੈ ਜੇ ਅਸੀਂ ਆਬਾਦੀ ਨੂੰ ਕੰਟਰੋਲ ਰੱਖਿਆ ਕਿ ਤੁਸੀਂ ਇਹਦੀ ਸਜ਼ਾ ਦੇ ਰਹੇ ਹੋ। ਵਿਰੋਧੀ ਪਾਰਟੀਆਂ ਨੇ ਬੀਤੇ ਸਮੇਂ 'ਚ ਜਦੋਂ ਭਾਜਪਾ ਬਿੱਲ ਲੈ ਕੇ ਆਈ ਤੇ ਠੋਕ ਕੇ ਵਿਰੋਧ ਕੀਤਾ ਸੀ, ਉਹ ਬਿੱਲ ਪਾਸ ਨਹੀਂ ਹੋ ਸਕਿਆ। ਹੁਣ ਤਾਜ਼ਾ ਤਰੀਨ ਮਾਨਸੂਨ ਦਾ ਸੈਸ਼ਨ ਹੋ ਕੇ ਹਟਿਆ, ਉਹਦੇ ਵਿੱਚ ਚਰਚੇ ਸੀ ਕਿ ਉਹ ਬਿੱਲ ਲਿਆਂਦਾ ਜਾਵੇਗਾ, ਪਰੰਤੂ ਲਿਆ ਕੇ ਕੀ ਕਰਨਾ, ਫਿਰ ਡਿੱਗ ਜਾਣਾ ਹੈ। ਹੁਣ ਦੋ ਚੀਜ਼ਾਂ ਜਿਹੜੀਆਂ ਪ੍ਰਭ ਸੰਧੂ ਜੀ ਇਸ਼ਾਰਾ ਕਰਦੀਆਂ ਕਿ ਇੱਧਰ ਨੂੰ ਗੱਲ ਜਾ ਸਕਦੀ ਹੈ, ਭਾਰਤੀ ਜਨਤਾ ਪਾਰਟੀ ਮੁੜ ਬਿੱਲ ਲਿਆ ਸਕਦੀ, ਉਹਦੇ ਵਿੱਚੋਂ ਇੱਕ ਚੀਜ਼ ਇਹ ਆ ਕਿ ਜਿਹੜਾ ਮਾਨਸੂਨ ਅਜਲਾਸ ਹੈ, ਆਮ ਤੌਰ ਤੇ ਕੀ ਹੁੰਦਾ ਹੈ, ਜਦੋਂ ਖਤਮ ਹੋ ਜਾਂਦਾ, ਸਮਾਪਤੀ ਹੋ ਜਾਂਦੀ, ਤੇ ਫਿਰ ਉਹਨੂੰ ਵਿਧੀਵਤ ਕਾਨੂੰਨੀ ਤੌਰ ਤੇ ਉਹਨੂੰ ਸਮਾਪਤ ਕਰਨਾ ਹੁੰਦਾ ਹੈ, ਜਦਕਿ ਅਜੇ ਤੱਕ ਉਹ ਮੁਲਤਵੀ ਸ਼ਬਦ ਹੈ, ਅਜੇ ਉਹਨੂੰ ਰੱਦ ਖਤਮ ਨਹੀਂ ਕੀਤਾ, ਅਜੇ ਤੱਕ ਮੁਲਤਵੀ ਕੀਤਾ ਸਪੀਕਰ ਸਾਹਿਬ ਨੇ, ਉਹਨੂੰ ਬਕਾਇਦਾ ਜਿਹੜਾ ਪ੍ਰਵਾਨਗੀ ਲੈ ਕੇ ਰਾਸ਼ਟਰਪਤੀ ਤੋਂ ਉਹਨੂੰ ਸਮਾਪਤ ਕਰਨਾ ਹੁੰਦਾ, ਉਹ ਨਹੀਂ ਕੀਤਾ। ਇਸ ਕਰਕੇ ਇਸ ਗੱਲ ਦਾ ਖਦਸ਼ਾ ਆ ਕਿ ਜਿਹੜਾ ਮਾਨਸੂਨ ਸੈਸ਼ਨ ਉਹ ਕਿਸੇ ਦਿਨ ਵੀ ਦੁਬਾਰਾ ਬੁਲਾਇਆ ਜਾ ਸਕਦਾ ਹੈ। ਹੁਣ ਉਹਦੇ ਵਿੱਚ ਜਿਹੜੀ ਅਗਲੀ ਚੀਜ਼ ਚਰਚਾ 'ਚ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਇੱਕ ਨਵਾਂ ਢੰਗ ਲੱਭ ਰਹੀ ਹੈ ਕਿ ਪੰਜਾਬ ਵਰਗੇ ਸੂਬੇ ਜਾਂ ਦੱਖਣੀ

0: ਉਸੇ ਐਵਰੇਜ ਦੇ ਨਾਲ ਪੂਰੇ ਭਾਰਤ ਵਿੱਚ। ਹੁਣ ਉਹਨਾਂ ਨੇ ਇੱਕ ਨਵਾਂ ਤਰਕ ਖੜਾ ਕਰ ਦਿੱਤਾ ਹੈ। ਹੁਣ ਇਹ ਜਿਹੜਾ ਤਰਕ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ ਅਜੇ ਕਾਨੂੰਨੀ ਤੌਰ ਤੇ ਤਾਂ ਨਹੀਂ ਕੋਈ ਖਰੜੇ ਦੇ ਰੂਪ ਚ ਸਾਹਮਣੇ ਆਇਆ, ਪਰੰਤੂ ਰਾਜਨੀਤਿਕ ਤੌਰ ਤੇ ਗੱਲ ਸੁਰਖੀਆਂ ਚ ਆ ਗਈ ਹੈ। ਇਹੋ ਮੰਨਿਆ ਜਾ ਰਿਹਾ ਕਿ ਜਿਹੜਾ ਲੋਕ ਸਭਾ ਦਾ ਸੈਸ਼ਨ ਹੈ ਉਹਨੂੰ ਅਜੇ ਮੁਲਤਵੀ ਕੀਤਾ ਆ, ਅਜੇ ਸਮਾਪਤ ਨਹੀਂ ਕੀਤਾ, ਭਾਵ ਕਿ ਭਾਰਤੀ ਜਨਤਾ ਪਾਰਟੀ ਦੁਬਾਰਾ ਬੁਲਾਉਣਾ ਚਾਹੁੰਦੀ ਹੈ। ਹਾਲਾਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਸਿਆਸਤ ਤੋਂ ਉੱਪਰ ਉੱਠ ਕੇ ਆ, ਜਿਹਨਾਂ ਨੂੰ ਆਪਾਂ ਬੁੱਧੀਜੀਵੀ ਆਖ ਦਿੰਦੇ ਹਾਂ, ਉਹਨਾਂ ਦਾ ਇਸ ਮਾਮਲੇ ਚ ਮੰਨਣਾ ਕਿ ਜੇ ਚਾਹੇ ਔਰਤਾਂ ਦੇ ਰਾਖਵੇਂ ਕਰਨ ਦੇ ਨਾਂ ਤੇ, ਚਾਹੇ ਆਬਾਦੀ ਤੇ, ਚਾਹੇ ਲੋਕ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਦੇ ਨਾਮ ਤੇ ਜਿਹੜਾ ਇਜਾਫਾ ਕੀਤਾ ਜਾ ਰਿਹਾ ਦੇਸ਼ ਵਿੱਚ ਲੋਕ ਸਭਾ ਦੀਆਂ ਸੀਟਾਂ ਦਾ, ਇਹ ਅੱਜ ਦੇ ਸਮੇਂ ਕੇਵਲ ਤੇ ਕੇਵਲ ਲੋਕਾਂ ਦੀ ਲੁੱਟ ਹੋਣੀ ਹੈ, ਇਸ ਤੋਂ ਵੱਧ ਕੁਛ ਨਹੀਂ ਹੋਣਾ। ਭਾਵ ਕਿ ਜਿਹੜੇ ਪਹਿਲਾਂ ਲੁੱਟਣ ਤੇ ਕੁੱਟਣ ਵਾਲਿਆਂ ਦੀ ਗਿਣਤੀ 543 ਸੀ, ਫਿਰ ਉਹ ਵੱਧ ਕੇ 850 ਹੋ ਜਾਣੀ, ਇਹੀ ਫਰਕ ਪੈਣਾ। ਜੇ ਇਹਦੇ ਨਾਲ ਕਹੀਏ ਕਿ ਦੇਸ਼ ਦਾ ਵਿਕਾਸ ਹੋ ਜਾਏਗਾ, ਦੇਸ਼ ਦੀ ਡਿਵੈਲਪਮੈਂਟ ਹੋ ਜਾਏਗੀ, ਉਹ ਜਿਹੜਾ ਬੜਾ ਸਿੱਧਾ ਪੱਧਰਾ ਪ੍ਰਭ ਸੰਧੂ ਜੀ ਹੈ ਕਿ ਉਹਦੇ ਨਾਲ ਨਾ ਤੇ ਦੇਸ਼ ਦਾ ਸਾਨੂੰ ਵਿਕਾਸ ਹੁੰਦਾ ਦਿਸਦਾ, ਨਾ ਕੋਈ ਏਦਾਂ ਦੀ ਵਿਸ਼ੇਸ਼ ਤਰੱਕੀ ਹੈ। ਇਹ ਜ਼ਰੂਰ ਹੈ ਕਿ ਪਹਿਲਾਂ ਲੁੱਟਣ ਤੇ ਕੁੱਟਣ ਵਾਲੇ 543 ਸੀ ਤੇ ਫਿਰ ਲੁੱਟਣ ਤੇ ਕੁੱਟਣ ਵਾਲਿਆਂ ਦੀ ਗਿਣਤੀ ਜ਼ਰੂਰ ਵੱਧ ਜਾਏਗੀ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: and Cellular Point present AmiWeb live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: So, bilkul ji, Amy Virk, aaj din reh gaya sare 6. So, 6ve din ronak lag jani hai. The Great Canadian Theatre Casino de vich ਜਿਹੜਾ ਥੀਏਟਰ ਬਣਿਆ ਉੱਥੇ ਰੌਣਕਾਂ ਲੱਗਣੀਆਂ, ਸ਼ਾਮ ਨੂੰ 6 ਵਜੇ ਡੋਰ ਓਪਨ ਹੋ ਜਾਣੇ ਆ. ਸੋ ਐਮੀ ਵਿਰਕ ਪੰਜਾਬ ਦੇ ਨਾਲ ਖੜਨ ਵਾਲਾ, ਚਾਹੇ ਕਿਸਾਨੀ ਮੁੱਦਾ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਪੰਜਾਬ 'ਤੇ ਬਿਪਤਾ ਬਣੀ ਹੋਵੇ, ਚਾਹੇ ਉਹ ਹੜ੍ਹਾਂ ਦੀ ਬਿਪਤਾ, ਅਤੇ ਚੰਗਾ ਸਾਫ਼ ਸੁਥਰਾ ਗਾਉਣ ਵਾਲਾ ਅਤੇ ਚੰਗਾ ਹੀ ਸਾਫ਼ ਸੁਥਰਾ ਫਿਲਮਾਉਣ ਵਾਲਾ. ਐਮੀ ਵਿਰਕ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ ਤੋਂ ਟਿਕਟਸ ਚੱਕ

0: ਸਕਦੇ ਹੋ ਔਰ ਵਧੀਆ ਪ੍ਰਾਈਜ਼ 'ਤੇ, ਕਿਉਂਕਿ ਕੁਛ ਸਾਡੇ ਬਿਜ਼ਨਸਮੈਨ ਨੇ ਉਹ ਉਸ ਸ਼ੋਅ ਦੀ ਬੜੀ ਸਪੋਰਟ ਕਰ ਰਹੇ ਨੇ, ਸਪੋਂਸਰਡ ਨੇ। ਫੈਸ਼ਨ ਆਈ ਕਿਊ ਅਤੇ ਪੀਜ਼ਾ ਟੂ ਗੋ ਦੀ ਲੋਕੇਸ਼ਨਸ ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਫੈਸ਼ਨ ਆਈ ਕਿਊ ਦੀ ਕਿਸੇ ਵੀ ਲੋਕੇਸ਼ਨ ਤੋਂ ਤੁਸੀਂ ਟਿਕਟਾਂ 75% ਔਫ 'ਤੇ ਲੈ ਸਕਦੇ ਹੋ। ਸੋ 75% ਔਫ 'ਤੇ ਤੁਸੀਂ ਟਿਕਟਾਂ ਚੱਕ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਫੈਸ਼ਨ ਆਈ ਕਿਊ, ਪੀਜ਼ਾ ਟੂ ਗੋ, ਜਾਂ ਤੁਸੀਂ 437-0001 437-870-0001। ਹੁਣ ਸ਼ੋਅ ਬੜੀ ਤੇਜ਼ੀ ਨਾਲ ਭਰ ਰਿਹਾ, ਮੈਨੂੰ ਲੱਗਦਾ 3-4 ਦਿਨਾਂ ਤੱਕ ਸ਼ੋਅ ਨੇ ਭਰ ਜਾਣਾ ਫੁੱਲ, ਅਤੇ ਫਿਰ ਸੀਟਾਂ ਨਹੀਂ ਬਚਣੀਆਂ। ਤੁਸੀਂ ਜੇ ਐਮੀ ਵਿਰਕ ਨੂੰ ਸੁਣਨਾ ਚਾਹੁੰਦੇ ਹੋ, ਐਮੀ ਵਿਰਕ ਨੂੰ ਲਾਈਵ ਵੇਖਣਾ ਚਾਹੁੰਦੇ ਹੋ, ਦੇਖੋ ਲਾਈਵ ਅੱਜ ਤੱਕ ਐਮੀ ਵਿਰਕ ਨੂੰ ਬਹੁਤ ਘੱਟ ਤੁਸੀਂ ਵੇਖਿਆ ਹੋਣਾ, ਤੁਸੀਂ ਯੂਟਿਊਬ 'ਤੇ ਜਾਂ ਫਿਲਮਾਂ ਦੇ ਵਿੱਚ ਗਾਉਂਦਿਆਂ ਉਹਨਾਂ ਨੂੰ ਸੁਣਿਆ। ਲਾਈਵ ਵੇਖਣਾ ਤੁਸੀਂ ਗਾਉਂਦਿਆਂ, ਲਾਈਵ ਗਾਇਕੀ ਦਾ ਤੁਸੀਂ ਆਨੰਦ ਮਾਣਨਾ, ਤਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 437-870-0001 437-870-0001 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਰਮੇਸ਼ ਜੀ ਹੋਣਾ ਤੋਂ ਇਜਾਜ਼ਤ ਲਵਾਂਗੇ, ਬਹੁਤ ਸਾਰੀਆਂ ਕਾਲਸ ਨੇ ਅਤੇ ਸਰੋਤਿਆਂ ਨੂੰ ਆਪਾਂ ਵਨ ਬਾਏ ਵਨ ਔਨ ਏਅਰ ਕਰੀਏ। ਰਮੇਸ਼ ਜੀ ਇਜਾਜ਼ਤ ਜੀ
1: ਕੀ ਸੰਧੂ ਸਾਹਿਬ
0: ਜੀ, ਲੰਬੇ ਸਮੇਂ ਤੋਂ ਗਗਨਦੀਪ ਜੀ ਸਾਡੇ ਨਾਲ ਹੋਲਡ 'ਤੇ ਨੇ। ਗਗਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
2: ਹਾਂਜੀ ਪ੍ਰਭ ਜੀ ਅਤੇ ਰਮੇਸ਼ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ
2: ਰਮੇਸ਼ ਜੀ, ਤੁਸੀਂ ਗੱਲ ਕੀਤੀ ਸੀ ਵੀ ਕਾਫੀ ਸਮੇਂ ਤੋਂ ਆਉਂਦੇ ਨਹੀਂ, ਚਲੋ ਧੰਨਵਾਦ ਤੁਹਾਡਾ, ਸਿਰਫ ਇਸ ਲਈ ਨਹੀਂ ਕਿ ਤੁਸੀਂ ਯਾਦ ਕਰਦੇ ਹੋ, ਇਸ ਲਈ ਵੀ ਕਿ ਤੁਸੀਂ ਸਾਨੂੰ ਨੌਲੇਜ ਵੀ ਦਿੰਦੇ ਰਹਿੰਦੇ ਹੋ, ਬਹੁਤ ਕੁਛ ਜ਼ਿੰਦਗੀ 'ਚ ਵੀ ਸਿਖਾਉਂਦੇ ਰਹਿੰਦੇ ਹੋ, ਖਬਰਾਂ ਦੇ ਨਾਲ ਨਾਲ ਬਹੁਤ ਕੁਛ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਤੁਹਾਡੇ ਸਰੋਤਿਆਂ ਤੋਂ ਵੀ। ਰਮੇਸ਼ ਜੀ ਇੱਕ ਛੋਟਾ ਜਿਹਾ ਗਿਲਾ ਕਹਿ ਲਓ ਜਾਂ ਕਿੱਦਾਂ ਕਹਿ ਲਓ, ਵੀ ਨਾਣ ਦਾ ਵੀ ਕਾਰਨ ਸੀ ਮੇਰਾ, ਹਾਲਾਂਕਿ ਕੋਈ ਬਹੁਤਾ ਫਰਕ ਪੈਂਦਾ ਨਹੀਂ ਇੱਕ ਸਰੋਤੇ ਦੇ ਨਾਣ ਨਾਲ, ਪਰ ਉਹ ਇਹ ਸੀ ਵੀ ਮੈਨੂੰ ਲੱਗਦਾ ਵੀ ਪ੍ਰੋਗਰਾਮ ਜਾਂ ਤੁਸੀਂ ਸ਼ਾਇਦ ਕਿਤੇ ਨਾ ਕਿਤੇ ਆਪਣਾ ਜਿਹੜਾ ਬੇਸਿਕ ਤੁਹਾਡਾ ਜਿਸ ਕਰਕੇ ਤੁਸੀਂ ਜਾਣੇ ਜਾਂਦੇ ਹੋ, ਮੈਨੂੰ ਲੱਗਦਾ ਉਹ ਤੋਂ ਥੋੜ੍ਹਾ ਬਹੁਤ ਇੱਧਰ ਉੱਧਰ ਹੋ ਰਹੇ ਹੋ ਜਾਂ ਹੋ ਗਏ ਹੋ, ਉਹਦਾ ਕਾਰਨ ਇਹ ਹੈ ਵੀ ਮੈਨੂੰ ਲੱਗਦਾ ਵੀ ਸ਼ਾਇਦ ਸਿਰਫ ਤਾਨੇ ਮਿਹਣੇ ਜਾਂ ਤੰਜ ਕਸਣੇ ਜਾਂ ਮਿਹਣੇ ਮਾਰਨੇ, ਮਤਲਬ ਇੱਦਾਂ ਕਿ ਜਿਹਦਾ ਹੀ ਮੈਨੂੰ ਲੱਗਦਾ ਵੀ ਬਣ ਕੇ ਰਹਿ ਗਿਆ ਪ੍ਰੋਗਰਾਮ। ਮੈਂ ਮਾਫ਼ੀ ਚਾਹੁੰਦਾ ਤੁਹਾਡੇ ਤੋਂ ਵੀ, ਸਾਰਿਆਂ ਤੋਂ ਵੀ, ਪਰ ਜੋ ਮੈਨੂੰ ਫੀਲ ਹੋਇਆ ਮੈਂ ਉਹ ਦੱਸ ਰਿਹਾ। ਕੁਛ ਕੋਈ ਪੋਜ਼ਿਟਿਵ ਗੱਲ ਜਾਂ ਕੋਈ ਕੋਈ ਖਬਰ ਇੱਦਾਂ ਦੀ ਜਾਂ ਕੋਈ ਖਬਰ ਹੈ ਸਿਰਫ ਉਹਨੂੰ ਖਬਰ ਦੇ ਰੂਪ 'ਚ ਰੱਖਣਾ, ਮੈਨੂੰ ਲੱਗਦਾ ਉਹ ਚੀਜ਼ਾਂ ਸ਼ਾਇਦ ਪਤਾ ਨਹੀਂ ਮੈਂ ਹੀ ਗਲਤ ਐਕਸਪੈਕਟ ਕਰ ਰਿਹਾ। ਉਹਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਮਾਫ਼ ਕਰਨਾ ਪ੍ਰਭ ਜੀ, ਸ਼ਾਇਦ ਪ੍ਰਭ ਜੀ ਨੂੰ ਆਇਆਂ ਨੂੰ 2-3 ਮਹੀਨੇ ਹੋਏ ਨੇ ਇੱਥੇ ਆਇਆਂ ਨੂੰ, ਉਸ ਟਾਈਮ ਇਹਨਾਂ ਨੂੰ ਸ਼ਾਇਦ ਰਾਜਨੀਤੀ ਦਾ ਇੰਨਾ ਪਤਾ ਨਹੀਂ ਸੀ ਜ਼ਿਆਦਾ ਕੁਛ। ਹੁਣ ਜੋ ਇਹਨਾਂ ਨੂੰ ਪਤਾ ਲੱਗਿਆ 2-3 ਮਹੀਨਿਆਂ 'ਚ, ਉਹ ਇਹ ਪਤਾ ਲੱਗਿਆ ਵੀ ਕਿਹੜੀ ਪਾਰਟੀ ਨੂੰ ਜਾਂ ਕਿਹੜੇ ਬੰਦੇ ਨੂੰ ਕਿਹੜਾ ਤਾਨਾ ਮਾਰਨਾ ਜਾਂ ਉਹਦੀ ਕਿਹੜੀ ਉਹਨੂੰ ਟਿੱਚਰ ਕਰਨੀ ਹੈ। ਮਤਲਬ ਇੱਥੋਂ ਆਪਾਂ ਸਿੱਖ ਸਕਦੇ ਹਾਂ, ਦੇਖ ਸਕਦੇ ਹਾਂ ਵੀ ਅਸੀਂ ਕੀ ਸ਼ਾਇਦ ਬਣ ਗਏ ਹਾਂ ਜਾਂ ਕੀ ਅਸੀਂ ਕਰ ਰਹੇ ਹਾਂ। ਔਰ ਇਹ ਤੁਹਾਡੇ 'ਤੇ ਜਾਂ ਤੁਹਾਡੇ ਸਰੋਤਿਆਂ 'ਤੇ ਗੱਲ ਨਹੀਂ, ਇਹ ਮੈਨੂੰ ਲੱਗਦਾ ਆਮ ਸਮਾਜ 'ਤੇ ਹੀ ਇਹ ਗੱਲ ਰਹਿ ਗਈ। ਆਪਾਂ ਸੋਸ਼ਲ ਮੀਡੀਆ ਦੇਖੀਏ ਜਾਂ ਬਾਕੀ ਚੀਜ਼ਾਂ ਵੀ ਦੇਖੀਏ, ਪਰਿਵਾਰਾਂ 'ਚ ਜਾਂ ਦੋਸਤਾਂ 'ਚ ਵੀ ਦੇਖੀਏ, ਇੱਦਾਂ ਦੀ ਹੀ ਬਣ ਕੇ ਰਹਿ ਗਏ ਹਾਂ ਅਸੀਂ। ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਦਾ ਜੀ।
0: ਜੀ ਬਹੁਤ ਸ਼ੁਕਰੀਆ, ਤੁਹਾਡੇ ਜਿਹੜੇ ਸੁਝਾਵ ਪਹੁੰਚ ਚੁੱਕੇ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਪ੍ਰਭ ਸੰਧੂ ਜੀ, ਸੱਚੀ ਗੱਲ ਇਹ ਹੈ ਗਗਨ ਜੀ, ਚਲੋ ਮੈਨੂੰ ਲੱਗਦਾ ਕਿ ਕੁਛ ਦਿਨਾਂ ਬਾਅਦ ਜੇ ਇਹਦਾ ਜਵਾਬ ਦੇ ਸਕਿਆ ਤੇ ਜ਼ਰੂਰ ਦੇਵਾਂਗਾ, ਕਿਉਂਕਿ ਬਹੁਤੀ ਗੱਲ ਮੈਂ ਲੰਬੀ ਕਰਨੀ ਨਹੀਂ। ਕੁਛ ਦਿਨਾਂ ਬਾਅਦ ਜੇ ਸਾਂਝ ਪਾਈ ਤੇ ਜ਼ਰੂਰ ਇਹਦੀ ਸਾਂਝ ਪਾਵਾਂਗਾ, ਕਿਉਂਕਿ ਇਹਦਾ ਜਵਾਬ ਜਿਹੜਾ ਤੁਸੀਂ ਭਾਲਦੇ ਹੋ ਉਹ ਥੋੜ੍ਹਾ ਜਿਹਾ ਸਮੇਂ ਵਿੱਚ ਹੀ ਛੁਪਿਆ, ਅਤੇ ਮੈਨੂੰ ਲੱਗਦਾ ਕਿ ਉਹ ਥੋੜ੍ਹਾ ਜਿਹਾ ਅਸੀਂ ਇੰਤਜ਼ਾਰ ਕਰ ਲਈਏ
0: ਜੀ। ਅਗਲੀ ਕਾਲ ਵੱਲ ਚੱਲਦੇ ਜੀ। ਜੀ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਨਾਲ ਨੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
3: ਬਹੁਤ ਸਤਿਕਾਰ ਸਰ, ਸਤਿ ਸ਼੍ਰੀ ਅਕਾਲ। ਪ੍ਰਭ ਜੀ ਤੁਸੀਂ ਮੈਂ ਨੇੜੇ ਕਰੀ ਵੇਖਣ ਦਾ ਮੌਕਾ ਤਾਂ ਬਹੁਤ ਮਿਹਨਤ ਕਰਦੇ ਹੋ, ਔਰ ਮੇਰੇ 'ਚ ਬਹੁਤ ਬਾਕੀ ਨਾਲ ਆਪਣੀ ਪੱਤਰਕਾਰੀ ਕਰਦੇ ਆ। ਰਮੇਸ਼ ਜੀ ਗੱਲ ਇਹ ਆ ਕਿ ਅੱਜ ਰਾਜਨੀਤੀ ਜਿਸ ਲੈਵਲ 'ਤੇ ਪਹੁੰਚ ਗਈ, ਚਾਹੇ ਇੱਥੇ ਆ ਚਾਹੇ ਇੰਡੀਆ 'ਚ, ਇੱਕ ਧੰਦਾ ਜਿਹਾ ਬਣ ਕੇ ਰਹਿ ਗਈ ਆ। ਮੈਂ ਤੁਹਾਨੂੰ ਗੱਲ ਇੱਕ ਮਿੰਟ ਲਾਊਂਗਾ ਤਾਂ 10 ਜਾਂ 30 ਸੈਕਿੰਡ। ਕੋਈ ਮੰਤਰੀ ਸਾਡੀ ਵੀਡੀਓ ਬੜੀ ਪਾਪੂਲਰ ਹੋਈ, ਉਹਨਾਂ ਨੇ ਆਪਣੇ ਜਹਾਜ਼ ਪਾਲੇ, ਸ਼ਿਪ ਪਾਲੇ, ਅਤੇ ਇਹ ਮੁੱਖ ਨੇ ਸੱਦ ਲਿਆ ਘਰੇ ਅਤੇ ਕਹਿੰਦੇ ਵੀ ਤੂੰ ਸ਼ਿਪ ਪਾਲੇ ਆ, ਕਹਿੰਦਾ ਵੀ ਸਾਹਿਬ ਬਹਾਦਰ ਵੀ ਅਸੀਂ ਕੈਬਨ ਮੰਤਰੀ ਹਾਂ, ਹੁਣ ਰਿਕਸ਼ੇ 'ਤੇ ਪਾਉਣੇ ਸ਼ਿਪ ਹੀ ਪਾਵਾਂਗੇ, ਵੀ ਇੰਨੀ ਵੱਡਾ ਅਹੁਦਾ ਮੇਰੇ ਕੋਲ, ਮੈਂ ਕੈਬਨ ਮੰਤਰੀ ਹਾਂ ਅਤੇ ਮੈਂ ਹੁਣ ਰਿਕਸ਼ਾ ਚਲਾਊਂਗਾ ਨਹੀਂ। ਅਤੇ ਮੁੜ ਕੇ ਗੱਲ ਇਹ ਚੱਲੀ, ਕੋਈ ਬੈਗ ਸੀ ਕਿਸੇ ਦਾ ਗੁਆਚ ਗਿਆ, ਤਾਂ ਬੀਬੀ ਕਹਿੰਦੇ ਵੀ ਜਾ ਕੇ ਲੱਭ ਲਾ, ਉੱਥੇ ਬਹੁਤ ਸਾਰੇ ਬੈਗ ਪਏ ਸੀ ਪੈਸਿਆਂ ਦੇ, ਇੰਨੀ ਕਰਪਸ਼ਨ, ਇੰਨਾ ਉੱਥੇ ਬੁਰੀ ਹਾਲਤ ਹੈ, ਚਾਹੇ ਕੋਈ ਪਾਰਟੀ ਵੀ ਆ, ਮੈਨੂੰ ਐਂ ਲੱਗਦਾ ਕਿ ਅਸੀਂ ਜਦ ਤੱਕ ਸੇਵਾ ਕਰਨ ਆਉਂਦੇ ਹਾਂ, ਪਰ ਸੇਵਾ ਕਾਹਦੀ ਕਰਦੇ ਹਾਂ, ਸਭ ਨੂੰ ਪਤਾ ਵਾ, ਚਾਹੇ ਉਹ ਕੋਈ ਮਹਿਕਮਾ ਆ, ਚਾਹੇ ਉਹ ਰੈਵਨਿਊ ਡਿਪਾਰਟਮੈਂਟ ਆ, ਕਿੰਨੇ ਕਿੰਨੇ ਉੱਥੇ ਇੱਕ ਇੱਕ ਡਾਟੇ ਕੱਢੇ ਸੀ, ਕਿਹੜੇ ਕਿਹੜੇ ਮੁੱਖ ਨੂੰ ਕਿੰਨੇ ਕਿੰਨੇ ਮਹੀਨੇ ਦੀ ਆਮਦਨ ਆ, ਅੱਜ ਰਾਜਨੀਤੀ ਧੰਦਾ ਬਣ ਕੇ ਰਹਿ ਗਈ। ਮੈਂ ਤੁਹਾਡੇ ਜ਼ਰੂਰ ਚਾਹੂੰਗਾ ਟਿੱਪਣੀ ਕਰੋ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਅਸੀਂ ਕਿਸ ਦੁਨੀਆਂ ਨਾਲ ਵੱਧ ਰਹੇ ਹਾਂ, ਜ਼ਰੂਰ ਟਿੱਪਣੀ ਕਰਿਓ, ਮੈਂ ਤੁਹਾਨੂੰ ਸੁਣਦਾ।
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ ਸਰੋਤਿਓ, ਵੈਸੇ ਤੇ ਜਿਸ ਰਾਜਨੀਤੀ ਨੂੰ ਅਸੀਂ ਸਾਰੇ ਕੋਸ ਰਹੇ ਹਾਂ, ਜਿਸ ਰਾਜਨੀਤੀ ਤੇ ਅਸੀਂ ਲਗਭਗ ਇੱਕ ਮੱਤ ਤੱਕ ਅੱਜ ਦੀ ਰਾਜਨੀਤੀ ਬੜੀ ਗੰਦਲੀ ਹੋ ਗਈ ਹੈ, ਇਹ ਰਾਜਨੀਤੀ ਨੂੰ ਅਸੀਂ ਤੁਸੀਂ ਹੀ ਲੈ ਕੇ ਆਏ, ਭਾਵ ਕਿ ਇੱਕ ਸੰਵਿਧਾਨ ਘੜਿਆ ਸੀ ਤੁਸੀਂ, ਉਸ ਸੰਵਿਧਾਨ ਦੇ ਹੱਕ 'ਚ ਨਾਅਰੇ ਲਾ ਕੇ ਉਹਦੇ ਪਾਲਣਹਾਰ ਬਣ ਗਏ, ਉਹਨੂੰ ਅਸੀਂ ਕਬੂਲ ਕੀਤਾ, ਉਸ ਸੰਵਿਧਾਨ ਦੇ ਤਹਿਤ ਲੋਕਤੰਤਰ ਦੇ ਵਿੱਚ ਪਾਰਟੀਆਂ ਦਾ ਬਣਨਾ, ਵੋਟਾਂ ਦੀ ਵਿਧੀ ਤੇ ਸਾਡਾ ਵੋਟਾਂ ਪਾਉਣਾ, ਉਹਨਾਂ ਦਾ ਸਰਕਾਰ ਬਣਾਉਣਾ, ਭਾਵ ਕਿ ਜੋ ਕੁਛ ਅਸੀਂ ਲੈ ਕੇ ਆਏ, ਜਿਹੜਾ ਅਸੀਂ ਨਹੀਂ ਲੈ ਕੇ ਆਏ, ਜਿਹੜਾ ਨਾਲ ਲੈ ਕੇ ਆਉਣਾ ਚਾਹੀਦਾ ਸੀ, ਜਿੱਥੇ ਇਹ ਗੱਲ ਦਾ ਸਾਰਾ ਭੇਦ ਛੁਪਿਆ ਹੈ। ਬਹੁਤ ਟਾਵੇਂ ਟਾਵੇਂ ਵਿਅਕਤੀ ਸੀ, ਬਹੁਤ ਟਾਵੇਂ ਟਾਵੇਂ, ਜਦੋਂ ਇਹ ਸੰਵਿਧਾਨ ਲਿਖਣ ਦੀਆਂ ਗੱਲਾਂ ਜੀ ਸ਼ੁਰੂ ਵੀ ਨਹੀਂ ਹੋਈਆਂ ਸੀ, ਜਦੋਂ ਆਜ਼ਾਦੀ ਦੀ ਮੰਗ ਸ਼ੁਰੂ ਹੋ ਗਈ ਸੀ ਕਿ ਆਜ਼ਾਦੀ ਚਾਹੀਦੀ ਹੈ, ਉਦੋਂ ਜੇ ਯਾਦ ਕਰੋ ਤੇ ਸ਼ਹੀਦ ਭਗਤ ਸਿੰਘ ਨੇ ਇਹ ਗੱਲ ਕਹਿ ਦਿੱਤੀ ਸੀਗੀ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ, ਕਿ ਸਾਨੂੰ ਆਜ਼ਾਦੀ ਇਹੋ ਜਿਹੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਚ ਗੋਰੇ ਚਲੇ ਜਾਣ ਤੇ ਇੱਥੇ ਸਾਡੇ ਤੇ ਕਾਬਜ ਹੋ ਜਾਣਾ। ਸ਼ਹੀਦ ਭਗਤ ਸਿੰਘ ਨੇ ਬਹੁਤ ਸਮਾਂ ਪਹਿਲਾਂ ਕਹਿ ਦਿੱਤਾ ਸੀ, ਅੱਜ ਉਸ ਆਜ਼ਾਦੀ ਤੇ ਅਸੀਂ ਹੁਣ, ਤੁਸੀਂ ਭਗਤ ਸਿੰਘ ਤੇ ਜਦੋਂ ਅੱਜ ਦੇ ਸਮੇਂ ਦਾ ਅਸੀਂ ਜ਼ਿਕਰ ਕਰਦੇ ਹਾਂ, 100 ਸਾਲ ਦਾ ਕਹਿ ਸਕਦੇ ਹਾਂ ਕਰੀਬ ਕਰੀਬ, ਭਾਵੇਂ ਸਾਨੂੰ ਜਾ ਕੇ 80-85 ਸਾਲ ਬਾਅਦ ਇਹ ਗੱਲ ਸਮਝ ਆਈ ਕਿ ਜਿਹੜਾ ਭਗਤ ਸਿੰਘ ਨੇ ਉਦੋਂ ਗੱਲ ਕਹੀ ਸੀ ਉਹਨੂੰ ਕੀ ਕਹੀ ਸੀ। ਚਲੋ ਅੱਜ ਵੀ ਆ ਗਈ, ਮੈਂ ਕਹਿੰਦਾ ਕੋਈ ਗੱਲ ਨਹੀਂ, ਅੱਜ ਵੀ ਆ ਗਈ ਚੰਗੀ ਗੱਲ, ਅੱਜ ਵੀ ਬਹੁਤਿਆਂ ਨੂੰ ਨਹੀਂ ਆਈ, ਥੋੜਿਆਂ ਨੂੰ ਆਈ ਹੈ, ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਉਹ ਚੀਜ਼ ਨੂੰ ਸਮਝ ਲਈਏ ਤੇ ਉਹਦਾ ਹੱਲ ਲੱਭ ਲਈਏ। ਮੈਂ ਇਹੀ ਹਮੇਸ਼ਾ ਕਹਿੰਦਾ ਆ ਕਿ ਉਹਦਾ ਹੱਲ ਲੱਭ ਲਈਏ, ਕੋਸਣਾ ਸਾਡਾ ਰਾਈਟ ਹੈ, ਕੋਸਾਂਗੇ ਵੀ, ਤਾਨੇ ਵੀ ਮਾਰਾਂਗੇ, ਸਾਡਾ ਬਤੌਰ ਪੱਤਰਕਾਰ, ਬਤੌਰ ਸਰੋਤੇ, ਬਤੌਰ ਨਾਗਰਿਕ ਸਾਡਾ ਰਾਈਟ ਹੈ ਕਿ ਅਸੀਂ ਆਪਣੇ ਗਲਤ ਨੂੰ ਗਲਤ ਕਹੀਏ, ਜੇ ਪੋਲੀਟੀਕਲ ਪਾਰਟੀ ਸਰਕਾਰ ਦੇ ਰੂਪ 'ਚ ਜਾਂ ਵਿਰੋਧੀ ਧਿਰ ਦੇ ਰੂਪ 'ਚ ਜਾਂ ਜਿਵੇਂ ਵੀ ਹੈ, ਜੇ ਉਹ ਗਲਤ ਕਰਦੀ ਤੇ ਅਸੀਂ ਗਲਤ ਕਹੀਏ, ਉਹ ਸਾਡਾ ਅਧਿਕਾਰ ਹੈ, ਪਰੰਤੂ ਨਾਲ ਕਰਨਾ ਕੀ ਹੈ ਉਹ ਵੀ ਹੋਕਾ ਭੋਰਾ ਭੋਰਾ ਆਪਾਂ ਦੇਣ ਲੱਗੀਏ, ਮੈਨੂੰ ਲੱਗਦਾ ਤਾਂ ਜਾ ਕੇ ਸਾਲਾਂ ਬੱਧੀ ਪੈ ਕੇ ਇਹ ਗੱਲ ਨਿਬੜਨੀ ਹੈ।
0: ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਜੀ। ਕੁਲਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਜੀ ਕੁਲਦੀਪ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ, ਤੁਸੀਂ ਆਉਂਦੇ ਰਹੋ ਜੀ।
4: ਰਮੇਸ਼ ਜੀ, ਇਹ ਕਿੰਨੀ ਕੁ ਗੱਲ ਸੱਚੀ ਹੈ, ਮੈਂ ਕੱਲ ਵੇਖ ਰਿਹਾ ਸੀ ਇੱਕ ਪਿੰਡ ਦੀ, ਚਲੋ ਕਈਆਂ ਪਿੰਡਾਂ ਦੀ ਕਹਾਣੀ ਹੋਈ ਸੀ, ਤੁਸੀਂ ਦੱਸੋਗੇ ਕਿ ਉਹ ਪਿੰਡ ਦੇ ਸੱਥ ਦੇ ਵਿੱਚ ਸਾਰੇ ਬਜ਼ੁਰਗ, ਸਾਰਾ ਪਿੰਡ ਇਕੱਠਾ ਹੋਇਆ ਸੀ, ਉਹ ਪਿੰਡ ਦੇ ਲੋਕਾਂ ਦੀ, ਲੋਕੀ ਇਹ ਗੱਲ ਸਾਂਝੀ ਕਰ ਰਹੇ ਸੀ ਸਾਰੇ ਪੱਤਰਕਾਰਾਂ ਨਾਲ ਕਿ ਸਾਡੇ ਪਿੰਡ ਦੇ ਵਿੱਚ ਪਿਛਲੇ ਕਾਫੀ ਟਾਈਮ ਤੋਂ ਕੋਈ ਵੀ ਡੋਲੀ ਨਹੀਂ ਆਈ ਤੇ ਮੌਤਾਂ ਬਹੁਤ ਹੋਈਆਂ ਨੇ, ਤੇ ਜੇ ਉਹ ਡੋਲੀ ਆਈ ਹੈ ਉਹ 10-20-15 ਦਿਨ ਬਾਅਦ ਉਹ ਕੁੜੀਆਂ ਇੱਥੇ ਰਹੀਆਂ ਨੇ, ਉਹ ਚੱਲ ਗਈਆਂ ਨੇ, ਉਹਨਾਂ ਨੇ ਕਿਸ ਤਰ੍ਹਾਂ ਬੋਲਿਆ ਕਿ ਅਸੀਂ ਉਹ ਉਹਨਾਂ ਨੂੰ ਰੱਖਣ ਨੂੰ ਰੱਖ ਵੀ ਨਹੀਂ ਸਕਦੇ ਸਾਡੇ ਬੱਚੇ ਇਹਦੇ, ਇਸ ਤਰ੍ਹਾਂ ਬੋਲਿਆ ਕਿ ਇਹ 'ਚ ਕਿੰਨੀ ਕੁ ਸੱਚਾਈ ਹੈ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ 26 ਤਰੀਕ ਨੂੰ ਲੋਕ ਮਿਲਣੀ ਹੋਣ ਲੱਗੀ ਤੇ ਜੱਥੀਆਂ ਪਾਉਣ ਲੱਗੇ ਨੇ, ਇਹ ਆਪਣਾ ਰਮੇਸ਼ ਜੀ ਤੁਸੀਂ ਇਹ ਵੇਖੋ ਵੀ ਸਤੌਜ ਪਿੰਡ ਦੇ ਵਿੱਚ ਲੋਕੀ ਜੱਥੀਆਂ ਪਾਉਣ ਗਏ ਸੀ, ਉਹਨਾਂ ਨੂੰ ਜੱਥੀਆਂ ਪਾ ਕੇ ਮਿਲੇ ਨਹੀਂ, 27 ਤਰੀਕ ਵਾਸਤੇ ਮੁਲਾਜ਼ਮਾਂ ਨੇ 2 ਲੱਖ ਅਰਜ਼ੀਆਂ ਦੇ ਦਿੱਤੀਆਂ ਨੇ ਛੁੱਟੀ ਵਾਸਤੇ, ਤੇ ਉਹ 27 ਤਰੀਕ ਨੂੰ ਜੱਫੀ ਪਾਉਣ ਨੂੰ ਤਿਆਰ ਨੇ, ਇਹ ਕਹਿੰਦੇ ਵੀ ਇਹ ਗੌਰਮੈਂਟ ਜੱਫੀ, ਉਹ ਇਹ ਸਾਰੇ ਲੋਕੀ ਸਾਡੇ ਆਪਣੀ ਗਿਣਤੀ ਚ ਜਾਂ ਵੋਟਰਾਂ ਚ ਨਹੀਂ ਆਉਂਦੇ, ਇਹਨਾਂ ਨੂੰ ਜੱਫੀ ਕਿਉਂ ਨਹੀਂ ਪਾਈ ਜਾਂਦੀ ਜੀ, ਉਹ ਸਪੈਸ਼ਲ 26 ਤਰੀਕ ਕੁਛ ਖਾਸ ਲੋਕਾਂ ਨੂੰ ਜੱਫੀ ਪਾਉਣ ਚੱਲੇ ਨੇ, ਪ੍ਰੋਗਰਾਮ ਹਮੇਸ਼ਾ ਤਾਂ ਬੜਾ ਵਧੀਆ ਚੜ੍ਹਦੀ ਕਲਾ ਜੀ।
1: ਜਿਹੜੀ ਸਤੌਜ ਪਿੰਡ ਦੀ ਪ੍ਰਭਸੰਤ ਜੀ ਸਰੋਤੇ ਕੱਲ ਕਰਕੇ ਗਏ ਆ, ਕੱਲ ਸਤੌਜ ਪਿੰਡ ਜੋ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਲੈਣ ਲਈ ਪਹੁੰਚੇ ਸੀ, ਉਹ ਬੜਾ ਹੈਰਾਨੀਜਨਕ ਹੈ ਕਿ ਦੇਖੋ ਪਿੰਡ ਨੂੰ ਇੱਕ ਛੋਟਾ ਰਸਤਾ ਜਾਂਦਾ ਹੈ, ਪਿੰਡ ਦਾ ਲਿੰਕ ਰਸਤਾ ਡੰਡੀ, ਚਲੋ ਡੰਡੀ ਤਾਂ ਨਹੀਂ ਕਹਿ ਸਕਦੇ, ਰਾਹ ਹੀ ਕਵਾਂਗੇ, ਡੰਡੀਆਂ ਤੇ ਹੁਣ ਨਹੀਂ ਰਹੀਆਂ, ਉਹ ਰਸਤੇ ਤੇ ਬੈਰੀਕੇਡ ਲਾ ਦਿੱਤੇ ਗਏ ਕਿ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ। ਮੇਰੀ ਸਮਝ ਤੋਂ ਬਾਹਰ ਸੀ ਕਿ ਜੇ ਭੋਰਾ ਅੱਗੇ ਵੀ ਚਲੇ ਜਾਂਦੇ ਅੱਗੇ ਕੀ ਸਾਡਾ, ਤੁਸੀਂ ਉੱਥੇ ਤੋਪਾਂ ਸੀ ਜਿਹੜੀਆਂ ਉਹਨਾਂ ਨੇ ਚਲਾ ਦੇਣੀਆਂ ਸੀ ਜਾਂ ਇਹਨਾਂ ਨੂੰ ਚੁੱਕ ਕੇ ਲੈ ਆਉਣੀਆਂ ਸੀ ਮੁਲਾਜ਼ਮਾਂ ਨੇ, ਉਹ ਬੜਾ ਹੀ ਡਰਾਮੋ ਉੱਥੇ ਤੇ ਅਸੀਂ ਡਰਾਮੇਬਾਜ਼ੀ ਦੇਖੀ ਕਿ ਪੁਲਿਸ ਨੇ ਕਿੱਡੇ ਵੱਡੇ ਪੱਧਰ ਤੇ ਉੱਥੇ ਜਿਹੜਾ ਹੈਗਾ ਮੁਲਾਜ਼ਮਾਂ ਦੇ ਪਾਣੀ ਦੀਆਂ ਵਿਛਾੜਾਂ ਮਾਰੀ, ਉਹ ਬੜਾ ਅਜੀਬੋ ਗਰੀਬ ਵਰਤਾਰਾ। ਹਾਲਾਂਕਿ ਇੱਥੇ ਮੈਂ ਇੱਕ ਚੀਜ਼ ਨਾਲ ਜੋੜ ਦੇਵਾਂ ਜੋ ਮੇਰੇ ਕੋਲ ਰਿਪੋਰਟਾਂ ਨੇ, ਸਤੌਜ ਪਿੰਡ ਦੇ ਕੁਛ ਲੋਕਾਂ ਨੇ ਤੇ ਸਤੌਜ ਪਿੰਡ ਦੇ ਨਾਲ ਹੀ ਇੱਕ ਪਿੰਡ ਪੈਂਦਾ, ਮੇਰੇ ਕੋਲੋਂ ਸਲਿੱਪ ਕਰ ਗਿਆ, ਮੈਨੂੰ ਪਿੰਡ ਦੱਸ ਰਹੇ ਸੀ ਜਿਹੜੇ ਉੱਥੇ ਲੀਡਰ ਸੀ ਕਿ ਲੋਕਾਂ ਨੇ ਆਪਣੇ ਘਰਾਂ ਦੇ ਗੇਟਾਂ ਦੇ ਬਾਹਰ ਜੇ ਕਿਸੇ ਦੇ ਕੋਲ ਬਾਲਟੀ ਸੀ ਜਾਂ ਟੱਬ ਸੀ ਪਾਣੀ ਦੀਆਂ ਛਬੀਲਾਂ ਵੀ ਲਾਈਆਂ, ਜਿਹੜੀ ਤੇ ਲੋਕ ਮਿਲਣੀ ਲੋਕਾਂ ਦੀ ਮਿਲਣੀ ਹੈ ਪ੍ਰਭ ਸੰਧੂ ਜੀ, ਉਹ ਲੋਕਾਂ ਨੇ ਕੱਲ ਵੀ ਕੀਤੀ ਹੈ, ਜਿਹੜੇ ਰਾਜਨੀਤਿਕ ਪਾਰਟੀ ਤੋਂ ਉੱਪਰ ਉੱਠ ਕੇ ਉਹ ਕਿਸੇ ਅਕਾਲੀ ਦਲ ਦੀ ਛਬੀਲ ਨਹੀਂ ਸੀ, ਕਿਸੇ ਆਮ ਆਦਮੀ ਪਾਰਟੀ ਦੇ ਵਿਰੋਧੀ ਦੀ ਛਬੀਲ ਨਹੀਂ ਸੀ, ਉਹ ਲੋਕਾਂ ਦੀ ਸੀ ਕਿ ਗਰਮੀ ਬੜੀ ਹੈ, ਪਿਆਸ ਲੱਗੀ, ਲੋਕ ਆਏ ਹੈ ਤੇ ਭਾਈ ਜੀ ਅਸੀਂ ਪਾਣੀ ਪਿਲਾ ਦਾਂਗੇ, ਚਾਰ ਜਗ ਸਾਡਾ ਕੀ ਜਾਂਦਾ ਹੈ, ਲੋਕਾਂ ਨੇ ਪਾਣੀ ਵੀ ਪਿਲਾਇਆ, ਪਰੰਤੂ ਭਗਵੰਤ ਮਾਨ ਦੀ ਪੁਲਿਸ ਨੇ ਲੋਕਾਂ ਤੇ ਲਾਠੀਆਂ ਭਰਾਈਆਂ, ਪਾਣੀ ਦੀਆਂ ਪਛਾੜਾਂ ਮਾਰੀਆਂ। ਮੈਂ ਸਮਝਦਾ ਕਿ ਇੱਥੋਂ ਪਤਾ ਲੱਗਦਾ ਕਿ ਲੋਕ ਤੇ ਹਾਕਮ ਕੀ ਹੁੰਦੇ ਹੈਗੇ ਆ। ਜਿਹੜਾ ਦੂਜਾ ਮੁੱਦਾ ਸਰੋਤਿਓ, ਅੱਜ ਨਹੀਂ ਉੱਧਰ ਨੂੰ ਜਾਣਾ, ਸਮਾਂ ਆਕਿਆ ਨਹੀਂ ਦਿੰਦਾ, ਅਸੀਂ ਹੋਰ ਵੀ ਗੱਲਾਂ ਬਾਤਾਂ ਕਰਨੀਆਂ, ਉਹ ਬੜਾ ਪੰਜਾਬ ਦਾ ਸੀਰੀਅਸ ਮੁੱਦਾ ਆ, ਜਿਹੜਾ ਸਰੋਤੇ ਪ੍ਰਭ ਸੰਧੂ ਜੀ ਇਸ਼ਾਰਾ ਕਰਕੇ ਗਏ ਆ ਕਿ ਪੰਜਾਬ ਦੇ ਵਿੱਚ ਇੱਕ ਤੇ ਉਹਨਾਂ ਨੇ ਦੱਸਤਾ ਕਿ ਡੋਲੀਆਂ ਨਹੀਂ ਆ ਰਹੀਆਂ, ਡੋਲੀਆਂ ਤਾਂ ਨਹੀਂ ਆ ਰਹੀਆਂ ਕਿ ਬਹੁਤੀ ਇੱਕ ਨੌਜਵਾਨ ਵਰਗ ਵਿਦੇਸ਼ਾਂ ਚਲਾ ਗਿਆ, ਉਹ ਵਿਦੇਸ਼ਾਂ ਚ ਵਿਆਹ ਕਰਾ ਕੇ ਸਿੱਧਾ ਫਿਰ ਬਹੂਈ ਘਰ ਆਉਂਦੀ ਹੈ, ਤੇ ਸਾਡੇ ਵਰਗੇ ਕਈ ਵਾਰੀ ਉਹ ਦੇਖਣ ਹੀ ਜਾਂਦੇ ਆ ਕਿ ਫਲਾਨਾ ਵਿਆਹ ਲਿਆਇਆ ਉੱਥੋਂ। ਦੂਜਾ ਜਿਹੜਾ ਨਸ਼ਾ ਜਾਂ ਹੋਰ ਬੇਰੋਜ਼ਗਾਰੀ ਜਾਂ ਇੱਦਾਂ ਦੇ ਕਈ ਕਾਰਨ ਹੈ, ਉਹ ਵੀ ਡੋਲੀਆਂ ਚੜਚਣ ਹੈ। ਤੀਸਰਾ ਜਿਹੜਾ ਨਸ਼ੇ ਦੇ ਕਰਕੇ ਜਿਹੜਾ ਤੁਸੀਂ ਇਸ਼ਾਰਾ ਕਰ ਗਏ ਹੋ ਕਿ ਵਿਆਹ ਤੇ ਹੋ ਗਿਆ, ਬਾਅਦ ਵਿੱਚ ਨਿਭਣ ਦੇ ਲਈ ਕੁਛ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ 'ਚ, ਉਹਨਾਂ ਦੀ ਪੂਰਤੀ ਨਹੀਂ ਹੋ ਰਹੀ, ਸੋ ਇਹ ਵਾਕਈ ਪੰਜਾਬ ਦੀ ਸਮੱਸਿਆ ਹੈਗੀ ਹੈ, ਪੰਜਾਬ 'ਚ ਵੱਧ ਰਹੀ ਹੈ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਵੀ ਯਾਦ ਰੱਖਿਓ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸ ਤੁਸੀਂ ਲੱਭ ਰਹੇ ਸੀ, ਅਪਲਾਇੰਸਸ ਤੇ ਅਪਲਾਇੰਸਸ ਤੁਸੀਂ ਮਾਫ ਕਰਨਾ, ਸੋ ਕਾਲ ਸਰੋਤਿਆਂ ਨੇ ਡਿਸਕਨੈਕਟ ਨਹੀਂ ਕੀਤੀ ਸੀਗੀ। ਸੋ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ, 905-450-0054, ਕਿਸੇ ਵੀ ਤਰ੍ਹਾਂ ਦੇ ਤੁਸੀਂ ਅਪਲਾਇੰਸਸ ਖਰੀਦਣੇ ਆ ਤਾਂ ਅਪਲਾਇੰਸ ਜੰਕਸ਼ਨ 905-450-0054, 905-450-0054, ਅਪਲਾਇੰਸ ਜੰਕਸ਼ਨ। ਮੋਨਾ ਮਹਿੰਗੀ ਜੀ, ਉਹਨਾਂ ਦਾ ਸੁਨੇਹਾ ਤੁਹਾਨੂੰ ਦਈਏ, ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ। ਮੋਨਾ ਮਹਿੰਗੀ ਜੀ ਲੰਬੇ ਸਮੇਂ ਤੋਂ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ, ਤੁਸੀਂ ਡਿਸੇਬਿਲਿਟੀ ਅਤੇ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਤੁਸੀਂ ਪੂਰੀ ਪਲੈਨਿੰਗ ਕਰਨੀ ਆ, ਕੋਈ ਗੱਲਬਾਤ ਆ, ਆਪਣੇ ਫਿਊਚਰ ਨੂੰ ਅੱਗੇ ਕਿੱਦਾਂ ਪਲਾਨ ਕਰਨਾ, ਆਪਣੇ ਬੁਢਾਪੇ ਨੂੰ ਕਿੱਦਾਂ ਪਲਾਨ ਕਰਨਾ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਕਿੱਦਾਂ ਪਲਾਨ ਕਰਨਾ, ਤੁਸੀਂ ਮੋਨਾ ਮਹਿੰਗੀ ਜੀ ਨਾਲ ਜ਼ਰੂਰ ਗੱਲਬਾਤ ਕਰਿਓ, 416-509-1509, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਪਲੈਨਿੰਗ ਤੁਹਾਡੀ ਨਹੀਂ ਹੈਗੀ ਨਾ, ਫਿਰ ਤੁਸੀਂ ਇੱਕ ਜਗ੍ਹਾ 'ਤੇ ਸਟੇ ਨਹੀਂ ਕਰ ਸਕਦੇ, ਆਪਣੇ ਆਪ ਨੂੰ ਸਟੇਬਲ ਨਹੀਂ ਕਹਿ ਸਕਦੇ, ਸੋ ਪਲੈਨਿੰਗ ਬਹੁਤ ਜ਼ਰੂਰੀ ਆ। 416-509-1509 ਮੋਨਾ ਮਹਿੰਗੀ ਜੀ ਨਾਲ ਤੁਸੀਂ ਗੱਲਬਾਤ ਕਰਿਓ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਹਰਵਿੰਦਰ ਪਨੇਸਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ।
5: ਸਭ ਜੀ ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਰਮੇਸ਼ ਜੀ 94-95 ਤਾਂ ਅਸੀਂ ਸੀਟਾਂ ਦੇ ਦੇਣੀ ਹੈ, ਵਿਰੋਧੀ ਧਿਰ ਦੇਣੀ ਨਹੀਂ, ਫਿਰ ਸਰਕਾਰ ਤੋਂ ਚੰਗਾ ਕੰਮ ਭਾਲਦੇ ਨੇ। ਮੈਂ ਤੁਹਾਨੂੰ ਪੁੱਛਣਾ ਸੀ ਜੀ, ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਨਾ ਅਸੀਂ ਸੜਕਾਂ ਅੱਜ ਕੱਲ੍ਹ ਲੋਕਾਂ ਵਾਂਗੂ ਨੇ ਵੀ ਬਹੁਤ ਵਧੀਆ ਬਣਾਉਣੇ ਅਸੀਂ ਸੜਕਾਂ, ਐਂ ਨਹੀਂ ਵੀ ਟੁੱਟ ਜਾਣਗੀਆਂ ਜਦੀ। ਹੁਣ ਇੱਕ ਬਠਿੰਡੇ ਦੇ ਕੋਲ ਇੱਕ ਪਿੰਡ ਦੀ ਸੜਕ ਦਿਖਾਈ ਆ ਜੀ, ਉਹ ਕਹਿੰਦੇ ਹੱਥ ਨਾਲ ਭੁਰਜ ਰਹੀ ਆ, ਉਹਦੇ ਸਰਪੰਚ ਨੇ ਵੀ ਪਾਇਆ ਜੀ ਉਹਦੇ ਤੇ, ਤੇ ਉਹ ਜਾ ਕੇ ਪੁਲਿਸ ਨੇ ਕੀ ਕੀਤਾ ਤਾਂ ਪਤਾ ਹੈ, ਤੇ ETO ਸਾਹਿਬ ਕਿੱਥੇ ਗਏ ਕਿੱਥੇ, ਉਹ ਤੋਂ 3 ਮੀਲ ਦੂਰ ਲੋਕਾਂ ਨੂੰ ਲੈ ਕੇ ਗਏ ਨੇ ਵੀ ਆਹ ਦੇਖੋ ਸੜਕ ਸਾਡੀ ਬਣੀ ਹੋਈ, ਵੀ ਜਿੱਥੇ ਦੀ ਜਿਹੜੇ ਪਿੰਡ ਦੀ ਆ ਉੱਥੇ ਦੀ ਸੜਕ ਦਿਖਾ ਨਹੀਂ ਰਹੇ, 3 ਮੀਲ ਪਰੇ ਦੀ ਦਿਖਾਉਣ ਗਏ ਨੇ। ਪਲੀਜ਼ ਦੱਸੋਗੇ ਤੁਹਾਡੇ ਕੀ ਵਿਚਾਰਾਂ, ਵੀ ਸੜਕਾਂ ਉਵੇਂ ਹੀ ਬਣ ਰਹੀਆਂ ਕਿ ਪਹਿਲਾਂ ਵਾਂਗੂ ਕੋਈ ਫਰਕ ਆ ਜੀ? ਥੈਂਕ ਯੂ ਸਰ, ਮੈਂ ਆਪਦੀ ਸੁਣ
0: ਜੀ। ਬਹੁਤ ਸ਼ੁਕਰੀਆ ਜੀ ਰਮੇਸ਼ ਜੀ।
1: ਚਲੋ ਇਹਨੂੰ ਨਾ ਦੋ ਹਿੱਸਿਆਂ ਚ ਗੱਲ ਨੂੰ ਵੰਡਦੇ ਆ, ਜੇ ਆਪਾਂ ਇਮਾਨਦਾਰੀ ਨਾਲ ਇਹਦਾ ਅਨਾਲਿਸਿਸ ਕਰਨਾ ਤੇ ਦੋ ਹਿੱਸਿਆਂ ਚ ਵੰਡਣਾ ਪਏਗਾ। ਇੱਕ ਵਿਸ਼ੇਸ਼ ਢੰਗ ਦੀਆਂ ਸੜਕਾਂ ਭਗਵੰਤ ਮਾਨ ਦੀ ਇਸ ਸਰਕਾਰ ਨੇ ਬਣਾਉਣੀਆਂ ਸ਼ੁਰੂ ਕੀਤੀਆਂ, ਵਿਸ਼ੇਸ਼। ਉਹ ਵਿਸ਼ੇਸ਼ ਸੜਕਾਂ ਕੰਕਰੀਟ ਦੀਆਂ ਨੇ, ਉਹਦਾ ਰੇਟ ਵੱਖਰਾ ਆ, ਬਾਕਿ ਜਦੋਂ ਆਪਾਂ ਟੈਂਡਰ ਦਿੰਦੇ ਹਾਂ ਉਹਦਾ ਵੱਖਰੇ ਢੰਗ ਦਾ ਟੈਂਡਰ ਹੈ, ਵੱਖਰੀ ਤਕਨੀਕ ਹੈ, ਔਰ ਉਹਦੇ ਵਿੱਚ ਇੱਕ ਕੰਡੀਸ਼ਨ ਲਾਤੀ ਕਿ 5 ਸਾਲ ਦੀ ਗਰੰਟੀ ਜਿਸ ਕੰਪਨੀ ਨੇ ਬਣਾਉਣੀ ਉਹ ਡਾਲ ਦਿੰਦੀ ਹੈ। ਕੁਦਰਤੀ ਹੈ ਕਿ ਜੇ 5 ਸਾਲ ਦੀ ਗਰੰਟੀ ਆ, ਨਵਾਂ ਢੰਗ ਹੈ, ਨਵੀਂ ਤਕਨੀਕ ਹੈ, ਤੇ ਉਹ ਵਾਕਿਆ ਹੀ ਵੱਖਰੇ ਢੰਗ ਦੀਆਂ ਸੜਕਾਂ, ਉਹਨੂੰ ਮੈਂ ਬਿਹਤਰ ਸੜਕਾਂ ਚ ਰੱਖਾਂਗਾ, ਬਾਕੀ ਉਹ ਨਹੀਂ ਟੁੱਟਣੀਆਂ ਕਿਉਂਕਿ ਕੰਪਨੀ ਨੂੰ ਨਹੀਂ ਤੇ ਉਹਦੀ 5 ਸਾਲ ਦੇ ਵਿੱਚ ਮੇਨਟੇਨੈਂਸ ਕਰਨੀ ਪੈਣੀ ਆ, ਉਹ ਮਜ਼ਬੂਤ ਬਣ ਰਹੀ। ਦੂਜਾ ਜਿਹੜਾ ਸੜਕਾਂ ਪਹਿਲਾਂ ਬਣਦੀਆਂ ਸੀ, ਜਿੱਦਾਂ ਪਹਿਲਾਂ ਬਣਦੀਆਂ ਸੀ ਉਦੇ ਹੁਣ ਬਣਦੀਆਂ ਨਾ, ਤੇ ਉਹਦੇ ਵਿੱਚ ਰੇਟਾਂ ਦਾ ਅਸੀਂ ਕਹੀਏ ਕਿ ਬਹੁਤ ਵੱਡਾ ਇਜਾਫਾ ਹੋ ਗਿਆ, ਜੋ ਇੱਕ ਮਿਨੀਮਮ ਹੋਣਾ ਉਹ ਤੋਂ ਇਲਾਵਾ ਨਾ, ਉਹਦੇ ਵਿੱਚ ਠੇਕੇਦਾਰ ਬਦਲੇ ਗਏ ਆ, ਨਾ ਤਕਨੀਕ ਬਦਲੀ ਗਈ ਹੈ, ਤੇ ਫਿਰ ਇਸ ਕਰਕੇ ਸਵਾਲ ਹੀ ਨਹੀਂ ਬਣਦਾ ਕਿ ਉਹ ਨਹੀਂ ਟੁੱਟਣਗੀਆਂ। ਜੇਬਾਂ ਜਿਵੇਂ ਪਹਿਲਾਂ ਟੁੱਟ ਰਹੀਆਂ ਸੀ ਉਵੇਂ ਹੁਣ ਟੁੱਟ ਰਹੀਆਂ। ਸੋ ਇਸ ਕਰਕੇ ਉਹ ਜਿਹੜਾ ਤਾਣਾ ਬਾਣਾ ਉਹ ਪਹਿਲਾਂ ਦੀ ਤਰ੍ਹਾਂ ਹੀ ਆ। ਹਾਂ, ਭਗਵੰਤ ਮਾਨ ਸਰਕਾਰ ਨੇ ਜਿਹਦੇ ਅੰਕੜਿਆਂ ਦੇ ਨਾਲ ਖੇਡਣਾ, ਤੋਂ ਜਿਹੜਾ ਮੈਂ ਤੁਹਾਨੂੰ ਅੰਕੜਾ ਦੇ ਤਾ ਕਿ ਇੱਕ ਵਿਸ਼ੇਸ਼ ਢੰਗ ਦੀਆਂ ਸੜਕਾਂ ਵੀ ਭਗਵੰਤ ਮਾਨ ਸਰਕਾਰ ਨੇ ਆਪਣੇ ਨਿਰਮਾਣ ਕਾਰਜ ਵਿੱਚ ਸ਼ਾਮਿਲ ਕੀਤੀਆਂ, ਉਹ ਵਾਕਿਆ ਹੀ ਵਧੀਆ ਨੇ
0: ਜੀ। ਬਿਲਕੁਲ ਜੀ, ਇੱਕ ਕਾਲ ਹੋਰ ਲਵਾਂਗੇ, ਉਸ ਤੋਂ ਬਾਅਦ ਸਮਾਂ ਆਈ ਥਿੰਕ ਆਪਣੇ ਕੋਲ ਸੀਮਤ ਹੀ ਆ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਜੈਨ ਨੂੰ ਤੁਸੀਂ ਆਨਰ ਹੋ ਜੀ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ।
6: ਇੰਡੀਆ ਦੀ ਤਾਂ ਰਾਜਨੀਤੀ ਸੁਧਰਨ ਦਾ ਮੁਸ਼ਕਲ ਆ ਜੀ, ਇੱਥੋਂ ਵਾਲਾ ਵੀ ਬੁਰਾ ਹਾਲ ਹੀ ਆ, ਇੱਥੇ ਵੀ ਕੋਈ ਕੁਛ ਨੀ ਕਰਦਾ, ਪਿਛਲੇ 25 ਸਾਲ ਲੱਗ ਮੈਨੂੰ ਰਹਿੰਦੇ ਨੂੰ, ਇੱਕ ਵੀ ਪਿਛਲੇ ਕੰਮ ਨੀ ਕੀਤਾ ਕਿਸੇ ਨੇ, ਚਾਹੇ ਕੋਈ 2 ਵਾਰੀ ਬਣ ਗਿਆ ਚਾਹੇ ਕੋਈ 4 ਵਾਰੀ ਬਣ ਗਿਆ,
0: ਕਿਉਂਕਿ ਇੱਥੇ ਵੀ ਆਪਣੇ ਆ ਗਏ ਨਾ,
6: ਇੱਥੇ ਰੇਡੀਓ ਵਾਲਾ ਜਾਂ ਟੀਵੀ ਵਾਲਾ ਕੋਈ ਇਹਨੂੰ ਲਿਆ ਕੇ ਐਮਪੀਆਂ ਨੂੰ, ਐਮਪੀਪੀ ਨੂੰ ਕਿਸੇ ਨੂੰ ਕੋਈ ਪੁੱਛ ਹੀ ਨੀ ਰਿਹਾ ਹੈਗਾ, 30-40 ਰੇਡੀਓ ਪ੍ਰੋਗਰਾਮ ਚੱਲਦੇ ਇੱਥੇ, ਕੋਈ ਗੱਲ ਹੀ ਨੀ ਕਰਦਾ ਇਹਨਾਂ ਬਾਰੇ ਕਿ ਕਾਰ ਕੀ ਚੱਲ ਕੀ ਰਿਹਾ ਇੱਥੇ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਕਿਉਂਕਿ ਆਪਣੇ ਇੱਥੇ ਆ ਗਏ ਨਾ ਸਾਰੇ, ਪੁੱਛਣਾ ਕਿਹਨੇ, ਸੋ ਉਹੀ ਚੀਜ਼ ਤਾਂ ਇੱਥੇ ਆ ਗਈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕ੍ਰਿਟੀਸਾਈਜ਼ ਜੇ ਤੁਸੀਂ ਕਰਦੇ ਹੋ ਕਿਸੇ ਨੂੰ, ਤੁਸੀਂ ਕਿਸੇ ਪਾਰਟੀ ਨੂੰ ਕਹਿੰਦੇ ਹੋ ਕਿ ਬਈ ਇਹ ਕੰਮ ਸਹੀ ਨਹੀਂ ਕਰ ਰਹੀ, ਉਹ ਤੁਹਾਡੇ 'ਤੇ ਕੋਈ ਨਾ ਕੋਈ ਠੱਪਾ ਲੱਗ ਜਾਂਦਾ। ਈਵਨ ਕਿ ਪੱਤਰਕਾਰ ਸਾਹਿਬ ਵੀ ਜੇ ਕੋਈ ਗੱਲ ਕਿਸੇ ਧਿਰ ਨੂੰ ਲੈ ਕੇ ਕਰਦੇ ਨੇ, ਜੇ ਇੱਕ ਦੀ ਚੰਗੀ ਕਰੀ ਕਹਿੰਦੀ ਤੁਸੀਂ ਉੱਧਰ ਹੋਵੋਗੇ। ਸੋ ਇਹ ਆ ਕਿ ਕ੍ਰਿਟੀਸਾਈਜ਼ ਕਰਨਾ ਇੱਕ ਆਮ ਇਨਸਾਨ ਦਾ ਫਰਜ਼ ਵੀ ਆ, ਪਰ ਤੁਸੀਂ ਕ੍ਰਿਟੀਸਾਈਜ਼ ਨੂੰ ਸਮਝਦੇ ਨਹੀਂ ਆ। ਆਮ ਲੋਕ ਫਿਰ ਉਹ 'ਤੇ ਠੱਪਾ ਬੜੀ ਛੇਤੀ ਲਾਉਂਦੇ ਆ ਕਿ ਤੁਸੀਂ, ਈਵਨ ਕਿ ਰਾਜਨੀਤਿਕ ਲੋਕ ਵੀ ਲਾ ਦਿੰਦੇ ਆ ਕਿ ਨਹੀਂ ਭਾਈ ਇਹ ਜੇ ਆਮ ਆਦਮੀ ਨੂੰ ਕਹਿ ਰਿਹਾ ਪੱਕਾ ਬੀਜੇਪੀ ਦਾ ਹੋਣਾ ਜਾਂ ਕਾਂਗਰਸ ਦਾ ਹੋਣਾ। ਜੀ ਰਮੇਸ਼ ਜੀ, ਮਾਫ਼ ਕਰਨਾ
1: ਸੰਧੂ ਜੀ, ਤੁਸੀਂ ਚਲੋ ਆਪਣੇ ਢੰਗ ਨਾਲ ਗੱਲ, ਮੈਂ ਸਰੋਤਿਓ ਜੋ ਮੈਂ ਸਮਝਦਾ ਕਿ ਇਹਦਾ ਕਾਰਨ ਕੀ ਹੈ, ਪੰਜਾਬ ਦੀ ਰਾਜਨੀਤੀ, ਭਾਰਤ ਦੀ ਰਾਜਨੀਤੀ, ਸ਼੍ਰੀਲੰਕਾ ਦੀ ਰਾਜਨੀਤੀ, ਪਾਕਿਸਤਾਨ ਦੀ ਰਾਜਨੀਤੀ, ਇਰਾਨ ਦੀ ਰਾਜਨੀਤੀ, ਤੁਸੀਂ ਕੈਨੇਡਾ ਦਾ ਜ਼ਿਕਰ ਕਰਤਾ ਜਾਂ ਹੋਰ ਵੀ ਜ਼ਿਕਰ ਕਰੀਏ, ਕਾਰਨ ਕੀ ਹੈ, ਕਿਉਂ ਇਹ ਰਾਜਨੀਤੀ ਦੇ ਵਿੱਚ ਬਿਲਕੁਲ ਨਰੋਲ ਸਿਆਸਤ ਆ ਕੀ ਹੈ, ਕਿਉਂ ਉਹ ਡਿਵੈਲਪਮੈਂਟ ਨਜ਼ਰ ਨਹੀਂ ਆ ਰਹੀ ਜਿਹੜੀ ਆਉਣੀ ਚਾਹੀਦੀ ਸੀ, ਜਿਹੜੀ ਕਦੇ ਤੁਹਾਡੇ ਵੈਸਟਰਨ ਮੁਲਕਾਂ 'ਚ ਹੁੰਦੀ ਸੀ, ਉਹ ਵੀ ਤੁਸੀਂ ਦੱਸਤਾ ਗੈਪ ਹੋ ਗਈ। ਦੇਖੋ, ਮੈਂ ਜਿਹੜਾ ਇਹਦਾ ਅਸਲ ਕਾਰਨ ਸਮਝਦਾ ਹਾਂ, ਤੁਸੀਂ ਗੱਲ ਜ਼ਰੂਰ ਆਉਂਦੇ ਦਿਨਾਂ 'ਚ ਮੇਰੀ ਕੱਟ ਸਕਦੇ ਹੋ, ਰਾਜ ਕਰਨ ਵਾਲੇ ਜਿਹੜੇ ਸ਼ਾਸਕ ਹੁੰਦੇ ਨੇ ਉਹਨਾਂ ਰਾਹੀਂ ਪਾਲਿਸੀਆਂ ਸਕੀਮਾਂ ਲਾਗੂ ਕਰਨੀਆਂ ਹੁੰਦੀਆਂ, ਚਾਹੇ ਉਹ ਸੜਕਾਂ ਨੇ, ਚਾਹੇ ਨੌਕਰੀਆਂ ਨੇ, ਚਾਹੇ ਹੋਰ ਕਿਸੇ ਢੰਗ ਦੀ ਡਿਵੈਲਪਮੈਂਟ ਹੈ। ਹੁਣ ਬੇਸਿਕਲੀ ਤਾਣਾ ਬਾਣਾ ਸੰਸਾਰ ਦਾ ਕੀ ਹੋ ਗਿਆ ਕਿ ਜਿਹੜੇ ਹੁਣ ਜਿਹਨੂੰ ਆਪਾਂ ਰਾਜ ਕਰਨ ਵਾਲੇ ਹਾਂ, ਉਹ ਰਾਜ ਕਰਨ ਵਾਲੇ ਵੀ ਕਿਸੇ ਜਮਾਤ ਦੇ ਕਰਿੰਦੇ ਨੇ। ਮੈਂ ਫਿਰ ਇਹ ਗੱਲ ਦੁਹਰਾਉਣੀ ਆ ਕਿਉਂਕਿ ਮੇਰੀ ਗੱਲ ਦਾ ਸਾਰਾ ਕੁਛ ਇੱਥੇ ਛੁਪਿਆ ਆ, ਜਿਹੜੇ ਰਾਜ ਕਰਨ ਵਾਲੇ ਨੇ ਉਹ ਵੀ ਕਿਸੇ ਜਮਾਤ ਦੇ ਕਰਿੰਦੇ ਨੇ। ਉਹ ਜਮਾਤ ਕਿਹੜੀ ਹੈ ਇਹ ਲੱਭਣਾ ਪਏਗਾ। ਮੇਰੀ ਸਮਝ ਦੇ ਮੁਤਾਬਕ ਉਹ ਜਮਾਤ ਜਿਹਨੂੰ ਆਪਾਂ ਦੁਨੀਆਂ ਦਾ ਮੁੱਠੀ ਪਰ ਕਾਰਪੋਰੇਟ ਆਖਦੇ ਹੋ ਹੈ, ਉਹ ਮੁੱਠੀ ਪਰ ਕਾਰਪੋਰੇਟ ਦੀਆਂ ਬੋਝੇ ਤੇ ਵੱਧ ਰਹੇ ਆ। ਤੁਸੀਂ ਬੜਾ ਸੋਸ਼ਲ ਮੀਡੀਆ ਤੇ ਫੋਲ ਕੇ ਵੇਖ ਲਿਓ, ਮੈਂ ਨਾਂ ਨਹੀਂ ਲੈਣਾ, ਫਿਰ ਨਿੱਜੀ ਟਿੱਪਣੀ ਹੋ ਜੂਗੀ। ਏਦਾਂ ਦੇ ਦੁਨੀਆਂ ਦੇ ਚੰਦ ਇੱਕ ਵਪਾਰੀ ਆ ਜਿਹਨਾਂ ਦੀ ਸੈਕਿੰਡ ਦੀ ਕਮਾਈ ਬੋਰੀਆਂ 'ਚ ਹੈ, ਸੈਕਿੰਡ ਦੀ ਕਮਾਈ ਬੋਰੀਆਂ 'ਚ ਹੈ, ਗਿਣ ਨਹੀਂ ਸਕਦੇ ਹੋ। ਉਹਨਾਂ ਦੀਆਂ ਕਿੰਨੀਆਂ ਕੰਪਨੀਆਂ ਚੱਲਦੀਆਂ, ਕਿੰਨੀਆਂ ਮੁਲਕਾਂ 'ਚ ਚੱਲਦੀਆਂ, ਸ਼ਾਇਦ ਉਸ ਮਾਲਕ ਨੂੰ ਵੀ ਨਹੀਂ ਪਤਾ ਹੋਵੇਗਾ। ਉਹਦੀ ਟਰਨਓਵਰ ਨੂੰ ਦੱਸਣ ਲਈ ਅਸੀਂ ਕਾਗਜ਼ ਪੈਨ ਤੇ ਦੱਸ ਸਕਦੇ, ਉਹ ਰਾਸ਼ੀ ਨਹੀਂ ਬੋਲੀ ਜਾ ਸਕਦੀ ਕਿ ਉਹਦੀ ਸਾਲ ਦੀ ਟਰਨਓਵਰ ਹੈ। ਜਦੋਂ ਦੁਨੀਆਂ ਦਾ ਵੱਡੀ ਕਮਾਈ ਮੁੱਠੀ ਭਰ ਹੱਥਾਂ 'ਚ ਚਲੇ ਜਾਣੀ, ਤੇ ਫਿਰ ਮੈਨੂੰ ਦੱਸੋ ਡਿਵੈਲਪਮੈਂਟ ਕਾਹਦੇ ਨਾਲ ਹੋ ਜਾਣੀ। ਸੋ ਦੁਨੀਆਂ ਦਾ ਜਿਹੜਾ ਸਰਮਾਏਦਾਰੀ ਢਾਂਚਾ ਆ ਉਹ ਤੁਹਾਡੇ ਸਾਡੇ ਹੱਕ ਖਾ ਰਿਹਾ ਹੈ। ਇੱਕ ਸਮਾਂ ਸਾਨੂੰ ਲੱਗਦਾ ਸੀ ਕਿ ਇਕੱਲਾ ਭਾਰਤ ਵਿੱਚ ਹੈ, ਅੱਜ ਤੁਸੀਂ ਕੈਨੇਡਾ ਦੀ ਵੀ ਵਿਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਬਹੁਤ ਸਮੇਂ ਤੋਂ ਪਹਿਲਾਂ ਕਹਿੰਦਾ ਆ ਰਿਹਾ ਕਿ ਅੱਜ ਜੋ ਭਾਰਤ ਵਿੱਚ ਹੈ ਵਿਥਿਆ ਦੁਨੀਆਂ ਦੇ ਹੋਰ ਮੁਲਕਾਂ 'ਚ ਵੀ ਜਾਣੀ ਹੈ, ਤੇ ਜਦੋਂ ਜਾਣੀ ਹੈ ਫਿਰ ਬਗਾਵਤਾਂ ਹੋਣਗੀਆਂ, ਅਸੀਂ ਤੁਸੀਂ ਵਿਰੋਧ ਕਰਾਂਗੇ, ਤੇ ਫਿਰ ਵਾਕਿਆ ਮੈਨੂੰ ਲੱਗਦਾ ਕਿ ਚੰਗਾ ਸਮਾਜ ਉਸਾਰਿਆ ਜਾਵੇ
0: ਜੀ। ਬਹੁਤ ਸ਼ੁਕਰੀਆ ਜੀ। ਇੱਕ ਕਾਲ ਆ ਪ੍ਰਿੰਸ ਬਿਰਦੀ ਜੀ, ਜੀ ਆਇਆਂ ਨੂੰ ਤੁਹਾਡਾ, ਪਰ ਸ਼ਾਰਟ ਰੱਖਿਓ ਕਿਉਂਕਿ ਤੁਹਾਡੀ ਆਪਣੇ ਕੋਲ ਸਿਰਫ ਲੈ ਦੇ ਕੇ 3 ਮਿੰਟ ਹੈ ਜੀ।
7: ਮੈਂ ਜੀ ਸਿਰਫ 10 ਸੈਕਿੰਡ ਲਾਊਂਗਾ
0: ਜੀ, ਸਮਾਂ
7: ਘੱਟ ਆ ਮੈਨੂੰ ਪਤਾ ਜੀ। ਇੱਕੋ ਹੀ ਗੱਲ ਕਹਿਣੀ ਆ ਜੀ, ਮੈਂ ਚਿੱਟੇ ਬਗਲੇ ਤੇ ਨੀਲੇ ਮੋਰ, ਉਹ ਵੀ ਚੋਰ ਇਹ ਵੀ ਚੋਰ।
0: ਹਾਂ, ਬਹੁਤ ਸ਼ੁਕਰੀਆ ਜੀ ਮੌਜੂਦ ਜੀ ਰਮੇਸ਼ ਜੀ।
1: ਚਿੱਟੇ ਬੰਗਲੇ ਤੇ ਨੀਲੇ ਮੋਰ ਤੇ 2-3 ਰੰਗ ਹੋਰ ਸਾਰੇ ਚੁੱਪ।
0: ਹਾਂ, ਰੰਗ ਵੱਧ ਗਏ ਹੁਣ ਜੀ। ਜਾਣ ਤੋਂ ਪਹਿਲਾਂ ਰਮੇਸ਼ ਜੀ, ਇੱਕ ਦੋ ਖਬਰਾਂ ਨੇ ਜੇ ਆਪਾਂ ਉੱਥੇ ਕੁਇਕਲੀ ਜੇ ਝਾਤ ਪਾ ਲਈਏ ਆਈ ਥਿੰਕ, ਅਤੇ ਉਹ ਮੇਰੀ ਬੜੀ ਮਿਹਰਬਾਨੀ ਹੋ ਗਈ। ਆਈ ਥਿੰਕ ਸ਼ੋਰਟ ਜਿਹਾ ਸਮਾਂ ਆਪਣੇ ਕੋਲ, ਨਾਲ ਦੀ ਨਾਲ ਆਪਾਂ ਨਾ ਛੋਟੀ ਉਮਰ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਅਦ ਗੈਰ ਕਾਨੂੰਨੀ ਗਤੀਵਿਧੀਆਂ ਨੇ ਨਾ ਹੁਣ ਬਹੁਤ ਜਕੜਿਆ ਹੋਇਆ ਆ, ਜਿਹੜੇ ਛੋਟੀ ਉਮਰ ਦੇ ਮੁੰਡੇ ਆ ਉਹ ਉਹਨਾਂ ਬਾਰੇ ਕੋਈ ਸਰਕਾਰ ਕਰ ਰਹੀ ਆ, ਕਾਨੂੰਨ ਪ੍ਰਣਾਲੀ ਕੁਛ ਕਰ ਰਹੀ ਆ?
1: ਦੇਖੋ, ਉਲਟ ਹੈ ਉਸ ਕਾਨੂੰਨ ਪ੍ਰਣਾਲੀ ਉਸ ਢਾਂਚੇ ਕਰਕੇ ਤੇ ਇਹਨੂੰ ਹਾਲਾਤ ਬਣੇ ਆ ਤੇ ਅਸੀਂ ਉਹਨਾਂ ਤੋਂ ਆਸ ਕੀ ਰੱਖਣੀ ਹੈ। ਪ੍ਰਭ ਸੰਧੂ ਜੀ ਜਿਸ ਗੱਲ ਨੂੰ ਤੁਸੀਂ ਬੜੇ ਸਰਲ ਜਿਹੇ ਸ਼ਬਦਾਂ ਚ ਰੱਖ ਦਿੱਤਾ, ਇਹ ਪੰਜਾਬ ਦਾ ਬੜਾ ਵੱਡਾ ਇੱਕ ਨਵਾਂ ਦਿਖਾਂਤ ਹੈ ਜਿਹੜਾ ਪੈਦਾ ਹੋ ਚੁੱਕਾ ਹੈ। ਨਸ਼ੇ ਨੂੰ ਤੇ ਅਸੀਂ ਪਿੱਟਦੇ ਹਾਂ ਕਈ ਸਾਲਾਂ ਤੋਂ ਕਿ ਨਸ਼ੇ ਨੇ ਜਵਾਨੀ ਖਾ ਲਈ, ਨਸ਼ੇ ਨੇ ਘਰ ਖਾ ਲਏ, ਨਸ਼ੇ ਨੇ ਸੁਹਾਗ ਉਜਾੜ ਦਿੱਤੇ, ਨਸ਼ੇ ਨੇ ਕੋਖਾਂ ਉਜਾੜ ਦਿੱਤੀਆਂ। ਇਹ ਤਾਂ ਅਸੀਂ ਰੋਜ਼ ਕਹਿੰਦੇ ਹਾਂ ਕਿ ਨਸ਼ੇ ਨੇ ਨੁਕਸਾਨ ਕੀਤਾ। ਪ੍ਰਭ ਸੰਧੂ ਜੀ ਪਿਛਲੇ 3-4 ਸਾਲ ਤੋਂ ਇੱਕ ਅੰਕੜੇ ਸਾਹਮਣੇ ਆਏ ਆ ਕਿ ਜਿੱਥੇ ਕਿਤੇ ਬੰਬ ਚੱਲ ਗਿਆ, ਜਿੱਥੇ ਕਿਤੇ ਵਿਸਫੋਟਕ ਮਟੀਰੀਅਲ ਫੜਿਆ ਗਿਆ, ਜਿੱਥੇ ਕਿਤੇ ਹਥਿਆਰ ਫੜੇ ਗਏ, ਜਿੱਥੇ ਕਿਤੇ ਨਸ਼ਾ ਫੜਿਆ ਗਿਆ, ਉਹਦੇ ਵਿੱਚ 18-20-21-22 ਸਾਲ ਦੇ ਨੌਜਵਾਨ, ਔਰ ਨਾਲ ਹੋਰ ਸ਼ਬਦ ਜੋੜਦਾ, ਕੱਲਾ 18-20-21-22 ਨਹੀਂ, ਨਾਬਾਲਗ 17-17 ਸਾਲ ਦੇ ਨੌਜਵਾਨ ਫੜੇ ਗਏ ਆ। 17 ਸਾਲ ਦੇ, ਇਸ ਤੇ ਨਿਆਣੇ ਕਹਾਂਗੇ, ਨੌਜਵਾਨ ਵੀ ਕਹਦੇ। ਇਹ ਇੱਕ ਨਵੀਂ ਚੀਜ਼ ਜਿਹੜੀ ਹੈ ਭਾਰਤ ਵਿੱਚ, ਪੰਜਾਬ ਦੇ ਵਿੱਚ ਪੈਦਾ ਹੋ ਚੁੱਕੀ, ਔਰ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਪਹਿਲਾਂ ਨਸ਼ਿਆਂ ਦੇ ਨਾਲ ਕਰਾਹੇ ਲਾ ਦਿੱਤੀ ਕੁਛ ਨੇ, ਅੱਜ ਇਧਰਲੇ ਪਾਸੇ ਨੂੰ ਕਰਾਹੇ ਪੈ ਗਈ ਹੈ। ਨਸ਼ਿਆਂ ਤੋਂ ਵੀ ਵੱਡਾ ਇੱਕ ਢੰਗ ਦਾ ਚੱਲਣਾ ਹੈ ਪੰਜਾਬ ਦੇ ਵਿੱਚ, ਕਿ ਪੰਜਾਬ ਦੀ ਹਲਕੀ ਉਮਰ ਦੇ ਬੱਚੇ ਕਰਾਹੇ ਪੈ ਚੁੱਕੇ ਹੈ, ਤੇ ਕਰਾਹੇ ਉਹ ਐ ਨਹੀਂ ਪਏ ਕਿ ਉਹਨਾਂ ਨੂੰ ਸਿੱਧ ਸੁਭਾਅ ਪੈ ਗਏ। ਅਸੀਂ ਗੱਲਾਂ ਆਉਂਦੇ ਦਿਨਾਂ ਚ ਕਰਾਂਗੇ। ਤਾਜ਼ਾ ਤਰੀਨ ਜਿਹੜਾ ਚੰਡੀਗੜ੍ਹ ਬੀਤੀ ਰਾਤ ਬੀਤੇ ਕੱਲ ਵਿਸਫੋਟਕ ਮਟੀਰੀਅਲ ਫੜਿਆ ਗਿਆ ਆ, ਪ੍ਰਭ ਸੰਧੂ ਜੀ ਸਾਰੇ ਮੁੰਡੇ ਉਹਦੇ ਵਿੱਚ, ਕੋਈ ਤਰਨ ਤਾਰਨ ਦਾ, ਇੱਕ ਅੰਮ੍ਰਿਤਸਰ ਦਾ, ਦੋ ਤਰਨ ਤਾਰਨ ਦੇ, ਕੋਈ 18 ਸਾਲ ਦਾ, ਕੋਈ 19 ਸਾਲ ਦਾ, ਤੇ ਇੱਕ 21 ਸਾਲ ਦਾ ਆ। ਆ ਬੀਤੇ ਦਿਨਾਂ ਚ ਪੰਜਾਬ ਦੇ DGP ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨ ਬੂਟਾਂ ਦੇ ਲਈ, ਟੀ ਸ਼ਰਟ ਦੇ ਲਈ ਕਹਿੰਦੇ ਕਿ ਕਈ ਵਾਰ ਕਤਲ ਵਾਰਦਾਤ ਨੂੰ ਅੰਜਾਮ ਦੇ ਦਿੰਦੇ। ਮੈਂ ਨਹੀਂ ਕਿਹਾ ਸੀ ਪੰਜਾਬ ਦੇ DGP ਨੇ ਖੁਲਾਸਾ ਕੀਤਾ, ਪੰਜਾਬ ਦਾ ਇੱਕ ਨਵਾਂ ਦਿਖਾਂਤ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਪੈਦਾ ਹੋ ਰਿਹਾ। ਆਉਂਦੇ ਦਿਨਾਂ ਚ ਸਰੋਤਿਆਂ ਨਾਲ ਇਹਦੀ ਵਿਸਤਾਰ ਸਾਂਝ ਪਾਉਣੀ ਹੈ। ਇਹ ਪ੍ਰਭ ਸੰਧੂ ਜੀ ਇੱਕ ਨਵਾਂ ਖਤਰਾ ਜਿਹੜਾ ਪੰਜਾਬ ਦੇ ਵਿੱਚ ਬਣ ਚੁੱਕਾ
0: ਜੀ। ਬਹੁਤ ਸ਼ੁਕਰੀਆ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ, ਨਵਾਂ ਦਿਨ, ਨਵੀਆਂ ਖਬਰਾਂ ਅਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ। ਅੱਜ ਪੰਜਾਬੀ ਲਹਿਰਾਂ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਫਿਰ ਗੱਲਾਂ ਬਾਤਾਂ ਕਰਾਂਗੇ, ਸੋ ਇੱਥੇ ਸਾਨੂੰ ਦਿਓ ਇਜਾਜ਼ਤ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ। ਸੋ ਬਿਲਕੁਲ ਜੀ, ਇੱਥੇ ਮੈਨੂੰ ਦਿਓ ਇਜਾਜ਼ਤ। ਇਸ ਤੋਂ ਬਾਅਦ ਪੰਜਾਬੀ ਲਹਿਰਾਂ ਨਵੀਂ ਸਿੱਧੂ ਹੋਣਾਂ ਦੇ ਨਾਲ ਸੁਣਾਂਗੇ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋਅ। ਸੋ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਅੱਜ ਦਾ ਪੂਰਾ ਦਿਨ ਤੁਸੀਂ ਇੰਜੋਏ ਕਰੋ, ਸ਼ੁਭ ਤੁਹਾਡਾ ਦਿਨ ਹੋਵੇ, ਅਤੇ ਮਿਲਦੇ ਹਾਂ ਜੀ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਡਾਉਣ ਦੇ ਵਿੱਚ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
8: Let's go to the X. The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਦਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel, Brij Mohan.

0: कार एक्सीडेंट्स दे विक्टिम्स ने कदे भी सट लगन अते अपनी जिंदगी बदलने लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: Ilehran. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557।

0: Va, viva, kja ba të programe, për t'ja bjerën dhe veqe sari his rotenu në vrisë, duhet të pëndja bjerën dhe puri tim valo, bati pjarë të e sëtë karë për i sa të shrije kalë, në mëshkare da vend, good, good, good, good morning sabnu, kemi jo ki hal qalëni, umid e ki tësi sab ठीक ठाक हो, enjoy kar rhe hon, is bëdi hi khubësurët, bëdi pjari, bëdi mithi, bëdi shandar sver nu, të sver halki, fulki, thandi thar zhruur hai. ਜਦੋਂ ਸਵੇਰ ਠੰਡੀ ਹੋਣੀ ਸ਼ੁਰੂ ਹੋ ਜਾਵੇ ਉਸ ਦਾ ਮਤਲਬ ਇੱਕੋ ਹੀ ਹੈ ਕਿ ਫਾਲ ਦਾ ਮੌਸਮ ਨੇੜੇ ਹੈ ਫਾਲ ਵਾਈਬਸ ਆ ਰਹੀਆਂ ਨੇ ਅਤੇ ਜਲਦੀ ਹੀ ਦੇਖਿਓ ਸਹੀ ਆਪਾਂ ਕਿਵੇਂ ਹੈਲੋਵੀਨ ਦੀਆਂ ਤਿਆਰੀਆਂ ਪਹਿਲਾਂ ਕ੍ਰਿਸਮਸ ਦੀਆਂ ਤਿਆਰੀਆਂ ਫਿਰ ਬਸ ਹੋ ਜਾਣਾ ਸਾਰਾ ਕੰਮ ਸ਼ੁਰੂ ਮੈਂ ਤੁਹਾਨੂੰ ਰਿਮਾਇੰਡ ਤਾਂ ਹੀ ਕਰ ਰਿਹਾ ਕਿ ਤੁਸੀਂ ਰੈਡੀ ਰਹੋ ਨਹੀਂ ਤਾਂ ਬੰਦੇ ਨੂੰ ਇੱਕ ਥੋੜ੍ਹੀ ਜਿਹੀ ਹੁੰਦੀ ਨਹੀਂ ਇੱਕ ਮਨ ਦੇ ਵਿੱਚ ਕਿ ਨਹੀਂ ਯਾਰ ਇਹੀ ਮੌਸਮ ਰਹੇਗਾ ਗਰਮੀ ਰਹੇਗੀ ਬਟ ਪੂਰਾ ਵੀਕਐਂਡ ਯਾਰ ਕਣੀਆਂ ਜਿਸ ਹਿਸਾਬ ਨਾਲ ਪਈਆਂ ਮੈਨੂੰ ਲੱਗ ਰਿਹਾ ਕਿ ਫਾਲ ਵੈਦਰ ਐਤਕੀ ਥੋੜ੍ਹਾ ਜਿਹਾ ਜਲਦੀ ਆਵੇਗਾ ਇਸ ਵੀਕ ਵੀ ਅੱਜ ਤਾਂ ਕਹਿੰਦੇ ਆ ਕਿ ਦੋ ਚਾਰ ਦਿਨ ਇਸ ਵੀਕ ਦੇ ਐਨ ਬਾਰਿਸ਼ਬਾਜ਼ੀ ਦੇ ਨਾਲ ਭਰੇ ਹੋਣਗੇ ਸੋ ਚਲੋ ਖੈਰ ਇਸ ਹੁੱਡੀ ਵੈਦਰ ਨੂੰ ਵੀ ਇੰਜੋਏ ਕਰੋ ਆਪਣੇ ਬੱਚਿਆਂ ਨੂੰ ਪੁੱਛੋ ਵੀ ਕਹਿਣਗੇ ਮੋਮ ਡੈਡ ਹੁਡੀ ਵੈਦਰ ਇਜ਼ ਕਮਿੰਗ ਬੜੇ ਲੋਕ ਇੰਜੋਏ ਕਰਦੇ ਆ ਫਾਲ ਦਾ ਫੈਸ਼ਨ ਹੈ ਫਾਲ ਦੇ ਵਿੱਚ ਵੱਖਰੇ ਵੱਖਰੇ ਕਿਸਮ ਦੀਆਂ ਜੈਕਟਾਂ ਪਾਉਣੀਆਂ ਹੁਡੀਜ਼ ਪਾਉਣੀਆਂ ਅਤੇ ਚਲੋ ਜਿਹੜੇ ਥੋੜ੍ਹੇ ਬਹੁਤੇ ਫੈਸ਼ਨ ਦੇ ਸ਼ੌਕੀਨ ਨੇ ਉਹਨਾਂ ਲਈ ਹੁਣ ਇੱਕ ਅਟਾਇਰ ਇੱਕ ਕੱਪੜਿਆਂ ਦੇ ਵਿੱਚ ਪਹਿਰਾਵੇ ਦੇ ਵਿੱਚ ਬਦਲਾਵ ਆਵੇਗਾ ਮੌਸਮ ਦੇ ਹਿਸਾਬ ਨਾਲ ਅਤੇ ਉਹ ਆਪਣੇ ਫਿਰ ਆਊਟਫਿਟਸ ਦੀਆਂ ਸਟਾਈਲਿੰਗ ਕਰਨਗੇ ਵੈਸੇ ਨਾ ਸਟਾਈਲਿੰਗ ਕਰਨੀ ਫੈਸ਼ਨ ਵੱਲ ਥੋੜ੍ਹਾ ਬਹੁਤਾ ਹਲਕਾ ਫੁਲਕਾ ਧਿਆਨ ਦੇਣਾ ਜ਼ਰੂਰੀ ਹੁੰਦਾ ਹਰ ਬੰਦੇ ਨੂੰ ਚਾਹੀਦਾ ਕਿ ਯਾਰ ਜਦੋਂ ਬਾਹਰ ਨਿਕਲੀਏ ਮੈਂ ਨਹੀਂ ਕਹਿੰਦਾ ਕਿ ਰੋਜ਼ ਹਰ ਇੱਕ ਚੀਜ਼ ਦੇ ਚਲੋ ਕਈ ਵਾਰ ਆਪਾਂ ਵੈਸੇ ਹੀ ਸਟੋਰ ਚਲ ਜਾਂਦੇ ਇੱਕ ਅੱਧੀ ਚੀਜ਼ ਲੈਣਾ ਵੱਖਰੀ ਗੱਲ ਹੈ ਤੁਸੀਂ ਬਾਹਰ ਕਿਤੇ ਜਾ ਰਹੇ ਹੋ ਨਾ ਥੋੜ੍ਹਾ ਜਿਹਾ ਹਲਕੀ ਜਿਹੀ ਟੌਰ ਵੀ ਕੱਢ ਲਓ ਨਾ ਵਧੀਆ ਜਿਹਾ ਕੋਈ ਪਜਾਮਾ ਪਾ ਕੇ ਨਾਲ ਮੈਚਿੰਗ ਕੋਈ ਤੁਸੀਂ ਕੀ ਕਹਿੰਦੇ ਹੁੰਦੇ ਆ ਜ਼ਿਪ ਅਪ ਜਿਹਾ ਪਾ ਲਿਆ ਅਤੇ ਬੰਦਾ ਬਾਹਰ ਜਾਂਦਾ ਥੋੜ੍ਹਾ ਜਿਹਾ ਕੌਨਫੀਡੈਂਟ ਫੀਲ ਕਰਦਾ ਆਪਣੇ 'ਚ ਅੱਜ ਕੱਲ੍ਹ ਸਾਰਿਆਂ 'ਚ ਮੈਂ ਵੀ ਵਿੱਚ ਹੀ ਹਾਂ ਬਿਲਕੁਲ ਧਿਆਨ ਨਹੀਂ ਦਿੰਦੇ ਜਿੱਥੇ ਵੀ ਜਾਣਾ ਚਲੋ ਜੀ ਪਜਾਮਾ ਜਿਹਾ ਪਾ ਲਿਆ ਕੋਈ ਪਾਟਿਆ ਜਿਹਾ ਅਤੇ ਚਲੋ ਚੱਲੀਏ ਬਾਹਰ ਨਿਕਲੀਏ ਅਤੇ ਜੋ ਕੰਮ ਕਰਨਾ ਉਹ ਕਰਿਆ ਹੀ ਪਹਿਲਾਂ ਹੁੰਦਾ ਸੀਗਾ ਮੈਨੂੰ ਲੱਗਦਾ ਮੈਂ ਕਿਸੇ ਹੋਰ ਦਿਨ ਵੀ ਸ਼ੇਅਰ ਕੀਤਾ ਸੀ ਪੁਰਾਣੇ ਸਮਿਆਂ 'ਚ ਕਿਸੇ ਨੇ ਗਰੋਸਰੀ ਕਰਨ ਵੀ ਜਾਣਾ ਨਾ ਬੰਦੇ ਨੇ ਪੈਂਟ ਸ਼ਰਟ ਟਾਈ ਲਾ ਕੇ ਡਰੈਸ ਸ਼ੂ ਪਾ ਕੇ ਫਿਰ ਜਾਣਾ ਲੇਡੀਜ਼ ਨੇ ਗਰੋਸਰੀ ਕਰਨ ਜਾਣਾ ਲੇਡੀਜ਼ ਨੇ ਵਾਲ ਵੂਲ ਸੈੱਟ ਕਰਕੇ ਮੇਕਅਪ ਸ਼ੇਕਅਪ ਲਾ ਕੇ ਉਹਦੀ ਜੀ ਕੋਈ ਡਰੈਸ ਪਾ ਕੇ ਫਿਰ ਜਾਣਾ ਹੁਣ ਨਹੀਂ ਉਹ ਚੀਜ਼ਾਂ ਰਹੀਆਂ ਲੋਕਾਂ ਨੇ ਬੱਚਿਆਂ ਨੂੰ ਪਹਿਲਾਂ ਸਕੂਲੇ ਭੇਜਣਾ ਸਕੂਲੇ ਵੀ ਬੱਚੇ ਦੇ ਐਨ ਵਾਲ ਵੋਲ ਚੰਗੀ ਤਰ੍ਹਾਂ ਵਾਹ ਵੋ ਕੇ ਜੀਨ ਦੀ ਪੈਂਟ ਪਾ ਕੇ ਵਧੀਆ ਕੋਈ ਪੋਲੋ ਸ਼ਰਟ ਪਾ ਕੇ ਟੱਕ ਇਨ ਕਰਕੇ ਵਧੀਆ ਸ਼ੂ ਐਨ ਲਿਸ਼ਕਾ ਕੇ ਫਿਰ ਭੇਜਦੇ ਸੀ ਹੁਣ ਸਕੂਲੇ ਆਪਾਂ ਜਾਂਦੇ ਹਾਂ ਅਤੇ ਤੁਸੀਂ ਦੇਖਦੇ ਹੋ ਕੀ ਹਾਲ ਹੈ ਕਈ ਵਾਰ ਇੰਝ ਲੱਗਦਾ ਹੁੰਦਾ ਕਿ ਬੱਚਾ ਬਸ ਉੱਠਿਆ ਨਾ ਨਹਾਤਾ ਧੋਤਾ ਨਾ ਬਰੱਸ਼ ਕੀਤਾ ਬਸ ਉਈ ਆ ਗਿਆ ਸੋ ਥੋੜ੍ਹਾ ਜਿਹਾ ਇੱਕ ਬਣ ਠਣ ਕੇ ਰਹਿਣ ਦੇ ਵਿੱਚ ਬੈਨੀਫਿਟ ਬਹੁਤ ਜ਼ਿਆਦਾ ਨੇ ਐਂਡ ਚਾਹੀਦਾ ਸੋ ਜਿਹੜੇ ਕਰ ਸਕਦੇ ਕਰ ਲਿਆ ਕਰੋ ਜਿਹੜੇ ਕਹਿੰਦੇ ਨਵੀਂ ਯਾਰ ਐਵੇਂ ਮਾਰੀ ਇਹਨਾਂ ਤੋਂ ਕੋਈ ਲੋੜ ਨਹੀਂ ਬਣ ਠਣ ਕੇ ਰਹਿਣ ਦੀ ਚਲੋ ਤੁਹਾਡੀ ਆਪਦੀ ਮਰਜ਼ੀ ਹੈ ਵਕਾਰ ਖਾਨ ਜੀ ਸਾਡੇ ਨਾਲ ਨਿਖਾਨ ਸਾਹਿਬ ਵੈਲਕਮ
1: ਥੈਂਕ ਯੂ ਸੋ ਮੱਚ ਨਵੀਂ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀਂ ਜੀ ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ
0: 6478648000 ਤੇ ਵਕਾਰ ਜੀ ਦੇ ਨਾਲ ਗੱਲਬਾਤ ਕਰੋ 6478648000 ਨੰਬਰ ਹੈ ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337 9056733337 ਸੈਂਤੀ ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਨਾ ਸਰਵੇ ਆਇਆ ਜਿਸ ਵਿੱਚ ਕਿਹਾ ਜਾ ਰਿਹਾ ਕਿ ਅੰਟੇਰੀਓ ਦਾ ਜਿਹੜਾ ਯੂਥ ਹੈ ਉਹ ਮੈਂਟਲ ਹੈਲਥ ਨਾਲ ਬਹੁਤ ਸਟਰਗਲ ਕਰ ਰਿਹਾ। ਸੋ ਪ੍ਰੀ ਕੋਵਿਡ ਦੀ ਲੈਵਲ ਤੋਂ ਬਹੁਤ ਸਾਰਾ ਸਟਰਗਲ ਹੋ ਰਿਹਾ ਮੈਂਟਲ ਹੈਲਥ ਨੂੰ ਲੈ ਕੇ, ਸਾਈਕੋਲੋਜੀਕਲ ਡਿਸਟ੍ਰੈਸ ਬਹੁਤ ਹੈ। ਬਟ ਹਜੇ ਵੀ ਚਲੋ ਕਹਿੰਦੇ ਆ ਕਿ ਸਿੰਸ ਪੈਂਡੈਮਿਕ ਘਟਿਆ ਬਟ ਬਹੁਤ ਹਾਈ ਹੈ ਹਜੇ ਵੀ। 46% 46% ਜਿਹੜਾ ਯੂਥ ਹੈ ਗ੍ਰੇਡ 7 ਤੋਂ ਲੈ ਕੇ ਗ੍ਰੇਡ 12 ਤੱਕ ਹਜੇ ਵੀ ਮੋਡਰੇਟ ਤੋਂ ਲੈ ਕੇ ਸੀਰੀਅਸ ਲੈਵਲ ਸਾਈਕੋਲੋਜੀਕਲ ਸਟ੍ਰੈਸ ਦਾ ਬੱਚੇ ਫੇਸ ਕਰ ਰਹੇ ਨੇ। ਹੈ ਘੱਟ 2022-23 ਤੋਂ ਲੈ ਕੇ ਬਟ ਇਟ ਸਟਿਲ ਹਾਈ। ਮੈਂਟਲ ਹੈਲਥ ਇਸ਼ੂਜ ਦੇ ਕਾਰਨ ਬੜੇ ਨੇ, ਸੋਸ਼ਲ ਮੀਡੀਆ ਹੋ ਗਿਆ, ਹੋ ਸਕਦਾ ਪੇਰੈਂਟਸ ਦਾ ਕੋਈ ਪ੍ਰੈਸ਼ਰ ਹੈ, ਬੜੇ ਲੋਕ ਕਿਤੇ ਨਾ ਕਿਤੇ ਗੈਂਬਲਿੰਗ ਕਰ ਰਹੇ ਆ, ਉਹ ਇਸ਼ੂ ਹੈ। ਸੋ ਆਪਾਂ ਨੂੰ ਚਲੋ ਇੱਕ ਪੋਜ਼ਿਟਿਵ ਸਾਈਨ ਇਹ ਹੈ ਕਿ ਘਟਿਆ ਜ਼ਰੂਰ ਹੈ ਬਟ ਹਜੇ ਵੀ ਇਟਸ ਪ੍ਰੀਟੀ ਹਾਈ। ਸੋ ਆਪਾਂ ਨੂੰ ਖਿਆਲ ਰੱਖਣ ਦੀ ਬੜੀ ਲੋੜ ਹੈ। ਇੱਕ ਚੰਗੀ ਗੱਲ ਇਹ ਹੈ, ਇੱਕ ਸਰਵੇ ਦੇ ਵਿੱਚ ਕਿਹਾ ਗਿਆ ਕਿ ਘੱਟ ਸਟੂਡੈਂਟ ਹੁਣ ਦਾਰੂ ਪੀ ਰਹੇ ਨੇ, ਡਰੱਗਸ ਲੈ ਰਹੇ ਆ ਕੰਪੇਅਰ ਟੂ ਬਿਫੋਰ। ਬਟ ਔਨਲਾਈਨ ਗੈਂਬਲਿੰਗ ਦੇ ਵਿੱਚ ਇੱਕ ਬਹੁਤ ਸਾਰਾ ਇਨਕਰੀਜ਼ ਆਇਆ। 10 ਵਿੱਚੋਂ ਇੱਕ ਸਟੂਡੈਂਟ ਕਹਿ ਰਿਹਾ ਕਿ ਅਸੀਂ ਸਪੋਰਟਸ ਦੀ ਗੈਂਬਲਿੰਗ ਕਰ ਰਹੇ ਹਾਂ, ਪਹਿਲਾਂ 100 ਵਿੱਚੋਂ ਇੱਕ ਕਹਿੰਦਾ ਸੀਗਾ। ਸੋ ਤਾਂ ਚਲੋ ਹੁਣ ਹੀ ਹੁਣ ਔਨਲਾਈਨ ਗੈਂਬਲਿੰਗ ਦੀ ਐਡਵਰਟਾਈਜ਼ਿੰਗ ਬਹੁਤ ਆ ਐਂਡ ਕੰਪੇਅਰ ਟੂ 2017 ਹੁਣ ਸਮਾਰਟਫੋਨਸ ਇੰਟਰਨੈਟ ਦੀ ਯੂਸੇਜ ਵੀ ਕਿੰਨੀ ਵਧੀ ਹੈ। ਸੋ ਵੀ ਕੁਝ ਕਾਰਨ ਨੇ। ਸੋ ਜਸਟ ਮੇਰਾ ਇਹ ਸ਼ੇਅਰ ਕਰਨ ਦਾ ਮਕਸਦ ਤੁਹਾਡੇ ਨਾਲ ਇਹ ਹੈ ਕਿ ਬੱਚਿਆਂ ਦੀ ਮੈਂਟਲ ਹੈਲਥ ਵੱਲ ਥੋੜ੍ਹੇ ਧਿਆਨ ਜ਼ਰੂਰ ਦਿਓ। ਹੁਣ ਸਕੂਲ ਸ਼ੁਰੂ ਹੋ ਰਹੇ ਨੇ, ਬੱਚੇ ਹੋਰ ਵੀ ਮੈਂਟਲੀ ਡਿਸਟ੍ਰੈਸਡ ਹੋਣਗੇ ਪੜ੍ਹਾਈਆਂ ਨੂੰ ਲੈ ਕੇ, ਗ੍ਰੇਡਸ ਦੇ ਇੱਕ ਪ੍ਰੈਸ਼ਰ ਨੂੰ ਲੈ ਕੇ। ਖਾਸ ਤੌਰ 'ਤੇ ਆਪਣੇ ਘਰਾਂ ਦੇ ਵਿੱਚ ਆਪਾਂ ਬੱਚੇ ਦੀ ਮਾੜੀ ਜਿਹੀ ਵੀ ਕੋਈ ਮਾੜੀ ਗ੍ਰੇਡ ਆ ਗਈ ਨਾ, ਆਪਾਂ ਭੱਜ ਕੇ ਪੈਂਦੇ ਹਾਂ ਕਿ ਤੂੰ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਤੂੰ ਧਿਆਨ ਨਹੀਂ ਦਿੰਦਾ, ਤੂੰ ਉਹ ਦੇਖ ਤੇਰੇ ਕਜ਼ਨ ਕੀ ਕਰ ਰਿਹਾ, ਤੇਰੇ ਦੋਸਤ ਵਧੀਆ ਪੜ੍ਹਾਈ ਵੱਲ ਧਿਆਨ ਦਿੰਦੇ ਆ, ਤੇਰਾ ਕੱਖ ਨਹੀਂ ਬਣਨਾ, ਇਹ ਵੋ। ਚਲੋ ਆਪਾਂ ਕਿਤੇ ਨਾ ਕਿਤੇ ਜਿਹੜਾ ਐਡਿਡ ਪ੍ਰੈਸ਼ਰ ਹੈ ਉਹਨੂੰ ਸਮਝਦੇ ਨਹੀਂ। ਸੋ ਥੋੜ੍ਹਾ ਇਹਦੇ ਵੱਲ ਧਿਆਨ ਦਿਓ। ਹੁਣ ਸੈਪਟੈਂਬਰ ਨੈਕਸਟ ਵੀਕ ਸ਼ੁਰੂ ਹੈ, ਇੱਥੇ ਸਕੂਲਾਂ ਦੀ ਬਸ ਸ਼ੁਰੂਆਤ ਹੋ ਰਹੀ ਹੈ, ਬੈਕ ਟੂ ਸਕੂਲ ਸ਼ੋਪਿੰਗ ਆਪਾਂ ਕਰ ਰਹੇ ਹਾਂ। ਸੋਸ਼ਲ ਮੀਡੀਆ 'ਤੇ ਬੱਚੇ ਕੀ ਦੇਖਦੇ ਆ, ਇੱਕ ਤਾਂ ਬੱਚੇ ਕੰਪੇਅਰ ਬਹੁਤ ਕਰਦੇ ਨੇ ਯਾਰ, ਮੋਮ ਡੈਡ ਇਹਦੇ ਕੋਲ ਤਾਂ ਇਹ ਕੁਛ ਹੈ, ਮੇਰੇ ਕੋਲ ਤਾਂ ਹੈ ਹੀ ਕੱਖ ਨਹੀਂ। ਥੋੜ੍ਹੇ ਬੱਚਿਆਂ ਦੀ ਸੋਸ਼ਲ ਮੀਡੀਆ ਦੀ ਯੂਸੇਜ ਘਟਾਓ ਆਪਣੇ, ਆਪਾਂ ਸਾਰਿਆਂ ਨੂੰ ਚਲੋ ਖੈਰ ਲੋੜ ਹੈ ਕਿ ਆਪਾਂ ਫੋਨ ਫਾਨ ਯੂਜ ਕਰਨੇ ਥੋੜ੍ਹੀ ਜਿਹੀ ਘਟਾਈ। ਹੁਣ ਮੈਂ ਵੀ ਕਈ ਵਾਰ ਨੋਟਿਸ ਕਰਦਾ ਉਹੀ ਬੈਠੇ ਸਕਰੋਲ ਕਰੀ ਜਾਂਦੇ, ਕਦੇ ਇਹਦੀ ਰੀਲ ਦੇਖ ਲਈ, ਕਦੇ ਉਹਦਾ ਦੇਖ ਲਿਆ, ਕੀ ਲੈਣਾ ਕੀ ਕਰਨਾ, ਠੀਕ ਹੈ ਨਾ। ਜਾਂ ਤਾਂ ਹੋਵੇ ਕੋਈ ਕੰਮ ਦੀ ਗੱਲ ਦੇਖ ਰਹੇ ਹਾਂ ਜਿਸ ਚੀਜ਼ ਨਾਲ ਆਪਾਂ ਨੂੰ ਕੋਈ ਫਾਇਦਾ ਹੋ ਰਿਹਾ, ਉਹੀ ਫਾਲਤੂ ਚੀਜ਼ਾਂ ਦੇਖ ਰਹੇ ਹਾਂ, ਦੋਜ਼ ਆਰ ਪੁਆਇੰਟਲੈਸ। ਸੋ ਥੋੜ੍ਹੇ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ। ਸਪੋਰਟਸ ਗੈਂਬਲਿੰਗ ਬੱਚੇ ਇੰਨਾ ਵੀ ਗੈਂਬਲ ਨਾ ਕਰ ਲੈਣ ਕਿ ਸਾਰਾ ਆਪਣਾ ਸਟੂਡੈਂਟ ਲੋਨ ਹੀ ਗੈਂਬਲਿੰਗ 'ਤੇ ਲਾ ਦੇਣ। ਇੱਕ ਤੁਸੀਂ ਯਾਦ ਰੱਖੋ ਮੈਸੇਜ ਜ਼ਰੂਰ, ਕੁਆਲਿਟੀ ਕਾਰ ਰਿਪੇਅਰ ਦਾ, ਕੁਲਵੰਤ ਬਾਈ ਜੀ ਨੂੰ ਯਾਦ ਰੱਖੋ। ਕਿਸੇ ਨੇ ਵੀ ਕੋਈ ਵੀ ਗੱਡੀ ਦਾ ਕੰਮ ਕਰਵਾਉਣਾ, ਇੰਜਨ, ਟ੍ਰਾਂਸਮਿਸ਼ਨ, ਓਇਲ, ਲੂਬ, ਫਿਲਟਰ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪਿਆ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਬਹੁਤ ਹੀ ਰੀਜ਼ਨੇਬਲ ਰੇਟਸ 'ਤੇ, ਕੁਆਲਿਟੀ ਕਾਰ ਰਿਪੇਅਰ 905-460-1111 ਤੁਹਾਡੇ ਲਈ ਲੋਕੇਟਡ ਹੈ 171 ਰਦਰਫਰਡ ਰੋਡ ਸਾਊਥ। ਅਫੋਰਡੇਬਲ, ਰਿਲਾਇਬਲ, ਓਨੈਸਟ ਟੀਮ, ਕੁਆਲਿਟੀ ਕਾਰ ਰਿਪੇਅਰ 905-460-1111 ਦੇ ਉੱਤੇ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ। ਟਾਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣ ਜੀ ਸਾਡੇ ਨਾਲ ਨੇ। ਹਰਪ੍ਰੀਤ ਦਾ ਨੰਬਰ ਹੈ 416-817-6500, 416-817-6500। ਹਰਪ੍ਰੀਤ, ਗੁੱਡ ਮਾਰਨਿੰਗ, ਵੈਲਕਮ, ਕੀ ਹਾਲ ਚਾਲ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਹਰਪ੍ਰੀਤ, ਕੀ ਹਾਲ ਚਾਲ, ਕਿਵੇਂ ਹੋ?
2: ਬਹੁਤ ਵਧੀਆ ਨਵੀ, ਤੁਸੀਂ ਦੱਸੋ?
0: ਰਾਤੀ ਨਾ ਠੰਡ
2: ਠੰਡ ਸੱਚੀ ਗੱਲ ਹੈ, ਮੈਂ ਸਕੂਲ ਸ਼ੁਰੂ ਹੋਣ ਦੇ ਨੇੜੇ ਆ ਜਾਂਦਾ ਤਾਂ ਜਦੋਂ ਬਸ ਨਾਲ ਹੀ ਠੰਡ ਹੋ ਜਾਂਦੀ।
0: ਨਹੀਂ ਨਹੀਂ ਉਹੀ ਮੈਂ ਕਿਹਾ ਵੀ ਜਦੋਂ ਮੌਸਮ ਇਦਾਂ ਦਾ ਹੋਣਾ ਸ਼ੁਰੂ ਹੋ ਗਿਆ ਤਾਂ ਬਸ ਇਹੀ ਸਮਝੋ ਕਿ ਅਰਾਊਂਡ ਦਾ ਕੋਰਨਰ ਬਸ ਸਕੂਲ ਨੇੜੇ ਹੀ ਹੈ। ਸੋ ਵਾਕਈ ਸਕੂਲ ਦਾ ਸੀਜ਼ਨ ਬਸ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਣਾ, ਐਂਡ ਇਟਸ ਲਾਸਟ ਵੀਕ ਆਫ ਸਮਰ। ਸਮਰ ਇੱਕ ਤਾਂ ਲੰਘੀ ਬਹੁਤ ਜਲਦਾ, ਸੋ ਚਲੋ ਖੈਰ ਸਮਾਂ ਜਿਹੜਾ ਛੇਤੀ ਲੰਘਦਾ ਉਹ ਇੱਕ ਇੰਜੋਏਬਲ ਸਮਾਂ ਹੁੰਦਾ। ਸੋ ਅਰਪਿਤਾ ਜੀ ਕੀ ਮੈਸੇਜ ਆਪਾਂ ਦੇ ਰਹੇ ਹਾਂ ਸਭ ਨੂੰ?
2: ਬਿਲਕੁਲ ਨਵੀ, ਸੋ ਐਵਰੀ ਮੰਡੇ ਆਪਾਂ ਅਪਡੇਟ ਕਰਦੇ ਹੁੰਦੇ ਹਾਂ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਸੇ ਦਾ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ ਕੁਐਸਚਨ ਆ, ਕੋਈ ਇਨਵੈਸਟਮੈਂਟ ਆਪਸ਼ਨਸ ਦੇ ਨਾਲ ਰਿਲੇਟਡ ਕੁਐਸਚਨਸ ਹੈਗੇ ਆ, ਕਿਉਂਕਿ ਜਿੱਥੇ ਇੰਸ਼ੋਰੈਂਸ ਦੀ ਇੰਪੋਰਟੈਂਸ ਆ ਉੱਥੇ ਆਪਾਂ ਹਮੇਸ਼ਾ ਇਨਵੈਸਟਮੈਂਟਸ ਦੇ ਨਾਲ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ। TFSA ਅਕਾਊਂਟ, RRSP, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਕਿਹੜੇ ਲਿਸਨਰਸ ਲਈ ਕਿਹੜਾ ਅਕਾਊਂਟ ਵਧੀਆ ਹੋ ਸਕਦਾ, ਜਾਂ ਉਹ ਲਿਸਨਰਸ ਜਿਹੜੇ ਇੱਥੇ ਨਿਊ ਇਮੀਗ੍ਰੈਂਟਸ ਆਏ ਆ ਜਾਂ ਜਿਹਨਾਂ ਨੂੰ ਪਤਾ ਹੀ ਨਹੀਂ ਹੈਗਾ, ਐਂਡ ਬਹੁਤ ਸਾਰੇ ਉਹਨਾਂ ਲਿਸਨਰਸ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਕਿ ਜਿਹੜੇ ਆਏ ਹੋਇਆਂ ਨੂੰ 15-20 ਸਾਲ ਹੋ ਗਏ, ਉਹਨਾਂ ਨੇ TFSA ਅਕਾਊਂਟ ਦਾ ਹੀ ਨਹੀਂ ਪਤਾ ਔਰ ਉਹਨਾਂ ਨੇ ਕੋਈ ਕੰਟਰੀਬਿਊਸ਼ਨ ਨਹੀਂ ਕੀਤੀ ਹੈਗੀ। ਸੋ ਜ਼ਰੂਰ ਇਹਨਾਂ ਜਿਹੜੇ CRA ਨਾਲ ਰਿਲੇਟਡ ਪਲਾਨ ਬਣੇ ਹੈਗੇ ਆ, ਸਪੈਸ਼ਲੀ ਜਦੋਂ ਕੋਈ CRA ਇੱਦਾਂ ਦਾ ਪਲਾਨ ਰਜਿਸਟਰ ਕਰਦਾ ਹੈਗਾ, ਉਹਦਾ ਮਤਲਬ ਇਹ ਹੈ ਕਿ ਉਹ ਤੁਹਾਨੂੰ ਕੋਈ ਨਾ ਕੋਈ ਬੈਨੀਫਿਟ ਦੇ ਰਿਹਾ ਆ, ਚਾਹੇ ਉਹ ਟੈਕਸ ਦੇ ਵਾਈਜ਼ ਹੋ ਗਿਆ, ਚਾਹੇ ਜਿਹੜੀ ਗਰੋਥ ਹੋ ਗਈ ਆ ਉਹਦੇ ਉੱਪਰ ਟੈਕਸੇਸ਼ਨ ਆ, ਜਾਂ ਗ੍ਰਾਂਟਸ ਦੀ ਫਾਰਮ ਦੇ ਵਿੱਚ। ਸੋ ਇਸ ਕਰਕੇ ਉਹਨਾਂ ਪਲਾਨਸ ਦੇ ਬੈਨੀਫਿਟਸ ਜ਼ਰੂਰ ਲਿਆ ਕਰੋ। ਕੋਈ ਵੀ ਡਿਟੇਲ ਸਮਝਣੀ ਆ, ਕਿਹੜਾ ਪਲਾਨ ਤੁਸੀਂ ਕੁਆਲੀਫਾਈ ਹੋ ਸਕਦੇ ਆ ਕਰਨ ਦੇ ਲਈ, ਕਿੰਨੀ ਕੁ ਕੰਟਰੀਬਿਊਸ਼ਨ ਤੁਹਾਨੂੰ ਕਰਨ ਦੀ ਜ਼ਰੂਰਤ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਐਂਡ ਜਿਹੜੇ ਇੰਸ਼ੋਰੈਂਸ ਦੀ ਪਾਲਿਸੀਜ਼ ਦੀ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹੁੰਦੇ ਆ, ਸਮਰ ਦਾ ਟਾਈਮ ਹਲੇ ਵੀ ਹੈਗਾ ਜੇ ਤੁਹਾਡੇ ਰਿਲੇਟਿਵਸ ਆ ਰਹੇ ਆ, ਸੋ ਤੁਸੀਂ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਦੇ ਉੱਪਰ ਸਪੋਂਸਰ ਕੀਤਾ ਹੋਇਆ, ਉਹਨਾਂ ਨੂੰ ਸੁਪਰ ਵੀਜ਼ਾ ਦੇ ਉੱਪਰ ਸਪੋਂਸਰ ਕੀਤਾ ਹੋਇਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਦੇ ਰਿਲੇਟਿਡ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ, ਮੇਕ ਸ਼ੋਰ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਉਹਨਾਂ ਦੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਜ਼ਰੂਰ ਐਡ ਆਨ ਕਰਵਾਓ, ਐਂਡ ਡਿਫਰੈਂਟ ਡਿਫਰੈਂਟ ਡਿਡਕਟੀਵਲ ਆਪਸ਼ਨਸ ਹੈਗੇ ਆ, $100 ਦੀ ਡਿਡਕਸ਼ਨ ਤੋਂ ਲੈ ਕੇ $10,000 ਤੱਕ ਦੀ ਡਿਡਕਟੀਵਲਸ ਹੈਗੇ ਆ, ਕਿਉਂਕਿ ਜੇ ਤੁਹਾਨੂੰ ਲੱਗਦਾ ਹੋਵੇ ਕਿ ਮੰਥਲੀ ਵਾਈਜ਼ ਡੇਲੀ ਵਾਈਜ਼ ਉਹਨਾਂ ਦੀ ਕੋਸਟ ਜ਼ਿਆਦਾ ਆ ਰਹੀ ਹੈ, ਤੁਸੀਂ ਡਿਡਕਟੀਵਲ ਪਾ ਕੇ ਕੋਸਟ ਨੂੰ ਘਟਾ ਸਕਦੇ ਆ, ਕਿਉਂਕਿ ਰੈਦਰ ਦੈਨ ਅਸੀਂ ਇਸ ਚੀਜ਼ ਦਾ ਰਿਸਕ ਲਈਏ ਕਿ ਕੱਲ੍ਹ ਨੂੰ ਕੋਈ ਕਲੇਮ ਆ ਜਾਵੇ ਤੇ $1,00,000 ਚ ਕਲੇਮ ਹੋ ਜਾਵੇ ਤੇ ਅਸੀਂ ਉਹ $1,00,000 ਕਵਰ ਕਰੀਏ, ਉਹਦੇ ਨਾਲੋਂ ਬੈਟਰ ਆ ਕਿ ਅਸੀਂ ਅਗਰ $5,000-7,000 ਜਾਂ $1,000 $2,000-3,000 ਡਿਡਕਟੀਵਲ ਪਾਇਆ ਹੋ ਉਹ ਅਸੀਂ ਕਵਰ ਕਰੀਏ। ਸੋ ਇਸ ਕਰਕੇ ਕੋਈ ਵੀ ਤੁਹਾਡੇ ਕੁਐਸਚਨ ਹੋਣ ਇਹਨਾਂ ਪਲਾਨਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ 416-8176500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 416-8176-1500।
0: 416-8176500 ਇੱਕ ਨੰਬਰ ਹੈ, 416-8176-1500 ਤੇ ਹਰਪ੍ਰੀਤ ਨਾਲ ਐਨੀ ਟਾਈਮ ਤੁਸੀਂ ਗੱਲਬਾਤ ਕਰ ਸਕਦੇ ਹੋ। ਹਰਪ੍ਰੀਤ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਸੋ 416-8176-1500, 416-8176-1500। ਸੋ ਕੇ ਸਕੂਲ ਸ਼ੁਰੂ ਹੋ ਰਹੇ ਨੇ ਤੇ ਉਹਦੇ ਨਾਲ ਨਾਲ ਬਹੁਤ ਸਾਰੇ ਬੱਚੇ, ਚਲੋ ਕੋਈ ਪਿੱਕ ਕਰ ਰਿਹਾ ਕਿ ਅਸੀਂ ਯੂਨੀਵਰਸਿਟੀ ਕਾਲਜ ਕਿਹੜੇ ਜਾਣਾ, ਕਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਮੇਜਰ ਕਰਨਾ, ਕੀ ਅਸੀਂ ਯੂਨੋ ਸਕੂਲ ਦੇ ਵਿੱਚ ਕਰਨਾ ਚਾਹੁੰਦੇ ਹਾਂ। ਸੋ ਉਸ ਨੂੰ ਲੈ ਕੇ ਇੱਕ ਤੁਹਾਡੇ ਨਾਲ ਡਿਸਕਸ਼ਨ ਆਪਾਂ ਅੱਜ ਕਰ ਰਹੇ ਹਾਂ, ਅਤੇ ਇੱਕ ਮੈਸੇਜ ਤੋਂ ਬਾਅਦ ਆਪਾਂ ਆਪਣੀ ਅੱਜ ਦੀ ਗੱਲਬਾਤ ਸ਼ੁਰੂ ਕਰੀਏ। ਅਤੇ ਪ੍ਰੋਗਰਾਮ ਹੈ ਪੰਜਾਬੀ ਦੇਣਾ, ਅਤੇ ਨੰਬਰ ਹੈ ਆਪਣਾ 905-673-3337। ਗੇਟ ਰੈਡੀ ਐਂਡ T. ਵਾਟਰ ਟੈਕਸੀ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਦਾ ਕਿਤੇ ਜਾ ਰਿਹਾ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T. ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T. ਵਾਟਰ ਟੈਕਸੀ। T. ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T. ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T. ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T. ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਓਕੇ, ਇੱਕ ਪੇਰੈਂਟ ਹੈ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਕਿਹਾ ਕਿ ਅਸੀਂ ਤੇਰੇ ਪੜ੍ਹਾਈ ਤੇ ਖਰਚਾ ਤਾਂ ਕਰਾਂਗੇ ਜੇ ਤੂੰ ਉਹ ਪੜ੍ਹਾਈ ਚੁਣੇਗੀ ਜਿਹੜੀ ਅਸੀਂ ਚਾਹੁੰਦੇ ਹਾਂ। ਜਾਂ ਤਾਂ ਤੂੰ ਕੋਈ ਮੈਡੀਕਲ ਸਾਇੰਸ ਚੁਣੇ, ਜਾਂ ਤੂੰ ਕੋਈ ਇੰਜੀਨੀਅਰਿੰਗ ਬੈਕਗ੍ਰਾਉਂਡ ਚੁਣੇ, ਤੇ ਉਹ ਆਪਣੀ ਬੱਚੀ ਨੂੰ ਇਦਾਂ ਦੇ ਇੱਕ ਕਹਿ ਲਓ ਕਿ ਅਲਟੀਮੇਟਮ ਦੇ ਰਹੇ ਨੇ। ਕਹਿੰਦੇ ਅਸੀਂ ਉਹ ਪੇਰੈਂਟਸ ਕਹਿ ਰਹੇ ਕਿ ਅਸੀਂ ਚਲੋ ਫੋਰਚੁਨੇਟ ਹਾਂ ਕਿ ਸਾਡੇ ਕੋਲ ਪੈਸਾ ਹੈਗਾ ਤੇ ਅਸੀਂ ਆਪਣੇ ਬੱਚੀ ਦੀ ਐਜੂਕੇਸ਼ਨ ਦੇ ਲਈ ਪੇ ਕਰਨ ਨੂੰ ਤਿਆਰ ਹਾਂ, ਪਰ ਅਸੀਂ ਤਾਂ ਹੀ ਪੇ ਕਰਾਂਗੇ ਉਸ ਜੇ ਸਾਡੇ ਯੂ ਨੋ ਸਾਡੇ ਪ੍ਰੈਫਰੈਂਸ ਦੀ ਕੋਈ ਐਜੂਕੇਸ਼ਨ ਚੁਣੇਗੀ ਤਾਂ। ਕਹਿੰਦੇ ਕਿ ਉਹਨੂੰ ਕੋਈ ਥੀਏਟਰ ਆਰਟ ਅਤੇ ਇੱਦਾਂ ਦੇ ਕ੍ਰੀਏਟਿਵ ਫੀਲਡਸ ਵੱਲ ਜ਼ਿਆਦਾ ਝੁਕਾ। ਅਤੇ ਜਿਹੜਾ ਡੈਡ ਹੈ ਉਹਨੇ ਕਿਹਾ ਕਿ ਮੈਂ ਉਹਨੂੰ ਕਿਹਾ ਕਿ ਮੈਂ ਇੰਨਾ ਪੈਸਾ ਲਾਉਣਾ ਅਤੇ ਇੱਦਾਂ ਦੀ ਡਿਗਰੀ ਦੇ ਨਾਲ ਖਬਰ ਆ ਤੈਨੂੰ ਜੋਬ ਮਿਲੇਗੀ ਨਹੀਂ ਮਿਲਣੀ। ਉਹ ਕਹਿੰਦਾ ਮੈਂ ਇੰਨਾ ਵੀ ਕੁੜੀ ਨਾਲ ਬੈਠਾ, ਉਹਨੂੰ ਦਿਖਾਇਆ ਕਿ ਇਹ ਇਹ ਕਰੀਅਰਸ ਨੇ, ਇਹ ਸੈਲਰੀਜ਼ ਨੇ, ਇਹ ਜੋਬ ਓਪਰਚੁਨਿਟੀਜ਼ ਨੇ, ਅਤੇ ਜਿਹੜੀਆਂ ਤੂੰ ਡਿਗਰੀਜ਼ ਚੁਣਨਾ ਚਾਹੁੰਦੀ ਆ ਉਹਨਾਂ ਵਿੱਚ ਤਾਂ ਕੋਈ ਬੜਾ ਐਸਾ ਸਕੋਪ ਹੀ ਹੈ ਨਹੀਂ। ਕੁੜੀ ਕਹਿ ਰਹੀ ਹੈ ਕਿ ਨਹੀਂ ਮੋਮ ਡੈਡ ਜੇ ਕੋਈ ਯੂ ਨੋ ਥੀਏਟਰ ਆਰਟਸ ਨੂੰ ਲੈ ਕੇ ਮੇਰੀ ਕੋਈ ਬ੍ਰੇਕ ਥਰੂ ਹੋਊਗੀ, ਚਲੋ ਮੈਂ ਕੋਈ ਵਧੀਆ ਕੰਮ ਕਰ ਲਿਆ ਤਾਂ ਮੈਂ ਵੀ ਬਥੇਰਾ ਪੈਸਾ ਕਮਾ ਸਕਦੀ ਹਾਂ। ਸੋ ਕੁੜੀ ਕਹਿ ਰਹੀ ਹੈ ਕਿ ਮੈਂ ਬਸ ਇੱਦਾਂ ਦਾ ਕੋਈ ਕ੍ਰੀਏਟਿਵ ਮੇਜਰ ਚੁਣਨਾ। ਪੇਰੈਂਟਸ ਕਹਿ ਰਹੇ ਆ ਸੋਰੀ ਬਈ, ਜੇ ਤੂੰ ਸਾਡੇ ਪਸੰਦ ਦੀ ਐਜੂਕੇਸ਼ਨ ਨਹੀਂ ਪਿੱਕ ਕਰ ਰਹੀ ਤਾਂ ਸੋਰੀ, ਅਸੀਂ ਵੀ ਪੈਸਾ ਨਹੀਂ ਲਾਉਣਾ ਹੈਗਾ। ਸੋ ਤੁਹਾਡਾ ਕੀ ਖਿਆਲ ਹੈ, ਡੂ ਯੂ ਥਿੰਕ ਵੀ ਪੇਰੈਂਟਸ ਦੀ ਇਹ ਸੋਚ ਠੀਕ ਹੈ ਵੀ ਅਸੀਂ ਐਜੂਕੇਸ਼ਨ ਵਿੱਚ ਇਨਵੈਸਟ ਤਾਂ ਕਰਾਂਗੇ ਜੇ ਸਾਨੂੰ ਲੱਗਦਾ ਕਿ ਉਸ ਐਜੂਕੇਸ਼ਨ ਦੀ ਕੋਈ ਰਿਟਰਨ ਹੋਊਗੀ, ਜਾਂ ਤੁਹਾਨੂੰ ਲੱਗਦਾ ਕਿ ਬੱਚੇ ਜੋ ਕਹਿ ਰਹੇ ਆ ਉਹ ਮੈਂ ਕਰ ਲੈਣਾ ਚਾਹੀਦਾ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337 ਆਪਣਾ ਨੰਬਰ ਹੈ। ਹੁਣ ਦੇਖੋ ਇੱਕ ਪਾਸੇ ਪੇਰੈਂਟਸ ਕਹਿ ਰਹੇ ਕਿ ਬਈ ਅਸੀਂ ਜੇ ਇੰਨਾ ਪੈਸਾ ਜੋੜਿਆ ਤਾਂ ਕਿਉਂ ਨਹੀਂ ਸਾਡੀ ਡਿਸੀਜਨ, ਅਸੀਂ ਇੰਨੀ ਮਿਹਨਤ ਕੀਤੀ ਆ, ਇੰਨੇ ਸਾਲ ਅਸੀਂ ਪੈਸਾ ਜੋੜ ਜੋੜ ਜੋੜ ਜੋੜ ਸੋਚਿਆ ਕਿ ਸਾਡੀ ਬੱਚੀ ਕੋਈ ਇੱਦਾਂ ਦੀ ਐਜੂਕੇਸ਼ਨ ਕਰੇਗੀ ਜਿਹਦੇ ਵਿੱਚ ਸਾਨੂੰ ਵੀ ਲੱਗਦਾ ਕਿ ਹਾਂ ਬਈ ਰਿਟਰਨ ਹੈ, ਫਾਇਦਾ ਵਧੀਆ, ਉਹ ਜੋਬ ਜੂਬ 'ਤੇ ਲੱਗ ਜੂਗੀ। ਸੋ 905-673-3337 ਆਪਣਾ ਨੰਬਰ ਹੈ, 905-673-3337। ਪੇਰੈਂਟਸ ਦਾ ਕਿੰਨਾ ਕੁ ਰਾਈਟ ਹੈ ਵੀ ਉਹ ਪੈਸੇ ਲਾਉਣ ਵੇਲੇ ਇੱਦਾਂ ਬੱਚੇ ਨੂੰ ਇੱਕ ਕਿਸਮ ਨਾਲ, ਮੈਂ ਇਹ ਨਹੀਂ ਕਹਿ ਰਿਹਾ ਵੀ ਫੋਰਸ ਕਰ ਰਿਹਾ, ਬਟ ਉਹ ਚਲੋ ਇੱਕ ਉਹਨੂੰ ਚੋਇਸ ਦੇ ਰਿਹਾ ਕਿ ਜਾਂ ਤਾਂ ਸਾਡੀ ਜਾਂ ਤਾਂ ਫਿਰ ਤੇਰੀ। ਸੋ 905-673-3337 ਨੰਬਰ ਹੈ ਆਪਣਾ, 6482। ਹੈਲੋ
3: ਹੈਲੋ ਨਵੀਂ
0: ਜੀ, ਵੈਲਕਮ।
3: ਨਵੀਂ, ਸਭ ਤੋਂ ਪਹਿਲਾਂ ਤੇ ਪੇਰੈਂਟਸ ਨੂੰ ਆਹ ਸੋਚਣਾ ਚਾਹੀਦਾ ਹੈ ਕਿ ਦੇ ਵਾਂਟ ਡਾਟਰ ਟੂ ਬੀ ਸਕਸੈਸਫੁਲ ਔਰ ਅਨਸਕਸੈਸਫੁਲ। ਅਗਰ ਤੁਸੀਂ, ਅਗਰ ਉਹ ਬਾਈ ਦ ਵੇ ਫੋਰਸ ਹੋ ਕੇ ਜੋ ਤੁਸੀਂ ਪੜਾਓਗੇ ਉਹ ਪੜ੍ਹ ਵੀ ਲਊਗੀ, ਔਰ ਅਗਰ ਉਹ ਸਕਸੈਸਫੁਲ ਨਹੀਂ ਹੁੰਦੀ ਤਾਂ ਵਾਟਸ ਦਾ ਪੁਆਇੰਟ? ਉਹ ਟਾਈਮ ਗਿਆ ਜਦੋਂ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਉਸ ਓਨਲੀ ਪ੍ਰੋਫੈਸ਼ਨ ਨਹੀਂ। ਮੈਂ ਸਭ ਤੋਂ ਅੱਛਾ ਮੇਰਾ ਐਗਜ਼ਾਮਪਲ ਮੇਰੀ ਆਪਣੀ ਕੁੜੀ ਹੈ
0: ਜੀ,
3: ਉਹਨੇ ਬੈਚਲਰ ਕੀਤੀ, ਬੈਚਲਰ ਕੰਪਲੀਟ ਕਰਕੇ ਸ਼ੀ ਸਟਾਰਟ ਵਰਕਿੰਗ, ਐਂਡ ਉਹਨੇ ਮੈਨੂੰ ਕਿਹਾ ਕਿ ਨਹੀਂ ਡੈਡ ਮੈਂ ਨਾ ਹੇਅਰ ਸਟਾਈਲਿੰਗ ਕਰਨੀ ਹੈ। ਉਹਨੇ ਪਾਰਟ ਟਾਈਮ ਹੇਅਰ ਸਟਾਈਲਿੰਗ ਕੀਤੀ, ਅਪ੍ਰੈਂਟਿਸਸ਼ਿਪ ਕਰ ਰਹੀ ਹੈ, ਐਂਡ ਸ਼ੀ ਹੈਜ਼ ਵੈਰੀ ਗੁੱਡ ਕਸਟਮਰ ਬੇਸ। ਨਵੀਂ, 5 ਦਿਨ ਕਰਨ ਤੋਂ ਬਾਅਦ ਵੀ ਉੱਥੇ ਜਾਂਦੀ, ਆਪਣਾ ਵੀਕ ਡੇਜ਼ ਚ ਵੀ ਰਾਤ 10-10 ਵਜੇ ਤੱਕ ਕਰਦੀ ਹੈ, ਸਿਰਫ ਕਾਰਨ ਕਿ ਬਿਕੋਜ਼ ਸ਼ੀ ਲਾਈਕਸ ਇਟ, ਦਿਸ ਇਜ਼ ਵਟ ਸ਼ੀ ਵਾਂਟਸ।

0: लेना या डॉक्टरेट कर भी लेना है, क्या गारंटी है? और फिर जो मेरा वो कम्मे नहीं, मेरा वो प्रोफेशन ही नहीं, मेरा दिल ही नहीं उत्थे लगता, हाउ गुड आई विल बी? क्योंकि सी मोर स्पेसिफिकली डॉक्टरेट प्रोफेशन ਉਹੀ ਬੰਦੇ ਜਾਣੇ ਚਾਹੀਦੇ ਨੇ ਜਿਹੜੇ ਉਹ ਕਰਨਾ ਚਾਹੁੰਦੇ ਨੇ। ਸੋ ਐਟਲੀਸਟ ਅੱਛਾ ਇੱਕ ਗੱਲ ਦੱਸੋ, ਤੁਸੀਂ ਇੱਕ ਡਾਕਟਰ ਕੋਲ ਜਾਣਾ ਚਾਹੋਗੇ ਜਿਹੜਾ ਡਾਕਟਰੀ ਕਰਨਾ ਹੀ ਨਹੀਂ ਚਾਹੁੰਦਾ ਸੀ, ਉਹ ਧੱਕੇ ਨਾਲ ਡਾਕਟਰ ਬਣ ਗਿਆ?
1: ਨਹੀਂ, ਪਰ ਚਲੋ ਮੈਂ ਤੁਹਾਡੀ ਗੱਲ ਇਹ ਜ਼ਰੂਰ ਸਮਝਦਾ ਕਿ ਜੋ ਤੁਸੀਂ ਕਰਦੇ ਹੋ ਤੁਹਾਨੂੰ ਉਹਦੇ ਪ੍ਰਤੀ ਕੋਈ ਪੈਸ਼ਨ ਹੋਣਾ ਜ਼ਰੂਰੀ ਹੈ। ਬਟ ਮੈਂ ਭਾਅ ਜੀ ਬੜਿਆਂ ਨੂੰ ਜਾਣਦਾ, ਉਹਨਾਂ ਨੇ ਉਹ ਨਹੀਂ ਸੀ ਚਾਹੁੰਦੇ ਵੀ ਅਸੀਂ ਯੂ ਨੋ ਸਾਇੰਸ ਦੇ ਵਿੱਚ ਜਾਈਏ, ਟੈਕਨੋਲੋਜੀ ਜਾਈਏ, ਇੰਜੀਨੀਅਰਿੰਗ ਜਾਈਏ, ਹੈਲਥ ਕੇਅਰ ਜਾਈਏ। ਬਟ ਹੁਣ ਜਦੋਂ ਕੰਮਾਂ 'ਤੇ ਲੱਗੇ ਆ ਅਤੇ ਵਧੀਆ ਡਾਲਰ ਕਮਾ ਰਹੇ ਆ, ਹੁਣ ਉਹ ਲਾਈਕ ਕਰ ਰਹੇ ਆ ਉਹੀ ਬੱਚੇ।
0: ਨਵੀਂ ਬਿਲਕੁਲ ਠੀਕ ਗੱਲ ਹੈ। ਇਹਦਾ ਰੀਜ਼ਨ ਪਤਾ ਕਿਆ ਹੈ? ਇਹਦਾ ਰੀਜ਼ਨ ਕਿਆ ਹੈ ਕਿ ਦੇ ਡਿਡਨਟ ਐਕਸਪਲੋਰ ਦੈਮਸੈਲਵਸ, ਜਾਂ ਪੇਰੈਂਟਸ ਉਹਨਾਂ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਗਰ ਪੇਰੈਂਟਸ ਉਹਨਾਂ ਨੂੰ ਐਕਸਪਲੋਰ ਕਰਦੇ ਔਰ ਦੇ ਹੈਵ ਐਨ ਇੰਟਰਸਟ ਇਨ ਟੈਕਨੋਲੋਜੀ, ਦੇ ਵਿਲ ਫਾਈਂਡ ਇਟ ਆਊਟ। ਪ੍ਰੋਬਲਮ ਆ ਨਹੀਂ, ਹੁਣ ਇੱਕ ਗੱਲ ਦੱਸ ਹੈ, ਚਲੋ ਤੁਸੀਂ ਦੇਖੋ ਕਿੰਨੇ ਐਸੇ ਲੋਕ ਨੇ ਜਿਹਨਾਂ ਨੂੰ ਪੇਰੈਂਟਸ ਫੋਰਸ ਪ੍ਰੋਫੈਸ਼ਨ ਚ ਭੇਜਦੇ ਨੇ ਔਰ ਫੋਰਸ ਪ੍ਰੋਫੈਸ਼ਨ ਚ ਭੇਜ ਕੇ ਉਹ ਸਕਸੈਸਫੁਲ ਹੋ ਜਾਂਦੇ ਆ। ਮੈਂ ਆ ਨਹੀਂ ਕਹਿ ਰਿਹਾ ਕਿ ਨਹੀਂ ਜਾਣਾ ਚਾਹੀਦਾ, ਕਈ ਵਾਰ ਬੱਚੇ ਨੂੰ ਐਸਾ ਹੁੰਦਾ ਉਹਨੂੰ ਆਪਣਾ ਇੰਟਰਸਟ ਹੀ ਨਹੀਂ ਪਤਾ ਹੁੰਦਾ। ਬੈਟਰ ਹੈ ਕਿ ਉਹਨਾਂ ਨੂੰ ਕਹੋ ਕਿ ਓਕੇ ਐਕਸਪਲੋਰ, ਹੁਣ ਤੂੰ ਤਿੰਨ ਚਾਰ ਪੰਜ ਚੀਜ਼ਾਂ ਦੇਖ, ਤੂੰ ਡਾਕਟਰ ਦੀ ਲਾਈਫ ਦੇਖ, ਤੂੰ ਇਹ ਦੇਖ, ਤੂੰ ਵੋ ਦੇਖ, ਔਰ ਦੈਨ ਯੂ ਡਿਸਾਈਡ।
1: ਕਮਲ ਜੀ ਸਾਡੇ ਨਾਲ ਨੇ, ਕਮਲ ਜੀ ਢਿੱਲੋਂ ਸਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਐਕਸਪਰਟ ਨੇ। ਕਮਲ ਜੀ ਦਾ ਵਾਅਦਾ ਤੁਹਾਨੂੰ ਕਿ 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਕਮਲ ਜੀ ਤੁਹਾਨੂੰ ਤੁਹਾਡੀ ਇੰਸ਼ੋਰੈਂਸ ਤੇ ਲੈ ਕੇ ਦਿੰਦੇ ਆ। ਕਮਲਜੀਤ ਵੈਲਕਮ।
2: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ ਜਾਂ ਪ੍ਰਾਈਜ਼ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਵੀ ਕੋਈ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ, ਟਰੱਕ ਜਾਂ ਸਮਾਲ ਬਿਜ਼ਨਸ ਦੀ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਨੂੰ ਜ਼ਰੂਰ ਕਾਲ ਕਰਨਾ। ਸਾਡੇ ਕੋਲ ਅਪ ਟੂ 40% ਡਿਸਕਾਊਂਟ ਅਵੇਲੇਬਲ ਆ। ਅਗਰ ਕੋਈ ਸਾਲ ਦਾ ਘੱਟ ਤੋਂ ਘੱਟ 500 ਤੋਂ ਲੈ ਕੇ $1,000 ਸੇਵ ਕਰਦਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪੋਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 6473944369, 6473943 ਇਸ ਤੋਂ ਬਿਨਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਪੋਲਿਸੀ ਲੈਣ ਵੇਲੇ ਲੋ ਰੇਟਸ ਦੇ ਨਾਲ ਆਪਣੇ ਕਵਰੇਜ ਤੇ ਡਿਸਕਾਊਂਟ ਜ਼ਰੂਰ ਰਿਵਿਊ ਕਰਿਆ ਕਰੋ, ਕਿਉਂਕਿ ਕਈ ਵਾਰ ਪ੍ਰੀਮੀਅਮ ਘੱਟ ਕਰਨ ਦੇ ਚੱਕਰ ਵਿੱਚ ਬ੍ਰੋਕਰ ਮੋਸਟ ਇੰਪੋਰਟੈਂਟ ਕਵਰੇਜ ਦੇਣੀਆਂ ਮਿਸ ਕਰ ਦਿੰਦੇ ਨੇ, ਜਿਵੇਂ ਕਿ ਕਲੇਮ ਫਾਰ ਗਿਵਨੈਸ, ਮਾਈਨਰ ਕਨਵਿਕਸ਼ਨ ਪ੍ਰੋਟੈਕਸ਼ਨ, ਜਿਹਦੇ ਨਾਲ ਤੁਹਾਡਾ ਫਸਟ ਐਟ ਫਾਲਟ ਕਲੇਮ ਤੇ ਫਸਟ ਮਾਈਨਰ ਕਨਵਿਕਸ਼ਨ ਵੇਵ ਆਫ ਹੋ ਜਾਂਦੇ ਨੇ। ਅਦਰਵਾਈਜ਼ ਰਿਨਿਊਅਲ ਤੇ ਕਾਫੀ ਜ਼ਿਆਦਾ ਸਰਚਾਰਜ ਲੱਗ ਕੇ ਆ ਜਾਂਦੇ ਨੇ, ਤੁਹਾਡਾ ਪ੍ਰਾਈਸ ਵੱਧ ਜਾਂਦਾ। ਉਸੇ ਤਰ੍ਹਾਂ ਡਿਸਕਾਊਂਟ ਵੀ ਰਿਵਿਊ ਕਰਿਆ ਕਰੋ ਕਿ ਜੋ ਡਿਸਕਾਊਂਟ ਤੁਹਾਨੂੰ ਮਿਲ ਰਹੇ ਆ ਤੁਸੀਂ ਉਹਦੇ ਲਈ ਕੁਆਲੀਫਾਈ ਕਰਦੇ ਹੋ ਜਾਂ ਨਹੀਂ, ਕਿਉਂਕਿ ਅਗਰ ਕੱਲ੍ਹ ਨੂੰ ਕਲੇਮ ਲੈਣ ਵੇਲੇ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉੱਥੇ ਕਾਫੀ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ। ਸੋ ਸਹੀ ਕਵਰੇਜ ਤੇ ਸਹੀ ਡਿਸਕਾਊਂਟਸ ਦੇ ਨਾਲ ਅਗਰ ਤੁਸੀਂ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰਨਾ ਚਾਹੁੰਦੇ ਹੋ, ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਫੋਨ ਨੰਬਰ ਹੈਗਾ ਅਗੇਨ 6473944369, 6473943469।
1: ਥੈਂਕ ਯੂ ਕਮਲ ਜੀ, ਥੈਂਕ ਯੂ। 6473943469 ਇੱਕ ਵਾਰ ਕਮਲ ਜੀ ਨੂੰ ਫੋਨ ਕਰ ਲਓ। ਇਹ 500 ਤੋਂ $1,000 ਦਾ ਤੁਹਾਨੂੰ ਡਿਸਕਾਊਂਟ ਦੁਬਾਰੇ, ਤੁਹਾਨੂੰ ਹੋਰ ਕੀ ਚਾਹੀਦਾ? ਫੋਨ ਹੀ ਕਰਨਾ ਇੱਕ ਇੱਕੋ। ਕਮਲ ਜੀ ਯਾਰ ਨਵੀਂ ਦਾ ਪ੍ਰੋਗਰਾਮ ਸੁਣ ਰਹੇ ਸੀਗੇ, ਸੋਚਿਆ ਤੁਹਾਨੂੰ ਪੁੱਛ ਲਈਏ। 6473943469 0067 ਹੈਲੋ ਜੀ ਵੈਲਕਮ। ਠੀਕ ਹੈ ਜੀ, ਕਿਵੇਂ?

0: ਇੱਦਾਂ ਵੀ ਹੋ ਜਾਂਦਾ ਕਈ ਵਾਰ, ਕਈ ਬੰਦੇ ਜਿਹੜੇ ਹੁਣ ਬੜੇ ਮੈਂ ਦੇਖਿਆ ਵੱਡੇ ਵੱਡੇ ਵਧੀਆ ਗਾਉਣ ਵਾਲੇ, ਉਹ ਕਹਿੰਦੇ ਜੀ ਅਸੀਂ ਗਾਉਣ ਨੂੰ ਬੁਲਾਉਣਾ ਨੀ ਮੁੰਡੇ ਨੂੰ, ਹੈਨਾ ਮੈਂ ਤਾਂ ਵਕੀਲ ਬਣਾਉਣਾ, ਮੈਂ ਕੁਲਦੀਪ ਮਾਰਕ ਦੀ ਗੱਲ ਕਰਦਾ ਆਪਣੇ ਬੱਚਿਆਂ ਨੂੰ, ਮੈਂ ਲਾਇਰ ਬਣਾਉਣਾ, ਪਹਿਲਾਂ ਲਾਉਣਾ ਹੀ ਨੀ ਹੈਗਾ, ਬਾਅਦ ਅਖੀਰ ਤੇ ਆ ਕੇ ਉਹ ਫੇਰ ਉਸੇ ਲਾਈਨ ਚ ਜੰਪ ਕਰਕੇ ਉਸ ਤੋਂ ਬਾਅਦ ਸ਼ਾਰਟਕੱਟ ਜਾਂ ਕੁਛ ਚੇਂਜਸ ਹੋ ਗਈਆਂ ਤੇ ਫੇਰ ਮਤਲਬ ਏਦਾਂ ਉਹ ਜਾਣੀ ਅਖੀਰ ਬਾਅਦ ਚ ਫੇਰ ਉਹੀ ਚੀਜ਼ ਚ ਜਿੱਥੇ ਤੁਹਾਡਾ ਇੰਟਰਸਟ ਬੱਚਿਆਂ ਦਾ ਤੁਹਾਡਾ ਘਰ ਚ ਆਵਾਜਾਈ ਬਣ ਜਾਂਦਾ ਨਾ, ਤਾਂ ਤੁਹਾਡਾ ਦਿਲਚਸਪੀ ਤਕਰੀਬਨ ਉੱਧਰ ਜ਼ਿਆਦਾ ਰਹਿੰਦੀ।
1: ਮੈਨੂੰ ਲੱਗਦਾ ਨਾ ਪੇਰੈਂਟਸ ਨੂੰ ਚਲੋ ਇੰਨਾ ਕੁ ਹੁੰਦਾ ਕਿ ਪਹਿਲਾਂ ਤੂੰ ਬਈ ਐਜੂਕੇਸ਼ਨ ਲੈ ਲੈ, ਐਜੂਕੇਸ਼ਨ ਕੋਈ ਵਧੀਆ ਲੈ ਜਿਸ ਵਿੱਚ ਚਲੋ ਰੱਬ ਨਾ ਕਰੇ ਤੇਰਾ ਕੋਈ ਗਾਇਕੀ ਦਾ ਕੋਈ ਐਕਟਿੰਗ ਦਾ ਕੋਈ ਹੋਰ ਕੰਮ ਨਾ ਚੱਲੇ, ਐਟਲੀਸਟ ਕਮ ਸੇ ਕਮ ਤੇਰੇ ਕੋਲ ਇੱਕ ਐਸੀ ਐਜੂਕੇਸ਼ਨ ਹੈ ਜਿਹਦੇ ਵਿੱਚ ਜੋ ਮਰਜ਼ੀ ਤੂੰ ਵਧੀਆ ਡਾਲਰ ਕਮਾਈ ਜਾਈ, ਇਹ ਵੀ ਹੋ ਸਕਦਾ।
0: ਗੱਲ ਪਤਾ ਕੀ, ਕਈ ਵਾਰੀ ਇਹੀ ਸੋਚਦਾ ਪੇਰੈਂਟ, ਹੁਣ ਕਈ ਵਾਰੀ ਮੋਸਟਲੀ ਬੈਕ ਹੈ ਉਹ ਆਪਣੀ ਫਾਰਮ ਇੰਡਸਟਰੀ ਤੋਂ ਆਏ ਹੋਏ, ਉਹਨਾਂ ਦਾ ਕੋਈ ਨਹੀਂ ਹੁੰਦਾ, ਪਰ ਉਹਨਾਂ ਕੋਲ ਪੈਸੇ ਆ ਜਾਂਦੇ ਆ, ਕੋਈ ਵਧੀਆ ਡੀਲ ਮਿਲ ਗਈ ਜਾਂ ਕਿਤੇ ਪੈਸੇ ਉਹਨਾਂ ਕੋਲ ਜਮ੍ਹਾਂ ਹੋ ਗਏ ਜਾਂ ਕਿਤੇ ਫਲਿੱਪ ਹੋ ਗਿਆ ਪੈਸਾ, ਤਾਂ ਫਿਰ ਉਹ ਚੀਜ਼ਾਂ ਮਤਲਬ ਚਾਹੁੰਦਾ ਕਿ ਮੇਰਾ ਬੱਚਾ ਇੱਦਾਂ ਕਰੇ।
1: ਨਹੀਂ ਚਲੋ ਥੈਂਕ ਯੂ ਭਾਜੀ, ਪੇਰੈਂਟਸ ਵੀ ਕੋਈ ਮਾੜੀ ਸੋਚ ਨਹੀਂ ਰੱਖਦੇ ਹੈਗੇ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੀ ਨੌਲੇਜ ਇੰਨੀ ਕੁ ਹੈ ਕਿ ਬੱਚਾ ਸਟੇਬਲ ਹੋ ਜੂਗਾ, ਰਾਈਟ। ਹੁਣ ਸਟੇਬਿਲਿਟੀ ਤਾਂ ਮੇਨ ਗੱਲ ਹੈ, ਹੋਰ ਕਈ ਕਰੀਅਰਸ ਨੇ ਜਿਹਦੇ ਵਿੱਚ ਕੋਈ ਬਾਹਲੀ ਕੋਈ ਸਟੇਬਿਲਿਟੀ ਹੈ ਨਹੀਂ। ਚਲੋ ਮੈਨੂੰ ਪਤਾ ਕਿ ਸਕੋਪ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਹਰ ਇੱਕ ਇੰਡਸਟਰੀ ਦੇ ਵਿੱਚ ਹੈ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਏਰੀਅਨ ਮਿਲਸ ਐਕਿਰਾ ਨੂੰ ਸਾਰੀ ਯਾਦ ਰੱਖੋ, ਗਰੋਸਰੀ ਕਰਨੀ ਹੈ ਵਧੀਆ ਟੋਪੋ ਟੋਪ, ਏਰੀਅਨ ਮਿਲਸ ਐਕਿਰਾ, ਸੋਰੀ ਗਰੋਸਰੀ ਨਹੀਂ, ਗਰੋਸਰੀ ਗੱਡੀਆਂ ਦੀ ਮੈਂ ਕਹਿਣਾ ਸੀ, ਗਰੋਸਰੀ ਗੱਡੀਆਂ ਦੀ ਕਰਨੀ ਹੈ, ਵਧੀਆ ਗੱਡੀ ਲਓ ਅਤੇ ਵਧੀਆ ਫੀਚਰ ਚੜੋ, ਤਾਂ ਏਰੀਅਨ ਮਿਲਸ ਐਕਿਰਾ, ਐਕਿਰਾ ਐਮ ਡੀ ਐਕਸ ਬਹੁਤ ਹੀ ਯਾਰ ਸ਼ਾਨਦਾਰ ਐਸ ਯੂ ਵੀ ਹੈ, ਬਿਗ ਸਾਈਜ਼ ਦਾ, ਮਿਡ ਸਾਈਜ਼ ਐਸ ਯੂ ਵੀ ਲੈਣਾ ਤਾਂ ਆਰ ਡੀ ਐਕਸ ਇਹਨਾਂ ਦਾ ਬਹੁਤ ਵਧੀਆ, ਅਤੇ ਗੱਡੀਆਂ ਬੜੀਆਂ ਕਮਾਲ ਦੀਆਂ। ਏਰੀਅਨ ਮਿਲਸ ਐਕਿਰਾ 905-8285800, ਕਰਨ ਸ਼ਰਮਾ ਅਤੇ ਜਗਦੀਪ ਭੱਲਾ ਜੀ ਨੂੰ ਇੱਥੇ ਕਾਲ ਕਰੋ, 905-8285800 'ਤੇ ਕਾਲ ਤੁਸੀਂ ਕਰੋ। ਇੱਕ ਨਾ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਹੈ, ਇਹਨਾਂ ਦੀ ਤੀਜੀ ਲੋਕੇਸ਼ਨ ਖੁੱਲ ਰਹੀ ਹੈ, 24 ਘੰਟੇ 7 ਦਿਨ ਖੁੱਲ੍ਹੇ ਨੇ, ਇਹ ਹਾਇਰਿੰਗ ਕਰ ਰਹੇ ਆ। ਇਹਨਾਂ ਨੂੰ ਮੀਟ ਅਤੇ ਤੰਦੂਰ ਦਾ ਸ਼ੈੱਫ ਚਾਹੀਦਾ, ਨਾਲ ਇਹਨਾਂ ਨੂੰ ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ, ਵਧੀਆ ਪੇ ਹੈ, ਵਧੀਆ ਐਟਮੋਸਫੀਅਰ ਹੈ। ਤੁਸੀਂ ਸਬਜ਼ੀ ਮਾਰਕੀਟ ਨੂੰ ਕਾਲ ਕਰ ਲਓ, 3 ਲੋਕੇਸ਼ਨਾਂ ਨੇ ਬਰੈਂਪਟਨ 'ਚ, 416-388-4661, 416-388-4661, 2163। ਹਾਂਜੀ ਵੈਲਕਮ।
2: ਹਾਂਜੀ ਗੁੱਡ ਮਾਰਨਿੰਗ ਨਵੀਂ, ਕੀ ਹਾਲ ਚਾਲ?
1: ਵਧੀਆ ਜੀ, ਕਿਵੇਂ ਹੋ?
2: ਬਸ ਠੀਕ ਠਾਕ। ਆਈ ਥਿੰਕ ਯੂ ਨੋ ਹਰ ਪੇਰੈਂਟਸ ਚਾਹੁੰਦਾ ਹੈਗਾ ਕਿ ਉਹਦੇ ਬੱਚਾ ਜਿਹੜਾ ਹੈਗਾ ਵੀ ਐਸੇ ਕੋਈ ਪ੍ਰੋਫੈਸ਼ਨ 'ਚ ਜਾਏ ਜਿਹੜੇ ਨੋਨ ਹੈਗੇ ਆ, ਡਾਕਟਰਸ ਹੈ, ਲੋਇਰਸ ਹੈ, ਇੰਜੀਨੀਅਰਸ ਹੈ ਜਾਂ ਇਸ ਤਰ੍ਹਾਂ ਦੇ, ਪਰ ਮਤਲਬ ਅੱਗੇ ਨਾ ਜੀ ਚਲੋ ਜੇ ਬੱਚਾ ਮਤਲਬ ਉਹਦੇ 'ਚ ਇੰਟਰਸਟਿਡ ਨਹੀਂ ਹੈਗਾ ਤੇ ਮੈਨੂੰ ਲੱਗਦਾ ਫੋਰਸ ਕਰਨਾ ਵੀ ਉਹ ਸਹੀ ਨਹੀਂ ਹੈਗਾ, ਕਿਉਂਕਿ ਆਈ ਨੋ ਕਿਸੇ ਨੂੰ ਜਾਣਦੀ ਹਾਂ ਮੈਂ, ਉਹਨਾਂ ਦਾ ਵੀ ਬੇਟੇ ਨੂੰ ਉਹ ਕਹਿੰਦਾ ਸੀਗਾ ਵੀ ਮੈਂ ਨਹੀਂ ਪੜ੍ਹਨਾ ਹੈਗਾ ਡਾਕਟਰ, ਪਰ ਉਹਨਾਂ ਨੇ ਅਮੈਰੀਕਾ ਭੇਜ ਕੇ ਵੀ ਲਾਈ ਜੋ ਵੀ ਕਰਕੇ ਬਹੁਤ ਬਹੁਤੀ ਮਨੀ ਖਰਚ ਕੀਤੀ, ਸਭ ਕੁਛ ਕੀਤੀ, ਪਰ ਅਗੇਨ ਉਹ ਉਹਦੇ ਵਿੱਚ ਉਹ ਇੰਨਾ ਸਕਸੈਸਫੁਲ ਨਹੀਂ ਹੋ ਪਾਇਆ, ਸਮਥਿੰਗ ਹੈਪਨ ਤੇ ਦੈਨ ਉਹ ਮਤਲਬ ਅਮੈਰੀਕਾ ਚ ਉਹਨੂੰ ਜੋਬ ਮਿਲਗੀ ਸੀਗੀ, ਦੈਨ ਹੀ ਕੇਮ ਬੈਕ ਤੇ ਹੁਣ ਹੀ ਲੋਸਟ ਲਾਈਕ ਇਨ ਅ ਵੇ ਲਾਈਕ ਯੂ ਨੋ, ਨਾ ਹੁਣ ਉਹ ਡਾਕਟਰ ਹੈਗਾ ਆ ਤੇ ਨਾ ਹੀ ਉਹ ਜੋ ਪ੍ਰੋਫੈਸ਼ਨ ਕਰਨਾ ਚਾਹੁੰਦਾ ਸੀਗਾ ਨਾ ਉਹ ਬਣ ਪਾਇਆ, ਹੈਨਾ? ਤੇ ਹਰ ਜਗ੍ਹਾ ਇਹ ਜਾਇਜ਼ ਹੈ ਕਿ ਤੁਹਾਡਾ ਮਤਲਬ ਜੇ ਤੁਹਾਡਾ ਮਤਲਬ ਧਿਆਨ ਹੈਗਾ ਕਿ ਮੈਂ ਟੀਚਰ ਬਣਨਾ ਹੈਗਾ, ਦੈਨ ਯੂ ਗੋ ਰਹਿ, ਪਰ ਜੇ ਤੁਸੀਂ ਜਿਹੜਾ ਬੱਚਾ ਟੀਚਰ ਬਣਨਾ ਚਾਹੁੰਦਾ ਸੀਗਾ ਡਾਕਟਰ ਬਣ, ਉਹ ਆਪਣੇ ਪ੍ਰੋਫੈਸ਼ਨਲ ਕਦੇ 100% ਜਸਟੀਫਾਈ ਨਹੀਂ ਕਰ ਪਾਏਗਾ, ਤੇ ਆਈ ਥਿੰਕ ਯੂ ਨੋ ਕੋਈ ਵੱਡੀ ਗੱਲ ਨਹੀਂ ਹੈਗੀ, ਸਾਡੇ ਚ ਸਿਰਫ ਹੈਗਾ ਕਿ ਮਨੀ ਮਨੀ ਮਨੀ ਮਨੀ, ਪੈਸਾ ਪੈਸਾ ਪੈਸਾ ਹੀ ਚਾਹੀਦਾ ਹੈਗਾ, ਪਰ ਪੈਸੇ ਦੇ ਨਾਲ ਤੁਹਾਡੀ ਜਿਹੜੀ ਲਾਈਫ ਹੈ ਉਹ ਵੀ ਜ਼ਰੂਰੀ ਹੈ, ਤੁਹਾਡੀ ਹੈਪੀਨੈਸ ਵੀ ਜ਼ਰੂਰੀ ਹੈ। ਜੇ ਤੁਸੀਂ ਹੁਣ ਮੇਰੀ ਚਾਰ ਬੇਟੀਆਂ ਹੈ ਲਾਈਕ ਯੂ ਨੋ ਦੇ ਚੂਜ਼ ਅ ਪ੍ਰੋਫੈਸ਼ਨ ਵਰ ਐਵਰ ਦੇ ਵਾਂਟ, ਮੈਂ ਉਹਨਾਂ ਨੂੰ ਫੋਰਸ ਨਹੀਂ ਕੀਤਾ, ਲਾਈਕ ਓਬਵੀਅਸਲੀ ਮੈਂ ਕਈ ਵਾਰੀ ਹੁਣ ਐਜ਼ ਅ ਜੋਬ ਮੈਂ ਕਈ ਵਾਰੀ ਕਹਿ ਦਿੰਦੀ ਹੁੰਦੀ ਹੈ ਕਿ ਆਹ ਕਈ ਵਾਰੀ ਪੁੱਛਦਾ ਮੈਮ ਆਰ ਯੂ ਪ੍ਰਾਊਡ ਆਫ ਅਸ, ਮੈਂ ਕਿਹਾ ਯਾ ਇਟਸ ਓਕੇ ਆਈ ਹੈਵ ਨੋ ਚੋਇਸ, ਹੈ ਨਾ, ਵੀ ਆਈ ਵਾਂਟ ਟੂ ਬੀ ਮੋਰ ਪ੍ਰਾਊਡ ਆਫ ਯੂ ਡਾਕਟਰ ਔਰ ਵਟਐਵਰ, ਬਟ ਇਟ ਜਸਟ ਜੋਕਸ ਅਪਾਰਟ, ਬਟ ਅਗੇਨ ਦੇ ਆਰ ਹੈਪੀ ਇਨ ਦੇਅਰ ਪ੍ਰੋਫੈਸ਼ਨ।
1: ਤੁਸੀਂ ਆਪਣੀਆਂ ਸਾਰੀਆਂ ਬੱਚੀਆਂ ਦੀ ਐਜੂਕੇਸ਼ਨ ਲਈ ਤੁਸੀਂ ਪੇ ਕੀਤਾ ਆਪ?
2: ਸਮ ਆਫ ਦੇਮ ਆਈ ਕਵਰਡ ਐਂਡ ਸਮ ਆਫ ਦੇਮ ਲਾਈਕ ਦੇ ਟੁੱਕ ਦਾ ਓਸਾ,
1: ਠੀਕ ਹੈ, ਓਕੇ,
2: ਉਹਨਾਂ ਨੇ ਲਿਆ ਸੀਗਾ ਕਿਉਂਕਿ ਜਦੋਂ ਐਕਸਟੈਂਡਡ ਹੋ ਜਾਂਦੀ ਹੈ ਦੈਨ ਯੂ ਨੋ ਟੂ ਦ ਸਰਟਨ ਪੁਆਇੰਟ,
1: ਨਹੀਂ ਤੇ ਉਹਨਾਂ ਦਾ ਜਿਹੜਾ ਓਸਾ ਹੈ ਉਹਨਾਂ ਨੇ ਆਪ ਤਾਰੇ, ਤੁਸੀਂ ਹੈਲਪ ਕੀਤੀ ਹੈ ਉਹਦੇ ਵਿੱਚ ਵੀ?
2: ਆਈ ਹੈਵ ਟੂ ਲਰਨ ਅ ਬਿਟ,
1: ਤੁਹਾਨੂੰ ਕਿਤੇ ਨਾ ਕਿਤੇ ਲੱਗਿਆ ਕਿ ਬਈ ਮੈਂ ਆਪਣੇ ਪੈਸੇ ਲਾ ਰਹੀ ਹਾਂ ਬਟ ਇਹਨਾਂ ਨੇ ਮੇਰੇ ਚੋਇਸ ਦੀ ਕੋਈ ਐਜੂਕੇਸ਼ਨ ਤਾਂ ਲਈ ਨਹੀਂ ਹੈਗੀ?
2: ਨਹੀਂ, ਠੀਕ ਹੈ ਇਟਸ ਲਾਈਕ ਜੇ ਤੁਹਾਨੂੰ ਇੰਨਾ ਹੀ ਹੈਗਾ ਕੋਈ ਪ੍ਰੋਫੈਸ਼ਨ ਦਾ ਸ਼ੌਂਕ ਤੁਹਾਨੂੰ ਹੀ ਹੈਗਾ ਆ
1: ਚਲੋ ਨਹੀਂ ਥੈਂਕ ਯੂ ਜੀ ਬਹੁਤ ਸ਼ੁਕਰੀਆ ਦੇਖੋ ਇੱਕ ਨਾ ਜਦੋਂ ਬੱਚੇ ਥੋੜੇ ਯੰਗ ਹੁੰਦੇ ਆ ਗ੍ਰੇਡ 11-12 ਮੈਨੂੰ ਹਜੇ ਵੀ ਲੱਗਦਾ ਹੁੰਦਾ ਕਿ ਉਹ ਜਿਹੜੀ ਏਜ ਹੈ ਨਾ ਉਹ ਹਜੇ ਵੀ ਬੜੀ ਇਮੈਚਿਓਰਿਟੀ ਵਾਲੀ ਹੁੰਦੀ ਆ ਤੇ ਜੇ ਪੇਰੈਂਟਸ ਚਲੋ ਨੌਲੇਜੇਬਲ ਨੇ ਉਹਨਾਂ ਨੂੰ ਪਤਾ ਅਸੀਂ ਕੀ ਕਹਿ ਰਹੇ ਹਾਂ ਫਿਰ ਕਿਤਨਾ ਕਿਤੇ ਉਹ ਵੀ ਆਪਣੇ ਥਾਂ ਤੇ ਆਈ ਥਿੰਕ ਰਾਈਟ ਵੀ ਹੁੰਦੇ ਆ ਕਜ ਦੇ ਨੋ ਉਹਨਾਂ ਨੂੰ ਪਤਾ ਯਾਰ ਕਿ ਸਾਡੇ ਬੱਚੇ ਹਜੇ ਮੈਚਿਓਰ ਨੇ ਇਹਨਾਂ ਨੂੰ ਪਤਾ ਨਹੀਂ ਹੁਣ ਜੇ ਬੱਚਾ 11-12 ਦੇ ਵਿੱਚ ਕਹਿ ਰਿਹਾ ਮੈਂ ਤਾਂ ਆਹ ਕਰਨਾ ਮੈਂ ਤਾਂ ਉਹ ਕਰਨਾ ਮੈਂ ਇਹ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਜ਼ਿਆਦਾਤਰ ਹੁਣ ਇਹ ਖੁੱਲ ਦਿੱਤੀ ਜਾ ਰਹੀ ਆ ਸਾਡੀ ਜਨਰੇਸ਼ਨ ਤੋਂ ਪਹਿਲਾਂ ਜਾਂ ਤਾਂ ਪੇਰੈਂਟਸ ਕਹਿੰਦੇ ਸੀ ਵੀ ਆਹ ਕਰ ਜਾਂ ਆਹ ਕਰ ਜਾਂ ਆਹ ਕਰ ਜਾਂ ਤੁਹਾਡੇ ਕੋਈ ਵੱਡੇ ਭੈਣ ਭਰਾ ਨੇ ਉਹ ਤੁਹਾਨੂੰ ਰਾਹ ਦਿੰਦੇ ਸੀ ਦੱਸਦੇ ਸੀ ਵੀ ਇਸ ਰਾਹ 'ਤੇ ਜਾਂ ਇਸ ਰਾਹ 'ਤੇ ਹੁਣ ਜੇ ਕਿਸੇ ਦੀ ਕੋਈ ਸਿਸਟਰ ਬ੍ਰਦਰ ਕੋਈ ਅਕਾਊਂਟੈਂਟ ਹੈ ਕੋਈ ਡਾਕਟਰ ਹੈ ਜ਼ਿਆਦਾਤਰ ਬੱਚਿਆਂ ਨੇ ਫੋਲੋ ਕੀਤਾ ਅਤੇ ਹੁਣ ਵਧੀਆ ਸੈਟਲ ਨੇ ਅਗੈਨ ਪੈਸਾ ਕਮਾ ਰਹੇ ਆ ਜ਼ਿੰਦਗੀ ਸਟੈਬਿਲਿਟੀ ਹੈ ਸੋ ਮੈਂ ਨਹੀਂ ਕਹਿ ਰਿਹਾ ਕਿ ਆਪਣੇ ਸ਼ੌਂਕ ਨਾਲ ਐਕਸਪਲੋਰ ਕਰੋ ਬਟ ਜਿੰਨੇ ਵੀ ਜ਼ਿਆਦਾਤਰ ਮੈਂ ਲੋਕਾਂ ਨੂੰ ਐਂ ਦੇਖਿਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਉਹ ਖੁਸ਼ ਨੇ ਕਿਸੇ ਇੱਕ ਦਾ ਵੱਡਾ ਭਰਾ ਵਕੀਲ ਬਣ ਗਿਆ ਦੂਜੇ ਦਾ ਵੀ ਬਣ ਗਿਆ ਦੋਨਾਂ ਨੇ ਵਧੀਆ ਆਪਣੀ ਪ੍ਰੈਕਟਿਸ ਖੋਲ ਲਈ ਚਲੋ ਉਹ ਬੁੱਲੇ ਲੁੱਟ ਰਹੇ ਆਪਸ ਵਿੱਚ ਰਾਈਟ ਸੋ ਖੈਰ ਅਗਲੀਆਂ ਕਾਲਾਂ ਵੀ ਲੈਂਦੇ ਹਾਂ ਨੰਬਰ ਹੈ ਆਪਣਾ 9053637 3337 9053637 3337 ਤੁਸੀਂ ਫੈਸ਼ਨ ਆਈ ਕਿਊ 'ਤੇ ਜ਼ਰੂਰ ਇਸ ਮੰਥ ਪਹੁੰਚਣਾ ਲੇਡੀਜ਼ ਰੱਖੜੀ ਸਪੈਸ਼ਲ ਬਹੁਤ ਹੀ ਟੋਪ ਫੈਸ਼ਨ ਆਈ ਕਿਊ ਲੇਡੀਜ਼ ਕੋਈ ਵੀ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਕੋਈ ਵੀ ਜੁਐਲਰੀ ਖਰੀਦੋ ਇੱਕ ਦੂਜਾ ਸੈੱਟ ਅੱਧੀ ਪ੍ਰਾਈਸ 'ਚ ਕੋਈ ਵੀ ਲੇਡੀਜ਼ ਦੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਚ ਵਾਹ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜਾ ਆਈਟਮ 25% ਆਫ ਹੁਣ ਇੰਡੀਆ ਦੀਆਂ ਟਿਕਟਾਂ ਬੁੱਕ ਹੋ ਰਹੀਆਂ 3 ਪੀਸ ਟੈਚੀਆਂ ਦਾ ਸੈੱਟ 149 ਦਾ ਸੋ ਫੈਸ਼ਨ ਆਈ ਕਿਊ ਕੁਈਨ ਕੈਨੇਡੀ 258 ਕੁਈਨ ਸਟਰੀਟ ਈਸਟ ਏਅਰਪੋਰਟ ਡੇਰੀ 7071 ਏਅਰਪੋਰਟ ਰੋਡ ਮਕਵੀਨ ਐਂਡ ਮੇਫੀਲਡ 11-56 ਮਕਵੀਨ ਡਰਾਈਵ ਅਤੇ ਕਿਚਨਰ ਦੇ ਵਿੱਚ ਵੀ ਲੋਕੇਸ਼ਨ ਹੈ ਫੈਸ਼ਨ ਆਈ ਕਿਊ 9054532225 G3471 ਹਾਂਜੀ
3: ਮਾਰਨਿੰਗ ਨਵੀ
1: ਮਾਰਨਿੰਗ ਮੈਨੀ ਜੀ ਕੀ ਹਾਲ ਆ
3: ਬਹੁਤ ਵਧੀਆ ਮੇਰੇ ਵੀਰ ਲੌਂਗ ਟਾਈਮ
1: ਕਿੱਥੇ ਰਹਿੰਦੇ ਹੋ ਬਿਜ਼ੀ
3: ਬਸ ਵਕੇਸ਼ਨ ਤੇ ਗਏ
1: ਅੱਛਾ ਕਿੱਥੇ ਜਾ ਕੇ ਆਏ ਹੋ
3: ਜਮੈਕਾ ਘੁੰਮ ਕੇ
1: ਓ ਕੀ ਬਾਤ ਹੈ ਮੈਂ ਵੀ ਵਕੇਸ਼ਨ ਤੋਂ ਆਇਆ
3: ਮੈਨੂੰ ਪਤਾ ਲੱਗਾ ਸੀ ਮੈਂ 18th ਨੂੰ ਵਾਪਸ ਆਇਆ ਸੀ ਤੁਸੀਂ ਸੀਗੇ ਨਹੀਂ ਫਿਰ ਉਸ ਤੋਂ ਬਾਅਦ ਮੈਂ ਫਿਰ ਥੋੜੇ ਜਿਹੇ ਦਿਨ ਆਫ ਲੈ ਲਏ
1: ਕੀ ਬਾਤ ਹੈ ਵੈਰੀ ਗੁੱਡ ਸੋ ਵੈਲਕਮ ਮੈਨੀ ਕੀ ਕਹਿਣਾ ਚਾਹੁੰਦੇ ਹੋ
3: ਨਵੀ ਪਤਾ ਕੀ ਹੁੰਦਾ ਬੱਚੇ ਨਾ ਥੋੜੇ ਜੇ ਇਸ ਏਜ ਦੇ ਵਿੱਚ 11th-12th ਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਜੇ ਉਹਨਾਂ ਨਾਲ ਤੁਸੀਂ ਕਨਵਰਸੇਸ਼ਨ ਨਹੀਂ ਕਰੋਗੇ ਨਾ ਤੇ ਦੇ ਮਾਈਟ ਲੂਜ਼ ਦੇਅਰ ਪਾਥ ਉਹਦੇ ਵਿੱਚ ਕੀ ਹੁੰਦਾ ਵੀ ਐ ਨੀ ਵੀ ਮੈਂ ਉਹਨੂੰ ਮੇਰਾ ਬੇਟਾ ਹੁਣ ਗ੍ਰੇਡ 11 ਚ ਗਿਆ ਠੀਕ ਹੈ ਸਾਡੀ ਕਨੈਕਟ ਕਰ ਸਕਦਾ ਕਿਉਂਕਿ ਆਲਮੋਸਟ ਸਾਡੀ ਐਵਰੀ ਡੇ ਕਨਵਰਸੇਸ਼ਨ ਹੁੰਦੀ ਹੈ
1: ਜੀ
3: ਕਿਉਂਕਿ ਜੇ 11th-12th ਦੇ ਵਿੱਚੋਂ ਜੇ ਸੀਰੀਅਸ ਨਹੀਂ ਹੋਣਗੇ ਜੇ ਤੁਸੀਂ ਉਹਨਾਂ ਨੂੰ ਨਹੀਂ ਕਨਵਰਸੇਸ਼ਨ ਵਿੱਚ ਪਾਉਂਗੇ ਨਹੀਂ ਉਹਨਾਂ ਨਾਲ ਗੱਲ ਕਰੋਗੇ ਤੇ ਫਿਰ ਅਫਕੋਰਸ ਬੱਚਾ ਡਿਸਟਰੈਕਟ ਹੋਏਗਾ ਅਫਕੋਰਸ ਬੱਚਾ ਕੋਈ ਡਿਫਰੈਂਟ ਪਾਥ 'ਚ ਜਾਣਾ ਜਾਏਗਾ ਜਿੱਥੇ ਮਿਹਨਤ ਨਹੀਂ ਕਰਨੀ ਪਏਗੀ ਕਈ ਵੀ ਬੱਚਿਆਂ ਨੂੰ ਦਿਖ ਰਿਹਾ ਹੁੰਦਾ ਵੀ ਪੇਰੈਂਟਸ ਕੈਨ ਅਫੋਰਡ ਮੀ ਅ ਕਾਰ ਪੇਰੈਂਟਸ ਕੈਨ ਗੈਟ ਮੀ ਅ ਹਾਊਸ ਉਹ ਬੱਚਾ ਵੈਸੇ ਡਿਸਟਰੈਕਟ ਹੋ ਜਾਂਦਾ ਬਈ ਮੈਨੂੰ ਇੰਨੀ ਲੋੜ ਨਹੀਂ ਕਨਵਰਸੇਸ਼ਨ ਕਰਨੀ ਜ਼ਰੂਰੀ ਨਹੀਂ ਵੀ ਮੇਰਾ ਡ੍ਰੀਮ ਹੀ ਬੱਚੇ ਨੇ ਪੂਰਾ ਏਦਾਂ ਨਹੀਂ ਹੁੰਦਾ ਵੀ ਮੈਂ ਜੇ ਡਾਕਟਰ ਨਹੀਂ ਬਣਿਆ ਜਾਂ ਮੈਂ ਵਕੀਲ ਨਹੀਂ ਬਣਿਆ ਤੇ ਮੇਰਾ ਬੱਚਾ ਬਣਿਆ ਓਪਨ ਕਨਵਰਸੇਸ਼ਨ ਕਰੋ ਉਹਨਾਂ ਕੋਲ ਪੜ੍ਹੋ ਜਿਹੜੀ ਫੀਲਡ 'ਚ ਜਾਣਾ ਬਟ ਪੜ੍ਹੋ ਯੂਨੀਵਰਸਿਟੀ ਗ੍ਰੈਜੂਏਸ਼ਨ ਕਰੋ ਉਸ ਤੋਂ ਬਾਅਦ ਤੁਸੀਂ ਜੋ ਕਰਨਾ ਆਪਣੀ ਫੀਲਡ 'ਚ ਐਗਜੈਕਟਲੀ ਇਹੀ ਕਹਿਣਾ ਵੀ ਤੁਸੀਂ ਜੋ ਕਰਨਾ ਬਾਅਦ 'ਚ ਕਰੋ ਬਟ ਐਟਲੀਸਟ ਬੇਸਿਕ ਸਟੱਡੀ ਜਾਂ ਯੂਨੀਵਰਸਿਟੀ ਜਾਂ ਕਾਲਜ ਜਾਂ ਗ੍ਰੈਜੂਏਸ਼ਨ ਜ਼ਰੂਰ ਕਰੋ ਉਸ ਤੋਂ ਬਾਅਦ ਜੋ ਤੁਹਾਡਾ ਮਨ ਕਰੇ ਕਰੋ ਕਿਹੜਾ ਲੋਸਟ ਹੋ ਜਾਂਦਾ ਜੇ ਬੰਦਾ ਇੰਨਾ ਸਕਿਲਡ ਹੈਗਾ ਤਾਂ ਉਹਨੂੰ ਯੂਨੀਵਰਸਿਟੀ ਦੇ ਨਾਲ ਉਹਨੂੰ ਸਕਿਲਡ ਕਰਾ ਦਿਓ ਕਿਹੜੀ ਕਿਹੜਾ ਪ੍ਰੋਫੈਸ਼ਨ ਹੈ ਵੀ ਜਿਹੜਾ ਤੁਸੀਂ ਉਸ ਤੋਂ ਬਾਅਦ ਨਹੀਂ ਕਵਰ ਕਰ ਸਕਦੇ ਅੱਛਾ ਏਜ ਵਾਲਾ ਤਾਂ ਸਿਸਟਮ ਹੀ ਨਹੀਂ ਹੈਗਾ ਸੋ ਆਈ ਥਿੰਕ ਕਨਵਰਸੇਸ਼ਨ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਉਹਨਾਂ ਨੂੰ ਫੋਰਸ ਕਰਕੇ ਕਿਸੇ ਫੀਲਡ 'ਚ ਪਾਉਣਾ ਚਾਹੀਦਾ ਬਟ ਉਹਨਾਂ ਨੂੰ ਉਹਨਾਂ ਦੀ ਫੀਲਡ ਵਿੱਚ ਵੀ ਜਾ ਲੈਂਦਾ ਬਟ ਕਨਵਰਸੇਸ਼ਨ ਜ਼ਰੂਰ ਕਰੋ 11th-12th ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਏਜ
1: ਸੋ ਜੇ ਤੁਹਾਡਾ ਬੇਟਾ ਕਹੇ ਕਿ ਡੈਡ ਮੈਂ ਤਾਂ ਆਪਣੀ ਜੋ ਅੰਡਰ ਗ੍ਰੈਜੂਏਟ ਹੈ ਥੀਏਟਰ ਦੇ ਵਿੱਚ ਕਰਨੀ ਆ ਤੇ ਤੁਸੀਂ ਲਾਓਗੇ ਪੈਸੇ ਸਾਰੇ ਜਾਂ ਨਹੀਂ ਤੁਸੀਂ ਕਹੋਗੇ ਨਹੀਂ ਬਈ ਸੋਰੀ
3: ਮੇਰੀ ਮੈਂ ਉਸ ਟੌਪਿਕ ਬਾਰੇ ਨਹੀਂ ਬੋਲ ਸਕਦਾ ਕਿਉਂਕਿ ਕਨਵਰਸੇਸ਼ਨ ਨਹੀਂ। ਕਈ ਵਾਰੀ ਮੈਨੂੰ ਕਹਿੰਦਾ ਹੁੰਦਾ ਪਾਪਾ ਅਪ੍ਰੈਂਟਿਸਸ਼ਿਪ ਕਰਨਾ, ਉਹਦੇ ਵਿੱਚ ਜ਼ਿਆਦਾ ਉਹਦੇ ਚ ਜ਼ਿਆਦਾ ਗਰੋਥ ਹੈਗੀ। ਮੈਨੂੰ ਕਹਿੰਦਾ ਅਪ੍ਰੈਂਟਿਸਸ਼ਿਪ ਵੀ ਕਰੀ ਚੱਲ, ਸਾਈਡ ਬਾਈ ਸਾਈਡ ਯੂਨੀਵਰਸਿਟੀ ਵੀ ਕਰੀ ਚੱਲ, ਕਿਉਂਕਿ ਅਪ੍ਰੈਂਟਿਸਸ਼ਿਪ ਜਿਹੜੀ ਹੈ ਮੈਂ ਹੁਣ ਥੀਏਟਰ ਨਾਲ ਨਹੀਂ ਕਨੈਕਟ ਕਰ ਸਕਦਾ ਕਿਉਂਕਿ ਉਹਦਾ ਸ਼ੌਂਕ ਨਹੀਂ ਹੈਗਾ, ਠੀਕ ਹੈ। ਮੈਂ ਜਿਹੜੀ ਚੀਜ਼ ਨਾਲ ਕਨੈਕਟ ਕਰ ਸਕਦਾ ਉਹਦੀ ਲਾਈਵ ਐਗਜ਼ਾਮਪਲ ਦੇ ਸਕਦਾ। ਮੈਨੂੰ ਕਿਹਾ ਯੂਨੀਵਰਸਿਟੀ ਵੀ ਕਰੀ ਚੱਲ ਤੇ ਨਾਲ ਆ ਵੀ ਕਰੀ ਚੱਲ, ਜਿਹੜੀ ਫੀਲਡ ਤੇਰਾ ਹੱਥ ਜਿਹੜੇ ਪਾਸੇ ਤੇਰਾ ਦਿਲ ਬਣੇਗਾ ਉਸ ਪਾਸੇ ਐਟ ਦੀ ਐਂਡ ਚੇਂਜ ਹੋ ਜੇ। ਸੋ ਆਈ ਡੋਂਟ ਸੀ ਵੀ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਫੋਰਸਫੁਲੀ ਕਿਸੇ ਫੀਲਡ ਚ ਪਾ ਦਿੰਦੇ, ਹੋ ਸਕਦਾ ਨਾ ਹੀ ਕੁਛ ਵੀ ਨਾ ਬਣੇ,
1: ਠੀਕ ਹੈ।
3: ਸੋ ਆਈ ਥਿੰਕ ਆਪਸ਼ਨਸ ਜ਼ਰੂਰ ਹੋਣੀਆਂ ਚਾਹੀਦੀਆਂ ਡਿਸਕਸ਼ਨ ਦੇ ਵਿੱਚ।
1: ਅਗੇਨ ਆਪਸ਼ਨ ਵੀ ਹੋਣੀ ਚਾਹੀਦੀ ਹੈ, ਬਟ ਇਹ ਨਹੀਂ ਵੀ ਜਿਵੇਂ ਉਹ ਕਹਿੰਦੇ ਉਹਨਾਂ ਨੂੰ ਉਵੇਂ ਕਰਨ ਤੋਂ ਸਿੱਧਾ, ਰਾਈਟ।
3: ਦੇਖੋ ਕਾਡੂ ਪਸੰਦ ਵੀ ਮੇਰਾ ਬੱਚਾ ਸਚਿਨ ਤੇਂਦੁਲਕਰ ਬਹੁਤ ਜ਼ਿਆਦਾ ਗੇਮ ਵਿੱਚ ਐਡਵਾਂਸ ਹੈਗਾ, ਜਾਂ ਕਿਸੇ ਵੀ ਸਪੈਸ਼ਲ ਉਹ ਬੱਚਿਆਂ ਨੇ ਵੀ ਪੜ੍ਹਾਈਆਂ ਛੱਡੀਆਂ ਸੀਗੀਆਂ। ਸੋ ਉਹ ਪਤਾ ਹੁੰਦਾ ਤੁਹਾਨੂੰ ਵੀ ਮੇਰਾ ਬੱਚਾ ਫੀਲਡ ਬਿਲਕੁਲ ਬਹੁਤ ਵਧੀਆ ਤੇ ਅੱਗੇ ਨਿਕਲ ਜਾਏਗਾ। ਕਈ ਵਾਰੀ ਹੁੰਦਾ ਵੀ ਪੇਰੈਂਟਸ ਨੂੰ ਇੰਨਾ ਥੀਏਟਰ ਬਾਰੇ ਨਹੀਂ ਪਤਾ ਹੁੰਦਾ, ਫ੍ਰੈਂਕਲੀ ਸਪੀਕਿੰਗ ਮੈਨੂੰ ਹੁਣ ਪਤਾ ਹੀ ਨਹੀਂ ਚੱਲੇਗਾ ਵੀ ਮੇਰਾ ਬੱਚਾ ਥੀਏਟਰ ਚ ਕਿੰਨਾ ਵਧੀਆ ਹੈ, ਕਿਉਂਕਿ ਆਸਪੈਕਟਸ ਹੈਗੇ ਕਿ ਨਹੀਂ ਹੈਗੇ, ਅੱਧਾ ਨਾ ਥੀਏਟਰ ਦੇ ਚੱਕੇ ਸਾਰਾ ਕੁਝ ਭੁੱਲ ਜੂਵੇ।
1: ਠੀਕ ਹੈ, ਥੈਂਕ ਯੂ ਮੈਨੀ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਬਾਕੀ ਵੀ ਕਾਲਸ ਆਵਾਂ, ਬਹੁਤ ਧੰਨਵਾਦ। ਤੇ ਸਾਡੇ ਨਾਲ ਅਗਲੀ ਕਾਲ ਤੋਂ ਪਹਿਲਾਂ ਹਰਮਨ ਜੁੜ ਚੁੱਕੇ ਨੇ, ਟੀਮ ਹਰਮਨ ਬੱਤਾ। ਕਿਸੇ ਨੂੰ ਵੀ ਮੋੜ ਕੇ ਚਾਹੀਦੀ ਹੈ ਬਈ ਟੀਮ ਹਰਮਨ, ਤੁਸੀਂ ਨਿਰਾਸ਼ ਨਹੀਂ ਹੋਵੋਗੇ, ਤੁਸੀਂ ਕਹੋਗੇ ਯਾਰ ਨਵੀਂ ਪਹਿਲਾਂ ਹੀ ਹਰਮਨ ਕੋਲ ਚੱਲ ਜਾਂਦੇ, ਕੰਮ ਹੁਣ ਨੂੰ ਹੋ ਜਾਣਾ ਸੀ। ਹਰਮਨ ਵੈਲਕਮ।
4: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਪ੍ਰੀ ਕੰਸਟਰਕਸ਼ਨ ਦੇ ਦੱਸਦੇ ਆ ਪੋਜ਼ਿਟਿਵ ਐਂਡ ਨੈਗੇਟਿਵ, ਜਾਂ ਨੈਗੇਟਿਵ ਦੀ ਥਾਂ ਤੇ ਜੇ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਬਾਏ ਕਰਨਾ ਚਾਹੁੰਦੇ ਹੋ। ਸੋ ਇੱਕ ਤਾਂ ਜਿਹੜੀਆਂ ਬਿਲਡਰ ਦੀਆਂ ਰਿਬੇਟਸ ਮਿਲ ਰਹੀਆਂ ਨੇ ਉਹਦਾ ਬੜਾ ਫਾਇਦਾ ਹੋ ਰਿਹਾ ਕਲਾਇੰਟਸ ਨੂੰ। ਅਸੀਂ ਰੀਸੈਂਟਲੀ ਇੱਕ ਕਲੋਜ਼ਿੰਗ ਕਰ ਫਾਈਲ, ਹਾਲੇ ਪ੍ਰੋਗਰੈਸ ਚੱਲ ਰਹੀ ਹੈ, ਨੈਕਸਟ ਵੀਕ ਕਲੋਜ਼ਿੰਗ ਹੋਣੀ ਆ। ਉੱਥੇ ਕਲਾਇੰਟ ਨੂੰ ਰੀਬੇਟ ਮਿਲੀ ਆ ਤੇ ਉਹਨਾਂ ਦੀ ਅਪਰੇਜ਼ਰ ਵੈਲਿਊ ਪਰਚੇਸ ਪ੍ਰਾਈਸ ਤੇ ਆਈ ਆ, ਐਂਡ ਜਿਹੜੀ ਮੋਰਗੇਜ ਆ ਉਹ ਵੀ ਪਰਚੇਸ ਪ੍ਰਾਈਸ ਤੇ ਹੋ ਗਈ ਆ, ਐਂਡ ਰੀਬੇਟ ਉਹਨਾਂ ਨੂੰ ਬਾਅਦ ਚ ਆਉਣੀ ਆ, ਐਂਡ ਉਹਨਾਂ ਦੀ ਡਾਊਨ ਪੇਮੈਂਟ 20% ਕੰਸਿਡਰ ਹੋ ਕੇ, ਕੋਈ CMHC ਫੀ ਨਹੀਂ ਲੱਗ ਰਹੀ। ਬੜਾ ਹੀ ਫਾਇਦਾ ਹੋ ਰਿਹਾ ਕਲਾਇੰਟ ਨੂੰ। ਇਹ ਚੀਜ਼ ਦਾ ਧਿਆਨ ਰੱਖਣਾ ਕਿ ਬਿਲਡਰ ਇਹ ਲਿਖ ਕੇ ਦੇ ਦੇਵੇ ਤੁਹਾਨੂੰ ਕਿ ਆਫਟਰ ਰਿਬੇਟ ਦਿਸ ਇਜ਼ ਯੋਰ ਪਰਚੇਸ ਪ੍ਰਾਈਸ। ਕਾਫੀ ਬਿਲਡਰ ਨੇ ਜਿਹੜੇ ਨਹੀਂ ਲਿਖ ਕੇ ਦੇ ਰਹੇ, ਤਾਂ ਤੁਸੀਂ ਉਹ ਜ਼ਰੂਰ ਬਿਲਡਰ ਨੂੰ ਕਹਿਣਾ ਕਿ ਉਹ ਸਾਨੂੰ ਲਿਖ ਕੇ ਦਿਓ। ਸੈਕਿੰਡ ਇਜ਼ ਡਿਵੈਲਪਮੈਂਟ ਚਾਰਜਿਸ ਦਾ ਬਹੁਤ ਧਿਆਨ ਰੱਖਣਾ। ਕਿਸੇ ਕਿਸੇ ਪ੍ਰੋਜੈਕਟ 'ਚ ਇਹ ਦੇਖਣ ਨੂੰ ਮਿਲ ਰਿਹਾ ਕਿ $35,000-$40,000 ਤੱਕ ਵੀ ਡਿਵੈਲਪਮੈਂਟ ਚਾਰਜਿਸ ਲੱਗ ਰਹੇ ਨੇ। ਸੋ ਜਦੋਂ ਤੁਸੀਂ ਪ੍ਰੀ ਕੰਸਟਰਕਸ਼ਨ ਪਰਚੇਜ਼ ਐਂਡ ਸੇਲ ਐਗਰੀਮੈਂਟ ਸਾਈਨ ਕਰਦੇ ਹੋ, ਤੁਹਾਡੇ ਕੋਲ 10 ਕੁ ਦਿਨ ਹੁੰਦੇ ਨੇ, ਤੁਸੀਂ ਲੋਇਰ ਤੋਂ ਜ਼ਰੂਰ ਰਿਵਿਊ ਕਰਾ ਲਓ। ਜਿਹੜਾ ਤੁਸੀਂ ਲੋਇਰ ਕਰਨਾ ਕਲੋਜ਼ਿੰਗ ਵੇਲੇ, ਇੱਕ ਵਾਰ ਜ਼ਰੂਰ ਰਿਵਿਊ ਕਰਾ ਲਓ ਕਿ ਕੋਈ ਐਕਸਟਰਾ ਅਡੀਸ਼ਨਲ ਤੁਸੀਂ ਪੇਮੈਂਟ ਤਾਂ ਨਹੀਂ ਕਰਨੀ, ਬਾਅਦ 'ਚ ਤੁਹਾਨੂੰ ਸਰਪ੍ਰਾਈਜ਼ ਨਾ ਮਿਲੇ। ਯੂਜਲੀ $5,000-$10,000 ਤੇ ਕੈਪ ਕਰ ਰਹੇ ਨੇ ਬਿਲਡਰ, ਬਟ ਕਾਫੀ ਬਿਲਡਰਸ ਇੱਦਾਂ ਦੇ ਵੀ ਨੇ ਜਿਹੜੇ ਨਹੀਂ ਕੈਪ ਕਰ ਰਹੇ ਡਿਵੈਲਪਮੈਂਟ ਚਾਰਜਿਸ। ਸੋ ਇਹ ਚੀਜ਼ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਤੁਸੀਂ। ਇੱਥੇ ਇਨਫੋਰਮੇਸ਼ਨ ਦੀ ਲੋੜ ਆ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਮੋਰਗੇਜ ਰਿਲੇਟਡ ਕੋਈ ਕੁਐਸਚਨ ਆ, ਤੁਸੀਂ ਅਗਲੇ 6 ਮਹੀਨੇ ਤੋਂ ਸਾਲ ਦੇ ਵਿੱਚ ਘਰ ਲੈਣ ਦਾ ਪਲਾਨ ਕਰ ਰਹੇ ਹੋ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਮਿਲੋ। ਟੀਮ ਹਰਮਨ ਬੱਤਾ, 647-688-9000, 647-685-9000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 647-685-9000 ਤੇ ਬੈਕ ਟੂ ਸਕੂਲ ਯਾਰ ਸ਼ੁਰੂ ਹੈ, ਸੋ ਬੱਚਿਆਂ ਦੀਆਂ ਤਿਆਰੀਆਂ ਹੁਣ ਹੋ ਰਹੀਆਂ ਨੇ। ਸੋ ਜੇ ਨਾ ਤੁਹਾਨੂੰ ਐਨਕਾਂ ਚਾਹੀਦੀਆਂ ਬੱਚਿਆਂ ਲਈ, ਬਾਏ ਵਨ ਗੈਟ ਵਨ ਫਰੀ ਡੀਲ ਹੈ। ਮਿਕਸ ਐਂਡ ਮੈਚ ਪ੍ਰਸਕ੍ਰਿਪਸ਼ਨ ਦੀ ਐਨਕਾਂ ਅਤੇ ਸਨ ਗਲਾਸਿਸ ਨਾਲ ਤੁਸੀਂ ਕਰੋ। ਸਿੰਗਲ ਵਿਜ਼ਨ ਦੀ ਐਨਕਾਂ $99 ਤੋਂ, ਰੈਗੂਲਰ ਪ੍ਰਾਈਸ ਹੈ 400। ਸਲੈਕਟ ਫਰੇਮ ਅਤੇ ਸਿੰਗਲ ਵਿਜ਼ਨ ਲੈਂਸਿਸ ਅਤੇ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ 600 ਵਾਲੀਆਂ ਰੈਗੂਲਰ ਤੁਹਾਡੇ ਲਈ 249 ਚ, ਜਿਹਦੇ ਵਿੱਚ ਫਰੇਮ ਅਤੇ ਐਸਲਰ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ। ਡਾਕਟਰ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਨੇ, ਡਾਇਰੈਕਟ ਬਿਲਿੰਗ ਕਰਦੇ ਆ ਇੰਸ਼ੋਰੈਂਸ ਕੰਪਨੀਜ਼ ਨੂੰ। ਨੰਬਰ ਹੈ 905-793-3937-905-793-3937। ਬਿਯੋਂਡ ਆਈਵਰ ਰੋਮੀ ਜੀ ਨੂੰ ਕਾਲ ਕਰੋ, 1728। ਹੈਲੋ ਜੀ,
5: ਗੁੱਡ ਮਾਰਨਿੰਗ ਨਵੀ ਵੀਰ, ਕੀ ਹਾਲ?
1: ਗੁੱਡ ਮਾਰਨਿੰਗ ਜੀ, ਬਹੁਤ ਵਧੀਆ ਵੀਰੇ, ਕੀ ਹਾਲ?
5: ਅੱਛਾ, ਮੈਂ ਵੀ ਤੁਹਾਡੇ ਨਾਲ ਅਗਰੀ ਕਰਦਾ, ਪੇਰੈਂਟਸ ਨੂੰ ਦੱਸਣਾ ਚਾਹੀਦਾ ਕਿ ਬੱਚੇ ਲਈ ਕਿਹੜਾ ਉਹਨਾਂ ਅੱਗੇ ਕੀ ਕਰਨਾ ਚਾਹੀਦਾ, ਬਿਕੋਜ਼ ਨਾ ਪੇਰੈਂਟਸ ਬਹੁਤ ਜਲਦੀ ਆਈਡੈਂਟੀਫਾਈ ਕਰ ਲੈਂਦੇ ਬੱਚੇ ਦੇ ਇੰਟਰੈਸਟ। ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਦਊਂਗਾ, ਠੀਕ ਹੈ, ਵਧੀਆ ਸਭ ਕੁਛ ਮੇਰਾ, ਐਂਡ ਮੈਨੂੰ ਬਹੁਤ ਅਰਲੀ ਏਜ ਦੇ ਵਿੱਚ ਮੇਰੇ ਪੇਰੈਂਟਸ ਨੇ ਦੱਸਣਾ ਸ਼ੁਰੂ ਕਰਤਾ ਸੀਗਾ ਕਿ ਆਹ ਪ੍ਰੋਫੈਸ਼ਨ ਏਦਾਂ ਹੋਊਗਾ। ਤੇ ਜਿਵੇਂ ਮੈਂ ਵੀ ਕਹਿੰਦਾ ਹੁੰਦਾ ਸੀਗਾ ਪਾਪਾ ਮੈਂ ਸਿੰਗਰ ਬਣਨਾ, ਉਹਨਾਂ ਨੇ ਸਿੰਗਰ ਕੋਲ ਲੈ ਗਏ, ਹੈਗਾ ਪਾਪਾ ਮੈਂ ਕ੍ਰਿਕਟ ਖੇਡਣੀ ਹੈ, ਕਹਿੰਦੇ ਮੇਰੇ ਨਾਲ ਜਾ ਕੇ ਦੇ ਖੇਡ। ਮੈਂ ਕਿਹਾ ਨਹੀਂ, ਮੇਰਾ ਬਣਿਆ ਨੀ ਇੰਟਰਸਟ। ਮੈਂ ਮਤਲਬ 5th-6th ਤੋਂ ਇਹ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰਤੀਆਂ ਸੀ, ਤੇ ਮੇਰੇ ਨਾਲ ਦੇ ਕਈ ਬਹੁਤ ਅੱਛੇ ਗੋਲਫਰ ਹੈਗੇ ਨੇ ਅੱਜ, ਜਾਂ ਸ਼ੁਭਮਨ ਗਿੱਲ ਦੀ ਐਗਜ਼ਾਮਪਲ ਲੈ ਲਓ, ਜਿਹਨਾਂ ਨੂੰ ਪੇਰੈਂਟਸ ਨੂੰ ਪਤਾ ਹੁੰਦਾ ਵੀ ਸਾਡੇ ਬੱਚੇ ਨੇ ਇਹਦਾ ਇੰਟਰਸਟ ਇੱਧਰ ਜ਼ਿਆਦਾ ਤੇ ਕਰ ਜੂਗਾ, ਪਰ ਉਹ ਬੜੀ ਯੰਗ ਏਜ ਦੇ ਵਿੱਚ ਨਾ ਉੱਧਰ ਨੂੰ ਤੋਰਨਾ ਸ਼ੁਰੂ ਕਰ ਦਿੰਦੇ ਆ। 11th 12th ਨਾ ਮੇਰੇ ਲੱਗਦਾ ਥੋੜਾ ਲੇਟ ਹੋ ਜਾਂਦਾ ਬੱਚਿਆਂ ਨਾਲ ਗੱਲ ਕਰਨ ਵਾਸਤੇ, ਉਸ ਤੋਂ ਤੁਸੀਂ 6th 5th 6th ਤੋਂ ਸ਼ੁਰੂ ਕਰੋ ਤੇ ਉਹਨੂੰ ਆਪਸ਼ਨ ਤੁਸੀਂ ਦੱਸੋ ਵੀ ਆਹ ਆਪਸ਼ਨ ਕਰਨ ਵਾਲੇ ਆ ਹੁਣ ਏਦਾਂ ਦਾ। ਹੁਣ ਸਵੇਰੇ ਉੱਠ ਕੇ ਕੋਈ ਵੀ ਬੰਦਾ ਉੱਠ ਕੇ ਕਹੂਗਾ ਵੀ ਅੱਜ ਮੈਂ ਐਕਟਰ ਬਣਨਾ ਆ, ਉਹ ਇੱਕ ਦਿਨ ਚ ਨਹੀਂ ਨਾ ਬਣ ਸਕਦਾ, ਉਹ ਸਟਰਗਲ ਆ। ਜਰੂਰੀ ਆ ਵੀ ਬੱਚੇ ਨੂੰ ਨਾ ਸਟਰਗਲ ਦਿਖਾਈ ਜਾਵੇ, ਜੇ ਉਹ ਓਕੇ ਆ ਉਹਨੂੰ ਕਰਨ ਦੋ, ਜੇ ਉਹ ਨਹੀਂ ਸਟਰਗਲ ਕਰ ਸਕਦਾ ਉਹਨੂੰ ਦੂਸਰੀ ਚੀਜ਼ ਦੱਸੋ। ਪਰ ਮੈਂ ਇਸ ਗੱਲ ਨਾਲ ਸਟਰੋਂਗਲੀ ਅਗਰੀ ਕਰਦਾ, ਮੇਰੇ ਪੇਰੈਂਟਸ ਨੇ ਵੀ ਇਹੀ ਕਿਹਾ ਸੀ ਕਿ ਤੁਹਾਡੇ ਕੋਲ ਇੱਕ ਪ੍ਰੋਫੈਸ਼ਨਲ ਨੌਲੇਜ ਜਾਂ ਇੱਕ ਫੋਰਮਲ ਐਜੂਕੇਸ਼ਨ ਹੋਣੀ ਜ਼ਰੂਰੀ ਆ। ਉਹ ਜਦ ਤੁਸੀਂ ਐਟਲੀਸਟ ਫਾਲ ਬੈਕ ਤਾਂ ਕਰ ਸਕਦੇ ਹੋ ਨਾ, ਹੁਣ ਕੋਈ ਨਵਾਂ ਸਟੈਪ ਲਿਆ ਨਹੀਂ ਚੱਲਿਆ, ਚਲੋ ਵਾਪਿਸ ਆਪਣੇ ਛੋਟੀ ਜੀ ਬੇਟੀ ਆ, ਉਹ ਇੱਕ ਦਿਨ 1.5 ਸਾਲ ਦੀ, ਉਹ ਇੱਕ ਦਿਨ ਫੁੱਟਬਾਲ ਚੱਕ ਲੈਂਦੀ ਆ, ਅਗਲੇ ਦਿਨ ਉਹ ਉੱਠ ਕੇ ਤੇ ਉਹ ਕਾਰ ਚੱਕ ਕੇ, ਹੁਣ ਮੈਂ ਥੋੜਾ ਇੱਕ ਦਿਨ ਉਹ ਰੇਸ ਡਰਾਈਵਰ ਬਣਾ ਦੂੰਗਾ, ਅਗਲੇ ਦਿਨ ਉਹਨੂੰ ਸੌਖਾ ਲੈ ਕੇ ਚਲਾ ਜਾਊਂਗਾ। ਉਹਨੂੰ ਸਾਰੀਆਂ ਚੀਜ਼ਾਂ ਅਸੀਂ ਉਹਨੂੰ ਇਨਵਾਇਰਮੈਂਟ ਦੇਣਾ ਤੇ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਸ ਐਂਡ ਕੌਨਸ ਦਿਖਾਉਣੇ ਆ, ਸੋ ਦੈਟ ਉਹ ਡਿਸੀਜਨ ਲੈਣ ਦੇ ਕੈਪੇਬਲ ਹੋਵੇ, ਤਾਂ ਹੀ ਡਿਸੀਜਨ ਲਵੇ, ਅਦਰਵਾਈਜ਼ ਉਹਨੂੰ ਤੁਸੀਂ ਜਿਹੜੀ ਪੜ੍ਹਾਈ 'ਚ ਪਾਉਣਾ ਉਹਨੂੰ ਪਾ ਦੋ।
1: ਠੀਕ ਹੈ ਸਰ, ਨਹੀਂ ਬਹੁਤ ਸ਼ੁਕਰੀਆ ਵੀਰੇ, ਬਹੁਤ ਧੰਨਵਾਦ ਤੁਹਾਡਾ ਫਿਰ ਕਾਲ। ਦੇਖੋ ਜਿਹੜੇ ਹੁਣ ਕੁਝ ਪੇਰੈਂਟਸ ਜਿਹਨਾਂ ਨੂੰ ਪਤਾ ਕਿ ਸਾਡਾ ਬੱਚਾ ਦੇਖੋ ਉਹ 5-6 ਸਾਲ ਦੀ ਉਮਰ ਤੋਂ ਇਸ ਕੋਈ ਖੇਡ ਵੱਲ ਬਹੁਤ ਧਿਆਨ ਦੇ ਰਿਹਾ, ਹੋ ਸਕਦਾ ਬੱਚੇ ਨੂੰ ਯਾਰ ਉਸ ਕੋਈ ਸੌਕਰ ਕੋਈ ਬਾਸਕਟਬਾਲ ਨੂੰ ਲੈ ਕੇ ਸਕਾਲਰਸ਼ਿਪ ਮਿਲ ਰਹੀ ਹੋਵੇ, ਉਹ ਵੱਖਰੀ ਗੱਲ ਹੈ। ਐਟ ਦੈਟ ਟਾਈਮ ਤੁਹਾਨੂੰ ਪਤਾ, ਜਾਂ ਕੋਈ ਬੱਚਾ ਜਾ ਕੇ ਪੇਰੈਂਟਸ ਨੂੰ ਕਹੇ ਕਿ ਮੋਮ ਡੈਡ ਦੇਖੋ ਮੈਂ ਇੱਕ ਸ਼ੋਰਟ ਫਿਲਮ ਬਣਾਈ ਹੈ ਅਤੇ ਮੈਂ ਸਬਮਿਟ ਕੀਤੀ ਹੈ ਕਾਲਜ ਨੂੰ ਅਤੇ ਕਾਲਜ ਨੇ ਮੈਨੂੰ ਸਾਰੀ ਟਿਊਸ਼ਨ ਦੀ ਸਕਾਲਰਸ਼ਿਪ ਦੇ ਦਿੱਤੀ, ਫਿਰ ਪੇਰੈਂਟ ਨੂੰ ਵੀ ਪਤਾ ਕਿ ਯਾਰ ਬੱਲੇ ਸਾਡਾ ਬੱਚਾ ਤਾਂ ਸਾਨੂੰ ਪਤਾ ਨਹੀਂ ਸੀ। ਕਈ ਵਾਰ ਚਲੋ ਉਹ ਲੈਵਲ ਦੀ ਸਪੋਰਟ ਪੇਰੈਂਟਸ ਨਹੀਂ ਦਿੰਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਸੋ ਚਲੋ ਜਿਹੜੇ ਕੁਝ ਇੱਕ ਸਿਚੁਏਸ਼ਨ ਨੇ ਦੇ ਯੂਨੀਕ, ਇਹ 'ਚ ਖੇਈ ਮੂਵਰਸ ਨੂੰ ਯਾਦ ਰੱਖੋ, ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ HKE ਮੂਵਰਸ 416-524-6704, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦੇ ਵਿੱਚ ਐਕਸਪੀਰੀਅੰਸ ਹੈ ਬਈ। 416-524-6704 HKE ਮੂਵਰਸ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਅਤੇ ਇੱਕ ਨਿਊ ਹਾਈਟਸ ਕਿਚਨ ਐਸੀ ਤਿਆਰ ਕਰਾਓ ਕਿ ਕੋਈ ਵੀ ਬੰਦਾ ਤੁਹਾਡੇ ਘਰ ਆਵੇ ਉਹ ਬਾਰ ਬਾਰ ਕਹੇ ਕਿ ਬੱਲੇ ਬੱਲੇ ਬੱਲੇ, ਇੱਦਾਂ ਦੀ ਕਿਚਨ ਹੀ ਨਹੀਂ ਕਦੇ ਦੇਖੀ ਯਾਰ। ਸੋ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ, ਬਹੁਤ ਹੀ ਸ਼ਾਨਦਾਰ ਕਿਚਨ, ਫ੍ਰੀ ਐਸਟੀਮੇਟ 416-859-1920
6: Thank you so much, Navi. So, ਜਿੱਦਾਂ ਸੀ ਪਹਿਲਾਂ ਹਫ਼ਤੇ ਦੇ ਰਹੇ ਸੀਗੇ, ਸਪੈਸ਼ਲੀ ਆਪਾਂ ਅੱਜ ਜਿਹੜੀ ਗੱਲ ਕੀਤੀ ਸੀਗੀ ਕਿ ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ CRA ਦੇ ਨਾਲ ਰਜਿਸਟਰਡ ਪਲਾਨ ਹੈਗੇ ਆ, ਉਹਨਾਂ ਦੀ ਕੋਈ ਵੀ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ। ਜਿੱਥੇ ਆਪਾਂ TFSA RRSP ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੀ ਗੱਲ ਕੀਤੀ ਆ, ਬੱਚਿਆਂ ਦੀ RESP ਦੀ ਮੈਂ ਜ਼ਰੂਰ ਗੱਲ ਕਰੂੰਗੀ ਕਿਉਂਕਿ ਜਿੰਨੇ ਵੀ ਪੇਰੈਂਟਸ ਹੈਗੇ ਆ ਜਿਨ੍ਹਾਂ ਦੇ ਨਿਊ ਬੋਰਨ ਕਿਡਸ ਹੈਗੇ ਆ ਜਿਨ੍ਹਾਂ ਨੇ ਹਜੇ ਤੱਕ ਬੱਚਿਆਂ ਦਾ ਐਜੂਕੇਸ਼ਨ ਪਲਾਨ ਨਹੀਂ ਕਰਵਾਇਆ, CRA ਵੱਲੋਂ $9,200 ਤੱਕ ਦੀ ਜਿਹੜੀ ਗ੍ਰਾਂਟ ਹੈਗੀ ਆ ਉਹ ਐਲੀਜੀਬਲ ਪੇਰੈਂਟਸ ਨੂੰ ਮਿਲਦੀ ਆ, ਐਂਡ $7,200 ਦੀ ਗ੍ਰਾਂਟ 20% ਦੀ ਗ੍ਰਾਂਟ ਐਵਰੀ ਫੈਮਿਲੀ ਦੇ ਲਈ ਹੈਗੀ ਆ। ਸੋ ਜਿਨ੍ਹਾਂ ਦੇ ਵੀ ਨਿਊ ਬੋਰਨ ਬੱਚੇ ਹੈਗੇ ਆ ਜਾਂ ਜਿਨ੍ਹਾਂ ਨੇ ਹਜੇ ਤੱਕ RESP ਦਾ ਪਲਾਨ ਓਪਨ ਨਹੀਂ ਕਰਵਾਇਆ, ਤੁਸੀਂ ਜ਼ਰੂਰ ਇਸ ਪਲਾਨ ਦੇ ਵਿੱਚ ਕੰਟਰੀਬਿਊਸ਼ਨ ਸ਼ੁਰੂ ਕਰ ਸਕਦੇ ਆ। ਮਿਨੀਮਮ $25 ਦੀ ਕੰਟਰੀਬਿਊਸ਼ਨ ਦੀ ਜ਼ਰੂਰਤ ਆ, ਪਲਾਨ ਦੇ ਵਿੱਚ ਫੁੱਲ ਫਲੈਕਸੀਬਿਲਿਟੀ ਆ, ਤੁਸੀਂ ਕਦੇ ਵੀ ਕੰਟਰੀਬਿਊਸ਼ਨ ਵਧਾ ਸਕਦੇ ਆ, ਘਟਾ ਸਕਦੇ ਆ, ਥੋੜ੍ਹੇ ਟਾਈਮ ਦੇ ਲਈ ਸਟੋਪ ਕਰ ਸਕਦੇ ਆ, ਐਂਡ ਗਵਰਨਮੈਂਟ ਵੱਲੋਂ ਜਿਹੜੀਆਂ ਗ੍ਰਾਂਟਸ ਹੈਗੀਆਂ ਉਹ ਐਡ ਆਨ ਹੋਣਗੀਆਂ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰੂਗੀ ਪਲਾਨ ਦੇ ਵਿੱਚ। ਤੇ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ, ਜਿਨ੍ਹਾਂ ਦੇ ਬੱਚੇ ਹੁਣ ਸੈਪਟੈਂਬਰ ਦੇ ਵਿੱਚ ਜਾ ਰਹੇ ਆ, ਕਾਫੀ ਸਾਰੇ ਬੱਚਿਆਂ ਦੀਆਂ ਰਿਕੁਐਸਟ ਆਪਾਂ ਸਬਮਿਟ ਕੀਤੀਆਂ ਆ, 1 ਡੇ ਦੇ ਵਿੱਚ ਅਕਾਊਂਟ ਦੇ ਵਿੱਚ ਪੈਸੇ ਆ ਜਾਂਦੇ ਹੈਗੇ ਆ, ਐਂਡ ਕਾਫੀ ਸਾਰੇ ਪੇਰੈਂਟਸ ਇੱਦਾਂ ਦੇ ਹੈਗੇ ਜਿਨ੍ਹਾਂ ਦੇ ਪੈਸੇ 70-80 ਹਜ਼ਾਰ ਉੱਥੇ ਜੁੜੇ ਹੋਏ ਸੀਗੇ, ਜਿਨ੍ਹਾਂ ਨੇ ਆਪਣੇ ਨਿਊ ਬੋਰਨ ਤੋਂ ਬੱਚਿਆਂ ਦੇ ਲਈ ਕੰਟਰੀਬਿਊਸ਼ਨ ਸ਼ੁਰੂ ਕੀਤੀ ਹੋਈ ਸੀਗੀ। ਸੋ ਕੋਈ ਵੀ ਕੁਐਸਚਨਸ ਹੋਣ, ਕਿੱਦਾਂ ਇਹ ਪਲਾਨ ਵਰਕ ਕਰੂਗਾ, ਕਿਹੜੀ ਐਜੂਕੇਸ਼ਨ ਲੈਣ ਦੀ ਜ਼ਰੂਰਤ ਪਊਗੀ, ਸੋ ਸਾਰੀ ਡਿਟੇਲ ਤੁਸੀਂ ਸਾਡੇ ਕੋਲ ਪੁੱਛ ਸਕਦੇ ਆ। ਨੰਬਰ ਹੈਗਾ ਜੀ 416-817-6500
1: ਨੰਬਰ। ਹਰਪ੍ਰੀਤ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 1013 ਜੀ ਵੈਲਕਮ।
7: ਨਵੀਂ ਨਮਸਕਾਰ, ਮੈਂ ਬਿਲਕੁਲ ਲੇਟ ਹੋ ਗਿਆ, ਥੋੜਾ ਟਾਈਮ ਖਤਮ ਹੋ ਰਿਹਾ। ਸਰ ਅਭੀ ਇੱਕ ਪੁੱਛਣਾ ਸੀ, ਬੈਰੀ ਚ ਇੱਕ ਟਰੱਕ ਸਟਾਪ ਹੈ ਜਿੱਥੇ ਤੁਸੀਂ ਰੇਡੀਓ ਅਤੇ ਰੈਸਟੋਰੈਂਟ ਦਾ ਐਡਵਰਟਾਈਜਮੈਂਟ ਦਿੰਦੇ ਸੀ, ਕੋਈ ਰੈਸਟੋਰੈਂਟ ਹੈਗਾ ਉੱਥੇ?
1: ਅੱਛਾ ਪਤਾ ਕਰਨਾ ਪਊਗਾ ਸਰ, ਜੇ ਪਤਾ ਹੋਇਆ ਮੈਂ ਦੱਸ ਦੂੰਗਾ, ਠੀਕ ਹੈ? ਮੈਨੂੰ ਫਿਲਹਾਲ ਕੋਈ ਜਾਣਕਾਰੀ ਹੈ ਨਹੀਂ ਗੀ, ਜਦੋਂ ਵੀ ਪਤਾ ਲੱਗਿਆ ਤੁਹਾਨੂੰ ਦੱਸ ਦਿਆਂਗੇ।
7: ਨਹੀਂ
1: ਮੇਰੇ ਕੋਲ ਹੈ ਨਹੀਂ ਜੀ, ਮੈਨੂੰ ਪਤਾ ਹੀ ਨਹੀਂ ਹੈਗਾ, ਮੈਂ ਜੇ ਮੇਰੇ ਕੋਲ ਹੋਈ ਮੈਂ ਤੁਹਾਨੂੰ ਦੱਸ ਦੂੰਗਾ, ਠੀਕ ਹੈ?
7: ਓਕੇ
1: ਸ਼ੁਕਰੀਆ। ਓਕੇ ਸੋ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ, ਕੈਨੇਡੀ ਤੇ ਮੇਫੀਲਡ ਦੇ ਐਨ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ, ਨੰਬਰ ਵਨ ਗਰੋਸਰੀ ਸਟੋਰ ਫਰੈਸ਼ ਫੂਡ। ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 'ਤੇ ਜਾਓ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ ਹੈ, ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਹਾਜ਼ਰ ਹੈ। 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਪੈਂਦਾ ਇਨ ਮਿਲਟਨ, ਅਤੇ ਬੜੀਆਂ ਵੱਡੀਆਂ ਵੱਡੀਆਂ ਸੇਲਾਂ ਲੱਗੀਆਂ ਹੋਈਆਂ ਨੇ। $235 ਤੋਂ ਤੁਹਾਨੂੰ ਟਾਇਰ ਮਿਲ ਰਿਹਾ ਬਈ ਇੰਸਟਾਲੇਸ਼ਨ ਦੇ ਨਾਲ। ਸੋ ਮਨੂ ਜੀ ਨੂੰ ਮਿਲੋ ਜਾ ਕੇ, ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ। ਸੋ ਵੈਰੀ ਗੁੱਡ ਡਿਸਕਸ਼ਨ ਯਾਰ, ਛਾ ਗਏ ਤੁਸੀਂ ਸਾਰੇ ਯਾਰ, ਬਹੁਤ ਵਧੀਆ ਵਧੀਆ ਤੁਸੀਂ ਸੁਝਾਅ ਦਿੱਤੇ ਆਪਣੇ। ਸੋ ਦੋ ਚਾਰ ਗੱਲਾਂ ਨੇ, ਬੱਚੇ ਨੂੰ ਫੋਰਸ ਨਾ ਕਰੋ ਬਿਲਕੁਲ, ਬਟ ਬੱਚੇ ਨੂੰ ਗਾਈਡ ਜ਼ਰੂਰ ਕਰੋ, ਬੱਚੇ ਨੂੰ ਸਮਝਾਓ ਕਿ ਇਹ ਜਿਹੜੇ ਪੈਥਵੇਜ਼ ਨੇ ਇਹਨਾਂ ਦੇ ਇਹ ਬੈਨੀਫਿਟਸ ਨੇ। ਬੱਚੇ ਥੋੜ੍ਹੇ ਯੰਗ ਹੁੰਦੇ ਆ, ਨਹੀਂ ਉਨਾ ਪਤਾ ਹੁੰਦਾ। ਸੋ ਖੈਰ, ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਫੋਲੋ ਕਰੋ, ਕੋਈ ਵੀ ਨੰਬਰ ਚਾਹੀਦੇ ਸਾਡੇ ਸੱਜਣਾ ਮਿੱਤਰਾਂ ਦੇ ਤਾਂ ਇੰਸਟਾਗ੍ਰਾਮ ਪੰਜਾਬੀ ਲਹਿਰਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ,
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
9: 530. ਇਹ ਹੈ ਰੇਡੀਓ ਆਵਾਜ਼, ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
10: All advertisements are paid. Awaz the Voice does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ, ਇਹ ਨਹੀਂ 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-605-2000.
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955.
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-617-2000, 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
7: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
10: ਡਰਾਈਵ ਕਰ ਰਹੇ ਹੋ? ਸ਼ੋਨੋ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
11: ਡਰਾਈਵਿੰਗ ਲਾਇਸੈਂਸ?
10: ਨੋ।
11: ਪੁਲਿਸ ਆਫਿਸਰ?
10: ਨੋ ਨੋ।
11: ਟ੍ਰੈਫਿਕ ਲਾਇਸੈਂਸ?
10: ਨੋ।
11: ਦੈਨ
12: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, Pavan Kaur Gill from Diamond Insurance।
13: Zindagi ek safar hai sohana।
14: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
15: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
16: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-619 6000।
17: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 900 2000 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
18: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
17: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
18: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
17: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 9054581300।
19: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
17: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 9056712000। ਲਾਗੂ ਹੁੰਦੀ ਹੈ।
20: ਮਹਿੰਗਾਈ ਕੇ ਇਸ ਦੌਰ ਮੈਂ ਪੁੱਛਤਾ ਹੂੰ ਭਾਈ ਬਹਿਣੋ, ਕਿਆ ਆਪਕੋ $10 ਫੋਰ ਟੂ ਕੋਈ ਦੇ ਪਾਏਗਾ ਕਿ ਨਹੀਂ? ਮੈਂ ਆਪਸੇ ਪੁੱਛਤਾ ਹੂੰ, ਖਾਣਾ ਚਾਹੋਗੇ ਕਿ ਨਹੀਂ?
21: ਕਿਉਂ ਨਹੀਂ ਖਾਣਾ ਚਾਹੇਂਗੇ? ਤਵਾ ਕਿਚਨ ਦੇ ਰਹਾ ਹੈ ਨਾ, ਅੰਮ੍ਰਿਤਸਰੀ ਕੁਲਚਾ 2 for 10, ਬਿਰਿਆਨੀ 2 for 10, ਨਿਊਟਰੀ ਕੁਲਚਾ 2 for 10।
22: ਅਰੇ ਬਸ ਬਸ, ਫੋਨ ਨੰਬਰ ਔਰ ਐਡਰੈਸ ਤੋਂ ਦੋ।
23: ਤਵਾ ਕਿਚਨ @30 Rambler Drive, ਬ੍ਰੈਮਟਨ, ਕਲੋਜ਼ ਟੂ ਕੈਨੇਡੀ ਐਂਡ ਸਟੀਲਸ, 905-452-2600, 905-451-2600।
24: ਇਤਨਾ ਹੀ ਨਹੀਂ, ਗ੍ਰੈਂਡ ਓਪਨਿੰਗ ਸਪੈਸ਼ਲ ਔਰ ਵੀ ਆਈਟਮ ਹੈ $10 for 2।
25: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
26: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941, 416-302-9941।
27: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
28: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
17: ਤਵਾ ਕਿਚਨ 50 Sunnyvale Gate, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699
29: 905-790-1699 ਨੰਬਰ ਰੱਖੋ ਯਾਦ 905-671-2000 905-671-2000 ਮਿਸਟਰ ਸੰਧੂ।

0: Sagar Drive, Brampton. Major intersection, Steels and Kennedy, 9054512600.
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
3: ਤਵਾ ਕਿਚਨ, 50 ਸਨੀਵੇਲ ਗੇਟ, ਬਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca
1: 905-790-1699.
4: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
3: 50 ਸਨੀਵੇਲ ਗੇਟ, ਬਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699.
5: ਹੈਲੋ ਬ੍ਰੋ, ਕਿੱਥੇ ਆ ਤੂੰ?
6: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
5: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
6: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
5: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600।

0: Silver Drive, Brampton. Major intersection, Steels and Kennedy, 9054512600.
1: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
2: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
1: ਤਾਂ ਟਿਫਨ ਲਵਾ ਲਾ,
2: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
1: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
3: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ.
4: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨ ਐਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca. 905-790-1699, 905-790-1699, tawakitchen.ca.
5: My favorite, meri pehli pasand.
6: I love it.
7: Main ta sveray sune bina reh hi nahi sakdi.
5: Hum sab ki pasand.
8: Radio Awaaz.
5: Every morning from Monday to Friday, 9 to 10 and Saturday, 10 to 1 on AM 530. Non-stop calls, non-stop talks. Promote your business with us. Contact 416-518-3200.
9: Oh yaar, business da maada haal hoya pya. Kinniyan tarkeeban laga chuka par phir vi koi gal nahi ban rahi.
10: Nirbal babe ne kya se kripa ho jaogi, nimbu mircha tango, par kripa ta ho hi nahi.
11: Online vi marketing karke dekh layi par koi result hi nahi aaya.
12: Eda matlab tusi radio awaaz try nahi kita.
13: Radio awaaz,
14: radio awaaz. Rozana swere 9 to 10 baje tak. Every Saturday 10 to 1 baje tak. Prime time te. Vadhere jankari layi tusi call kar sakde ho. 416-518-3200.
15: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8401।
16: ਰੁਪਿੰਦਰ ਗਰੇਵਾਲ, ਲਾਅ ਆਫਿਸ, ਰੀਅਲ।
17: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
16: ਰੁਪਿੰਦਰ ਗਰੇਵਾਲ, ਲਾਅ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ, ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
18: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ਡ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
19: Papa, Papa, sunte kyun nahi chocolate leni hai?
20: Aji, sunte ho, kahan gum ho?
21: Arey Mahesh, abhi tak office nahi aaye. Pata nahi meeting thi. Hello, hello, hello.
12: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 टू 10, मंडे टू फ्राइडे एंड सैटरडे 11 टू 1, रेडियो आवाज।
22: यू आर लिसनिंग टू योर फेवरेट रेडियो शो, रेडियो आवाज, द वॉइस, जिंदाबाद जिंदाबाद। फॉर एडवर्टाइजिंग प्लीज कॉल 416-518-3200।

ਮੈਗਲੀ ਅੰਦਰ ਰੁੜਾ ਕੁਣਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਿਹਾ ਮਨਦੀਪ ਸਿੰਘ ਬੈਨੀਵਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਖੂਬਸੂਰਤ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀਗੇ। ਚਲੋ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ, ਪੈਨਸਿਲਵੇਨੀਆ, ਨਿਊਯਾਰਕ, ਵਾਸ਼ਿੰਗਟਨ, ਨਿਊਜਰਸੀ ਤੱਕ ਸੁਣ ਰਹੇ ਹੋ। ਇਹਦੇ ਨਾਲ ਨਾਲ ਕੈਨੇਡਾ ਦੇ ਵਿੱਚ ਸਾਨੂੰ ਤੁਸੀਂ ਸੁਣ ਰਹੇ ਹੋ ਇਸ ਸਮੇਂ ਆਪਣੇ ਰੇਡੀਓ ਸੈੱਟਸ ਦੇ ਉੱਤੇ, ਟ੍ਰਾਂਸਿਸਟਰਸ, ਇੰਟਰਨੈਟ ਦੀ ਮਦਦ ਦੇ ਨਾਲ। ਓਨਟੈਰੀਓ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸਾਰੇ 400 ਸੀਰੀਜ਼ ਹਾਈਵੇਜ਼, 1000 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ, ਈਸਟ, ਵੈਸਟ, ਸਾਊਥ, ਨੌਰਥ, ਤੁਸੀਂ ਜਿੱਥੇ ਲਗਭਗ ਹੋਰ 4 ਜਾਂ 5 ਫ੍ਰੀਕੁਐਂਸੀਜ਼ ਦੇ ਰਾਹੀਂ ਸਾਊਥ ਏਸ਼ੀਅਨ ਪ੍ਰੋਗਰਾਮ ਸੁਣਦੇ ਹੋ, ਪਰ ਲੋਕਲ ਸੁਣਦੇ ਹੋ, ਪਰ ਲੋਕਲ ਤੋਂ ਬਾਅਦ ਅਗਰ ਕੋਈ ਸੁਣ ਰਿਹਾ ਸਾਨੂੰ ਏ ਐਮ 530 'ਤੇ ਸੁਣ ਰਿਹਾ, ਲੰਡਨ, ਕਿਚਨੋ ਵਾਟਰ, ਕੈਂਬਰਿਜ ਦਾ ਜਿੱਥੇ ਅਸੀਂ ਦਾਅਵਾ ਕਰਦੇ ਹਾਂ ਐਕਸਕਲੂਸਿਵਿਟੀ ਨਾਲ ਸੁਣ ਰਹੇ ਹੋ ਤੁਸੀਂ, ਉੱਥੇ ਸਾਨੂੰ ਨਾਇਗਰਾ ਫਾਲ ਤੋਂ ਲੈ ਕੇ ਤੁਸੀਂ ਬੈਰੀ ਤੱਕ, ਔਰ ਸਾਨੂੰ ਤੁਸੀਂ ਓਸ਼ਵਾ ਤੋਂ ਲੈ ਕੇ ਬੈਲਵਲ ਤੱਕ ਈਸਟ ਦੇ ਵਿੱਚ, ਨੌਰਥ ਈਸਟ ਦੇ ਵਿੱਚ ਸਾਨੂੰ ਓਟਵਾ ਨੂੰ ਜਾਂਦਿਆਂ ਤੁਸੀਂ ਲਿੰਡਜੀ ਪੀਟਰਬਰੋ ਤੱਕ ਸੁਣ ਰਹੇ ਹੋ। ਅਤੇ ਇਸ ਰੇਡੀਅਸ ਦੇ ਵਿੱਚ ਤਕਰੀਬਨ ਕਈ ਹਜ਼ਾਰ ਲੋਕ ਜਿਹੜੇ ਹੈਗੇ ਨੇ, ਜੋ ਲੱਖ ਦੀ ਗਿਣਤੀ 'ਚ ਨੇ, ਹਜ਼ਾਰ ਸੁਣ ਰਹੇ ਹੁੰਦੇ ਨੇ, ਅਤੇ ਕਈ ਹਜ਼ਾਰ ਲੋਕ, ਲਗਭਗ 80,000 ਤੋਂ 1 ਲੱਖ ਲੋਕ ਜਿਹੜੇ ਆ ਤਕਰੀਬਨ ਸਾਨੂੰ ਸੁਣ ਰਹੇ ਹੁੰਦੇ ਨੇ। ਅਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ, ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ, ਨਿਰ ਪਾਓ ਨਿਰਵੈਰ ਰਹੇਗਾ, ਮੁਸਕਰਾਹਟ ਚਿਹਰੇ ਦਾ ਸਾਰੇਗੀ, ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਚਲੀਏ ਫਿਰ ਇੱਕ ਸਫ਼ਰ ਦੇ ਵੱਲ, ਬਹੁਤ ਖੂਬਸੂਰਤ ਪਰ ਤੁਹਾਡੇ ਸਾਥ ਦੇ ਨਾਲ।

0: ਅਤੇ ਦੀ ਗੱਲ ਕਰਦੇ ਹੋਏ ਚੱਲਦੇ ਹਾਂ ਅੱਜ ਦੇ ਸ਼ੋਅ ਦੇ ਵੱਲ, ਅਤੇ ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਸ਼ੋਅ ਨੂੰ ਖੂਬ ਇੰਜੋਏ ਕਰੋਗੇ। ਕੁਛ ਥੋੜ੍ਹੇ ਜਿਹੇ ਵਿਸਤਾਰ 'ਚ ਜੋ ਹੁਣ ਤੱਕ ਦੇ ਡਿਟੇਲਸ ਇਕੱਠੇ ਹੋਏ ਨੇ ਟੈਰਿਫ ਦੇ ਉੱਪਰ, ਮੈਂ ਉਹਨਾਂ ਨੂੰ ਜਾਣਨਾ ਚਾਹੁੰਦਾ ਕਿ ਤੁਸੀਂ ਜਾਣਨਾ ਚਾਹੁੰਦੇ ਹੋ, ਉਹਦੇ ਉੱਪਰ ਮੈਂ ਗੱਲ ਕਰੂੰਗਾ। ਪਰ ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਨੇ ਜਿਹੜੇ ਸੈਕਿੰਡ ਕਰੀਅਰ ਦੇ ਤੌਰ ਦੇ ਉੱਤੇ, ਯਾਨੀ ਕਿ ਪਹਿਲੇ 'ਚੋਂ ਇਨਕਮ ਆਉਂਦੀ ਰਹੇ, ਦੂਸਰਾ ਅਸੀਂ ਇਸ ਤਰ੍ਹਾਂ ਦਾ ਕਰੀਅਰ ਚੂਜ਼ ਕਰੀਏ ਕਿ ਬੈਠੇ ਕਾਰ ਦੀ ਸੀਟ 'ਤੇ ਹੋਈਏ, ਜਾਂ ਟੈਕਸੀ 'ਤੇ, ਜਾਂ ਟਰੱਕ 'ਤੇ, ਜਾਂ ਕੰਸਟਰਕਸ਼ਨ ਦੀ ਸਾਈਟ 'ਤੇ, ਜਾਂ ਕਿਸੇ ਵੀ ਕੰਮ 'ਚ, ਚਾਹੇ ਕਾਰਖਾਨੇ 'ਚ, ਪਰ ਦੂਸਰਾ ਪ੍ਰੋਫੈਸ਼ਨ ਸਾਡਾ ਨਾਲ ਨਾਲ ਚੱਲਦਾ ਰਹੇ। ਉਹਦੇ ਲਈ ਕੁਛ ਲਾਇਸੈਂਸਿਸ ਨੇ। ਕੰਪਨੀ ਜੋ ਐਗਜ਼ਾਮੀਨੇਸ਼ਨ ਦੇ ਵਿੱਚ ਪ੍ਰੈਪਰੇਸ਼ਨ ਕਰਾਉਂਦੀ ਹੈ ਕਿ ਤੁਸੀਂ ਪੜ੍ਹ ਸਕਦੇ ਹੋ ਟਿਊਸ਼ਨ ਵਾਂਗੂ, ਔਰ ਤੁਸੀਂ ਐਗਜੈਕਟਲੀ ਉਹਨਾਂ ਕੁਐਸਚਨਸ ਉੱਤੇ ਉਹ ਕੰਮ ਕਰ ਸਕਦੇ ਹੋ ਜੋ ਆਲਮੋਸਟ ਕੁਐਸਚਨ 'ਚ ਤੁਹਾਨੂੰ ਪੇਪਰ ਦੇ ਵਿੱਚ ਆਉਂਦੇ ਰਹਿੰਦੇ ਨੇ ਅਕਸਰ। ਉਹ ਸਿਲੇਬਸ ਨੂੰ ਛੋਟਾ ਕਰਕੇ ਤੁਸੀਂ ਕਿਸ ਤਰ੍ਹਾਂ ਜਲਦੀ ਆਪਣਾ ਐਗਜ਼ਾਮ ਕਲੀਅਰ ਕਰ ਸਕਦੇ ਹੋ, ਉਹਦੇ ਲਈ ਹੈ ਮਾਸਟਰ ਯੂਰ ਐਗਜ਼ਾਮ। ਮਾਸਟਰ ਯੂਰ ਐਗਜ਼ਾਮ ਰੀਅਲ ਸਟੇਟ, ਮੋਰਗੇਜ, ਇੰਸ਼ੋਰੈਂਸ ਜਾਂ ਬੈਂਕਿੰਗ ਸੈਕਟਰ 'ਚ ਕੋਈ ਵੀ ਲਾਇਸੈਂਸ ਲੈ ਕੇ ਤੁਸੀਂ ਜਾਣਾ ਚਾਹੁੰਦੇ। ਬੈਂਕ 'ਚ ਬਹੁਤ ਸਾਰੇ ਜੋਬ ਨੇ ਜਿਨ੍ਹਾਂ 'ਚ ਈਫਿਕ ਜਾਂ ਕੋਈ ਹੋਰ ਕੋਰਸਿਸ ਨੇ, ਉਹ ਕਰਨੇ ਪੈਂਦੇ ਨੇ। ਦੇ ਵਿਲ ਕਾਲ ਯੂ, ਸੇਮ ਐਸ ਤੁਸੀਂ ਕਿਸੇ ਦੁਕਾਨ 'ਤੇ ਜਾ ਕੇ ਕਹਿੰਦੇ ਹੋ ਕਿ ਮੈਨੂੰ ਕੰਮ 'ਤੇ ਰੱਖ ਲਓ, ਮੈਂ ਕੰਮ ਜਾਣਦਾ, ਅਤੇ ਤੁਸੀਂ ਕਹਿੰਦੇ ਹੋ ਮੈਂ ਕੰਮ ਜਾਣਦਾ, ਮੈਂ ਡੋ ਲਗਾ ਲੈਂਦਾ ਪੀਜ਼ੇ ਦੀ, ਉਹਦੀ ਮਿਕਸਿੰਗ ਕਰ ਲੈਂਦਾ, ਮੈਂ ਮੈਰੀਨੇਸ਼ਨਸ ਕਰ ਲੈਂਦਾ, ਅਤੇ ਤੁਸੀਂ ਮੈਨੂੰ ਕੰਮ 'ਤੇ ਰੱਖ ਲਓ। ਦੁਕਾਨਦਾਰ ਤੁਹਾਨੂੰ ਪਹਿਲਾਂ ਅੰਦਰ ਵਾੜੇਗਾ ਚਾਰ ਹੋਰ ਬੰਦਿਆਂ ਤੋਂ ਪਹਿਲਾਂ। ਕਾਰਨ ਕੀ ਹੈ? ਕਿਉਂਕਿ ਉਸ ਬੰਦੇ ਤੋਂ ਕੰਮ ਲੈਣ ਲੱਗੇ ਜਿਹਨੂੰ ਕੰਮ ਆਉਂਦਾ, ਉਸ ਬੰਦੇ ਤੋਂ ਕੰਮ ਨਹੀਂ ਲੈ ਰਿਹਾ ਜਿਹਨੂੰ ਕੰਮ ਸਿਖਾਉਣਾ ਪੈਣਾ। ਸੋ ਤੁਸੀਂ ਮਾਸਟਰ ਯੂਰ ਐਗਜ਼ਾਮ ਨੂੰ ਕੰਟੈਕਟ ਕਰ ਸਕਦੇ ਹੋ। ਹਾਂਜੀ, ਕੈਸੇ ਅੰਨਾ?
1: ਬੜੇ ਬੜੇ ਭਾਜੀ, ਆਪ ਕੈਸੇ?
0: ਮੈਂ ਅੱਛਾ ਹੂੰ। ਸੋ ਅੰਨਾ ਮੇਰੇ ਨਾਲ ਹੈ, ਅਤੇ ਤੁਸੀਂ ਹਿੰਦੀ 'ਚ ਸੰਵਾਦ ਕਰ ਸਕਦੇ ਹੋ, ਅੰਗਰੇਜ਼ੀ ਔਰ ਹਿੰਦੀ ਦੇ ਵਿੱਚ। ਕੋਈ ਵੀ ਜਿਹੜੇ ਸੁਣ ਰਹੇ ਨੇ, ਅੰਨਾ ਕੌਣ ਕੌਣ ਸੇ ਐਗਜ਼ਾਮਸ ਹੈ ਜਿਨ ਕੀ ਪ੍ਰੈਪਰੇਸ਼ਨ ਆਪ ਕਰਵਾਤੇ ਹੋ?
1: ਰੀਅਲ ਇਸਟੇਟ ਐਗਜ਼ਾਮ ਭਾਜੀ, ਰੀਅਲ ਇਸਟੇਟ 3 months, 2 to 3 months, end to end process, 95%+ success rate, and mortgage, builder license, BCIN, home vic license, auto dealership, banking exam, IFIC exam, CSC exam.
0: ਤਕਰੀਬਨ 9 to 10 ਐਗਜ਼ਾਮ ਨੇ ਜਿਹੜੇ ਇਹ ਪ੍ਰੈਪਰੇਸ਼ਨ ਕਰਾਉਂਦੇ ਨੇ। ਇਹਨਾਂ 9-10 ਦੀ ਸਰਟੀਫਿਕੇਟ ਦੇ ਨਾਲ ਤੁਹਾਨੂੰ ਲਾਈਫ 'ਤੇ ਅਸਰ ਪਊਗਾ। ਸੈਕਿੰਡ ਇਨਕਮ ਦੇ ਤੌਰ ਦੇ ਉੱਤੇ ਚੱਲਣਾ ਚਾਹੁੰਦੇ ਹੋ, ਪ੍ਰੋਫੈਸ਼ਨ ਚੇਂਜ ਕਰਨਾ, ਮਾਸਟਰ ਯੂਰ ਐਗਜ਼ਾਮ ਤੁਹਾਡੀ ਹੈਲਪ ਕਰਨਗੇ। 4373765656, 437-376-5656, 437-376-5656, 437-376-5656, 437-376-5656 ਤੇ ਕਾਲ ਕਰਨੀ ਹੈ। ਨਾ ਕੁਛ ਹੋਰ ਕਹਿਣਾ ਚਾਹਤੇ ਹੋ?
1: ਦੈਟਸ ਇਟ ਭਾਜੀ,
0: ਥੈਂਕ ਯੂ। 437-376-5556 ਤੇ ਤੁਸੀਂ ਕਾਲ ਕਰਨੀ ਹੈ, ਆਪਣੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਸ਼ੋਅ ਦੱਸਿਆ ਤੁਹਾਡੇ ਤੱਕ ਹਾਈਲੈਂਡ ਆਟੋ ਰਿਪੇਅਰ ਸੈਂਟਰ ਲੈ ਕੇ ਆਉਂਦੇ ਨੇ। ਤੁਸੀਂ ਆਪਣੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਾਉਣੀ ਹੈ ਤਾਂ ਉਹਦੇ ਲਈ ਹਾਈਲੈਂਡ ਆਟੋ ਰਿਪੇਅਰ ਸੈਂਟਰ, 905-400-6363, 905-463-6363, ਟਰਾਂਸਮਿਸ਼ਨ, ਇੰਜਨ, ਟਾਇਰਸ ਅਤੇ ਲਾਈਨਅਪ ਤੋਂ ਲੈ ਕੇ ਇਲੈਕਟ੍ਰਿਕ ਤੱਕ ਦੇ ਕੰਪਲੀਟ ਕੰਮ ਲਈ ਯਾਰਾਂ ਦੇ ਯਾਰ ਗੈਰੀ ਗਰੇਵਾਲ, 905-463-6363 'ਤੇ ਕਾਲ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਟ੍ਰਿਪਲ ਏ ਲੈਂਡਸਕੇਪਿੰਗ ਸਭ ਸ਼ੋਅ ਦਾ ਸਭ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਲੈਂਡਸਕੇਪਿੰਗ ਦੀ ਦੁਨੀਆ 'ਚ ਬਾਦਸ਼ਾਹ ਨਾਮ ਹੈ। ਬਹੁਤ ਸਾਰੇ ਵੱਡੇ ਪਲਾਜ਼ਾਸ ਨੇ ਜਿਹੜੇ ਟ੍ਰਿਪਲ ਨੈੱਟ ਪਲਾਜ਼ਾਸ ਨੇ, ਉਹਨਾਂ ਦੀ ਲੈਂਡਸਕੇਪਿੰਗ ਕਰਦੀ ਹੈ ਕੰਪਨੀ। ਤੁਸੀਂ ਸਨੋਅ ਰਿਮੂਵਲ ਤੋਂ ਲੈ ਕੇ ਕੋਈ ਵੀ ਕੰਮ ਹੈ, ਟ੍ਰਿਪਲ ਏ ਲੈਂਡਸਕੇਪਿੰਗ ਨੂੰ ਬੜੀ ਜ਼ਿੰਮੇਵਾਰੀ ਨਾਲ ਦੇ ਸਕਦੇ ਹੋ। ਵੱਡਾ ਕਰੂ, ਹੰਡਰਡਸ ਆਫ ਪੀਪਲ ਆਰ ਵਰਕਿੰਗ ਦੇਅਰ। ਅਮੀਰ ਧੀਰ ਹੋਣਾ ਦੀ ਕੰਪਨੀ ਜਿੱਥੇ ਆਪਣੇ ਇੱਕ ਸਿੰਗਲ ਟਰੱਕ ਤੋਂ ਸਟਾਰਟ ਕੀਤੀ ਸੀ, ਅੱਜ 10 acres ਦਾ ਇਹਨਾਂ ਦਾ ਯਾਰਡ ਹੈਗਾ। ਔਰ ਟ੍ਰਿਪਲ ਏ ਲੈਂਡਸਕੇਪਿੰਗ 647-784-12-13 'ਤੇ ਤੁਹਾਨੂੰ ਇਨਵਾਈਟ ਕਰਦੇ ਨੇ। ਸ਼ੋਅ ਨੂੰ ਅੱਗੇ ਲੈ ਕੇ ਚੱਲਾਂਗੇ, ਪਰ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਇੰਡੀਆ ਦੇ ਟਿਕਟ ਇਸ ਸਮੇਂ 2800-2900 ਦੇ ਆ ਰਹੇ ਨੇ। ਬਹੁਤ ਸਾਰੇ ਗੱਪੀ ਕੈਮਰੇ ਮੂੰਹ ਨੂੰ ਲਾ ਕੇ ਅਤੇ ਉਹੀ ਹਰਕਤਾਂ ਜੋ ਪੰਜਾਬ 'ਚ ਕਰਦੇ ਸੀ ਇੱਥੇ ਕਰਦੇ ਹੁੰਦੇ ਨੇ। ਤੁਹਾਨੂੰ ਕਹਿੰਦੇ 1000 rupees ਟਿਕਟ, 1200 rupees ਟਿਕਟ। ਇੱਥੋਂ ਤੁਸੀਂ ਜਾਓਗੇ ਜੀ ਸਰਬੀਆ ਦੇ ਵਿੱਚ 5 days ਦਾ ਸਟੇ, ਯਾਨੀ ਕਿ ਤੁਸੀਂ ਏਅਰਪੋਰਟ 'ਤੇ 5 days ਪਏ ਰਹਿਣਾ ਮੰਜਾ ਬਿਸਤਰਾ ਲਾ ਕੇ। ਫਿਰ ਉਸ ਤੋਂ 2 days ਬਾਅਦ ਤੁਸੀਂ ਫਿਰ ਜਹਾਜ਼ ਦਿਓਗੇ ਕੁਵੈਤ ਦਾ, ਕੁਵੈਤ 2 days ਦੀ ਸਟੇ, ਫਿਰ ਤੁਸੀਂ ਉਸ ਤੋਂ ਬਾਅਦ ਇੰਡੀਆ ਜਾਓਗੇ। ਯਾਨੀ ਕਿ ਡੈਕਲੋਰੇਸ਼ਨ ਨਹੀਂ ਦਿੰਦੇ, ਤੁਸੀਂ ਸਟ੍ਰੇਟ ਫਲਾਈਟਸ ਨੇ, ਸਿੱਧੀਆਂ ਇੰਡੀਆ ਦੀਆਂ ਫਲਾਈਟਸ। ਕੋਮਲ ਆਇਆ ਆਲ ਲਿੰਕ ਟਰੈਵਲ ਤੋਂ ਤੁਹਾਡੀ ਮਦਦ ਕਰੇਗੀ। 1800 ਦੇ ਆਸ ਪਾਸ ਜਿਹੜੇ ਰੇਟ ਕੋਡ ਕਰ ਰਹੀ ਹੈ ਕੋਮਲ ਇਸ ਸਮੇਂ, ਬਹੁਤ ਅੱਛੇ ਰੇਟ ਨੇ ਅੱਜ ਦੇ ਹਿਸਾਬ ਨਾਲ। 1800 ਇੰਡੀਆ 1 way ਜਾਣਾ, $1000 ਦੇ ਵਿੱਚ 1 way ਹੋ ਜਾਊਗਾ। ਆਲ ਲਿੰਕ ਟਰੈਵਲ ਦੇ ਕੋਮਲ 905-239-7711 9052397711 ਪੰਜਾਬ ਟੈਕਸ ਸੋਲੂਸ਼ਨ ਜਗਜੀਤ ਸਾਚਾ 416-720-3642 416-720-3642 ਕੱਲ੍ਹ ਮੁਲਾਕਾਤ ਹੋਈ ਫੋਰਟੀ ਦੀ ਤੋਂ ਪਰਿਵਾਰ ਆ ਇਸ ਸ਼ੋਅ ਨੂੰ ਸੁਣਦਾ ਉਹ ਰੈਸਟੋਰੈਂਟ ਬਿਜ਼ਨਸ ਦੇ ਵਿੱਚ ਨੇ ਬੜਾ ਅੱਛਾ ਲੱਗਿਆ ਬ੍ਰਿਜੀ ਕੋਲ ਗਿਆ ਸੀ ਮੈਂ ਮਾਲਿਸ਼ ਕਰਾਉਣ ਦੇ ਲਈ ਅਤੇ ਉੱਥੇ ਮੈਨੂੰ ਮਿਲੇ ਅਤੇ ਬ੍ਰਿਜੀ ਦਾ ਨੰਬਰ ਨੋਟ ਕਰ ਲਓ 647-6196-1369 ਕੱਲ੍ਹ ਹੈਰਾਨ ਰਹਿ ਗਿਆ ਪੂਰਾ ਬ੍ਰਿਜੀ ਦਾ ਆਫਿਸ ਭਰਿਆ ਪਿਆ ਸੀਗਾ ਇੰਨੇ ਲੋਕ ਰੇਡੀਓ ਤੋਂ ਸੁਣ ਕੇ ਜਾਂਦੇ ਨੇ ਮੈਂ ਆਈ ਗੋਟ ਸਰਪ੍ਰਾਈਜ਼ਡ 6476191369 ਔਰ ਪਰਮ ਕੁਇਕ ਲਿਊਬ ਐਂਡ ਰਿਪੇਅਰ ਨੈਗਰਾ ਫਾਲ 'ਚ 13 ਰਿਚਮੰਡ ਸਟਰੀਟ ਦੇ ਉੱਪਰ ਨੇ 299-498-1300 ਨੰਬਰ ਹੈ ਕੰਪਲੀਟ ਰਿਪੇਅਰ ਦੇ ਲਈ ਪਰਮ ਵਾਲਿਆਂ ਦੀ ਇੱਕ ਲੋਕੇਸ਼ਨ ਮਿਸਿਸਾਗਾ 'ਚ ਬਹੁਤ ਜ਼ਿਆਦਾ ਬਿਜ਼ੀ ਹੈ ਚੱਲਦੀ ਹੈ ਸੈਕਿੰਡ ਲੋਕੇਸ਼ਨ ਨੈਗਰਾ ਫਾਲ 'ਚ 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ ਲੈ ਕੇ ਆਏ ਨੇ ਤੁਸੀਂ ਸੇਂਟ ਕੈਥਰੀਨ ਥੋਰਲ ਵੈਲੈਂਟ ਤੋਂ ਲੈ ਕੇ ਫੋਟੇਰੀ ਜਾਂ ਨੈਗਰਾ ਫਾਲ 'ਚ ਰਹਿ ਰਹੇ ਹੋ ਤੁਹਾਡੇ ਲਈ ਮਿਸਿਸਾਗਾ ਵਾਲੀ ਪ੍ਰਾਈਸ ਦੇ ਉੱਤੇ ਰਿਪੇਅਰ 2894981300 ਰਾਈਟ ਵਿੰਡੋ ਫੋਰਸ ਔਰ ਸ਼ਿਵਾਨੂ ਕਹਿੰਦੇ ਹੁੰਦੇ ਜਿਹਨੇ ਬੁਲਾ ਲਿਆ ਘਰੇ ਆਪਣੇ ਵਿੰਡੋਜ਼ ਬਾਹਰੋਂ ਨਹੀਂ ਲਗਵਾਊਗਾ ਫੁੱਲੀ ਪ੍ਰੋਫੈਸ਼ਨਲ ਕ੍ਰੈਡੀਬਲ ਕੰਪਨੀ ਲਾਈਫ ਟਾਈਮ ਵਾਰੰਟੀਜ਼ ਦੇ ਨਾਲ ਜਰਮਨ ਲੋਕਸ ਅਤੇ ਗਲਾਸ ਅਤੇ ਫਰੇਮ ਜਿਹੜੇ ਕੈਨੇਡੀਅਨ ਨੇ ਉਹਦੇ ਨਾਲ ਵਿੰਡੋਜ਼ ਲਗਾਉਂਦੇ ਨੇ ਕਿਸ਼ਤਾਂ ਦੇ ਵਿੱਚ 3 ਮਹੀਨੇ ਲਈ ਕੋਈ ਇੰਟਰਸਟ ਨਹੀਂ ਹੈਗਾ ਅਗਰ ਤੁਸੀਂ ਲਗਾਉਂਦੇ ਨੋ ਇੰਸਟਾਲਮੈਂਟ ਨੋ ਇੰਟਰਸਟ 416-206-3200 ਠੰਡ ਆਉਣ ਤੋਂ ਪਹਿਲਾਂ ਲਵਾ ਲਓ ਜਿੰਨਾ ਤੁਹਾਡਾ ਐਨਰਜੀ ਦਾ ਬਿੱਲ ਹੋਊਗਾ ਉਨਾ ਕੁ ਬਿੱਲ ਬਣਨਾ ਤੁਹਾਡਾ ਮਹੀਨੇ ਦਾ ਜੇ ਤੁਸੀਂ ਹਾਈਡਰੋ ਅਤੇ ਇਲੈਕਟ੍ਰੀਸਿਟੀ ਨੂੰ ਜ਼ਿਆਦਾ ਪੇ ਕਰ ਰਹੇ ਹੋ ਨਾ ਐਮਬਰੇਜ ਨੂੰ ਅਤੇ ਤੁਸੀਂ ਐਮਬਰੇਜ ਅਤੇ ਹਾਈਡਰੋ ਦੇ ਬਿੱਲ ਜਿੰਨੀ ਕਿਸ਼ਤ ਬਣਾ ਕੇ ਇਹਨਾਂ ਤੋਂ ਐਕਸਟਰਾ ਜਿਹੜਾ ਪੈਂਦਾ ਤੁਹਾਨੂੰ ਤੁਸੀਂ ਵਿੰਡੋਜ਼ ਲਗਵਾ ਸਕਦੇ ਹੋ 416-206-3200 ਅਤੇ ਮੈਂ ਕਾਲਸ ਓਪਨ ਕਰਨੇ ਚਾਹੁੰਦਾ ਸੀ ਸਟੂਡੀਓ ਦੀ ਲਾਈਨ ਓਪਨ ਕਰਨ ਲੱਗਿਆ ਅਮੈਰੀਕਨ ਟੈਰਿਫਸ ਦੇ ਉੱਪਰ ਗੱਲ ਕਰਨੀ ਚਾਹੁੰਦਾ ਅਮੈਰੀਕਨ ਟੈਰਿਫ ਦੇ ਉੱਪਰ ਜਿਹੜੀ ਗੱਲਬਾਤ ਤੋਂ ਕੈਨੇਡਾ ਉੱਠ ਕੇ ਬਾਹਰ ਆ ਗਿਆ ਇਨਫ ਇਜ਼ ਇਨਫ ਕਰਕੇ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਦੀਆਂ ਮੈਂ ਰਿਲੀਜ਼ ਵੇਟ ਕਰ ਰਿਹਾ ਸੀ ਕੀ ਕਰਨਗੇ ਉਹਦੇ 'ਤੇ ਅਤੇ ਉਹਦੀ ਰਿਲੀਜ਼ ਅਤੇ ਜਿੱਥੇ ਪਾਰਲੀਮੈਂਟ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਪੀਅਰ ਪੋਲੀਅਰ ਅਮੈਰੀਕਾ ਦੇ ਹੱਕ 'ਚ ਜਿਵੇਂ ਕੰਮ ਕਰ ਰਿਹਾ ਹੁੰਦਾ ਉਸੇ ਤਰ੍ਹਾਂ ਹੁਣ ਫਿਰ ਸ਼ੁਰੂ ਕਰ ਦਿੱਤਾ ਕਿ ਸਾਨੂੰ ਕਾਗਜ਼ ਦਾ ਦਿਖਾਓ ਤੁਸੀਂ ਕੀ ਕਰਕੇ ਆਏ ਹੋ ਉੱਥੋਂ ਕਾਇੰਡ ਆਫ ਨੌਨਸੈਂਸ ਜਿਹੜੀਆਂ ਗੱਲਾਂ ਪਰ ਉਹ ਕਾਗਜ਼ ਵੀ ਦਿਖਾਏ ਜਾਣ ਪਾਰਲੀਮੈਂਟ 'ਚ ਅੱਛੀ ਚੀਜ਼ ਹੈ ਅਤੇ ਮਾਰਕ ਕਾਰਨੀ ਦੇ ਕਮੈਂਟਸ ਟੈਰਿਫਸ ਦੇ ਉੱਪਰ ਕੀ ਬਣੂਗਾ ਕਿਵੇਂ ਇਹ ਸੈਟਲ ਹੁੰਦੇ ਦਿੰਦੇ ਨੇ ਅਨਸੈਟਲਡ ਨੇ ਅਨਸੈਟਲ ਨੇ ਤਾਂ ਕੀ ਨੁਕਸਾਨ ਨੇ ਸੈਟਲ ਨੇ ਤਾਂ ਕਿਵੇਂ ਆ ਅਗਰ ਇਹ 'ਤੇ ਗੱਲ ਕਰਨੀ ਚਾਹੁੰਦੇ ਹੋ ਮੇਰੇ ਕੋਲ ਹੈਗੇ ਨੇ ਅਰਾਊਂਡ 3 ਮਿੰਟਸ ਤੁਸੀਂ ਕਾਲ ਕਰਨੀ ਹੈ ਜੇ ਤੁਹਾਡਾ ਇੰਟਰਸਟ ਹੈ ਨਹੀਂ ਤਾਂ ਅਸੀਂ ਹੋਰ ਟੋਪਿਕ 'ਤੇ ਗੱਲ ਕਰਨ ਲੱਗੇ ਹਾਂ ਡਿਟੇਲ ਚਾਹੁੰਦੇ ਹੋ ਦੇਸੀ ਤਰੀਕੇ ਨਾਲ ਟੈਰਿਫਸ ਦੇ ਉੱਪਰ ਆਈ ਕੈਨ ਐਕਸਪਲੇਨ ਯੂ ਕਿੱਥੋਂ ਕਿੱਥੋਂ ਕੀ ਰਿਐਕਸ਼ਨ ਆਇਆ ਅਮੈਰੀਕਾ ਦੇ ਇੰਟਰਨਲ ਲੈਵਲ 'ਤੇ ਕੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ GM ਕ੍ਰਾਈਸਲਰ ਫੋਰਡ ਦੇ ਜਿਹੜੇ ਪਲਾਂਟ ਨੇ ਉਹਨਾਂ ਦੇ ਉੱਪਰ ਜੈਪਨੀਜ਼ ਆਟੋ ਮੇਕਰ ਨੇ ਜਿਹੜੇ ਕੈਨੇਡਾ ਦੇ ਵਿੱਚ ਨੇ ਉਹਨਾਂ ਦੇ ਉੱਪਰ ਡੀਟੇਲ ਮੈਂ ਗੱਲ ਕਰਨੀ ਚਾਹੁੰਦਾ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ 3 ਮਿੰਟ ਨੇ ਕਾਲ ਇੱਕ ਆ ਗਈ ਹੈ 905-973-3337 'ਤੇ ਮੈਂ ਇੰਟਰਸਟ ਜਾਣਨਾ ਚਾਹੁੰਦਾ ਕਿ ਤੁਹਾਡਾ ਹੈ ਕਿ ਨਹੀਂ ਨਹੀਂ ਤਾਂ ਮੇਰੇ ਕੋਲ ਸੈਕਿੰਡ ਟੋਪਿਕ ਹੈ ਮੈਂ ਉਹਦੇ 'ਤੇ ਗੱਲ ਕਰੂੰਗਾ 905-673-3337 'ਤੇ ਕਾਲ ਕਰ ਸਕਦੇ ਹੋ ਡੀਟੇਲਡ ਗੱਲਬਾਤ ਕਰ ਸਕਦਾ ਦੇਸੀ ਢੰਗ ਨਾਲ ਖਬਰਾਂ ਤੋਂ ਉੱਤੇ ਉੱਠ ਕੇ ਜਿਵੇਂ ਮੈਂ ਕਰਦਾ ਹੁੰਦਾ ਯੈਸ 905-673-3337 ਲਾਈਨ ਓਪਨ ਨੇ ਜਲਦੀ ਤੋਂ ਪਹਿਲਾਂ ਕਾਲ ਕਰ ਸਕਦੇ ਉਸ ਤੋਂ ਬਾਅਦ ਪਰਮਜੀਤ ਬਾਈ ਜੀ ਹੋਣੇ ਵੀ ਆ ਕੇ ਮੇਰੇ ਨਾਲ ਇਹਨਾਂ ਨਾਲ ਵੀ ਗੱਲ ਕਰਨੀ ਹੈ ਮੋਰਗਿਜ ਕਿੰਗ ਤੋਂ 905-673-3337 ਸਾਡੇ ਸਟੂਡੀਓਜ਼ ਦੇ ਨੰਬਰ ਨੇ 905-673-3337 ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ AM 530 'ਤੇ ਰੇਡੀ ਆਵਾਜ਼ ਸੁਣ ਰਹੇ ਹੋ ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ ਔਰ ਆਪ ਸਭ ਮੇਰੇ ਨਾਲ 905-673-3337 'ਤੇ ਕਾਲ ਕਰ ਰਹੇ ਹੋ

0: ਸੋ 9563 ਸਟੂਡੀਓ ਦੇ ਨੰਬਰ ਵਿਜੀ ਹੋਣਗੇ। ਰਣਜੀਤ ਜੀ ਸਤਿ ਸ਼੍ਰੀ ਅਕਾਲ, ਕੀ ਚਾਹੁੰਦੇ ਹੋ, ਕਰੀਏ ਗੱਲਬਾਤ?
1: ਹਾਂਜੀ ਭਾਜੀ, ਸ਼ੁਰੂ ਦੱਸੋ ਪਲੀਜ਼, ਸਾਰਾ ਕੁਝ ਕਿਉਂ ਇਹ ਫਿਨਿਸ਼ ਹੋਇਆ, ਕਿਉਂਕਿ ਫਰਾਈਡੇ ਤੱਕ ਤਾਂ ਕਹਿ ਰਹੇ ਸੀ ਕਿ ਇਹ ਤਾਂ ਫਾਈਨਲ ਡੀਲ ਆ।
0: ਹਾਂਜੀ ਆਪਾਂ ਇੱਥੇ ਗੱਲ ਕਰਦੇ ਹਾਂ ਨਾ, ਮੈਂ ਜਸਟ ਜਾਣਨਾ ਚਾਹੁੰਦਾ ਕਿ ਇੰਟਰਸਟ ਹੈ, ਕਿਉਂਕਿ ਕੈਨੇਡੀਅਨ ਇਕਨੋਮੀ ਦੇ ਵਿੱਚ, ਕੈਨੇਡੀਅਨ ਬਿਜ਼ਨਸਸ ਦੇ ਵਿੱਚ ਲੋਕਾਂ ਦਾ ਇੰਟਰਸਟ ਜ਼ਿਆਦਾ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਲਾਈਨ 905-673-3337 'ਤੇ ਖਾਲੀ ਹੈ। ਗੁਰਮੇਲ ਸਿੰਘ ਜੀ, ਗੁਰਮੇਲ ਸਿੰਘ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ।
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ
2: ਸਰ, ਜ਼ਰੂਰ ਦਿਓ ਜੀ।
0: ਹਾਂ ਆਪਾਂ ਕਰਦੇ, ਬਸ ਮੈਂ ਤੁਹਾਡੇ ਇੰਟਰਸਟ ਜਾਣਨਾ ਚਾਹੁੰਦਾ, ਨਾ ਹੋਰ ਕੁਛ ਨਹੀਂ ਗਾ, ਕੁਛ ਨਹੀਂ। 905-673-3337 ਲਾਈਨ 2 ਖਾਲੀ ਨੇ। 437 ਨੰਬਰ ਆ, 8981 ਲਾਸਟ। ਹਾਂਜੀ
3: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ, ਬੜੇ ਸੁਹਿਰਦ ਲੋਕ ਨੇ ਬਈ ਜਿਹੜੇ ਜਾਣਨਾ ਚਾਹੁੰਦੇ ਆ। ਹਾਂਜੀ
3: ਹਾਂਜੀ ਹਾਂਜੀ,
0: ਹਾਂ ਮੈਂ ਇਹ ਤੇ ਕਰਦਾ ਗੱਲ ਜੀ, ਤੇ ਮੇਰੇ ਨਾਲ ਹਨੀਫ ਅਹਿਮਦ ਨੇ। ਅਹਿਮਦ ਸਾਹਿਬ ਕੀ ਹਾਲ ਚਾਲ ਨੇ?
4: ਨਮਸਕਾਰ
0: ਸਰ।
4: ਸਰ ਇਸ ਤਰ੍ਹਾਂ ਹੈ ਕਿ ਇਸ ਵਕਤ ਸਾਰੇ ਵਰਲਡ ਨੂੰ ਐਕਸੈਪਟ USA ਨੂੰ ਛੱਡ ਕੇ ਸਾਰਿਆਂ ਨੂੰ ਇਕੱਠਿਤ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇਹਨਾਂ ਨੇ USA ਦਾ ਹਿਸਾਬ ਹੋ ਗਿਆ ਕਿ ਇਹਨੇ ਬਾਹਰ ਨੂੰ ਜਾਣਾ ਸ਼ੁਰੂ ਕਰ ਦਿੱਤਾ, ਯਾਨੀ ਕਿ ਆਪਣੇ ਕਲੋਜ਼ ਕੰਟਰੀ ਨੂੰ ਹੀ, ਆਪਣੇ ਨੇਬਰ ਨੂੰ ਹੀ ਇਹਨੇ ਡਰਾਉਣਾ ਸ਼ੁਰੂ ਕਰ ਦਿੱਤਾ। ਪਹਿਲੇ ਤਾਂ

0: ਬਿਲਕੁਲ ਲੈਜਿਟ ਜੀ ਗੱਲ ਕਰਦਾ ਹੁੰਦਾ ਹੈ ਪ੍ਰਾਈਮ ਮਿਨਿਸਟਰ, ਕੋਈ ਸੱਜੇ ਕੋਈ ਖੱਬੇ ਦੀ ਨਹੀਂ, ਕੋਈ ਫਾਲਤੂ ਵਰਡ ਨਹੀਂ ਇਹ ਆਦਮੀ ਯੂਜ਼ ਕਰਦਾ, ਕੋਈ ਨਿਰਾਦਰ ਵਾਲੀ ਗੱਲ ਨਹੀਂ ਕਿਸੇ ਲਈ ਕਰਦਾ, ਪੜ੍ਹਿਆ ਲਿਖਿਆ ਬੰਦਾ, ਬੜੇ ਆਰਾਮ ਨਾਲ ਗੱਲ ਕਰਦਾ ਸਲੀਕੇ ਨਾਲ, ਆਪੋਜੀਸ਼ਨ ਲੀਡਰ ਦੀ ਤਰ੍ਹਾਂ ਨਹੀਂ ਹੈ ਕਿ ਹਰ ਗੱਲ ਦੇ ਵਿੱਚ ਘਟੀਆ ਸ਼ਬਦਾਵਲੀ ਵਰਤਣੀ, ਇਲਜ਼ਾਮਾਤ ਲਗਾਉਣੇ, ਹਰ ਗੱਲ ਨੂੰ ਨੈਗੇਟਿਵ ਨੈਰੇਟਿਵ ਦੇ ਨਾਲ ਲੋਕਾਂ 'ਚ ਲੈ ਕੇ ਜਾਣਾ, ਅਤੇ ਕੁਛ ਰੈੱਡ ਨੈਕ ਟਾਈਪ ਲੋਕ ਨਹੀਂ ਹੁੰਦੇ ਜਿਹੜੇ ਰੈੱਡ ਨੈਕ ਅਮੈਰੀਕਾ 'ਚ ਵੀ ਬਹੁਤ ਬੈਠੇ ਨੇ, ਟਰੰਪ ਦੇ ਸਪੋਰਟਰ ਨੇ, ਉਸੇ ਤਰ੍ਹਾਂ ਦੇ ਸਪੋਰਟਰ। ਮੈਂ ਤੁਹਾਨੂੰ ਕੀ ਕਿਹਾ ਸੀ, ਕੰਜ਼ਰਵੇਟਿਵ ਪਾਰਟੀ ਦਾ ਇੱਕ ਵੱਡਾ ਤਬਕਾ 15-20% ਉਹ ਲੋਕ ਨੇ ਕੈਨੇਡਾ ਦੇ ਵਿੱਚ ਜਿਹੜੇ ਰੈੱਡ ਟੋਪੀਆਂ ਪਾਉਂਦੇ ਨੇ ਡੋਨਲਡ ਟਰੰਪ ਦੇ ਮੇਕ ਕੈਨੇਡਾ ਅਮੈਰੀਕਾ ਗ੍ਰੇਟ ਅਗੇਨ, ਮਾਫੀ ਚਾਹੂੰਗਾ, ਉਹੋ ਜਿਹੇ ਸਲੋਗਨ ਲਗਾ ਕੇ ਰੱਖਦੇ ਨੇ ਉਹ ਲੋਕ, ਟਰੰਪ ਸਪੋਰਟਰ ਜਿਹੜੇ ਇਹਨਾਂ ਦੇ ਸਪੋਰਟਰ ਨੇ। ਡੇਨੀਅਲ ਸਮਿਥ ਦਾ ਰੋਲ ਇਸ ਵੇਲੇ, ਅਮੈਰੀਕਾ ਕੀ ਚਾਲ ਚੱਲ ਰਿਹਾ ਕੈਨੇਡਾ ਦੇ ਨਾਲ, ਮੈਂ ਸਾਰਾ ਦੱਸਣਾ ਚਾਹੁੰਦਾ। ਇਹ ਗੱਲ ਟੈਰਿਫ ਦੀ ਗੱਲ ਨਹੀਂ ਹੈਗੀ, ਇੱਕ ਅਟੈਕ ਕੀਤਾ ਗਿਆ, ਕਿੱਦਾਂ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਡਿਸਕ੍ਰਾਈਬ ਕਰਤਾ, ਜਿਹੜਾ ਮੈਂ ਤੁਹਾਡੇ ਕੋਲ ਪਿਛਲੇ ਲੰਬੇ ਸਮੇਂ ਤੋਂ ਬੋਲਦਾ ਪਿਆ ਸੀਗਾ, ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਕਹਿ ਰਿਹਾ ਸੀ ਤੁਹਾਨੂੰ ਸਾਰਿਆਂ ਨੂੰ। ਪ੍ਰਾਈਮ ਮਿਨਿਸਟਰ ਨੇ ਵਰਡ ਟੂ ਵਰਡ ਸਪੀਚ ਦੇ ਵਿੱਚ ਆਪਣਾ ਜ਼ਿਕਰ ਕੀਤਾ ਇਸ ਜ਼ਿਕਰ ਦੇ ਬਾਰੇ ਵੀ, ਉਹ ਕਿਸ ਤਰ੍ਹਾਂ 905-673-3337। ਹੋਰ ਜਾਣਨਾ ਚਾਹੁੰਦਾ ਕੋਈ ਬਈ? ਐਮ ਕੇ, ਹੈਲੋ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਮੈਂ ਕਹਿਣ ਲੱਗਿਆ ਸੀ ਵੀ ਇੱਕ ਵੀ ਲੇਡੀ ਕਾਲ ਨਹੀਂ ਕਰਦੀ ਹੁੰਦੀ ਇਸ ਤਰ੍ਹਾਂ ਦੇ ਟੌਪਿਕ ਜਿਹੜੇ ਕਿ ਉਹਨਾਂ ਦੇ ਘਰਾਂ ਨਾਲ ਜੁੜੇ ਹੋਏ ਨੇ। ਹਾਂਜੀ,
1: ਆਪਣੀ ਕਮਿਊਨਿਟੀ ਦੇ ਵੂਮਨ ਵੀਰੇ ਬਹੁਤ ਲੋੜ ਹੈ ਐਜੂਕੇਸ਼ਨ ਦੀ, ਇਸ ਲਈ ਸਾਰਾ ਵੀਕ ਕੰਟੀਨਿਊ ਰੱਖਿਓ, ਸਾਡੀ ਨੌਲੇਜ ਨੂੰ ਅਪਡੇਟ ਰੱਖਿਓ ਕੀ ਚੱਲ ਰਿਹਾ। ਸਿਰਫ ਅੱਜ ਤੁਸੀਂ ਕਹਿਤਾ ਵੀ ਕਾਲ ਕਰੋ, ਵੀ ਆਰ ਆਲ ਇੰਟਰਸਟਿਡ ਇਨ ਦਿਸ ਟੌਪਿਕ ਫੋਰ ਇੰਟਾਇਰ ਵੀਕ ਟੂ ਗੈਟ ਅਪਡੇਟ, ਸੋ ਪਲੀਜ਼ ਕੰਟੀਨਿਊ ਵਿਦ ਦਿਸ।
0: ਥੈਂਕ ਯੂ ਸੋ ਮਚ, ਆਈ ਅਪਰੀਸ਼ੀਏਟ ਤੁਹਾਡੀ ਕਾਲ ਲਈ, ਮੈਂ ਬਹੁਤ ਐਪਰੀਸ਼ੀਏਟ ਕਰਦਾ ਕਿ ਲੇਡੀਜ਼ ਜਿਹੜੀਆਂ ਹੈਗੀਆਂ ਨੇ ਉਹ ਵੀ ਇਹਨਾਂ ਦੇ ਟੌਪਿਕਸ ਦੇ ਵਿੱਚ ਇੰਟਰਸਟ ਲਿਆ ਕਰੋ। ਰੀਜ਼ਨ ਕੀ ਹੈ, ਤੁਸੀਂ ਐਜੂਕੇਟ ਕਰੋਗੇ ਆਪਣੇ ਆਪ ਨੂੰ, ਨਥਿੰਗ ਐਲਸ, ਤੁਸੀਂ ਐਜੂਕੇਟ ਕਰੋਗੇ ਆਪਣੇ ਆਪ ਨੂੰ। ਜ਼ਰੂਰੀ ਹੈ ਮੇਲੇ ਤੀਆਂ ਦੇ ਕਰਾਉਣੇ, ਗਿੱਧੇ ਭੰਗੜੇ ਲੁੱਡੀਆਂ ਦੀਆਂ ਗੱਲਾਂ ਕਰ ਰਹੀਆਂ, ਚਾਦਰੇ ਹੋਰ ਚੀਜ਼ਾਂ ਦੀਆਂ, ਪਰ ਨਾਲ ਨਾਲ ਜਿੱਥੋਂ ਦੀਵਾ ਬਲਦਾ ਘਰ ਦੇ ਵਿੱਚ, ਜਿੱਥੋਂ ਰੋਟੀ ਚੱਲਦੀ ਹੈ ਘਰ ਦੇ ਵਿੱਚ, ਉਸ ਮੁਲਕ ਜਿਹਦੇ ਸਾਡੇ 'ਤੇ ਇੰਨੇ ਅਹਿਸਾਨ ਨੇ, ਅਸੀਂ ਇੰਨੇ ਅਹਿਸਾਨ ਫਰਾਮੋਸ਼ ਹਾਂ ਕਿ ਮਾਂ ਨੂੰ ਬਿਮਾਰੀ ਲੱਗੀ ਅਤੇ ਅਸੀਂ ਗੱਲਾਂ ਕਰਦੇ ਹਾਂ, ਬਹੁਤ ਸਾਰੇ ਬੱਚੇ ਮਾਂ ਨੂੰ ਛੱਡ ਕੇ ਚਲੇ ਗਏ ਨੇ, ਬਿਰਧ ਆਸ਼ਰਮ 'ਚ ਸੁੱਟ ਕੇ ਭੱਜਿਆ ਏ ਕਿਉਂਕਿ ਮਾਂ ਨੂੰ ਬਿਮਾਰੀ ਲੱਗੀ ਆ। ਅੱਜ ਇਸ ਮੁਲਕ ਨੂੰ ਇੱਕ ਬਿਮਾਰੀ ਲੱਗੀ ਹੈ ਜਿਹਦਾ ਨਾਮ ਹੈ ਡੋਨਲਡ ਟਰੰਪ। ਇੱਕ ਘੋਣਾ, ਇੱਕ ਨਾ ਦਰਖਤਾਂ ਦੀਆਂ ਜੜ੍ਹਾਂ ਦੇ ਵਿੱਚ ਲੱਗ ਜਾਂਦੇ ਹੁੰਦੇ ਸੀਗੇ, ਘੁਣ ਲੱਗ ਜਾਂਦੇ ਸੀਗੇ, ਉਹ ਲਾਲ ਲਾਲ ਜਿਹੀਆਂ ਕੀੜੀਆਂ ਹੁੰਦੀਆਂ ਸੀ, ਜੇ ਤੁਹਾਨੂੰ ਕਿਸੇ ਨੂੰ ਯਾਦ ਹੋਵੇ ਉਹਨੂੰ ਕੀ ਕਹਿੰਦੇ ਹੁੰਦੇ ਸੀ, ਉਹ ਲਾਲ ਜਿਹੀਆਂ ਕੀੜੀਆਂ, ਮੈਂ ਭੁੱਲ ਗਿਆ ਹੁਣ ਨਾ ਕੀ ਆ, ਮਿੱਟੀ ਜੀ ਬਣਾ ਦਿੰਦੀਆਂ ਸੀ, ਉਹ ਜੜ੍ਹ ਨੂੰ ਨਾ ਖੋਖਲਾ ਕਰ ਦਿੰਦੀਆਂ ਸੀ ਦਰਖਤ ਦੀ ਨੂੰ, ਅਤੇ ਉਹ ਘੁਣ ਲੱਗ ਗਿਆ, ਅਤੇ ਉਹ ਘੁਣ ਲੱਗਣ ਨਾਲ ਜਿਹੜਾ ਆਪਾਂ ਉਸ ਘੁਣ ਨੂੰ ਹਟਾ ਵੀ ਸਕਦੇ ਹੁੰਦੇ ਹਾਂ ਸਾਰੇ ਆਪੇ, ਅਤੇ ਉਹਨੂੰ ਲੱਗਿਆ ਰਹਿਣ ਦਿੰਦੇ ਸਕਦੇ ਹੁੰਦੇ ਹਾਂ, ਸਿਉਂਕ ਕਹਿੰਦੇ ਨੇ, ਯਾਦ ਆ ਗਿਆ ਸਿਉਂਕ। ਸੋ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਜਿਹੜਾ ਫਰਾਈਡੇ ਤੋਂ ਲੈ ਕੇ ਲਗਾਤਾਰ ਇਹ ਲੱਗਦਾ ਸੀ ਪੋਜ਼ਿਟਿਵਿਟੀ ਦੇ ਵਿੱਚ ਕਿ ਟ੍ਰੇਡ ਡੀਲ ਡਨ ਹੋ ਜੂਗੀ, ਅਮੈਰੀਕਨ ਲੋਕਾਂ ਨੂੰ ਬੇਵਕੂਫ ਬਣਾਉਂਦਾ ਡੋਨਲਡ ਟਰੰਪ ਕਿ ਜੀ ਇਹਨਾਂ ਨੇ ਡੇਅਰੀ ਦੇ ਉੱਪਰ 300% ਆਪਾਂ ਟੈਰਿਫ ਲਾਇਆ ਹੋਇਆ, ਜੋ ਮੈਂ ਸਟੱਡੀ ਕੀਤੀ, ਮਤਲਬ ਮੈਂ ਕਿਤੇ ਗਲਤ ਹੋਊਂਗਾ ਜ਼ਰੂਰ, ਪਲੀਜ਼ ਮੈਨੂੰ ਕਰੈਕਟ ਕਰ ਦਿਓ ਜੇ ਕੋਈ ਸੁਣਦਾ ਪਿਆ। ਮੇਰੇ ਅਕੋਰਡਿੰਗਲੀ ਕੈਨੇਡਾ ਦੇ ਵਿੱਚ ਇੱਕ ਕੋਟਾ ਸਿਸਟਮ ਹੈ, ਈਵਨ ਸਾਡੇ ਇੱਥੇ ਲੋਕਲ ਫਾਰਮਰਸ ਵਾਸਤੇ ਵੀ, ਕਿ ਇਸ ਤੋਂ ਉੱਪਰ ਦੁੱਧ ਜਾਂ ਫਲਾਣੀ ਚੀਜ਼ ਪ੍ਰੋਡਿਊਸ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੀ ਅਫੋਰਡੇਬਿਲਟੀ ਨੂੰ ਖਤਮ ਕਰ ਦੂ, ਜੇ ਜ਼ਿਆਦਾ ਪ੍ਰੋਡਿਊਸ ਹੋ ਗਈ ਅਫੋਰਡੇਬਿਲਟੀ ਨੂੰ ਖਤਮ ਕਰ ਦੂ। ਇਹੀ ਕਾਰਨ ਹੈ ਕਿ ਉਹ ਡੈਰੀਆਂ ਦੁੱਧ ਨੂੰ ਡੋਲਦੀਆਂ ਨੇ, ਜੇ ਉਹਨਾਂ ਕੋਲ ਐਕਸਟਰਾ ਦੁੱਧ ਇਕੱਠਾ ਹੋ ਜਾਂਦਾ ਕੋਟੇ ਤੋਂ ਅਲੱਗ, ਇਹ ਲੋਕ ਸਮਝ ਪਾਉਣਗੇ ਕੋਟਾ ਸਿਸਟਮ ਹੈ, ਅਤੇ ਕੋਟੇ ਤੋਂ ਉੱਪਰ ਅਮੈਰੀਕਾ ਨੂੰ ਇੱਕ ਕੋਟਾ ਦਿੱਤਾ ਗਿਆ ਕਿ ਇੰਨਾ ਦੁੱਧ ਤੁਸੀਂ ਸਪਲਾਈ ਕਰ ਸਕਦਾ, ਇਸ ਤੋਂ ਉੱਪਰ ਅਗਰ ਤੁਸੀਂ ਸਪਲਾਈ ਕਰੇਗਾ 300% ਟੈਰਿਫ ਜਿਹੜਾ ਤੈਨੂੰ ਅਸੀਂ ਲਗਾਵਾਂਗੇ। ਸੋ ਇਸ ਚੀਜ਼ 'ਚ ਮੈਂ ਛੋਟੀ ਜਿਹੀ ਕਰੈਕਸ਼ਨ ਕਰ ਦੇਵਾਂ ਕਿ ਡੋਨਲਡ ਟਰੰਪ ਅਕਸਰ ਇਹ ਕਹਿੰਦਾ ਰਹਿੰਦਾ ਉੱਥੋਂ ਦੇ ਫਾਰਮਰਸ ਨੂੰ ਭੜਕਾਉਣ ਦੇ ਲਈ, ਜਿਹੜੇ ਕਿ ਬਿਲਕੁਲ ਬ੍ਰੇਨਲੈਸ ਲੋਕ ਨੇ ਜਿਹੜੇ ਇਹਦਾ ਫੋਲੋ ਕਰ ਰਹੇ ਇਸ ਬੁੱਢੇ ਆਦਮੀ ਨੂੰ। ਦੂਸਰੇ ਪਾਸੇ ਅਮੈਰੀਕਾ ਨੇ ਜਿੰਨੇ ਵੀ ਸਿਗਨੇਚਰ ਕੀਤੇ ਡੀਲ ਦੇ ਉੱਤੇ, ਅਕੋਰਡਿੰਗ ਟੂ ਪ੍ਰਾਈਮ ਮਿਨਿਸਟਰ, ਸਾਰੇ ਸਿਗਨੇਚਰਸ ਨੂੰ ਪੈਨਸਲ ਨਾਲ ਕੀਤਾ, ਬੁਲਿੰਗ ਕੀਤੀ ਗਈ, ਮਤਲਬ ਕਿਸਮ ਦੀ ਗੁੰਡਾਗਰਦੀ ਕੀਤੀ ਗਈ, ਆਪਣੇ ਮੈਂਬਰ ਆਫ ਪਾਰਲੀਮੈਂਟ, ਆਪਣੇ ਮਿਨਿਸਟਰਸ ਸੈਕਟਰੀਜ਼ ਜਿਹੜੇ ਬੁਲਾਏ ਗਏ, ਹਰੇਕ ਸਿਗਨੇਚਰ ਨੂੰ ਪੈਨਸਲ ਨਾਲ ਕਰਦੇ ਸੀ ਤਾਂ ਜੋ ਇਹਨਾਂ ਨੂੰ ਗੁੰਡਾਗਰਦੀ 'ਚ ਦਿਖਾ ਸਕਣ ਕਿ ਜੇ ਅਸੀਂ ਮਟੇਣੇ ਹੋਏ ਤਾਂ ਬਾਅਦ 'ਚੋਂ ਮਟੇ ਦੇਵਾਂਗੇ। ਹਰੇਕ ਸਿਗਨੇਚਰ ਪੈਨਸਲ ਨਾਲ ਕੀਤਾ ਗਿਆ ਤਾਂ ਜੋ ਜਿਹੜੀ ਆ ਡੀਲ ਬਣਾਈ ਹੈ ਜੇ ਕਦੇ ਕੈਂਸਲ ਕਰਨੀ ਹੋਈ ਤਾਂ ਸਿਗਨੇਚਰ ਮਟੇ ਦਾਂਗੇ, ਇਹਨਾਂ ਦੇ ਸਾਡੇ ਕੋਲ ਰਹਿ ਜਾਣਗੇ, ਸਾਡੇ ਵਾਲੇ ਇਹ ਨਹੀਂ ਕਰਨਗੇ, ਤੁਸੀਂ ਪੈਨ ਨਾਲ ਕਰੋ, ਅਸੀਂ ਪੈਨਸਲ ਨਾ ਕਰਾਂਗੇ। ਇਸ ਘਟੀਆ ਲੈਵਲ ਦਾ, ਜਿਵੇਂ ਯੇਲੈਂਸਕੀ ਨੂੰ ਕਿਹਾ ਗਿਆ ਸੀ ਤੂੰ ਕੋਟ ਵਧੀਆ ਨਹੀਂ ਪਾ ਕੇ ਆਇਆ ਇੱਥੇ, ਉਹਨੂੰ ਨੀਚਾ ਦਿਖਾਉਣ ਲਈ, ਇਸ ਤਰ੍ਹਾਂ ਕੈਨੇਡਾ ਨਾਲ ਕੀਤਾ ਗਿਆ, ਬਦਲਾਖੋਰੀ ਦੀ ਭਾਵਨਾ ਨਾਲ। ਲਾਸਟ ਮਿਨਟ 'ਤੇ ਸਾਰੇ ਟ੍ਰੇਡ ਟਾਕ ਚੱਲਣ ਦਿੱਤੇ ਗਏ, ਲਾਸਟ ਮਿਨਟ 'ਤੇ ਨੇ ਆਪਣਾ ਇੱਕ ਚਮਚਾ ਲਿਮਿਟ ਜਿਹੜਾ ਹੈਗਾ ਉਹ ਬੋਲਦਾ ਰਹਿੰਦਾ ਟ੍ਰੇਡ ਦੇ ਉੱਪਰ, ਉਹ ਆਦਮੀ ਇੱਕ ਜਿਹੜਾ ਇੱਥੇ ਐਂਬੈਸਡਰ ਬਿਠਾਇਆ ਹੋਇਆ ਜਿਹਦੇ ਉੱਪਰ ਬਹੁਤ ਸਾਰੇ ਗੋਰੇ ਖਿਲਾਫ ਹੋਏ ਹੋਏ ਨੇ ਕਿ ਇਹ ਆਦਮੀ ਨੂੰ ਕਿੱਕ ਆਊਟ ਕੱਢੋ, ਇਹਨੂੰ ਬਾਹਰ ਮਾਰੋ ਕੱਢ ਕੇ,

0: ਲੋਕ ਬੜੀ ਗੰਦੀ ਲੈਂਗੁਏਜ ਦੇ ਵਿੱਚ ਪਾਰਲੀਮੈਂਟ ਨੂੰ ਸਾਡੀ ਨੂੰ ਅਤੇ ਸਾਡੇ ਮੁਲਕ ਨੂੰ ਨਿਰਾਦਰ ਕਰਦੇ ਨੇ ਇੱਕ ਆਦਮੀ ਦੇ ਕਹੇ ਦੇ ਉੱਤੇ ਜਿਹੜਾ ਕੁਰਸੀ 'ਤੇ ਬੈਠਾ। ਇਹਨਾਂ ਟੈਰਿਫਸ ਦੇ ਵਿੱਚ ਇਹਨਾਂ ਨੇ ਅਖੀਰਲੇ ਮਿੰਟ ਦੇ ਵਿੱਚ ਜਿਹੜੀਆਂ ਕਲੋਜ਼ਸ ਪਾਈਆਂ ਉਹਨਾਂ 'ਚ ਓਕਵਿਲ ਦਾ ਪਲਾਂਟ ਫੋਰਡ ਦਾ ਜਿਹੜਾ ਹੋ ਗਿਆ, ਇਸ ਤਰ੍ਹਾਂ ਦੇ ਦੋ ਤਿੰਨ ਪਲਾਂਟ GM ਦਾ ਪਲਾਂਟ ਹੋ ਗਿਆ, ਉਹਨਾਂ ਦੇ ਟੈਰਿਫਸ ਅਲੱਗ ਤੋਂ ਸੈੱਟ ਕਰ ਦਿੱਤੇ ਗਏ ਕਿ ਨਹੀਂ ਇਹ ਤਾਂ ਫੈਕਟਰੀਆਂ ਪੱਟਣੀਆਂ ਹੀ ਨੇ, ਇਹ ਪੱਟ ਕੇ ਬੈਕ ਲੈ ਕੇ ਆਉਣੀਆਂ ਨੇ ਅਸੀਂ ਇੱਥੇ। ਇਹਨਾਂ ਦੇ ਉੱਪਰ ਅਲੱਗ ਤੋਂ ਟੈਰਿਫਸ ਜਿਹੜੇ ਲਾਸਟ ਦੇ ਵਿੱਚ ਇੰਟਰੋਡਿਊਸ ਕਰ ਦਿੱਤੇ ਗਏ ਅਕੋਰਡਿੰਗ ਟੂ ਪ੍ਰਾਈਮ ਮਿਨਿਸਟਰ ਆਫਿਸ, ਕਿ ਇਹ ਟੈਰਿਫ ਦਾ ਮਤਲਬ ਹੈ ਕਿ ਇਹ ਫੈਕਟਰੀਆਂ ਬੰਦ ਹੋ ਜਾਣ। ਫਿਰ ਲਾਸਟਲੀ ਇੱਕ ਡੀਲ ਪਾਈ ਗਈ, ਆਪਾਂ 21 ਵੱਡੇ ਟੈਂਡਰਸ ਲਏ ਨੇ, ਵੱਡੇ ਟੈਂਡਰਸ ਨੇ 21, ਜਿਨ੍ਹਾਂ ਦੇ ਵਿੱਚੋਂ 99% ਸਾਡੇ ਤੋਂ ਤੇਲ ਲੈ ਕੇ ਅਮੈਰੀਕਾ ਉਹਨੂੰ ਰਿਫਾਈਨ ਕਰਕੇ ਅਲੱਗ ਅਲੱਗ ਮੰਡੀਆਂ ਦੇ ਵਿੱਚ ਵੇਚਦਾ ਸੀ ਅਤੇ ਆਪ ਕੰਜ਼ਿਊਮ ਕਰਦਾ ਸੀ। 99% ਐਕਸਪੋਰਟ ਆਪਣਾ, ਆਪਾਂ ਤਕਰੀਬਨ ਗੈਸ ਜਿਹੜੀ ਉਹਨਾਂ ਦੀ ਹੀਟਿੰਗ ਕਰਦੀ ਹੈ ਘਰਾਂ ਦੇ ਵਿੱਚ, ਇਸ ਗੈਸ ਨੂੰ ਐਕਸਪੋਰਟ ਕਰਦਾ ਸੀ। ਸਾਡਾ ਜਿਹੜਾ ਤੇਲ ਆ 80% 82% ਤੇਲ ਸਾਡਾ ਖਰੀਦ ਕੇ ਉਹਨੂੰ ਰਿਫਾਈਨ ਕਰਕੇ ਆਪਣੇ ਪ੍ਰੋਫਿਟ ਬਣਾਉਂਦਾ ਪਿਆ। ਜਿਹੜਾ ਟ੍ਰੈਫਿਕ ਜਿਹੜਾ ਟ੍ਰੇਡ ਡੈਫਿਸਿਟ ਦੀ ਗੱਲ ਕਰ ਰਹੇ ਹਾਂ ਆਪਾਂ, ਜਿੱਥੇ ਇਹ ਗੱਲ ਕਰ ਰਿਹਾ ਕਿ ਜੀ ਅਮੈਰੀਕਾ ਤੋਂ ਕੈਨੇਡਾ ਜ਼ਿਆਦਾ ਪੈਸੇ ਲੈ ਰਿਹਾ, ਪਰ ਇਹਨਾਂ ਚੀਜ਼ਾਂ ਨੂੰ ਲੁਕੋਇਆ ਹੋਇਆ ਕਿ ਇਹ ਤੇਲ ਨੂੰ ਰਿਫਾਈਨ ਕਰਕੇ ਕੈਨੇਡਾ ਤੋਂ ਖਰੀਦ ਕੇ ਗਾਹਾਂ ਵੇਚ ਰਹੇ ਨੇ। ਇਸੇ ਤਰ੍ਹਾਂ ਕਈ ਧਾਤਾਂ ਨੇ ਸਾਡੇ ਤੋਂ ਇਹ ਖਰੀਦਦੇ ਨੇ ਜਿਹੜੀਆਂ ਸੈਮੀ ਕੰਡਕਟਰਸ ਦੇ ਵਿੱਚ ਯੂਜ਼ ਹੁੰਦੀਆਂ ਨੇ, ਉਹਨਾਂ ਨੂੰ ਖਰੀਦ ਕੇ ਇਹ ਅੱਗੇ ਅਲੱਗ ਮੁਲਕਾਂ ਨੂੰ ਫਿਰ ਉਸਨੂੰ ਵੇਚਦੇ ਨੇ, ਟ੍ਰੇਡ ਕਰਦੇ ਨੇ। ਜਿਵੇਂ ਫਾਈਬਰ ਆਪਟਿਕ ਦੇ ਵਿੱਚ ਅਮੈਰੀਕਾ ਨੰਬਰ 1 ਆ, ਇੱਥੇ ਫਾਈਬਰ ਆਪਟਿਕ ਦੀ ਖੋਜ ਇੱਕ ਸਿੱਖ ਭਰਾ ਨੇ ਕੀਤੀ ਸਾਡੇ ਨੇ, ਠੀਕ ਹੈ, ਇੱਕ ਸਿੱਖ ਦੀ ਦੇਣਾ ਫਾਈਬਰ ਆਪਟਿਕ ਜਿੰਨਾ ਵੀ ਚੱਲਦਾ ਪਿਆ ਸਮੇਂ ਇੰਟਰਨੈਟ 'ਚ, ਇਹਨੂੰ ਖਰੀਦ ਕੇ ਸਾਡੇ ਤੋਂ ਗਾਹਾਂ ਵੇਚਦੇ ਨੇ। ਫਿਰ ਇਹ ਜਿਹੜੇ ਡੀਲਸ ਨੇ, ਮਾਰਕਰ ਨਹੀਂ ਕਹਿੰਦੇ ਨੇ, ਮੈਂ ਸ਼ਾਰਟ ਕਰਕੇ ਦੱਸ ਰਿਹਾ ਇਹ ਛੋਟੀ ਜਿਹੀ ਗੱਲ ਕਰਕੇ, ਕਿ ਇੱਕ ਤਾਂ ਫੈਕਟਰੀਆਂ ਨੂੰ ਪੱਟਣ ਦੀ ਗੱਲ ਆ ਗਈ ਕਿ ਉਹਨਾਂ ਦੇ ਟੈਰਿਫ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਕਿ ਆਟੋਮੇਕਰ ਸਾਰੇ ਭੱਜਣ ਛੱਡ ਕੇ। ਫਿਰ ਉਸ ਤੋਂ ਬਾਅਦ ਕੁਝ ਵੰਡਣ ਵਾਲੇ ਕਲੋਜ਼ ਸਾਡੇ 'ਤੇ ਪਾਏ ਗਏ, ਜਿਵੇਂ ਅਲਬਰਟਾ ਨੂੰ ਅਲੱਗ ਤਰੀਕੇ ਦੇ ਟੈਰਿਫ ਮੈਜ਼ਰਮੈਂਟਸ 'ਚ ਰੱਖਿਆ ਗਿਆ, ਕਿਉਂਕਿ ਅਲਬਰਟਾ 'ਚ ਸੈਪਰੇਸ਼ਨ ਦੀ ਜਿਹੜੀ ਗੱਲ ਹੈ ਉਹ ਅਮਰੀਕਾ ਚਲਾ ਰਿਹਾ, ਅਲਬਰਟਸ ਨਹੀਂ ਚਲਾ ਰਹੇ। ਅਲਬਰਟਾ 'ਚ ਕੁਝ ਲੋਕ ਇਹਦੇ ਫੋਲੋਅਰ ਨੇ, ਅਤੇ ਡੇਨੀਅਲ ਸਮਿਥ ਦੀ ਗੱਲ ਆਉਂਦੀ ਹੈ, ਜਿੱਥੇ ਡੇਨੀਅਲ ਸਮਿਥ ਹੈ ਉਹਨੂੰ ਵੰਡਿਆ ਹੋਇਆ, ਉੱਥੇ ਫ੍ਰੈਂਚ ਲੋਕਾਂ ਨੂੰ ਇਹ ਕੋਸ਼ਿਸ਼ ਕਰ ਰਹੇ ਨੇ ਪਾੜਨ ਦੀ ਕਿ ਕੈਨੇਡਾ ਦੀਆਂ ਸਟੇਟਾਂ ਨੂੰ ਤੋੜ ਦਿਓ ਇੱਥੋਂ। ਤੋੜਨ ਤੋਂ ਬਾਅਦ ਫਿਰ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ ਫਿਰ ਅਮਰੀਕਾ 'ਚ ਰਲਾ ਲਓ, ਵੀ ਐਂ ਤਾਂ ਮੁਲਕ ਰਲਣਾ ਨਹੀਂ ਛੱਡਣਾ, ਫਿਰ ਇਹਨਾਂ ਨੂੰ ਰਲਾ ਲਓ। ਇਹਨੇ ਅਲਬਰਟਾ ਦੇ ਸਪੈਸ਼ਲ ਕਲੋਜ਼ ਪਾਏ ਤਾਂ ਜੋ ਉਹ ਟੈਰਿਫ ਜਦੋਂ ਪ੍ਰੈਜੈਂਟ ਕਰੇ ਪ੍ਰਾਈਮ ਮਿਨਿਸਟਰ ਕੈਨੇਡਾ 'ਚ ਆ ਕੇ, ਬਾਕੀ ਸਟੇਟਾਂ ਗਰਮ ਹੋ ਜਾਣ ਦੇਖ ਕੇ ਕਿ ਅਲਬਰਟਾ ਲਈ ਰਿਆਇਤ ਤੂੰ ਸਾਈਨ ਕਰਿਆ ਆ, ਸਾਡੇ ਲਈ ਤਾਂ ਕੋਈ ਰਿਆਇਤ ਸਾਈਨ ਨਹੀਂ ਕੀਤੀ। ਇਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਉੱਥੇ ਟੈਰਿਫ ਦੇ ਉੱਪਰ ਹੋਈਆਂ, ਪ੍ਰਾਈਮ ਮਿਨਿਸਟਰ ਕਾਰਨੀ ਨੇ, ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾ ਦਿੱਤੀਆਂ, ਪ੍ਰਾਈਮ ਮਿਨਿਸਟਰ ਕਾਰਨੀ ਨੇ 4-5 ਵੱਡੇ ਪੁਆਇੰਟਸ ਰੱਖੇ ਅਤੇ ਐਂਡ ਵਿੱਚ ਕਿਹਾ ਗਿਆ ਕਿ ਤੁਸੀਂ ਸਾਡੇ ਤੋਂ ਇਲਾਵਾ ਜਿਹੜੇ 21 ਡੀਲ ਸਾਈਨ ਕੀਤੇ ਨੇ ਉਹਨਾਂ ਨੂੰ ਸਪਲਾਈ ਸਾਨੂੰ ਪੁੱਛ ਕੇ ਕਰੋਗੇ, ਅਸੀਂ ਦੱਸਾਂਗੇ ਤੁਸੀਂ ਕਰਨੀ ਹੈ ਕਿ ਨਹੀਂ ਕਰਨੀ, ਇੱਥੇ ਕਰੋ ਸਾਈਨ। ਯਾਨੀ ਕਿ ਇਹਨਾਂ ਦੇ ਇੱਕ ਹਫ਼ਤਾ ਇਹਨਾਂ ਤੋਂ ਖੀ ਖਚ ਕਰਵਾ ਕੇ ਅਖੀਰਲੇ ਕੁਛ ਘੰਟਿਆਂ ਦੇ ਵਿੱਚ ਨਵੇਂ ਕਲੋਜ਼ ਪਾਉਣੇ, ਪੈਨਸਲ ਨਾਲ ਸਾਈਨ ਕਰਨੇ। ਇਹ ਸਾਰੀਆਂ ਬੁਲਿੰਗ, ਇੱਕ ਨਾ ਕਹਾਵਤ ਹੈ ਇੱਥੇ ਸਕੂਲਾਂ ਦੇ ਵਿੱਚ ਕਿ ਬੁਲੀ ਹੈ ਨਾ ਜਿਹੜਾ ਉਹਨੂੰ ਇਕੱਲਾ ਛੱਡ ਦਿਉ ਅਤੇ ਚੰਗੇ ਲੋਕਾਂ ਨੂੰ ਦੋਸਤ ਬਣਾਓ, ਬੁਲੀ ਫਿਰ ਇਕੱਲਾ ਰਹਿ ਜਾਂਦਾ ਅਤੇ ਉਹ ਬਹੁਤ ਪਰੇਸ਼ਾਨ ਹੋਣ ਲੱਗ ਜਾਂਦਾ। ਬੁਲੀ ਦਾ ਕੰਮ ਹੁੰਦਾ ਬਾਕੀਆਂ ਨੂੰ ਬੁਲਿੰਗ ਕਰਨੀ, ਪਰੇਸ਼ਾਨ ਕਰਨਾ, ਅਤੇ ਉਹ ਬੁਲੀ ਨੂੰ ਇਕੱਲਾ ਛੱਡ ਦਿਉ। ਇੱਥੇ ਪ੍ਰਧਾਨ ਮੰਤਰੀ ਨੇ ਮੈਕਸੀਕੋ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਕਿ ਅਸੀਂ ਆਪਣੇ ਨਵੇਂ ਸਪਲਾਈਸ, ਨਵੇਂ ਫਰੈਂਡਸ ਨੂੰ ਖੋਲ੍ਹਣ ਲੱਗੇ ਹਾਂ ਜਿਹੜੇ ਕਿ ਮੈਕਸੀਕੋ ਅਤੇ ਕੈਨੇਡਾ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਨੇ। ਯਾਨੀ ਕਿ ਇਸ ਸਮੇਂ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਹੈ ਕਿ ਯੂਰਪੀਅਨ ਯੂਨੀਅਨ ਮੈਕਸੀਕੋ ਅਤੇ ਕੈਨੇਡਾ ਨਾਲ ਕੰਮ ਕਰਨ ਨੂੰ ਖੁੱਲ੍ਹੇ ਤੌਰ 'ਤੇ ਤਿਆਰ ਹੈ। ਇਹ ਕਿਸਮ ਦਾ ਟੈਰਿਫ ਦੇ ਅਗੇਂਸਟ ਜਿਹੜਾ ਇੱਕ ਲੜਾਈ ਹੈ, ਵਾਰ ਲੱਗ ਗਈ ਹੈ, ਇਹ ਵਾਰ ਦੇ ਵਿੱਚ ਉਹ ਸਪੋਰਟ ਕਰ ਚੁੱਕਿਆ ਕਿ ਜੇ ਇੱਕ ਬੰਬ ਅਮਰੀਕਾ ਸਾਡੇ 'ਤੇ ਸੁੱਟਦਾ ਤਾਂ ਯੂਰਪ ਪੂਰਾ ਬੰਬ ਅਮਰੀਕਾ 'ਤੇ ਸੁੱਟਣੇ ਸ਼ੁਰੂ ਕਰ ਦੂਗਾ। ਦੇਸੀ ਲੈਂਗੁਏਜ 'ਚ ਸਮਝਾ ਰਿਹਾ ਤੁਹਾਨੂੰ, ਬੰਬਾਂ ਦੀ ਗੱਲ ਨਹੀਂ ਇੱਥੇ ਚੱਲ ਰਹੀ, ਦੇਸੀ ਲੈਂਗੁਏਜ ਸਮਝਾ ਰਿਹਾ। ਸੋ ਉਹਨਾਂ ਨੇ ਇੱਕ ਸਪੋਰਟਿੰਗ ਸਿਸਟਮ ਖੜਾ ਕਰਕੇ ਇਹਨਾਂ ਨੂੰ ਆਫਰਸ ਦੇ ਦਿੱਤੀਆਂ ਕਿ ਕਿੰਨੀ ਸਪਲਾਈ ਤੁਸੀਂ ਅਮਰੀਕਾ ਨੂੰ ਕਰਦੇ ਹੋ ਸਾਨੂੰ ਲਿਖ ਕੇ ਭੇਜੋ, ਅਸੀਂ ਤੁਹਾਡੀ ਇੰਨੀ ਡਿਮਾਂਡ ਨੂੰ ਪੂਰਾ ਕਰ ਦਿੰਦੇ ਹਾਂ। ਹੁਣ 21 ਨਵੇਂ ਕੰਟਰੈਕਟਸ ਨੇ ਇਸ ਬੋਲਿੰਗ ਵਾਲੇ ਆਦਮੀ ਨੂੰ ਚਿੜ ਲੱਗੀ ਹੋਈ ਹੈ ਕਿ ਸਾਈਨ ਕਿਉਂ ਹੋਏ। ਲਾਸਟਲੀ ਇਹਨੇ ਕਲੋਜ਼ ਪਾਇਆ ਕਿ ਕੈਨੇਡਾ, ਹੁਣ ਇਹਦੀ ਐਗਜ਼ਾਮਪਲ ਛੋਟੀ ਜਿਹੀ ਸਮਝਾ ਦਿੰਦਾ ਤੁਹਾਨੂੰ। ਨੈਗਰਾ ਫਾਲ ਸ਼ਹਿਰ ਦੇ ਵਿੱਚ ਤੁਸੀਂ 65 ਮੰਜ਼ਲੀ ਬਿਲਡਿੰਗ ਬਣਾ ਰਹੇ ਹੋ, ਤੁਸੀਂ ਸਿਟੀ ਆਫ ਨੈਗਰਾ ਫਾਲ ਕੋਲ ਜਾਓ, ਤੁਸੀਂ ਉਹਨਾਂ ਨੂੰ ਕਹੋ ਕਿ ਮੈਂ ਇੱਥੇ ਕਸੀਨੋ ਖੋਲ੍ਹਣਾ। ਹੁਣ ਜੇ ਕਸੀਨੋ ਤੁਹਾਡੇ ਹੋਟਲ 'ਚ ਹੋਊਗਾ ਤਾਂ ਹੀ ਤੁਹਾਡਾ ਹੋਟਲ ਵਧੀਆ ਚੱਲੂਗਾ ਨਾ 65 ਮੰਜ਼ਲਾਂ ਦਾ। ਤੁਸੀਂ ਐਪਲੀਕੇਸ਼ਨ ਪਾ ਦਿਉ, ਐਂਡ ਆਈ ਵਾਜ਼ ਦੇਅਰ, ਮੈਂ ਇਹ ਚੀਜ਼ ਦੀ ਐਪਲੀਕੇਸ਼ਨ ਪਾਈ ਸੀ ਇੱਕ ਵਾਰ। ਇੱਕ ਬਿਲਡਿੰਗ ਪਰਚੇਜ਼ ਹੋ ਰਹੀਆਂ ਸੀ ਦੋ ਇਕੱਠੀਆਂ ਟਾਵਰ, ਉੱਥੇ 65-65 ਮੰਜ਼ਲੇ ਦੋ ਟਾਵਰ ਅਪਰੂਵਡ ਸੀ, ਅਤੇ ਮੇਰੇ ਜਿਹੜੇ ਨਾਲ ਗਰੁੱਪ ਸੀ ਉਹਨਾਂ ਨੇ ਕਿਹਾ ਕਿ ਕਲੋਜ਼ ਪਾਓ ਪਰਚੇਸ ਦੇ ਵਿੱਚ ਕਿ ਸਿਟੀ ਸਾਨੂੰ ਅਪਰੂਵਲ ਲੈ ਕੇ ਦਊਗਾ, ਸੈਲਰ ਜਿਹੜਾ ਹੈਗਾ ਉਹ ਡਿਵੈਲਪਰ ਸੀ, ਕਿ ਸਾਨੂੰ ਅਪਰੂਵਲ ਲੈ ਕੇ ਦਊਗਾ ਕਸੀਨੋ ਦੀ। ਤਾਂ ਉਹਨੇ ਬਹਿੰਦੀ ਟੇਬਲ 'ਤੇ ਮੈਨੂੰ ਕਹਿਤਾ ਸੀ ਇਹ ਕਲੋਜ਼ ਡਿਲੀਟ ਕਰ ਦਿਓ, ਕਿਉਂਕਿ ਅਮੈਰੀਕਾ ਨੇ 100 ਸਾਲ ਲਈ ਨੈਗਰਾ ਫੋਲ 'ਚ ਸਾਈਨ ਕੀਤੇ ਨੇ ਕੋਈ ਵੀ ਕੰਪਨੀ ਆਪਣੇ ਕਸੀਨੋ ਨਹੀਂ ਖੋਲ੍ਹ ਸਕਦੀ। ਯਾਨੀ ਕਿ ਸਾਡੇ ਹੁਣ ਤੱਕ ਦੇ ਰਿਸੋਰਸਿਸ ਨੂੰ ਇਹ ਭਾਈ ਭਾਈ ਕਰਕੇ ਖਾਈ ਗਏ ਅਤੇ ਲੁੱਟੀ ਗਏ। ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਪਤਾ, ਹੁਣ ਇਹ ਚਾਹੁੰਦੇ ਨੇ ਕਿ ਧਾਤਾਂ ਸਾਰੀਆਂ ਜਿੰਨਾ ਆਪਾਂ ਬਿਜਲੀ ਬਣਾਉਂਦੇ ਹਾਂ ਉਹਦਾ ਸਾਰਾ ਸਮਾਨ ਇਹਨਾਂ ਨੂੰ ਸਾਈਨ ਕਰ ਦਈਏ, ਅਤੇ ਇਹਨਾਂ ਤੋਂ ਇਲਾਵਾ ਅਸੀਂ ਕਿਸੇ ਨੂੰ ਵੇਚੀਏ ਨਾ। ਯਾਨੀ ਕਿ ਅਸੀਂ ਇੱਕ ਕਿਸਮ ਦੇ ਇਹਨਾਂ ਦੇ ਗੁਲਾਮ ਹੋ ਗਏ ਇਸ ਕੰਟਰੈਕਟ ਦੇ ਅੰਡਰ। ਅਤੇ ਪ੍ਰਾਈਮ ਮਿਨਿਸਟਰ ਟੇਬਲ ਤੋਂ ਫੋਨ ਕਰ ਦਿੰਦਾ ਸਾਰੇ ਸਟਾਫ ਨੂੰ ਕਿ ਤੁਸੀਂ ਉੱਠ ਕੇ ਵਾਪਸ ਆ ਜਾਓ, ਅਸੀਂ ਇਹਨਾਂ ਨਾਲ ਟ੍ਰੇਡ ਡੀਲ ਹੁਣ ਸਾਈਨ ਅਸੀਂ ਨਹੀਂ ਕਰਨੀ ਹੈਗੀ। ਥੋੜ੍ਹੀ ਦੇਰ ਦੇ ਵਿੱਚ ਫਟਾਫਟ ਇਹ ਆਦਮੀ ਰੌਲਾ ਪਾ ਦਿੰਦਾ ਕਿ ਮੈਂ ਕੈਂਸਲ ਕਰਤੀ, ਮੈਂ ਕੈਂਸਲ ਕਰਤੀ, ਕਿ ਇਹ ਤੋਂ ਪਹਿਲਾਂ ਇਹ ਪ੍ਰੈਸ ਰਿਲੀਜ਼ ਕਰਨ। ਹੁਣ ਇਹਦਾ ਅਸਰ ਅਮੈਰੀਕਾ ਦੇ ਅੰਡਰ ਕੀ ਹੈਗਾ? ਅਮੈਰੀਕਾ 'ਚ ਵੱਖ ਵੱਖ ਖਿੱਤਿਆਂ ਦੇ ਵਿੱਚ ਇਹਦੇ ਉੱਪਰ ਜ਼ੋਰਦਾਰ ਗੱਲ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਟੈਰਿਫ ਲਾਉਣੇ ਚਾਈਨਾ 'ਤੇ ਇਜ਼ ਟੋਟਲੀ ਡਿਫਰੈਂਟ ਥਿੰਗ। ਟੈਰਿਫ ਲਾਉਣੇ ਕੈਨੇਡਾ 'ਤੇ ਮਤਲਬ ਹੈ ਕਿ ਕੈਲੀਫੋਰਨੀਆ ਦੇ ਉੱਤੇ ਟੈਰਿਫ ਲਾ ਦਿੱਤੇ ਅਮੈਰੀਕਾ ਨੇ। ਆਪਣੀ ਡੀਲ ਇੱਦਾਂ ਦੀ ਸਾਈਨ ਹੋਈ ਸੀ ਪਹਿਲਾਂ, ਚਾਹੇ ਓਨਟਾਰੀਓ 'ਚ ਸਮਾਨ ਬਣ ਰਿਹਾ ਚਾਹੇ ਕੈਲੀਫੋਰਨੀਆ 'ਚ ਬਣ ਰਿਹਾ, ਉਹਦਾ ਟੈਰਿਫ ਲੈਵਲ ਸੇਮ ਸੀਗਾ। ਹੁਣ ਇਹਦਾ ਮਤਲਬ ਇਹ ਹੋਜੂਗਾ ਕਿ ਕੈਲੀਫੋਰਨੀਆ 'ਚੋਂ ਸਮਾਨ ਬਣ ਰਿਹਾ ਅਤੇ ਬਾਕੀ ਦੀਆਂ ਸਟੇਟਾਂ ਨੇ ਉਹਦੇ 'ਤੇ ਟੈਰਿਫ ਲਾ ਦਿੱਤਾ। ਅਮੈਰੀਕਾ ਕੈਨੇਡਾ ਨੂੰ ਇੱਕ ਸਟੇਟ ਵਾਂਗੂ ਪ੍ਰੋਸੀਡ ਕਰਦਾ ਸੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ ਸੰਵਿਧਾਨ ਦੇ ਵਿੱਚ ਟ੍ਰੇਡ ਡੀਲਸ ਦੇ ਉੱਪਰ। ਸੋ ਉਹਨਾਂ ਦੇ ਰਾਸ਼ਟਰਪਤੀ ਨੇ ਜਿਹੜੇ ਇਹ ਪਿਛਲੇ ਦੋ ਰਾਸ਼ਟਰਪਤੀ ਇਹ ਕੰਮ ਕਰਕੇ ਗਏ ਸੀ ਕਿ ਸਾਡਾ ਮੈਕਸੀਕੋ ਅਮੈਰੀਕਾ ਔਰ ਕੈਨੇਡਾ ਦਾ ਅਗਰ ਕਲੈਬਰੇਸ਼ਨ ਹੋਊਗਾ ਤਾਂ ਇਹ ਕੰਟਰੀ ਬਹੁਤ ਗਰੋ ਹੋਣਗੀਆਂ, ਕਿਉਂਕਿ ਡਾਲਰ ਰੇਟ ਡਿਫਰੈਂਟ ਨੇ, ਜਿਹੜੇ ਮੈਨੂਫੈਕਚਰਿੰਗ ਸੈਕਟਰ ਨੇ ਉਹ ਆਪਣੇ ਆਪ ਨੂੰ ਅਫੋਰਡ ਕਰ ਪਾਉਣਗੇ। ਇਸ ਮੂਰਖ ਕਿਸਮ ਦੀ ਹਰਕਤ ਦੇ ਵਿੱਚ ਇਨਵੋਲਵ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਚਾਈਨਾ ਤੋਂ ਆਈਫੋਨ ਪੱਟ ਕੇ ਅਮੈਰੀਕਾ ਲੈ ਆਉਂਦੇ ਹੋ, ਚਾਈਨਾ ਦੇ ਵਿੱਚ ਇੱਕ ਸੁਪਰ ਇੰਜੀਨੀਅਰ ਜਿਹੜਾ ਹੈਗਾ ਤਕਰੀਬਨ $5 ਪਰ ਡੇ ਦੇ ਉੱਤੇ ਕੰਮ ਕਰਦਾ ਇਹਨਾਂ ਵਾਸਤੇ, $5 ਪਰ ਡੇ। ਕੀ ਇਹ ਅਮੈਰੀਕਾ 'ਚ $150 ਪਰ ਘੰਟੇ ਦੀ ਲੇਬਰ ਦੇ ਉੱਤੇ ਸੁਪਰ ਇੰਜੀਨੀਅਰ ਹਾਇਰ ਕਰਕੇ ਆਈਫੋਨ $1600 ਦਾ ਵੇਚ ਸਕਦੇ ਨੇ? ਐਂਸਰ ਇਜ਼ ਨੋ, ਸਟ੍ਰਿਕਟਲੀ ਨੋ। ਜਿਹੜੀਆਂ ਚੀਜ਼ਾਂ 'ਚ ਅਮੈਰੀਕਾ ਸਟਰੋਂਗ ਆ ਉਹਨਾਂ ਨੂੰ ਛੱਡ ਕੇ ਛੋਟੀਆਂ ਮੋਟੀਆਂ ਚੀਜ਼ਾਂ 'ਚ ਹੱਥ ਪੈਰ ਮਾਰਨੇ, ਇਹ ਪ੍ਰੈਜ਼ੀਡੈਂਟ ਦਾ ਕੰਮ ਨਹੀਂ ਹੁੰਦਾ ਹੁੰਦਾ, ਰਾਸ਼ਟਰਪਤੀ ਦਾ ਕੰਮ ਨਹੀਂ ਹੁੰਦਾ। ਕਾਰਨੀ ਨੇ ਇਹ ਵੀ ਕਿਹਾ ਕਿ ਸਾਡੇ 'ਤੇ ਇਲਜ਼ਾਮ ਦੇਖੋ ਬੜੇ ਹੋਛੇ ਕਿਸਮ ਦੇ ਲਗਾਏ ਗਏ, ਉਹਨਾਂ ਨੇ ਹੋਸ਼ਾ ਵਰਡ ਯੂਜ਼ ਨਹੀਂ ਕੀਤਾ, ਮੈਂ ਕਰਦਾ। ਉਹ ਆਦਮੀ ਪੜ੍ਹੇ ਲਿਖਿਆ ਵਾਂਗੂ ਬੋਲਦਾ, ਮੈਂ ਅਨਪੜ੍ਹਾਂ ਵਾਂਗੂ ਬੋਲੂੰਗਾ। ਉਹਨੇ ਕਿਹਾ ਸਾਡੇ 'ਤੇ ਹੋਛੇ ਕਿਸਮ ਦੇ ਇਲਜ਼ਾਮ ਲਗਾਏ ਗਏ ਕਿ ਸਾਡੇ ਕੰਨੀਓ ਧੂੰ ਆਉਂਦਾ। ਸਪੈਸ਼ਲੀ ਆਪਣੀ ਸਪੀਚ ਦੇ ਵਿੱਚ ਕਾਰਨੀ ਨੇ ਕਿਹਾ ਕਿ ਅਸੀਂ ਥੈਂਕਸ ਕਰਦੇ ਹਾਂ ਮੈਕਸੀਕੋ ਦਾ, 250 ਤੋਂ ਵੱਧ ਕਰੂ ਜਿਹੜੇ ਮੈਂਬਰ ਭੇਜੇ ਗਏ ਮੈਕਸੀਕੋ ਵੱਲੋਂ ਬ੍ਰਿਟਿਸ਼ ਕੋਲੰਬੀਆ 'ਚ ਲੱਗੀ ਅੱਗ ਨੂੰ ਬੁਝਾਉਣ ਦੇ ਲਈ। ਯਾਨੀ ਕਿ ਜ਼ਿਕਰ ਕੀਤਾ ਗਿਆ ਵਿੱਚ ਅਮੈਰੀਕਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਹੁਣ ਤੱਕ ਜਿੰਨੀਆਂ ਅੱਗਾਂ ਅਮੈਰੀਕਾ 'ਚ ਲੱਗੀਆਂ, ਜਿੰਨੀਆਂ ਜੰਗਾਂ ਅਮੈਰੀਕਾ ਦੀਆਂ ਲੱਗੀਆਂ, ਸਾਰੀਆਂ ਦੇ ਵਿੱਚ ਕੈਨੇਡਾ ਆਲਵੇਜ਼ ਖੜ੍ਹਾ ਹੁੰਦਾ ਸੀ, ਹਾਲਾਂਕਿ ਇਹ ਸਾਡਾ ਆਪਣਾ ਡਿਸੀਜ਼ਨ ਸੀ ਅਸੀਂ ਜਾਣਾ ਕਿ ਨਹੀਂ ਜਾਣਾ ਹੈਗਾ। ਅਤੇ ਇਹ ਸਭ ਕੁਝ ਹੋਣ ਦੇ ਬਾਵਜੂਦ ਬੜੀ ਪਰੇਸ਼ਾਨੀ ਤੋਂ ਬਾਅਦ ਹੁਣ ਰਿਲੀਜ਼ ਕਰ ਦਿੱਤਾ ਮਾਰਕ ਕਾਰਨੀ ਨੇ ਕਿ ਅਗਲੇ ਮੰਗਲਵਾਰ ਤੱਕ ਅਸੀਂ ਤੈਨੂੰ ਹੁਣ ਆਪਣੀ ਲਿਸਟ ਦੇਵਾਂਗੇ ਅਸੀਂ ਕਿਹੜੇ ਕਿਹੜੇ ਟੈਰਿਫ ਲਾਵਾਂਗੇ। ਹੁਣ ਅਮੈਰੀਕਾ ਦੇ ਵਿੱਚ ਐਡਵਰਟਾਈਜ਼ਮੈਂਟ ਸਟਾਰਟ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜਾ ਵੈੱਬ ਆ, ਜਿਹੜਾ ਕਿ ਪ੍ਰੀਮੀਅਰ ਹੈਗਾ ਮੈਨੀਟੋਬਾ ਦਾ, ਉਹਨੇ ਗੱਲਬਾਤ ਚੱਲਦਿਆਂ ਦੇ ਵਿੱਚ, ਯਾਨੀ ਕਿ ਉਹਦੇ ਕੋਲ ਗੱਲ ਲੀਕ ਹੋਈ ਹੋਣੀ ਆ, ਉਹਨੇ ਕਹਿ ਦਿੱਤਾ ਸੀ ਕਿ ਟਰੰਪ ਬਹੁਤ ਵੀਕ ਕੈਂਡੀਡੇਟ ਹੈ ਮਿਡ ਟਰਮ ਇਲੈਕਸ਼ਨਸ ਦੇ ਲਈ, ਇਹਦੇ ਨਾਲ ਕੋਈ ਟੈਰਿਫ ਡੀਲ ਸਾਈਨ ਨਾ ਕਰੋ ਇਸ ਆਦਮੀ ਦੇ ਨਾਲ, ਇਸ ਆਦਮੀ ਨੂੰ ਸਬਕ ਸਿਖਾਓ, ਇਹ ਆਲਰੇਡੀ ਬਹੁਤ ਕਮਜ਼ੋਰ ਹੋ ਚੁੱਕਿਆ। ਅਮੈਰੀਕਾ 'ਚ ਚੀਜ਼ਾਂ ਸਸਤੀਆਂ ਕਰਨ ਦੇ ਲਈ ਇਹ ਆਇਆ ਸੀ, ਇਹਨੇ ਦੁੱਗਣੀ ਪ੍ਰਾਈਸ 'ਤੇ ਅਮੈਰੀਕਾ 'ਚ ਸਾਰਾ ਕੁਝ ਕਰ ਦਿੱਤਾ। ਇਰਾਨ ਦੀ ਵਾਰ ਇਹਦੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਇਹ ਆਦਮੀ ਜਗ੍ਹਾ ਜਗ੍ਹਾ 'ਤੇ ਫੇਲ ਹੋਇਆ, ਨਕਲੀ ਨੰਬਰ ਦਿਖਾ ਦਿਖਾ ਕੇ, ਜਿਵੇਂ ਆਪਾਂ 8 ਨੰਬਰ ਆਏ ਹੁੰਦੇ ਸੀ ਉਹਦੇ ਮੂਹਰੇ 1,18,000 ਦਿਖਾਉਂਦੇ ਸੀ ਘਰਦਿਆਂ ਨੂੰ, ਨਕਲੀ ਨੰਬਰ ਲਾ ਲਾ ਕੇ ਆਦਮੀ ਇਕੋਨਮੀ ਦੇ ਲੋਕਾਂ ਨੂੰ ਖੁਸ਼ ਕਰ ਰਿਹਾ ਉੱਥੇ। ਅਤੇ ਇਸ ਆਦਮੀ ਨੂੰ ਸਜ਼ਾ ਇਹੀ ਹੈ ਕਿ ਇਹਨਾਂ ਟੈਰਿਫ ਡੀਲ ਸਾਈਨ ਇਹ ਨਾ ਕਰੋ, ਤਾਂ ਜੋ ਅਮੈਰੀਕਨ ਜਿਹੜਾ ਇਹਨੇ 50%, ਮੈਂ ਤਾਂ ਇਸ ਚੀਜ਼ ਦੇ ਵੀ ਹੱਕ 'ਚ ਹਾਂ ਕਿ ਆਪਾਂ ਇਹਨੂੰ ਰਿਟੇਲੀਏਟ ਨਾ ਕਰੀਏ ਟੈਰਿਫ 'ਚ, ਪਰ ਮਾਰਕ ਕਾਰਨੀ ਕਹਿੰਦਾ ਰਿਟੇਲੀਏਟ ਕਰਨਾ ਸੀ, ਆਪਾਂ ਇਹਨਾਂ ਦਾ ਸਮਾਨ ਖਰੀਦਣਾ ਬੰਦ ਕਰੋ। ਜਿੰਨੇ ਵੀ ਲੋਕ ਤੁਸੀਂ ਸੁਣਦੇ ਪਏ ਹੋ, ਇਹ ਬਿਜ਼ਨਸਿਸ ਜਿਵੇਂ ਅਮੈਰੀਕਨ ਬੂਸ ਜਿਹੜੀ ਉਹ ਦਾਰੂ ਆ, ਉਹਨੇ ਪੂਰਾ ਹਾਲ ਦਿਖਾਈ ਪਾਈ ਹੈ ਇਹਨਾਂ ਕੋਲ ਜਾ ਕੇ ਉੱਥੇ ਕਿ ਮੇਰੀ ਕੰਪਨੀ ਬੰਦ ਹੋਣ ਲੱਗੀ ਆ। ਇਸੇ ਤਰ੍ਹਾਂ ਦੇ ਕਈ ਬਿਜ਼ਨਸ ਬੰਦ ਹੋ ਗਏ। ਅਮੈਰੀਕਾ 'ਚ ਹੋਟਲ ਇੰਡਸਟਰੀ ਅੱਜ ਤੱਕ ਦੇ ਸਭ ਤੋਂ ਵੱਡੇ ਮੰਦਵਾੜੇ ਦਾ ਸ਼ਿਕਾਰ ਆ, ਕਿਉਂਕਿ ਕੈਨੇਡੀਅਨ ਲੋਕਾਂ ਨੇ ਉੱਥੇ ਜਾਣਾ ਘਟਾਇਆ। ਸਾਡੀ ਕਮਿਊਨਿਟੀ ਦੇ ਫਿਰ ਵੀ ਕਈ ਲੋਕ ਇਹੋ ਜਿਹੇ ਨੇ, ਜਿਹੜਾ ਮੈਂ ਕਹਿ ਹਟਿਆ ਕਿ ਮਾਂ ਨੂੰ ਬਿਮਾਰ ਹੋਏ ਅਤੇ ਰਿਟਾਇਰਮੈਂਟ ਹੋਮ ਛੱਡ ਆਉਂਦੇ ਨੇ ਕਿ ਉੱਥੇ ਮਰ ਜਾਵੇ ਜਿਹੜੀ ਮਰਨੀ ਆ। ਇਸ ਟਾਈਪ ਦੇ ਕੁਛ ਸੈਲਫਿਸ਼ ਲੋਕ ਨੇ ਹਜੇ ਵੀ ਆਪਣੀਆਂ ਛੁੱਟੀਆਂ ਮਨਾਉਣ। ਪ੍ਰਾਈਮ ਮਿਨਿਸਟਰ ਨੇ ਸਪੈਸ਼ਲੀ ਕਿਹਾ ਕਿ ਲੋਕਾਂ ਨੇ ਆਪਣੀਆਂ ਛੁੱਟੀਆਂ ਕੈਨੇਡਾ ਦੇ ਅੰਦਰ ਹੀ ਮਨਾਈਆਂ, ਕੈਨੇਡੀਅਨ ਇਕੋਨਮੀ ਨੂੰ ਬੂਸਟ ਕੀਤਾ। ਜੇ ਤੁਹਾਨੂੰ ਮੈਂ ਇੱਕ ਨੰਬਰ ਬੋਲਾਂ, ਅਸੀਂ 1.9 ਮਿਲੀਅਨ ਕਾਰਸ ਹਰ ਸਾਲ ਖਰੀਦਦੇ ਹਾਂ, 19 ਲੱਖ ਕਾਰਾਂ ਅਸੀਂ ਖਰੀਦਦੇ ਹਾਂ ਇਹਨਾਂ ਤੋਂ, ਅਮਰੀਕਾ ਤੋਂ। ਅਸੀਂ ਇਹਨਾਂ ਦੇ ਸਭ ਤੋਂ ਵੱਡੇ ਗਾਹਕ ਹਾਂ। ਇਹ ਕਾਰਾਂ ਕਰੀ ਜਾ ਰਹੇ ਨਾ, ਇਹ ਅੱਜ ਫੈਕਟਰੀਆਂ ਪੱਟਣਗੇ ਨਾ, ਚਾਈਨਾ ਆਪਣੀਆਂ ਫੈਕਟਰੀਆਂ ਰਾਈਟ ਵੇ ਇੱਥੇ ਠੋਕ ਦੂਗਾ, ਰਾਈਟ ਵੇ ਠੋਕੂਗਾ। ਅਮੈਰੀਕਾ ਨੂੰ ਇਸ ਟ੍ਰੇਡ ਡੀਲ ਨੂੰ ਸਿਆਣਪ ਅਤੇ ਸਹੀ ਤਰੀਕੇ ਨਾਲ ਚਲਾਉਣਾ ਪੈਣਾ। ਕੈਨੇਡਾ ਇੱਕ ਐਸੀ ਕੰਟਰੀ ਆ ਜਿਹੜੀ ਅੜੀ ਹੋਈ ਆ ਪਿਛਲੇ 2 ਸਾਲ ਤੋਂ ਇਸ ਦੇ ਖਿਲਾਫ, ਅਤੇ ਇਹ ਆਦਮੀ ਤਰੀਕਿਆਂ ਨਾਲ ਕਮਜ਼ੋਰ ਸਮਝ ਕੇ ਬੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਰੇਡੀਓ ਆਵਾਜ਼ ਨੂੰ ਸੁਣ ਰਹੇ ਹੋ, ਮੇਰੇ ਨਾਲ ਪਰਮਜੀਤ ਭਾਅ ਜੀ ਵੀ ਆ ਗਏ ਨੇ। ਉਮੀਦ ਕਰਦਾ ਕਿ ਕਾਫੀ ਚੀਜ਼ਾਂ ਤੁਸੀਂ ਅੱਜ ਦੀ ਗੱਲਬਾਤ 'ਚੋਂ ਸਮਝੇ ਹੋਵੋਗੇ, ਕਿ ਜਿਵੇਂ ਪੈਨਸਲ ਨਾਲ ਸਾਈਨ ਕਰਨ ਵਾਲੀ ਇੱਕ ਘਟੀਆ ਹਰਕਤ, ਫਿਰ ਅਸੀਂ ਕਿਤੇ ਬਾਹਰ ਡੀਲ ਨਹੀਂ ਕਰ ਸਕਦੇ, ਯਾਨੀ ਕਿ ਨੋ ਨੂੰ ਸੱਸ ਕਹੇ ਕਿ ਤੂੰ ਜੇ ਕੋਈ ਫੋਨ ਆਊਗਾ ਮੈਨੂੰ ਦਿਖਾ ਕੇ ਚੱਕੇਗੀ, ਨੋ ਉਸ ਘਰ 'ਚ ਕਦੇ ਨਹੀਂ ਵਸੂਗੀ ਜਿੱਥੇ ਉਹਨੂੰ ਸੱਸ ਨੂੰ ਦਿਖਾ ਕੇ ਚੁੱਕਣਾ ਪੈਂਦਾ, ਮੰਮੀ ਜੀ ਫੋਨ ਚੱਕ ਲਵਾਂ ਕਿ ਨਾ। ਅਤੇ ਕੈਨੇਡਾ ਨੇ ਐਸੀ ਨੋ ਬਣਨ ਤੋਂ ਮਨਾ ਕਰ ਦਿੱਤਾ, ਕਿਹਾ ਕਿ ਅਸੀਂ ਆਪਣੇ ਡੀਲਸ ਜਾਰੀ ਰੱਖਾਂਗੇ ਬਾਹਰ ਮੁਲਕਾਂ ਦੇ ਨਾਲ, ਅਤੇ ਸਾਡਾ ਐਕਸਪੋਰਟ ਚੱਲਦਾ ਰਹੂਗਾ। ਚੜ੍ਹਦੀ ਕਲਾ 'ਚ ਰਹੋ, ਮੈਂ ਤੁਹਾਨੂੰ ਯਕੀਨਨ ਕਹਿੰਦਾ, ਇੱਥੇ ਤੁਸੀਂ ਬੈਠੇ ਹੋ ਇੱਥੇ ਮੈਂ, ਜੇ ਡੈਮੇਜ ਸਾਨੂੰ ਵੱਡੇ ਨੇ ਨਾ, ਅਮੈਰੀਕਾ ਨੂੰ ਡੈਮੇਜ ਛੋਟੇ ਨਹੀਂ ਹੈਗੇ। ਅਮੈਰੀਕਾ ਇਸ ਵੇਲੇ ਰਿਸੈਸ਼ਨ ਦੀ ਕਦਾਰ ਦੇ ਉੱਤੇ ਆ, ਅਤੇ ਜੇ ਟ੍ਰੇਡ ਡੀਲਸ ਬੰਦਾ ਇੱਕ ਬੰਦਾ ਖਰਾਬ ਕਰਦਾ, ਅਮੈਰੀਕਾ 'ਚ ਵੱਡਾ ਰਿਸੈਸ਼ਨ ਆਉਣ ਦੀ ਤਿਆਰੀ ਹੈ, ਜਿਹੜੀ ਕਿ ਬਰਾਕ ਓਬਾਮਾ ਨੇ ਆ ਕੇ ਫਿਕਸ ਕੀਤਾ ਸੀ। ਬਰਾਕ ਓਬਾਮਾ ਨੂੰ ਪਹਿਲਾਂ ਬੁਸ਼ ਇੱਦਾਂ ਦੇ ਹਾਲਾਤ ਫੜਾ ਕੇ ਗਿਆ ਸੀਗਾ। ਪਰਮਜੀਤ ਭਾਅ ਜੀ, ਮੇਰਾ ਪੰਜ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡੇ? ਮਾਫੀ ਚਾਹੂੰਗਾ, ਥੋੜ੍ਹੇ ਜਿਹਾ ਗੱਲ ਕਰਨ ਲੱਗ ਗਏ ਸੀ ਸਾਰਿਆਂ ਨਾਲ, ਜ਼ਰੂਰੀ ਸੀਗਾ। ਸੋ ਲੋਕਾਂ 'ਚ ਡਰ ਨਾ ਹੋਵੇ, ਲੋਕ ਇਹ ਮਹਿਸੂਸ ਕਰ ਸਕਦੇ ਵਿਨ ਵਿਨ ਸਿਚੁਏਸ਼ਨ ਨੇ, ਚੱਲਣਗੇ ਅੱਗੇ। ਸੋ ਪਰਮਜੀਤ ਭਾਅ ਜੀ, ਪਹਿਲਾਂ ਮੋਰਗੇਜ ਦੇ ਉੱਤੇ ਗੱਲ ਕਰਦੇ ਹਾਂ। ਬਹੁਤ ਸਾਰੇ ਲੋਕ ਨੇ, ਮੈਂ ਕਿ ਇਹਨਾਂ ਨੂੰ ਕੇਸ ਰੈਫਰ ਕੀਤਾ, ਜਿਹਦੇ ਵਿੱਚ ਪ੍ਰੋਪਰਟੀ ਟੈਕਸ ਬਿੱਲ ਲਈ ਸਿਟੀ ਨਿਲਾਮੀ 'ਤੇ ਘਰ ਲਾਉਣ ਦੀ ਗੱਲ ਕਰ ਰਹੀ ਸੀ, ਅਤੇ ਉਸ ਘਰ ਦੇ ਸਾਰੇ ਅਕਾਊਂਟਸ ਬੰਦ ਹੋ ਗਏ ਸੀ। ਰੀਫਾਈਨਾਂਸ ਇਹਨਾਂ ਨੇ ਖੜ੍ਹੇ ਪੈਰੀ ਕਰਕੇ ਦਿੱਤੀ ਹੈ, ਜਿਹੜੀ ਸੈਕਿੰਡ ਮੋਰਗੇਜ ਕੋਈ ਵੀ ਨਹੀਂ ਦੇ ਸਕਦਾ ਸੀ, ਉਹ ਇਹਨਾਂ ਨੇ ਦਿੱਤੀ। ਹੁਣ ਇਹ ਉਸ ਪਰਿਵਾਰ ਨੂੰ ਮਿਲ ਕੇ ਉਹਦੀ ਦੋਨੋਂ ਮੋਰਗੇਜਾਂ ਨੂੰ ਇੱਕ ਮੋਰਗੇਜ ਬਣਾਉਣ ਲੱਗੇ ਨੇ। ਨਾਲੇ ਅਕਤੂਬਰ 'ਚ ਰਿਨਿਊਲ ਆ, ਫਟਾਫਟ ਕੰਮ ਸ਼ੁਰੂ ਕਰ ਰਹੇ ਨੇ ਕ੍ਰੈਡਿਟ ਰਿਪੇਅਰ ਕਰਾ ਕੇ। ਕੋਈ ਵੀ ਬੰਦਾ ਸੁਣਦਾ ਪਿਆ ਜਿਹਦਾ ਕ੍ਰੈਡਿਟ ਖਰਾਬ ਆ, ਲਾਜ਼ਮੀ ਔਰ ਲਾਜ਼ਮੀ ਪਰਮਜੀਤ ਭਾਅ ਜੀ ਨੂੰ ਕਾਲ ਕਰੋ। ਪਰਮਜੀਤ, ਦਿਓ ਮੈਸੇਜ।
1: ਛੋਟੀ ਗੱਲ ਕਰਦਾ, ਸਮੇਂ ਦੀ ਬੜੀ ਕਿੱਲਤ ਹੈ, ਕਿਉਂਕਿ ਹੁੰਦਾ ਕੀ ਹੈ ਅਮਨ, ਜਦੋਂ ਹੁਣ ਪਿਛਲੀ ਵਾਰੀ ਡੀਲਸ ਜਿਹੜੀਆਂ ਮੇਰੇ ਕੋਲ ਆ ਰਹੀਆਂ, ਕੌਂਡੋ ਦੀਆਂ ਡੀਲਸ ਬਹੁਤ ਆ ਰਹੀਆਂ ਨੇ ਜਿਹਨਾਂ ਦੇ ਅਪਰੇਜ਼ਲ ਹੀ ਨਹੀਂ, 3-3 ਲੱਖ, 3.5-3 ਲੱਖ ਡਾਲਰ ਘੱਟ ਹੋਏ ਨੂੰ। ਬ੍ਰੈਮਟਨ ਦੇ ਵਿੱਚ ਬਹੁਤ ਸਾਰੀਆਂ ਕੌਂਡੋਜ ਬੁੱਕ ਹੋਈਆਂ ਸੀ ਜਿਹੜੀਆਂ ਕਿ 7 ਲੱਖ ਦੀਆਂ ਬੁੱਕ ਹੋਈਆਂ ਸੀ, ਉਹਨਾਂ ਦੇ ਅਪਰੇਜ਼ਲ ਹੀ 3-4 ਲੱਖ ਆ ਰਹੇ ਨੇ, 3-3 ਲੱਖ ਘੱਟ ਆ। ਚਲੋ, ਮੈਂ ਇਹ ਹੁਣ ਬਹੁਤ ਸਾਰੇ ਮੇਰੇ ਭੈਣ ਭਰਾ ਕਹਿੰਦੇ ਆ, ਛੱਡ ਕੇ ਭੱਜ ਜਾਈਏ, ਆਪਣਾ ਘਰ ਟ੍ਰਾਂਸਫਰ ਕਰ ਲਈਏ ਕਿਸੇ ਹੋਰ ਦੇ ਨਾਂ 'ਤੇ, ਕਿ ਬਿਲਡਰ ਸਾਡੇ ਪਿੱਛੇ ਨਾ ਆ ਜਾਏ, ਕਿਉਂਕਿ ਇਹਦੇ ਵਿੱਚ ਇੱਕ ਗੱਲ ਗੌਰ ਕਰਨ ਵਾਲੀ ਹੈ, ਭੱਜ ਕੇ ਹੁਣ ਕੋਈ ਹੱਲ ਨਹੀਂ ਹੋਣਾ, ਇਹਨੂੰ ਆਪਾਂ ਨੂੰ ਕਲੋਜ਼ ਕਰਾਉਣਾ ਹੀ ਪੈਣਾ, ਕਿਉਂਕਿ ਬਿਲਡਰ ਨੇ ਚਾਰਜ ਤੁਹਾਡਾ ਰਿਵਰਸ ਕਰਾ ਲੈਣਾ, ਅਗਰ ਕੋਈ ਤੁਸੀਂ ਆਪਣੇ ਦੂਸਰੇ ਘਰ ਨੂੰ ਵੇਚ ਕੇ ਜਾਂ ਕਦੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਜੇ ਤੁਹਾਨੂੰ ਇਹੀ ਲੱਗ ਰਿਹਾ ਨਾ ਵੀ 100 ਪੇਜਾਂ ਦੇ ਵਿੱਚ ਜਦੋਂ ਤੁਸੀਂ ਕੌਂਡੋ ਬਾਏ ਕੀਤਾ, ਸਿਰਫ ਉਹ 'ਚ ਪ੍ਰਾਈਸ ਅਤੇ ਸਕੇਅਰ ਫੀਟੇਜ ਲਿਖੀ ਸੀ, ਤਾਂ ਇੱਥੇ ਤੁਸੀਂ ਬਿਲਕੁਲ ਗਲਤ ਹੋ। ਬਾਕੀ ਜਿਹੜੇ 100 ਪੇਜਾਂ ਦੇ ਵਿੱਚ ਤੁਹਾਨੂੰ ਫਸਾਉਣ ਦਾ ਤਰੀਕਾ ਸੀ, ਅਗਰ ਇਸ ਝੰਝੜ ਤੋਂ ਬਚਣਾ ਚਾਹੁੰਦੇ ਹੋ, ਮੋਰਗੇਜ ਨਹੀਂ ਹੋ ਰਹੀ, ਅਪਰੇਜ਼ਲ ਘੱਟ ਆ ਰਿਹਾ, ਤਾਂ ਨੰਬਰ ਮੇਰਾ ਨੋਟ ਕਰੋ, 416-804-2016-4168-04-2015। ਜਾਂ ਮੇਰੇ ਕਿਸੇ ਭੈਣ ਭਰਾ ਨੇ ਕ੍ਰੈਡਿਟ ਕਾਰਡ ਸਾਰੇ ਭਰ ਲਏ ਨੇ ਜਾਂ ਹੱਥੋਂ ਪੈਸੇ ਫੜੇ ਸੀ, ਹੁਣ ਬੰਦਾ ਜਾਨ ਤੋੜ ਕੇ ਖਾ ਗਿਆ ਔਰ ਸਮਝ ਨਹੀਂ ਲੱਗ ਰਹੀ ਕੀ ਕਰਨਾ, ਕਿੱਥੋਂ ਪੈਸੇ ਲੈ ਕੇ ਆਉਣੇ ਨੇ, ਤਾਂ ਵੀ ਮੇਰਾ ਨੰਬਰ ਨੋਟ ਕਰੋ, 416-804-2015। ਔਰ ਮੋਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22, ਡੇਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਔਰ ਅਖੀਰ 'ਤੇ ਅਮਨ ਜੀ ਇਹੀ ਕਹਾਂਗਾ, ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਲਓ। ਨੰਬਰ ਇੱਕ ਫੇਸ ਦੱਸ ਦਿੰਦਾ, 416-804-2015-416-804-2015। ਸਮਾਂ ਦੇ ਲਿਆ ਅਮਨ ਜੀ, ਬਹੁਤ ਬਹੁਤ ਧੰਨਵਾਦ।
0: ਇੱਕ ਵਾਰ ਫਿਰ ਤੋਂ ਮੈਂ ਕਹਿ ਦੇਵਾਂ, ਕਿਸੇ ਦੇ ਵੀ 2 ਪ੍ਰੋਪਰਟੀਜ਼ ਨੇ, ਇੱਕ 'ਤੇ ਪ੍ਰਾਈਵੇਟ ਮੋਰਗੇਜ ਆ, ਕੁਛ ਵੀ ਸਿਨੈਰੀਓ ਵਿਗੜਿਆ ਹੋਇਆ, ਜਿਹੜੇ ਹੋਪਲੈਸ ਹੋ ਚੁੱਕੇ ਨੇ ਕਿ ਹੋ ਨਹੀਂ ਸਕਦਾ, ਬੈਂਕਸ ਆਰ ਵਿਲਿੰਗ ਟੂ ਡੂ। ਬੈਂਕਾਂ ਕਰ ਰਹੀਆਂ ਨੇ ਇਸ ਸਮੇਂ, ਕੇਸ ਟੂ ਕੇਸ ਵੈਰੀਫਾਈ ਹੁੰਦਾ, ਐ ਨਹੀਂ ਕਿ ਤੁਸੀਂ ਹਰੇਕ ਚੀਜ਼ ਸਪੋਇਲ ਕਰਨ ਤੋਂ ਬਾਅਦ ਇਹਨਾਂ ਨੂੰ ਫੜਾਓ। ਇਸ ਤੋਂ ਪਹਿਲਾਂ ਚੀਜ਼ਾਂ ਸਪੋਇਲ ਹੋਣ, ਇਸ ਤੋਂ ਪਹਿਲਾਂ ਤੁਸੀਂ ਆਪਣੀ ਪੂਰੀ ਤਾਕਤ ਲਗਾ ਚੁੱਕੇ ਹੋ, ਅਗਰ ਲੈਟ ਦੈਮ ਡੀਲ, ਤੁਸੀਂ ਕੋਈ ਵੀ ਮੋਰਗੇਜ ਆ ਉਹ ਇਹਨਾਂ ਕੋਲ ਟ੍ਰਾਂਸਫਰ ਕਰ ਸਕਦੇ ਹੋ। ਬਹੁਤ ਸਾਰੇ ਲੋਕ ਨੇ, ਉਹਨਾਂ ਦੀਆਂ ਪ੍ਰੋਪਰਟੀਆਂ ਬਾਹਰ ਜਾ ਰਹੀਆਂ ਨੇ ਬੈਂਕ ਕੋਲ, ਇਹਨਾਂ ਕੋਲ ਕਈ ਵਾਰੀ ਇਸ ਤਰ੍ਹਾਂ ਸਿਨੈਰੀ ਹੁੰਦਾ, ਤੁਹਾਡੇ ਬੱਚਿਆਂ ਨੂੰ ਰੀਕੁਆਲੀਫਾਈ ਕਰਾ ਕੇ ਉਹਦੀ ਨਵੀਂ ਮੋਰਗੇਜ ਬਣ ਜਾਂਦੀ ਹੈ। ਬਹੁਤ ਸਾਰੇ ਹੋਰ ਢੰਗ ਹੁੰਦੇ ਨੇ, ਤੁਹਾਡੇ ਇੰਟਰਸਟ ਰੇਟ ਪਹਿਲੇ ਵਾਲੇ ਬਹੁਤ ਹਾਈ ਨੇ, ਨਵੇਂ ਇੰਟਰਸਟ ਰੇਟ ਇਹਨਾਂ ਨੇ ਬਹੁਤ ਸਾਰਿਆਂ ਦੇ ਲੋਅ ਕੀਤੇ ਨੇ। ਸੋ ਫੈਮਿਲੀ ਟ੍ਰਾਂਸਫਰ ਦੇ ਵਿੱਚ ਜਿਹੜੀਆਂ ਅਪਰੇਜ਼ਲਸ ਨੇ, ਉਹਨਾਂ ਦੇ ਉੱਪਰ ਇਹਨਾਂ ਕੋਲ ਜਿਹੜੇ ਕੁਛ ਸਿਸਟਮ ਨੇ ਜਿਹਦੇ ਵਿੱਚ ਬੈਂਕਸ ਕਈ ਵਾਰੀ ਐਗਜ਼ੈਂਪਟ ਕਰਦੀਆਂ ਨੇ, ਤੁਸੀਂ ਇਹਦੀ ਜਾਣਕਾਰੀ ਲਈ 416-804-2015 416-804-2015 416-804-2015
1: 416-804-2015
0: 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804-2015 416-804 ਕੁਛ ਵੀ 416-804-2015 ਤੇ ਕਾਈਂਡਲੀ ਪਲੀਜ਼ ਪਲੀਜ਼ ਪਲੀਜ਼ ਤੁਸੀਂ ਕਾਲ ਕਰ ਲਿਓ ਤਾਂ ਜੋ ਤੁਹਾਡੀ ਮੋਰਗੇਜ ਇਕੱਲੀ ਸੈੱਟ ਹੋ ਜਾਵੇ। ਐਮੋਟਾਈਜੇਸ਼ਨ ਵਧਾ ਦਿੰਦੇ ਨੇ ਕਈ ਵਾਰੀ, ਮੇਰੇ ਕੋਲ ਖੁਦ ਕੋਲ 16 ਸਾਲ ਦੀ ਐਮੋਟਾਈਜੇਸ਼ਨ ਬੈਂਕ ਨੇ ਕੀਤੀ ਸੀ, ਮੈਨੂੰ ਪਤਾ ਹੀ ਨਹੀਂ ਸੀਗਾ, ਕੁਦਰਤੀ ਮੇਰੀ ਗੱਲ ਹੋਈ ਤਾਂ ਮੈਂ ਉਹਨੂੰ ਕਿਹਾ ਵੀ ਐਮੋਟਾਈਜੇਸ਼ਨ ਦੇਖਿਓ, ਉਹ ਕਹਿੰਦੇ 16 ਸਾਲ ਆ। ਮੈਂ ਕਿਹਾ ਕਿਵੇਂ ਹੋ ਗਈ, ਕਹਿੰਦੇ ਇਹ ਆਟੋਮੈਟਿਕਲੀ ਫਲਾਣੇ ਫਲਾਣੇ ਟਾਈਮ 'ਤੇ ਚੇਂਜ ਹੋ ਗਈ ਸੀ। ਸੋ ਤੁਹਾਡੀ ਕਿਸੇ ਦੀ ਐਮੋਟਾਈਜੇਸ਼ਨ ਵੀ ਚੇਂਜ ਕਰਾਉਣੀ ਹੈ, ਲੰਬੀ ਕਰਾਉਣੀ ਹੈ, 416-804-2015 416-804-2015 'ਤੇ ਕਾਲ ਕਰਨੀ ਹੈ। ਤੁਸੀਂ ਹੋਲਡ 'ਤੇ ਸੀ ਕਾਫੀ ਟਾਈਮ ਤੋਂ, ਕਾਫੀ ਹੋਰ ਵੀ ਕਾਲ ਹੋਲਡ 'ਤੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ, ਕੈਸੇ ਹੈਂ?
0: ਮੈਂ ਅੱਛਾ ਹੂੰ ਸਰ, ਹਮੇ ਕੋਈ ਬਾਤ ਕਰਨੀ ਪੜੇਗੀ ਕੁਇਕ।
2: ਹਾਂ ਜੀ, ਕੋਈ ਬਾਤ ਇਹ ਹੈ ਕਿ ਟਰੰਪ ਕੇ ਜੋ ਵੀ ਪਾਲਿਸੀਜ਼ ਹੈ ਬਿਲਕੁਲ ਗਲਤ ਹੈ, ਇਸ ਕਾ ਨੁਕਸਾਨ ਸਬਸੇ ਜ਼ਿਆਦਾ ਅਮਰੀਕਾ ਕੋ ਵੀ ਹੋ ਰਹਾ, ਲੇਕਿਨ ਯੇ ਜੈਸਾ ਆਪ ਬਤਾਏ ਝੂਠ ਬੋਲਤਾ, ਹਰ ਬਾਤ ਪੇ ਹਾਥ ਰੱਖ ਕੇ ਬਾਤ ਕਰਾ, ਅਬ ਯੇ ਬਾਤ ਇਤਨੀ ਗਲਤ ਹੈ, ਇਸ ਤਰ੍ਹਾਂ ਕਿ ਆਪ ਬੋਲ ਰਹੇ ਕੋਈ ਪ੍ਰੋਡਕਟ ਕੈਨੇਡਾ ਸੇ ਲੇਂਗੇ, ਗੁੱਸਾ ਪਾਮਾ ਕਰਨੀ ਸਾਹਿਬ ਕੋ ਇਸ ਬਾਤ ਪੇ ਆਇਆ ਕਿ ਉਨ੍ਹੋਂਨੇ ਕਿਹਾ ਕਿ ਫ੍ਰਾਂਸੀਸੀ ਲੈਂਗੁਏਜ ਮੇ ਮਤ ਲਿਖ ਕੇ ਪ੍ਰੋਡਕਟ ਦਿਜਾਓ। ਉਸਨੇ ਕਿਹਾ ਯੇ ਕੈਸੀ ਬਾਤ ਕਰ ਰਹੇ ਹੈਂ, ਅਬ ਯੇ ਤੋ ਹਮਾਰੇ ਦੋ ਲੈਂਗੁਏਜ ਹੈ, ਫ੍ਰਾਂਸ ਫ੍ਰੈਂਚ ਐਂਡ ਇੰਗਲਿਸ਼, ਤੋ ਬੋਲਾ ਨਹੀਂ ਇਸ ਪੇ ਨਹੀਂ ਲਿਖਣਾ, ਤੋ ਕੱਲ ਕੇ ਦਿਨ ਬੋਲ ਦੇਂਗਾ ਕੋਈ ਚੀਜ਼ ਪੇ ਮੇਡ ਇਨ ਕੈਨੇਡਾ ਮਤ ਲਿਖੋ। ਔਰ ਬਾਇਲੈਟਰਲ ਤਾਲੁਕਾਤ
0: ਹੋਤੇ ਹੈ, ਉਹ ਜੋ ਫ੍ਰੈਂਚ ਵਾਲੀ ਗੇਮ ਖੇਲ ਰਹਾ ਹੈ, ਉਸਕਾ ਕਾਰਨ ਇਹ ਹੈ ਕਿ ਪੋਲੀਟੀਕਲੀ ਡੈਮੇਜ ਕਰ ਰਹਾ ਹੈ, ਵੋ ਚਾਹਤਾ ਹੈ ਕਿ ਕੈਨੇਡਾ
2: ਮੇ ਡੈਮੇਜ ਕਰ ਰਹੇ ਬਿਜ਼ਨਸ ਕੀ ਤਰ੍ਹਾਂ,
0: ਸਰ ਨਹੀਂ, ਡੈਮੇਜ ਕਾ ਇਨਸਰਟਨਟੀ ਪੈਦਾ ਕਰ ਰਹਾ ਹੈ ਕਿ ਫ੍ਰੈਂਚ ਲੋਕ ਬਾਗੀ ਹੋ ਜਾਏ ਔਰ ਵੋ ਸੈਪਰੇਟ ਹੋਣੇ ਕੀ ਬਾਤ ਕਰਨੀ ਸ਼ੁਰੂ ਕਰ ਦੇ, ਵੇ ਬਗਾਵਤ ਕੇ ਲੀਏ ਕਰ ਰਹਾ ਹੈ।
2: ਖੁਦ ਇਨਕਾ ਭਾਈ 2 ਮਹੀਨੇ ਮੇ ਇਲੈਕਸ਼ਨ ਆ ਰਹਾ ਮਿਡ ਟਰਮ ਕਾ, ਇਨਕੇ ਆਪਣੇ ਖੁਦ ਜ਼ਮਾਨਤ ਜ਼ਬਤ ਹੋ ਗਈ ਤੋ ਨਹੀਂ ਤੋ ਮੁਝੇ ਬਤਾਨਾ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਆਪਕਾ ਕਾਲ ਕਰਨੇ ਕੇ ਲੀਏ, ਬਹੁਤ ਸ਼ੁਕਰੀਆ। ਤੇ ਤੁਸੀਂ ਡੈਂਟਿਸਟਰੀ ਐਟ ਰੈਂਬਲਰ ਨੂੰ ਵਿਜ਼ਿਟ ਕਰੋਗੇ, ਕਿਸੇ ਨੇ ਵੀ ਦੰਦਾਂ ਦਾ ਇਲਾਜ ਕਰਾਉਣਾ ਹੈਗਾ, 905-451-11 905-451-8211 ਤੁਹਾਡਾ ਬਿਜ਼ਨਸ ਟਫ ਸਿਚੁਏਸ਼ਨ ਦੇ ਵਿੱਚ ਹੈ, ਤੁਸੀਂ ਮੈਨੂੰ ਕੰਟੈਕਟ ਕਰੋ। ਮੇਰੇ ਕੋਲ ਬਹੁਤ ਸਾਰੇ ਲੋਕ ਕਾਲ ਕਰਦੇ ਆ, ਕੰਕਰੀਟ ਵਾਲਾ ਦਾ ਨੰਬਰ ਦੇ ਦਿਓ, ਰੂਫਿੰਗ ਵਾਲਾ ਦਾ ਨੰਬਰ ਦੇ ਦਿਓ, ਇਹਦਾ ਨੰਬਰ ਦੇ ਦਿਓ, ਮੇਰੇ ਕੋਲ ਨੰਬਰਸ ਨਹੀਂ ਹੁੰਦੇ ਦੇਣ ਨੂੰ। ਕੋਈ ਵਾਸ਼ਰੂਮਸ ਦਾ ਕੰਮ ਕਰਦਾ ਇਕੱਲਾ ਪਲੰਬਿੰਗ ਦਾ, ਉਹ ਵੀ ਕਾਲ ਕਰ ਲਓ, ਰੂਫਿੰਗ ਵਾਲਾ ਕੋਈ ਕਾਲ ਕਰ ਲਓ ਜੇ ਹੈਗਾ, ਤੁਸੀਂ ਆਹ ਹਜੇ ਪਏ ਨੇ 2 ਮਹੀਨੇ, ਰੂਫਿੰਗ ਚੇਂਜ ਕਰ ਸਕਦੇ ਹੋ ਲੋਕਾਂ ਦੀਆਂ। ਕੋਈ ਬੰਦਾ ਕੋਈ ਵੀ ਜਿਹੜਾ ਕੰਕਰੀਟ ਦਾ ਕੰਮ ਕਰਦਾ ਕਾਲ ਕਰ ਲਿਓ, ਬਹੁਤ ਸਾਰੇ ਬਿਜ਼ਨਸ ਨੇ ਜਿਹੜੇ ਲੋਕ ਮੰਗਦੇ ਰਹਿੰਦੇ ਨੇ। ਮੇਰਾ ਨੰਬਰ ਹੈ 416-518-3200 416-518-3200 ਗੂਗਲ 'ਤੇ ਨੰਬਰ ਪਾਏ ਹੁੰਦੇ ਨੇ, ਲੋਕ ਡਰਦੇ ਨਹੀਂ ਲੈਂਦੇ, ਲੋਕ ਸਾਡੇ ਤੋਂ ਤਾਂ ਮੰਗਦੇ ਆ ਕਿਉਂਕਿ ਅਸੀਂ ਰਿਲਾਇਬਲ ਬੰਦੇ ਨੂੰ ਹੀ ਉਹਨਾਂ ਤੱਕ ਲੈ ਕੇ ਜਾਵਾਂਗੇ। 416-518-3200 ਨੰਬਰ 'ਤੇ ਕਾਲ ਕਰਨੀ ਹੈ। ਨਾਨਕ ਡਾਕ ਕਲੀਨਿਕ ਵਾਲਾ ਨੰਬਰ ਨੋਟ ਕਰੋ, ਡਾਕ ਕਲੀਨਿਕ ਦਾ ਕੋਈ ਵੀ ਕੰਮ ਕਰਾਉਣਾ 416-769-1521 416-769-1521 ਕਿਸੇ ਵੀ ਸ਼ਹਿਰ 'ਚ ਕਾਲ ਕਰ ਲਿਓ। ਐਚ ਐਸ ਪੀ ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਵਾਪਸ ਆ ਗਏ, ਵੈਲਕਮ ਬੈਕ ਬ੍ਰਦਰ। ਔਰ ਤੁਸੀਂ ਕੋਈ ਵੀ ਰਿਲਾਇਬਲ ਕੰਮ ਕਰਾਉਣਾ, ਕੰਸਟਰਕਸ਼ਨ ਦਾ, ਘਰ ਨੂੰ ਵੱਡਾ ਕਰਾਉਣਾ, ਆਪਣੇ ਘਰ 'ਚ ਤੀਸਰਾ ਪੋਰਸ਼ਨ ਖੜਾ ਕਰਨਾ, ਟ੍ਰਾਈਪਲੈਕਸ ਬਣਾਉਣਾ ਆਪਣੇ ਘਰ ਨੂੰ, ਟ੍ਰਾਈਪਲੈਕਸ ਵੀ ਬਣਾ ਦੇਣਗੇ ਐਚ ਐਸ ਪੀ ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ। 416-671-0709 416-671-0709 ਆਟੋ ਇੰਸ਼ੋਰੈਂਸ ਨਹੀਂ ਕੱਟ ਰਹੀ, ਪਵਨ ਨੂੰ ਕਾਲ ਕਰ ਲਿਓ, 647-325-9100 ਔਰ ਐਮ ਐਚ ਡੋਰ ਐਂਡ ਵਿੰਡੋਜ਼ ਵਾਲੇ ਕਹਿੰਦੇ ਨੇ ਆਪਣੇ ਘਰ ਦੇ ਟਾਕੀਆਂ ਦਰਵਾਜ਼ੇ ਜਿਹੜੇ ਨੇ ਰਿਪੇਅਰ ਕਰਵਾਉਣੇ ਨੇ, ਕੋਕਿੰਗ ਕਰਾਉਣੀ ਹੈ, ਠੰਡੀ ਹਵਾ ਅੰਦਰ ਨਾ ਆਵੇ, ਸਾਈਡਾਂ ਤੋਂ ਆਉਂਦੀ ਅੰਦਰ ਕੀੜੇ ਮਕੌੜੇ ਅੰਦਰ ਵੜਦੇ ਨੇ, ਸ਼ੀਸ਼ੇ ਟੁੱਟ ਗਏ, ਕੋਈ ਸ਼ੀਸ਼ਾ ਰਿਪੇਅਰ ਕਰਾਉਣਾ, ਐਮ ਐਚ 18 ਡੋਰ ਐਂਡ ਵਿੰਡੋ 647-551-0004 ਆਪਣੀ ਕੋਸਟ ਬਚਾ ਸਕਦੇ ਹੋ, 647-551-0004 ਭੁਪਿੰਦਰ ਸਿੰਘ ਕਿਚਨਰ ਦੇ ਵਿੱਚ ਡਿਊਪਲੈਕਸ ਘਰ ਵੇਚ ਰਹੇ ਨੇ, ਬ੍ਰੈਂਡ ਨਿਊ ਡਿਊਪਲੈਕਸ ਘਰ ਨੇ, ਅਤੇ ਇੱਕ ਬਿਲਡਰ ਦਾ ਐਕਸੈਸ ਹੈ ਇਹਨਾਂ ਕੋਲ 700,000 ਦੇ ਨੰਬਰਾਂ ਦੇ ਵਿੱਚ, ਅਗਰ ਕਿਚਨਰ 'ਚ ਡਿਟੈਚ ਘਰ ਤੁਸੀਂ ਲੈਣਾ। ਭੁਪਿੰਦਰ ਦਾ ਨੰਬਰ ਹੈ 519-590-8254 ਐਮ ਕੇ ਪੈਲਟਸ ਦਾ ਮੈਸੇਜ ਨੋਟ ਕਰੋ, ਜਿਹੜੇ ਲੋਕ ਇਸ ਸਮੇਂ ਕੰਮ ਕਰ ਰਹੇ ਨੇ, ਵੇਅਰ ਹਾਊਸ ਮੈਨੇਜਰ, ਆਪਰੇਸ਼ਨ ਮੈਨੇਜਰ, ਸ਼ਿਪਿੰਗ ਮੈਨੇਜਰ, ਪਰਚੇਸ ਟੀਮ, ਐਮ ਕੇ ਪੈਲਟਸ ਤੁਹਾਡੇ ਲਈ ਹਾਜ਼ਰ ਹੈ। 365-866-2080 365-866-2080 ਆਈ ਐਸ ਪੀ ਐਮ ਸਰਟੀਫਾਈਡ ਸਕਿੱਡ ਵੇਚਦੇ ਨੇ ਅਤੇ ਪੈਕਿੰਗ ਦਾ ਸਮਾਨ ਭੇਜਦੇ ਨੇ, ਪੈਕ ਕਰਕੇ ਮਾਲ ਬਾਹਰ ਭੇਜਣਾ। ਐਮ ਕੇ ਪੈਲਟਸ 365-866-2080 'ਤੇ ਤੁਸੀਂ ਕੰਟੈਕਟ ਕਰਨਾ। ਤੁਸੀਂ ਮੈਨੂੰ ਸ਼ੋਅ ਤੋਂ ਬਾਅਦ 416-518-3200 ਨੰਬਰ ਹੈ, 416-518-3200 'ਤੇ, ਔਰ ਏ ਬੀ ਐਸ ਆਟੋ ਕਲਿਜ਼ਨ ਕਿਚਨ ਵਾਟਲ ਕੈਂਬਰੇਜ ਦੇ ਏਰੀਏ 'ਚ ਗੱਡੀਆਂ ਦੀ ਰਿਪੇਅਰ ਦੇ ਲਈ, ਬਾਡੀ ਵਰਕ ਦੇ ਲਈ, ਟਰੱਕਾਂ ਦੀ ਸੇਫਟੀ ਦੇ ਲਈ, ਏ ਬੀ ਐਸ 416-520-1940 ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਫੁੱਲ ਹੁਣ ਲਗਾਓ, ਅਗਲੇ ਸਾਲ ਵੀ ਆਪਣੇ ਆਪ ਨਿਕਲਣਗੇ, ਵੱਡੇ ਫਲੈਟ ਹੋ ਜਾਣਗੇ, ਵੱਧ ਜਾਣਗੇ ਫੁੱਲਾਂ ਦੇ ਲਈ। 647-222-5601 ਦੇ ਉੱਤੇ ਤੁਸੀਂ ਕਾਲ ਕਰਨੀ, ਮੈਨੂੰ ਸ਼ੋਅ ਤੋਂ ਬਾਅਦ 416-518-3200 'ਤੇ। ਚੰਨਪ੍ਰੀਤ ਮੇਨਾ ਸੀ, ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਇਨਡੋਰ ਆਊਟਡੋਰ, ਇਨਡੋਰ ਦੇ ਲਈ ਤੁਸੀਂ ਬੁਕਿੰਗ ਲੈਣੀ ਹੈ, ਇਹਨਾਂ ਕੋਲ ਨਜ਼ਾਰਾ ਸੋਲਡ ਚੱਲਦਾ ਪਿਆ, ਤੁਸੀਂ ਨਜ਼ਾਰਾ 'ਤੇ ਰਾਤ ਪਰਸੋਂ ਅਗਲੇ ਵੀਕਐਂਡ ਸਾਰੇ ਭਰੇ ਪਏ ਹੁੰਦੇ ਨੇ, ਤੁਸੀਂ ਪਾਰਟੀ ਬੁੱਕ ਕਰਾਓ। 30 ਲੋਕਾਂ ਤੱਕ ਦੀ ਪਾਰਟੀ ਵੀਕਡੇਜ਼ ਦੇ ਵਿੱਚ $1,000 ਦੇ ਵਿੱਚ ਤੁਹਾਨੂੰ ਕਰਕੇ ਦੇਣਗੇ ਅਨਲਿਮਿਟਡ ਮੈਨਿਊ ਦੇ ਨਾਲ। ਚਰਨਪ੍ਰੀਤ ਜੀ ਆਪਣਾ ਨੰਬਰ ਦਿਓ।
3: ਹਾਂਜੀ 6476338878 647 633 88 78। ਕਿਸੇ ਨੇ ਵੀ ਪੁੱਛਣਾ ਵਾ ਬੀਅਰ ਦੇ ਨਾਲ ਤੁਹਾਨੂੰ ਫਿਸ਼ ਸਿਰਫ $12 ਚ ਮਿਲਣੀ ਹੈ। ਨਜ਼ਾਰਾ ਤੇ ਪੁੱਛਣਾ 30 Rambler Drive, ਆ ਕੇ ਵਾਈਫਸ ਦਾ ਆਪਣਾ ਇੰਜੋਏ ਕਰੋ ਜੀ। ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ। ਔਰ ਤਵਾ ਕਿਚਨ ਵੱਲੋਂ ਥੈਂਕ ਯੂ ਭੇਜਿਆ ਗਿਆ 850+ ਲੋਕ।
4: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472957 5757।
4: Are you paying too much for insurance? Let me help you save. Whether you need auto, home, truck or business insurance, I compare quotes from multiple insurance companies to find the right coverage at a competitive price. For fast quotes, personalized service and coverage you can count on, you can call or text me at 647-919-1002.

0: 8877 sofastudio.ca. थैंक यू जी।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ, ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340।
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
1: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਗਸਤ ਮਹੀਨੇ ਦੀ 24 ਤਰੀਕ ਸਾਲ 2026 ਦਾ ਤੇ ਅੱਜ ਦਿਨ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ। ਵੀਕਐਂਡ ਤੋਂ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ ਤੇ ਸੋਮਵਾਰ ਦਾ ਦਿਨ ਹੈ ਤੇ ਆਈ ਹੋਪ ਤੁਸੀਂ ਸਾਰੇ ਬਹੁਤ ਫਰੈਸ਼ ਤੇ ਐਨਰਜੈਟਿਕ ਹੋਵੋਗੇ, ਕਿਉਂਕਿ ਜਦੋਂ ਵੀਕਐਂਡ ਆਉਂਦਾ ਹੈ ਉਦੋਂ ਫਿਰ ਆਪਾਂ ਰੈਸਟ ਤੇ ਫਿਰ ਰੈਸਟ ਇਜ਼ ਬੈਸਟ ਹੈ, ਸੋ ਰੈਸਟ ਕਰ ਲੈਂਦੇ ਹਾਂ। ਸੋ ਜਿਹਦੇ ਕਰਕੇ ਕਿ ਸੋਮਵਾਰ ਨੂੰ ਫਿਰ ਪੂਰੀ ਐਨਰਜੀ ਫੁੱਲ ਹੁੰਦੀ ਹੈ। ਸੋ ਇਸ ਕਰਕੇ ਮੰਡੇ ਨੂੰ ਕਦੇ ਵੀ ਲੇਜ਼ੀ ਨਾ ਕਿਹਾ ਕਰੋ। ਮੰਡੇ ਨੂੰ ਤਾਂ ਇਹ ਹੈ ਵੀ ਹਾਂ ਤੁਸੀਂ ਰੈਸਟ ਕੀਤਾ, ਖਾਇਆ ਪੀਆ, ਘੁੰਮੇ ਫਿਰੇ ਤਾਂ ਫਿਰ ਤੁਸੀਂ ਪੂਰੇ ਐਨ ਐਨਰਜੀ ਭਰਪੂਰ ਹੋਣੇ ਚਾਹੀਦੇ ਆ। ਸੋ ਬਿਲਕੁਲ ਜੀ ਅੱਜ ਸੋਮਵਾਰ ਦਾ ਦਿਨ ਹੈ, ਬੜੀ ਸੋਹਣੀ ਸਵੇਰ ਹੈ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਦੀ ਤਾਂ ਦੇਸੀ ਮਹੀਨਾ ਚੱਲ ਰਿਹਾ ਜੀ ਭਾਦੋਂ ਦਾ, ਅੱਜ ਹੋ ਗਈ 8 ਤਰੀਕ। ਸੰਮਤ ਚੱਲ ਰਿਹਾ ਜੀ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਤੱਕ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ। ਫਿਰ ਜਦੋਂ ਤੁਸੀਂ ਵੀ ਗੱਲਬਾਤ ਕਰਨੀ ਹੈ ਜੀ ਤਾਂ ਸਟੂਡੀਓ ਦੇ ਨੰਬਰ ਨੋਟ ਕਰ ਲਓ 647-874-1313 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। 6478741313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਵੇਗੀ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਥੋੜ੍ਹਾ ਜਿਹਾ ਠੰਡਾ ਹੋ ਗਿਆ ਅੱਜ, ਹੈ ਨਾ। ਇਸ ਸਮੇਂ 16°C ਟੈਂਪਰੇਚਰ ਹੈ, ਫੀਲ ਤੁਸੀਂ ਕਰ ਰਹੇ ਹੋ 12°C, ਹਾਈ ਜਾਣਾ 20°, ਲੋ ਜਾਣਾ 13°। ਤੇ ਜਿਹੜੀ ਮੀਂਹ ਦੀ ਕਹਿ ਰਹੇ ਆ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ, ਐਕਸਪੈਕਟ ਕੀਤਾ ਜਾ ਰਿਹਾ ਅਰਾਊਂਡ 12 o'clock, 12 ਵਜੇ ਜਿਹੜਾ ਮੀਂਹ ਹੈ ਜੀ ਉਹ ਪੈ ਸਕਦਾ। ਅਤੇ 36 km/h ਦੇ ਹਿਸਾਬ ਦੇ ਨਾਲ ਹਵਾ ਚੱਲ ਰਹੀ ਹੈ ਜੀ ਇਸ ਸਮੇਂ, ਅਤੇ ਤੁਸੀਂ ਫੀਲ 12°C ਕਰ ਰਹੇ ਹੋ। ਸੋ ਓਬਵੀਅਸ ਹੈ ਕਿ ਥੋੜ੍ਹਾ ਜਿਹਾ ਮੌਸਮ ਜਿਹੜਾ ਉਹਦੇ ਵਿੱਚ ਠੰਡਕ ਹੈ। ਸੋ ਹੁਣ ਵੈਸੇ ਫਾਲ ਸੀਜ਼ਨ ਵੀ ਸਟਾਰਟ ਹੋ ਜਾਣਾ ਜੀ, ਸਪਟੈਂਬਰ ਮੰਥ ਜਿਹੜਾ ਬਸ ਸ਼ੁਰੂ ਹੋਣ ਵਾਲਾ। ਅਤੇ ਇਸ ਸਮੇਂ ਜੇ ਆਪਾਂ ਦੇਖੀਏ ਤਾਂ ਟੈਂਪਰੇਚਰ ਜਿਵੇਂ ਮੈਂ 16° ਦੱਸਿਆ ਜੀ ਤੁਹਾਨੂੰ, ਅਤੇ ਅੱਜ 17, 18, 20 ਅਤੇ ਮੈਕਸ ਤਾਂ 20° ਤੱਕ ਜਾਵੇਗਾ। ਅਤੇ ਵਧੀਆ ਮੌਸਮ ਰਹਿਣ ਵਾਲਾ ਜੀ, ਉਂਝ ਬੱਦਲਵਾਈ ਵੀ ਹੈ, ਧੁੱਪ ਵੀ ਹੈ, ਬਸ ਇੱਦਾਂ ਹੀ ਮਿਕਸ ਜਿਹਾ ਹੀ ਰਹਿਣਾ। ਅੱਜ 8:08 'ਤੇ ਅੱਜ ਸਨਸੈੱਟ ਹੋ ਜਾਣਾ, ਸੋ ਦਿਨਾਂ ਦੀ ਲੰਬਾਈ ਜਿਹੜੀ ਘਟੀ ਜਾ ਰਹੀ ਹੈ ਜੀ। ਰਾਤ ਦਾ ਟੈਂਪਰੇਚਰ 17, 16, 15 ਅਤੇ ਕੱਲ੍ਹ ਸਵੇਰੇ 6 ਵਜੇ 15°C ਟੈਂਪਰੇਚਰ ਹੋਊਗਾ ਅਤੇ 6:35 'ਤੇ ਸਨਰਾਈਜ਼ ਸਵੇਰੇ ਹੋਵੇਗਾ। ਅਤੇ ਕੱਲ੍ਹ ਨੂੰ ਵੀ ਮਿਕਸ ਜਿਹੀ ਸ਼ੋਅ ਹੋ ਰਿਹਾ ਜੀ, ਬੱਦਲ ਅਤੇ ਨਾਲ ਦੀ ਨਾਲ ਧੁੱਪ ਵੀ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ ਅਤੇ ਸੁਣਦੇ ਰਹੋ ਗੁਣਤਾਸ ਰੇਡੀਓ ਪੂਰੇ 11 ਤੱਕ। ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਖਾਸ ਜਿਹੜੀਆਂ ਬ੍ਰੇਕਿੰਗ ਨਿਊਜ਼ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਸਭ ਤੋਂ ਪਹਿਲਾਂ ਅੱਜ ਮੰਡੇ ਮੋਰਨਿੰਗ ਹੁੰਦਾ ਅਤੇ ਤੁਹਾਡੇ ਲਈ ਸ਼ਬਦ ਜਿਹੜਾ ਉਹ ਆਪਾਂ ਲਾਉਂਦੇ ਹਾਂ। ਅਤੇ ਸ਼ਬਦ ਸੁਣੋ ਤੁਸੀਂ ਔਰ ਬਿਲਕੁਲ ਤੁਹਾਨੂੰ ਲੱਗੂਗਾ ਕਿ ਬਿਲਕੁਲ ਸਹੀ ਗੱਲ ਹੈ ਜੋ ਆਪਾਂ ਸੁਣ ਰਹੇ ਹਾਂ। ਸੋ ਇਹ ਵਾਰ 27ਵੀਂ ਹੈ, ਪੌੜੀ 9ਵੀਂ ਹੈ ਅਤੇ ਵਾਰ ਹੈਗੀ ਹੈ ਜੀ ਇਹ ਭਾਈ ਗੁਰਦਾਸ ਜੀ ਦੀ। ਸੋ ਬਹੁਤ ਸੱਚ ਦੇ ਨੇੜੇ ਗੁਰਬਾਣੀ ਇਸ ਤਾਂ ਜੋ ਵੀ ਲਿਖਿਆ ਜੀ ਬਿਲਕੁਲ ਸੱਚ ਹੈ, ਪਰ ਜਿਹੜੇ ਇਹ ਹੈ ਇਹ ਆਪਾਂ ਨੂੰ ਉਂਝ ਆਮ ਸਮਝ ਆਉਂਦਾ ਜੋ ਆਪਾਂ ਰੋਜ਼ਮਰਾ ਦੇ ਵਿੱਚ ਕਰਦੇ ਹਾਂ, ਹੈ ਨਾ, ਆਓ ਸੁਣਦੇ ਹਾਂ ਜੀ।

0: ਲਓ ਜੀ, ਬੜਾ ਹੀ ਖੂਬਸੂਰਤ ਸ਼ਬਦ ਜਿਹਦੇ ਵਿੱਚ ਜ਼ਿੰਦਗੀ ਦੇ ਵਿੱਚ ਆਪਾਂ ਕੀ ਕੁਛ ਕਰਦੇ ਹਾਂ, ਹੈ ਨਾ, ਉਹਦੇ ਬਾਰੇ ਦੇ ਵਿੱਚ ਇਹ ਸ਼ਬਦ ਹੈ ਜੀ। ਅਤੇ ਦੇਖ ਲਓ, ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕਿ ਇੰਨੇ ਰੰਗ ਤਮਾਸ਼ੇ ਆਪਾਂ ਦੇਖਦੇ ਹਾਂ ਇਸ ਜ਼ਿੰਦਗੀ ਦੇ ਵਿੱਚ, ਪਰ ਸਾਡੀਆਂ ਅੱਖਾਂ ਰੱਜਦੀਆਂ ਨਹੀਂ ਹੈਗੀਆਂ। ਫਿਰ ਖਾਣ ਪੀਣ ਦੀ ਗੱਲ, ਅਤੇ ਵੀ ਨਿੱਤ ਨਵੇਂ ਭੋਜਨ ਆਪਾਂ ਕਰਦੇ ਹਾਂ, ਫਿਰ ਵੀ ਸਾਨੂੰ ਸਬਰ ਨਹੀਂ ਆਉਂਦਾ, ਹੈ ਨਾ। ਜਿਵੇਂ ਇੱਕ ਵਾਰ ਖਾਇਆ, ਚਲੋ ਥੋੜ੍ਹੀ ਦੇਰ ਬਾਅਦ ਫਿਰ ਭੁੱਖ ਲੱਗ ਗਈ, ਫਿਰ ਕਹਿੰਦੇ ਆ ਵੀ ਹੁਣ ਕੁਛ ਨਵਾਂ ਆਵੇ ਖਾਣ ਵਾਸਤੇ, ਕਦੇ ਨਮਕੀਨ, ਕਦੇ ਮਿੱਠਾ, ਕਦੇ ਕੁਛ, ਕਦੇ ਕੁਛ, ਹੈ ਨਾ। ਅਤੇ ਨਾਲ ਦੀ ਨਾਲ ਫਿਰ ਹੱਸਣਾ, ਰੋਣਾ, ਨਿੰਦਾ, ਉਸਤਤ, ਇਹ ਸਭ ਕੁਛ ਆਪਾਂ ਸੁਣਦੇ ਹਾਂ, ਕਰਦੇ ਹਾਂ। ਅਤੇ ਫਿਰ ਕਹਿੰਦੇ ਆ ਵੀ ਖੁਸ਼ੀ ਹੁੰਦੀ ਲੋਕਾਂ ਨੂੰ, ਪਰ ਸਿੱਟਾ ਕੀ ਨਿਕਲਦਾ ਇਸ ਚੀਜ਼ ਦਾ? ਕੁਛ ਵੀ ਨਹੀਂ, ਕਿ ਕਿਸੇ ਦੀ ਨਿੰਦਿਆ ਕਰੀ, ਚੁਗਲੀ ਕਰੀ, ਹੈ ਨਾ। ਅਤੇ ਬੜੇ ਖੁਸ਼ ਹੁੰਦੇ ਹਾਂ ਵੀ ਲੈ, ਜੇ ਕਿਸੇ ਦਾ ਕੰਮ ਵਿਗੜ ਜੇ ਤਾਂ ਆਪਾਂ ਬੜੇ ਖੁਸ਼ ਹੁੰਦੇ ਹਾਂ। ਆਮ ਤੌਰ 'ਤੇ ਬੰਦੇ ਦੇ ਹੈ ਨਾ ਫਿਤਰਤ ਇਹ, ਵੀ ਜੇ ਤਾਂ ਕੋਈ ਖੁਸ਼ ਹੈ, ਖੁਸ਼ ਹੁੰਦਾ ਤਾਂ ਜੈਲਸੀ ਹੁੰਦੀ ਹੈ ਵੀ ਬੰਦੇ ਦਾ ਕੰਮ ਹੋ ਕਿਵੇਂ ਗਿਆ। ਜੇ ਬੰਦਾ ਦੁਖੀ ਹੈ ਤਾਂ ਫਿਰ ਦੂਜੇ ਬੜੇ ਖੁਸ਼ ਹੁੰਦੇ ਆ, ਜਾਂ ਕਿਸੇ ਦਾ ਕੰਮ ਖਰਾਬ ਹੋ ਗਿਆ ਕੋਈ, ਫਿਰ ਉਹ ਬੜੀ ਖੁਸ਼ੀ ਚੜ੍ਹਦੇ, ਹਾਂ ਬਈ ਮਜ਼ਾ ਹੀ ਆ ਗਿਆ ਮੈਨੂੰ, ਹੈ ਨਾ। ਸੋ ਜਦ ਕਿ ਸਾਰਾ ਕੁਛ ਗਲਤ ਹੈ, ਗਲਤ ਵੀ ਹੈ, ਅਤੇ ਸਿੱਟਾ ਕੀ ਨਿਕਲਦਾ? ਕੁਛ ਵੀ ਨਹੀਂ। ਕਿਸੇ ਦੀ ਜੇ ਆਪਾਂ ਨਿੰਦਿਆ, ਚੁਗਲੀ ਕਰਦੇ ਹਾਂ, ਜੈਲਸੀ ਕਰਦੇ ਹਾਂ, ਉਹਦੇ ਨਾਲ ਕੁਛ ਵੀ ਨਹੀਂ ਹੁੰਦਾ, ਹੈ ਨਾ। ਸੋ ਦੇਖ ਲਓ ਵੀ ਸ਼ਬਦ ਦੇ ਵਿੱਚ ਸਾਰਾ ਕੁਛ ਕਿਵੇਂ ਕਿਵੇਂ ਬੰਦਾ ਜ਼ਿੰਦਗੀ ਦੇ ਵਿੱਚ ਵਿਚਰਦਾ, ਉਹਦੇ ਬਾਰੇ ਸ਼ਬਦ। ਬਹੁਤ ਖੂਬਸੂਰਤ ਸ਼ਬਦ ਹੈ, ਕਿਉਂਕਿ ਆਪਾਂ ਕੋਲ ਸਮਾਂ ਇੰਨਾ ਹੁੰਦਾ ਨਹੀਂ, 10:15 ਤਾਂ ਆਪਣੇ ਹੋ ਵੀ ਗਏ, ਪਰ ਜੇ ਤੁਸੀਂ ਸੁਣੋ ਨਾ ਇਹ ਸ਼ਬਦ ਨੂੰ, ਜ਼ਰੂਰ ਸੁਣਿਓ ਪੂਰੇ ਨੂੰ, ਅਤੇ ਅਰਥ ਵੀ ਆਪਣੇ ਆਪ ਨਾਲ ਦੀ ਨਾਲ ਪਤਾ ਲੱਗੀ ਜਾਂਦੇ ਆ। ਸੋ ਬਿਲਕੁਲ ਜੀ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਸੋ ਇੱਦਾਂ ਦਾ ਸਾਡਾ ਜੀਵਨ ਹੈ, ਇਹਦੇ ਵਿੱਚ ਅਸੀਂ ਰੱਜਦੇ ਨਹੀਂ, ਖਾ ਪੀ ਕੇ ਦੇਖ ਕੇ ਨਜ਼ਾਰੇ ਇੱਧਰ ਉੱਧਰ, ਪਰ ਭੁੱਖ ਉਵੇਂ ਦੀ ਉਵੇਂ ਹੈ, ਅਤੇ ਬੰਦਾ ਆ ਕੇ ਜ਼ਿੰਦਗੀ ਖਤਮ ਕਰਕੇ ਚਲਾ ਵੀ ਜਾਂਦਾ, ਪਰ ਉਹਨੂੰ ਚੈਨ ਨਹੀਂ ਆਉਂਦਾ, ਹੈ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਅਤੇ ਜਿਹੜੇ ਸਾਡੇ ਸਪੋਂਸਰ ਆ ਉਹਨਾਂ ਦੇ ਸੰਦੇਸ਼ ਵੀ ਲਵਾਂਗੇ। ਪਰ ਸਭ ਤੋਂ ਪਹਿਲਾਂ ਜਿਹੜੀ ਆਪਾਂ ਤੁਹਾਡੇ ਨਾਲ ਸਾਂਝ ਪਾਈਏ ਕੁਝ ਖਬਰਾਂ ਦੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਡੀਲ ਹੋਣੀ ਸੀ ਅਮੈਰੀਕਾ ਅਤੇ ਕੈਨੇਡਾ ਦੀ, ਟ੍ਰੇਡ ਡੀਲ, ਉਹ ਸਿਰੇ ਨਹੀਂ ਚੜ੍ਹੀ। ਐਂਡ ਮੂਮੈਂਟ ਤੱਕ ਤਾਂ ਹੋ ਰਿਹਾ ਸੀ ਵੀ ਹਾਂਜੀ ਹੋ ਜੂਗਾ ਠੀਕ, ਆਪਸ ਦੇ ਵਿੱਚ ਟੈਰਿਫ ਜਿਹੜੇ 50% ਲਾਉਣ ਦੀ ਗੱਲਬਾਤ ਹੋ ਰਹੀ ਹੈ ਵੀ ਨਹੀਂ ਹੋਊਗਾ, ਨਹੀਂ ਲੱਗੂਗਾ, ਬਟ ਨਹੀਂ, ਇਹ ਜਿਹੜੀ ਡੀਲ ਹੈ, ਟ੍ਰੇਡ ਡੀਲ, ਸਿਰੇ ਨਹੀਂ ਚੜ੍ਹ ਸਕੀ, ਅਤੇ 50% ਦਾ ਟੈਰਿਫ ਅਮੈਰੀਕਾ ਨੇ ਕੈਨੇਡੀਅਨ ਪ੍ਰੋਡਕਟਸ 'ਤੇ ਲਾਉਣ ਦੀ ਗੱਲਬਾਤ ਜਿਹੜੀ ਹੈ ਉਹ ਕਰ ਦਿੱਤੀ ਹੈ। ਔਰ ਜਿਹੜੇ ਟਰੰਪ ਨੇ ਸਮਝੌਤੇ ਦੀਆਂ ਸ਼ਰਤਾਂ ਜਿਹੜੀਆਂ ਉਹ ਬਦਲ ਦਿੱਤੀਆਂ, ਅਤੇ ਮਿਸਟਰ ਮਾਰਕ ਕਾਰਨੀ ਨੇ ਵੀ ਕਿਹਾ ਵੀ ਜਿਹੜੇ ਨਹੀਂ ਮੰਨ ਰਹੇ ਤਾਂ, ਕਿਉਂਕਿ ਫਿਰ ਸਾਡੇ ਬੈਨੀਫਿਟਸ ਵਿੱਚ ਨਹੀਂ ਹੈ ਜੋ ਅਮੈਰੀਕਾ ਦੇ ਮਿਸਟਰ ਡੋਨਲਡ ਟਰੰਪ ਕਹਿ ਰਹੇ ਆ। ਸੋ ਫਿਰ ਇਹਨਾਂ ਨੇ, ਮਾਰਕ ਕਾਰਨੀ ਸਾਹਿਬ ਨੇ ਕਿਹਾ ਵੀ ਨਹੀਂ, ਕੈਨੇਡਾ ਫਸਟ, ਅਤੇ ਅਸੀਂ ਕੈਨੇਡਾ ਨੂੰ ਕਿਸੇ ਦੁਵਿਧਾ ਦੇ ਵਿੱਚ, ਕਿਸੇ ਨੁਕਸਾਨ ਦੇ ਵਿੱਚ ਨਹੀਂ ਪਾਉਣਾ ਹੈਗਾ, ਅਤੇ ਫਿਰ ਉਹ ਟ੍ਰੇਡ ਡੀਲ ਜਿਹੜੀ ਆ ਉਹ ਨਹੀਂ ਹੋ ਸਕੀ। ਅਤੇ ਮਾਰਕ ਕਾਰਨੀ ਸਾਹਿਬ ਨੇ ਜਿਹੜੀ ਇਹਨਾਂ ਦੀ ਟੀਮ ਗਈ ਹੋਈ ਸੀ ਜੀ, ਨੈਗੋਸ਼ੀਏਟਿੰਗ ਟੀਮ, ਉਹਨਾਂ ਨੂੰ ਵਾਪਸ ਬੁਲਾ ਲਿਆ ਕਿ ਓਟਵਾ ਆ ਜਾਓ ਵਾਪਸ, ਅਤੇ ਕੋਈ ਲੋੜ ਨਹੀਂ, ਕੋਈ ਸਮਝੌਤਾ ਜਿਹੜਾ ਹੈਗਾ ਉਹ ਸਿਰੇ ਨਹੀਂ ਚੜ੍ਹਨਾ। ਸੋ ਇਹਦੇ ਵਿੱਚ ਕਹਿੰਦੇ ਕਾਫੀ ਪ੍ਰੋਡਕਟਸ ਹੈਗੇ ਕੈਨੇਡੀਅਨ ਪ੍ਰੋਡਕਟਸ ਜਿਨ੍ਹਾਂ 'ਤੇ 50% ਦਾ ਟੈਰਿਫ ਹੈ ਜਿਹੜਾ ਉਹ ਲੱਗੂਗਾ, ਜਿਵੇਂ ਕਾਰਾਂ ਹੋ ਗਈਆਂ, ਡੈਰੀ ਪ੍ਰੋਡਕਟਸ ਹੋ ਗਏ, ਦੁੱਧ ਨਾਲ ਬਣੀਆਂ ਚੀਜ਼ਾਂ ਜਿਹੜੀਆਂ, ਵਾਈਨ ਹੋ ਗਈ, ਹੌਕੀ ਸਟਿਕਸ, ਸੀਮੈਂਟ ਵਗੈਰਾ। ਸੋ ਕਾਫੀ ਅਸਰ ਵੀ ਪਊਗਾ, ਚਲੋ ਜੇ ਕੈਨੇਡਾ 'ਤੇ ਇਸ ਚੀਜ਼ ਦਾ ਅਸਰ ਪੈਣਾ, ਅਤੇ ਐਜ਼ ਵੈਲ ਐਜ਼ ਅਮੈਰੀਕਾ ਨੂੰ ਵੀ ਵਧੀਆ ਨਹੀਂ ਰਹਿਣਾ, ਕਿਉਂਕਿ ਮਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਜਿਹੜਾ ਟੈਰਿਫ ਹੈ ਅਸੀਂ ਵੀ ਓਨਾ ਹੀ ਲਾਵਾਂਗੇ, ਡੋਲਰ ਟੂ ਡੋਲਰ ਜਿਹੜਾ ਹੈਗਾ ਸਾਡੇ ਵੱਲੋਂ ਵੀ ਟੈਰਿਫ ਹੈ ਜਿਹੜਾ ਉਹ ਲਾਇਆ ਜਾਊਗਾ। ਸੋ ਇਸ ਕਰਕੇ ਕੋਈ ਨਹੀਂ, ਜੇ ਅਮੈਰੀਕਾ ਭੱਜ ਰਿਹਾ ਤਾਂ ਫਿਰ ਕੈਨੇਡਾ ਨੇ ਵੀ ਉਸੇ ਹਿਸਾਬ ਨਾਲ ਭਜਾਉਣਾ। ਸੋ ਕੋਈ ਡੀਲ ਨਹੀਂ ਹੋਈ, ਪਰ ਮਾਰਕ ਕਾਰਨੀ ਸਾਹਿਬ ਨੇ ਜਿਹੜਾ ਇਹ ਸਟੈਪ ਲਿਆ, ਜਿਹੜਾ ਇਹ ਐਕਸ਼ਨ ਲਿਆ, ਬਹੁਤ ਵਧੀਆ ਲਿਆ, ਕਿਉਂਕਿ ਬਹੁਤ ਸਾਰੇ ਪੋਲੀਟੀਕਲ ਪਾਰਟੀਜ਼ ਦੇ, ਚਾਹੇ ਇਹਨਾਂ ਦੀ ਪਾਰਟੀ ਦੇ ਆ, ਚਾਹੇ ਵਿਰੋਧੀ ਪਾਰਟੀਆਂ ਦੇ ਹੈ, ਉਹਨਾਂ ਸਾਰਿਆਂ ਨੇ ਸਰਾਹਨਾ ਕੀਤੀ ਹੈ ਮਿਸਟਰ ਮਾਰਕ ਕਾਰਨੀ ਦੀ, ਕਿ ਜੋ ਕੁਛ ਕੀਤਾ ਇਹਨਾਂ ਨੇ ਸਹੀ ਕੀਤਾ। ਕੈਨੇਡਾ ਦੇ ਹਿੱਤ ਨੂੰ ਅਸੀਂ ਸਭ ਤੋਂ ਪਹਿਲਾਂ ਦੇਖਣਾ, ਇਸ ਕਰਕੇ ਨਹੀਂ ਡੀਲ ਹੋਈ, ਕੋਈ ਗੱਲ ਨਹੀਂ, ਅਤੇ ਜੇ ਸਾਡੇ ਲਈ ਮੁਸ਼ਕਲ ਦਾ ਸਮਾਂ ਹੈਗਾ, ਤਾਂ ਸੌਖਾ ਸਮਾਂ US ਦੇ ਲਈ ਵੀ ਨਹੀਂ ਹੈਗਾ, ਹੈ ਨਾ। ਸੋ ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਬਾਕੀ ਜਿਹੜਾ ਵੀ ਕਦਮ ਮਿਸਟਰ ਮਾਰਕ ਕਾਰਨੀ ਨੇ ਚੁੱਕਿਆ, ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੇ, ਬੜੀ ਸਰਾਹਨਾ ਉਹਦੀ ਹੋ ਰਹੀ ਹੈ, ਪ੍ਰੇਜ਼ ਕਰ ਰਹੇ ਆ ਸਾਰੇ ਵੱਖ ਵੱਖ ਪ੍ਰੋਵਿੰਸਿਸ ਦੇ ਪ੍ਰੀਮੀਅਰ ਸਾਹਿਬ ਅਤੇ ਹੋਰ ਵੱਡੇ ਵੱਡੇ ਲੀਡਰ ਸਾਰੇ ਕਹਿ ਰਹੇ ਆ ਕਿ ਜੋ ਕੁਛ ਕੀਤਾ ਮਿਸਟਰ ਮਾਰਕ ਕਾਰਨੀ ਨੇ ਉਹ ਸਾਡੇ ਕੈਨੇਡਾ ਦੇ ਹਿੱਤ ਵਿੱਚ ਹੀ ਜਾਂਦਾ, ਸੋ ਅਸੀਂ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਸੋ ਵਧੀਆ ਹੋ ਗਿਆ ਜੀ, ਅਤੇ ਬਾਕੀ ਦੇਖਦੇ ਹਾਂ ਹੋਰ ਅਪਡੇਟ ਕੀ ਆਉਂਦੀ ਹੈ, ਉਹਦੇ ਬਾਰੇ ਵੀ ਆਪਾਂ ਤੁਹਾਡੇ ਤੱਕ ਜ਼ਰੂਰ ਸ਼ੇਅਰ ਕਰਾਂਗੇ। ਅਤੇ ਲਓ ਜੀ, ਹੁਣ ਸਾਡੇ ਨਾਲ ਸਾਰਾਂਸ਼ ਜੁੜੇ ਆ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਦੇ ਨਾਲ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰਦੇ ਹਾਂ, ਕਿਉਂਕਿ ਜਿਹੜਾ ਤੁਹਾਨੂੰ ਫੰਡ ਮਿਲ ਰਿਹਾ ਨਾ, ਲੋਨ ਮਿਲ ਰਿਹਾ, ਉਹ ਤੁਹਾਡੇ ਲਈ ਬੜਾ ਫਾਇਦੇਮੰਦ ਹੈ। ਕਿਉਂ? ਕਿਉਂਕਿ ਡਬਲ ਹੋ ਚੁੱਕਿਆ, ਪਹਿਲਾਂ ਜਿੰਨਾ ਤੁਹਾਨੂੰ ਲੋਨ ਮਿਲਣਾ ਸੀਗਾ ਉਹ ਤੋਂ ਡਬਲ ਹੋ ਗਿਆ ਹੁਣ। ਸੋ ਇਹ ਤੁਹਾਡੇ ਇਹ ਵੀ ਤੁਹਾਡੇ ਹਿੱਤ 'ਚ ਜਾਂਦਾ ਹੈ, ਸੋ ਉਹਦੇ ਨਾਲ ਤੁਹਾਨੂੰ ਬੈਨੀਫਿਟ ਹੋਊਗਾ। ਸਾਰਾਂਸ਼ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ, ਸਬੀਨ ਜੀ।
0: ਜੀ ਜੀ, ਕੀ ਹਾਲ ਚਾਲ?
1: ਵਧੀਆ ਜੀ, ਵਧੀਆ, ਤੁਸੀਂ ਦੱਸੋ ਜੀ।
0: ਜੀ ਬਹੁਤ ਵਧੀਆ। ਤੇ ਲਓ ਜੀ, ਬਿਲਕੁਲ ਜਿਹੜਾ ਲੋਨ ਡਬਲ ਹੋ ਗਿਆ ਉਹਦੇ ਬਾਰੇ ਥੋੜੀ ਜਿਹੀ ਦੋ ਜਾਣਕਾਰੀ, ਕਿੰਨਾ ਕੁ ਡਬਲ ਹੋ ਗਿਆ?
1: ਹਾਂਜੀ, ਸੋ ਇਸਮੇ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ ਇਨ 8 ਸਾਲ ਸੇ ਹਮ ਐਜੂਕੇਸ਼ਨ ਕੰਸਲਟਿੰਗ ਮੇ ਡੀਲ ਕਰਤੇ ਹੈ, ਗਵਰਨਮੈਂਟ ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਮੇ ਹੀ ਹਮ ਡੀਲ ਕਰਤੇ ਹੈ। ਇਸ ਤੋਂ ਮਤਲਬ ਆਪਕੋ ਜੋ ਆਪ ਸਕਿੱਲ ਡਿਵੈਲਪ ਕਰਤੇ ਹੋ, ਗਵਰਨਮੈਂਟ ਆਪਕੋ ਆਪਕੇ ਖਾਤੇ ਮੇ 50,000 ਸੇ 1,70,000 ਡਾਲਰ ਕਾ ਇੰਟਰੈਸਟ ਫ੍ਰੀ 0% ਪੇ ਮਤਲਬ ਲੋਨ ਦੇਤੀ ਹੈ, ਬਿਨਾਂ ਗਾਰੰਟੀ ਕੇ, ਬਿਨਾਂ ਕ੍ਰੈਡਿਟ ਚੈੱਕ ਕੇ। ਆਪਕਾ ਸਕੋਰ ਅਗਰ 0 ਵੀ ਆਪ ਤੋ ਪੇ ਐਲੀਜੀਬਲ ਹੈ, ਪੀਛੇ ਨਾ ਰਹੀਏ, ਯੇ ਲੋਨ ਹਾਸਿਲ ਕਰੇ। ਇਸਕੀ ਪੇਮੈਂਟ ਵੀ 2.5 ਸਾਲ ਬਾਅਦ ਸਟਾਰਟ ਹੋਤੀ ਹੈ, ਔਰ ਬਹੁਤ ਕਮ ਵਿਆਜ ਹੋਤਾ ਹੈ ਇਸਕਾ, 2.5% ਪੂਰੇ ਸਾਲ ਕਾ, 2.5 ਸਾਲ ਬਾਅਦ ਵੀ। ਪੀਛੇ ਨਾ ਰਹੀਏ, ਸਭ ਲੈ ਚੁੱਕੇ, ਆਪ ਵੀ ਪੀਛੇ ਨਾ ਰਹੀਏ, ਸਕਿੱਲ ਵੀ ਡਿਵੈਲਪ ਕਰੇ, ਫੰਡਿੰਗ ਵੀ ਹਾਸਿਲ ਕਰੇ।
0: ਐਲੀਜੀਬਿਲਟੀ ਬਤਾਏ ਜਰਾ, ਕੌਣ ਕੌਣ ਐਲੀਜੀਬਲ ਹੈ ਇਸਕੇ ਲੀਏ, ਕੌਣ ਅਪਲਾਈ ਕਰ ਸਕਤਾ?
1: ਹਾਂਜੀ, ਸੋ ਕੋਈ ਏਜ ਲਿਮਿਟ ਨਹੀਂ ਹੈ, ਪਹਿਲੀ ਬਾਤ ਇਸਕੇ ਅੰਦਰ। ਆਪ ਹਾਊਸ ਵਾਈਫ ਹੈ, ਆਪ 75 ਈਅਰਸ ਕੇ ਹੈ, ਆਪ ਊਬਰ ਡਰਾਈਵਰ ਹੈ, ਇੰਪਲੋਇਡ ਹੈ, ਸੈਲਫ ਇੰਪਲੋਇਡ ਹੈ, ਅਨਇੰਪਲੋਇਡ ਹੈ, ਆਪ PR ਸਿਟੀਜ਼ਨ, PR ਪ੍ਰੋਟੈਕਟਿਡ ਪਰਸਨ ਆਪ ਹੋਣੇ ਚਾਹੀਏ, ਔਰ ਲਾਈਕ ਆਪਕੀ ਅਗਰ ਫੈਮਿਲੀ ਇਨਕਮ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $100,000 ਹੈ, ਤੋ ਆਪਕੋ ਇਸਕਾ ਜ਼ਿਆਦਾ ਫਾਇਦਾ ਹੈ। ਆਪ ਲਾਈਕ ਆਸਾਨ ਸੇ ਕੋਰਸਿਸ ਕਰਤੇ, 2 ਸੇ 3 ਘੰਟੇ ਮੰਡੇ ਟੂ ਫਰਾਈਡੇ ਫੁਲੀ ਆਨਲਾਈਨ, ਕੁਛ ਕੋਰਸਿਸ ਮੇ ਟੀਚਰ ਵੀ ਨਹੀਂ ਹੈ, ਤੋ ਵੋ ਤੋ ਔਰ ਵੀ ਆਸਾਨ ਹੈ। ਔਨ ਅਦਰ ਹੈਂਡ ਆਪਕੋ ਗਵਰਨਮੈਂਟ ਲੋਨ ਦੇਤੀ ਹੈ 0% ਪੇ ਬਿਨਾਂ ਗਾਰੰਟੀ ਕੇ, ਆਪਕੇ ਖਾਤੇ ਮੇ ਡਾਇਰੈਕਟ ਇਹ ਪੈਸੇ ਆਤੇ ਹੈਂ, ਫੈਮਿਲੀ ਆਫ 4 ਕੋ, ਤੋ ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਉਤਨਾ ਜ਼ਿਆਦਾ ਬੈਨੀਫਿਟ ਆਪਕੋ ਆਤਾ ਹੈ। ਕਾਲ ਕਰੇ ਅਭੀ, ਅਸੈਸਮੈਂਟ ਕਰਾਏ।
0: ਕੋਰਸਿਸ ਕੌਣ ਕੌਣ ਸੇ ਹੈ ਜੋ ਕਿ ਲੋਕ ਇਸਮੇ ਲੈ ਸਕਤੇ ਹੈਂ, ਆਪਣੇ ਆਪ ਕੋ ਐਨਰੋਲ ਕਰ ਸਕਤੇ ਹੈਂ? ਈਜ਼ੀ ਹੈ ਕਿ ਮੁਸ਼ਕਿਲ ਹੈ?
1: ਓਕੇ ਜੀ, ਹਮ ਸਿਰਫ ਆਸਾਨ ਸਹੀ ਕੋਰਸਿਸ ਮੇ ਡੀਲ ਕਰਤੇ ਹੈਂ, ਲਾਈਕ ਬਿਜ਼ਨਸ ਦਾ ਕੋਰਸ ਹੋ ਗਿਆ, ਅਕਾਊਂਟਿੰਗ ਦਾ ਹੋ ਗਿਆ, ਆਸਾਨ, ਫੁਲੀ ਆਨਲਾਈਨ, ਨੋ ਐਗਜ਼ਾਮਸ, ਈਜ਼ੀ ਅਸਾਈਨਮੈਂਟ, ਤੋ ਮਤਲਬ ਆਪਕੇ ਪਾਸ ਸਕਿੱਲ ਵੀ ਆ ਗਈ, ਸਰਟੀਫਿਕੇਟ ਵੀ ਆ ਗਿਆ, ਡਿਪਲੋਮਾ ਵੀ ਆ ਗਿਆ। ਔਨ ਅਦਰ ਹੈਂਡ ਆਪਕੇ ਪਾਸ 50,000 ਸੇ 1,70,000 ਕਾ ਲੋਨ ਬਿਨਾਂ ਗਾਰੰਟੀ ਕੇ ਆਇਆ, ਬਤਾਈਏ ਜੀ ਕੌਣ ਸਾ ਬੈਂਕ ਆਪਕੋ ਗਾਰੰਟੀ ਕੇ ਬਿਨਾਂ ਲੋਨ ਦੇਗਾ, ਹਨਾ? ਆਪ ਰੀਫਾਈਨੈਂਸਿੰਗ ਕਰਾਏਂਗੇ, ਐਡਿਟਿੰਗ ਕਰਾਏਂਗੇ, ਕਾਗਜ਼ੋ ਮੇ ਤੋ ਆਪਸੇ ਕਮਿਸ਼ਨ ਲੇਂਗੇ, ਇਤਨੇ ਬੜੇ ਅੱਜ ਕੱਲ੍ਹ ਰੀਫਾਈਨੈਂਸਿੰਗ ਹੋ ਵੀ ਨਹੀਂ ਰਹੀ ਹੈ, ਇਤਨੇ ਦਾਖਲੇ ਲੱਗਤੇ ਉਸ ਕਾਮ ਮੇ, ਇਤਨਾ ਥੱਪਾ ਲੱਗਤਾ ਡਾਕੂਮੈਂਟ ਕਾ, ਯਹਾਂ ਪੇ ਆਪਕੇ ਡਾਕੂਮੈਂਟ ਵੀ ਕਿਆ ਲੱਗਤੇ ਹੈਂ, ਆਪਕਾ ਐਨਓਏ, ਆਪਕੇ ਬੱਚੋ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਕਿਉਂ ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਆਪਕੋ, ਪੀਛੇ ਨਾ ਰਹੀਏ, ਇਸੇ ਬੜੀ ਅਪਰਚੁਨਿਟੀ ਕਭੀ ਨਹੀਂ ਆਏਗੀ, ਹਰ 2 ਸਾਲ ਮੇ ਪਾਲਿਸੀ ਚੇਂਜ ਹੋਤੀ ਹੈ, ਅਭੀ ਐਨਰੋਲ ਕਰੇ, ਫੰਡਿੰਗ ਪੂਰੀ ਹਾਸਿਲ ਕਰੇ।
0: ਜੈਸੇ ਅਗਰ ਫੈਮਿਲੀ ਆਫ 4 ਹੈ ਉਨਕੇ ਲੀਏ ਕਿਤਨੀ ਫੰਡਿੰਗ ਆ ਜਾਏਗੀ?
1: ਫੈਮਿਲੀ ਆਫ 4 ਮੇ ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਫੁਲੀ ਆਨਲਾਈਨ 2 ਸਾਲ ਕਾ ਕੋਰਸ ਕਰਤੇ ਹੈ, ਤੋ ਉਨਕੋ 1.5 ਲੱਖ ਡਾਲਰ ਤੱਕ ਕੀ ਫੰਡਿੰਗ ਆਤੀ ਹੈ। 2 ਸਾਲ ਤੱਕ ਯੇ ਜੋ ਲੋਨ ਹੈ ਯੇ 0% ਵਿਆਜ ਪੇ ਹੈ, ਪਹਿਲੀ ਬਾਤ। ਨੰਬਰ 2, ਬਿਨਾਂ ਕ੍ਰੈਡਿਟ ਚੈੱਕ ਕੇ ਹੈ। ਨੰਬਰ 3, ਕ੍ਰੈਡਿਟ ਸਕੋਰ ਆਪਕਾ 0 ਵੀ, ਆਪ ਕਭੀ ਆਪ ਇਸਕੇ ਲਈ ਐਲੀਜੀਬਲ ਹੈ। ਨੰਬਰ 4, 2.5 ਸਾਲ ਬਾਅਦ ਆਪ ਇਸਕੋ ਜੋ ਪ੍ਰੀ ਪੇਮੈਂਟ ਸਟਾਰਟ ਕਰਤੇ ਹੈ, ਤੋ ਇਸਕਾ ਵਿਆਜ 2.5% ਪੂਰੇ ਸਾਲ ਕਾ ਹੈ, ਮਹੀਨੇ ਕਾ ਨਹੀਂ ਹੈ। ਮਤਲਬ $1,00,000 ਪੇ ਸਿਰਫ $2,500 ਵਿਆਜ ਸਾਲ ਕਾ, 15 ਸਾਲ ਮੇ ਆਪ ਇਸੇ ਪੇ ਕਰਤੇ ਹੈ, ਨਹੀਂ ਪੇ ਕਰ ਪਾ ਰਹੇ, ਆਪ ਗਵਰਨਮੈਂਟ ਕੋ ਕਾਲ ਲਗਾਤਾ, ਆਪਕਾ ਲੋਨ ਵਿਦ ਇੰਟਰੈਸਟ ਡੈਫਰ ਹੋ ਜਾਤਾ ਹੈ। ਇਸਲੀਏ ਪੀਛੇ ਨਾ ਰਹੀਏ, ਸਕਿੱਲ ਹਾਸਿਲ ਕਰੇ, ਫੰਡਿੰਗ ਹਾਸਿਲ ਕਰੇ, ਪ੍ਰੋਪਰ ਆਫਿਸ ਹੈ 8 ਸਾਲ ਸੇ, ਹਰ ਇੰਟਰ ਡੈਰੀ ਪੇ 218 ਐਕਸਪਰਟ ਬੋਲੇ, ਬਟ ਆਪ ਆਫਿਸ ਆਏ, 8 ਸਾਲ ਮੇ ਹਜ਼ਾਰੋਂ ਕੋ ਹੈਲਪ ਕਰ ਚੁੱਕੇ ਹੈ, ਬਾਲ ਸਫੇਦ ਹੋ ਗਏ, ਕੋਈ ਵੀ ਚਲਾਕੀ ਮਿੱਠੀ ਬਾਤੇ ਨਹੀਂ ਹੈ।
0: ਜੋ ਲੋਨ ਜਬ ਰੀਪੇ ਕਰਨਾ ਹੈ ਤੋ ਉਸਕਾ ਇੰਟਰਸਟ ਕਿਤਨਾ ਹੋਗਾ? ਬਹੁਤ ਜ਼ਿਆਦਾ ਹੈ ਕਿ ਹੈ ਹੀ ਨਹੀਂ ਹੈ ਬਿਲਕੁਲ ਵੀ?
1: 2.5% है जी पूरे साल का, 2.5 साल बाद। मतलब आप पैसे को हासिल करते हैं कहीं भी, उसे खर्च करते हैं, चाहे ग्रोसरी करें, गवर्नमेंट आपको डेली लिविंग एक्सपेंसेस कवर करने के लिए रही है, ये नहीं आपको घर लेने के लिए दे रही गवर्नमेंट, आपको गवर्नमेंट दही खर्चे पानी पूरे करने के लिए है। कहीं ना कुछ पैसे को खर्च करें, चाहे ग्रोसरी करें, इन्वेस्ट करें, चाहे घर भी लेने उसके, राइट। बट इसमें गारंटी नहीं है, घर के लोन पे घर उठा लेंगे बैंक वाले, और गाड़ी के लोन पे गाड़ी उठा लेंगे। यहाँ पे गवर्नमेंट अभी किताबें यहाँ पे नहीं उठा रही है, बिना गारंटी के लोन है। ऑफिस आए, कॉल करें, क्विक असेसमेंट कराएं एंड ऑफिस आए, फंडिंग हासिल करें।
0: आपकी फीस कितनी है?
1: काम होने के बाद $199 फ्लैट फीस है। आप मानेंगे हमें, यदि ये चीज बहुत लोगों को पता भी है, राइट, हमें 1.5 साल तो हमें हो गया इसको एडवर्टाइज करते हुए। तो जो लोग सेकेंड ईयर का कोर्स करने के लिए चाहते हैं, वो हमें, हमारा शो सुन के आपके थ्रू हमारे पास राइटर रिटेनर जाते हैं। क्यों? उन्हें पता है हाउ इट वर्क्स, उन्हें पता है हमारी फीस $199 काम होने के बाद है, और उन्होंने पहले किसी को कमीशन दिया होता है मोटा, राइट। हम साफ तरीके से काम कर रहे हैं, कोई भी चलाकी मीठी बातें नहीं है। काम होने के बाद पैसे लेते हैं $200, वो भी वन टाइम फीस, और वो भी आपकी ईमानदारी चेक होती है, हमारी नहीं होती। पीछे ना रहिए, अभी इट्स अ गुड टाइम। 2028 में अगस्त में पॉलिसी चेंज होगी, फंडिंग और गवर्नमेंट कम कर देगी। डबल लोन हासिल करें 50,000 से 1,70,000 तक। कॉल करें, ऑफिस आए,
0: अपने ऑफिस का एड्रेस, अपना फोन नंबर दें ताकि आपको कॉन्टेक्ट करें हमारे लिस्टनर।
1: बिल्कुल जी, ऑफिस एड्रेस है जी 218 एक्सपोर्ट बुलेवर्ड, हर एंडरी डेरी पे, और नंबर आप हमारा नोट करें 437-264-3175। तुम हमें भी कॉल करो, एस्टिमेट लो, देन क्विक असेसमेंट करा के ऑफिस आओ। 437-264-3175, 437-264-3175। बैच स्टार्ट है वेडनेसडे को, इसके बाद आपका नंबर 1 से 2 महीने बाद आएगा। अभी एनरोल करें, अभी फंडिंग हासिल करें। 437-264-3175, 437-264-3175, 437-264-3175।
0: जी बिल्कुल जी, नंबर तुसी एक बार फिर ले लो। सरांश नागपाल नाल तुसी गलबात करनी यूनी ग्लोबल एडवाइजरी इंक तो, ये थानू बहुत वधिया जिहड़ा लोन है जी वह दवा रहे हैं। हुण लोन जिहड़ा डबल हो गया पहला नालों ज़्यादा, सो फायदा चुको। तुसी नंबर नोट कर लो 437-264-3175, 437-264-3175। थैंक यू सरांश।
1: जी
0: बहुत बहुत धन्यवाद। बिल्कुल जी, नंबर एक बार फिर ला लो 437-264-3175, 437-264-3175, 437-264-3175 ते तुसी गलबात जिहड़ी है वह कर सकते हो यूनी ग्लोबल एडवाइजरी इंक तो। सो लो जी, गल्लां बातां थोड़े नाल कर रहे हैं, 10:25 हो चुके हैं। तो लो जी, एक ना जिवें हुण चलो ट्रेड डील की आपां ने गलबात की है, एक जिहड़ी ब्रेकिंग न्यूज़ ही आपां कह सकते हैं, वधिया न्यूज़ है यह, जिहड़े कि मिस्टर इमरान खान दे लई है। सो मिस्टर इमरान खान देखो जेल विच बंद किते हुए है। सो जेल विच बंद किते हुए है, तो जे आपां देखिए, मैं भी यही सोच रही सी भी देखो क्रिकेटर रहे आ, वो पाकिस्तान क्रिकेट टीम दे कैप्टन रहे आ, वर्ल्ड कप उन्होंने जिताया, प्राइम मिनिस्टर रहे आ, बड़े वधिया उन्होंने काम किते आ एज ए प्राइम मिनिस्टर। पर जिहड़ियां ओपोजिशन पार्टियां होंदियां ना, जिन्हां दे कोल फिर पावर आ जांदी आ, ਉਹ ਆਪਣਾ ਜਲਵਾ ਦਿਖਾਉਂਦੀਆਂ ਫਿਰ ਜਦੋਂ। ਔਰ ਪਾਕਿਸਤਾਨ ਦੇ ਵਿੱਚ ਤਾਂ ਇਹ ਬੜਾ ਆਪਾਂ ਨੂੰ ਸੁਣਨ ਨੂੰ ਮਿਲਦਾ ਕਿ ਜਿਹੜੇ ਪਾਵਰ 'ਚ ਪਾਰਟੀ ਹੈ ਨਾ, ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਹੁੰਦਾ, ਜਿਹੜੀ ਪਾਰਟੀ ਨੇ, ਜਿਹੜੇ ਪ੍ਰਾਈਮ ਮਿਨਿਸਟਰ ਨੇ, ਅਤੇ ਬਸ ਫਿਰ ਉਹਦੇ ਮਗਰ ਪਏ ਰਹਿੰਦੇ ਆ। ਸੋ ਇੱਦਾਂ ਹੀ ਹੁਣ ਮਿਸਟਰ ਇਮਰਾਨ ਖਾਨ ਦੇ, ਚਲੋ ਜੋ ਵੀ ਉਹਨਾਂ 'ਤੇ ਇਲਜ਼ਾਮ ਲੱਗੇ ਆ ਠੀਕ ਹੈ, ਉਸ ਹਿਸਾਬ ਨਾਲ ਉਹਨਾਂ ਨੂੰ ਜੇਲ 'ਚ ਜੇ ਰੱਖਿਆ ਵੀ ਗਿਆ, ਪਰ ਜੇ ਉਹਨਾਂ ਨੂੰ ਕੋਈ ਮੈਡੀਕਲ ਚਾਹੀਦੀ ਹੈ, ਜਿਹੜੀ ਹੋਸਪਿਟਲ ਤੋਂ ਡਾਕਟਰ ਆਉਣ, ਜਾਂ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਇਹਨਾਂ ਨੂੰ ਹੋਸਪਿਟਲ ਜਿਹੜਾ ਹੈ ਭਰਤੀ ਕਰਾਇਆ ਜਾਣਾ ਚਾਹੀਦਾ, ਉੱਥੇ ਇਹਨਾਂ ਦਾ ਇਲਾਜ ਹੋਊਗਾ, ਉਹ ਵੀ ਦੇਖੋ ਕਿੰਨੀ ਛੇਤੀ ਛੇਤੀ ਲੈ ਵੀ ਗਏ, ਵਾਪਸ ਜੇਲ੍ਹ 'ਚ ਵੀ ਵਾਪਸ ਪਾ ਦਿੱਤਾ ਲਿਜਾ ਕੇ, ਹੈ ਨਾ। ਸੋ ਹੁਣ ਕੀ ਹੋਇਆ, ਹੁਣ ਜਿਹੜੇ ਵਰਲਡ ਵਾਈਡ ਕੈਪਟਨਸ ਹੈਗੇ ਕ੍ਰਿਕਟ ਟੀਮਸ ਦੇ ਵੱਖੋ ਵੱਖਰੇ ਕੰਟਰੀਜ਼ ਦੇ, ਉਹਨਾਂ ਨੇ ਜਿਹੜਾ ਹੁਣ ਜੱਦੋ ਜਹਿਦ ਕੀਤੀ ਥੋੜ੍ਹੀ ਜਿਹੀ, ਸੋ ਇਹ ਵਧੀਆ ਕਦਮ ਜਿਹੜਾ ਉਹਨਾਂ ਨੇ ਚੱਕਿਆ। ਸੋ 21 ਫਾਰਮਰ ਕੈਪਟਨਸ ਹੈ ਅਰਾਊਂਡ ਦਾ ਵਰਲਡ, ਜਿਵੇਂ ਸੁਨੀਲ ਗਵਾਸਕਰ ਹੋ ਗਏ, ਕਪਿਲ ਦੇਵ ਹੋ ਗਏ, ਇੱਦਾਂ ਹੀ ਹੋਰ ਬਹੁਤ ਸਾਰੇ ਮੈਂ ਨਾਮ ਦੱਸਾਂਗੀ ਤੁਹਾਨੂੰ। ਸੋ ਉਹਨਾਂ ਨੇ ਜਿਹੜਾ ਹੈਗਾ ਇੱਕ ਨਾ ਲੈਟਰ ਬਣਾਇਆ, ਜਿਹੜੇ ਇਹ 21 ਫਾਰਮਰ ਕੈਪਟਨਸ ਹੈਗੇ ਅਰਾਊਂਡ ਦਾ ਵਰਲਡ ਉਹਨਾਂ ਨੇ, ਔਰ ਉਹ ਜਿਹੜਾ ਲੈਟਰ ਹੈਗਾ ਉਹ ਲਿਖਿਆ ਹੈਗਾ ਉਹਨਾਂ ਨੇ ਜਿਹੜੇ ਕਰੰਟ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਹੈ ਸ਼ਾਹਬਾਜ਼ ਸ਼ਰੀਫ, ਉਹਨਾਂ ਨੂੰ ਲੈਟਰ ਲਿਖਿਆ ਔਰ ਅਪੀਲ ਕੀਤੀ ਹੈ। ਕਹਿੰਦੇ ਵੀ ਸਾਡਾ ਜਿਹੜੀ ਸਿਆਸਤ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਅਸੀਂ ਸਿਰਫ ਐਜ਼ ਏ ਜਿਹੜੇ ਕ੍ਰਿਕਟਰ ਰਹੇ ਆ, ਉਹ ਕ੍ਰਿਕਟ ਟੀਮ ਦੇ ਕੈਪਟਨ ਰਹੇ ਆ, ਔਰ ਉਸ ਬੇਸ ਦੇ ਉੱਪਰ ਅਸੀਂ ਜਿਹੜੇ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਦਾ ਇਲਾਜ ਕਰਾਓ, ਜਿਹੜੀ ਪ੍ਰੋਬਲਮ ਉਹਨਾਂ ਨੂੰ ਹੈਗੀ ਆ। ਜਿਵੇਂ ਆਪਾਂ ਕਹਿੰਦੇ ਨਾ ਹਿਊਮਨ ਹੋਣ ਦੇ ਨਾਤੇ, ਇੱਕ ਹਿਊਮੈਨਿਟੀ ਦੇ ਪੱਖ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇੱਕ ਤਾਂ ਉਹਨਾਂ ਦੇ ਘਰਦਿਆਂ ਨੂੰ ਮਿਲਣ ਦਿਓ ਉਹਨਾਂ ਨੂੰ, ਕਿਉਂਕਿ ਆਪਾਂ ਸੁਣ ਰਹੇ ਹਾਂ ਉਹਨਾਂ ਦੀਆਂ ਸਿਸਟਰਸ ਕਿੰਨੀਆਂ ਜੱਦੋਜਹਿਦ ਕਰ ਰਹੀਆਂ, ਮਿਲਣ ਨਹੀਂ ਦੇ ਰਹੇ, ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ, ਉਹਨਾਂ ਨੂੰ ਮੈਡੀਕਲ ਸਹੂਲਤ ਦੀ ਲੋੜ ਹੈ, ਉਹ ਨਹੀਂ ਉਹਨਾਂ ਨੂੰ ਦਿੱਤੀ ਜਾ ਰਹੀ, ਉਹਨਾਂ ਦੀ ਅੱਖ ਦੇ ਵਿੱਚ ਪ੍ਰੋਬਲਮ ਹੈ ਅਤੇ ਉਹ ਨਹੀਂ ਉਹਨਾਂ ਦੀ ਸੁਣਵਾਈ ਹੋ ਰਹੀ, ਹੈ ਨਾ। ਸੋ ਅੰਦਰ ਪਤਾ ਨਹੀਂ ਉਹਨਾਂ ਨਾਲ ਕਿਵੇਂ ਬਿਹੇਵ ਕੀਤਾ ਜਾਂਦਾ ਹੋਣਾ, ਕਿਵੇਂ ਖਾਣ ਪੀਣ ਨੂੰ ਦਿੱਤਾ ਜਾਂਦਾ ਹੋਣਾ, ਕੀ ਕਰਦੇ ਹੋਣੇ ਆ। ਸੋ ਇਹ ਇੱਕ ਵਧੀਆ ਜਿਹੜਾ ਕਦਮ ਹੈ ਉਹਨਾਂ ਨੇ ਚੁੱਕਿਆ, ਜਿਹੜੇ ਸਾਰੇ ਵਰਲਡ ਵਾਈਡ ਜਿਹੜੇ ਕ੍ਰਿਕਟ ਟੀਮ ਦੇ ਕੈਪਟਨ ਰਹਿ ਚੁੱਕੇ ਆ, ਜਿਹਦੇ ਵਿੱਚ ਸੁਨੀਲ ਗਵਾਸਕਰ ਹੈ, ਕਪਿਲ ਦੇਵ ਹੈ ਅਤੇ ਹੋਰ ਬਹੁਤ ਸਾਰੇ ਜਿਹੜੇ ਹੋਰ ਅਰਾਊਂਡ ਦਾ ਵਰਲਡ ਜਿਹੜੇ ਕੈਪਟਨਸ ਹੈਗੇ ਹੋਰ ਕੰਟਰੀਜ਼ ਦੇ, ਮੈਂ ਉਹਨਾਂ ਦੇ ਨਾਮ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਗੀ। ਸੋ ਉਹਦੇ ਵਿੱਚ ਆ ਜਾਂਦਾ ਜੀ, ਜਿਵੇਂ ਆਪਾਂ ਕਹਿ ਸਕਦੇ ਹਾਂ ਸੁਨੀਲ ਗਵਾਸਕਰ ਸਾਹਿਬ ਹੈਗੇ, ਕਪਿਲ ਦੇਵ, ਕਲਾਈਵ ਲੋਇਡ, ਐਲਾਨ ਬਾਰਡਰ, ਗ੍ਰੈਗ ਸ਼ਪੇਲ, ਅਯਾਨ ਸ਼ਪੇਲ, ਜੌਨ ਰਾਈਟ, ਡੇਵਿਡ ਗੋਇਰ, ਇਹਨਾਂ ਸਾਰਿਆਂ ਨੇ ਇਹ ਲੈਟਰ ਜਿਹੜਾ ਹੈਗਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਬਈ ਤੁਸੀਂ ਇਹਨਾਂ ਦਾ ਰੱਖੋ ਧਿਆਨ, ਇਹਨਾਂ ਨੂੰ ਜਿਹੜੀ ਮੈਡੀਕਲ ਸਹੂਲਤ ਦੇਣੀ ਬਣਦੀ ਹੈ ਉਹ ਤੁਸੀਂ ਦਿਓ। ਸੋ ਇਹ ਇੱਕ ਵਧੀਆ ਸਟੈਪ ਉਹਨਾਂ ਨੇ ਚੱਕਿਆ, ਉਹ ਕਹਿੰਦੇ ਸਾਡਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਬਟ ਤੁਸੀਂ ਉਹਨਾਂ ਦੀ ਐਜ਼ ਏ ਕ੍ਰਿਕਟਰ ਜਿਹੜਾ ਕਿ ਵਰਲਡ ਵਾਈਡ ਉਹਨਾਂ ਨੇ ਦੇਖੋ ਆਪਣਾ ਨਾਮਣਾ ਖੱਟਿਆ ਤੇ ਤੁਸੀਂ ਉਹਦੇ ਨਾਲ ਉਹਨਾਂ ਨਾਲ ਕੀ ਬਿਹੇਵ ਕਰ ਰਹੇ ਹੋ। ਸਾਡੇ ਨਾਲ ਇੱਕ ਕਾਲਰ ਜੁੜਿਆ, ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਹਿਣ ਜੀ, ਕੈਸੀ ਹੈ ਆਪ?
0: ਜੀ ਸਰ ਅੱਛੇ ਹੈ, ਆਪ ਸੁਣਾਏ?
1: ਮੈਂ ਠੀਕ ਹੂੰ ਬਫਜ਼ਲੇ ਤਾਲਾ। ਮੇਰਾ ਇਹ ਕਹਿਣਾ ਹੈ, ਆਪ ਇਮਰਾਨ ਕੀ ਬਾਤ ਕਰੇ ਯਾ ਟਰੰਪ ਕੀ ਬਾਤ ਕਰੇ, ਪਹਿਲੇ ਇਮਰਾਨ ਕੀ ਕਰ ਲੇਤੇ ਹੈਂ। ਮੈਂ ਇਨਕੋ ਹਮੇਸ਼ਾ ਜਬ ਸੇ ਯੇ ਜੇਲ ਮੇਂ ਗਏ ਹੈ, ਜਿਸ ਰੇਡੀਓ ਪੇ ਵੀ ਮੈਂ ਮੀਨ ਕੇ ਬਾਰੇ ਮੇਂ ਬਾਤ ਕਰ ਰਹਾ ਹੂੰ, ਯਹੀ ਬੋਲਾ ਹੂੰ ਕਿ ਯੇ ਆਦਮੀ ਨੈਨਸਨ ਮੰਡੇਲਾ ਆਫ ਪਾਕਿਸਤਾਨ ਹੈ। ਮੈਂ ਕਿਉਂ ਨਾਮ ਲੇਤਾ ਹੂੰ ਨੈਨਸਲ ਕਾ, ਇਸ ਲਈ ਕਿ ਉਨਕੋ ਵੀ ਬਗੈਰ ਕਿਸੀ ਤਿੱਬੀ ਇਮਦਾਦ ਕੇ, ਤਿੱਬੀ ਇਮਦਾਦ ਯਾਨੀ ਚਿਕਿਤਸਾ ਹੈਲਥ ਵਗੈਰਾ ਕਾ ਕੋਈ ਪ੍ਰਬੰਧ ਨਹੀਂ ਥਾ ਜੇਲ ਮੇਂ। ਉਨਕੀ ਵੀ ਏਕ ਆਂਖ ਮੁਤਾਸਿਰ ਹੋ ਗਈ ਥੀ, ਮੁਤਾਸਿਰ ਯਾਨੀ ਅਫੈਕਟਡ ਹੋ ਗਈ ਥੀ ਮੋਤੀਆਬਿੰਦ ਵਗੈਰਾ ਸੇ। ਅਬ ਮੇਰਾ ਯੇ ਬੋਲਣਾ ਹੈ, ਸ਼ਹਿਬਾਜ਼ ਸ਼ਰੀਫ ਹੋ, ਚਾਹੇ ਆਸਿਮ ਮੁਨੀਰ ਹੋ, ਯਾ ਦੁਨੀਆ ਕਾ ਕੋਈ ਬਹੁਤ ਬੜਾ ਤੁਰਮਚੀ ਹੋ, ਰਹਿਣੇ ਦੋ, ਇਨਸਾਨੀਅਤ ਤੋ ਜਾਣੇ ਦੀਜੀਏ, ਉਸਕੇ ਕ੍ਰਿਕਟ ਕੋ ਵੀ ਜਾਣੇ ਦੀਜੀਏ। ਮੇਰੇ ਏਕ ਸਵਾਲ ਕਾ ਜਵਾਬ ਨਾ ਆਸਿਮ ਦੇ ਸਕਤੇ ਨਾ ਸ਼ਹਿਬਾਜ਼ ਦੇ ਸਕਤੇ, ਵੋ ਕਿਆ, ਜਬ ਵੀ ਕੋਈ ਪ੍ਰਾਈਮ ਮਿਨਿਸਟਰ ਬਣਤਾ ਹੈ, ਚਾਹੇ ਇੰਡੀਆ ਮੇਂ ਹੋ, ਪਾਕਿਸਤਾਨ ਮੇਂ ਹੋ, ਕੈਨੇਡਾ ਮੇਂ ਹੋ, ਜਬ ਵੋ ਰਿਟਾਇਰ ਹੋ ਜਾਤਾ ਹੈ ਤੋ ਉਸਕੋ ਪੈਨਸ਼ਨ ਦੀ ਜਾਤੀ ਹੈ, ਮਰੇ ਦਮ ਤੱਕ ਦੀ ਜਾਤੀ ਹੈ। ਇਹ ਕਿਉਂ ਪੁੱਛਣਾ ਕਿ ਏਜ਼ਾਜ਼ ਹੈ ਉਸਕਾ, ਯਾਨੀ ਇੱਕ ਮਖਾਮ ਹੈ, ਇੱਕ ਅਹੁਦਾ ਥਾ ਉਸਕਾ, ਆਪ ਉਸਕੀ ਪੈਨਸ਼ਨ ਨਹੀਂ ਬੰਦ ਕਰ ਸਕਤੇ, ਆਪ ਉਸਕਾ ਇਲਾਜ ਬੰਦ ਕਰ ਰਹੇ, ਯੇ ਮੇਰੇ ਸਮਝ ਮੇਂ ਨਹੀਂ ਆਤਾ। ਇੱਕ ਦੋ ਗੋੜੀ ਕੀ ਚੀਜ਼ ਸਮਝ ਮੇਂ ਨਹੀਂ ਆਤੀ, ਇਤਨੇ ਬੜੇ ਬੜੇ ਜ਼ਹੀਨ ਹੈ, ਕੋਈ ਯੇ ਦਲਾਇਲ ਨਹੀਂ ਦੇਤਾ ਅਦਾਲਤ ਮੇਂ ਕਿ ਭਾਈ ਇਸ ਬੰਦੇ ਕੀ ਪੈਨਸ਼ਨ ਬੰਦ ਕਰ ਸਕਤੇ ਆਪ, ਨਹੀਂ ਕਰ ਸਕਤੇ ਜੀ, ਯੇ ਤੋ ਆਇਨ ਮੇਂ ਕਾਨੂੰਨ ਮੇਂ ਹੈ, ਜ਼ਰਾ ਗੌਰ ਕਰੀਏ ਆਪ। ਤੋ ਫਿਰ ਆਪ ਟ੍ਰੀਟਮੈਂਟ ਅਗਰ ਪ੍ਰਾਈਵੇਟ ਹਾਸਪਿਟਲ ਮੇਂ ਹੋ ਰਹਾ ਤੇ ਉਸ ਪੇ ਇਤਜਾਜ ਹੈ, ਉਸ ਪੇ ਇਖਤਲਾਫ ਹੈ ਕਿ ਭਾਈ ਕਿਉਂ ਆਮ ਮੁਜਰਿਮੋ ਕੋ ਵੀ ਦੇਣਾ ਚਾਹੀਏ, ਆਮ ਮੁਜਰਿਮੋ ਕੋ ਕਿਉਂ ਗਵਰਨਮੈਂਟ ਮੇਂ ਦੇਤੇ, ਪ੍ਰਾਈਵੇਟ ਮੇਂ ਨਹੀਂ ਦੇਤੇ, ਇਨਕੋ ਵੀ ਗਵਰਨਮੈਂਟ ਮੇਂ ਦਿਓ। ਅਰੇ ਆਮ ਮੁਜਰਿਮ ਸੇ ਮਿਲਾ ਰਹੇ ਯਾਰ ਉਸ ਆਦਮੀ ਕੋ, ਯੇ ਤੁਮੇ ਵਰਲਡ ਕੱਪ ਲਾ ਕੇ ਦਿਆ ਜੈਸਾ ਆਪ ਅਭੀ ਬਤਾਏ ਬਹਿਣ ਜੀ, ਤੋ ਤੁਮ ਤੋ ਇਸਕੋ ਇੱਕ ਵੋ ਚਾਏ ਕਾ ਕੱਪ ਵੀ ਨਹੀਂ ਪਿਲਾ ਰਹੇ, ਇੱਕ ਹੱਦ ਹੋਤੀ ਨਾ ਯਾਰ। ਇਮਰਾਨ ਖਾਨ ਕੀ ਸਬਸੇ ਤਕਲੀਫ ਦੇ ਬਾਤ ਯਹੀ ਹੈ, ਇੱਕ ਹੀ ਕਸੂਰ ਹੈ ਉਸਕਾ, ਯਾਦ ਰੱਖ ਲੀਜੀਏਗਾ, ਅਗਰ ਇਮਰਾਨ ਖਾਨ ਕਾ ਮੈਂ ਮੁਸ਼ੀਰ ਆਲਾ ਹੁਆ ਯਾਨੀ ਐਡਵਾਈਜ਼ਰ ਹੁਆ
2: जिस तरह मनमोहन सिंह साहब यूएई के थे, तो टच नहीं कर सकते इमरान खान को, ऐसे ऐसे पॉइंट्स है मेरे पास, मगर क्या करूं, मेरी कोई रसद नहीं है, ना मैं इन लोगों के साथ कोई तरह की हेल्प कर सकता हूं, मगर मैं बता तो सकता हूं क्या हो रहा। वो ये कि इमरान की सबसे बड़ी गलती ये है कि वो बंदा किसी को नहीं खाने देता, बस ये तकलीफ होती। मिलिट्री बोलती मेरा हिस्सा मेरे पास पहुंच जाना चाहिए, ऑपोजिशन कहता मेरा हिस्सा मेरे पास आना चाहिए, इमरान खान कहता है मुझे किसी का हिस्सा नहीं चाहिए, मुझे किसी का हिस्सा नहीं चाहिए, मैं तो करोड़ों रुपए को लात मार के मैं तुम्हारे पास आ गया खिदमत करने के लिए, तुमको सुधारने के लिए आया हूं। मैं कह रहा हूं कि भाई खाओ, खाने में इतराज नहीं है, मगर एक प्लेट खाओ। तुम कह रहे जी पूरा देखा पूरा लंगर खाऊंगा मैं, तो ये तो झूठ है, गलत है, तुम अपने आप को धोखा दे रहे, यह इख्तलाफ हो गया, बस इतनी सी बात है। वरना बोलते वो तोशा खाना, ये सब इल्जाम है। इसके ऊपर बड़ा गहरा शेर है हमारे उस्ताद का, ये मतासम ये अदालत तो एक बहाना है, जो तयशुदा है वही फैसला सुनाना है। ऐसा नहीं होता बहन जी कि मैं आपको यहां से उठा के वहां बिठा रहा हूं, वहां से आपकी भी कोई पोजीशन है, आप बोलेंगे यार किथे ले जा रहे हैं मुझे बिला वजह के, क्या मुझसे भी तो पूछो कि आखिर मैं क्या चाहती हूँ। हर बंदे को इख्तियार है नहीं आपसे पूछने का कि भाई आप क्या चाहती हैं। मामली होटल में गए बहन जी, आप बोलते आज मेरा दिल डोसा खाने का हो रहा, मैं राजमा नहीं खाऊंगी, मेरी मर्जी। कोई ये नहीं बोल सकता आपको नहीं जी आज तो तुसी बिरयानी खा लो, आप बोलेंगे क्यों जबरदस्ती कर रहे मेरे से, मेरा दिल है डोसा इडली पूरी खाऊं मैं वही खाऊंगी। ये छोटी सी बात होती हुई भी ऐसा नहीं करना, बिहेव नहीं करना, दुनिया पूरी वॉच कर रही है आपको, फिर आप पे क्या एतबार करेंगे, उसको जाने दीजिए। एक मेरा सवाल है सारी ऑपोजिशन से है, कोई ऑपोजिशन पाकिस्तान का मेरी बात का जवाब नहीं दे सकता, क्योंकि सच बोलता हूं मैं भी इमरान खान की तरह। वो गया चाइना और जर्मनी, इनको एक अस्पताल के इक्विपमेंट भिजवाया, बोला भाई इसमें आप अच्छे अच्छे चीजें करिए, कोविड के टाइम पे आला किस्म की चीजें थे, वो सबको इन्होंने बंद कर दिया और वो अस्पताल खुलने नहीं दिया। तो मैं कह रहा हूं चाइना अगर मैं रहता, जर्मनी मैं रहता, तो बोलता था शहबाज को।

0: तकलीफ होती, कुछ अच्छे काम करो, याद करना। अब ट्रंप भाई पीछे पड़ा हुआ है हमारे, बोलता फ्रांसीसी जबान का कोई प्रोडक्ट मेरे पास नहीं है, ये कितनी गलत बात है। कोई मैं तुसी बोलूं कि तुसी पंजाबी गल नहीं करना सी किसी दे भी नाल, तो आप बोलते पंजाबी तो मेरी माँ बोली है, मैं कैसे नहीं करूंगी। यानी एक बात बता रहा हूँ आपके ऊपर, मुसल्लत करना आप पे, साबित करना आप पे, जो है सो फोर्स करना आपको, ये कहाँ है दुनिया में, ऐसा है कहीं
1: जी?
0: ये सब लोगों को हटाओ, ये पुराने दिमाग के दखियानूसी लोग जो 15-15, 20-20 सालों से आ रहे हैं बैठे हुए, अपना वही सिलसिला चल रहा है, वही पुराना कहावत है पंजाब में, अंधी नगरी चौपट राजा, टका सिर भाजी टका सिर काजा। बंद करो भाजी, बंद करो ये सारे चीजें बोल रहा हूँ मैं, दैट्स ऑल योर ऑनर।
1: जी थैंक यू सर, थैंक यू वेरी मच। बिल्कुल देखो फ्रेंच साडी लैंग्वेज है ना कैनेडा दी, ते कहंदे लै भी फ्रेंच नूं रहण दो, ते दसो भी तुसी दूजे कंट्री दे विच दखलअंदाजी दा मतलब की है, है? ਇਹ ਤਾਂ ਉਹੀ ਡਿਕਟੇਟਰਸ਼ਿਪ ਵਾਲੀ ਗੱਲ ਹੋ ਗਈ ਹੈ, ਜਿਵੇਂ ਡਿਕਟੇਟਰ ਰਾਜੇ ਕਰਦੇ ਆ ਵੀ ਜੋ ਅਸੀਂ ਕਹਿ ਰਹੇ ਹਾਂ ਉਵੇਂ ਕਰੋ, ਜਿਹੜਾ ਕੁਛ ਸਾਨੂੰ ਠੀਕ ਲੱਗਦਾ ਉਹਨੂੰ ਹੀ ਤੁਸੀਂ ਮੰਨਣਾ, ਤੁਸੀਂ ਆਪਣੀ ਮਰਜ਼ੀ ਨਹੀਂ ਕਰਨੀ, ਜਦੋਂ ਕਿ ਡੈਮੋਕ੍ਰੈਟਿਕ ਕੰਟਰੀ ਹੈ ਕੈਨੇਡਾ ਹੈ। ਸੋ ਕਿਵੇਂ ਤੁਸੀਂ ਆਪਣਾ ਅਤੇ ਕਬਜ਼ਾ ਕਰਨਾ ਚਾਹੁੰਦੇ ਹੋ ਜਾਂ ਕਿਵੇਂ ਆਪਣੀਆਂ ਹੀ ਗੱਲਾਂ ਤੁਸੀਂ ਮਨਾਉਣਾ ਚਾਹੁੰਦੇ ਹੋ, ਕਿਉਂਕਿ ਜਦੋਂ ਵੀ ਕੋਈ ਡੀਲ ਵੀ ਹੁੰਦੀ ਹੈ ਨਾ, ਕੋਈ ਟ੍ਰੀਟੀ ਹੁੰਦੀ ਆ, ਉਹਦੇ ਵਿੱਚ ਜਿਹੜੇ ਵੀ ਕੰਟਰੀ ਆ, ਚਾਹੇ ਦੋ ਕੰਟਰੀ ਆ ਜਾਂ ਜ਼ਿਆਦਾ, ਉਹ ਸਾਰੇ ਆਪਣੀ ਆਪਣੀ ਗੱਲ ਰੱਖਦੇ ਆ, ਫਿਰ ਉਹ ਗੱਲ ਨੂੰ ਇੱਕ ਦੂਜੇ ਦੇ ਨੂੰ ਵੀ ਹਾਂਜੀ ਅਸੀਂ ਤੁਹਾਡੀ ਆਹ ਮੰਨ ਰਹੇ ਹਾਂ, ਤੁਸੀਂ ਸਾਡੀ ਆਹ ਗੱਲ ਮੰਨੋ, ਪਰ ਇਹ ਨਹੀਂ ਹੈਗਾ ਵੀ ਜ਼ੋਰ ਜ਼ਬਰਦਸਤੀ ਹੈ। ਸੋ ਇਹ ਵਧੀਆ ਕੀਤਾ ਮਾਰਕਾਨੀ ਸਾਹਿਬ ਨੇ ਕਿਹਾ ਵੀ ਆਪਣੀ ਟੀਮ ਨੂੰ ਵਾਪਸ ਆ ਜਾਓ, ਕੋਈ ਲੋੜ ਨਹੀਂ, ਕੋਈ ਨਹੀਂ ਅਸੀਂ ਦੇਖ ਲਵਾਂਗੇ, ਹੈ ਜੇ ਉਹ ਟੈਰਿਫ ਲਾਉਂਦੇ ਆ ਤਾਂ ਅਸੀਂ ਕਿਹੜਾ ਫਿਰ ਪਿੱਛੇ ਹਟ ਜਾਵਾਂਗੇ। ਅਤੇ ਲਓ ਜੀ ਪ੍ਰੇਮ ਗਿੱਲ ਸਾਹਿਬ ਸਾਡੇ ਨਾਲ ਜੁੜੇ ਆ। ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ।
2: ਇਮਰਾਨ ਖਾਨ ਦੀ ਨਾ ਅਸਲ ਦੇ ਵਿਚ ਨਾ ਜਿਹੜੇ ਵਧੀਆ ਲੀਡਰ ਆ ਨਾ ਦੁਨੀਆਂ ਦੇ ਉੱਤੇ ਜਿੱਥੇ ਵੀ ਹੈਗੇ ਆ, ਉਹਨਾਂ ਦਾ ਜੀਰਾ ਹਰਾਮ ਇਹਨਾਂ ਨੇ ਕੀਤਾ ਆ ਉਹ ਲੋਕਾਂ ਨੇ, ਕਿਉਂਕਿ ਨਾ ਜ਼ਿਆਦਾਤਰ ਜਿਹੜੇ ਆ ਨਾ ਡਿਸਓਨੈਸਟ ਲੀਡਰ ਹੀ ਆ ਦੁਨੀਆਂ ਤੇ ਹੁਣ ਇਸ ਵੇਲੇ ਦੇਖਿਆ ਜਾਵੇ ਨਾ, ਤੇ ਕਿਤੇ ਸਾਰੇ ਪਾਸੇ ਡਿਕਟੇਟਰਸ਼ਿਪ ਹੈ ਭੈਣ ਜੀ। ਮੈਂ ਬਾਕੀ ਕੀ ਗੱਲ ਕਰਨੀ, ਜਿਹੜੇ ਆਪਣੇ ਹੁਣ ਇੱਥੇ ਆਪਾਂ ਸਿਟੀ ਲੈਵਲ ਤੇ ਲਾ ਲਓ ਹਨਾ, ਅਸੀਂ ਸਿਟੀ ਲੈਵਲ ਤੇ ਇਲੈਕਸ਼ਨ ਲੜ ਰਹੇ ਨਾ। ਅੱਛਾ, ਦੂਸਰੇ ਪਾਸੇ ਜਿਹੜੇ ਸਰਕਾਰ ਦੇ ਵਿੱਚ ਆ, ਈਵਨ ਮੇਅਰ ਜਾਂ ਹੋਰ ਜਿਹੜੇ ਹੈਗੇ ਆ ਸਰਕਾਰ ਦੇ ਵਿੱਚ, ਜਿੰਨੇ ਵੀ ਕੌਂਸਲਰ, ਰੀਜਨਲ ਕੌਂਸਲਰ, ਕੁਛ ਟਰਸਟੀ ਵੀ, ਉਹ ਦੁਬਾਰਾ ਇਲੈਕਸ਼ਨ ਲੜ ਰਹੇ ਨਾ ਉਹ ਪੋਸਟ ਤੇ, ਉਹਨਾਂ ਨੂੰ ਉੱਥੇ ਬੋਲਣ ਦਿੱਤਾ ਜਾਂਦਾ ਜਿੱਥੇ ਪਾਰਕਾਂ ਦੇ ਵਿੱਚ ਜਾਂ ਬੇਸ ਆਪਣੇ ਜਿਹੜੇ ਜਿੰਨੇ ਵੀ ਹੈਗੇ ਆ ਕੋਈ ਇਵੈਂਟ ਹੁੰਦੇ ਆ, ਉਹਨਾਂ ਨੂੰ ਕਹਿੰਦੇ ਜੀ ਉਹਨਾਂ ਨੂੰ ਬੋਲਣ ਦਿੱਤਾ ਜਾਂਦਾ। ਜਿਹੜੇ ਨਵੇਂ ਕੈਂਡੀਡੇਟ ਆ ਉਹਨਾਂ ਦਾ ਮੂੰਹ ਬੰਦ ਕੀਤਾ ਜਾਂਦਾ ਔਰ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਬੋਲ ਨੀ ਸਕਦੇ, ਇਹ ਸਾਡਾ ਇੱਕ ਅਸੀਂ ਇੱਕ ਰੂਲ ਬਣਾਇਆ। ਕਿੱਥੋਂ ਤੱਕ ਸੱਚ ਆ ਕਿ ਜੇ ਉਹ ਲੋਕ ਜਿਹੜੇ ਦੁਬਾਰਾ ਫਿਰ ਉਹ ਵੀ ਤਾਂ ਕੈਂਡੀਡੇਟ ਹੋਏ ਨਾ, ਜਾਂ ਮੇਅਰ ਹੋਇਆ ਜਾਂ ਕੌਂਸਲਰ ਹੋਏ ਜਿੰਨੇ ਵੀ, ਜੇ ਉਹ ਬੋਲ ਸਕਦੇ ਆ ਤਾਂ ਫਿਰ ਵਾਈ ਨਾਟ ਵੀ ਆ।
1: ਨਹੀਂ ਉਹ ਤਾਂ ਹੈ ਹੀ, ਇਲੈਕਸ਼ਨ ਚ ਖੜੇ ਹੋ ਰਹੇ ਆ ਹਨਾ, ਆਪਣਾ ਆਪਣਾ ਏਜੰਡੇ ਬਾਰੇ ਤਾਂ ਤੁਸੀਂ ਦੱਸ ਹੀ ਸਕਦੇ ਹੋ ਵੀ ਅਸੀਂ ਕੀ ਕਰਨਾ ਹੈ ਨਾ।
2: ਜੀ ਪਰ ਉਹ ਤੁਸੀਂ ਇੱਥੇ ਤੱਕ ਦੇਖ ਲਓ ਕਿ ਇੱਥੇ ਤੱਕ ਰਾਜਨੀਤੀ ਕੈਨੇਡਾ ਦੇ ਵਿੱਚ ਗਿਰ ਚੁੱਕੀ ਆ, ਇੰਨੀ ਗੰਦਲੀ ਹੋ ਚੁੱਕੀ ਆ ਕਿ ਉੱਥੇ ਜਿੱਥੇ ਵੀ ਕੋਈ ਸੀਨੀਅਰ ਕਲੱਬ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਨਾ, ਉੱਥੇ ਜਿਹੜਾ ਨਵਾਂ ਕੈਂਡੀਡੇਟ ਆ ਉਹਨੂੰ ਬੋਲਣ ਤੱਕ
1: ਕਿਸੇ ਦਾ ਨਾਮ ਨਾ ਤੁਸੀਂ ਲਓ ਤੇ ਕੋਈ ਗੱਲ ਨੀ। ਹੁਣ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਹਨਾ, ਤੁਸੀਂ ਆਪਣੀ ਗੱਲ ਰੱਖੋ, ਪਹਿਲਾਂ ਕਹੋ ਵੀ ਅਸੀਂ ਆਏ ਆ ਤਾਂ ਸਾਡੀ ਜਿਹੜੀ ਗੱਲ ਆ ਉਹ ਸੁਣੀ ਜਾਵੇ ਹਨਾ।
2: ਜੀ ਭੈਣ ਜੀ, ਦੂਸਰੀ ਗੱਲ ਇਹ ਹੈ ਕਿ ਸਾਨੂੰ ਬਹੁਤ ਪਤਵੰਤ ਸੱਜਣ ਜਿਹੜੇ ਹੈਗੇ ਆ ਉਹ ਇਨਵਾਈਟ ਕਰਦੇ ਆ ਨਾ, ਤੇ ਉੱਥੇ ਫਿਰ ਸਿਟੀ ਦੀ ਕੋਈ ਨੀ ਚੱਲਦੀ।
1: ਠੀਕ ਆ,
2: ਦੇਖਿਆ ਜਾਵੇ ਤੇ ਡਿਕਟੇਟਰਸ਼ਿਪ ਜਿਹੜੀ ਹੈ ਨਾ ਇਹ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਕੈਨੇਡਾ ਦੇ ਵਿੱਚ, ਜਿਹੜੀ ਕਿ ਬਹੁਤ ਗਲਤ ਆ। ਮੇਰੇ ਹਿਸਾਬ ਨਾਲ ਜਿਹੜੀ ਕਿ ਹੁਣ ਡੈਮੋਕ੍ਰੇਸੀ ਦੀਆਂ ਧੱਜੀਆਂ ਲੜਾਈਆਂ ਜਾ ਰਹੀਆਂ
1: ਜਦੋਂ ਇਲੈਕਸ਼ਨ ਚ ਖੜੇ ਹੋਣਾ, ਹਰੇਕ ਨੇ ਆਪਣੀ ਗੱਲ ਰੱਖਣੀ ਆ ਔਰ ਸਾਰੇ ਆਪਣੀ ਆਪਣੀ ਗੱਲ ਰੱਖ ਸਕਦੇ ਆ, ਬਾਕੀ ਤਾਂ ਲੋਕਾਂ ਦਾ ਡਿਸੀਜਨ ਹੈ ਵੀ ਉਹਨਾਂ ਨੇ ਕਿਹਨੂੰ ਵੋਟ ਪਾਉਣੀ ਹੈ ਨਾ,
2: ਅੱਗੇ
1: ਆਉਂਦਾ। ਸੋ ਬਿਲਕੁਲ ਜੀ, ਇਹ ਸੋਚਣਾ ਚਾਹੀਦਾ ਲੋਕਾਂ ਨੂੰ। ਥੈਂਕ ਯੂ ਭਾਜੀ।
2: ਦੂਸਰਾ ਭੈਣ ਜੀ, ਜਿਹੜੇ ਸਾਡੇ ਏਜੰਡਾ ਹੈਗੇ ਨਾ, ਅਸੀਂ ਤਾਂ ਉਹਦੇ ਤੇ ਬੋਲਦੇ ਹਾਂ ਨਾ, ਅਸੀਂ ਤਾਂ ਇਵਨ ਇੱਥੇ ਤੱਕ ਵੀ ਕਹਿੰਦੇ ਆ

0: ਆਇਆ ਬਜ਼ੁਰਗ ਮਾਤਾਵਾਂ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਇਹੀ ਕਹਿੰਦੇ ਜਿਹੜੇ ਇਹ ਏਜੰਡਾ ਆ ਨਾ, ਜਿਹੜੇ ਸਾਡੇ ਏਜੰਡਾ ਆ, ਇਹਦੇ ਤੇ ਸਵਾਲ ਪੁੱਛ ਦੋ, ਉਹ ਇਹਨਾਂ ਸਵਾਲਾਂ ਤੋਂ ਹੀ ਦੌੜਦੇ ਆ ਜੀ। ਕਿਉਂਕਿ ਅਸੀਂ ਲੋਕਾਂ ਦੀ ਸੇਵਾ ਦੀ ਗੱਲ ਕਰਦੇ ਹਾਂ, ਉਹ ਆਪਣੇ ਘੋੜੇ ਗਾਉਂਦੇ ਆ ਕਿ ਅਸੀਂ ਆਹ ਕੀਤਾ ਕੁਛ ਨੀ ਹੈਗਾ, ਤੁਹਾਡੇ ਸਾਹਮਣੇ ਆ। ਦੋ ਟਨਿਓਰ ਦੇ ਵਿੱਚ ਚੋਰੀਆਂ ਡਾਕੇ ਵੱਧ ਗਏ, ਹਨਾ, ਟੈਕਸ ਸਭ ਤੋਂ ਜ਼ਿਆਦਾ ਵੱਧ ਗਿਆ ਬ੍ਰੈਂਪਟਨ ਦੇ ਵਿੱਚ, ਮਾਈਨਰ ਵੇਰੀਏਸ਼ਨ ਦੀ ਫੀਸ ਜਿਹੜੀ ਆ ਉਹ 700 ਤੋਂ ਅਰਾਊਂਡ 12,000 ਡਾਲਰ ਹੋ ਗਈ ਆ ਜੀ। ਕੋਈ ਅਕਾਊਂਟੇਬਿਲਿਟੀ ਨੀ, ਕੋਈ ਟ੍ਰਾਂਸਪੇਰੈਂਸੀ ਨੀ ਜੀ। ਜੀ ਭੈਣ ਜੀ, ਜ਼ਰੂਰ ਜ਼ਰੂਰ, ਥੈਂਕ ਯੂ ਸੋ ਮਚ
1: ਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਬਿਲਕੁਲ, ਸੁਣਨੀ ਤਾਂ ਸਾਰਿਆਂ ਦੀ ਚਾਹੀਦੀ ਹੈ ਨਾ। ਬਾਕੀ ਤਾਂ ਚਲੋ ਉਹੀ ਗੱਲ ਹੈ ਵੀ ਕਿਹਨੂੰ ਲੋਕਾਂ ਨੇ ਜਿਤਾਉਣਾ, ਕੌਣ ਅੱਗੇ ਆਊਗਾ ਉਹ ਆਪੇ ਸਮਾਂ ਦੱਸੂਗਾ, ਪਰ ਗੱਲਬਾਤ ਜਿਹੜੀ ਆ ਉਹ ਸਾਰਿਆਂ ਦੀ ਸੁਣਨੀ ਜਿਹੜੀ ਚਾਹੀਦੀ ਹੈ। ਸੋ ਬਿਲਕੁਲ ਜੀ, ਨੈਕਸਟ ਕਾਲ 'ਤੇ ਆਪਾਂ ਚੱਲਦੇ ਹਾਂ, ਅਤੇ ਨੈਕਸਟ ਕਾਲ ਲੈਣ ਤੋਂ ਪਹਿਲਾਂ ਮੈਂ ਨੰਬਰ ਦੇ ਦੇਵਾਂ ਤੁਹਾਨੂੰ ਦੁਆਬਾ ਟੂਰਸ ਐਂਡ ਟਰੈਵਲਸ ਦਾ। ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ, ਤੁਸੀਂ ਨਾ ਵਧੀਆ ਰੇਟ 'ਤੇ ਟਿਕਟਾਂ ਲੈਣਾ ਚਾਹੁੰਦੇ ਹੋ, ਔਰ ਸਰਵਿਸ, ਜਿਹੜੀ ਸਰਵਿਸ ਹੈ ਨਾ ਉਹਨੂੰ ਦੇਖਿਆ ਕਰੋ। ਕਈ ਵਾਰ ਕਈ ਟਿਕਟਾਂ ਦੇ ਦਿੰਦੇ ਆ, ਉਹ ਤੋਂ ਬਾਅਦ ਨਾ ਉਹ ਪੁੱਛਦੇ ਆ ਨਾ ਕਰਦੇ ਆ, ਕਿਉਂਕਿ ਕਈ ਵਾਰ ਕੋਈ ਕੁਐਸਚਨਸ ਵੀ ਹੁੰਦੇ ਆ, ਕੋਈ ਟਿਕਟ ਅੱਗੇ ਪਿੱਛੇ ਕਰਨੀ, ਕੋਈ ਵੇਟ ਬਾਰੇ ਵੀ, ਹਾਂ ਤੁਸੀਂ ਕਿੰਨੇ ਬੈਗ ਲੈ ਕੇ ਜਾ ਸਕਦੇ ਹੋ, ਕੋਈ ਵੀ ਕੁਐਸਚਨ ਤੁਸੀਂ ਪੁੱਛਣੇ ਹੋ ਸਕਦੇ ਆ, ਹੈ ਨਾ। ਸੋ ਨੰਬਰ ਤੁਸੀਂ ਨੋਟ ਕਰ ਲਓ, ਦੁਆਬਾ ਟੂਰਸ ਐਂਡ ਟਰੈਵਲਸ ਦਾ 905-673-1400 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਭਾਈ, ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ।
2: ਤੁਸੀਂ ਮੁੱਦੇ ਕਈ ਛੇੜਦੇ ਆ ਜੀ, ਤੇ ਪਹਿਲਾਂ ਤਾਂ ਨਵੇਂ ਇੱਕ ਭਗਵਾਨ ਜੀ ਆਏ ਆ ਇੰਡੀਆ 'ਚ, ਉਹਨਾਂ ਦੀ ਮੂਰਤੀ ਦੀ ਪੂਜਾ ਹੋ ਰਹੀ ਆ ਜੀ। ਅੱਗੇ 33 ਕਰੋੜ ਸੀ, ਹੁਣ 34 ਇੱਕ ਹੋਰ ਵਿੱਚ ਐਂਟਰ ਕਰ ਗਿਆ ਜੀ।
1: ਬਿਲਕੁਲ,
2: ਤੁਸੀਂ ਦੇਖ ਲਏ ਹੁਣੀ ਵੀਡੀਓ,
1: ਦੇਖ ਲਓ ਲੋਕੀ ਕਿੰਨੇ ਕਲਯੁਗ 'ਚ ਸਾਰਾ ਕੁਛ ਚੱਲੀ ਜਾਂਦਾ, ਦੇਖ ਲਓ
2: ਲੋਕੀ ਏ ਆਈ ਦੀਆਂ ਗੱਲਾਂ ਕਰਦੇ ਆ, ਇਹ ਮੋਦੀ ਦੀ ਪੂਜਾ ਕਰਨ ਲੱਗਿਆ ਲੋਕੀ। ਹਾਂਜੀ, ਤੇ ਆ ਜਿਹੜੀ ਟਰੰਪ ਸਾਹਿਬ ਦੇ ਟੈਰਿਫ ਆ ਨਾ ਲੱਗ ਗਿਆ ਆ, ਮਹਿੰਗਾਈ ਵਧਣ ਨੂੰ ਤਿਆਰ ਆ ਜੀ। ਇੰਟਰਸਟ ਰੇਟ ਵਧੂਗੇ, ਮਹਿੰਗਾਈ ਵਧੂਗੀ, ਬਹੁਤ ਟਰੱਕਿੰਗ ਕੰਪਨੀਆਂ ਬੰਦ ਹੋਊਗੀਆਂ ਜੀ, ਲੋਕਾਂ ਦੀਆਂ ਜੋਬਾਂ ਜਾਊਗੀਆਂ ਜੀ।
1: ਭੱਜਦਿਆਂ ਨੂੰ ਵਾਹਣ ਕਹਿੰਦੇ ਇੱਕੋ ਜਿਹੇ ਹੁੰਦੇ ਆ, ਮਿਸਟਰ ਡੋਨਲਡ ਟਰੰਪ, ਉਹਨਾਂ ਨੂੰ ਵੀ ਅਮੈਰੀਕਾ ਨੂੰ ਜ਼ਿਆਦਾ ਨੁਕਸਾਨ ਹੋਣਾ ਕੈਨੇਡਾ ਨਾਲੋਂ ਜ਼ਿਆਦਾ, ਹਰੇਕ ਕੈਨੇਡਾ ਨੂੰ ਨਹੀਂ।
2: ਹਾਂਜੀ, 52 ਸਟੇਟ ਆਇਆ ਜੀ, 52 ਸਟੇਟ ਆਇਆ। ਆਪਾਂ ਤਾਂ ਛੋਟੇ ਜਿਹੇ ਆ ਫੇਰ ਵੀ, ਹੈਨਾ।
1: ਹਾਂਜੀ,
2: ਪਰ ਚਲੋ ਜੋ ਵੀ ਕੀਤਾ ਚੰਗਾ ਹੀ ਕਰ ਰਹੀ ਗੌਰਮੈਂਟ,
1: ਬਿਲਕੁਲ ਡਿਸੀਜਨ ਵਧੀਆ ਹੀ ਲਿਆ। ਹਾਂਜੀ
2: ਹਾਂਜੀ, ਜੋ ਲਿਆ, ਕਿਉਂਕਿ ਬ੍ਰਿਜ ਬਣਾਇਆ ਅਸੀਂ ਆ, ਇਹਨੂੰ ਕਿੱਦਾਂ ਦੇ ਦਈਏ, ਸਾਡੇ ਟੈਕਸ ਪੇਅਰ ਦੀ ਮਨੀ ਆ ਲੋਕਾਂ ਦੀ।
1: ਬਿਲਕੁਲ,
2: ਹਾਂਜੀ, ਡੈਰੀ ਦਾ ਕਹਿੰਦੇ ਖੋਲੋ ਸਾਡੇ ਲਈ, ਬੈਂਕਾਂ ਖੋਲੋ, ਉਹ ਕਿੱਦਾਂ, ਇੱਥੇ ਤਾਂ ਬਿਜ਼ਨਸ ਠੱਪ ਹੋ ਜਾਣਾ ਸਾਰਾ। ਇਹ ਟ੍ਰੇਡ ਬਾਰ ਆ ਜੀ, ਹੁਣ ਇਹ ਲੰਬਾ ਚੱਲੂ ਕੰਮ
1: ਜੀ। ਜੀ ਜੀ, ਆਪੇ ਮੰਨ ਜਾਣਾ ਕੁਛ ਡੋਨਲਡ ਟਰੰਪ ਦਾ, ਅਗਲੇ ਪਲ ਅਗਲੇ ਮਿੰਟ ਚ ਕੁਛ ਨੀ ਪਤਾ ਉਹਨੇ ਕਿੱਧਰ ਨੂੰ ਕੀ ਕਹਿ ਦੇਣਾ ਹੈ, ਉਹ ਵੀ ਬਸ ਰੌਲਾ ਜਿਹਾ ਪਵਾ ਕੇ ਮੇਰੇ ਨਿਊਜ਼ ਆਈ ਜਾਣ, ਉਹ ਏਦਾਂ ਲੱਗਿਆ ਰਹਿੰਦਾ, ਬਸ ਇਹ ਹਿਸਾਬ ਕਿਤਾਬ।
2: ਅਮਰੀਕਾ ਚ ਸਿਵਲ ਵਾਰ ਲੱਗਣ ਨੂੰ ਤਿਆਰ ਹੋ ਜਾਣੀ ਜੀ ਇਲੈਕਸ਼ਨ ਤੋਂ ਪਹਿਲਾਂ,
1: ਕੁਛ ਨੀ ਹੋਣਾ ਭਾਈ, ਦੇਖ ਲਓ ਸਾਰਾ ਕੁਛ।
2: ਨਹੀਂ, ਅਮਰੀਕਾ ਚ USA ਦੀ ਗੱਲ ਕਰਦਾ ਜੀ ਮੈਂ, USA ਦੇ ਵਿੱਚ
1: ਜੀ ਜੀ,
2: ਉੱਥੇ ਸਿਵਲ ਵਾਰ ਲੱਗਣੀ ਹੈ USA ਦੇ ਵਿੱਚ, ਕਿਉਂਕਿ ਲੋਕੀ ਤਾਂ ਪਹਿਲੇ ਟ੍ਰੇਨਾਂ ਦੇ ਚੜ ਚੜ ਕੇ ਘੰਟੇ ਨਾਲ ਲੁੱਟ ਰਹੇ ਆ ਉੱਥੇ ਅਮਰੀਕਾ ਚ। ਅਮਰੀਕਾ ਚ ਵੀ ਹਾਲਾਤ ਬਹੁਤੇ ਵਧੀਆ ਨੀ ਹੈਗੇ।
1: ਬਿਲਕੁਲ, ਉੱਥੇ ਤਾਂ ਵੈਸੇ ਹੀ ਆਈਸ ਨੇ ਉਂਝ ਹੀ ਰੌਲਾ ਪਾਇਆ ਪਿਆ, ਲੋਕੀ ਡਰਾਏ ਪਏ।
2: ਹਾਂਜੀ
1: ਜੀ,
2: ਕਿਉਂਕਿ ਲੋਕੀ ਬਹੁਤ ਜ਼ਿਆਦਾ ਚੱਕ ਚੱਕ ਸਿੱਟੀ ਜਾਂਦੇ ਆ, ਹੈ ਨਾ। ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਬਿਲਕੁਲ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਪਰ ਨਾ ਪਤਾ ਕੀ ਆ, ਇਹ ਜਿਹੜੇ ਲੀਡਰ ਹੁੰਦੇ ਆ ਇਹਨਾਂ ਨੇ ਐਵੇਂ ਰੌਲਾ ਰੱਪਾ ਜਿਹਾ ਪਾਉਣਾ ਹੁੰਦਾ ਲੋਕਾਂ ਦੇ ਵਿੱਚ, ਚਾਹੇ ਦੇਸ਼ਾਂ ਨੂੰ, ਜਿਵੇਂ ਹੁਣ ਉਹ ਚਾਹੁੰਦੇ ਆ ਵੀ ਜਿਵੇਂ ਮਾਰ ਕਰਨੀ, ਜਿਹੜਾ ਉਹ ਪਤਾ ਨਹੀਂ ਮੈਤੋਂ ਡਰਦੇ ਹੀ ਆ, ਪਰ ਇਹ ਬੜੇ ਹਿਸਾਬ ਨਾਲ ਗੱਲ ਕਰਦੇ ਆ ਮਿਸਟਰ ਮਾਰ ਕਰਨੀ, ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਉਂਝ ਵਧੀਆ ਤਰੀਕੇ ਦੇ ਨਾਲ ਜਿਹੜਾ ਟੈਕਲ ਕਰ ਰਹੇ ਆ। ਸੋ ਹੋਣਾ ਇੱਦਾਂ ਹੀ ਚਾਹੀਦਾ, ਕੋਈ ਇੰਨਾ ਫੂਫਾਂ ਜਿਹਾ ਵੀ ਨਹੀਂ ਕਰਦੇ ਵੀ ਹਾਂ ਮੈਂ ਬੜਾ ਕੁਛ ਕਰਤਾ, ਮੈਂ ਇਹ ਤੇ ਮੈਂ ਉਹ, ਜਿਵੇਂ ਕਹਿੰਦੇ ਨਾ ਆਰਾਮ ਦੇ ਨਾਲ। ਸੋ ਕਿਉਂਕਿ ਪਤਾ ਹੁੰਦਾ ਕਿਵੇਂ ਦਾ ਕੀ ਚੱਲ ਰਿਹਾ ਤੇ ਕਿਵੇਂ ਗੱਲਬਾਤ ਕਰਨੀ ਆ, ਸੋ ਦੇਖਦੇ ਆਉਣ ਵਾਲੇ ਸਮੇਂ 'ਚ। ਤੇ ਲਓ ਜੀ, ਇੱਕ ਨੰਬਰ ਮੈਂ ਹੋਰ ਦੇ ਦੇਵਾਂ ਤੁਹਾਨੂੰ, ਔਰ ਇਹ ਨੰਬਰ ਤੁਸੀਂ ਨੋਟ ਕਰੋਗੇ, ਈਗਲ ਟਰੱਕ ਸੇਲਸ ਦੇ ਬਿੱਲ ਸਿੱਖੋ ਜੀ ਦਾ, ਕਿਉਂਕਿ ਨਾ ਇਹਨਾਂ ਕੋਲ ਨਵਿਆਂ ਵਰਗੇ ਟਰੱਕ ਆਏ ਹੋਏ ਆ, ਤੁਸੀਂ ਇਹ ਟਰੱਕ ਲੈਣਾ ਚਾਹੁੰਦੇ ਹੋ, ਤੇ ਫਿਰ ਤੁਸੀਂ ਕਿੱਥੇ ਜਾਣਾ, ਈਗਲ ਟਰੱਕ ਸੇਲਸ ਤੇ।
3: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
6: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
7: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
6: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
8: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002-647-919-1002 ਤੇ। ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002-647-919-1002।
9: ਆਪ ਤੇ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, RESP, RRSP, ਟ੍ਰੈਵਲ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਲੈਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 647-765-2340-647-765-2340।
1: ਬਿਲਕੁਲ ਜੀ, ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਕੋਈ ਇੰਸ਼ੋਰੈਂਸ ਦੀ ਤੁਹਾਨੂੰ ਲੋੜ ਹੈ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ 647-765-2345 ਤੇ ਮੈਨੂੰ ਕੰਟੈਕਟ ਕੀਤਾ ਜਾ ਸਕਦਾ। ਤੇ ਲਓ ਜੀ, ਨਿਰਦੇਵ ਸਿੱਧੂ ਜੀ ਸਾਡੇ ਨਾਲ ਜੁੜੇ ਆ ਤੇ ਇਹਨਾਂ ਤੋਂ ਆਪਾਂ ਥੋੜੀ ਜਿਹੀ ਮੌਰਗੇਜ ਸੰਬੰਧੀ ਜਾਣਕਾਰੀ ਲੈਂਦੇ ਹਾਂ, ਕਿਉਂਕਿ ਜਦੋਂ ਤੁਸੀਂ ਘਰ ਬਾਹਰ ਖਰੀਦਣਾ ਹੁੰਦਾ ਨਾ ਤੇ ਤੁਹਾਡਾ ਜ਼ਰੂਰੀ ਹੈ ਮੌਰਗੇਜ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਵੇ। ਸੋ ਪਹਿਲਾਂ ਗੱਲਬਾਤ ਕਰ ਲਿਆ ਕਰੋ ਤੇ ਨੰਬਰ ਮੈਂ ਇੱਕ ਵਾਰ ਪਹਿਲਾਂ ਦੇ ਦਿੰਦੀ ਹਾਂ, ਤੁਸੀਂ ਜ਼ਰੂਰ ਕੰਟੈਕਟ ਕਰਨਾ ਜੀ ਭਾਅ ਜੀ ਨੂੰ 647-294-5303 ਤੇ ਤੁਸੀਂ ਨਿਰਦੇਵ ਸਿੱਧੂ ਜੀ ਨਾਲ ਗੱਲਬਾਤ ਕਰ ਸਕਦੇ ਹੋ। ਨਿਰਦੇਵ ਜੀ, ਸਵਾਗਤ ਤੁਹਾਡਾ।
0: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਤੁਹਾਨੂੰ ਸਾਰਿਆਂ ਨੂੰ ਹੈਪੀ ਮੰਡੇ
1: ਜੀ।
0: ਤੇ ਆਪਾਂ ਗੱਲਬਾਤ ਕਰਾਂਗੇ ਜੀ ਅੱਜ ਉਹਨਾਂ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ ਜਿਨ੍ਹਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ, ਉਹਨਾਂ ਦੀ ਆਪਾਂ ਹੁਣ ਫਾਈਲ ਨੂੰ ਉੱਥੇ ਪ੍ਰੋਸੈਸ ਕਰਨਾ ਸ਼ੁਰੂ ਕਰ ਸਕਦੇ ਹਾਂ ਤੇ ਸਮੇਂ ਸਿਰ ਆ ਕੇ ਆਪਾਂ ਉਹਨਾਂ ਦੀ ਅਪਰੂਵਲ ਲੈ ਕੇ ਸਮੇਂ ਸਿਰ ਕਲੋਜ਼ਿੰਗ ਕਰਾ ਕੇ ਦੇ ਸਕੀਏ। ਦੇਖਣ ਚ ਕਈ ਵਾਰੀ ਆਉਂਦਾ ਜੀ ਕਿ ਜਿਹੜੇ ਭੈਣ ਭਰਾਵਾਂ ਨੇ ਘਰ ਨਵੇਂ ਬੁੱਕ ਕੀਤੇ ਹੈਗੇ ਆ ਪਿਛਲੇ ਕੁਝ ਸਮੇਂ ਦੇ ਵਿੱਚ, ਜਦੋਂ ਉਹਨਾਂ ਦੀ ਅਪਰੇਜ਼ਲ ਆਉਂਦੀ ਕਈ ਵਾਰੀ ਉਹਨਾਂ ਦੀ ਵੈਲਿਊ ਘੱਟ ਆਉਂਦੀ ਹੈਗੀ ਹੈ ਤੇ ਉਹਦੇ ਕਰਕੇ ਫਿਰ ਆਪਾਂ ਨੂੰ ਕਈ ਵਾਰੀ ਕਲੋਜ਼ਿੰਗ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਹੈਗੀਆਂ। ਬਟ ਇਹ ਹੈ ਕਿ ਜਦੋਂ ਅਸੀਂ ਮੌਰਗੇਜ ਪ੍ਰੋਸੈਸ ਕਰਦੇ ਹੈਗੇ ਜੀ ਤਾਂ ਉਹਦੀ ਅਪਰੇਜ਼ਲ ਅਸੀਂ ਆਰਡਰ ਕਰਨੀ ਹੁੰਦੀ ਹੈ ਤੇ ਆਪਣੇ ਕੋਲੇ ਪਹਿਲਾਂ ਰਿਪੋਰਟ ਸਾਡੇ ਕੋਲੇ ਆਉਂਦੀ ਹੈਗੀ ਹੈ ਤੇ ਉਸ ਕੇਸ ਦੇ ਵਿੱਚ ਜੇਕਰ ਲੋੜ ਪੈਂਦੀ ਹੈ ਤਾਂ ਆਪਾਂ ਸੈਕਿੰਡ ਓਪੀਨੀਅਨ ਲੈ ਸਕਦੇ ਹੁੰਦੇ ਹਾਂ, ਕਿਸੇ ਡਿਫਰੈਂਟ ਕੰਪਨੀ ਤੋਂ ਅਪਰੇਜ਼ਲ ਕਰਾ ਕੇ ਦੇਖ ਸਕਦੇ ਹੁੰਦੇ ਹਾਂ ਤੇ ਕਈ ਵਾਰੀ ਉਹਦੇ ਨਾਲ ਹੈਲਪ ਹੋ ਜਾਂਦੀ ਹੈਗੀ ਹੈ। ਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਕਿ ਤੁਹਾਡੇ ਕੋਲੇ ਕੋਈ ਹੋਰ ਕੋਈ ਐਡੀਸ਼ਨਲ ਪ੍ਰਾਪਰਟੀ ਜਾਂ ਪ੍ਰਾਪਰਟੀਜ਼ ਹੈਗੀਆਂ ਜਿਨ੍ਹਾਂ ਨੂੰ ਕਿਸੇ ਨੂੰ ਰੀਫਾਈਨੈਂਸ ਕੀਤਾ ਜਾ ਸਕਦਾ ਜਾਂ ਉਹਨਾਂ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈ ਜਾਂ ਕਿਸੇ ਹੋਰ ਤਰੀਕੇ ਉਹਨਾਂ ਚੋਂ ਇਕੁਇਟੀ ਟੇਕ ਆਊਟ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਕਿ ਤੁਹਾਡੀ ਡਾਊਨ ਪੇਮੈਂਟ ਨੂੰ ਟੋਪ ਅਪ ਕੀਤਾ ਜਾ ਸਕੇ। ਤੇ ਨਾਲ ਦੀ ਨਾਲ ਇਹ ਵੀ ਹੈ ਕਿ ਜੇਕਰ ਤੁਹਾਡਾ ਕੋਈ ਕ੍ਰੈਡਿਟ ਦਾ ਕੋਈ ਇਸ਼ੂ ਹੈਗਾ ਜਾਂ ਡਾਊਨ ਪੇਮੈਂਟ ਦਾ ਹੋਰ ਕੋਈ ਇਸ਼ੂ ਹੈਗਾ, ਕਿਉਂਕਿ ਅੱਜ ਕੱਲ੍ਹ ਜੀ ਐਂਟੀ ਮਨੀ ਲਾਂਡਰਿੰਗ ਦੀਆਂ ਜਾਂ ਫਿਨਟ੍ਰੈਕ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਕਾਫੀ ਸਟ੍ਰਿਕਟ ਹੈਗੀਆਂ ਤੇ ਉਹਦੇ ਕਰਕੇ ਵੀ ਆਪਣਾ ਜਿਹੜਾ ਹੈਗਾ ਡਾਊਨ ਪੇਮੈਂਟ ਦੇ ਵਿੱਚ ਕਈ ਵਾਰੀ ਇਸ਼ੂ ਆਉਂਦੇ ਹੈਗੇ ਆ। ਉਹ ਸਾਰੀਆਂ ਚੀਜ਼ਾਂ ਫਿਰ ਜੇ ਆਪਣੇ ਕੋਲ ਟਾਈਮ ਹੁੰਦਾ ਤੇ ਉਹਨਾਂ ਦਾ ਜਿਹੜਾ ਕੋਈ ਨਾ ਕੋਈ ਹੱਲ ਹੈ ਜਿਹੜਾ ਲੱਭਿਆ ਜਾ ਸਕਦਾ ਹੁੰਦਾ ਹੈ। ਸੋ ਤੁਹਾਡੀ ਮੌਰਗੇਜ ਆਉਣ ਵਾਲੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ
10: ਤੁਸੀਂ ਤੁਹਾਨੂੰ ਹੁਣ ਸੰਪਰਕ ਕਰ ਸਕਦੇ ਤਾਂ ਕਿ ਸਮੇਂ ਸਿਰ ਤੁਹਾਡੀ ਮੌਰਗੇਜ ਅਪਰੂਵ ਕਰਾ ਕੇ ਸਮੇਂ ਸਿਰ ਤੁਹਾਡੀ ਪ੍ਰਾਪਰਟੀ ਕਲੋਜ਼ ਕਰਾ ਕੇ ਦੇ ਸਕੀਏ। ਜਿਹੜੇ ਭੈਣ ਭਰਾ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈ ਉਹ ਵੀ ਸਾਨੂੰ ਹੁਣ ਸੰਪਰਕ ਕਰ ਸਕਦੇ, ਉਹਨਾਂ ਨੂੰ ਪ੍ਰੀ ਅਸੈਸਮੈਂਟ ਕਰਕੇ ਦੇ ਸਕਦੇ ਹੈਗੇ ਆ, ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹੈਗੇ ਆ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਵਦੇਵ ਸਿੱਧੂ 6472945503। ਟਾਈਮ ਦੇਣ ਲਈ ਜਸਵਿੰਦਰ ਜੀ ਧੰਨਵਾਦ
1: ਜੀ। ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ। ਤੇ ਲਓ ਜੀ ਜਿਹੜਾ ਨਾ ਨੰਬਰ ਮੈਂ ਤੁਹਾਨੂੰ ਦੇ ਰਹੀ ਹਾਂ ਇਹਨੂੰ ਨੋਟ ਕਰ ਲਓ, PL ਪ੍ਰਾਈਮ ਲੁੱਕ ਸਟੂਡੀਓ, ਇਹਦੀ ਗ੍ਰੈਂਡ ਓਪਨਿੰਗ ਹੋਈ ਹੈ ਹੁਣੇ ਹੁਣੇ। ਨਵਾਂ ਨਕੋਰ ਇਹ ਬਿਊਟੀ ਸਲੂਨ ਹੈ ਫੋਰ ਮੈਨ ਵੀਮੈਨ ਦੋਨਾਂ ਵਾਸਤੇ, ਔਰ ਇੰਨੀ ਵਧੀਆ ਇਹਨਾਂ ਦੀ ਸਰਵਿਸ ਹੈ ਨਾ, ਔਰ ਜਿਹੜੇ ਰੇਟ ਹੈ ਉਹ ਤਾਂ ਕਮਾਲ ਦੇ ਹੀ ਹੈ ਕਿਉਂਕਿ ਹੁਣ ਰੱਖੜੀ ਆ ਰਹੀ ਹੈ, ਬਹੁਤ ਸਾਰਾ ਡਿਸਕਾਊਂਟ ਦੇ ਰਿਹਾ ਤੁਹਾਨੂੰ। ਚਾਹੇ ਤੁਸੀਂ ਵਾਲਾਂ ਦਾ ਕੋਈ ਟ੍ਰੀਟਮੈਂਟ ਕਰਾਉਣਾ, ਫੇਸ਼ੀਅਲ ਕਰਾਉਣਾ, ਤੁਸੀਂ ਵੈਕਸਿੰਗ ਕਰਾਉਣੀ ਹੈ, ਥਰੈਡਿੰਗ ਜਾਂ ਕੋਈ ਵੀ ਹੇਅਰ ਕਲਰ ਤੁਸੀਂ ਕਰਾਉਣਾ ਚਾਹੁੰਦੇ ਹੋ, ਤੇ ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਦੇ ਦੇਣਾ, ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲਣਾ। ਸੋ ਈਟੋ ਬੀਕੋ ਦੇ ਵਿੱਚ ਇਹ PL ਪ੍ਰਾਈਮ ਲੁੱਕ ਸਟੂਡੀਓ ਬਿਲਕੁਲ ਨਵਾਂ ਨਕੋਰ, ਤੇ ਚਰਨਜੀਤ ਭੈਣ ਜੀ ਨਾਲ ਗੱਲਬਾਤ ਤੁਸੀਂ ਕਰਨੀ ਹੈ, ਅਪੁਆਇੰਟਮੈਂਟ ਆਪਣੀ ਬੁੱਕ ਕਰਾਓ, ਤੇ ਸਰਵਿਸ ਜਦੋਂ ਤੁਸੀਂ ਦੇਖਣੀ ਹੈ ਨਾ ਤੁਸੀਂ ਕਹਿਣਾ ਲੈ ਇਹ ਤਾਂ ਤੁਸੀਂ ਲੇਟ ਕਿਉਂ ਭਾਈ ਖੋਲਿਆ ਸਲੂਨ, ਇੰਨਾ ਵਧੀਆ ਇੰਨੀ ਵਧੀਆ ਸਰਵਿਸ। ਤੇ ਤੁਸੀਂ ਨੰਬਰ ਨੋਟ ਕਰ ਲਓ, ਬੁੱਕ ਕਰੋ ਆਪਣੀ ਅਪੁਆਇੰਟਮੈਂਟ, ਕੋਈ ਵੀ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ। ਜਿਹੜੇ ਜਿਵੇਂ ਵਾਲਾਂ ਦਾ ਤੁਸੀਂ ਟ੍ਰੀਟਮੈਂਟ ਕਰਾਉਣਾ ਨਾ, ਕਿਤੇ ਹੋਰ ਕਿਤੇ ਜਾਂਦੇ ਹੋ, ਬਹੁਤ ਵੱਡਾ ਬਿੱਲ ਤੁਹਾਡਾ ਬਣ ਜਾਂਦਾ, ਯਾਨੀ ਕਿ ਰੇਟ ਬੜੇ ਚੱਕੇ ਹੋਏ ਆ ਉਹਨਾਂ ਨੇ। ਕੋਈ ਤੁਸੀਂ ਕੈਰਾਟੀਨ ਕਰਾਉਣਾ, ਬੋਟੋਕਸ ਕਰਾਉਣਾ, ਕੋਈ ਕਲਰ ਕਰਾਉਣੇ ਹੈ ਨਾ ਵਾਲਾਂ ਨੂੰ, ਪਰ ਇਹਨਾਂ ਦੇ ਰੇਟ ਬੜੇ ਹੀ ਕਮਾਲ ਦੇ ਆ। ਸੋ ਨੰਬਰ ਨੋਟ ਕਰ ਲਓ ਤੁਸੀਂ, ਨੰਬਰ ਹੈਗਾ ਜੀ ਅਪੁਆਇੰਟਮੈਂਟ ਬੁੱਕ ਕਰਾਉਣ ਲਈ PL ਪ੍ਰਾਈਮ ਸਟੂਡੀਓ ਦਾ ਨੰਬਰ 416-722-4215 416-722-4215 416-722-4215 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਸਗਨਦੀਪ ਦਾ ਨੰਬਰ ਪੁੱਛਿਆ ਜੀ, ਬਿਲਕੁਲ ਨੋਟ ਕਰੋ, ਸੋਫੇ ਜੇ ਮੂੰਹ ਬੋਲਦੇ ਬਣਾਉਣੇ ਆ ਨਾ ਜਿਹੜੇ ਖਰਾਬ ਨਾ ਹੋਣ, ਨਹੀਂ ਤਾਂ ਨਾ ਤੁਸੀਂ ਬਸ ਥੋੜ੍ਹੀ ਦੇਰ ਹੀ ਬਹਿਣਾ ਉਹਨਾਂ 'ਤੇ, ਉਹ ਦਵੇ ਜੇ ਹੋ ਜਾਂਦੇ ਜਿਵੇਂ ਕਹਿੰਦੇ ਨਾ, ਜਦ ਬਹਿ ਜਾਂਦੇ ਆ ਉੱਠਿਆ ਹੀ ਨਹੀਂ ਜਾਂਦਾ, ਇੰਨੇ ਥੱਲੇ ਨੂੰ ਚਲੇ ਜਾਂਦੇ ਆ ਦਬ ਦਬ ਕੇ ਉਹਨਾਂ ਦੇ ਸਪਰਿੰਗ ਫੋਮ। ਪਰ ਇਹ ਗਰੰਟੀ ਵਰੰਟੀ ਦੇ ਨਾਲ ਤੁਹਾਨੂੰ ਸਪਰਿੰਗ ਅਤੇ ਫੋਮ ਪਾ ਕੇ ਦੇਣਗੇ, ਅਤੇ ਲੰਬੇ ਸਮੇਂ ਤੱਕ ਤੁਹਾਡਾ ਸਾਥ ਦੇਣਗੇ। ਤੁਸੀਂ ਕਹੋਗੇ ਵੀ ਅਸੀਂ ਹੁਣ ਮੈਨੂੰ ਲੱਗਦਾ ਬਦਲੀਏ ਸੋਫੇ, ਪਰ ਉਹਨਾਂ ਨੂੰ ਕੁਛ ਵੀ ਨਹੀਂ ਹੋਣਾ। ਸੋ ਤੁਸੀਂ ਨਾ ਨੰਬਰ ਨੋਟ ਕਰੋ, ਸਗਨਦੀਪ ਸੋਫਾ ਸਟੂਡੀਓ ਦਾ ਕੈਨੇਡਾ ਵਾਈਡ ਡਿਲੀਵਰੀ ਹੈ ਇਹਨਾਂ ਦੀ। ਤੁਸੀਂ ਸੋਫੇ ਪਸੰਦ ਕਰੋ, ਵੈਬਸਾਈਟ ਵਿਜ਼ਿਟ ਕਰੋ, ਸੋਫੇ ਕਰੋ ਪਸੰਦ ਅਤੇ ਔਡਰ ਕਰੋ। ਜਿਹੜਾ ਮਰਜ਼ੀ ਪ੍ਰੋਵਿੰਸ ਹੈ ਤੁਹਾਡਾ, ਨੋਵਾ ਸਕੋਸ਼ੀਆ, BC, ਕਿਤੇ ਵੀ ਤੁਸੀਂ ਸੋਫੇ ਪਸੰਦ ਕਰ ਰਹੇ ਹੋ, ਬਸ ਤੁਸੀਂ ਔਡਰ ਕਰੋ ਅਤੇ ਬਣ ਕੇ ਤੁਹਾਡੇ ਘਰ ਪਹੁੰਚਾ ਦੇਣਗੇ। ਨੰਬਰ ਨੋਟ ਕਰੋ, ਨੰਬਰ ਹੈਗਾ ਸੋਫਾ ਸਟੂਡੀਓ ਦਾ 905-799-8877 9057998877 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਸੋਫਾ ਸਟੂਡੀਓ ਦੇ ਸਗਨਦੀਪ ਦੇ ਨਾਲ। ਤੇ ਲਓ ਜੀ ਇੱਕ ਜਿਹੜੀ ਖਬਰ ਨਾ ਬੜੀ ਵੀਕਐਂਡ ਤੇ ਜਿਹੜੀ ਆਪਾਂ ਨੂੰ ਸੁਣਨ ਨੂੰ ਮਿਲੀ ਐਡਮਿੰਟਨ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਨਾ, ਕਿ ਇੱਕ ਸਸਪੈਕਟ ਜਿਹੜਾ ਐਂਟਰ ਕਰ ਗਿਆ ਤੇ ਉਹਨੇ ਜਾ ਕੇ ਅੰਦਰ ਜਿਵੇਂ ਕਹਿੰਦੇ ਹੁੜਦੰਗ ਜਿਹਾ ਮਚਾ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ। ਰਮਾਲਾ ਸਾਹਿਬ ਉਹਨੇ ਕਹਿੰਦੇ ਖਿੱਚਿਆ, ਉਂਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਕਿਸੇ ਕਿਸਮ ਦੀ ਆਂਚ ਨਹੀਂ ਆਈ, ਕੋਈ ਨੁਕਸਾਨ ਨਹੀਂ ਹੋਇਆ। ਅਤੇ ਉਹਦੇ ਕੋਲ ਕਹਿੰਦੇ ਸਕਰਿਊ ਡਰਾਈਵਰ ਸੀਗਾ, ਪੇਚਕਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਉਹਨੇ ਦੋ ਜਿਹੜੇ ਉੱਥੇ ਭਾਈ ਸਾਹਿਬ ਸੀਗੇ ਗ੍ਰੰਥੀ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੁੰਦੇ ਅੰਦਰ, ਉਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਉਹਨਾਂ ਨੂੰ ਫਿਰ ਹੋਸਪਿਟਲਾਈਜ਼ ਕੀਤਾ ਗਿਆ। ਪੁਲਿਸ ਨੂੰ ਕਹਿੰਦੇ ਇੱਕ ਕੁੜੀ ਸੀਗੀ ਲੇਡੀ ਉੱਥੇ, ਉਹਨੇ ਕਾਲ ਕਰ ਦਿੱਤੀ। ਇਹ ਸਵੇਰੇ ਸਵੇਰੇ ਸ਼ੁੱਕਰਵਾਰ ਮੈਨੂੰ ਲੱਗਦਾ ਸਵੇਰੇ 5 ਵਜੇ ਦੀ ਗੱਲ ਹੈ, ਦੁਪਹਿਰ ਤੱਕ ਫਿਰ ਖਬਰ ਜਿਹੜੀ ਬਾਹਰ ਆ ਗਈ ਸੀਗੀ। ਸੋ ਦੋ ਜਣਿਆਂ ਨੂੰ ਜਿਹੜਾ ਨੁਕਸਾਨ ਪਹੁੰਚਿਆ, ਪਰ ਉਹਨਾਂ ਨੂੰ ਚਲੋ ਕੋਈ ਲਾਈਫ ਥਰੈਟਨਿੰਗ ਇੰਜਰੀਜ਼ ਨਹੀਂ ਸੀ ਹੋਈਆਂ। ਉਂਝ ਜਿਹੜਾ ਸਕਰਿਊ ਡਰਾਈਵਰ ਜਿਹੜਾ ਪੇਚਕਸ ਹੁੰਦਾ ਉਹਦੇ ਨਾਲ ਉਹਨੇ ਉਹਨਾਂ 'ਤੇ ਹਮਲਾ ਕੀਤਾ ਹੋਣਾ, ਕਿਉਂਕਿ ਉਹ ਰੋਕ ਰਹੇ ਸੀ ਉਹਨੂੰ, ਹੈ ਨਾ। ਫਿਰ ਪੁਲਿਸ ਆ ਗਈ, ਪੁਲਿਸ ਜਿਹੜੀ ਹੈ ਕਹਿ ਰਹੀ ਸੀ ਵੀ ਉਹ ਉਸ ਵਿਅਕਤੀ ਨੂੰ ਪਹਿਲਾਂ ਹੀ ਲੱਭ ਰਹੇ ਸੀ। ਸੋ ਕਹਿੰਦੇ ਉਹਦੀ ਮੈਂਟਲ ਜਿਹੜੀ ਹਾਲਤ ਉਹ ਠੀਕ ਨਹੀਂ ਸੀਗੀ। ਅਤੇ ਕਈ ਵਾਰ ਨਾ ਥੋੜ੍ਹਾ ਜਿਹਾ ਰੌਲਾ ਪੈ ਜਾਂਦਾ ਕਿ ਹੇਟ ਕ੍ਰਾਈਮ ਹੋ ਰਿਹਾ, ਪਰ ਕਹਿੰਦੇ ਵੀ ਉਹ ਸਹੀ ਨਹੀਂ ਸੀ ਬੰਦਾ, ਮੈਂਟਲੀ ਇਲ ਸੀਗਾ। ਪਰ ਕਈ ਵਾਰ ਨਾ ਸੋਚਣ ਵਾਲੀ ਗੱਲ ਇਹ ਵੀ ਹੁੰਦੀ ਹੈ ਵੀ ਜਿਹੜੇ ਮੈਂਟਲੀ ਇਲ ਹੁੰਦੇ, ਦੱਸੋ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਹੀ ਜਾਣਾ ਉਹਨਾਂ ਨੇ, ਹੋਰ ਵੀ ਕਿਤੇ ਐਡਾ ਵੱਡਾ ਗੁਰਦੁਆਰਾ ਸਾਹਿਬ ਹੁੰਦਾ ਕੋਈ ਕਿਤੇ ਹੋਰ ਵੀ ਇੱਧਰ ਉੱਧਰ ਜਾ ਸਕਦੇ, ਪਤਾ ਨਹੀਂ ਇਹ ਕੀ ਵੈਸੇ ਗੱਲ ਹੈਗੀ ਆ, ਇਹ ਸਮਝ ਨਹੀਂ ਆਉਂਦੀ ਹੈ ਨਾ, ਕਿਉਂਕਿ ਜੇ ਆਪਾਂ ਦੇਖੀਏ ਨਾ ਬੈਕ ਹੋਮ ਵੀ ਉੱਥੇ ਵੀ ਆਪਾਂ ਨੂੰ ਕਈ ਇੱਦਾਂ ਬੇਅਦਬੀ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ, ਉੱਥੇ ਵੀ ਇਹੀ ਹੁੰਦਾ ਵੀ ਉਹ ਫਿਰ ਕਹਿੰਦੇ ਮੈਂਟਲੀ ਠੀਕ ਨਹੀਂ ਸੀ, ਵੀ ਭਾਈ ਉਹਨਾਂ ਨੇ ਇੱਥੇ ਜਾਣਾ, ਇਹ ਕੰਮ ਹੀ ਉਹਨਾਂ ਨੇ ਕਰਨਾ, ਇਹ ਨਹੀਂ ਸਮਝ ਆਈ। ਪਰ ਚਲੋ ਇਹ ਤਾਂ ਸਸਪੈਕਟ ਬਾਰੇ ਜਿਹੜੀ ਪੁਲਿਸ ਆ ਉਹ ਇੱਦਾਂ ਹੀ ਕਹਿ ਰਹੀ ਆ, ਪਰ ਬਾਕੀ ਸਭ ਤੁਸੀਂ ਧਿਆਨ ਰੱਖੋ, ਕਿਸੇ ਵੀ ਰਿਲੀਜੀਅਸ ਪਲੇਸ 'ਤੇ ਜਾਂਦੇ ਹੋ ਨਾ ਆਪਣਾ ਪੂਰਾ ਪੂਰਾ ਧਿਆਨ ਰੱਖੋ। ਅਤੇ ਮੈਂ ਇਹਦੇ ਨਾਲ ਨਾਲ ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੀ ਹਾਂ, ਪਰ ਪਹਿਲਾਂ ਇੱਕ ਕਾਲ ਲੈ ਲੈਂਦੇ ਹਾਂ। ਬਲਦੇਵ ਭਾਅ ਜੀ, ਹਾਂਜੀ ਭਾਅ ਜੀ, ਕੀ ਹਾਲ ਚਾਲ?
11: ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ।
11: ਇਹ ਸਿਖਾ ਕੇ ਭੇਜੇ ਹੁੰਦੇ ਕੋਈ ਮੈਂਟਲੀ ਰਿਸਕ ਨਹੀਂ ਹੁੰਦੇ ਹੁੰਦੇ, ਇਹਨਾਂ ਡੰਡਾ ਫੇਰ ਨਾਲ ਹੁਣ ਇੰਡੀਆ 'ਚ ਤਾਂ ਫਿਰਨ ਲੱਗ ਡੰਡਾ ਹੈ ਨਾ। ਹੁਣ ਦੇਖੋ ਕਰਨੀ ਸਾਹਿਬ ਵਧੀਆ ਕਰਕੇ ਆਇਆ ਉੱਥੇ, ਇੱਥੇ ਕਿ ਮੋਦੀ ਭਗਤ ਉਹਨੂੰ ਨਿੰਦੀ ਜਾਂਦੇ ਆ ਵੀ ਤੂੰ ਪ੍ਰਧਾਨ ਮੰਤਰੀ ਆ, ਤੁਹਾਨੂੰ ਤਾਂ ਕੋਈ ਕਰੇ ਨੀ ਬੋਲਦਾ, ਅੱਗੇ ਕਰਨੀ ਕੁਛ ਨੀ ਕਰਕੇ ਆਇਆ ਤਸਵੀਰ ਦੇ ਲੱਗੇ ਦੋ ਦਿਨ ਆਪਦੀ ਵੋਟ, ਉਹਨਾਂ ਦੀ ਵੋਟ ਵੀ ਨੀ ਹੋਣੀ ਮੈਨੂੰ ਤਾਂ ਲੱਗਦਾ। ਮੈਂ ਤਾਂ ਆਹੀ ਕਹਿਣਾ ਚਾਹੀਦਾ। ਧੰਨਵਾਦ
1: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਨਹੀਂ, ਕਾਰਨੀ ਸਾਹਿਬ ਬੜਾ ਵਧੀਆ ਕਰਕੇ ਆਏ ਆ, ਕੋਈ ਡਰੇ ਨਹੀਂ, ਕੋਈ ਕੁਛ ਨਹੀਂ, ਵਧੀਆ ਜਿਹੜਾ ਸਟੈਪ ਇਹਨਾਂ ਨੇ ਲਿਆ, ਕਿਉਂਕਿ ਜੇ ਆਈ ਗਈ ਉਹ ਨਹੀਂ ਦੇ ਰਿਹਾ ਮਿਸਟਰ ਡੋਨਲਡ ਟਰੰਪ, ਆਪਣੀ ਚਲਾਈ ਜਾਂਦਾ ਪਰ ਐਂ ਥੋੜ੍ਹਾ ਹੁੰਦਾ ਕਿ ਉਹ ਤੁਸੀਂ ਆਪਣਾ ਦੇਸ਼ ਵੀ ਦੇਖੋ ਅਤੇ ਦੂਜਿਆਂ ਦਾ ਵੀ ਦੇਖੋ ਨਾ, ਪਰ ਉਹ ਨਹੀਂ ਜਿਹੜਾ ਹੈ ਉਸ ਹਿਸਾਬ ਨਾਲ ਵਿਚਰ ਰਿਹਾ। ਅਤੇ ਲਓ ਜੀ, ਆਪਾਂ ਗੱਲਬਾਤ ਕਰ ਰਹੇ ਸੀ, ਇੱਕ ਮੈਂ ਨਾਲ ਇਹ ਐਡ ਕਰਨਾ ਚਾਹੁੰਦੀ ਹਾਂ, ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਚਲੋ ਇਹ ਜ਼ਰੂਰ ਧਿਆਨ ਰੱਖੋ, ਅਤੇ ਦੂਜਾ ਮੈਂ ਇੱਕ ਦੇਖ ਰਹੀ ਸੀਗੀ, ਜਿਵੇਂ ਨਾ ਆਪਾਂ ਜਿਵੇਂ ਡਿਕਸੀ ਸਾਹਿਬ ਗੁਰਦੁਆਰਾ, ਉਹ ਤਾਂ ਚਲੋ ਕਾਫੀ ਉਹਦੀ ਪਾਰਕਿੰਗ ਆ, ਉੱਥੇ ਤਾਂ ਕੋਈ ਚੱਕਰ ਨਹੀਂ ਹੈ ਨਾ ਪਾਰਕਿੰਗ ਦਾ, ਪਰ ਵੈਨ ਕਿਰਕ ਦੇ ਕੋਲ ਜਿਹੜਾ ਰਿਗਨ ਰੋਡ 'ਤੇ ਗੁਰਦੁਆਰਾ ਸਾਹਿਬ ਹੈਗਾ ਨਾ, ਆਪਾਂ ਮੋਸਟਲੀ ਵੈਸੇ ਉੱਥੇ ਹੀ ਜਾਂਦੇ ਹਾਂ ਜਦੋਂ ਕੋਈ ਕਿਸੇ ਕਿਸਮ ਦੀ ਕੋਈ ਜ਼ਿਆਦਾ ਗੈਦਰਿੰਗ ਹੁੰਦੀ ਆ, ਚਾਹੇ ਗੁਰਪੁਰਬ ਹੋਵੇ ਜਾਂ ਕਈ ਵਾਰ ਕੋਈ ਉੱਥੇ ਵਿਆਹ ਸ਼ਾਦੀ ਮੰਗਣੇ ਹੁੰਦੇ ਆ ਜਾਂ ਕੋਈ ਹੈ ਨਾ ਤਾਂ ਜਾਂ ਕੋਈ ਫੰਕਸ਼ਨ ਕਰਾ ਰਿਹਾ, ਅਤੇ ਜ਼ਿਆਦਾ ਲੋਕ ਸ਼ਰਧਾਲੂ ਆਉਣ ਕਾਰਨ ਕਈ ਵਾਰ ਕੀ ਹੁੰਦਾ ਵੀ ਪਾਰਕਿੰਗ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਗੱਡੀਆਂ ਨੂੰ, ਅਤੇ ਲੋਕ ਬਾਹਰ ਖੜਾ ਦਿੰਦੇ ਆ ਜਾਂ ਜਿਹੜੀਆਂ ਉੱਥੇ ਕੰਪਨੀਆਂ ਇੱਧਰ ਉੱਧਰ ਉਹਨਾਂ ਦੀ ਸਪੇਸ ਹੁੰਦੀ ਹੈ ਜਿਹੜੀ ਉੱਥੇ ਖੜਾ ਦਿੰਦੇ ਆ, ਜਾਂ ਫਿਰ ਨਾਲ ਜਿਹੜਾ ਇੱਕ ਪਲਾਜ਼ਾ ਹੈਗਾ ਕਈ ਵਾਰ ਉੱਧਰ ਖੜਾ ਦਿੰਦੇ ਗੱਡੀਆਂ। ਕਹਿੰਦੇ ਆ ਵੀ ਆਹ ਇੱਕ ਦੋ ਦਿਨ ਦੇ ਵਿੱਚ, ਕਿਉਂਕਿ ਜਦੋਂ ਪਾਰਕਿੰਗ ਦੇ ਲਈ ਨਹੀਂ ਜਗ੍ਹਾ ਮਿਲਦੀ ਬੰਦੇ ਨੂੰ ਲੱਗਦਾ ਚਲੋ ਕੋਈ ਨਹੀਂ ਖੜਾ ਦਿੰਦੇ ਹਾਂ, ਅਸੀਂ ਗੁਰਦੁਆਰਾ ਸਾਹਿਬ ਹੀ ਜਾਣਾ, ਕੋਈ ਕੁਛ ਨਹੀਂ ਕਹੂਗਾ, ਪਰ ਗੱਡੀਆਂ ਕਹਿੰਦੇ ਟੋ ਹੋਈਆਂ ਅਤੇ 12-12 13-13 100 14-100 15-100 ਤੱਕ ਕਹਿੰਦੇ ਆ ਵੀ ਉਹਨਾਂ ਨੂੰ ਟਿਕਟਾਂ ਮਿਲੀਆਂ, ਕਿਉਂਕਿ ਗੱਡੀਆਂ ਟੋ ਹੋਈਆਂ। ਫਿਰ ਜਾਂ ਜਿਵੇਂ ਕਈ ਕੰਪਲੇਂਟ ਕਰ ਦਿੰਦੇ ਜੀ ਇੱਥੇ ਗੱਡੀ ਖੜੀ ਪਤਾ ਨਹੀਂ ਕਿਹਦੀ ਆ, ਅਤੇ ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਟਿਕਟਾਂ ਮਿਲ ਜਾਂਦੀਆਂ। ਸੋ ਕਹਿੰਦੇ ਆ ਵੀ ਆਹ ਚੀਜ਼ਾਂ ਤੋਂ ਬਚੋ, ਜਿਵੇਂ ਹੁਣ ਅੱਗੇ ਅੱਗੇ ਤਿਉਹਾਰ ਵੀ ਆਉਣੇ, ਮੰਨ ਲਓ ਹੁਣ ਰੱਖੜੀ ਆਉਣੀ ਆ, ਉਹ ਤੋਂ ਬਾਅਦ ਅੱਗੇ ਦੀਵਾਲੀ ਆਉਂਦੀ ਆ, ਉਦੋਂ ਵੀ ਇੱਦਾਂ ਹੀ ਹੁੰਦਾ। ਸੋ ਥੋੜ੍ਹਾ ਜਿਹਾ ਟਾਈਮ ਵਿਚਾਰ ਲਓ, ਅੱਗੇ ਪਿੱਛੇ ਅਰਲੀ ਚਲੇ ਜਾਓ, ਥੋੜ੍ਹਾ ਲੇਟ ਇੱਦਾਂ, ਜਾਂ ਇੱਕ ਦੋ ਦਿਨ ਪਹਿਲਾਂ ਜਾਂ ਇੱਕ ਦੋ ਦਿਨ ਬਾਅਦ, ਹੈ ਨਾ। ਪਰ ਬਈ ਰੋਂਗ ਪਾਰਕਿੰਗ ਨਾ ਕਰੋ ਆਪਣੀ ਗੱਡੀਆਂ ਦੀ, ਕਿਉਂਕਿ ਫਿਰ ਮੁਸ਼ਕਲ ਆਉਂਦੀ ਆ, ਜਾਂ ਟਿਕਟਾਂ ਬਹੁਤ ਵੱਡੀਆਂ ਮਿਲ ਜਾਂਦੀਆਂ, ਫਿਰ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਜਾ ਕੇ ਜਾਂ ਮੈਨੇਜਮੈਂਟ ਨੂੰ ਬੰਦਾ ਜਾ ਕੇ ਕਹਿੰਦਾ, ਹੈ ਨਾ, ਫਿਰ ਉਹ ਵੀ ਕੀ ਕਰ ਸਕਦੇ ਆ। ਸੋ ਇਹ ਚੀਜ਼ਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਰੱਖੋ। ਸੋ ਕਈ ਵਾਰ ਆਪਾਂ ਉਂਝ ਦੇਖਦੇ ਹਾਂ ਵੀ ਇਹ ਕ੍ਰਾਈਮ ਜੇ ਵੀ ਬੜੇ ਵੱਧ ਗਏ ਆ, ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਹੈਗਾ ਨਾ ਸਹਿਣ ਸ਼ਕਤੀ, ਪੇਸ਼ੈਂਸ ਜਿਹੜੀ ਬੜੀ, ਟੋਲਰੈਂਸ ਪਾਵਰ ਜਿਹੜੀ ਬੜੀ ਜ਼ੀਰੋ ਹੋ ਗਈ, ਖਤਮ ਹੀ ਹੋ ਗਈ ਆ। ਸੋ ਬੜਾ ਰੱਖੋ ਜੀ ਧਿਆਨ, ਕਿਤੇ ਵੀ ਰਿਲੀਜੀਅਸ ਪਲੇਸ 'ਤੇ ਜਾਂਦੇ ਹੋ, ਗੁਰਦੁਆਰਾ, ਮੰਦਿਰ, ਮਸਜਿਦ, ਕਿਤੇ ਵੀ ਜਾਂਦੇ ਹੋ, ਸੋ ਆਪਣਾ ਵੀ ਧਿਆਨ ਰੱਖੋ, ਦੂਜਿਆਂ ਦਾ ਵੀ ਧਿਆਨ ਰੱਖੋ। ਕੁਛ ਵੀ ਲੱਗਦਾ ਤਾਂ ਫਟਾਫਟ ਪੁਲਿਸ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ। ਅਤੇ ਲਓ ਜੀ, ਸਮਾਂ ਹੋ ਗਿਆ ਆਪਣਾ ਜਾਣ ਦਾ। ਮੈਂ ਨਾ ਇੱਕ ਨਵਾਂ ਗਾਣਾ ਕੱਢਿਆ ਸੀਗਾ ਸਤਿੰਦਰ ਸਰਤਾਜ ਦਾ, ਆਇਆ ਨੱਚਦੀ ਦਾ ਝੁਮਕਾ, ਪਰ ਹੁਣ ਟਾਈਮ ਹੀ ਹੋ ਗਿਆ, ਪਰ ਕੋਈ ਨਹੀਂ, ਆਪਾਂ ਸੁਣਾਵਾਂਗੇ, ਕੱਲ੍ਹ ਨੂੰ ਸੁਣਾ ਦਾਂਗੇ। ਸੋ ਮੇਰਾ ਨੰਬਰ 647-7523-40, 6477-6520, ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਤੁਹਾਨੂੰ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ
2: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ

ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਹਾਂ, ਸਿੰਘ ਹਰਜੀਤ ਸ਼ੋਅ ਦੇ ਨਾਲ ਤੁਸੀਂ ਜੁੜ ਗਏ ਹਾਂ। ਔਰ ਇਸ ਖੂਬਸੂਰਤ ਵੀਕਐਂਡ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਔਰ ਤੁਹਾਡੇ ਨਾਲ ਹਾਜ਼ਰੀ ਲੱਗ ਰਹੀ ਹੈ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ। ਔਰ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337 9056733337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਇਹ ਗੀਤ ਜਿਹੜਾ ਤੁਸੀਂ ਸੁਣ ਰਹੇ ਹੋ ਐਮੀ ਵਿਰਕ ਸਾਹਿਬ ਦਾ ਗੀਤ ਹੈ। ਔਰ ਐਮੀ ਵਿਰਕ ਸਾਹਿਬ ਤੁਹਾਨੂੰ ਪਤਾ ਕਿ ਇਸ ਆਉਣ ਵਾਲੇ ਵੀਕਐਂਡ ਦੇ ਆਪਣੇ ਸ਼ਹਿਰ ਦੇ ਵਿੱਚ ਪਰਫਾਰਮ ਕਰ ਰਹੇ ਆ, ਦਾ ਗ੍ਰੇਟ ਕੈਨੇਡੀਅਨ ਜਿਹੜਾ ਥੀਏਟਰ ਹੈ, ਕਸੀਨੋ ਹੈ, ਉਹਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚ ਰਹੇ ਆ। ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ ਬਈ, ਔਰ ਜਿਹਨਾਂ ਨੇ ਟਿਕਟਾਂ ਹਾਲੇ ਤੱਕ ਨਹੀਂ ਲਈਆਂ ਤੇ ਟਿਕਟਾਂ ਲੈ ਲਓ। ਟਿਕਟਾਂ ਔਨ ਏਅਰ ਅਸੀਂ ਅਨਾਊਂਸ ਕਰ ਰਹੇ ਹਾਂ, $25 ਦੀ ਟਿਕਟ ਤੁਹਾਨੂੰ ਮਿਲ ਰਹੀ ਹੈ, $25 ਦੀ ਟਿਕਟ। ਐਮੀ ਵਿਰਕ ਸਾਹਿਬ ਦੇ ਸ਼ੋਅ ਨੂੰ ਜਿਹਨਾਂ ਲਾਈਵ ਇੰਜੋਏ ਕਰਨਾ ਹੈ, ਲਾਈਵ ਇੰਟਰਟੇਨ ਕਰਨਾ ਹੈ, ਲਾਈਵ ਪੂਰੇ ਬੈਂਡ ਦੇ ਨਾਲ ਤੁਸੀਂ ਮਿਊਜ਼ਿਕ ਦਾ ਇਸ ਖੂਬਸੂਰਤ ਈਵਨਿੰਗ ਨੂੰ ਇੰਜੋਏ ਕਰਨਾ ਹੈ, $25 ਦੇ ਵਿੱਚ ਇਹ ਟਿਕਟ ਐਮੀ ਵਿਰਕ ਸਾਹਿਬ ਦੇ ਸ਼ੋਅ ਦੀ ਮਿਲ ਰਹੀ ਹੈ। ਔਰ ਤੁਸੀਂ ਜਦੋਂ ਟਿਕਟ ਮਾਸਟਰ ਜਾਣਾ, ਉੱਥੇ ਤੁਹਾਡੇ ਵਾਸਤੇ ਜਿਹੜਾ ਕਿ ਸਪੈਸ਼ਲੀ ਤੌਰ 'ਤੇ ਲੌਕ ਲੱਗਾ ਹੋਣਾ ਟਿਕਟਾਂ ਨੂੰ, ਉਹ ਜਦੋਂ ਤੁਸੀਂ ਲੌਕ ਕਰਨਾ ਅਤੇ ਉਹਨਾਂ ਨੇ ਕੋਡ ਮੰਗਣਾ, ਉੱਥੇ ਲਿਖ ਦੇਣਾ ਐਮੀ, ਅਤੇ ਟਿਕਟ ਦੀ ਕੀਮਤ ਤੁਹਾਡੀ ਹੋ ਜਾਣੀ ਆ $25। ਔਰ ਇੰਨੀ ਬੈਸਟ ਪ੍ਰਾਈਜ਼ ਟਿਕਟ ਦੀ ਹੋਵੇ ਅਤੇ ਫਿਰ ਤਾਂ ਵੀ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ। $25 ਦੀ ਟਿਕਟ ਦੇ ਵਿੱਚ ਤੁਸੀਂ ਐਮੀ ਵਿਰਕਸਾ ਦੇ ਲਾਈਵ ਸ਼ੋਅ ਨੂੰ ਇੰਜੋਏ ਕਰ ਸਕਦੇ ਹੋ। ਜੇ ਤੁਸੀਂ ਫਿਰ ਉੱਥੇ ਜਾ ਕੇ ਗੀਤ ਸੁਣਨਾ, ਕੰਮ ਧੰਦੇ ਸਾਰੇ ਛੱਡ ਕੇ ਅਤੇ ਫਿਰ ਤੇਰੀ ਵੰਗ ਦਾ ਲੈ ਲਵਾਂ ਨਾਪ, ਕਿਉਂਕਿ ਵੰਗ ਬਣਾਉਣੀ ਆ ਸੋਨੇ ਦੀ ਅਤੇ ਨਾਪ ਸਹੀ ਹੋਣਾ ਚਾਹੀਦਾ ਬਿਲਕੁਲ। ਜੇ ਨਾਪ ਥੋੜ੍ਹਾ ਜਿਹਾ ਗਲਤ ਮਲਤ ਹੋ ਜਾਵੇ, ਸੋਨਾ ਭਾਈ ਮਹਿੰਗਾ ਕਿੰਨਾ ਹੋਇਆ ਅੱਜ ਕੱਲ੍ਹ, ਠੀਕ ਹੈ ਨਾ ਐਮੀ ਵਿਰਕ ਸਾਹਿਬ।

ਸੀਤਲ ਪਨੇਸਰ ਵਾਲਾਂ ਦਾ, ਜੇ ਤੁਸੀਂ ਕਿਸੇ ਨੇ ਬਹੁਤ ਜ਼ਿਆਦੀਆਂ ਇਕੱਠੀਆਂ ਟਿਕਟਾਂ ਲੈਣੀਆਂ, ਕਈ ਵਾਰੀ ਹੁੰਦਾ ਕਿ ਪਰਿਵਾਰ ਦੇ ਵਿੱਚ ਸਾਨੂੰ 10 ਟਿਕਟਾਂ ਚਾਹੀਦੀਆਂ, 20 ਟਿਕਟਾਂ ਚਾਹੀਦੀਆਂ, 50 ਟਿਕਟਾਂ ਚਾਹੀਦੀਆਂ, ਨੰਬਰ ਤੁਹਾਨੂੰ ਮੈਂ ਇੱਕ ਦੇ ਦੇਣਾ, ਇਸ ਨੰਬਰ ਤੇ ਕਾਲ ਕਰ ਲਓ। ਕਈ ਵਾਰ ਸਾਡੀਆਂ ਟਰਾਂਸਪੋਰਟ ਕੰਪਨੀਆਂ ਹੁੰਦੀਆਂ ਜਿਨ੍ਹਾਂ ਦੇ ਕੋਲ ਦੋ ਦੋ ਢਾਈ ਢਾਈ 100 ਸਾਡੇ ਵੀਰ ਡਰਾਈਵਿੰਗ ਕਰਦੇ ਹੁੰਦੇ ਆ, ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨੇ ਗਿਫਟ ਦੇਣਾ ਹੈ ਟਿਕਟਾਂ ਦਾ, ਔਰ ਤੁਸੀਂ ਸੀਤਲ ਜੀ ਨਾਲ ਸੰਪਰਕ ਕਰ ਸਕਦੇ ਆ 416-464-8649 ਦੇ ਕਾਲ ਕੀਤੀ ਜਾ ਸਕਦੀ ਹੈ, 416-464-8649 ਤੇ ਕਾਲ ਕਰ ਲਓ। ਜੇ ਕਿਸੇ ਨੂੰ 25-30-40-50 ਟਿਕਟਾਂ, 100 ਟਿਕਟਾਂ ਚਾਹੀਦੀਆਂ, 200 ਚਾਹੀਦੀਆਂ, 300 ਚਾਹੀਦੀਆਂ, ਜਿੰਨੀਆਂ ਵੀ ਟਿਕਟਾਂ ਚਾਹੀਦੀਆਂ, ਤੁਹਾਨੂੰ ਵਧੀਆ ਔਰ ਡਿਸਕਾਊਂਟ ਪ੍ਰਾਈਸ ਟਿਕਟਾਂ ਮਿਲ ਜਾਣਗੀਆਂ। ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ, 416-464-8649 ਤੇ ਕਾਲ ਕੀਤੀ ਜਾ ਸਕਦੀ ਹੈ। ਐਮੀ ਵਿਰਕ ਭਾਜੀ ਦਾ ਜਿਹੜਾ ਸ਼ੋਅ ਆ ਇਸ ਆਉਣ ਵਾਲੇ ਵੀਕਐਂਡ ਦੇ ਹੋ ਰਿਹਾ 30 ਤਰੀਕ ਨੂੰ, ਤੇ ਟਿਕਟ ਦੀ ਕੀਮਤ ਕਿੰਨੀ ਆ ਬਈ? $25।

0: ਤੇਰੇ ਦਿਲ ਕਹਿੰਦੇ ਜੋ ਧੜਕਦਾ ਹੈ ਨਾ ਤੇ ਫਿਰ ਉਹ ਮੈਨੂੰ ਬਿਲਕੁਲ ਸੁਣਾਈ ਦਿੰਦਾ। ਪਿਛਲੇ ਵੀਕਐਂਡ ਦੇ ਮੀਂਹ ਪੈ ਗਿਆ ਬਹੁਤ ਜ਼ਿਆਦਾ, ਔਰ ਮੀਂਹ 'ਚ ਵੀ ਭੇਜਣ ਦਾ ਆਪਣਾ ਹੀ ਸਵਾਦ ਹੁੰਦਾ, ਕਿਉਂਕਿ ਮੈਂ ਵੀ ਗਿਆ ਸੀ ਪੰਜਾਬ ਡੇ ਮੇਲੇ ਦੇ ਤੇ ਬਿਲਕੁਲ ਭਿੱਜ ਗਿਆ, ਬਸ ਭੇਜਣ ਭੇਜੀ ਹੋ ਗਿਆ ਕੰਮ। ਹੈਂ ਜਿਵੇਂ ਕਹਿੰਦੇ ਆ ਨਾ ਰਾਤੀ ਇਸ਼ਕੇ ਦੀ ਹੋਈ ਬਰਸਾਤ, ਸਾਰੀ ਰਾਤ ਭੇਜ ਦਿੰਦੇ। ਇਹ ਰਾਤੀ ਤਾਂ ਬਰਸਾਤ ਹੋਈ ਨਹੀਂ, ਦਿਨੇ ਹੀ ਬਰਸਾਤ ਹੋ ਗਈ। ਦਿਨੇ ਬਰਸਾਤ ਦੇ ਨਾਲ ਹੀ ਪੰਜਾਬ ਡੇ ਮੇਲੇ ਦਾ, ਚਲੋ ਤੁਸੀਂ ਜਿੰਨੇ ਵੀ ਜਣੇ ਪਹੁੰਚਿਓ ਉੱਥੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਪਰ ਬਾਰਿਸ਼ ਦੇ ਨਾਲ ਥੋੜ੍ਹਾ ਜਿਹਾ ਆਰਟਿਸਟਾਂ ਦਾ ਵੀ, ਮੈਂ ਸਮਝਦਾ ਨੁਮਾਇੰਦੇ ਸੱਜਣਾਂ ਦਾ ਵੀ, ਔਰ ਜਿਹੜੇ ਇੰਨੇ ਮਹੀਨਿਆਂ ਤੋਂ ਮਿਹਨਤ ਹੁੰਦੀ ਹੈ ਉਹ ਕਿਤੇ ਨਾ ਕਿਤੇ ਨਾ ਮੂਡ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਹੋ ਜਾਂਦਾ ਖਰਾਬ, ਹੈ ਨਾ। ਚਲੋ ਕੋਈ ਗੱਲ ਨਹੀਂ, ਔਰ ਕੁਦਰਤ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਹੈ। ਬੜੇ ਪ੍ਰੋਗਰਾਮ ਸੀ, ਇੱਕ ਮੇਰਾ ਵੀਰ ਆ ਸਾਂਝਾ ਵਿਰਸਾ ਰੇਡੀਓ ਕਰਦਾ ਹੈ, ਮੇਰਾ ਸਰਨਾਮੀਆਂ ਹੀ ਆ ਹਰਜੀਤ ਵੀਰ, ਉਹਨਾਂ ਨੇ ਵੀ ਕੋਈ ਪਿਕਨਿਕ ਰੱਖੀ ਸੀ, ਮੈਨੂੰ ਉਹਨਾਂ ਦੀ ਵੀ ਇਨਵੀਟੇਸ਼ਨ ਆਈ ਸੀ, ਔਰ ਉੱਥੇ ਵੀ ਨਹੀਂ ਜਾ ਹੋਇਆ। ਉਹ ਵੀ ਕਹਿੰਦੇ ਕੈਂਸਲ ਹੋ ਗਈ ਪਿਕਨਿਕ ਕਿਉਂਕਿ ਬਾਰਿਸ਼ ਹੀ ਇੰਨੀ ਤੇਜ਼ ਸੀ। ਮੈਂ ਤਾਂ ਖੁਦ ਜਿਵੇਂ ਕਹਿੰਦੇ ਆ ਨਾ ਵੀ ਕੱਪੜਿਆਂ ਦੇ ਉੱਤੇ ਬਸ ਪਾਣੀ ਪੈ ਹੀ ਇੱਥੇ ਰਿਹਾ, ਜਿਵੇਂ ਨਹਾਉਣ ਲੱਗਿਆ ਸ਼ਾਵਰ ਲੈਣੇ ਆਪਾਂ ਪਾਣੀ ਪੈਂਦਾ, ਏਦਾਂ ਪਾਣੀ ਦੇ ਨਾਲ ਮੈਂ ਦਾ ਭਿੱਜ ਗਿਆ ਬਿਲਕੁਲ। ਪੰਜਾਬੀ ਵਿਰਸਾ, ਹੈਲੋ, ਬਲਵਿੰਦਰ ਜੀ, ਮੈਂ ਅੱਜ ਕਿਹਾ ਨੀ, ਮੈਂ ਕਿਹਾ ਦੇਖਦੇ ਆ ਵੀ ਤੁਸੀਂ ਵੀ ਕਾਲ ਕਰਦੇ ਨੀ ਕਰਦੇ,
1: ਆਪਾਂ ਤਾਂ ਹਾਇਰ ਜਵਾਬ ਦੇ ਜੀ
0: ਨਹੀਂ, ਜੇ ਮੈਂ ਨੀ ਕਿਹਾ ਵੀ ਸਟੂਡੀਓ ਚ ਕਾਲ ਕਰੋ ਤੇ ਤੁਸੀਂ ਕਿਸੇ ਨੇ ਵੀ ਨੀ ਕਾਲ ਕੀਤੀ, ਇਹਦਾ ਮਤਲਬ ਤੁਸੀਂ ਬੰਦੇ ਬਹੁਤ ਹੈਗੇ ਆ, ਬਸ ਪਰਖਣ ਵਾਲੇ ਬੰਦੇ ਤੁਸੀਂ ਆ,
1: ਸੱਚੇ ਲੱਗਦੇ ਆ ਜੀ,
0: ਹੈ ਬੰਦੇ ਆ। ਮੈਂ ਕਹਿੰਦਾ ਉਹੀ ਗੱਲ ਆ, ਤੁਸੀਂ ਵਧੀਆ ਬੰਦੇ ਆ, ਤਦ ਹੀ ਆਪੇ ਕਾਲ ਕਰਦੀ, ਮੈਂ ਤਾਂ ਕਿਸੇ ਨੂੰ ਕਿਹਾ ਨੀ ਸੀ, ਮੈਂ ਕਿਹਾ ਜੀ ਮੈਂ ਦੇਖਣਾ ਯਾਰ। ਚਲੋ ਹਾਂ, ਬੜੀ ਵਧੀਆ ਗੱਲ ਆ, ਔਰ ਜ਼ਰੂਰ ਜਾਓ ਸ਼ੋਅ ਦੇਖਣ ਵਾਸਤੇ, ਕਿਉਂਕਿ ਜਿਹੜੇ ਆਰਗਨਾਈਜ਼ਰਸ ਹੁੰਦੇ ਆ ਸ਼ੋਅ ਲਾਈਨ ਦੇ ਵਿੱਚ, ਜਿਹੜੇ ਸ਼ੋਅ ਨੂੰ ਕਰਵਾ ਰਹੇ ਹੁੰਦੇ ਆ, ਬੜੀਆਂ ਮਿਹਨਤਾਂ ਹੁੰਦੀਆਂ ਸ਼ੋਅ ਕਰਵਾਉਣ ਦੇ ਵਿੱਚ, ਆਰਟਿਸਟ ਦੀਆਂ ਫੀਸਾਂ, ਟੈਕ ਰਾਈਡਰ, ਹਾਲ ਦੇ ਖਰਚੇ, ਬੜਾ ਖਰਚਾ ਹੋ ਜਾਂਦਾ। ਤੇ ਐਮੀ ਵਿਰਕ ਸਾਹਿਬ ਦਾ ਮਾਣ ਵਧਾਓ, ਐਮੀ ਵਿਰਕ ਸਾਹਿਬ ਨੂੰ ਵੈਲਕਮ ਕਰੋ ਟੋਰਾਂਟੋ ਦੇ ਵਿੱਚ, ਕਿਉਂਕਿ ਪਹਿਲੀ ਵਾਰੀ ਜਿਹੜਾ ਕਿ ਐਮੀ ਵਿਰਕ ਸਾਹਿਬ ਇੰਡੀਵਿਜੁਅਲ ਤੌਰ ਤੇ ਸੋਲੋ ਸ਼ੋਅ ਕਰ ਰਹੇ ਆ, ਔਰ $25 ਦੇ ਟਿਕਟ ਆਰਗਨਾਈਜ਼ਰ ਨੇ ਵੀ ਫੈਸਲਾ ਕਰ ਲਿਆ, ਸੀਤਲ ਪਨੇਸਰ ਸਾਹਿਬ ਨੇ ਫੈਸਲਾ ਕੀਤਾ ਕਿ ਹਰਜੀਤ ਜੀ ਆਪਾਂ ਸਾਰਿਆਂ ਨੂੰ ਖੁਸ਼ ਕਰ ਦੇਣਾ ਕਿ $25 ਦੇ ਟਿਕਟ ਦੇ ਵਿੱਚ ਤੁਹਾਡੇ ਸਾਰੇ ਪਰਿਵਾਰ ਇਸ ਸ਼ੋਅ ਨੂੰ ਇੰਜੋਏ ਕਰ ਸਕਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੇ ਦੇਣਾ, ਜੇ ਕਿਸੇ ਸੱਜਣਾ ਨੇ 10 15 20 40 50 ਟਿਕਟਾਂ 100 ਟਿਕਟ ਲੈਣੀ ਹੈ ਤੇ ਤੁਹਾਨੂੰ ਮੈਂ ਸੀਤਲ ਜੀ ਦਾ ਨੰਬਰ ਦੇ ਦੇਣਾ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ, ਔਰ $25 ਦੀ ਟਿਕਟ ਆ, ਸ਼ਾਇਦ ਤੁਸੀਂ ਕਾਲ ਕਰ ਲਓ, ਕਿਤੇ ਨਾ ਕਿਤੇ ਹੋਰ ਵੀ ਤੁਸੀਂ ਤੁਹਾਡਾ ਮੈਨੇਜਰ ਵੀ ਕਰ ਲੈਣਗੇ। 416-464-86-49 ਦੇ ਕਾਲ ਕੀਤੀ ਜਾ ਸਕਦੀ ਹੈ, 416-464-86-49 ਦੇ ਕਾਲ ਕੀਤੀ ਜਾ ਸਕਦੀ ਹੈ ਸੀਤਲ ਜੀ ਨੂੰ, ਔਰ ਟਿਕਟ ਦੀ ਕੀਮਤ ਸਿਰਫ ਦੱਸਣਾ ਵੀਰ ਮੇਰੇ ਉਹ $25 ਆ, ਐਮੀ ਵਿਰਕ ਦੇ ਸ਼ੋਅ ਦੀ ਟਿਕਟ $25।

0: Sound Live and Cellular Point present AmiWare Live in Toronto. August at Great Canadian Casino Resort. Toronto Valio Ready Hojo. Buy your tickets at ticketmaster.ca or call 647-964-8573.
1: ਕਰਤਾ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ
2: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀਜ਼ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828
3: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
4: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 905-460-8888 दैट्स 905-460-8888
3: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस ਕੇ ਸਾਥ
5: ਹੋਰ ਤੁਹਾਡੀ ਅੱਜ ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ ਆਪ ਜੀ ਦਾ ਕੀ ਦਿਲ ਕਰਦਾ ਸੁਣਦੇ ਬਈ ਕਿਉਂਕਿ ਗਰਮੀ ਦਾ ਤਕਰੀਬਨ ਤਾਂ ਸਮਾਂ ਲੰਘ ਹੀ ਗਿਆ ਹੁਣ ਅੱਜ ਕੱਲ੍ਹ ਤਾਂ ਏਸੀ ਵਗੈਰਾ ਵੀ ਸਾਰੇ ਬੰਦ ਹੋ ਗਏ ਆ ਪਰ ਬਹੁਤਿਆਂ ਦੇ ਘਰਾਂ ਵਿੱਚ ਹਲੇ ਵੀ ਏਸੀ ਚੱਲਦੇ ਹੋਣੇ ਆ ਪਰ ਹੁਣ ਤਾਂ ਏਸੀ ਦੀ ਲੋੜ ਵੀ ਨਹੀਂ ਜਿਹੜੀ ਨੈਚੁਰਲ ਉਸ ਕੁਦਰਤੀ ਹਵਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੈ ਠੀਕ ਆ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ ਸਮਾਂ ਚੇਂਜ ਹੋ ਗਿਆ ਬਜ਼ੁਰਗ ਪੁਰਾਣਿਆਂ ਦੀ ਜਿਹੜੀ ਉਮਰਾਂ ਲੰਬੀਆਂ ਕਿਉਂ ਜ਼ਿਆਦੀਆਂ ਹੁੰਦੀਆਂ ਸੀ ਕਦੀ ਬਜ਼ੁਰਗਾਂ ਨੇ ਫਰਿੱਜ ਵਾਲਾ ਪਾਣੀ ਨਹੀਂ ਪੀਤਾ ਸੀ ਘੜੇ ਦਾ ਪਾਣੀ ਪੀਂਦੇ ਸੀ ਕੋਈ ਏਸੀ ਨਹੀਂ ਹੁੰਦੇ ਸੀ ਤਾਜ਼ੀਆਂ ਸਬਜ਼ੀਆਂ ਘਰ ਦੀਆਂ ਤਾਜ਼ਾ ਦੁੱਧ ਘਰ ਦੇ ਲਬੇਰੇ ਸਾਰੀਆਂ ਚੀਜ਼ਾਂ ਘਰ ਦੀਆਂ ਸਾਫ਼ ਸੁਥਰੀਆਂ ਹੋਣ ਦੇ ਬਾਵਜੂਦ ਇਸੇ ਕਰਕੇ ਉਮਰਾਂ ਲੰਬੀਆਂ ਹੁੰਦੀਆਂ ਸੀ ਅੱਜ ਕੱਲ੍ਹ ਤਾਂ ਕਿਤੇ 27-28 ਟੈਂਪਰੇਚਰ ਹੋਵੇ ਹਨੇਰੀ ਆ ਜਾਂਦੀ ਆ ਏਸੀ ਖਰਾਬ ਹੋਵੇ ਨਾਲੇ ਅਗਲੇ ਦੀ ਜਾਨ ਕੱਢ ਦਿੰਦੇ ਹਾਂ ਜਿਹਨੇ ਠੀਕ ਕਰਨ ਵਾਲਾ ਹੁੰਦਾ 10 ਕਾਲਜ ਉਹਨੂੰ ਕਰ ਦਿੰਦੇ ਆਪਾਂ ਭਾਈ ਕਿੱਥੇ ਪਹੁੰਚ ਹਲੇ ਆਇਆ ਨਹੀਂ ਇਹ ਜਿਹੜਾ ਏਸੀ ਦੀ ਹਵਾ ਹੈ ਬਿਲਕੁਲ ਤੁਹਾਡੀ ਬਾਡੀ ਨੂੰ ਨੁਕਸਾਨ ਕਰਦੀ ਹੈ ਗਰਮ ਪਾਣੀ ਦਾ ਨਹਾਉਣਾ ਤੁਹਾਨੂੰ ਨੁਕਸਾਨ ਕਰਦਾ ਹੈ ਕਿਉਂਕਿ ਇਹਨਾਂ ਮੁਲਕਾਂ 'ਚ ਅਸੀਂ ਰਹਿ ਨਹੀਂ ਸਕਦੇ ਬਹੁਤ ਜ਼ਿਆਦਾ ਸਰਦੀਆਂ ਠੰਡ ਹੁੰਦੀ ਹੈ ਅੰਦਰ ਅਸੀਂ ਹੀਟ ਦੇ ਵਿੱਚ ਰਹਿੰਦੇ ਹਾਂ ਉਹ ਨੁਕਸਾਨ ਕਰਦੀ ਹੈ ਪਰ ਦੇਰ ਇਜ਼ ਨੋ ਅਦਰ ਚੋਇਸ ਕੋਈ ਸਾਡੀ ਚੋਇਸ ਨਹੀਂ ਹੈ ਹੋਰ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਰਹਿਣਾ ਗਿੱਝ ਗਏ ਹਾਂ ਹੁਣ ਇੰਡੀਆ ਦੇ ਵਿੱਚ ਠੰਡ ਹੁੰਦੀ ਹੈ ਦਸੰਬਰ ਦੇ ਮਹੀਨੇ ਕਿੰਨੇ ਕੁ ਆਪਾਂ ਉੱਥੇ ਕੀ ਕਰਦੇ ਆਪਾਂ ਘਰਾਂ ਦੇ ਵਿੱਚ ਦੱਸੋ ਅੱਜ ਕੱਲ੍ਹ ਚਲੋ ਹੀਟਰ ਚੱਲ ਗਏ ਜਿਹੜੇ ਜਿੰਨਾ ਕੁ ਅਫੋਰਡਬਿਲਟੀ ਹੈਗੀ ਹੈ ਨਹੀਂ ਤਾਂ ਅੱਜ ਵੀ ਘਰਾਂ ਵਿੱਚ ਅੰਗੀਠੀਆਂ ਬਣੀਆਂ ਜਾਂਦੀਆਂ ਉਹ ਪਿੰਡਾਂ ਦੇ ਵਿੱਚ ਸੱਤਾਂ ਦੇ ਵਿੱਚ ਬਹਿ ਕੇ ਅੱਗ ਸੇਕੀ ਜਾਂਦੀ ਹੈ ਲੋਹੜੀ 'ਤੇ ਕੀ ਕਰਦੇ ਹਾਂ ਆਪਾਂ ਘਰਾਂ ਦੇ ਬਾਹਰ ਬਹਿ ਕੇ ਅੱਗ ਸੇਕਦੇ ਹਾਂ ਘਰਾਂ ਦੇ ਅੰਦਰ ਆਪਾਂ ਚੁੱਲ੍ਹਾ ਕੋਈ ਨਾ ਕੋਈ ਇੱਦਾਂ ਦਾ ਅੱਗ ਲਾ ਲੈਂਦੇ ਹਾਂ ਕੋਲੇ ਦੀ ਅੱਗ ਲਾ ਲੈਂਦੇ ਹਾਂ ਜਿਹੜੇ ਨਾਲ ਕੋਲੇ ਭਖਦੇ ਰਹਿਣ ਸਾਰੀ ਰਾਤ ਵੀ ਕਮਰੇ ਨਿੱਘੇ ਹੋ ਜਾਣ ਇਹ ਜਿਹੜੀਆਂ ਡੁਪਲੀਕੇਟ ਚੀਜ਼ਾਂ ਨਾ ਜਿਹੜੀਆਂ ਕੁਦਰਤ ਨੇ ਨਹੀਂ ਬਣਾਈਆਂ ਇਹ ਬੰਦੇ ਨੇ ਬਣਾਈਆਂ ਚੀਜ਼ਾਂ ਏ ਸੀ ਕਿੰਨੇ ਬਣਾਇਆ ਬੰਦੇ ਨੇ ਹੀਟ ਕਿੰਨੇ ਬਣਾਈ ਬੰਦੇ ਨੇ ਆਹ ਮੀਟ ਕਿੰਨੇ ਬਣਾਇਆ ਬੰਦੇ ਨੇ ਬੀਫ ਕਿੰਨੇ ਬਣਾਇਆ ਬੰਦੇ ਨੇ ਆਹ ਕੋਕਾ ਕੋਲਾ ਡਰਿੰਕਸ ਜਿਹੜੀਆਂ ਹੋਰ ਸੱਜੇ ਖੱਬੇ ਜਿਹੜੀਆਂ ਜੂਸਿਸ ਆ ਇਹ ਕਿੰਨੇ ਬਣਾਏ ਬੰਦੇ ਨੇ ਰੱਬ ਨੇ ਤਾਂ ਪਾਣੀ ਬਣਾਇਆ ਸੀ ਨਾ ਪਾਣੀ ਪੀਣ ਦਾ ਨੁਕਸਾਨ ਹੈ ਕਿਸੇ ਨੂੰ ਜਿਹੜੀ ਜ਼ਮੀਨ ਦੇ ਵਿੱਚ ਉਪਜ ਗਈ ਸਬਜ਼ੀ ਹੈ ਗੋਭੀ ਮੂਲੀਆਂ ਗਾਜਰਾਂ ਸ਼ਲਗਮ ਦਾ ਕੋਈ ਨੁਕਸਾਨ ਹੈ ਚਿਕਨ ਕਹਿੰਦੇ ਰੈੱਡ ਮੀਟ ਜ਼ਿਆਦਾ ਖਾ ਲਓ ਤੁਹਾਨੂੰ ਕਹਿੰਦੇ ਆ ਵੀ ਕੋਲੈਸਟ੍ਰੋਲ ਹਾਈ ਹੋ ਜਾਂਦਾ ਪਰ ਆਪਾਂ ਯੂਜ਼ ਟੂ ਹੋ ਗਏ ਆਪਾਂ ਸਵਾਦ ਦੇ ਪੱਟੇ ਹਾਂ ਆਪਾਂ ਸਵਾਦ ਤੋਂ ਬਿਨਾਂ ਰਹਿ ਨਹੀਂ ਸਕਦੇ ਜੇ ਵੀਕਐਂਡ ਦੇ ਘਰੇ ਮੁਰਗੀ ਨਾ ਬਣੇ ਤਾਂ ਨਜ਼ਾਰਾ ਨਹੀਂ ਆਉਂਦਾ ਨਾਲ 8-10 ਪੈਗ ਵੀ ਲਾਉਣੇ ਹੁੰਦੇ ਆਪਾਂ ਫਿਰ ਤਰੀ ਪੀਣੀ ਹੁੰਦੀ ਕਿਲੋ ਕੁ ਆਪਾਂ ਫਿਰ ਨਜ਼ਾਰਾ ਨਹੀਂ ਆਉਂਦਾ ਮੈਨੂੰ ਮੇਲੇ ਦੇ ਬਹੁਤ ਸੱਜਣ ਮਿਲੇ ਇੱਕ ਵੀਰ ਮਿਲਿਆ ਮੈਨੂੰ ਉੱਥੇ ਮੈਨੂੰ ਨਾਂ ਉਹਨਾਂ ਦਾ ਭੁੱਲ ਗਿਆ ਦੱਸਿਆ ਨਹੀਂ ਸੀ ਉਹਨਾਂ ਨਾਂ ਆਪਣਾ ਕੀ ਹੈ ਕਹਿੰਦੇ ਹਰਜੀਤ ਭਾਅ ਜੀ ਅਸੀਂ 6 ਜਣੇ ਆ ਰਹੇ ਹੰਸ ਰਾਜ ਹੰਸ ਦੇ ਸ਼ੋਅ ਦੇ ਵਿੱਚ ਮੈਂ ਕਿਹਾ ਜੀ ਤੁਹਾਡੀ ਬੜੀ ਮਿਹਰਬਾਨੀ ਔਰ ਵੀਰਾ ਜੀ ਦਾ ਬਿਜ਼ਨਸ ਵੀ ਹੈਗਾ ਆਪਣਾ ਮੈਨੂੰ ਕਹਿ ਰਹੇ ਸੀ ਹਰਜੀਤ ਜੀ ਤੁਹਾਨੂੰ ਕਾਲ ਕਰਾਂਗੇ ਔਰ ਨਾਲ ਸਾਡੇ ਭਾਅ ਜੀ ਅਵਤਾਰ ਸਿੰਘ ਜੀ ਧਾਲੀਵਾਲ ਸਾਹਿਬ ਵੀ ਮਿਲੇ ਉੱਥੇ ਮੈਨੂੰ ਰੈਲਟਰ ਆ ਬੜੇ ਪਿਆਰ ਵਾਲੇ ਵੀਰ ਆ ਔਰ ਕੰਮੇ ਵਾਲੇ ਭਾਅ ਜੀ ਵੀ ਮਿਲੇ ਸਾਨੂੰ ਉੱਥੇ ਔਰ ਇੱਕ ਸਾਡਾ ਭਾਅ ਜੀ ਹੋਰ ਸੀ ਸਿੰਗਰ ਭਾਅ ਜੀ ਉਹ ਵੀ ਪ੍ਰੋਗਰਾਮ ਰੋਜ਼ ਸੁਣਦੇ ਹੁੰਦੇ ਆ ਬਹੁਤ ਸੱਜਣ ਰੇਡੀਓ ਵਾਲੇ ਸੱਜਣ ਮਿਲੇ ਕਹਿੰਦੇ ਹਰਜੀਤ ਜੀ ਪ੍ਰੋਗਰਾਮ ਜਦੋਂ ਸੁਣਦੇ ਆ 11 ਵਜਦੇ ਕਦੋਂ ਅਤੇ 12 ਕਦੋਂ ਹੁੰਦੇ ਇਹ ਨਹੀਂ ਸਾਨੂੰ ਪਤਾ ਲੱਗਦਾ ਮੈਨੂੰ ਕੁਲਦੀਪ ਭਾਅ ਜੀ ਅਵਤਾਰ ਭਾਅ ਜੀ ਕਹਿੰਦੇ ਧਾਲੀਵਾਲ ਸਾਹਿਬ ਕਹਿੰਦੇ ਹਰਜੀਤ ਜੀ 11 ਵਜੇ ਅਸੀਂ ਸੁਣਨਾ ਸ਼ੁਰੂ ਕਰਦੇ ਹਾਂ ਅਤੇ 12 ਕਦੋਂ ਵੱਜ ਜਾਂਦੇ ਇਹ ਨਹੀਂ ਸਾਨੂੰ ਪਤਾ ਲੱਗਦਾ ਇਹੀ ਤਾਂ ਫਿਰ ਪਿਆਰ ਦੀ ਗੱਲ ਆ ਨਾ, ਜੇ ਕੋਈ ਚੀਜ਼ ਕਿਸੇ ਨੂੰ ਦਿਲੋਂ ਚੰਗੀ ਲੱਗੇ ਫਿਰ ਸਮਾਂ ਨਹੀਂ ਪਤਾ ਲੱਗਦਾ। ਹੁਣ ਪਿਆਰ ਕਰਨ ਵਾਲੇ ਸੱਜਣ ਭਾਵੇਂ ਚਾਰ ਚਾਰ ਪੰਜ ਪੰਜ ਘੰਟੇ ਬੈਠਣ ਇਕੱਠੇ, ਫਿਰ ਵੀ ਕਹਿੰਦੇ ਸਮਾਂ ਬੀਤ ਗਿਆ, ਚਾਰ ਘੰਟੇ ਹੋ ਗਏ ਬੈਠਿਆਂ ਨੂੰ, ਦੋ ਘੰਟੇ ਹੋ ਗਏ, ਪੰਜ ਘੰਟੇ ਹੋ ਗਏ, ਸਮਾਂ ਨਿਕਲਦਾ। ਇੱਕ ਤੁਹਾਡਾ ਮੇਰਾ ਇਤਫਾਕ ਹੈ, ਇੱਕ ਤੁਹਾਡਾ ਔਰ ਮੇਰਾ ਸਾਰੇ ਪਰਿਵਾਰਾਂ ਦੇ ਇੱਕ ਸਾਂਝ ਹੈ, ਜਿਹੜੀ ਕਿ ਪੰਜਾਬੀ ਵਿਰਸਾ ਰੇਡੀਓ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਅੱਜ ਦੇ ਪ੍ਰੋਗਰਾਮ ਸਪੈਸ਼ਲੀ ਤੌਰ 'ਤੇ ਤੁਹਾਡੇ ਵਾਸਤੇ ਹਰਪ੍ਰੀਤ ਘਈ ਵੀ ਸਪੋਂਸਰ ਕਰ ਰਹੇ ਹੈ, ਲੰਡਨ ਤੋਂ ਪੂਰਾ ਪਰਿਵਾਰ ਆ ਰਿਹਾ ਹੰਸਰਾਜ ਹੰਸੀ ਦਾ ਸ਼ੋਅ ਦੇਖਣ ਵਾਸਤੇ, ਔਰ ਮੈਂ ਥੈਂਕ ਯੂ ਕਰਨਾ ਚਾਹੁੰਦਾ ਇੱਥੇ ਹਰਪ੍ਰੀਤ ਘਈ ਜੀ ਦਾ, ਔਰ ਲੰਡਨ ਦੇ ਵਿੱਚ ਇਹਨਾਂ ਦਾ ਕੋਈ ਬ੍ਰੈਂਡ ਨਿਊ ਘਰ ਆਇਆ। ਜੇ ਤੁਸੀਂ ਵੀ ਘਰ ਲੈਣਾ ਚਾਹੁੰਦੇ ਆ, ਨਵੇਂ ਘਰ ਆ, ਬਿਲਕੁਲ ਤਕਰੀਬਨ 749,000 ਦਾ ਘਰ ਆ, 769 ਦਾ ਘਰ ਆ, ਔਰ ਤੁਸੀਂ ਵੀ ਲੰਡਨ ਦੇ ਵਿੱਚ ਆਪਣੇ ਘਰ ਲੈ ਸਕਦੇ ਆ, ਬ੍ਰੈਂਡ ਨਿਊ ਡੀਟੈਚ ਘਰ ਆ, ਕਲੋਜ਼ਿੰਗ ਆ 2027 ਚ ਹੋਣੀ ਹੈ, 519-685-6061 ਦੇ ਕੋਕ ਦੀ ਜਾ ਸਕਦੀ ਹੈ, 519-685-6061 ਦੇ ਕੋਕ ਦੀ ਜਾ ਸਕਦੀ ਹੈ, ਔਰ ਇਹ ਨੰਬਰ ਤੁਸੀਂ ਕਾਲ ਕਰਨੀ ਹੈ। 749,000 ਦਾ ਘਰ ਜਿਹੜਾ ਕਿ ਤੁਹਾਡੇ ਵਾਸਤੇ ਕਿੱਥੇ ਮੇਰੇ ਲੰਡਨ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ, ਜਿਹੜੇ ਸਾਡੇ ਵੀਰ ਕੰਸਟਰਕਸ਼ਨ ਦਾ ਕੰਮ ਜਾਣਦੇ ਹੋਣ, ਥੋੜ੍ਹਾ ਮੋਟਾ ਕਿੱਲ ਕੁੱਲ ਲਾਉਣੇ ਸਿੱਖੋ, ਬਾਕੀ ਦਾ ਸਿਖਾ ਦੇਣਗੇ ਭਾਅ ਜੀ ਨਹੀਂ ਆਪੇ, ਠੀਕ ਆ। ਜਿਹੜੇ ਕਿਉਂਕਿ ਪਿਛਲੇ ਹਫ਼ਤੇ ਮੈਂ ਬੋਲੀ ਸੀ ਜੋਬ ਬਾਰੇ, ਸਾਡੀਆਂ ਬਹੁਤ ਲੇਡੀਜ਼ ਦੀਆਂ ਕਾਲ ਗਈਆਂ, ਉਹ ਲੇਡੀਜ਼ ਵਾਸਤੇ ਕੰਮ ਨਹੀਂ ਹੈ। ਪਲੀਜ਼ ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਉਹ ਨਾ ਕਾਲ ਕਰਨ, ਕਿਰਪਾ ਕਰਕੇ ਜਿਹੜੇ ਸਾਡੇ ਵੀਰ ਆ ਉਹਨਾਂ ਦਾ ਕੰਮ ਹੈ ਕੰਸਟਰਕਸ਼ਨ ਵਾਲਿਆਂ ਦਾ, ਤੁਸੀਂ ਕੋਈ ਬਈ 2x4 ਦਾ ਕੰਮ ਜੋੜ ਲੈਂਦੇ ਆਪਸ ਦੇ ਵਿੱਚ, ਕੋਈ ਲੱਕੜਾਂ ਛਿੱਕੜਾਂ ਜੋੜ ਲੈਂਦੇ ਆਪਸ ਦੇ ਵਿੱਚ, ਇੱਦਾਂ ਦਾ ਕੰਮ ਹੈ ਵੀ ਜਿਹੜਾ ਤੁਹਾਡਾ ਵੀਰਾਂ ਦਾ ਕੰਮ ਆ, ਔਰ ਤੁਸੀਂ ਇਸ ਨੰਬਰ 'ਤੇ ਕਾਲ ਕਰਨੀ ਹੈ। ਨੰਬਰ ਤੁਹਾਨੂੰ ਮੈਂ ਦੇਣ ਜਾ ਰਿਹਾ, ਪੈੱਨ ਆਪਣਾ ਚੱਕ ਲਓ ਜਲਦੀ ਜਲਦੀ ਹੁਣ ਦੇਰ ਤੱਕ। ਮੈਂ ਇੱਕ ਵਾਰੀ ਫਿਰ ਦੱਸ ਰਿਹਾ, ਇਹ ਜਿਹੜੀ ਜੋਬ ਹੈ ਸਿਰਫ ਵੀਰਾਂ ਵਾਸਤੇ ਹੀ ਹੈ, ਕੰਸਟਰਕਸ਼ਨ ਦਾ ਕੰਮ ਆ। ਜੇ ਤੁਹਾਨੂੰ ਨਹੀਂ ਵੀ ਆਉਂਦਾ, ਥੋੜ੍ਹਾ ਮੋਟਾ ਆਉਂਦਾ ਕੰਮ, ਕਿਤੇ ਮਹੀਨਾ ਦੋ ਮਹੀਨੇ ਕਿਸੇ ਸੱਜਣਾ ਲਾਏ, ਉਹਨੇ ਪੈਸੇ ਨਹੀਂ ਦਿੱਤੇ, ਤੁਸੀਂ ਕੰਮ ਛੱਡ ਗਏ, ਪਰ ਇੰਨਾ ਕੋਈ ਪੈਸੇ ਤੁਸੀਂ ਪਹਿਲਾਂ ਹੀ ਲੈ ਲਿਓ, ਇਹ ਪੁਰਾਣੀ ਕੰਪਨੀ ਆ ਬਹੁਤ ਜ਼ਿਆਦਾ। ਨੰਬਰ ਦਿਆਂ ਜੀ ਮੈਂ, ਕਰੋ ਵੀਰੇ ਨੋਟ, 6474004550। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, ਕੰਸਟਰਕਸ਼ਨ ਦਾ ਕੰਮ ਆ, ਕੋਈ ਟਾਈਲਾਂ ਲਾਉਣੀਆਂ, ਕੋਈ ਟਾਈਲਾਂ ਪੁੱਟਣੀਆਂ, ਕੋਈ ਟੂਟੀ ਖੋਲਣੀ, ਕੋਈ ਟੂਟੀ ਲਾ ਦੇਣੀ ਆ, ਇੱਦਾਂ ਦਾ ਕੰਮ। 6474004550 ਦੇ ਜਿਹੜੇ ਬੰਦੇ ਪੂਰੇ ਚੋਟੀ ਦੇ ਮਕੈਨ ਹੈਗਾ, ਉਹਨਾਂ ਦੀ ਤਨਖਾਹ ਚੰਗੀ ਹੋਊਗੀ, ਮਤਲਬ ਕਿ ਮੈਂ ਕਹਿ ਸਕਦਾ ਕਿ ਵਧੀਆ ਹੋਊਗੀ ਤਨਖਾਹ। ਹੋਰ ਦੱਸੋ, ਜੇ ਤੁਸੀਂ ਕੰਮ ਤੁਹਾਨੂੰ ਪੂਰਾ ਆਉਂਦਾ, ਜੇ ਪਲੰਬਰ ਕੋਈ ਸੁਣ ਰਿਹਾ, ਪਲੰਬਿੰਗ ਵਾਲਾ ਵੀਰ ਜਾਣਦਾ, ਉਹਦੇ ਕੋਲ ਲਾਇਸੈਂਸ ਹੈ, ਉਹਦੇ ਤਾਂ ਪੈਸੇ ਹੋਣੇ ਹੀ ਬਹੁਤ ਆ, ਠੀਕ ਹੈ ਨਾ। ਨੰਬਰ ਇੱਕੋ ਹੀ ਆ, 6474004550 ਦੇ ਕਾਲ ਕੀਤੀ ਜਾ ਸਕਦੀ ਹੈ, 6474004550। ਵਕਾਰ ਖਾਨ ਸਾਹਿਬ ਜੀ, ਕਿਆ ਹਾਲ ਚਾਲ ਹੈ ਆਪਕੇ ਸਰ
6: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਬਿਲਕੁਲ ਠੀਕ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ,
5: ਠੀਕ ਹੈ।
6: ਰੋਜਰਸ ਸੈੱਲ ਫੋਨ ਤੇ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
5: ਜੀ।
6: ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ,
5: ਠੀਕ ਹੈ।
6: ਨੰਬਰ ਅਗੇਨ 6478648000 6478648000।
5: ਬੜਾ ਅੱਛਾ ਨੰਬਰ ਹੈ ਆਪਕਾ, ਔਰ ਮੈਂ ਜਿਤਨੇ ਵੀ ਹਮਾਰੇ ਇਸ ਟਾਈਮ ਪੰਜਾਬੀ ਵਿਰਸਾ ਕੇ ਲਿਸਨਰ, ਹਮਾਰੀ ਫੈਮਿਲੀ ਸੁਣ ਰਹੀ ਹੈ, ਔਰ ਰੋਜਰਸ ਕੀ ਅਗਰ ਆਪਨੇ ਡੀਲ ਇੰਟਰਨੈਟ ਘਰ ਮੇ ਲਗਵਾਉਣਾ ਹੈ ਬਾਈ ਜਾਨ, ਤੋ ਆਪਕੇ ਲਈ ਨੰਬਰ ਹਾਜ਼ਰ ਹੈ 6478000। ਔਰ ਵਕਾਰ ਖਾਨ ਸਾਹਿਬ ਜੀ, ਆਪਕੋ ਹੰਸਰਾਜ ਹੰਸ ਕੀ ਟਿਕਟੇ ਟਿਕਟ ਮਾਸਟਰ ਸੇ ਆ ਗਈ ਹੋਗੀ?
6: ਬਿਲਕੁਲ ਸਰ, ਬਿਲਕੁਲ ਮਿਲ ਗਈ ਹੈ, ਔਰ ਮੈਂ ਉਨਕੋ ਬਾਏ ਕਰ ਲੂੰਗਾ, ਬਹੁਤ ਸ਼ੁਕਰੀਆ,
5: ਥੈਂਕ ਯੂ ਵੈਰੀ ਮਚ। ਔਰ ਉਹ ਆਪਕੋ ਉਨਕੋ ਜੋ ਟਿਕਟੇ ਹੈ ਵੋ ਐਕਸੈਪਟ ਕਰ ਲੇ, ਔਰ ਟਿਕਟ ਮਾਸਟਰ ਸੇ, ਔਰ ਆਪਕੋ ਟੈਕਸ ਮੈਸੇਜ ਮੇਂ ਵੋ ਟਿਕਟੇ ਆ ਗਈ ਹੈ। ਸ਼ੁਕਰੀਆ ਆਪਕਾ ਸਰ, ਥੈਂਕ ਯੂ ਵੈਰੀ ਮਚ। ਨੰਬਰ ਇੱਕ ਵਾਰ ਮੈਂ ਫਿਰ ਦੇਤਾ ਹੂੰ ਵਕਾਰ ਜੀ ਕਾ, 6478648000 6478648000 ਦੇ ਕੋਕ ਦੀ ਜਾ ਸਕਦੀ। ਸਾਡੇ ਸ਼ੋਅ ਨੂੰ ਹੰਸਰਾਜ ਦੇ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਹੇ ਆ ਵਕਾਰ ਖਾਨ ਸਾਹਿਬ, ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਬੜੇ ਪਿਆਰ ਵਾਲੇ ਸਾਡੇ ਸਤਿਕਾਰਯੋਗ ਆ ਭਾਅ ਜੀ ਨੇ ਮੈਸੇਜ ਕੀਤਾ ਜੀ, ਇੱਕ ਬੜਾ ਪਿਆਰਾ, ਔਰ ਥੈਂਕ ਯੂ ਜੀ। ਔਰ ਗੁੱਡ ਮਾਰਨਿੰਗ ਮਿਸਟਰ ਸਿੰਘ ਹਰਜੀਤ, ਮੇਰੇ ਛੋਟੇ ਵੀਰ ਜੀ, ਸਿੰਘ ਹਰਜੀਤ ਦੇ ਸਿਰ ਉੱਤੇ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਮਿਹਰ ਭਰਿਆਤ ਰੱਖਣ। ਵਾਹ ਜੀ ਵਾਹ, ਬੜੀ ਮਿਹਰਬਾਨੀ ਜੀ। ਔਰ ਸਰਦਾਰ ਜਸਵਿੰਦਰ ਸਿੰਘ ਜੀ, ਔਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਵਾਸਤੇ ਵੀ ਅਸੀਂ ਬਲੈਸਿੰਗ ਕਰਦੇ ਹਾਂ। ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ, ਔਰ ਹਮੇਸ਼ਾ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਦੇ ਉੱਤੇ, ਆਪ ਜੀ ਦੇ ਪਰਿਵਾਰ ਦੇ ਉੱਤੇ ਹੋਵੇ ਜੀ। ਮੈਂ ਇੱਕ ਮੈਸੇਜ ਦੇਣਾ ਚਾਹੁੰਦਾ, ਇਹ ਬੜਾ ਮੇਰੇ ਵਾਸਤੇ ਤਾਂ ਸੈਡ ਮੈਸੇਜ ਆ ਵੈਸੇ, ਪਰ ਮੈਨੂੰ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਲੋਕ ਕਿਉਂ ਨਹੀਂ ਸਮਝਦੇ। ਮੇਰੇ ਕੋਲ ਹਫ਼ਤੇ ਦੇ ਵਿੱਚ ਨਾ ਇੱਥੇ ਤਕਰੀਬਨ 3-4 ਦਿਨ ਇੰਸ਼ੋਰੈਂਸ ਵਾਲੇ ਆਉਂਦੇ ਆ, ਇੱਥੇ ਉਹ ਦਵਾਈਆਂ ਪਾਉਂਦੇ ਆ, ਇੱਥੇ ਤੁਹਾਨੂੰ ਮੈਂ ਵੀ ਮੈਸੇਜ ਦਿੰਦਾ, ਪਰ ਆਪਣੇ ਸਿਰ 'ਤੇ ਜੂ ਨਹੀਂ ਸਰਕਦੀ। ਆਹ ਹੁਣ ਦੇਖੋ ਪੰਗਾ ਪਿਆ ਹੋਇਆ, ਅਰੁਣ ਕੁਮਾਰ ਜੀ ਇੰਡੀਆ ਤੋਂ ਇੱਥੇ ਆਏ ਆਪਣੀ ਬੇਟੀ ਦੀ ਸ਼ਾਦੀ ਦੇ, ਇੱਥੇ ਸੁਣ ਲਿਓ ਧਿਆਨ ਦੇ ਨਾਲ। ਮੈਂ ਹੈਰਾਨ ਇਸ ਕਰਕੇ ਹੁੰਦਾ ਕਿ ਤੁਸੀਂ ਪਤਾ ਵੀ ਆ ਇਸ ਕੰਟਰੀ 'ਚ ਸਾਡੇ ਹਸਪਤਾਲ ਨਹੀਂ, ਸਾਡੇ ਕੋਲ ਰਿਸ਼ਤੇ ਤਾਏ ਚਾਚੇ ਮਾਮੇ ਭੈਣ ਭਾਈ ਸਗੂਈ ਸੰਗੂ ਨਹੀਂ ਬੈਠੇ, ਅਸੀਂ ਫਿਰ ਨਹੀਂ ਹਟਦੇ। ਆ ਮੈਨੂੰ ਗੋ ਫੰਡ ਦਾ ਕਿਸੇ ਨੇ ਲਿੰਕ ਭੇਜਿਆ, ਫਿਰ ਅਸੀਂ ਇਹਨਾਂ ਚੱਕਰਾਂ ਜੋਗ ਰਹਿੰਦੇ ਹਾਂ। ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਚੀਜ਼ਾਂ ਤੋਂ ਅਸੀਂ ਕਦੋਂ ਸਮਝਾਂਗੇ, ਕਦੋਂ ਸਿੱਖਾਂਗੇ। ਅਸੀਂ ਵਿਜ਼ਟਰ ਵੀਜ਼ਾ 'ਤੇ ਅਰੁਣ ਕੁਮਾਰ ਜੀ ਇੱਥੇ ਆਏ 25 ਜੁਲਾਈ ਨੂੰ, ਉਹਨਾਂ ਦੀ ਬੇਟੀ ਦੀ ਸ਼ਾਦੀ ਸੀ, ਵਿਜ਼ਟਰ ਵੀਜ਼ਾ 'ਤੇ ਆ ਗਏ, ਅਤੇ ਉਹਨਾਂ ਦੀ ਵਾਪਸੀ ਸੀ 10 ਸਤੰਬਰ ਦੀ, ਯਾਨੀ ਕਿ ਨੈਕਸਟ ਮੰਥ ਦੀ। 16 ਤਰੀਕ ਨੂੰ ਉਹਨਾਂ ਨੂੰ ਬਾਡੀ 'ਚ ਕੋਈ ਪੇਨ ਹੋਈ ਹੈ, ਪ੍ਰੋਬਲਮ ਹੋਈ ਹੈ, ਉਹ ਹਸਪਤਾਲ 'ਚ ਦਾਖਲ ਬੈਠੇ ਆ ਬ੍ਰੈਂਪਟਨ ਸਵਿਸ ਹੋਸਪਿਟਲ ਦੇ ਵਿੱਚ। 16 ਨੂੰ ਬ੍ਰੈਂਪਟਨ, 17 ਨੂੰ ਉਹਨਾਂ ਰੈਫਰ ਕੀਤਾ ਵੀ ਇੱਥੇ ਇਲਾਜ ਇਹਨਾਂ ਦਾ ਨਹੀਂ ਹੋਣਾ, ਇਹਨਾਂ ਨੂੰ ਜੇ ਟ੍ਰਿਲੀਅਮ ਜਿਹੜਾ ਹੋਸਪਿਟਲ ਹੈ ਆਈ ਥਿੰਕ ਵਿਚ ਇਜ਼ ਰਿਕੁਆਇਰਡ ਮਿਸੀ ਸਾਗਰ ਵਿੱਚ, ਉੱਥੇ ਭੇਜ ਦਿਓ। ਪਤਾ ਲੱਗ ਗਿਆ ਵਿਜ਼ਟਰ ਬੰਦੇ ਆ, ਇੰਸ਼ੋਰੈਂਸ ਹੈ ਨਹੀਂ ਹੋਸਪਿਟਲ ਵਾਲਿਆਂ ਨੂੰ, ਇਹਦੇ 'ਚ ਹੋਸਪਿਟਲ ਦਾ ਕੋਈ ਫਾਲਟ ਨਹੀਂ ਹੈ। ਕਹਿੰਦੇ ਪੱਚੀ ਹਜ਼ਾਰ ਸਾਨੂੰ ਫਰੰਟ 'ਤੇ ਜਮ੍ਹਾਂ ਕਰਾ ਦਿਓ, ਹੋਸਪਿਟਲ ਵਾਲੇ ਕਹਿੰਦੇ। ਆਹ ਹੁਣ ਅੱਜ ਕੱਲ੍ਹ ਦੀ ਨਿਊਜ਼ ਆ, ਅੱਜ ਕੱਲ੍ਹ ਦੀ। ਅਤੇ ਜਿਹੜੀ ਟੋਟਲ ਕਾਸਟ ਆਉਣੀ ਆ $2,00,000 ਕਾਸਟ ਆਉਣੀ ਆ, ਕਿਉਂਕਿ ਉਹਨਾਂ ਦੀ ਬਾਈਪਾਸ ਸਰਜਰੀ ਹੋਣੀ ਹੈ। ਇੰਸ਼ੋਰੈਂਸ ਹੈ ਨਹੀਂ। ਅਰੁਣ ਕੁਮਾਰ ਜੀ ਦੇ ਫੋਟੋ ਮੇਰੇ ਸਾਹਮਣੇ ਇਸ ਟਾਈਮ ਹੋਸਪਿਟਲ 'ਚ ਐਡਮਿਟ ਪਏ ਹੈ। ਮੈਨੂੰ ਬਲਜੀਤ ਕੌਰ ਜੀ ਨੇ ਇਹ ਮੈਸੇਜ ਭੇਜਿਆ ਹੈ, ਉਹਨਾਂ ਦੇ ਬੇਟੀ ਵੱਲੋਂ ਮੈਨੂੰ ਮੈਸੇਜ ਭੇਜਿਆ ਗਿਆ ਹੈ। ਕਿੱਡੀ ਵੱਡੀ ਸਾਡੀ ਬਲੰਡਰ ਮਿਸਟੇਕ ਆ ਲਾਈਫ ਦੀ, ਇਸ ਗੱਲ ਦਾ ਤੁਹਾਡੇ ਕਿਸੇ ਕੋਲ ਆਂਸਰ ਹੈ? ਅਸੀਂ ਯਾਰ $100, $150, $200 ਮਹੀਨੇ। ਅੱਛਾ ਦੇਖੋ ਕੈਸੀ ਕਮਾਲ ਦੀ ਗੱਲ, ਦੇਖੋ ਕਿਹਾ ਹੈ 25 ਜੁਲਾਈ ਨੂੰ ਐਂਟਰ ਕਰ ਰਿਹਾ, 10 ਸਤੰਬਰ ਦੀ ਉਹਨਾਂ ਦੀ ਵਾਪਸੀ ਹੈ। ਜੁਲਾਈ, ਔਗਸਤ, ਸਤੰਬਰ, ਆਲਮੋਸਟ 3 ਮੰਥ। 3 ਮੰਥ ਦੀ ਇੰਸ਼ੋਰੈਂਸ ਕਿੰਨੀ ਸੀ? $400, $500, $600, $700, $800, $900, 1000। ਇਸ ਤੋਂ ਜ਼ਿਆਦਾ ਤਾਂ ਨਹੀਂ ਹੋ ਸਕਦੀ, ਹੋ ਸਕਦੀ ਇਸ ਤੋਂ ਜ਼ਿਆਦਾ? ਆਈ ਡੋਂਟ ਥਿੰਕ ਸੋ। ਹੁਣ ਹੋਸਪਿਟਲ ਦੇ ਵਿੱਚ ਐਡਮਿਟ ਪਏ ਹੈ ਅਤੇ ਡਾਕਟਰਸ ਨੇ ਕਹਿ ਦਿੱਤਾ $25,000 ਤੁਸੀਂ ਸਾਨੂੰ ਫਰੰਟ 'ਤੇ ਦੇ ਦਿਓ, ਡਿਪੋਜ਼ਿਟ ਕਰਾਓ, ਅਤੇ ਟੋਟਲ ਖਰਚਾ ਤੁਹਾਡਾ $2,00,000 ਦਾ। ਹੁਣ ਹੈਲਪ ਮੰਗ ਰਹੇ ਜੀ ਸਾਰਿਆਂ ਦੇ ਕੋਲੋਂ। ਚਲੋ ਹੈਲਪ ਕਰਨੀ ਸਾਡਾ ਫਰਜ਼ ਹੈ, ਪਰ ਮੈਂ ਇਸ ਗੱਲ ਨੂੰ ਇਹ ਮੰਨਦਾ ਕਿ ਜੇ ਤੁਹਾਡੀ ਇੰਸ਼ੋਰੈਂਸ ਕਰਾਈ ਹੁੰਦੀ, ਤੁਹਾਨੂੰ ਅੱਜ ਰੇਡੀਓ ਜ਼ਰੀਏ ਤੁਹਾਨੂੰ ਅਨਾਊਂਸਮੈਂਟ ਕਰਾਉਣ ਦੀਆਂ ਲੋੜ ਨਹੀਂ ਪੈਣੀਆਂ ਸੀ। ਚਲੋ ਹੁਣ ਗਲਤੀ ਹੋ ਗਈ ਉਹਨਾਂ ਕੋਲੋਂ, ਉਹਨਾਂ ਨੂੰ ਮਾਫੀ ਦਿਓ। ਸਾਰੀ ਜਿਹੜੀ ਸਾਡੀ ਕਮਿਊਨਿਟੀ ਸੁਣ ਰਹੀ ਹੈ, ਗੋ ਫੰਡ 'ਤੇ ਜਾ ਕੇ ਉੱਥੇ ਤੁਸੀਂ ਇਹਨਾਂ ਦੀ ਨਾਂ ਹੈ ਇਹਨਾਂ ਦਾ ਅਰੁਣ ਕੁਮਾਰ, ਜੋ ਵੀ ਤੁਹਾਡਾ ਤਿਲ ਫਲ ਹੈ ਉਹ ਪਾਓ। ਦੁੱਖ ਵੇਲੇ ਅਸੀਂ ਕਿਸੇ ਨੂੰ ਸਵਾਲ ਨਹੀਂ ਕਰ ਸਕਦੇ, ਪਰ ਸਾਡਾ ਫਰਜ਼ ਹੈ ਕਿ ਮੈਸੇਜ ਦੇਣਾ ਕਮਿਊਨਿਟੀ ਦੇ ਵਿੱਚ, ਕੱਲ੍ਹ ਨੂੰ ਇਹ ਕਿਸੇ ਹੋਰ ਦੇ ਨਾਲ ਨਾ ਇੱਦਾਂ ਦਾ ਹੋਵੇ। ਵੈਰੀ ਸੈਡ ਨਿਊਜ਼ ਆ, $2,00,000 ਦਾ ਖਰਚਾ ਤੇ ਗੋ ਫੰਡ ਤੇ ਤੁਸੀਂ ਜਾ ਕੇ ਅਰੁਣ ਕੁਮਾਰ ਜੀ ਦਾ ਉੱਥੇ ਫੋਟੋ ਲੱਗੀ ਹੋਈ ਹੈ ਤੇ ਉਹਨਾਂ ਨੂੰ ਜੋ ਵੀ ਤਿਲ ਫੁੱਲ ਆ ਤੁਸੀਂ ਉਹਨਾਂ ਦੀ ਆਪਣੀ ਹੈਲਪ ਕਰੋ ਵੀਰ ਮੇਰੇ। ਸਾਡੀਆਂ ਲੇਡੀਜ਼ ਸੁਣ ਰਹੀਆਂ, ਸਾਡੇ ਵੀਰ ਸੁਣ ਰਹੇ, ਜ਼ਰੂਰ ਉਹਨਾਂ ਦੀ ਹੈਲਪ ਕਰੋ। ਚਲੋ ਉਹਨਾਂ ਕੋਲ ਗਲਤੀ ਹੋ ਗਈ ਅਤੇ ਸ਼ਾਇਦ ਉਹਨਾਂ ਦੀ ਉਮਰ ਵੱਧ ਜਾਵੇ, ਉਹਨਾਂ ਦੀ ਉਮਰ ਲੰਬੀ ਹੋਵੇ ਅਰੁਣ ਕੁਮਾਰ ਜੀ ਦੀ, ਤੁਹਾਡੇ ਇਸ 10, 20, 50, 100 ਡਾਲਰ ਦੇ ਨਾਲ ਉਹਨਾਂ ਦੇ ਖਰਚਾ ਪੂਰਾ ਹੋ ਜਾਵੇ। ਆਮ ਬੰਦਾ ਭਾਅ ਜੀ 2 ਲੱਖ ਡਾਲਰ ਕਿੱਥੋਂ ਕੱਢੂਗਾ ਇੱਥੋਂ? ਆਮ ਬੰਦਾ ਕੀ ਇੱਥੇ, ਮੈਂ ਕਹਿੰਦਾ 20-20 ਸਾਲ ਤੋਂ ਬੰਦੇ ਤਦ ਨਹੀਂ 2 ਲੱਖ ਡਾਲਰ ਨਿਕਲਦਾ ਕਿਸੇ ਬੰਦੇ ਕੋਲ, ਦੱਸੋ ਕੌਣ ਕੱਢੂਗਾ? ਅਸੀਂ ਇੱਥੇ ਦੁਹਾਈ ਪਾਉਂਦੇ ਰਹਿੰਦੇ ਹਾਂ ਰੇਡੀਓ ਦੇ ਵੀ ਤੁਹਾਡਾ ਕੋਈ ਇੰਡੀਆ ਤੋਂ ਪਾਕਿਸਤਾਨ ਤੋਂ ਕੋਈ ਸੱਜਣ ਮਿੱਤਰ ਆ ਰਿਹਾ ਉਹਦੀ ਇੰਸ਼ੋਰੈਂਸ ਕਰਾ ਲਓ, ਪਰ ਹਮ ਨਹੀਂ ਮਾਨੇਗੇ। ਨਾ ਨਾ ਨਾ ਨਾ, 100 ਡਾਲਰ ਲੱਗਦਾ ਮਹੀਨੇ ਦਾ, ਨਾ ਨਾ ਨਾ, ਅਸੀਂ ਨਹੀਂ ਖਰਚੇ। ਹੁਣ ਨਾਲੇ ਉੱਥੇ ਕੁੜੀ ਬੈਠੀ ਰੋਈ ਜਾਂਦੀ ਹੈ, ਨਾਲੇ ਦੁਹਾਈ ਪਾ ਰਹੀ ਹੈ ਵੀ ਮੇਰੇ ਪਿਓ ਨੂੰ ਬਚਾਓ। ਗਲਤੀ ਕਿਹਦੀ? ਕੁੜੀ ਦੀ, ਜਿਹਨੇ ਕੁੜੀ ਨੇ ਸੱਦਿਆ ਆਪਣੇ ਪਿਓ ਨੂੰ। ਹੁਣ ਭੁਗਤੂ ਕੌਣ? ਸਾਰੀ ਕਮਿਊਨਿਟੀ। ਕਮਿਊਨਿਟੀ ਨੂੰ ਤਾਂ ਫਰਕ ਕੁਛ ਨਹੀਂ ਪੈਣਾ, 100-100, 200-250 ਡਾਲਰ ਦੇ ਕੇ। ਪਰ ਗੱਲ ਇਹ ਹੈ ਕਿ ਆਪਾਂ ਨੂੰ ਨਸੀਹਤ ਲੈਣੀ ਚਾਹੀਦੀ ਹੈ। ਆਏ ਦਿਨ ਇੱਦਾਂ ਦੇ ਇੰਸੀਡੈਂਟ ਇੱਥੇ ਹੁੰਦੇ ਆ, ਆਏ ਦਿਨ 3-3, 4-4 ਇੰਸ਼ੋਰੈਂਸ ਐਡਵਾਈਜ਼ਰ ਆਉਂਦੇ ਮੇਰੇ ਕੋਲ ਇੱਥੇ ਹਫ਼ਤੇ ਦੇ ਵਿੱਚ, ਆਪਾਂ ਫਿਰ ਵੀ ਨਹੀਂ ਸਮਝਦੇ। ਚਲੋ ਇਹਨਾਂ ਗੱਲਾਂ ਨੂੰ ਪਿੱਛੇ ਰੱਖੀਏ ਅਤੇ ਗੋ ਫੰਡ 'ਤੇ ਜਾ ਕੇ ਤੁਸੀਂ ਇਹਨਾਂ ਦੀ ਹੈਲਪ ਕਰੋ। ਅਰੁਣ ਕੁਮਾਰ ਜੀ ਆ ਉੱਥੇ ਟ੍ਰਿਲਮ ਹੋਸਪਿਟਲ ਦੇ ਵਿੱਚ ਐਡਮਿਟ ਆ ਜੀ, ਅਤੇ ਉਹਨਾਂ ਦਾ ਖਰਚਾ ਹੈ ਉਹ ਤੁਸੀਂ ਸਪੋਰਟ ਕਰੋ ਜਿੰਨੀ ਵੀ ਕਰ ਸਕਦੇ ਹਾਂ, ਜਿਹੜਾ ਸਾਡਾ ਫਰਜ਼ ਹੈ ਅਸੀਂ ਤੁਹਾਡੇ ਤੱਕ ਅਨਾਊਂਸਮੈਂਟ ਕਰ ਦਿੱਤੀ ਹੈ। ਔਰ 10, 20, 50, 100 ਡਾਲਰ ਜੋ ਵੀ ਤੁਹਾਡਾ ਦਿਲ ਕਰਦਾ ਹੈ ਤੁਸੀਂ ਉਹ ਕਰੋ, ਠੀਕ ਹੈ ਜੀ? ਨੰਬਰ ਤੁਸੀਂ ਨੋਟ ਕਰ ਲਿਆ ਜਿਹੜੇ ਕੰਮ ਵਾਲੇ ਬੰਦਿਆਂ ਦੀ ਲੋੜ ਸੀ, 6474004550 'ਤੇ ਕਾਲ ਕੀਤੀ ਜਾ ਸਕਦੀ ਹੈ। ਆ ਇੱਕ ਕਾਲ ਆ ਰਹੀ ਸੀ ਮੇਰਾ ਖਿਆਲ ਭਾਅ ਜੀ ਨੇ, 437 ਨੰਬਰ, ਦੁਬਾਰਾ ਕਰ ਲਿਓ ਕਾਲ ਜੀ ਜਿਹਨਾਂ ਨੇ ਕਾਲ ਕਰਨੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ।
7: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
8: ਟੋਰਾਂਟੋ, ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ।

0: September 18, 7 p.m. at the Living Arts Center, Mississauga.
1: पहला आया सी बड़ी मोहब्बत देखी उम्मीद कर रहा हूँ इस बार भी तुझे आशीर्वाद दोगे.
2: मैं आ जा तो मैं नाल नचिए नचिए पाँच बाहपा मैं आ जा तो मैं नाल नचिए.
0: For tickets visit Ticketmaster. For information call Singh Harjeet at 647-448-1000.
3: ਹੰਸ ਭਾਜੀ ਦਾ ਜਿਹੜਾ ਸ਼ੋਅ ਹੈ ਤੁਹਾਨੂੰ ਪਤਾ ਕਿ ਕਿੰਨੇ ਕੁ ਵਧੀਆ ਆਰਟਿਸਟ ਆ, ਕਿੰਨੇ ਕੁ ਉਹ ਵਧੀਆ ਗਾ ਸਕਦੇ ਆ, ਕਿੰਨੇ ਕੁ ਵਧੀਆ ਉਹਨਾਂ ਕੋਲ ਗਾਇਕੀ ਹੈ, ਕਿੰਨਾ ਕੁ ਵਧੀਆ ਉਹਨਾਂ ਨੇ ਸੰਗੀਤ ਦੀ ਤਪੱਸਿਆ ਕੀਤੀ ਹੈ. ਔਰ ਅਸੀਂ ਹਲੇ ਤੱਕ ਵੀ 1300 ਸੀਟ ਨਹੀਂ ਵੇਚ ਸਕੇ. ਤਕਰੀਬਨ ਸਾਨੂੰ 3 ਕੁ ਹਫ਼ਤੇ ਹੋ ਗਏ ਐਡਵਰਟਾਈਜਮੈਂਟ ਕਰਦੇ ਹਾਂ. ਦੇਸ਼ ਪ੍ਰਦੇਸ਼ ਰੇਡੀਓ ਐਡਵਰਟਾਈਜਮੈਂਟ ਕਰ ਰਿਹਾ ਹੈ ਸ਼ਾਮ ਨੂੰ 3 ਵਜੇ. ਪੰਜਾਬੀ ਲਹਿਰਾਂ ਦੇ ਸਤਿੰਦਰਪਾਲ ਭਾਜੀ ਨੇ ਐਡ ਕਰ ਰਹੇ ਆ, ਅਮਨ ਜੀ ਐਡ ਕਰ ਰਹੇ ਆ, ਮੈਂ ਐਡ ਕਰ ਰਿਹਾ, ਵੱਖਰੇ ਵੱਖਰੇ ਚੈਨਲਸ 'ਤੇ ਹੋਰ ਵੀ ਐਡ ਚੱਲ ਰਹੀ ਹੈ. ਔਰ ਜੇ ਅਸੀਂ ਇਹ ਹੀਰੇ ਲੋਕ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ, ਪੰਜਾਬੀ ਦੀ ਮਾਂ ਬੋਲੀ ਨੂੰ ਜ਼ਿੰਦਾ ਰੱਖਿਆ, ਚੰਗਾ ਗਾਇਆ ਇਹਨਾਂ ਲੋਕਾਂ ਨੇ, ਮੈਂ ਅੱਗੇ ਵੀ ਜ਼ਿਕਰ ਕਰਦਾ, ਉਹਨਾਂ ਜਿਹੜੇ ਕਿ ਪਦਮ ਸ਼੍ਰੀ ਅਵਾਰਡ ਹੁੰਦੇ ਨਾ ਗਵਰਨਮੈਂਟ ਆਫ ਇੰਡੀਆ ਵੱਲੋਂ, ਐਵੇਂ ਨਹੀਂ ਮਿਲਦੇ. ਲੇਕਿਨ ਸਾਡੀ ਇਹ, ਮੈਂ ਸਮਝ ਸਕਦਾ ਕਿ ਅਸੀਂ ਲੋਕ ਉਹਨਾਂ ਆਰਟਿਸਟਾਂ ਨੂੰ ਜ਼ਿਆਦਾ ਸਾਥ ਨਹੀਂ ਦਿੰਦੇ ਜਿਹੜੇ ਆਰਟਿਸਟ ਚੰਗਾ ਗਾਉਂਦੇ ਆ.

ਦੋ ਗਾਣੇ ਕੱਢੇ, ਤਿੰਨ ਗਾਣੇ ਕੱਢੇ। ਅੱਜ ਉਹ ਕਲਾਕਾਰ ਆਪਣੇ ਘਰ ਰੋਟੀ ਰੋਜ਼ੀ ਵਧੀਆ ਖਾ ਰਿਹਾ, ਇੰਗਲੈਂਡ ਦੇ ਵਿੱਚ ਉਹਦੇ ਸ਼ੋਅ ਇੰਨੇ ਲੱਗ ਰਹੇ ਆ। ਇਹ ਤੁਸੀਂ ਆਪਣੇ ਆਪ ਨੂੰ ਅਸੀਂ ਪੁੱਛਣਾ ਕਿ ਇਹ ਗੱਲਾਂ ਸਹੀ ਆ ਜਾਂ ਗਲਤ ਆ। ਕੁਛ ਆਰਟਿਸਟ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਬੈਕਗਰਾਉਂਡ ਦੇ ਉੱਤੇ ਜਿਹੜਾ ਉਹ ਵੀਡੀਓਜ਼ ਚੱਲਦੀਆਂ ਹੁੰਦੀਆਂ, ਅਸੀਂ ਉਹ ਦੇਖ ਕੇ ਬੜੇ ਖੁਸ਼ ਹੁੰਦੇ ਹਾਂ। ਕੁੜੀਆਂ, ਯੰਗ ਕੁੜੀਆਂ, ਉਹਨਾਂ ਨੇ ਕੱਪੜੇ ਪਾਏ ਹੁੰਦੇ ਆ ਓਨੇ ਕੁ ਜਿੰਨੇ ਕੁ ਕਵਰ ਕਰਨ ਜੋਗੇ ਹੋਣ ਆਪਣੀ ਬਾਡੀ ਨੂੰ, ਉਹ ਕੱਪੜੇ ਪਾ ਕੇ ਡਾਂਸ ਹੁੰਦੇ ਆ, ਉਹ ਕੱਪੜੇ ਪਾ ਕੇ ਨੱਚਦੀਆਂ, ਉਹ ਕੱਪੜੇ ਪਾ ਕੇ ਕਲਾਕਾਰ ਨੂੰ ਚੱਕਦੀਆਂ, ਉਹ ਅਸੀਂ ਬੜਾ ਪਸੰਦ ਕਰਦੇ ਹਾਂ। ਬੋਲ ਭਾਵੇਂ ਖੇ ਅਤੇ ਸਵਾਹ ਹੋਣ, ਉਹਦਾ ਨਹੀਂ ਮਤਲਬ ਕਿਸੇ ਨੂੰ, ਪਰ ਅਸੀਂ ਉਸ ਆਰਟਿਸਟ ਨੂੰ ਚੱਕ ਦਿੰਦੇ ਹਾਂ, ਹਨੇਰੀ ਲਿਆ ਦਿੰਦੇ ਹਾਂ। ਹਾਕਮ ਸੂਫੀ ਸਾਹਿਬ ਐਸੇ ਇਨਸਾਨ, ਇੰਦੂ ਸ਼ਰੀਫ, ਜ਼ਿੰਦਗੀ ਭੁੱਖੇ ਹੀ ਮਰ ਗਏ ਵਿਚਾਰੇ, ਭੁੱਖੇ ਹੀ ਮਰ ਗਏ। ਗੱਲਾਂ ਅਸੀਂ ਬੜੀਆਂ ਮਾਰਦੇ ਹਾਂ, ਨਾ ਨਾ ਪੰਜਾਬੀ ਸਾਡੀ ਮਾਂ ਬੋਲੀ, ਅਸੀਂ ਉਹਦੇ ਲਈ ਮਰ ਜਾਵਾਂਗੇ, ਅਸਲੀ ਉਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਉਹ ਕਰ ਦਾਂਗੇ। ਪਰ ਜਿਸ ਵੇਲੇ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਆਪਣੇ ਸ਼ਹਿਰਾਂ ਦੇ ਵਿੱਚ ਆਉਂਦੇ ਆ, ਫਿਰ ਸਾਨੂੰ $50 ਖਰਚਣੇ ਵੀ ਔਖੇ ਲੱਗਦੇ ਆ। ਫਿਰ ਅਸੀਂ ਕਹਿੰਦੇ ਹਾਂ ਨਹੀਂ ਯਾਰ ਛੱਡ ਛੱਡ, ਹੰਸ ਰਾਜ ਹੰਸ ਨੂੰ ਕਿਹਨੇ ਸੁਣਨਾ ਹੁਣ, ਹੰਸ ਰਾਜ ਹੰਸ ਦਾ ਟਾਈਮ ਲੰਘ ਗਿਆ। ਹੰਸ ਰਾਜ ਹੰਸ ਦਾ ਜਿਹੜਾ ਬੱਬਰ ਸ਼ੇਰ ਹੁੰਦਾ ਨਾ, ਉਹ ਬੰਦ ਪਿੰਜਰੇ 'ਚ ਹੀ ਹੁੰਦਾ, ਅਤੇ ਜੇ ਹੰਸ ਰਾਜ ਹੰਸ ਦੇ ਸਾਹਮਣੇ, ਅਤੇ ਜੇ ਅੱਜ ਸਰਦੂਲ ਭਾਜੀ ਵੀ ਜਿੰਦੇ ਹੁੰਦੇ, ਉਹਨਾਂ ਦੇ ਸਾਹਮਣੇ ਕੋਈ ਇੱਦਾਂ ਦੇ ਗਵੱਈਏ ਖੜੇ ਕਰ ਦਈਏ, ਜਿਹੜੇ ਗਵੱਈਏ ਅੱਜ 10-10, 12-12 ਹਜ਼ਾਰ ਬੰਦਾ ਜਾਂ 5-5 ਹਜ਼ਾਰ ਬੰਦਾ ਇਕੱਠਾ ਕਰਦੇ ਆ, ਉਹ ਮੱਥਾ ਟੇਕਦੇ, ਉਹਨਾਂ ਸਾਹਮਣੇ ਸਾਹ ਵੀ ਨਹੀਂ ਲਾ ਸਕਦੇ, ਸਾਹ ਲਾਉਣਾ ਵੀ ਉਹਨਾਂ ਸਾਹਮਣੇ ਔਖਾ। ਪਰ ਅਸੀਂ ਉੱਥੇ ਜਾਂਦੇ ਹਾਂ, ਟਿਕਟਾਂ 250, 300, 500 ਟਿਕਟ ਲੱਗ ਜਾਂਦੇ ਹਾਂ, ਫਿਰ ਕਹਿੰਦੇ ਜੀ ਘਰ ਦੀ ਥੋੜ੍ਹਾ ਜਿਹਾ ਕੰਮ ਮੰਦਾ ਲੱਗਾ, ਜੋਬ ਹੈ ਨਾ ਪੂਰੀ ਨਹੀਂ ਸੈੱਟ, ਫਿਰ ਅਸੀਂ ਟਿਕਟਾਂ ਉਹ ਲੈ ਲੈਂਦੇ ਹਾਂ। ਔਰ ਸ਼ੋਅ ਦੀ ਓਪਨਿੰਗ ਹੁੰਦੀ ਆ, ਟਿਕਟਸ ਆਰ ਓਪਨ 10 AM ਟਮੋਰੋ ਮੋਰਨਿੰਗ, ਅਸੀਂ 9:58 ਦੇ 55 ਦੇ ਟਿਕਟ ਮਾਸਟਰ ਦੀ ਸਾਈਟ ਖੋਲ੍ਹ ਕੇ ਬਹਿ ਜਾਂਦੇ ਹਾਂ, ਨਹੀਂ ਯਾਰ ਟਿਕਟ ਜਾਣ ਨਹੀਂ ਦੇਣੀ ਇੱਥੋਂ। ਅਸੀਂ ਤਕਰੀਬਨ 3-4 ਹਫ਼ਤੇ ਤੋਂ ਜਿਹੜੇ ਟੌਪ ਦੇ ਰੇਡੀਓ ਸਟੇਸ਼ਨ ਆ ਸ਼ਹਿਰ ਦੇ ਵਿੱਚ, ਜਿਹਨੂੰ ਤੁਸੀਂ ਸਾਰੇ ਜਣੇ ਪਸੰਦ ਕਰਦੇ ਹੋ, ਸ਼ਾਮੀ ਪ੍ਰਾਈਮ ਟਾਈਮ ਦੇਸ਼ ਪ੍ਰਦੇਸ਼, ਸ਼ਾਮੀ ਪ੍ਰਾਈਮ ਟਾਈਮ ਪੰਜਾਬੀ ਲਹਿਰਾਂ, ਸਵੇਰੇ ਅਮਨ ਵੀਰ ਮੇਰਾ ਕਰਦਾ, ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਆ ਜਾਂਦੀ ਹੈ, ਹੋਰ ਵੀ ਵੱਖਰੇ ਵੱਖਰੇ ਰੇਡੀਓ ਸਟੇਸ਼ਨ ਵਾਲੇ ਵੱਖਰੇ ਵੱਖਰੇ ਚੈਨਲ 'ਤੇ ਐਡ ਕਰ ਰਹੇ, ਅਸੀਂ 1300 ਬੰਦਾ ਹਾਲੇ ਤੱਕ ਵੇਚ ਨਹੀਂ ਸਕੇ। ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ, ਮੈਂ ਕਿਹਾ ਇਹ ਕਮਿਊਨਿਟੀ ਨੇ ਮੈਨੂੰ ਮਜਬੂਰ ਕਰ ਦੇਣਾ ਕਿ ਮੈਂ ਵੀ ਸ਼ੋਅ ਉੱਦਾਂ ਦੇ ਲੈ ਕੇ ਆਇਆ ਕਹਿੰਦਾ ਜਿਹੜਾ ਗੰਦ ਹੋਵੇ, ਜਿਹੜਾ ਰਾਈਟ ਵੇ ਵਿਕ ਜਾਇਆ ਕਰੇ। ਜਦੋਂ ਅਸੀਂ ਸ਼ੋਅ ਲਿਆਈਏ ਤਾਂ ਤੁਸੀਂ ਸਾਨੂੰ ਪੁੱਛੋ ਹਰਜੀਤ ਜੀ ਨੇ ਟਿਕਟਾਂ ਕਦੋਂ ਖੋਲ੍ਹਣੀਆਂ, ਅਤੇ ਟਿਕਟਾਂ ਖੋਲ੍ਹਣ ਨਾਲ ਹੀ ਵਿਕ ਜਾਣ। $50 ਦੀ ਅਸੀਂ ਟਿਕਟ ਰੱਖੀ ਹੈ ਹੰਸ ਰਾਜ ਹੰਸ ਦੇ ਸ਼ੋਅ ਦੀ, ਸਟਾਰਟਿੰਗ ਟਿਕਟ $49, ਅਤੇ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਦੁਹਾਈ ਪਾ ਰਹੇ ਹਾਂ ਭਾਈ ਆਪਣੀਆਂ ਟਿਕਟਾਂ ਖਰੀਦ ਲਓ। ਹੈਂ, ਮੇਰੇ ਰੇਡੀਓ ਨੂੰ ਕੀ ਗੱਲ 1300 ਬੰਦਾ ਵੀ ਨਹੀਂ ਸੁਣਦਾ, ਮੇਰੇ ਰੇਡੀਓ ਨੂੰ ਕੀ ਗੱਲ 1300 ਬੰਦਾ ਨਹੀਂ ਸੁਣਦਾ। ਮੈਂ ਕਹਿੰਦਾ 1300 ਵੀ ਛੱਡੋ, 500 ਬੰਦਾ ਵੀ ਨਹੀਂ ਸੁਣਦਾ, 500 ਜਿਹੜੇ ਦੋ ਦੋ ਟਿਕਟਾਂ ਵੀ ਲੈਣ ਤਾਂ 1000 ਟਿਕਟ ਤਾਂ ਇਹੀ ਬਣ ਗਈ। ਇਹ ਆਪ ਹੀ ਸੋਚੋ ਤੁਸੀਂ, ਠੀਕ ਹੈ ਵੀਰ ਮਰਿਓ, ਮੇਰੀ ਵੀ ਰੋਟੀ ਰੋਜ਼ੀ ਹੈ, ਮੈਂ ਵੀ ਕੰਮ ਕਾਰ ਕਰਨਾ ਕੋਈ ਨਾ ਕੋਈ, ਰੋਟੀ ਰੋਜ਼ੀ ਵਾਸਤੇ ਹਰ ਬੰਦਾ ਕਰਦਾ, ਪਰ ਮੈਂ ਚੰਗਾ ਕੰਮ ਕਰਦਾ, ਜਿਹੜੇ ਕੰਮ ਕਰਕੇ ਮੈਨੂੰ ਸਕੂਨ ਮਿਲੇ, ਜਿਹੜਾ ਕੰਮ ਕਰਕੇ ਮੇਰੀ ਆਪਣੀ ਫੈਮਿਲੀਜ਼ ਉੱਥੇ ਬੈਠੀ ਹੋਵੇ, ਚੰਗਾ ਕੰਮ ਕਰਕੇ ਮੇਰੇ ਆਪਣੇ ਪਰਿਵਾਰ ਦੇ ਜੀ ਉੱਥੇ ਬੈਠੇ ਹੋਣ, ਮੇਰੇ ਵੱਡੇ ਵਡੇਰੇ ਉੱਥੇ ਬੈਠੇ ਹੋਣ, ਸਾਡੇ ਬਜ਼ੁਰਗ ਉੱਥੇ ਬੈਠੇ ਹੋਣ। ਬੜਾ ਅਫਸੋਸ ਆ ਮੈਨੂੰ ਕਈ ਵਾਰ ਹੋ ਜਾਂਦਾ ਤੁਹਾਡੇ 'ਤੇ ਸਾਰਿਆਂ ਦੇ, ਗੱਲਾਂ ਤਾਂ ਅਸੀਂ ਰੇਡੀਓ 'ਤੇ ਬੜੀਆਂ ਮਾਰਦੇ ਹਾਂ, ਹਰਜੀਤ ਭਾਜੀ ਚੱਕ ਦਿਓ No. 1 ਸ਼ੋਅ ਆ, ਹਰਜੀਤ ਭਾਜੀ ਆਹ No. 1 ਆ, ਹਰਜੀਤ ਭਾਜੀ ਵਰਗਾ ਸ਼ੋਅ ਹੀ ਕੋਈ ਨਹੀਂ ਸ਼ਹਿਰ ਦੇ 'ਚ, ਆ 1300 ਟਿਕਟ ਨਹੀਂ ਵਾਲੇ ਹਰਜੀਤ ਭਾਜੀ ਦੇ ਜਿਹੜੇ ਪਿਆਰ ਕਰਨ ਵਾਲੇ ਵੀ ਲੈ ਸਕੇ। ਗੱਲਾਂ 'ਚ ਅਸੀਂ ਦੁਹਾਈ ਚੱਕ ਦਿੰਦੇ ਹਾਂ, ਭਾਜੀ ਆਹ ਗਾਣਾ, ਭਾਜੀ ਆਹ ਚਮਕੀਲਾ ਚੱਲਣ ਦਿਓ, ਅੱਜ ਇਹ ਚੱਲਣ ਦਿਓ। ਹੰਸ ਰਾਜ ਹੰਸ ਨੇ ਜ਼ਿੰਦਗੀ ਦੀ ਤਪੱਸਿਆ ਕੀਤੀ ਆ ਸੰਗੀਤ ਦੀ, ਉਹ ਬੰਦਾ ਜੇ ਇੱਥੇ ਆ ਰਿਹਾ, ਪਹਿਲੀ ਗੱਲ ਤਾਂ ਮੈਂ ਉਸਨੂੰ ਪਸੰਦ ਕੀਤਾ, ਮੈਨੂੰ, ਮੈਂ ਸੁਰ ਵਾਲੇ ਬੰਦੇ ਦਾ ਸ਼ੋਅ ਕਰਾਉਂਦਾ ਵੀਰ ਮੇਰੇ, ਉਹ
मैं नहीं कभी शो कराया, इतना मेरी हिस्ट्री है पिछले

0: 16-17 ਸਾਲਾਂ ਦੀ ਮੈਂ ਸ਼ੋਅ ਉਹਨਾਂ ਲੋਕਾਂ ਦੀ ਕਰਾਉਣਾ ਜਿਨ੍ਹਾਂ ਲੋਕਾਂ ਨੂੰ ਤੁਸੀਂ ਸੁਣ ਕੇ ਸਕੂਨ ਮਹਿਸੂਸ ਕਰਦੇ ਆ, ਤੁਹਾਡੀ ਬਾਡੀ ਨੂੰ ਆਰਾਮ ਆਉਂਦਾ, ਤੁਹਾਡਾ ਮਨ ਜਿਹੜਾ ਕਿ ਈਜ਼ੀ ਹੋ ਜਾਂਦਾ। ਸਾਡੀਆਂ ਲੇਡੀਜ਼ ਕੀ ਗੱਲ ਇੰਨਾ ਤੁਹਾਡੇ ਬੰਦੇ, ਮੈਂ ਪਿਛਲੇ ਹਫ਼ਤੇ ਨਾ ਅਨਾਊਂਸ ਕੀਤਾ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ, ਉਹ ਮੈਨੂੰ ਭਾਅ ਜੀ ਕਹਿਣ ਲੱਗੇ, ਕਹਿੰਦੇ ਭਾਅ ਜੀ 100 ਦੇ ਵਿੱਚੋਂ ਕਹਿੰਦਾ 90 ਕੱਲ੍ਹ ਨਾ ਲੇਡੀਜ਼ ਦੀਆਂ ਆਈਆਂ, ਇੰਨੀਆਂ ਫੈਨ ਆ ਮੇਰੇ ਸ਼ੋਅ ਦੀਆਂ ਲੇਡੀਜ਼। ਕੀ ਗੱਲ ਬੀਬੀ ਰਾਣੀ, ਉਹ ਤੁਹਾਡਾ ਇੰਨਾ ਦਬਕਾ ਵੀ ਹੈ ਨਹੀਂ ਘਰ ਦੇ ਵਿੱਚ ਕਿ ਦੋ ਦੋ ਸੀਟਾਂ ਤੁਸੀਂ ਲੈ ਸਕੋ, ਤੁਹਾਡਾ ਇੰਨਾ ਦਬਕਾ ਵੀ ਨਹੀਂ, ਤੁਹਾਡੀ ਕਿੱਟੀ ਵਾਲੇ ਗਰੁੱਪ ਜਿਹੜੇ ਬਣੇ ਆ ਉਹ 'ਚ ਤੁਸੀਂ ਪੋਸਟਰ ਪਾ ਸਕੋ, ਆਪਣੇ ਫਰੈਂਡ ਸਰਕਲ ਨੂੰ ਤਿਆਰ ਕਰੋ, ਆਪਣੇ ਰਿਸ਼ਤੇਦਾਰ ਭੈਣ ਭਾਈ ਤੁਹਾਡੇ ਸਾਰੇ ਇੱਥੇ ਆ, ਜਾਂ ਤਾਂ ਹੋਵੇ ਤੁਹਾਨੂੰ ਤੁਹਾਡੇ ਹਸਬੈਂਡ ਨਾਲ ਜਾ ਕੇ ਉੱਥੇ ਸ਼ਰਮ ਮਹਿਸੂਸ ਹੋਣੀ ਹੈ ਗੀਤ ਸੁਣਨ ਲੱਗੇ ਆ, ਜਾਂ ਤੁਹਾਡੇ ਹਸਬੈਂਡ ਦਾ ਸਿਰ ਨੀਵਾਂ ਹੋ ਜਾਣਾ, ਜਾਂ ਤੁਹਾਡੀਆਂ ਅੱਖਾਂ ਉੱਥੇ ਬੰਦ ਹੋ ਜਾਣੀਆਂ। ਮੈਂ ਇੰਨੀ ਦਿਨ ਇਹ ਸੋਚਿਆ ਸੀ, ਮੇਰੇ ਮਨ 'ਚ ਬੜਾ ਕਈ ਵਾਰੀ ਨਾ ਹੋ ਜਾਂਦੀਆਂ ਚੀਜ਼ਾਂ, ਮੈਨੂੰ ਇਹ ਬੜਾ ਹੁੰਦਾ ਸੀ ਕਿ ਮੈਂ ਕਿਹਾ ਯਾਰ ਹਰਜੀਤ ਸਿਆਂ ਹੰਸਰਾਜ ਹੰਸਦਾ ਤੋਂ ਸ਼ੋਅ ਲਿਆ ਰਿਹਾ, ਲੋਕਾਂ ਨੇ ਤਾਂ ਇੱਦਾਂ ਪੈ ਜਾਣਾ ਵੀ ਹਰਜੀਤ ਜੀ ਦੁਬਾਰਾ ਸ਼ੋਅ ਕਰਾਓ ਇਹਦਾ, ਕਿ ਇਹ ਸਾਨੂੰ ਸ਼ਾਇਦ ਸ਼ੋਅ ਦੋ ਕਰਾਉਣੇ ਪੈਣ ਇਹਦੇ, ਕਿਉਂਕਿ 1300 ਸੀਟ ਬਹੁਤ ਘੱਟ ਆ ਹੰਸਰਾਜ ਹੰਸਾ ਵਾਸਤੇ, ਜਿੱਥੇ ਹਜ਼ਾਰਾਂ ਲੱਖਾਂ ਦੇ ਇਕੱਠ ਨੂੰ ਸ਼ੋਅ ਕੀਤੇ ਹੋਏ ਹੰਸਰਾਜ ਹੰਸ ਸਾਹਿਬ ਨੇ, ਕਿ ਅਸੀਂ 1300 ਬੰਦਾ ਵੀ ਨਹੀਂ ਇਕੱਠਾ ਕਰ ਸਕੇ। ਇਟਸ ਯੂਅਰ ਚੋਇਸ, ਟਿਕਟ ਮਾਸਟਰ ਟਿਕਟਾਂ ਪਈਆਂ ਬਈ, ਟਿਕਟਾਂ ਲੈ ਲਓ, ਜਿਹੜੇ ਸਾਡੇ ਸਾਥ ਦੇਣਾ ਚਾਹੁੰਦੇ ਆ, ਜਿਹੜੇ ਸੁਣ ਕੇ ਜਿਨ੍ਹਾਂ ਨੇ ਸੁਣਿਆ ਇੱਕ ਕੰਨੋਂ ਕੱਢਤਾ, ਉਹਨਾਂ ਦੀ ਆਪਣੀ ਮਰਜ਼ੀ ਵੀਰਾਂ ਦੀ, ਮੇਰਾ ਕਿਹੜਾ ਜ਼ੋਰ ਆ ਤੁਹਾਡੇ ਉੱਤੇ, ਠੀਕ ਹੈ ਨਾ, ਪਰ ਮੈਂ ਮੈਸੇਜ ਜ਼ਰੂਰ ਦੇ ਸਕਦਾ ਤੁਹਾਨੂੰ ਸਾਰਿਆਂ ਨੂੰ, ਇੰਨਾ ਮੇਰਾ ਰਾਈਟਸ ਬਣਦਾ ਕਿ ਚੰਗੇ ਆਰਟਿਸਟ ਨੂੰ ਸੁਣਨ ਵਾਸਤੇ ਆਪਾਂ ਸਾਰੇ ਤਤਪਰ ਹੋ ਕੇ, ਮੈਨੂੰ ਪਤਾ ਹੋਵੇ ਯਾਰ ਕਿ ਵਾਕਈ ਮੇਰੇ ਮਾਈਕ 'ਤੇ ਕਈ ਗੱਲ। ਅੱਛਾ ਫਿਰ ਦੇਖੋ, ਫਿਰ ਅਸੀਂ ਕਹਿੰਦੇ ਹਰਜੀਤ ਜੀ ਅਸੀਂ ਤੁਹਾਡੀਆਂ ਗੱਲਾਂ ਦਾ ਬੜਾ ਪਿਆਰ ਕਰਦੇ ਹਾਂ, ਆਹ ਹੁਣੇ ਮੈਨੂੰ ਭਾਈ ਸਾਹਿਬ ਦੀ ਕਾਲ ਆਈ ਜਸਵਿੰਦਰ ਸਿੰਘ ਗਰਾਂ ਦੀ, ਕਿੰਨਾ ਵਧੀਆ ਮੈਸੇਜ ਲਿਖਿਆ ਉਹਨਾਂ ਨੇ ਮੈਨੂੰ ਕਿੰਨਾ ਵਧੀਆ ਮੈਸੇਜ ਲਿਖਿਆ ਉਹਨਾਂ ਨੇ, ਦੱਸੋ ਇਹ ਮੈਸੇਜ ਦਾ ਕੋਈ ਮੁੱਲ ਹੈ ਮੇਰੇ ਸਾਹਮਣੇ, ਮੈਂ ਮੁੱਲ ਦੇ ਸਕਦਾ ਇਸ ਮੈਸੇਜ ਦਾ? ਗੁੱਡ ਮਾਰਨਿੰਗ ਮਿਸਟਰ ਸਿੰਘ ਹਰਜੀਤ, ਮੇਰੇ ਛੋਟੇ ਵੀਰ ਸਿੰਘ ਹਰਜੀਤ, ਸਿਰ ਉੱਤੇ ਬਾਬਾ ਦੀਪ ਸਿੰਘ ਦੇ ਹਮੇਸ਼ਾ ਮਿਹਰ ਭਰੇ ਹੱਥ ਹੋਵੇ, ਇਹਦਾ ਕੋਈ ਮੁੱਲ ਹੈ? ਤੁਸੀਂ ਇੰਨਾ ਪਿਆਰ ਕਰਦੇ ਆ ਮੈਨੂੰ, ਇੰਨੀ ਰਿਸਪੈਕਟ ਕਰਦੇ ਆ ਤੁਸੀਂ ਮੈਨੂੰ, ਪਰ ਆਪਾਂ 400-500 ਬੰਦਾ ਦੋ ਦੋ ਟਿਕਟਾਂ ਨਹੀਂ ਹਾਲੇ ਤੱਕ ਲੈ ਸਕੇ। ਉਹ ਮੈਂ ਤਾਂ ਹੈਰਾਨ ਸੀ, ਸਤਿੰਦਰਪਾਲ ਭਾਅ ਜੀ ਮੈਨੂੰ ਕਹਿੰਦੇ ਹਰਜੀਤ ਇਹਦਾ ਤੂੰ ਇਕੱਲਿਆਂ ਨੇ ਅਨਾਊਂਸ ਕਰਕੇ 1300 ਟਿਕਟ ਕੱਢ ਦੇਣੀ ਹੈ। ਭਾਅ ਜੀ ਵੀ ਮੈਨੂੰ ਕਹਿਣ ਲੱਗੇ, ਸਤਿੰਦਰਪਾਲ ਭਾਅ ਜੀ ਆ ਸ਼ੁੱਕਰਵਾਰ ਭਾਅ ਜੀ ਨੇ ਵੀਰਵਾਰ ਬੁੱਧਵਾਰ ਲਗਾਤਾਰ ਹੰਸਰਾਜ ਦੇ ਸ਼ੋਅ ਦੀ ਅਨਾਊਂਸਮੈਂਟ ਕਰ ਰਹੇ ਹੈ, ਸ਼ਾਮ ਦੇ ਪ੍ਰੋਗਰਾਮ, ਦੁਪਹਿਰ ਦੇ ਪ੍ਰੋਗਰਾਮ, ਸਵੇਰ ਦੇ ਪ੍ਰੋਗਰਾਮ ਦੇ ਵਿੱਚੋਂ ਅਸੀਂ ਟੋਟਲ 500 ਬੰਦਾ ਨਹੀਂ ਇਕੱਠਾ ਕਰ ਸਕੇ ਕਿ 200-200 ਦੋ ਦੋ ਟਿਕਟਾਂ ਵੀ ਖਰੀਦ ਸਕਣ, ਏਡੇ ਅਸੀਂ ਹਿੰਮਤੀ ਹਾਂ। ਕੋਈ ਗੱਲ ਨਹੀਂ, ਤਿਆਰੀ ਕਰੋ, ਆ ਰਿਹਾ ਗੰਦ ਬੜੀ ਜਲਦੀ, ਉਹ ਹੀ ਵਿਕੋ ਫਿਰ ਇੱਥੇ, ਵੇਚਾਂਗੇ ਉਹ ਵੀ, ਕਹਿ ਕੇ ਵੇਚਾਂਗਾ ਇੱਥੇ।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
2: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

0: September 18, 7 p.m. at the Living Arts Center, Mississauga.
1: पहला आया सी बड़ी मोहब्बत देती उम्मीद कर रहा हूँ इस बार भी तुसी आशीर्वाद दोगे
2: वे आ जा तो मैं नाल नचिए नचिए पाच बाहपा वे आ जा तो मैं नाल नचिए
0: For tickets visit Ticketmaster. For information call Singh Harjeet at 647-448-1000.
3: आज खुश तो बात होगी
4: ओ ता होना ही है जो तो टिनो वीडियो दा नो फ्रीजिंग नो बफरिंग आला 4K अल्ट्रा हाई क्वालिटी आईपीटीवी बॉक्स होवे तई नगदा बनदा ही है
3: आज मेरे पास बिल्डिंग है प्रॉपर्टी है बैंक बैलेंस है बंगला है गाड़ी
4: साडे कोल बॉलीवुड मूवीज ने टीवी शोज वेब सीरीज हिंदी पंजाबी लाइव टीवी चैनल्स एंजॉय करन नो वर्ल्ड्स बेस्ट ते हाईएस्ट क्वालिटी वाला आईपीटीवी बॉक्स है ते नाले टिल्लो वीडियो कोल गुरबानी रेडियो भी है ते डिलीवरी बिल्कुल फ्री होर दस क्या चाहिदा
5: चल क्या रहे यहां पर
4: ओ पाजी सेलिब्रेशन 40 इयर्स इन एंटरटेनमेंट बिजनेस
6: डाउन को पकड़ना मुश्किल ही नहीं नामुमकिन है
4: पर टिल्लो वीडियो ते जदों मर्जी आ जाओ एबनीजर एंड गोर रोड 905-204-1313 जां tillobideo.com होर कोई सेवा
7: यार इना इंश्योरेंसा ने ते धुआं कढ़ाता वधिया ते जायज रेट कित्थों मिलेगा
8: टॉप फाइनेंशियल इंक तो जो अपनी बेहतर ते भरोसेमंद सेवावां लई जाने जांदे ने
9: क्रिटिकल मॉर्गेज आरईएसपी आरआरएसपी विजिटर इंश्योरेंस सुपर वीजा स्पेशल डिसेबिलिटी प्लान फॉर ट्रकर्स जे थोड़े कोल 20 नालो ज्यादा ड्राइवर ने ता थानू अनबीटेबल प्राइस लेके देंगे
8: कॉल करो 20 सालां दे तजुर्बे वाले सुरजीत सिंह पड्डा जी नु 647-300-3100 647-300-3100
9: या मिलो 70 डेल्टा पार्क बुलेवार्ड यूनिट 11 ब्रैम्पटन
10: मैं थे देव भाई दा धन्यवाद कर रहे हैं देव तातला साहब दा भी और उन्होंने मेनू एक दिन मेरे को पोस्टर मंगाया देखो भाजी हले ना अपने रेडियो ते गाने नहीं लाउंदे देव तातला साहब मेरे तो बाद उन्होंने प्रोग्राम आ जाना ते मैनू कहंदे हरजीत हंस भाई दा शो तुसीं करा रहे मैं कहा हाँ जी कहंदे हरजीत मेरे को प्यार करन वाले उन्होंने टिकटां लैनी है मैनू पोस्टर भेजो उन्हां दा ਅਤੇ ਮੈਂ ਭਾਅ ਜੀ ਨੂੰ ਪੋਸਟਰ ਭੇਜਿਆ ਜਿਹੜੇ ਮਿਊਜ਼ਿਕ ਦੇ ਲਵਰਸ ਲੋਕ ਹੁੰਦੇ ਆ ਨਾ ਜਿਹੜੇ ਮਿਊਜ਼ਿਕ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਉਹਨਾਂ ਨੂੰ ਪਤਾ ਕਿ ਆਰਟਿਸਟ ਇਹ ਕਿੱਦਾਂ ਦੇ ਆ ਥੈਂਕ ਯੂ ਦੇਵ ਭਾਅ ਜੀ ਔਨ ਏਅਰ ਮੈਂ ਕਹਿ ਰਿਹਾ ਸਰ ਤੁਹਾਨੂੰ ਸੋ ਨਾਈਸ ਆਫ ਯੂ ਅਪਰੀਸ਼ੀਏਟ ਔਰ ਉਹਨਾਂ ਨੇ ਅੱਗੇ ਪੋਸਟਰ ਸ਼ੇਅਰ ਕੀਤਾ ਹਾਲੇ ਦੇਵ ਭਾਅ ਜੀ ਰੇਡੀਓ 'ਤੇ ਗਾਣੇ ਨਹੀਂ ਲਾਉਂਦੇ ਨਿਊਜ਼ ਤਾਂ ਜ਼ਿਆਦਾ ਉਹਨਾਂ ਦਾ ਕੰਮ ਆ ਪਰ ਫਿਰ ਵੀ ਉਹਨਾਂ ਨੇ ਐਪਰੀਸ਼ੀਏਟ ਮੇਰਾ ਕਰਨਾ ਫਰਜ਼ ਬਣਦਾ ਉਹਨਾਂ ਨੇ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਪੋਸਟ ਮੇਰਾ ਸ਼ੇਅਰ ਕੀਤਾ ਨਹੀਂ ਯਾਰ ਹੰਸ ਰਾਜ ਹੰਸ ਏਡਾ ਕਮਾਲ ਦਾ ਆਰਟਿਸਟ ਆ ਜਿਹੜਾ ਕਿ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ ਮੈਨੂੰ ਉਹ ਗੱਲ ਯਾਦ ਆ ਗਈ ਮੈਂ ਤਦ ਤੁਹਾਨੂੰ ਜ਼ਿਕਰ ਕੀਤਾ ਜਿਹੜੇ ਲੋਕ ਮਿਊਜ਼ਿਕ ਦੇ ਲਵਰਸ ਲੋਕ ਆ ਜਿਹੜੇ ਆ ਇੱਥੇ ਸਾਡੇ ਭਾਅ ਜੀ ਗਾਉਂਦੇ ਆ ਕਈ ਆ ਕੇ ਜੇ ਤੁਸੀਂ ਗਾਉਂਦੇ ਆ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਹੰਸ ਰਾਜ ਹੰਸ ਕੈਸਾ ਇੱਕ ਉਹਦਾ ਕਿਰਦਾਰ ਕੈਸਾ ਬੰਦੇ ਦਾ ਕੈਸਾ ਉਹ ਗਵਈਆ ਕੈਸਾ ਆਪਾਂ ਤਾਂ ਤੁਹਾਨੂੰ ਵੀ ਮੈਸੇਜ ਦੇਣਾ ਹਾਲੇ ਵੀਰ ਮੇਰੋ ਹਾਲੇ ਸਾਡੇ ਕੋਲ ਸਮਾਂ ਹੈ ਠੀਕ ਹੈ ਪਰ ਤੁਹਾਡਾ ਆਪਣਾ ਕੀ ਫਰਜ਼ ਆ ਤੁਹਾਡੀ ਆਪਣੀ ਕੀ ਥਿੰਕ ਆ ਤੁਹਾਡੀ ਆਪਣੀ ਕੀ ਸੋਚ ਆ ਉਹ ਆਪ ਜੀ ਨੂੰ ਪਤਾ ਉਹਦੇ ਬਾਰੇ ਮੈਂ ਨਹੀਂ ਕੁਛ ਫੈਸਲਾ ਕਰ ਸਕਦਾ ਜਿਵੇਂ ਆਪ ਜੀ ਦਾ ਮਨ ਕਰਦਾ ਤੁਸੀਂ ਉੱਦਾਂ ਕਰੋ ਫਰਾਈਡੇ ਦਾ ਦਿਨ ਹੈ ਫਰਾਈਡੇ ਈਵਨਿੰਗ ਹੈ ਲਿਵਿੰਗ ਆਰਟ ਸੈਂਟਰ ਹੈ ਮਿਸੀਸਾਗਾ ਦਾ ਜਿੱਥੇ ਕਿ ਸ਼ੋ ਬੈਠ ਕੇ ਸੁਣ ਕੇ ਇੱਕ ਆਨੰਦ ਇੱਕ ਨਜ਼ਾਰਾ ਇੱਕ ਤੁਹਾਨੂੰ ਸਕੂਨ ਤੁਹਾਡੀ ਬਾਡੀ ਨੂੰ ਦਿਮਾਗ ਨੂੰ ਰਿਲੈਕਸ ਮਿਲ ਜਾਂਦੀ ਹੈ ਔਰ ਮੈਂ ਇਸ 'ਤੇ ਤੁਹਾਡਾ ਥੈਂਕਸ ਵੀ ਕਰੂੰਗਾ ਕਿਉਂਕਿ ਮੇਰਾ ਫਰਜ਼ ਵੀ ਬਣਦਾ ਥੈਂਕ ਯੂ ਕਰਨਾ ਕਿ ਤੁਸੀਂ ਟਿਕਟਾਂ ਲੈ ਰਹੇ ਹਾਂ ਥੋੜ੍ਹੀਆਂ ਲੈ ਰਹੇ ਹਾਲੇ ਮਤਲਬ ਸਪੀਡ ਨਹੀਂ ਫਰੀ ਤੁਸੀਂ ਹਾਲੇ ਪੂਰੀ ਤਰ੍ਹਾਂ ਮੈਨੂੰ ਇਹ ਸੀ ਕਿ ਮੈਂ ਮਹੀਨਾ ਪਹਿਲਾਂ ਸ਼ੋਅ ਅਨਾਊਂਸ 1300 ਸੀਟਾਂ ਕੀ ਹੁੰਦੀਆਂ ਹੰਸ ਰਾਜ ਹੰਸ ਵਾਸਤੇ ਮੈਂ ਕਿਹਾ ਮੈਂ ਸੀਟਾਂ ਡਿਕਲੇਅਰ ਕਰ ਦਿੰਦਾ ਸ਼ੋਅ ਸੋਲਡ ਆਊਟ ਮਹੀਨਾ ਪਹਿਲਾਂ ਸ਼ਾਇਦ ਸਾਨੂੰ ਦੁਬਾਰਾ ਸ਼ੋਅ ਕਰਾਉਣਾ ਪਵੇ ਟਿਕਟਾਂ ticketmaster.ca ਤੋਂ ਵੀਰ ਮੇਰੇ ਉਹ ਲੈ ਸਕਦੇ ਹੋ ਮੈਂ ਜਿੰਨੀਆਂ ਵੀ ਲੇਡੀਜ਼ ਮੇਰੀਆਂ ਸੁਣ ਰਹੀਆਂ ਮੈਨੂੰ ਪਤਾ ਮੇਰੇ ਸ਼ੋਅ ਦੀਆਂ ਲੇਡੀਜ਼ ਬਹੁਤ ਜ਼ਿਆਦੀਆਂ ਫੈਨ ਆ ਤੁਸੀਂ ਆਪਣੇ ਆਪ ਨੂੰ ਹੀ ਪੁੱਛੋ ਕਿ ਦੋ ਦੋ ਤੁਹਾਡੀਆਂ ਸਹੇਲੀਆਂ 4-4, 6-6, 8-8, 10-10 ਇਕੱਠੀਆਂ ਆ ਸਕਦੀਆਂ ਜੇ ਆ ਸਕਦੀਆਂ ਤਾਂ ਜ਼ਰੂਰ ਆਇਓ ticketmaster.ca ਤੋਂ ਟਿਕਟਾਂ ਤੁਹਾਨੂੰ ਮਿਲਣੀਆਂ $49 ਟਿਕਟ ਦੀ ਸਟਾਰਟਿੰਗ ਪ੍ਰਾਈਜ਼ ਆ ਅੱਗੋਂ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਲਈ ਜਾ ਸਕਦੇ ਆ ਠੀਕ ਆ ਜੀ ਜੇ ਕੋਈ ਹੋਰ ਗਰੁੱਪ ਦੇ ਵਿੱਚ ਕੁਝ ਕਿਸੇ ਨੂੰ ਟਿਕਟ ਚਾਹੀਦੀਆਂ ਕੋਈ ਫੈਮਿਲੀ ਨੂੰ ਉਹ ਮੈਨੂੰ ਡਾਇਰੈਕਟਲੀ ਕਾਲ ਕਰ ਲਏ ਉਹ ਮੈਂ ਟਿਕਟ ਮਾਸਟਰ ਨੂੰ ਰਿਕੁਐਸਟ ਕਰਕੇ ਤੁਹਾਨੂੰ ਟਿਕਟਾਂ ਸਿੱਧੀਆਂ ਵੀ ਭੇਜ ਦਿਆਂਗਾ ਉਹ ਤੁਹਾਡੀ ਤੁਹਾਡੀ ਟਿਕਟ ਮਾਸਟਰ ਦੀ ਫੀਸ ਹੁੰਦੀ ਉਹ ਤੁਹਾਡੀ ਬਚ ਜਾਏਗੀ 647-448-1000 647-448-1000 ਏਅਰ ਪ੍ਰੋ ਮਕੈਨੀਕਲ ਕੰਪਨੀ ਤੁਸੀਂ ਕਾਲ ਕਰ ਸਕਦੇ ਆ ਘਰਾਂ ਵਿੱਚ ਏਸੀ ਜੇ ਹੁਣ ਲਵਾਉਣੇ ਤੁਹਾਨੂੰ ਸਸਤੀ ਕੀਮਤ 'ਤੇ ਮਿਲ ਜਾਣੇ ਆ ਕਿਉਂਕਿ ਗਰਮੀਆਂ 'ਚ ਫਿਰ ਤੁਹਾਨੂੰ ਪਤਾ ਕਿ ਜਿਹੜੇ ਸਾਡੇ ਵੀਰ ਹੁੰਦੇ ਇਹ ਵੀ ਬਿਜ਼ੀ ਬਹੁਤ ਹੋ ਜਾਂਦੇ ਆ ਅਤੇ ਫਿਰ ਏਸੀ ਵੀ ਮਹਿੰਗੇ ਹੁੰਦੇ ਕਿਉਂਕਿ ਨਾ ਉਹ ਟਾਈਮ ਵੀ ਘੱਟ ਹੁੰਦਾ ਕੋਈ ਉਧਰੋਂ ਕਾਲ ਕੋਈ ਉਧਰੋਂ ਕਾਲ ਕੋਈ ਉਧਰੋਂ ਕਾਲ ਹੱਲੇ ਮੌਸਮ ਏਸੀ ਦਾ ਜਿਹੜੇ ਚਲਾ ਰਹੇ ਆ ਜ਼ਰੂਰ ਚਲਾਓ ਜੇ ਘਰ ਦੇ ਵਿੱਚ ਏਸੀ ਦੀ ਹਵਾ ਠੰਡੀ ਨਹੀਂ ਆ ਰਹੀ ਫਿਰ ਵੀ ਇਹਨਾਂ ਨੂੰ ਕਾਲ ਕਰ ਲਓ ਤੁਸੀਂ ਨਵੀਂ ਫਰਨਸ ਲਵਾਉਣੀ ਆ ਫਿਰ ਵੀ ਉਹਨਾਂ ਨੂੰ ਕਾਲ ਕਰ ਲਓ, ਫਰਨਸ ਪ੍ਰੋਪਰ ਨਹੀਂ ਚੱਲ ਰਹੀ, ਕੋਈ ਪੱਖੇ ਤੁਹਾਡੀ ਆਵਾਜ਼ ਕਰ ਰਹੇ ਆ, ਉੱਪਰ ਥੱਲੇ ਏਸੀ ਦੀ ਠੰਡੀ ਹਵਾ ਨਹੀਂ ਆ ਰਹੀ, ਉੱਤੇ ਨਹੀਂ ਹਵਾ ਜਾ ਰਹੀ, ਇਹਨਾਂ ਕੋਲ ਸਾਰੀਆਂ ਚੀਜ਼ਾਂ ਦਾ ਇਲਾਜ ਆ ਪਰਮਜੀਤ ਸਿੰਘ ਭਾਜੀ ਹੋਰਾਂ ਕੋਲ। ਪੁਰਾਣੇ ਬੰਦੇ ਆ, 40 ਸਾਲ ਦਾ ਤਜਰਬਾ ਹੈ, 40 ਸਾਲ ਪੁਰਾਣਾ ਲਾਇਸੈਂਸ ਹੈ ਇਹਨਾਂ ਦੇ ਕੋਲ। ਇਹ ਮਿੰਤਲ ਦਾ ਟੋਰਾਂਟੋ ਸਾਨੂੰ ਹੋਏ 40 ਸਾਲ ਨਹੀਂ ਹੋਏ, 40 ਸਾਲ ਤੋਂ ਟੋਰਾਂਟੋ 'ਚ ਰਹਿ ਰਹੇ ਕੰਮ ਕਰ ਰਹੇ ਆ, ਔਰ ਇੰਨਾ ਪੁਰਾਣਾ ਲਾਇਸੈਂਸ ਆ। ਇਹ ਜਿਹੜੇ ਕਹਿੰਦੇ ਹੋ ਨਾ ਪੁਰਾਣਾ ਵਕੀਲ ਹੋਵੇ ਬੜਾ ਚੰਗਾ ਹੁੰਦਾ, ਅਤੇ ਪੁਰਾਣਾ ਅਕਾਊਂਟੈਂਟ ਹੋਵੇ ਉਹਨੂੰ ਸਾਰੀਆਂ ਸਿੱਧੀਆਂ ਪੁੱਠੀਆਂ ਗੱਲਾਂ ਦਾ ਪਤਾ ਹੁੰਦਾ, ਅਤੇ ਇਸੇ ਤਰ੍ਹਾਂ ਲਾਇਸੈਂਸ ਬੰਦੇ ਹੈ। ਅਤੇ ਜੇ ਤੁਹਾਡੀ ਹੀਟ ਘਰ ਦੀ ਖਰਾਬ ਹੋਈ ਸੀ ਹੁਣੇ ਠੀਕ ਕਰਾ ਲਓ, ਕਿਉਂਕਿ ਫਿਰ ਇਹਨਾਂ ਨੇ ਹੀਟ ਦੇ ਵਿੱਚ ਬਿਜ਼ੀ ਹੋ ਜਾਣਾ, ਫਿਰ ਆਪਾਂ ਨੂੰ ਫੋਨ ਕਰਨਾ ਪੈਣਾ ਵੀ ਪਰਮਜੀਤ ਭਾਅ ਜੀ ਆ ਜਾਓ, ਸ਼ਾਮੀ ਆ ਰਹੇ, ਦੁਪਹਿਰੇ ਆ ਰਹੇ ਆ, ਕਿਉਂਕਿ ਇਹਨਾਂ ਦੀ ਅੱਗੋਂ ਅਪੁਆਇੰਟਮੈਂਟਸ ਹੁੰਦੀਆਂ। ਤੁਸੀਂ ਜੀ ਟੀ ਏ ਦੇ ਵਿੱਚ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਆ, ਤੁਸੀਂ ਇਹਨਾਂ ਵੀਰਾਂ ਨੂੰ ਕਾਲ ਕਰੋ ਅਤੇ ਇਹਨਾਂ ਕੋਲ ਕੰਮ ਕਰਾਓ। 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ, 416-720-2081 'ਤੇ ਕਾਲ ਤੁਸੀਂ ਕਰ ਸਕਦੇ ਹੋ।
5: You're listening to Punjabi Versa, Monday to Friday, 11 a.m. to 12 p.m. For more information, call 647-448-1000.
10: ਇੱਕ ਗੀਤ ਸੀ ਹੰਸ ਰਾਜ ਹੰਸ ਸਾਹਿਬ ਦਾ, ਧੀਆਂ ਵਾਲਾ ਗੀਤ ਸੀ। ਹਰ ਪਰਿਵਾਰ ਦੇ ਵਿੱਚ ਧੀਆਂ, ਹਰ ਪਰਿਵਾਰ ਦੇ ਵਿੱਚ ਸਾਡੇ ਬੱਚੇ ਆ, ਔਰ ਕੁੜੀ ਦਾ ਸੀ ਗੀਤ ਸੀ, ਪਰ ਧੀ ਕਿਸੇ ਨੂੰ ਯਾਦ ਉਹ ਗੀਤ ਕਿਹੜਾ ਸੀ? ਮੈਨੂੰ ਉਹ ਗੀਤ ਭੁੱਲ ਗਿਆ। ਧੀਆਂ ਦਾ ਸੀ ਪਤੇ, ਕੁੜੀ ਦਾ ਗੀਤ ਸੀ। ਜੇ ਤੁਹਾਨੂੰ ਲੱਗਦਾ ਕਿ ਇਹ ਗੀਤ ਹੰਸ ਰਾਜ ਹੰਸ ਸਾਹਿਬ ਨੇ ਸਾਡੇ ਪਰਿਵਾਰ ਵਾਸਤੇ ਨਹੀਂ ਗਾਇਆ, ਜੇ ਤੁਹਾਨੂੰ ਲੱਗਦਾ ਕਿ ਸਾਡੇ ਪਰਿਵਾਰ ਦੇ ਵਿੱਚ ਗੀਤ ਨਹੀਂ ਢੁੱਕਦਾ, ਤਾਂ ਫਿਰ ਨਹੀਂ ਆਉਣ ਦੀ ਲੋੜ, ਫਿਰ ਘਰੇ ਬੈਠੋ ਆਰਾਮ ਦੇ ਨਾਲ, ਚਾਹ ਪਾਣੀ ਪੀਓ, ਮੁਰਗੇ ਸ਼ੁਰਗੇ ਮਨਾਓ, ਦਾਰੂ ਖਪੀਓ, ਨਾਲ ਬੱਕਰੀ ਮਨਾਓ। ਜੇ ਤੁਹਾਨੂੰ ਲੱਗਦਾ ਕਿ ਇਹ ਗੀਤ ਸਾਡੇ ਪਰਿਵਾਰ ਦੇ ਵਿੱਚ ਸੁਣਿਆ ਜਾਣ ਵਾਲਾ ਹੈ, ਤਾਂ ਫਿਰ ਟਿਕਟ ਮਾਸਟਰ ਤੋਂ ਟਿਕਟਾਂ ਲੈ ਲਓ। ਟਿਕਟ ਦੇ ਪ੍ਰਾਈਜ਼ $49 ਸਟਾਰਟ ਆ। 17-18 ਦਾ ਇਹ ਸ਼ੋਅ ਆ, ਫਰਾਈਡੇ ਨਾਈਟ ਬਣਦੀ ਹੈ, ਸ਼ਾਮ ਨੂੰ 7 ਵਜੇ ਤੋਂ ਲਿਵਿੰਗ ਆਰਟ ਸੈਂਟਰ ਪਹੁੰਚਣਾ, 7:30-8 ਵਜੇ ਸ਼ੋਅ ਅਸੀਂ ਸਟਾਰਟ ਕਰ ਦਾਂਗੇ।

ਆ ਗੀਤ ਸੁਣ ਕੇ ਜਿਨ੍ਹਾਂ ਦੇ ਘਰਾਂ ਵਿੱਚ ਧੀਆਂ ਉਹਨਾਂ ਨੂੰ ਤਕਲੀਫ ਹੋਊਗੀ ਇਹ ਗੀਤ ਸੁਣ ਕੇ। ਲੋਕੋ ਇਹ ਜ਼ੁਲਮ ਨਾ ਕਮਾਓ ਕਿ ਧੀਆਂ ਆਪਣੀ ਨੂੰ ਕੁੱਕ ਦੇ ਵਿੱਚ ਨਾ ਮਾਰੋ, ਤਕਲੀਫ ਹੋਊਗੀ। ਹੈਂ ਹਲੇ ਗੀਤ ਹੁਣ ਮੈਂ ਹੋਰ ਸੁਣਾਉਂਦਾ। ਜਿਨ੍ਹਾਂ ਨੇ ਇੱਦਾਂ ਦੇ ਕੰਮ ਕੀਤੇ ਆ ਉਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਗੁਰੂ ਸਾਹਿਬਾਂ ਦੇ ਅੱਗੇ ਆ ਕੇ ਮੱਥਾ ਹੀ ਨਾ ਟੇਕਣ। ਪੰਜਾਬ ਦੀ ਰੇਸ਼ੋ ਪਤਾ ਕੀ ਅੱਜ ਦੇ ਦਿਨ ਦੇ ਵਿੱਚ ਕੁੜੀਆਂ ਅਤੇ ਮੁੰਡਿਆਂ ਦੀ? ਉੱਥੇ ਕੁੜੀਆਂ ਨਹੀਂ ਲੱਭ ਰਹੀਆਂ ਅੱਜ ਦੇ ਦਿਨ 'ਚ, ਅੱਜ ਦੇ ਦਿਨ ਦੇ ਵਿੱਚ ਉੱਥੇ ਕੁੜੀਆਂ ਨਹੀਂ ਲੱਭ ਰਹੀਆਂ। ਪੰਜਾਬ ਦੇ ਵਿੱਚ ਮੁੰਡੇ ਜ਼ਿਆਦਾ ਆ, ਕੁੜੀਆਂ ਘੱਟ ਆ। ਅਤੇ ਜੇ ਇਹ ਗੀਤ ਗਾ ਕੇ ਹੰਸ ਰਾ ਹੰਸ ਨੇ ਗਲਤੀ ਕੀਤੀ ਆ ਤਾਂ ਕੋਈ ਲੋੜ ਨਹੀਂ ਸ਼ੋਅ 'ਤੇ ਆਉਣ ਦੀ, ਘਰੇ

ਇੱਕ ਨੰਬਰ ਤੁਹਾਡੇ ਵਾਸਤੇ ਹੋਰ ਹੈ ਮਾਸਟਰ ਜਿਊਲਰ ਵਾਲਿਆਂ ਦਾ ਮੈਂ ਇੱਥੇ ਥੈਂਕਸ ਕਰ ਰਿਹਾ ਪਰਸਨਲੀ ਤੌਰ ਤੇ ਔਰ ਮਾਸਟਰ ਜਿਊਲਰ ਵਾਲੇ ਸ਼ੋਅ ਨੂੰ ਸਪਾਂਸਰ ਕਰ ਰਹੇ ਹੈ ਮਾਸਟਰ ਜਿਊਲਰ ਵਾਲਿਆਂ ਦੇ ਕੋਲੋਂ ਤੁਸੀਂ ਬਹੁਤ ਵਧੀਆ ਜਿਊਲਰੀ ਲੈ ਸਕਦੇ ਆ ਘਰ ਦੇ ਵਿੱਚ ਵਿਆਹ ਸ਼ਾਦੀਆਂ ਆ ਰਹੀਆਂ ਮਾਸਟਰ ਜਿਊਲਰ ਵਾਲਿਆਂ ਨੂੰ ਯਾਦ ਕਰੋ ਔਰ ਮਾਸਟਰ ਜਿਊਲਰ ਤੁਹਾਡੇ ਵਾਸਤੇ ਹਾਜ਼ਰ ਹੈ ਮੈਨੂੰ ਇੱਕ ਭਾਜੀ ਦਾ ਹੁਣੇ ਮੈਸੇਜ ਆਇਆ ਕਹਿੰਦੇ ਹਰਜੀਤ ਜੀ ਟਿਕਟ ਮਾਸਟਰ ਦਾ ਨੰਬਰ ਦਿਓ ਟਿਕਟ ਮਾਸਟਰ ਦਾ ਲਿੰਕ ਭੇਜੋ ਮੈਂ ਤੁਹਾਨੂੰ ਲਿੰਕ ਭੇਜਤਾ ਜੀ ਸਿੰਘ ਕਰਾਓ ਸ਼ੋ ਅੱਛਾ ਪੁਰਾਣੇ ਤੁਹਾਡੇ ਮੈਸੇਜ ਆ ਠੀਕ ਆ ਭਾਜੀ ਥੈਂਕ ਯੂ ਵੀਰੇ ਤੁਹਾਡਾ ਬਹੁਤ ਬਹੁਤ ਤੁਸੀਂ ਮੇਰੇ ਕੋਲ ਲਿੰਕ ਮੰਗਾਇਆ ਟਿਕਟ ਮਾਸਟਰ ਦਾ ਮੈਂ ਤੁਹਾਡਾ ਥੈਂਕਸ ਕਰ ਰਿਹਾ ਤੁਸੀਂ ਮੇਰੀ ਗੱਲ ਨੂੰ ਉਸ ਚੀਜ਼ 'ਤੇ ਅਮਲ ਕੀਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿਉਂਕਿ ਮੈਨੂੰ ਕਈ ਵਾਰੀ ਨਾ ਉਸ ਚੀਜ਼ 'ਤੇ ਚਾਹੁੰਦਾ ਹੁੰਦਾ ਕਿ ਅਸੀਂ ਜੇ ਅਸੀਂ ਚੰਗੇ ਆਰਟਿਸਟ ਲੈ ਕੇ ਆਉਂਦੇ ਹਾਂ ਤੁਸੀਂ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਪੰਡ ਬਣ ਕੇ ਨੋਟਾਂ ਦੀ ਦਿੰਦੇ ਹਾਂ ਅਸੀਂ ਪੰਡ ਬਣ ਕੇ ਔਰ ਲਿਵਿੰਗ ਆਰਟ ਸੈਂਟਰ ਹੈ ਨਾ ਇਹਦਾ ਕਿਰਾਇਆ ਪੁੱਛ ਕੇ ਦੇਖੋ ਕਿੰਨਾ ਕਰਾਉਣ ਨੂੰ ਤਾਂ ਅਸੀਂ ਵੀ ਇੱਥੇ ਕਿਤੇ ਸਸਤੀ ਜਗ੍ਹਾ 'ਤੇ ਕਰਾ ਲਈਏ ਪਰ ਜਿਹੜੇ ਇੱਦਾਂ ਦੇ ਫਨਕਾਰ ਲੋਕ ਆ ਉਹਨਾਂ ਨੂੰ ਸੁਣਨ ਦਾ ਨਜ਼ਾਰਾ ਤੁਸੀਂ ਰਿਲੈਕਸ ਸੋਫੇ ਦੀਆਂ ਸੀਟਾਂ 'ਤੇ ਬੈਠ ਕੇ ਤੁਹਾਨੂੰ ਮਜ਼ਾ ਆਉਂਦਾ ਔਰ ਐਸੀਆਂ ਸੀਟਾਂ 'ਤੇ ਬੈਠ ਕੇ ਤੁਸੀਂ ਜਿਸ ਵੀ ਹਾਲ ਦੇ ਵਿੱਚ ਉੱਥੇ ਬੈਠੋਗੇ ਜਿਹੜੀ ਵੀ ਸੀਟ 'ਤੇ ਬੈਠੋਗੇ ਉੱਥੇ ਤੁਹਾਨੂੰ ਇਹ ਲੱਗਣਾ ਕਿ ਹੰਸ ਰਾਜ ਹੰਸ ਸਾਡੇ ਬਿਲਕੁਲ ਸਾਹਮਣੇ ਬੈਠਾ ਔਰ ਐਸਾ ਮਿਊਜ਼ਿਕ ਦਾ ਥੀਏਟਰ ਹੈ ਇਹ ਥੀਏਟਰ ਹੈ ਥੀਏਟਰ ਜਿੱਥੇ ਮਿਊਜ਼ਿਕ ਦੇ ਸ਼ੋ ਸਿਰਫ ਹੁੰਦੇ ਆ ਲਿਵਿੰਗ ਆਰਟ ਸੈਂਟਰ ਜਿਵੇਂ ਰੋਇ ਥੋਮਸਨ ਹਾਲ ਹੈ ਇੱਦਾਂ ਦਾ ਥੀਏਟਰ ਬਣਿਆ ਟਿਕਟਾਂ ਟਿਕਟ ਮਾਸਟਰ ਡੋਟ ਸੀ ਤੋਂ ਅੱਜ ਮੈਂ ਦੇਖਣਾ ਚਾਹੁੰਦਾ ਕਿ ਸਾਡੀਆਂ ਲੇਡੀਜ਼ ਜਿਹੜੀਆਂ ਸਾਡੀਆਂ ਸੁਣ ਰਹੀਆਂ ਉਹ ਅੱਜ ਕਿੰਨਾ ਕੁ ਸਾਥ ਦਿੰਦੀਆਂ ਸਿੰਘ ਜੀ ਦੇ ਸ਼ੋਅ ਦਾ

ਇਹ ਦੱਸੋ ਗੱਲ ਝੂਠੀ ਹੈ ਜਿਹੜੀਆਂ ਗਾਣੇ ਚ ਗਾਇਆ ਗਿਆ ਦੁੱਖ ਵਡਾਉਂਦੀਆਂ ਧੀਆਂ ਜਿਹੜੀਆਂ ਆਪਣੀਆਂ ਬਾਬੁਲ ਦੀਆਂ ਧੀਆਂ ਸੁਣ ਰਹੀਆਂ ਤੁਹਾਡੇ ਵਾਸਤੇ ਗੀਤ ਹੀ ਗਾਇਆ ਹੰਸ ਭਾਜੀ ਨੇ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ ਤੇ ਜੇ ਫਿਰ ਧੀਆਂ ਵਾਸਤੇ ਗਾਣਾ ਗਾਇਆ ਤੇ ਜਿਹੜੀਆਂ ਆਪਣੇ ਬਾਬੁਲ ਦੀਆਂ ਆਪਣੇ ਫਾਦਰ ਸਾਹਿਬ ਦੀਆਂ ਆਪਣੇ ਬਾਪੂ ਦੀਆਂ ਧੀਆਂ ਸੁਣ ਰਹੀਆਂ ਤੇ ਉਹਨਾਂ ਦਾ ਹੁਣ ਕੀ ਫਰਜ਼ ਬਣਦਾ ਔਰ ਬਹੁਤੀਆਂ ਧੀਆਂ ਇੱਦਾਂ ਦੀਆਂ ਹੋਣਗੀਆਂ ਭਰਾਵਾਂ ਦੀਆਂ ਭੈਣਾਂ ਇੱਦਾਂ ਦੀਆਂ ਜਿਹਨਾਂ ਦਾ ਬੋਲਚਾਲ ਹੀ ਬੰਦ ਹੋਇਆ ਉਹਨਾਂ ਇਹ ਗਾਣੇ 'ਚ ਬਿਲਕੁਲ ਸੱਚਾਈ ਦੱਸੀ ਗਈ ਹੈ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ ਜੇ ਤੁਹਾਨੂੰ ਲੱਗਦਾ ਕਿ ਹੰਸ ਰਾਜ ਹੰਸ ਨੇ ਇਹ ਗੀਤ ਚੰਗਾ ਗਾਇਆ ਤੇ ਟਿਕਟਾਂ ticketmaster.ca ਤੋਂ ਲੈ ਲਿਓ ticketmaster.ca ਜਾਂ ਮੈਨੂੰ ਤੁਸੀਂ ਹੁਣ ਫੋਨ ਕਰ ਲਓ 6474481000 6474481000 ਟੋਨੀ ਭਾਅ ਜੀ ਨੇ ਪੂਰੇ ਪਰਿਵਾਰ ਦੇ ਨਾਲ ਮੈਨੂੰ ਮੈਸੇਜ ਆਇਆ ਹੁਣੇ ਉਹਨਾਂ ਦਾ ਰੂਪੇ ਵਾਲੇ ਆ ਕਹਿੰਦੇ ਹਰਜੀਤ ਭਾਅ ਜੀ ਅਸੀਂ ਪੂਰੀ ਫੈਮਿਲੀ ਆ ਰਹੇ ਹਾਂ ਮੇਰਾ ਬੇਟਾ ਵੀ ਆ ਰਿਹਾ ਮੇਰੀ ਧੀ ਵੀ ਆ ਰਹੀ ਜਿਹੜਾ ਅਸੀਂ ਵਿਆਹ ਕੀਤਾ ਉਹਦਾ ਜਵਾਈ ਵੀ ਨਾਲ ਸਾਡਾ ਆ ਰਿਹਾ ਸਾਰਾ ਪਰਿਵਾਰ ਆ ਰਿਹਾ ਮੈਨੂੰ ਖੁਸ਼ੀ ਹੋ ਜਾਂਦੀ ਹੈ ਜਦੋਂ ਇੱਦਾਂ ਦੇ ਮੈਂ ਮੈਸੇਜ ਦੇਖਦਾ ਜਦੋਂ ਇਸ ਤਰ੍ਹਾਂ ਦੇ ਮੈਂ ਤੁਹਾਡੇ ਵੱਲੋਂ ਫੀਡਬੈਕ ਮਿਲਦੀ ਉਦੋਂ ਮੈਨੂੰ ਖੁਸ਼ੀ ਜ਼ਿਆਦਾ ਹੁੰਦੀ ਕਿ ਯਾਰ ਸਾਡਾ ਕਿਹਾ ਤੁਸੀਂ ਅਸਰ ਹੋ ਰਿਹਾ ਤੁਹਾਨੂੰ ਸਾਡੀ ਕਈ ਗੱਲ ਨੂੰ ਤੁਸੀਂ ਮੰਨ ਰਹੇ ਆ ਪਰ ਮੰਨੋ ਤਦ ਤੇ ਜੇ ਤੁਹਾਨੂੰ ਇਹ ਆਰਟਿਸਟ ਚੰਗਾ ਲੱਗਦਾ ਜੇ ਤੁਹਾਨੂੰ ਲੱਗਦਾ ਇਸ ਬੰਦੇ ਨੇ ਕੁਛ ਗਲਤ ਗਾਇਆ ਕੁਛ ਗੰਦ ਗਾਇਆ ਪਰਿਵਾਰ 'ਚ ਸੁਣਨਾ ਨਹੀਂ ਹੈ ਤੇ ਫਿਰ ਘਰੇ ਬੈਠੋ ਆਰਾਮ ਦੇ ਨਾਲ ਜਿਵੇਂ ਪਹਿਲਾਂ ਗਿਆ ਮੈਂ ਫਿਰ ਨਹੀਂ ਆਉਂਦੀ ਲੋੜ ਵੀਰ ਮੇਰਿਓ ਅੱਜ ਇਹ ਧੀਆਂ ਦਾ ਗਾਣਾ ਲੱਗਾ ਮੈਂ ਦੇਖਦਾ ਕਿ ਕਿੰਨੀਆਂ ਕੁ ਧੀਆਂ ਉਸ ਬਾਬੁਲ ਦੀਆਂ ਜਿਹਦੇ ਵਾਸਤੇ ਹੰਸ ਰਾਜ ਨੇ ਗੀਤ ਗਾਇਆ ਕਿ ਰਾਈਟ ਵੇ ਟਿਕਟਾਂ ਟਿਕਟ ਮਾਸਟਰ ਤੋਂ ਆਊਟ ਹੋ ਰਹੀਆਂ ਮੈਂ ਟਿਕਟ ਮਾਸਟਰ ਦੀ ਸਾਈਡ ਰਾਹ ਹੀ ਖੋਲ੍ਹੀ ਹੋਈ ਹੈ ਮੈਨੂੰ ਪਤਾ ਲੱਗ ਜਾਣਾ

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਟਾਰੀਆ ਟੂਰਸ ਐਂਡ ਟਰੈਵਲ
2: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ
1: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
2: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੰਡੀਆ ਕਿੱਥੇ ਜਾਣਾ
1: ਚਾਰ ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
2: ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
1: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 Kataria Tours and Travel
3: 32-55-80-98
4: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
3: ਕਾਊਂਟਿੰਗ ਨਹੀਂ ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
4: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bovey Drive ਨੀਅਰ ਚਿੰਗੂਜ਼ੀ ਕਾਲ 905-450-2828 905-450-2828
0: This is AM 530, CHLO AM, serving Brampton.

0: Chill O, AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todlin Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-7310-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ,
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8383-35 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
15: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: Ladies and gentlemen, introducing from CHLO AM 530, the number one radio host in the world.

0: ਲਓ ਜੀ, ਆਪਣੇ ਤਿੰਨ ਜਣੇ ਪੁਲਿਸ ਨੇ ਇੱਥੇ ਚੱਕ ਲਏ। ਲੋਕਲ ਗੱਲ ਆ, ਬ੍ਰੈਂਪਟਨ ਦੀ ਗੱਲ ਹੈ। ਇਹਨਾਂ ਕੋਲ ਹਥਿਆਰ ਸੀ, ਨਵਜੋਤ ਸਿੰਘ, ਐਚ ਸਿੰਘ ਤੇ ਰੰਧਾਵਾ, ਇਹ ਤਿੰਨਾਂ ਨੂੰ ਪੁਲਿਸ ਨੇ ਚੱਕ ਲਿਆ। ਜਿਹੜੀ ਸਾਡੀ ਟ੍ਰੇਡ ਦੀ ਗੱਲਬਾਤ ਸੀ ਅਮਰੀਕਾ ਨਾਲ, ਉਹ ਫਰਾਈਡੇ ਰਾਤ ਮਾਰਕ ਕਾਰਨੀ ਸਾਹਿਬ ਨੇ ਆਪਦੇ ਜਿਹੜੇ ਉੱਥੇ ਟ੍ਰੇਡ ਕਰਨ ਗਏ ਹੋਏ ਸੀਗੇ ਮਿਨਿਸਟਰ ਵਗੈਰਾ, ਆਪਦੀ ਟੀਮ ਨੂੰ ਵਾਪਸ ਸੱਦ ਲਿਆ। ਉਹਦਾ ਮੇਨ ਰੀਜ਼ਨ ਇਹ ਹੈ, ਹੁਣ ਟਰੰਪ ਦਾ ਝੂਠਵਾਨ ਬੋਲਦਾ ਹੈ, ਉਹਦਾ ਮੇਨ ਰੀਜ਼ਨ ਇਹ ਹੈ, ਇੱਕ ਤਾਂ ਲਾਸਟ ਮਿਨਟ ਤੇ ਆ ਕੇ ਜਿਹੜਾ ਗੋਲ ਪੋਸਟ ਆ ਉਸ ਉਹਦਾ ਸਾਈਜ਼ ਬਦਲਦਾ, ਸੱਜੇ ਖੱਬੇ ਕਰਤਾ। ਕਹਿਣ ਦਾ ਮਤਲਬ ਇਹ ਆ, ਜਿਹੜੀਆਂ ਚੀਜ਼ਾਂ ਦੇ ਪਹਿਲਾਂ ਟੈਰਿਫ ਨਹੀਂ ਲੱਗਣਾ ਸੀ ਉਹ ਤੇ ਲਾਉਣ ਲੱਗ ਗਿਆ। ਤੇ ਸਭ ਤੋਂ ਵੱਡੀ ਗੱਲ ਕਹਿੰਦਾ, ਤੁਸੀਂ ਦੂਸਰੇ ਮੁਲਕਾਂ ਨਾਲ ਆਪਦਾ ਜਿਹੜਾ ਟ੍ਰੇਡ ਨਹੀਂ ਕਰ ਸਕਦੇ ਮੈਥੋਂ ਬਿਨਾਂ ਪੁੱਛੇ ਤੋਂ। ਨਾ ਤੂੰ ਕੌਣ ਆ ਬਈ, ਸਾਡਾ ਮੁਲਕ ਅਸੀਂ ਜਿਵੇਂ ਮਰਜ਼ੀ ਕਰੀਏ, ਸਾਡਾ ਪ੍ਰਧਾਨ ਮੰਤਰੀ ਜਿਵੇਂ ਮਰਜ਼ੀ ਕਰੀਏ। ਰਹੀ ਗੱਲ ਪੀਅਰ ਪੋਲਵਰ ਦੀ, ਸਾਨੂੰ ਦੱਸੋ ਕੀ ਹੋਇਆ, ਸਾਨੂੰ ਦੱਸੋ ਕੀ ਹੋਇਆ। ਉਹ ਯਾਰ ਤੇਰੇ ਮਸਾਂ ਤੇ ਆਪਦੀ ਕੁਰਸੀ ਤੇਰੇ ਜਿੱਤੀ ਨਹੀਂ ਗਈ, ਕਿਸੇ ਦੀ ਹੋਰ ਕੁਰਸੀ ਤੇ ਜਿੱਤ ਕੇ ਤੂੰ ਆਇਆ, ਪੰਜ ਸੱਤ ਤੇਰੇ ਐਮ ਪੀ ਭੱਜ ਗਏ ਨੇ, ਕੰਟਰੋਲ ਤੇਰੇ ਕੋਲ ਹੈ ਨਹੀਂ। ਜਸਟ ਟੇਕ ਇਟ ਈਜ਼ੀ ਮੈਨ, ਹਰ ਚੀਜ਼ ਦਾ ਸਮਾਂ ਹੁੰਦਾ। ਇਹ ਨਹੀਂ ਵੀ ਸਿਰਫ ਬਿਕੋਜ਼ ਤੋਂ ਪੋਲੀਟੀਕਲ ਦੇ ਚਾਰ ਨੰਬਰ ਬਣਾਉਣ ਲਈ ਆਪਦਾ ਕਰੀਆ, ਸਾਨੂੰ ਦੱਸੋ ਸਾਨੂੰ ਦੱਸੋ। ਜਦੋਂ ਗਵਰਨਮੈਂਟ ਨੂੰ ਪੁੱਛਿਆ ਗਿਆ, ਸੋਰੀ ਪਬਲਿਕ ਨੂੰ ਪੁੱਛਿਆ ਗਿਆ ਸਰਵੇ ਦੇ ਵਿੱਚ ਕਿ ਤੁਸੀਂ ਸਮਝੋ ਮਾਰਕ ਕਾਰਨੀ ਨੇ ਚੰਗਾ ਕੀਤਾ, 76% ਕਹਿੰਦੇ ਵਧੀਆ ਕੀਤਾ। ਇੱਦਾਂ ਹੀ ਹੋਣੀ ਚਾਹੀਦੀ ਸੀ ਡੋਨਲਡ ਟਰੰਪ ਨਾਲ। ਆਲਰਾਈਟ, ਔਰ ਇਹਦੇ ਨਾਲ ਨਾਲ ਹਾਈਵੇ 400 ਤੇ ਹੋਰ ਕੁਝ ਹਾਈਵੇ ਆ ਜਿਹੜੇ 400 ਦੇ, ਉਹਨਾਂ ਦੀ ਜਿਹੜੀ ਸਪੀਡ ਹੈ ਉਹ 'ਚ ਵਾਧਾ ਹੋਣ ਜਾ ਰਿਹਾ ਹੈ। 15 ਲੋਕ ਉਸ ਸਮੇਂ ਮਾਰੇ ਗਏ ਜਦੋਂ ਰਸ਼ੀਆ ਦਾ ਡਰੋਨ ਆਪਣੇ ਯੂਕਰੇਨ ਦੇ ਸ਼ੋਪਿੰਗ ਮਾਲ 'ਤੇ ਜਾ ਡਿੱਗ ਗਿਆ। ਜਾਣੇ ਆ ਆਉਂਦੇ ਆ, ਸਟੇ ਟਿਊਨ। ਜੇ ਫਿਜ਼ੀਓਥੈਰੇਪੀ ਕਰਾਉਣੀ ਆ ਤਾਂ ਆਹ ਸੁਣੋ।
1: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ CX1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 9
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ, ਯੂਨਿਟ 32, 9054609099, 9054609099, 4609099, ਇਹਨਾਂ ਦਾ ਨੰਬਰ ਹੈ। ਇਸ ਨਾਲ ਜੁੜੇ ਰਹਿਣਾ, ਇਹ 2-3 ਜੋਕ ਹੋਰ ਸੁਣਾਉਣਾ, ਖਬਰਾਂ ਤਾਂ ਬਹੁਤ ਨੇ। ਆਪਣੇ ਬਰਮਾ ਤੋਂ ਖਬਰ ਆਈ ਹੈ, ਏਅਰ ਸਟ੍ਰਾਈਕ ਦੇ ਵਿੱਚ 14 ਜਿਹੜੇ ਲੋਕ ਸੀ ਉਹਨਾਂ ਦੀ ਮੌਤ ਹੋ ਗਈ। ਇੱਕ ਬੰਦਾ ਇਮੀਗ੍ਰੇਸ਼ਨ ਦੇ ਚਾਰਜਸ ਉੱਤੇ ਲੱਗ ਰਹੇ ਨੇ, ਇਮੀਗ੍ਰੇਸ਼ਨ ਫਰੋਡ ਦਾ ਉਹ ਆਪਦੀ ਦੁਕਾਨ ਖੋਲ੍ਹੀ ਬੈਠਾ ਸੀਗਾ, ਨਾਮ ਹੈ ਅਬਦੁਲ ਕਾਸਿਮ।
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ,
4: ਗਿੱਲ ਇੰਟਰਨੈਸ਼ਨਲ ਟ੍ਰੈਵਲ,
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
3: 9056710400 ਔਰ 9057968800 ਔਰ ਵਿਜ਼ਿਟ giltravels.ca।
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇਰ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
3: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੋਡ, 9057944667।
0: ਆਪਣੇ ਸਵੀਡਨ ਵਿੱਚ ਫਰਾਈਡੇ ਇੱਕ ਬੰਦੇ ਕਿਰਪਾਨ ਕੱਢ ਲਈ ਤੇ ਚਲਾਉਣ ਲੱਗ ਗਿਆ, ਇੱਕ ਦੀ ਮੌਤ ਹੋਈ, 3 ਲੋਕ ਉੱਥੇ ਗੰਭੀਰ ਜ਼ਖਮੀ ਹੋਏ। ਇੱਕ ਫਰਮ ਹੈ ਏਜ਼ ਐ ਡਰਾਈਵਰ ਚਾਹੀਦਾ ਜੀ ਟੋਰਾਂਟੋ ਤੋਂ US ਲਈ, ਟੋਰਾਂਟੋ ਤੋਂ ਮੋਂਟਰੀਅਲ ਲਈ। ਪੇ ਚੰਗੀ ਮਿਲੇਗੀ, ਪੇ ਵਧੀਆ ਮਿਲੇਗੀ, ਪੇ ਟੌਪ ਦੀ ਮਿਲੇਗੀ, ਪੇ ਬਾਈ ਵੀਕਲੀ ਮਿਲੇਗੀ। ਤੁਸੀਂ ਕੁਲਦੀਪ ਮਾਂਗਠੋਰ ਨਾਲ ਗੱਲ ਕਰ ਲਓ 6479726455 9724564 ਇਹਨਾਂ ਦਾ ਨੰਬਰ ਹੈ। ਟ੍ਰਿਪਲ ਏ ਲੈਂਡਸਕੇਪਿੰਗ ਵਾਲਿਆਂ ਦਾ ਪਹਿਲਾਂ ਸੁਨੇਹਾ ਸੁਣੋ, ਆਹ ਚੱਕੋ।
6: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। ਟ੍ਰਿਪਲ ਏ ਲੈਂਡਸਕੇਪਿੰਗ, ਕਾਲ 6477484 1213 6477841213
0: 6477841213 ਇਹਨਾਂ ਦਾ ਨੰਬਰ ਹੈ। ਜੇ ਆਪਾਂ ਚੱਲਦੇ ਹਾਂ ਜਿਨ੍ਹਾਂ ਨੇ ਟੈਂਟ ਲਵਾਉਣੇ ਆ, ਆਹ ਸੁਣੋ।
7: ਬਰਥਡੇ ਪਾਰਟੀ,
8: ਕਾਰਪੋਰੇਟ ਇਵੈਂਟ ਜਾਂ ਕੋਈ ਵੀ ਖਾਸ ਮੌਕਾ,
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 4162942857
8: 4162928857
7: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
9: ਮੈਨੂੰ ਐ ਦੱਸ ਵੀ ਬਾਹਰ ਅੰਦਰ ਜਾ ਕੇ ਤੂੰ ਏਜੀ ਕਿਉਂ ਕਰਦੀ ਰਹਿੰਦੀ ਆ?
10: ਨਾ ਹੁਣ ਤੈਨੂੰ ਜੋ ਮੈਂ ਘਰੇ ਕਹਿੰਦੀ ਆ ਨਾ ਉਹਦੀ ਸ਼ਾਰਟ ਫਾਰਮ ਬਾਹਰ ਵਰਤਦੀ ਆ।
9: ਮਤਲਬ
10: ਭੀੜ ਦੇ ਵਿੱਚ ਮੈਂ ਤੈਨੂੰ ਇਹ ਗਧਿਆ ਕਵਾਂ ਚੰਗਾ ਰਹੇਗਾ?
9: ਹੈ
10: ਫਿੱਟੇ ਮੂੰਹ ਤੇਰੇ।
0: ਪਿਛਲੇ ਦਿਨੀ ਪੰਜਾਬ ਬੰਦ ਦੌਰਾਨ ਰਾਹਗੀਰਾਂ ਨੂੰ ਕਾਫੀ ਮੁਸ਼ਕਲ ਸਾਹਮਣੇ ਆਈਆਂ। ਕਿਸੇ ਨੇ ਵਿਆਹ ਸ਼ਾਦੀ ਤੇ ਜਾਣਾ ਸੀ, ਕਿਸੇ ਦਾ ਕੋਈ ਬਿਮਾਰ ਸੀ, ਪਰ ਨਿਹੰਗ ਸਿੰਘ ਬਰਛੇ ਬੁਰਛੇ ਤੇ ਆਪਦੀਆਂ ਕਿਰਪਾਨਾਂ ਲੈ ਕੇ, ਤੁਸੀਂ ਵੀਡੀਓ ਬਥੇਰੀਆਂ ਦੇਖੀਆਂ ਹੋਣੀਆਂ, ਕਦੇ ਦੁਕਾਨ ਖੁੱਲੀ ਆ ਮਾੜੀ ਜੀ, ਗਰੀਬ ਦੇ ਸ਼ਟਰ ਬੰਦ ਕਰੋ, ਆਹ ਕਰੋ ਆਹ ਕਰੋ। ਆਪਣੇ ਇੱਥੇ ਵੀ 19-20 ਉਹੋ ਜਿਹੇ ਕੁਛ ਹੋ ਰਿਹਾ ਹੈ। ਅਸੀਂ ਕੋਈ ਫੰਕਸ਼ਨ ਕਰਨਾ ਹੈ, ਫੋਰ ਐਗਜ਼ਾਮਪਲ ਜਾਗੋ, ਅਸੀਂ ਸੜਕ ਤੇ ਕਰਦੇ ਹਾਂ। ਜਿਹੜੇ ਸਿਆਣੇ ਆ ਉਹ ਤਾਂ ਬੈਂਕਟ ਹਾਲਾਂ 'ਚ ਕਰ ਲੈਂਦੇ ਆ, ਸੜਕ ਤੇ ਕਰਦੇ ਹਾਂ। ਤੁਸੀਂ ਟੈਂਟ ਲਾਇਆ ਪਿਛਲੇ ਪਾਸੇ ਕਰ ਲਓ ਜਿੰਨਾ ਕੁਛ ਕਰਨਾ, ਲੋਕਾਂ ਨੂੰ ਕਿਉਂ ਦੁਖੀ ਕਰਦੇ ਹੋ ਬਈ? ਕਿਸੇ ਨੇ ਜਾਣਾ, ਕਿਸੇ ਨੇ ਆਉਣਾ, ਕਿਸੇ ਨੇ ਸੌਣਾ, ਮਿਊਜ਼ਿਕ ਸਵੇਰੇ 12-1 ਵਜੇ ਤੱਕ ਪੂਰਾ ਲਾਊਡ ਚੱਲਦਾ ਹੁੰਦਾ, ਉਹ ਵੀਕਡੇ ਦੇ ਵਿਚਾਲੇ ਹੋਵੇ ਜਾਂ ਜਦੋਂ ਮਰਜ਼ੀ ਹੋਵੇ। ਖੈਰ, ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ ਬੀਜੇਪੀ। ਟਰੰਪ ਨੇ ਹਰਮੋਰ ਦਾ ਨਵਾਂ ਨਕਸ਼ਾ ਕੀਤਾ ਸਾਂਝਾ, ਇਰਾਨ ਨੇ ਨਾਲ ਹੀ ਦੇ ਦਿੱਤਾ ਜਵਾਬ, ਕਹਿੰਦਾ ਆਹ ਚੱਕ ਮਿੱਤਰਾ, ਸਟ੍ਰੇਟ ਆਫ ਹਰਮੋਰ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੋਲ ਵਸੂਲੇਗਾ ਇਰਾਨ। ਸੰਸਦ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਔਰ ਜਿਹੜਾ ਇਰਾਨ ਦਾ ਫੌਜ ਮੁਖੀ ਹੈ, ਕਹਿੰਦਾ ਇਰਾਨ ਅਗਲੀਆਂ 20 ਪੀੜ੍ਹੀਆਂ ਤੱਕ ਲੜਨ ਲਈ ਤਿਆਰ ਹੈ। ਲੋ, ਇਹ ਨਹੀਂ ਵੀ ਪੀੜ੍ਹੀਆਂ ਬਚਾ ਲਈਏ, ਲੜੋ ਪਹਿਲਾਂ ਜਾ ਕੇ।
11: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
12: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
11: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
13: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਦੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
14: ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਰਾਖੀ ਨਾਲ ਹੋਰ ਵੀ ਮਜ਼ਬੂਤ ਕੀਤਾ ਜਾਂਦਾ ਹੈ। ਰਾਖੀ ਦੇ ਦਿਨਾਂ ਉੱਪਰ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਪੈਸ਼ਲ ਤਿਆਰ ਕੀਤੀ ਸਵਾਦਿਸ਼ ਮਠਿਆਈਆਂ ਲਈ ਇੰਡੀਅਨ ਸਵੀਟ ਮਾਸਟਰ ਰੈਸਟੋਰੈਂਟ 9054502800 9054502800
15: ਇਵਰੈਸਟ ਟਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ। ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਵਰੈਸਟ ਟਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4 ਜਾਂ ਫਿਰ 9053348222 ਯਾਨੀ 905-846-2229 ਤੇ
0: ਐਕਸਟੈਂਸ਼ਨ 4। ਇਹਨਾਂ ਨੂੰ ਮਿਡ ਵੈਸਟ ਅਤੇ US ਲਈ ਵੀ ਡਰਾਈਵਰਸ ਦੀ ਲੋੜ ਹੈ। ਐਵਰੇਜ ਟਰਾਂਸਪੋਰਟ ਨਾਲ ਬੜਾ ਸੁਨਹਿਰੀ ਮੌਕਾ ਹੈ ਤੁਹਾਡਾ ਕੰਮ ਕਰਨ ਲਈ। ਨੰਬਰ ਨੋਟ ਕਰ ਲਓ ਇੱਕ ਵਾਰ ਫਿਰ 905-846-2229 ਐਕਸਟੈਂਸ਼ਨ 4।
9: ਸਿਆਣੇ ਕਹਿੰਦੇ ਆ ਜੇ ਕੰਮ ਬੈਸਟ ਕਰਾਉਣਾ ਤੇ ਕੰਮ ਕਰਨ ਵਾਲੇ ਬੰਦੇ ਬੈਸਟ ਹੋਣੇ ਚਾਹੀਦੇ। ਹੁਣ ਜੇ ਤੁਸੀਂ ਘਰ ਦਾ ਡੱਕ ਸਾਫ਼ ਕਰਾਉਣਾ ਸਿਰਫ $99 ਤੋਂ ਕਰ ਦੇਣਗੇ। ਕਾਰਪੇਟ, ਸੋਫਾ, ਕਾਰ, ਟਰੱਕ, ਸ਼ੈਂਪੂ ਕਰਾਉਣਾ ਤਾਂ ਵੀ ਕਾਲ ਮਾਰੋ। ਹੁਣ ਮੇਰੇ ਕਹਿਣ ਦੇ ਨਾ ਰਹੋ, ਬੈਸਟ ਨੂੰ ਪਹਿਲਾਂ ਕਾਲ ਕਰਕੇ ਟੈਸਟ ਕਰ ਲਓ। ਨੰਬਰ ਮੈਂ ਦੱਸ ਦਿੰਦਾ 416-277-4416, ਅੰਗਰੇਜ਼ੀ ਚ 416-277-4616 ਹੈ। ਖੜਕਾਓ ਘੰਟੀ।
0: I am Dev Tatla and you are not. ਇੱਕ ਵੀਡੀਓ ਦੇਖੀ, ਇੱਕ ਬੀਬੀ ਕਰੀ ਜਾਵੇ ਆਈ ਹੇਟ ਕੈਨੇਡਾ, ਆਈ ਹੇਟ ਕੈਨੇਡਾ। ਉਹ ਭਾਈ ਰੋਜ਼ ਜਹਾਜ਼ ਜਾਂਦੇ, ਜਿੱਧਰੋਂ ਆਈ ਹੈ ਚੜ੍ਹਦਾ ਜਹਾਜ਼ ਫਿਰ। ਇਫ ਯੂ ਹੇਟ ਕੈਨੇਡਾ ਵਾਈ ਯੂ ਆਰ ਹੇਅਰ। ਉਹ ਲੋਕ ਜਿਹੜੇ ਕਹਿੰਦੇ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਜੀ, ਰਹਿਣ ਜੋਗਾ ਨਹੀਂ ਰਿਹਾ ਜੀ, ਇਹ ਆਹ ਹੋ ਗਿਆ, ਇਹਨੂੰ ਖਰਾਬ ਕਿਹਨੇ ਕੀਤਾ ਬਾਈ ਜੀ? ਸ਼ਰਾਬ ਅਸੀਂ ਚੋਰੀ ਕਰਦੇ ਹਾਂ, ਡਰੱਗ ਦੇ ਕੰਮ ਅਸੀਂ ਕਰਦੇ ਹਾਂ, ਗੰਨਾ ਅਸੀਂ ਚੱਕੀ ਫਿਰਦੇ ਹਾਂ, ਬਟਰ ਜਿਹੜਾ ਉਹ ਚੋਰੀ ਕਰਦੇ ਹਾਂ, ਸ਼ਰਾਬ ਅਸੀਂ ਚੋਰੀ ਕਰਦੇ ਹਾਂ, ਗੱਡੀਆਂ ਗਲਤ ਅਸੀਂ ਪਾਰਕ ਕਰਦੇ ਹਾਂ, ਫਿਰ ਕਹਿੰਦੇ ਜੀ ਪੈਟਰਿਕ ਬਰਾਊਨ ਟਿਕਟਾਂ ਦੇ ਗਿਆ। ਐਰ ਹੋਰ ਖ਼ਬਰਾਂ 'ਚ ਖ਼ਬਰ ਹੈ, ਅਮਰੀਕਾ ਨਾਲ ਵਪਾਰਕ ਤਣਾਅ ਦੇ ਬਾਵਜੂਦ ਅਲਬਰਟਾ ਵਿੱਚ ਵੱਖਵਾਦੀ ਰੈਫਰੈਂਡਮ ਜਿਹੜਾ ਹੈ ਹੋਣ ਲਈ ਤਿਆਰ ਹੈ। ਡੈਨੀਅਲ ਸਮਿਥ ਨੇ ਦੱਸਿਆ October 19 ਨੂੰ ਹੋਣ ਜਾ ਰਿਹਾ ਹੈ। ਉਧਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਨਮੋਲ ਜਿਹੜਾ ਹੈ ਵਿਚਕਾਰ ਚੱਲ ਰਿਹਾ ਵਿਵਾਦਾਂ, ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਬਣੀ ਹੋਈ ਹੈ। ਉਹ ਜਦੋਂ ਉਹਦੇ ਕੋਲ ਕੋਈ ਹੁੰਦਾ ਨਹੀਂ ਸੀਗਾ ਕੀ ਆ ਅਨਮੋਲ, ਉਦੋਂ ਗੁਲਾਬ ਨੂੰ ਸੱਦ ਲੈਂਦਾ ਸੀ, ਹੁਣ ਗੁਲਾਬ ਨੂੰ ਲੋੜ ਆ ਅਨਮੋਲ, ਕਹਿੰਦਾ ਪੈਸੇ ਦਿਓ। ਵਾਹ ਸ਼ੇਰਾ
16: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ 'ਚ ਪ੍ਰੂਫ ਨਹੀਂ ਹੋਈ
17: ਹੈ। ਓ ਤੂੰ ਰੇਫੜਾ, ਉਹ ਮੋੜਗੇ 'ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
16: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇ 'ਚ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
18: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
0: Are you ready? Tikka Junction ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040। ਅੱਜ ਉਹ ਜਾਲੀ ਮੀਡੀਆ ਜਿਹਨੂੰ ਪਤਾ ਥੋੜ੍ਹਾ ਘੱਟ ਹੀ ਹੈ, ਦੇਖੋ ਕਿਵੇਂ ਅੱਜ ਮਾਰ ਕਾਰਨੀ ਨੂੰ ਤੇ ਉਹਦੇ ਜਿਹੜੇ ਜਿੱਤੇ ਹੋਏ ਮੈਂਬਰ ਉਹਨਾਂ ਨੂੰ ਗਧੇ ਕਹੂਗਾ। ਅਸੀਂ ਜਿਤਾਇਆ, 9% ਵੋਟਾਂ ਪਾ ਕੇ ਤਾਂ ਮਤਲਬ ਅਸੀਂ ਵੀ ਗਧੇ ਹੋਏ, ਤੂੰ ਹੀ ਸਿਆਣਾ ਬਾਈ ਜੀ। ਕਾਰਨੀ ਨੇ ਬੜਾ ਸੋਹਣਾ ਕਿਹਾ, ਇਟਸ ਗੁੱਡ ਵਾਕਿੰਗ ਅਵੇ ਫਰੋਮ ਦਾ ਬੈਡ ਡੀਲ। ਪ੍ਰਵਾਸੀ ਪੰਜਾਬੀਆਂ ਲਈ ਵੱਡੀ ਖਬਰ, ਮਾਨ ਸਰਕਾਰ ਕਰੇਗੀ ਸ਼ਿਕਾਇਤਾਂ ਦਾ ਹੱਲ, ਹੋਵੇਗਾ ਸਿੱਧਾ ਸੰਵਾਦ। ਚੰਡੀਗੜ੍ਹ ਟਿਫਨ ਬੰਬ ਕੇਸ ਦੇ ਵਿੱਚ ਪੁਲਿਸ ਵੱਲੋਂ ਕਾਬੂ ਕੀਤੇ 3 ਨੌਜਵਾਨ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਹਨ, ਪੁਲਿਸ ਨੇ ਉਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਨੇ। ਇੰਡੀਆ ਦਾ ਜੈਸ਼ੰਕਰ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰ ਰਿਹਾ ਹੈ। ਰੂਪਾ ਬਰਾੜ ਦਾ ਸੁਨੇਹਾ ਬੜਾ ਕੰਮ ਆਏਗਾ।
2: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
19: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਂਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ। ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ, $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਡ ਹੈ ਜੀ, 9054502828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
19: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਨ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਏਅਰ ਇੰਡੀਆ ਦੇ ਜਹਾਜ਼ ਨਾਲ ਇੱਕ ਪੰਛੀ ਟਕਰਾਇਆ ਰਨਵੇ ਤੇ, ਜਦੋਂ ਲੈਂਡ ਹੋਇਆ ਇੰਡੀਆ ਦੇ ਵਿੱਚ ਬਚਾਅ ਹੋ ਗਿਆ। ਆਪਣੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ, ਇੱਥੇ ਟੋਰਾਂਟੋ ਏਅਰਪੋਰਟ ਤੇ, ਇਹਨਾਂ ਨੇ ਜਿਹੜੇ ਪੰਛੀ ਪੁੰਛੀ ਹੈ ਉਹਨਾਂ ਨੂੰ ਸਾਂਭਣ ਦਾ ਬਹੁਤ ਵਧੀਆ ਤਰੀਕਾ ਕੀਤਾ। 3-4 ਇਲਾਂ ਰੱਖੀਆਂ ਹੋਈਆਂ, ਨਾ ਉਹਨਾਂ ਨੂੰ ਕਿਹੜੇ ਪੈਸੇ ਦਿੱਤੇ ਆ, ਨਾ ਕੋਈ ਪੈਨਸ਼ਨ ਦਿੱਤੀ ਆ, ਨਾ ਉਹ ਟੈਕਸ ਕਟਾਉਂਦੇ ਆ, ਉੱਥੇ ਪਾਲੇ ਹੋਏ ਆ। ਉਹ ਜਿਹੜੇ ਛੋਟੇ ਮੋਟੇ ਪੰਛੀ ਪੁੰਛੀ ਜਿਹਾ ਆਉਂਦੇ ਹੀ ਨੇ ਉਹਨਾਂ ਨੂੰ ਦੇਖ ਕੇ। ਦੱਖਣੀ ਓਨਟੇਰੀਓ ਵਿੱਚ 40 ਮਿਲੀਮੀਟਰ ਤੱਕ ਜਿਹੜਾ ਵਾਧੂ ਮੀਂਹ ਪੈਣ ਦੀ ਸੰਭਾਵਨਾ ਹੈ। ਆਪਣੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਬਹੁਤ ਸਾਰੇ ਦਰਖਤ ਜਿਹੜੇ ਤੇਜ਼ ਹਵਾਵਾਂ ਆਈਆਂ ਵੀਕਐਂਡ ਤੇ ਉਹ ਡਿੱਗ ਪਏ, ਬਹੁਤ ਸਾਰੀਆਂ ਤਾਰਾਂ ਜਿਹੜੀਆਂ ਉਹ ਟੁੱਟ ਗਈਆਂ। ਸਰਵੇਖਣ ਸੁਝਾਅ ਦਿੰਦਾ ਹੈ ਕਿ ਮਾਨਸਿਕ ਸਿਹਤ ਨਾਲ ਜੂਝ ਰਹੇ ਓਨਟੇਰੀਓ ਦੇ ਨੌਜਵਾਨਾਂ ਦਾ ਪ੍ਰਤੀਸ਼ਤ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੇ ਵਾਪਸ ਆ ਗਿਆ ਹੈ।
20: ਸਟੂਡੀਓ
0: ਯੂਕੇ ਹਾਈਵੇ ਤੇ ਰੋਂਗ ਵੇ ਵਾਲ ਜਾ ਰਿਹਾ ਸੀ ਇੱਕ ਬੰਦਾ, ਦੋ ਪੁਲਿਸ ਅਧਿਕਾਰੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਜਿਹੜੇ ਗੱਡੀਆਂ ਦੇ ਐਕਸੀਡੈਂਟ ਹੁੰਦੇ ਆ ਨਾ, ਮੈਨੂੰ ਬੜੀ ਪ੍ਰੋਬਲਮ ਹੈ ਇਹਨਾਂ ਨਾਲ। ਇਹ ਸਾਰੇ ਪ੍ਰਿਵੈਂਟੇਬਲ ਆ, ਇਹ ਸਾਰਿਆਂ ਬਚਾਅ ਕਰ ਸਕਦੇ ਆ। ਅੱਜ ਮੈਂ ਫੋਟੋਆਂ ਤੇ ਆ ਰਿਹਾ ਸੀ, ਆਪਣਾ ਬਾਈ ਸੀ, ਉਹ ਜਿਹੜੀ ਇੰਡੀਕੇਟਰ ਵਾਲੀ ਜਿਹੜੀ ਟੁੱਟੀ ਜਿਹੀ ਹੁੰਦੀ ਆ, ਮੈਨੂੰ ਲੱਗਦਾ ਉਹ ਲਾ ਕੇ ਰੱਖੀ ਹੋਣੀ ਉਹਨੇ, ਇੰਡੀਕੇਟਰ ਦਿੱਤਾ ਨਹੀਂ, ਕਰੇ ਸੱਜੇ, ਕਰੇ ਖੱਬੇ, ਕਰੇ ਸੱਜੇ। ਅੱਛਾ, ਜਦੋਂ ਹਾਈਵੇ ਤੋਂ ਸਟੀਲ ਨਿਕਲਿਆ ਉਹ ਵੀ ਉੱਥੇ ਖੜਾ, ਮੈਂ ਵੀ ਉੱਥੇ ਖੜਾ। ਕਿੰਨੀ ਗਾਂਹ ਪਾ ਚਲਿਆ ਗਿਆ ਯਾਰ ਤੂੰ।
20: ਡੇਲੀ 200 ਕਿਲੋਮੀਟਰ ਵੀ ਜਾਣਾ ਹੋਵੇ ਨਾ, ਤੁਸੀਂ 140 ਤੇ ਵੀ ਤੁਰੇ ਜਾਓ ਜਾਂ 120 ਤੇ ਤੁਰੇ ਜਾਓ, ਤੇ ਦੋਨਾਂ 'ਚ ਫਰਕ
0: ਦੋ 5-7 ਦਾ ਵਾਲਾ, 1.5-2 ਮਿੰਟ ਦਾ ਪੈਂਦਾ ਰਾਹ 'ਚ, ਲਾਈਟਾਂ ਵੀ ਆਉਣੀਆਂ ਨੇ। ਪਰੂ ਦੇ ਦੱਖਣੀ ਏਡਿਸ ਪਹਾੜਾਂ ਵਿੱਚ 6.7 ਮੈਗਨੀਟਿਊਡ ਦਾ ਭੂਚਾਲ ਆਇਆ। ਜਮਾਮਾ ਗੋਲਡਸਮਿਥ ਨੇ ਯੂਕੇ ਦੇ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਕਾਕਰੋਚ ਜਨਤਾ ਪਾਰਟੀ ਫਿਰ ਸੜਕਾਂ 'ਤੇ ਉਤਰੇਗੀ, ਦਿੱਲੀ ਮਾਰਚ ਹੋਵੇਗਾ 5 ਸਤੰਬਰ ਨੂੰ। ਮੰਡੀਆਂ ਦੇ ਕੀ ਹਾਲ ਹੈ ਜੀ ਭਾਅ? ਲਓ ਪਹਿਲਾਂ ਤਾਂ ਮੰਡੀਆਂ ਦੇ ਭਾਅ ਜੀ ਦੱਸੀਏ ਆਪਾਂ ਵੀ। ਮੰਡੀਆਂ ਦੇ ਭਾਅ ਅੱਜ ਇਹ ਹੈ ਕਿ ਜਿਹੜੀ ਆਪਣੇ ਟੋਰਾਂਟੋ ਸਟਾਕ ਐਕਸਚੇਂਜ, ਡਾਓ, ਟੋਰਾਂਟੋ ਸਟਾਕ ਐਕਸਚੇਂਜ, ਨੈਸਡੈਕ, ਕਰੂਡ ਆਇਲ, ਡਾਲਰ ਇਹ ਥੱਲੇ ਹੈ, ਸੋਨਾ ਅਤੇ ਡਾਓ ਜਿਹੜਾ ਹੈ ਇਹ ਉੱਪਰ ਚੱਲ ਰਿਹਾ ਹੈ। ਔਰ ਪੈਟਰੋਲ ਦੀ ਪ੍ਰਾਈਜ਼ ਉਹ ਬੁੱਲੇ ਬੁੱਲੇ ਬੁੱਲੇ। ਅੱਜ ਅੱਧੀ ਰਾਤ ਤੋਂ ਖੁਸ਼ਖਬਰੀ ਹੈ ਜੀ, ਨਾ ਉੱਪਰ ਜਾਣੀ ਨਾ ਥੱਲੇ ਆਉਣੀ, ਇਹ ਵੀ ਬਹੁਤ ਵਧੀਆ ਗੱਲ ਹੈ। ਉੱਪਰ ਇਰਾਨ ਨੇ ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਵਿਰੁੱਧ ਬਦਲਾ ਲੈਣ ਦੀ ਸਹੁੰ ਖਾਧੀ। ਨਿਊਜ਼ੀਲੈਂਡ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਆਲਰਾਈਟ, ਆਪਣੇ ਘਰ ਜਿਹੜੇ ਨਵੇਂ ਆ ਉਹ ਤਾਂ ਹੁਣ ਵਿਕ ਰਹੇ ਆ, ਬ੍ਰਾਂਡ ਨਿਊ, ਜਦੋਂ ਐਚ ਐਸ ਟੀ ਮਾਫ਼ ਕੀਤਾ। ਮੌਰਗੇਜ ਤਾਂ ਉਹਨਾਂ ਨੂੰ ਵੀ ਚਾਹੀਦੀ ਹੈ, ਚਾਹੇ ਐਚ ਐਸ ਟੀ ਮਾਫ਼ ਹੋਇਆ ਜਾਂ ਨਹੀਂ ਹੋਇਆ, ਉਹਨਾਂ ਨੂੰ ਕੀ ਸੁਨੇਹਾ ਮਾਰੇ?
20: ਦੇਵ ਜੀ, ਜਦੋਂ ਨਾ ਆਪਾਂ ਇਹ ਗੱਲ ਆਪਾਂ ਮਿਲਾਂ ਦਾ ਪਿਛਲੇ ਸਾਲ ਡੇਢ ਸਾਲ ਤੋਂ ਇੱਕ ਇਹ ਗੱਲ ਕਰਦੇ ਆ ਰਹੇ ਹਾਂ ਵੀ ਜਦੋਂ ਵੀ ਆਪਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਬੁੱਕ ਕਰਾ ਲੈਂਦੇ ਆ ਨਾ, ਪ੍ਰੀ ਕੰਸਟਰਕਸ਼ਨ ਦੇ ਵਿੱਚ ਜਦੋਂ ਹੁਣ 60-70 ਪੇਜਾਂ ਦਾ ਏ ਪੀ ਐਸ ਬਣਿਆ ਹੁੰਦਾ ਹੈ ਨਾ,
0: ਉਹਦੇ
20: ਵਿੱਚ ਕਿੰਨੇ ਪੇਜ ਹੁੰਦੇ? ਕਿਉਂਕਿ ਆਪਾਂ ਤਾਂ ਡਾਕੂਸਾਈਨ ਭੇਜ ਦਿੰਦੇ ਆ, ਸਿਰਫ 68 ਮੂਹਰਾਂ ਹੀ ਲਾਉਣੀਆਂ ਹੁੰਦੀਆਂ ਉੱਤੇ ਸਾਈਨ ਵਾਲੀਆਂ, ਪਰ ਮੈਨੂੰ ਨਹੀਂ, ਆਈ ਡੋਂਟ ਥਿੰਕ ਸੋ ਕਿਸੇ ਨੇ ਵੀ ਲੋਇਰ ਨੂੰ $400-500 ਦੇ ਕੇ ਜੇ ਉਹ ਸਾਰਾ ਪੇਪਰ ਪੜਾਇਆ ਹੋਵੇ ਤਾਂ ਕਿਸੇ ਨੇ ਵੀ ਨਹੀਂ ਪੜਾਇਆ ਹੁੰਦਾ ਉਹ ਐਗਰੀ।
0: ਠੀਕ ਆ,
20: ਉਹਦੇ ਵਿੱਚ ਸਾਫ਼ ਸਾਫ਼ ਇਹ ਗੱਲ ਲਿਖੀ ਹੁੰਦੀ ਹੈ ਵੀ ਸਾਡੀ ਮੌਰਗੇਜ ਦਾ ਕੋਈ ਇਸ਼ੂ ਨਹੀਂ ਗਾ, ਸਾਡੀ ਜਿਹੜੀ ਮੌਰਗੇਜ ਆਲਰੇਡੀ ਅਪਰੂਵਡ ਆ, ਤੁਸੀਂ ਕਿਸੇ ਟਾਈਮ ਵੀ ਅਸੀਂ ਪੁਜੈਸ਼ਨ ਲੈ ਸਕਦੇ ਹਾਂ। ਉਦੋਂ ਤਾਂ ਆਪਾਂ ਉਹਦੇ ਵਿੱਚ ਉਹ ਸਾਈਨ ਕੀਤੇ ਹੁੰਦੇ ਆ
0: ਹਨਾ।
20: ਫੇਰ ਬਿਲਡਰ ਕੀ ਕਰਦੇ, ਜਦੋਂ ਵੀ ਆਪਣੀ ਹੁਣ ਕਲੋਜ਼ਿੰਗ ਆਉਂਦੀ ਹੈ, ਸਿਰਫ ਆਪਾਂ ਨੂੰ 20 ਜਾਂ 25 ਦਿਨ ਪਹਿਲਾਂ ਕਲੋਜ਼ਿੰਗ ਦੀ ਲੈਟਰ, ਕਲੋਜ਼ਿੰਗ ਡੇਟ ਦੀ ਲੈਟਰ ਭੇਜ ਦਿੰਦੇ ਆ। ਹੁਣ ਦੇਵ ਜੀ, ਉਹ 20-25 ਦਿਨਾਂ ਦੇ ਵਿੱਚ ਤੁਸੀਂ ਮੌਰਗੇਜ ਲੱਭਣੀ ਵੀ ਹੁੰਦੀ ਹੈ, ਕੰਸੈਂਟ ਤੁਸੀਂ ਦਿੱਤਾ ਵੀ ਸਾਡੀ ਆਲਰੇਡੀ ਮੌਰਗੇਜ ਹੋ ਚੁੱਕੀ ਹੈ, ਪਰ ਅਸਲ ਦੇ ਵਿੱਚ ਕੀ ਹੁੰਦਾ, ਤੁਸੀਂ ਉਹ 20-25 ਦਿਨਾਂ ਦੇ ਵਿੱਚ ਮੌਰਗੇਜ ਲੱਭਣ ਜਾਂਦੇ ਆ। ਜਦੋਂ ਤੁਸੀਂ ਉਹ 20-25 ਦਿਨਾਂ ਦੇ ਵਿੱਚ ਮੌਰਗੇਜ ਲੱਭਣੀ ਹੈ, 2-4 ਦਿਨ ਤੁਹਾਨੂੰ ਇਹ ਵੇਖਦੇ ਲੱਗ ਜਾਂਦਾ ਕਿਹੜੇ ਬੰਦੇ ਨੂੰ ਦੇਣੀ ਹੈ, ਤੁਹਾਡੀ ਪ੍ਰੋਫਾਈਲ
0: ਦੇਣੀ ਹੈ, ਇੱਕ
20: ਦਿਨ ਤਾਂ ਵੈਸੇ ਹੀ ਲੱਗ ਜਾਂਦੇ ਹੁੰਦੇ ਆ। ਇਫ ਆਈ ਐਮ ਨੋਟ ਰੋਂਗ, ਵੀ ਜੇ ਤੁਹਾਡਾ ਪ੍ਰੋਫਾਈਲ ਚੈੱਕ ਚੁੱਕ ਕਰਦੇ ਨੇ ਤਾਂ ਦਿਨ ਲੱਗ ਜਾਂਦੇ ਨੇ ਉਸ ਟਾਈਮ ਤੱਕ। ਦੇਵ ਜੀ, ਬਾਅਦ ਚ ਐਂਡ ਆਫ ਦਾ ਮੂਵਮੈਂਟ ਦੇ ਉੱਤੇ 90% ਮੌਰਗੇਜ, ਮੈਂ 80-90% ਮੌਰਗੇਜ ਜਿਹੜੀਆਂ ਪ੍ਰੀ ਕੰਸਟਰਕਸ਼ਨ ਦੀਆਂ ਸੀਗੀਆਂ ਪ੍ਰਾਈਵੇਟ ਜਾਂਦੀਆਂ ਵੇਖੀਆਂ। ਉਹ ਪ੍ਰਾਈਵੇਟ ਜਾਂਦੀਆਂ, ਜਿਵੇਂ ਤੁਸੀਂ ਕਹਿੰਦੇ ਨਾ ਵੀ ਗੁੱਸਾ ਬਹੁਤ ਹੁੰਦਾ ਵੀ ਇਹ ਚੀਜ਼ ਤਾਂ ਪ੍ਰਿਵੈਂਟੇਬਲ ਹੈਗੀ ਆ ਹਨਾ, ਰੁਕੀ ਜਾ ਸਕਦੀ ਆ। ਉਹੀ ਗੱਲ ਇਹ ਆ ਵੀ ਜੇ ਤੁਸੀਂ ਇਹਦੇ ਉੱਤੇ ਬਾਅਦ ਵਿੱਚ ਤੁਸੀਂ ਜ਼ਿਆਦਾ ਧਿਆਨ ਦੇਣਾ, ਫਿਰ ਤੁਹਾਨੂੰ ਕੱਲੀ ਕੱਲੀ ਗੱਲ ਦਾ ਵੀ ਪਤਾ ਲੱਗ ਜਾਂਦਾ ਤੇ ਇਹੀ ਚੀਜ਼ 3 ਜਾਂ 4 ਮਹੀਨੇ ਵੀ ਪਹਿਲਾਂ ਤੁਸੀਂ ਮੌਰਗੇਜ ਆਪਦੀ ਕਰਵਾ ਕੇ ਰੱਖ ਲਓ ਤਾਂ ਤੁਹਾਨੂੰ ਜਿਵੇਂ ਕਹਿੰਦੇ ਹੁੰਦਾ ਇਹ ਵੱਡੇ ਨੁਕਸਾਨ ਤੋਂ ਤੁਸੀਂ ਬਚ ਸਕਦੇ ਹੋ, ਇਹ ਬਚਾਏਬਲ ਨੁਕਸਾਨ ਹੈਗੇ ਆ ਤੁਹਾਡੇ। ਹੁਣ ਇਹਦੇ ਵਿੱਚ ਕਰਨਾ ਕੀ ਆ, ਜਦੋਂ ਵੀ ਤੁਸੀਂ ਕੋਈ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਚੀਜ਼ ਬੁੱਕ ਕਰਾ ਲਈ, ਤੁਸੀਂ 3 ਸਾਲ ਦੀ ਮੌਰਗੇਜ ਹੋਲਡ ਕਰਕੇ ਰੱਖ ਸਕਦੇ ਹੋ, ਤੁਹਾਨੂੰ ਬਿਲਡਰ ਦੀ ਲੈਟਰ ਦੀ ਕੋਈ ਵੇਟ ਨਹੀਂ ਗੀ, ਕਿਉਂਕਿ ਪ੍ਰਾਈਵੇਟ ਜੇ ਤੁਸੀਂ ਲੈ ਲਈ ਪ੍ਰੋਪਰਟੀ ਕਲੋਜ਼ ਕਰਾ ਲਈ, ਉਹਦੇ ਵਿੱਚ ਸਿਰਫ ਤੁਹਾਡਾ ਇਹਦੇ ਵਿੱਚ ਕੋਈ ਲੁਕੀ ਛੁਪੀ ਗੱਲ ਨਹੀਂ ਕੱਢਣਾ, ਤੁਹਾਡਾ ਇੰਟਰਸਟ ਹੀ ਜਾਣਾ, ਕੋਈ ਪ੍ਰਿੰਸੀਪਲ ਨਹੀਂ ਜਾਣਾ, ਤੇ ਮੁੜ ਘੁੜ ਕੇ ਆਉਣਾ ਤੁਹਾਨੂੰ ਫਿਰ ਬੈਂਕ ਤੇ ਜਾਣਾ, ਤੇ ਆਉਣਾ ਉਦੋਂ ਤੁਸੀਂ ਜਦੋਂ $1-1.5 ਲੱਖ ਦਾ ਨੁਕਸਾਨ ਕਰਾ ਲਓ।
0: ਜੀ ਜੀ,
20: ਹੁਣ ਇਹ ਕਿੱਦਾਂ ਹੋਣਾ, ਕਿਵੇਂ ਹੋਣਾ, ਕਿੱਦਾਂ ਮੌਰਗੇਜ ਲੈ ਸਕਦੇ ਆ, ਇਹਦੇ ਲਈ ਨੰਬਰ 1-1-416-356-1870 4163561870 ਨੰਬਰ ਫੇਰ ਬੋਲਦੇ ਨੇ 416-356-1870 4163561870
0: ਸੂਤਰਾਂ ਅਨੁਸਾਰ ਕਾਰਨੀ ਵਪਾਰਕ ਗੱਲਬਾਤ ਵਿੱਚ ਵਾਪਸੀ ਨਹੀਂ ਚਾਹੁੰਦੇ, ਜਦਕਿ ਟਰੰਪ ਨੇ ਆਟੋ ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਦੇਈ ਚੱਲ ਧਮਕੀਆਂ ਬਾਈ, ਕੀ ਕਰ ਲਏਗਾ ਤੂੰ? ਧਮਕੀਆਂ ਤੋਂ ਦੇਣ ਜੋਗਾ ਹੋਰ ਹੈ ਕੀ ਤੇਰੇ ਪੱਲੇ? ਕਣੀ ਕਿਹੜੀ ਕਾਰ ਰੇਸ, ਉੱਥੇ ਇਹਦੀ ਘਰ ਵਾਲੀ ਮਿਲਾਇਨਾ, ਉਹ ਇਹਨੂੰ ਘੂਰੀ ਜਾਂਦੀ ਸੀਗੀ। ਡਿਡ ਯੂ ਸੀ ਦੈਟ ਵੀਡੀਓ? ਯੈਪ। ਆਲਰਾਈਟ, ਹੋਰ ਕਿਹੜੀਆਂ ਖਬਰਾਂ ਨੇ ਆਪਣੇ ਕੋਲੇ ਜੀ? ਆਹ ਵੀ ਸੁਣਾਤੀ। ਇਰਾਨ ਨੇ ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਦੇ ਸਮਰਥਨ ਕਰਨ ਵਾਲੇ ਦੇਸ਼ਾਂ ਵਿਰੁੱਧ ਬਦਲਾ ਲੈਣ ਦੀ ਸਹੁੰ ਖਾ ਲਈ। ਸਹੁੰ ਹੀ ਖਾਈ, ਚਲੋ ਕੰਮ ਨਾ ਕੋਈ ਚਾਹੀਦਾ ਕਰਿਓ। ਆਲਰਾਈਟ, ਅਮਰੀਕਾ ਵੱਲੋਂ ਆਰਥਿਕ ਡੀ ਡੇਲ ਦਾ ਐਲਾਨ ਕਰਨ ਦੀ ਤਿਆਰੀ, ਇਰਾਨ ਦੀ ਮੁਦਰਾ ਡਾਲਰ ਦੇ ਮੁਕਾਬਲੇ ਕਾਫੀ ਥੱਲੇ ਡਿੱਗ ਚੁੱਕੀ ਹੈ। ਵੁੱਡ ਯੂ ਬਿਲੀਵ ਇਟ, ਇੱਕ ਅਮੈਰੀਕਨ ਡਾਲਰ ਚ ਇਰਾਨ ਦੀ ਜਿਹੜੀ ਕਰੰਸੀ ਹੈ ਤਕਰੀਬਨ 13 ਲੱਖ ਮਿਲਦੀ ਹੈ। ਆਮ ਨਾਟ ਕਿਰਿੰਗ, ਆਮ ਨਾਟ ਕਿਰਿੰਗ ਐਟ ਆਲ। ਤੁਸੀਂ ਗੂਗਲ ਤੇ ਜਾ ਕੇ ਚੈੱਕ

0: 7914900. ਆਜੋ ਆਜੋ
1: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਲਵੇ ਡਰਾਈਵ, ਯੂਨਿਟ ਸੀ, X1, ਗੋਲਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256,
2: 947-5, 913-5256. ਉਹ ਫੇਲ ਹੋ ਗਈ। ਗਿਨੀ ਵਿਚ ਕੂੜੇ ਦਾ ਪਹਾੜ ਡਿੱਗਿਆ, 30 ਲੋਕਾਂ ਦੀ ਮੌਤ, 6 ਜ਼ਖਮੀ। ਬ੍ਰਿਟੇਨ ਨੇ ਯੂਕਰੇਨ ਨੂੰ ਗੁਪਤ ਮਿਜ਼ਾਈਲ ਟੈਕਨੋਲੋਜੀ ਪ੍ਰਦਾਨ ਕਰੇਗਾ। ਮਰਾਠੀ ਸਿੱਖਣ ਵਿਰੁੱਧ ਬੰਬਈ ਚ ਆਟੋ ਚਲਾਕਾਂ ਨੇ, ਜਿਹੜੇ ਚਾਲਕ ਆ ਉਹਨਾਂ ਨੇ ਹੜਤਾਲ ਕਰਤੀ। 55 ਸਾਲ ਦੀ ਉਮਰ ਚ ਕਹਿੰਦਾ ਅਸੀਂ ਭਾਸ਼ਾ ਸਿੱਖੇਗਾ ਜਾਂ ਘਰ ਚਲਾਈਏ। ਸਰਕਾਰ ਨੇ 3 ਮਹੀਨੇ ਦਾ ਸਮਾਂ ਦਿੱਤਾ। ਇਹ ਉਹ ਗੱਲ ਹੋਈ ਜਿਹੜਾ ਡੋਨਲਡ ਟਰੰਪ ਨੇ ਟਰੱਕ ਡਰਾਈਵਰਾਂ ਨੂੰ ਆਖਿਆ, ਇੰਗਲਿਸ਼ ਸਿੱਖੋ। ਜਿਹੜੇ ਦੇਸ਼ ਚ ਤੁਸੀਂ ਜਾਣਾ ਉੱਥੇ ਇੰਗਲਿਸ਼ ਸਿੱਖੋ। ਪਰ ਹੁਣ ਸਾਡਾ ਦੇਸ਼ ਕੀ ਕਰੇ, ਹਰੇਕ ਸੂਬੇ ਦੀ ਆਪਦੀ ਜ਼ਬਾਨ। ਕੋਈ ਬੰਗਾਲੀ ਬੰਗਾਲ ਬੋਲਦਾ, ਗੁਜਰਾਤੀ ਗੁਜਰਾਤ ਗੁਜਰਾਤੀ ਬੋਲਦੇ ਆ, ਬੋਂਬੇ ਕੰਨੀ ਉੱਥੇ ਮਹਾਰਾਸ਼ਟਰ ਚ ਉਹਨਾਂ ਦੀ ਆਪਦੀ ਲੈਂਗੁਏਜ ਆ। ਤੁਸੀਂ ਆਪਦੇ ਦੇਸ਼ ਦੇ ਵਿੱਚ, ਬਾਹਰ ਨਹੀਂ, ਇੱਥੇ ਆਏ, ਆਪਾਂ ਹੋਰ ਦੇਸ਼ ਚ ਆਏ ਹੋਏ ਨਾ, ਸਾਡੇ ਕੈਂਸਲ ਕਰਤੇ ਲਾਇਸੈਂਸ ਜੇ, ਅਸੀਂ ਆਪਦੇ ਦੇਸ਼ ਵਿੱਚ ਰਹਿੰਦੇ ਹਾਂ, ਕਹਿੰਦੇ ਆਹ ਲੈਂਗੁਏਜ ਸੁਣੋ ਤਾਂ ਸੁਣਾ ਸਕਦੇ। ਉਹ ਜਿਹੜਾ ਬੰਦਾ ਇੰਨੇ ਸਾਲ ਹੋ ਗਏ ਉੱਥੇ ਰਹਿੰਦਿਆਂ ਨੂੰ, ਇੰਨੇ ਸਾਲ ਹੋ ਗਏ ਆਟੋ ਚਲਾਉਂਦਿਆਂ ਨੂੰ, ਉਹਨਾਂ ਨੂੰ ਹੁਣ ਕਹਿੰਦੇ ਸਾਡੀ ਮਰਾਠੀ ਸਿੱਖੋ, ਹੱਦ ਹੋ ਗਈ ਤੁਹਾਡੀ। ਖੈਰ, ਦਿੱਲੀ NCR ਵਿੱਚ ਭਾਰੀ ਮੀਂਹ, 25 ਉਡਾਨਾਂ ਰੱਦ, MP ਅਤੇ UP ਵਿੱਚ ਹੜ੍ਹ ਵਰਗੇ ਹਾਲਾਤ, ਬਨਾਰਸ ਵਿੱਚ ਪੁਲਿਸ ਸਟੇਸ਼ਨ ਡੁੱਬ ਗਿਆ, ਛੱਤੀਸਗੜ੍ਹ ਵਿੱਚ ਬਿਜਲੀ ਡਿੱਗਣ ਨਾਲ ਔਰਤ ਦੀ ਮੌਤ ਹੋਈ, ਰਾਜਸਥਾਨ ਕਰੌਲੀ ਦੇ ਬਾਜ਼ਾਰ ਵਿੱਚ ਹੜ੍ਹ ਆਇਆ, ਦੁਕਾਨਾਂ ਬੰਦ।
3: ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ, ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616.
4: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
2: ਅੱਛਾ ਗੱਲ ਸੁਣੋ, ਐਕੁਟੀ ਹੈ ਨਹੀਂ ਹੈ, ਮਣੀ ਹੈ ਥੋੜੀ ਹੈ, ਵੱਧ ਹੈ, ਅੱਜ ਕੱਲ ਇਹੋ ਜਿਹੇ ਹਾਲਾਤ, ਥੋੜੇ ਬਹੁਤ ਪੈਸੇ ਦੀ ਲੋੜ ਪੈਗੀ, 10,000 ਹੀ ਚਾਹੀਦਾ ਯਾਰ, 20,000 ਹੀ ਚਾਹੀਦਾ, ਉਹਦਾ ਇੰਤਜ਼ਾਮ ਤਾਂ ਕਰ ਹੀ ਦਊਗੇ।
5: ਬਿਲਕੁਲ ਦੇਵ ਜੀ, ਮੈਂ ਨਾ ਇਹ ਅੱਗੇ ਵੀ ਆਪਾਂ ਇਹ ਗੱਲ ਕਰਦੇ ਨਾ, ਕਿਉਂਕਿ ਜਦੋਂ ਵੀ ਨਾ ਹੁਣ ਮੰਨ ਲਓ ਮਿਲੀਅਨ ਦੀ ਪ੍ਰੋਪਰਟੀ ਆ, ਉਹਨੂੰ ਘਰ ਬਾਰ ਚਲਾਉਣ ਵਾਸਤੇ $1,000,000 ਨਹੀਂ ਚਾਹੀਦਾ ਹੁੰਦਾ ਗਾ, ਉਹਨੂੰ 40,000-50,000 ਹੀ ਚਾਹੀਦਾ ਹੁੰਦਾ।
2: ਦੈਟਸ ਰਾਈਟ।
5: ਇਹ ਆਪਾਂ ਅੱਗੇ ਵੀ ਗੱਲ ਕਰ ਹਟੇ ਵੀ ਜਦੋਂ ਕੋਈ ਵੀ ਬੰਦਾ, ਕੋਈ ਵੀ ਭੈਣ ਭਰਾ ਇਹੋ ਜਿਹੀ ਕੰਡੀਸ਼ਨ ਤੱਕ ਜਾਂਦਾ ਨਾ ਜਿੱਥੇ ਤੁਹਾਨੂੰ ਘਰ ਦੀਆਂ ਪੇਮੈਂਟਾਂ ਨਾ ਦਿੱਤੀਆਂ ਜਾਣ, ਇਹ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਤੁਸੀਂ ਬੈਂਕਰਪਸੀ ਦਾ ਰਾਹੀਂ ਫੜਨਾ ਜਾਂ ਜਦੋਂ ਤੁਹਾਡੇ ਦਰਵਾਜ਼ੇ ਦੇ ਉੱਤੇ ਕਿਸੇ ਲਾਇਰ ਦੀ ਲੈਟਰ ਹੀ ਆ ਗਈ ਜਾਂ ਕੋਈ ਨੋਟਿਸ ਹੀ ਆ ਗਿਆ ਉਦੋਂ ਹੀ ਤੁਸੀਂ ਹੱਥ ਪੈਰ ਮਾਰਨੇ ਆ। ਇਹ ਤਾਂ ਦੇਵ ਜੀ ਹੁਣ ਆਪਾਂ ਨੂੰ ਆਪਦੇ ਘੜੇ ਦਾ ਪਤਾ ਹੀ ਹੁੰਦਾ, ਜਦੋਂ ਗਲਾਸ ਵਿੱਚ ਪਾਉਂਦੇ ਵੀ ਕਿੰਨਾ ਕੁ ਪਾਣੀ ਰਹਿ ਗਿਆ ਤਾਂ ਗੁੜਗੁੜ ਜੀ ਦੀ ਆਵਾਜ਼ ਹੁੰਦੀ ਪਤਾ ਲੱਗ ਹੀ ਜਾਂਦਾ ਹਨਾ,
2: ਹਾਂਜੀ ਹਾਂਜੀ,
5: ਕਿੰਨੇ ਕੁ ਮਹੀਨੇ ਦਾ ਸਾਡੇ ਕੋਲ ਸੌਦਾ ਪੱਤਾ ਰਹਿ ਗਿਆ। ਸੋ ਜੇ ਕਿਸੇ ਵੀ ਭੈਣ ਭਰਾ ਕੋਈ ਇਸ ਕੰਡੀਸ਼ਨ ਤੇ ਵੀ ਪਹੁੰਚ ਗਿਆ ਵੀ ਉਹਦੇ ਕੋਲੋਂ ਘਰ ਦੀਆਂ ਪੇਮੈਂਟਾਂ ਨਹੀਂ ਹੋ ਰਹੀਆਂ ਗੀਆਂ ਜਾਂ ਉਹਨੂੰ ਥੋੜੇ ਬਹੁਤ ਪੈਸਿਆਂ ਦੀ ਲੋੜ ਆ, ਸੋ ਉਹ ਭੈਣ ਭਰਾ ਵੀ ਕਿਸੇ ਟਾਈਮ ਵੀ ਕਾਲ ਕਰ ਸਕਦੇ ਆ ਨੰਬਰ 1-1-416-356-1870, 416-356-1870। ਬਾਕੀ ਦੇਵ ਜੀ ਇੱਕ ਗੱਲ ਆ, ਜਦੋਂ ਜਿਹੜੇ ਭੈਣ ਭਰਾਵਾਂ ਨੇ ਘਰ ਲੈਣਾ, ਚਲੋ ਉਹ ਤਾਂ ਘਰ ਲੈਣ ਤੋਂ ਪਹਿਲਾਂ ਇਹ ਚੀਜ਼ ਦੇਖ ਸਕਦੇ ਆ ਵੀ ਸਾਨੂੰ ਕੀ ਰੇਟ ਆਫ ਇੰਟਰਸਟ ਮਿਲੂਗਾ, ਕਿਹੜੀ ਬੈਂਕ ਤੋਂ ਮਿਲੂਗਾ, ਕਿੱਦਾਂ ਕੰਮ ਹੋਊਗਾ, ਸਾਰਾ ਉਹਨਾਂ ਕੋਲ ਟਾਈਮ ਹੈ ਕਿਉਂਕਿ ਹਜੇ ਉਹਨਾਂ ਨੇ ਆਫਰ ਨਹੀਂ ਪਾਈਗੀ ਹਨਾ। ਪਰ ਜਿਹੜੇ ਬੰਦੇ ਹੁਣ ਆਲਰੇਡੀ ਘਰ ਹੈਗੇ, 2-2 ਪ੍ਰੋਪਰਟੀਆਂ ਹੈਗੀਆਂ, 3-3 ਪ੍ਰੋਪਰਟੀਆਂ ਹੈਗੀਆਂ, ਭਾਵੇਂ 1 ਪ੍ਰੋਪਰਟੀ ਵੀ ਆ, ਉਹ ਤਾਂ ਹੁਣ ਉਹ ਰੌਲਾ ਤਾਂ ਮਸਲਾ ਤਾਂ ਉਹਨਾਂ ਬੰਦਿਆਂ ਤੇ ਆ ਗਿਆ ਨਾ ਵੀ ਉਹਨਾਂ ਨੇ ਘਰ ਕਿੱਦਾਂ ਚਲਾਉਣੇ ਆ। ਸੋ ਕਿਸੇ ਵੀ ਭੈਣ ਭਰਾ ਨੂੰ ਕੋਈ ਘਰ ਚਲਾਉਣ ਦੇ ਵਿੱਚ ਦਿੱਕਤ ਆ ਰਹੀ ਹੈ

0: ਕਿਸੇ ਨੇ ਪ੍ਰਾਈਵੇਟ ਮੋਰਗੇਜ ਲੈ ਲਈ ਸੀ, ਅੱਜ ਉਹਦਾ ਕੋਈ ਹੱਲ ਨਹੀਂ ਵਿਕ ਰਿਹਾ, ਜਾਂ ਕ੍ਰੈਡਿਟ ਕਾਰਡ ਦੇ ਇੰਨੇ ਕਰਜ਼ੇ ਚੱਕੇ ਹੋਏ ਆ, ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਸੋ ਇਹਨਾਂ ਦੇ ਸਾਰਿਆਂ ਦੇ ਹੱਲ ਦੇ ਪਿੱਛੇ ਇੱਕ ਹੀ ਆ, ਜੇ ਤੁਸੀਂ ਸਾਰੀਆਂ ਵੱਡੀਆਂ ਪੇਮੈਂਟਾਂ, ਕਿਉਂਕਿ ਸਭ ਤੋਂ ਸਸਤਾ ਪੈਸਾ ਹੁੰਦਾ ਮੋਰਗੇਜ ਦਾ,
1: ਜੇ
0: ਸਾਰੀਆਂ ਤੁਹਾਡੀਆਂ ਪੇਮੈਂਟਾਂ ਇੱਕ ਮੋਰਗੇਜ ਦੇ ਵਿੱਚ ਪੈ ਜਾਂਦੀਆਂ, ਤਾਂ ਕਿ ਤੁਹਾਡੀ ਇੱਕ ਜਿਹੜੀ 1500-2000 ਡਾਲਰ ਦੀ ਪੇਮੈਂਟ ਅਪਰੋਕਸੀਮੇਟਲੀ $300 ਤੱਕ ਹੀ ਰਹਿ ਜਾਂਦੀ ਹੈ ਜਦੋਂ ਮੋਰਗੇਜ ਦੇ ਵਿੱਚ ਪੈ ਜੇ। ਸੋ ਕੋਈ ਵੀ ਭੈਣ ਭਰਾ ਇਸ ਕੰਡੀਸ਼ਨ ਦੇ ਵਿੱਚ ਲੜ ਰਿਹਾ ਜਾਂ ਇਸ ਕੰਡੀਸ਼ਨ ਦਾ ਸਾਹਮਣਾ ਕਰ ਰਿਹਾ ਜਾਂ ਕੋਈ ਚੀਜ਼ ਦੀ ਨਹੀਂ ਗੱਲ ਸਮਝ ਰਹੀ ਕਿਹੜੇ ਪਾਸੇ ਨੂੰ ਜਾਣਾ, ਨੰਬਰ 1-1-416-356-1870 416-356-1870। ਦੇਵ ਜੀ, ਸਭ ਤੋਂ ਪਹਿਲਾਂ ਜਦੋਂ ਕੋਈ ਵੀ ਬੰਦਾ ਹੁੰਦਾ ਨਾ, ਕੋਈ ਆਪਦੀ ਕਹਾਣੀ ਜਾਂ ਕੁਛ ਵੀ ਆਪਦੀ ਫਾਈਨਾਂਸ ਕੰਡੀਸ਼ਨ ਦੱਸਦਾ, ਪਹਿਲਾਂ ਤਾਂ ਆਪਾਂ ਡਿਸਕਸ ਕਰਨਾ ਹੁੰਦਾ, ਹਨਾ,
1: ਸਲਾਹ ਮਸ਼ਵਰਾ ਕਰਨਾ ਹੁੰਦਾ ਕਿ ਪੇਪਰ ਤੇ ਜਰਮਨ ਤਕਸੀਮਾਂ ਦੇਣੀ।
0: ਬਿਲਕੁਲ, ਸਲਾਹ ਮਸ਼ਵਰਾ ਕਰਨਾ ਹੁੰਦਾ, ਕਿਉਂਕਿ ਜਦੋਂ ਤੁਸੀਂ ਸਲਾਹ ਮਸ਼ਵਰਾ ਕਰਦੇ ਆ ਨਾ, ਤੁਹਾਨੂੰ 90% ਬੰਦੇ ਦਾ ਪਤਾ ਲੱਗ ਹੀ ਜਾਂਦਾ ਵੀ ਇਹ ਬੰਦੇ ਕੰਮ ਵਾਲੇ ਹੈਗੇ ਆ ਜਾਂ ਨਹੀਂ। ਬਾਕੀ ਜਿਵੇਂ ਕਹਿੰਦੇ ਮੋਰਗੇਜ ਤਾਂ ਮੋਰਗੇਜ ਤਾਂ ਪ੍ਰਾਈਵੇਟ ਮੋਰਗੇਜ ਦਵਾਤੀ, ਉਹਨੂੰ ਵੀ ਤੁਸੀਂ ਮੋਰਗੇਜ ਕਹਿ ਦੇਣੀ ਆ। ਗੱਲ ਇਹ ਆ ਵੀ ਚੀਜ਼ ਦਾ ਭਾਰ ਥੋੜ੍ਹਾ ਤੋਲਣਾ, ਗੱਲ ਤਾਂ ਇਹ ਵੀ ਚੀਜ਼ ਦੀ ਕੁਆਲਿਟੀ ਦੇਖਣੀ ਕੀ ਚੀਜ਼ ਆ, ਹਨਾ। ਇੱਕ ਮੋਰਗੇਜ ਬੈਂਕ ਤੋਂ ਹੋਈ ਤੇ ਇੱਕ ਪ੍ਰਾਈਵੇਟ ਹੋਈ, ਦੋਨਾਂ 'ਚ ਦਿਨ ਰਾਤ ਦਾ ਫਰਕ ਆ। ਸੋ ਮੋਰਗੇਜ ਦੀ ਲੁੱਟ ਘਸੁੱਟ ਤੋਂ ਜਾਂ ਸਾਫ਼ ਸੁਥਰਾ ਕੰਮ ਕਰਾਉਣਾ, ਬਿਲਕੁਲ ਟਰਾਂਸਪੇਰੈਂਟ ਕਰਾਉਣਾ, ਜਾਣਕਾਰੀ ਨਾਲ ਕੰਮ ਕਰਾਉਣਾ, ਨੰਬਰ 1-1-416-356-1870-416-356-1870।
1: ਡੱਗ ਫੋਰਡ ਨੇ ਵੀ ਪੁੱਛਾ ਚੱਕ ਲਿਆ,
0: ਕਿੱਦਾਂ ਜੀ?
1: ਡੋਨਲਡ ਟਰੰਪ ਨੂੰ ਉਹਨੇ ਅੱਖਾਂ ਬੋਲਤਾ ਜੇ ਏਅਰ ਤੇ, ਮੈਂ ਨੀ ਬੋਲ ਸਕਦਾ, ਉਹ ਬੋਲ ਗਿਆ। ਫੋਰਡ ਨੇ ਨਾਲ ਇਹ ਵੀ ਕਿਹਾ ਕਿ ਜਿਹੜੀ ਬਿਜਲੀ ਆ ਅਸੀਂ ਉਹ ਕੱਟ ਦੇਣੀ ਆ, ਇਹਦੀ ਜਿਹੜੇ ਕ੍ਰਿਟੀਕਲ ਮਿਨਰਲ ਆ ਯੂਐਸ ਦੇ ਉਹ ਵੀ ਕੱਟ ਦੇਣੇ ਆ, ਭੱਜਿਆ ਫਿਰ ਜਿਹਦੇ ਨੂੰ ਭੱਜਿਆ ਕਰਦਾ ਹੈ। ਹੋਰ ਖਬਰਾਂ 'ਚ ਖਬਰ ਆ, ਸੋਨਾ 3 ਹਫ਼ਤਿਆਂ ਵਿੱਚ 20,000 ਰੁਪਈਏ ਮਹਿੰਗਾ ਹੋ ਗਿਆ। ਗੈਟਵਿਕ ਹਵਾਈ ਅੱਡੇ 'ਤੇ ਜਿਹੜੀ ਪਾਰਕਿੰਗ ਸੀਗੀ, ਅੱਡੇ ਵਾਲੀ ਪਾਰਕਿੰਗ, ਉੱਥੇ ਭਿਆਨਕ ਅੱਗ ਲੱਗਣ ਤੋਂ ਬਾਅਦ ਲਗਭਗ 140 ਕਾਰਾਂ ਜਿਹੜੀਆਂ ਨੇ ਸੜ ਕੇ ਸਵਾਹ ਹੋ ਗਈਆਂ। ਜਾਣੇ ਆ ਹੁੰਦੇ ਆ ਪਹਿਲਾਂ ਜੇ ਫਰਨੀਚਰ ਲੈਣਾ ਤਾਂ ਆਹ ਸੁਣੋ।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ ਹੋ ਕਰ

ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ ਆਦਿ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 647-201-6002

0: 12 ਸਾਲ ਮੱਝਾਂ ਚਰਾਈਆਂ ਸੀ, ਮੈਂ 12 ਸਾਲ ਹੋ ਗਏ ਘਰ ਨਹੀਂ ਚਰੀਆਂ।
1: ਇਹ ਹੈ ਸਾਡੇ ਪਿੰਡ ਦੀ ਸੱਥ, ਇੱਥੇ ਲੋਕ ਦਿਲਾਂ ਚ ਵਸਦੇ ਨੇ।
2: ਆ ਜਾਓ ਸੂਬੇਦਾਰ ਸਾਹਿਬ।
3: ਆ ਗਏ ਜੀ, ਆ ਗਏ।
2: ਰਾਂਝਾ ਆਪਣਾ ਦੇਖ ਲਓ, ਅੱਜ ਕੱਲ ਉੱਚੀਆਂ ਭਾਵਾਂ ਤੇ।
3: ਉੱਚੀਆਂ ਭਾਵਾਂ ਤੇ ਕੀ ਹੋਇਆ?
2: ਸ਼ਹਿਰ ਗਿਆ ਮੁਗਲੈਲ ਲੈਣ।
3: ਸਾਰੀ ਦੁਨੀਆ ਪੱਟ ਛੱਡੀ ਹੈਗੀ ਇਸ
2: ਮੋਬਾਈਲ
3: ਨੇ। ਉਹ ਮੈਂ ਜਿਹਨੂੰ ਦੇਖਦਾ ਕੋਈ ਸਕੂਟਰ ਤੇ ਤੁਰਿਆ ਤੇ ਕੰਨ ਨੂੰ ਆਇਆ ਜੀ ਆ ਪੁੱਠਾ ਜਿਹਾ ਐ ਕਰਕੇ ਉਹ ਮੋਢੇ ਨਾਲ ਲਾ ਕੇ ਤੇ ਤੁਰਿਆ। ਓਏ ਭਾਈ ਅੱਗੇ ਦੇਖ ਕਿਤੇ ਐਕਸੀਡੈਂਟ ਹੋ ਗਿਆ ਤੇ ਨਾ ਤੇਰਾ ਆ ਲੱਭਣਾ ਤੇ ਨਾ ਤੂੰ ਆਪ ਲੱਭਣਾ, ਨਾ ਸਕੂਟਰ ਕਿਤੇ ਹੋਣਾ, ਤੂੰ ਕਿਤੇ ਹੋਣਾ।
4: ਸਭ ਦਾ ਹੀ ਅੱਜ ਕੱਲ ਬਾਬਾ ਡਾਂਗ ਹਾਲ ਐਦਾਂ ਹੀ ਆ।
3: ਦੇਖੋ ਕੋਹਲੀ ਸਾਹਿਬ ਤੁਸੀਂ ਸ਼ਹਿਰੋਂ ਆਉਂਦੇ ਹੋ, ਤੁਸੀਂ ਸ਼ਹਿਰ 'ਚ ਦੇਖਦੇ ਹੋਣੇ ਕਿਸੇ ਨੇ ਮੋਟਰਸਾਈਕਲ ਤੇ ਐ ਕੰਨ ਨੂੰ ਲਾਇਆ ਹੁੰਦਾ, ਕਿਸੇ ਨੇ ਸਕੂਟਰ ਤੇ ਲਾਇਆ ਹੁੰਦਾ, ਉਹ ਕਾਰ ਚਲਾਉਂਦੇ ਚਲਾਉਂਦੇ ਲੋਕਾਂ ਨੇ ਲਾਇਆ
2: ਹੋਇਆ। ਸਾਹਿਬ
3: ਕਾਨੂੰਨ ਕਹਿੰਦਾ ਕਿ ਭਾਈ ਇਹ ਜੁਰਮ ਹੈਗਾ, ਪਤਾ ਨੀ ਕੀ ਗੱਲ।
4: ਦੇਖਦੇ ਬੱਚੇ ਕੁੜੀਆਂ ਭੁੰਡੀ ਗਈ ਤੇ ਮੋਬਾਈਲ ਕੰਨ ਨੂੰ ਲਾਇਆ, ਭੱਜੀ ਜਾਂਦੀਆਂ ਭੱਜੀ ਜਾਂਦੀਆਂ।
2: ਲੈ ਮੈਂ ਕਹਿੰਦਾ ਬੱਸ 'ਚ ਬਹਿ ਕੇ ਦੇਖ ਲਓ, ਜੇਕਰ 50 ਸਵਾਰੀਆਂ ਤੇ 150 ਉਹਨਾਂ ਕੋਲ ਮੋਬਾਈਲ ਹੋਵੇ।
4: ਮੁਗਲੈਲ
2: ਕਰਕੇ ਬੁਲਾ ਲਿਆ ਕਰੀਏ,
0: ਮੁਗਲੈਲ ਤੇ ਅੱਜ ਕੱਲ ਜਣਾ ਕਹਿਣਾ ਲਈ ਫਿਰਦਾ ਬਾਬਾ ਡਾਂਗ। ਮੈਂ ਤਾਂ ਕਹਿੰਦਾ ਡਾਂਗ ਫੇਰ ਏਦਾਂ ਡਾਂਗ ਫੇਰ ਇੱਧਰ ਨੂੰ ਕੱਚ ਜੀ ਚਲਾਇਆ, ਉਹ ਬੰਦਾ ਸਾਈਕਲ ਚਲਾਈ ਜਾਂਦਾ ਟੁੱਟ ਕੇ ਹੀ ਪੈ ਗਿਆ। ਕਹਿੰਦਾ ਹੋਲਡ ਕਰੀ, ਕਹਿੰਦਾ ਕਿੰਨਾ ਗੱਲਾਂ ਕਰਦੇ ਆ ਗੱਲਾਂ।
2: ਓਏ ਪਤਾ ਨੀ ਲੱਗਦਾ ਕਿ ਕੰਨਾਂ ਨੂੰ ਕਾਹਦੀਆਂ ਟੂਟੀਆਂ ਉਹ ਲਾਈਆਂ ਹੋਈਆਂ, ਬੋਲੇ ਆ ਜਾਂ ਬੈਰੇ ਲਾਈਆਂ।
3: ਚਲੋ ਹੁੰਦਾ ਸੀ ਨਾ ਵੀ ਆ ਚੱਲ ਮੋਬਲ ਮੋਬਾਈਲ ਤੁਹਾਡੇ ਹੱਡਾ ਜਿਹਾ ਮੋਬਾਈਲ ਐਸਾ ਹੀ ਮੋਹ ਚੜਿਆ ਆ ਮੋਬਾਈਲ ਜਿਹੜਾ ਵੀ ਚਲੋ ਕੰਨ ਨੂੰ ਲਾਉਂਦੇ ਸੀ, ਅੱਜ ਕੱਲ ਤਾਂ ਟੂਟੀ ਜੀ ਲਾਈ ਹੋਈ ਆ, ਈਅਰਫੋਨ ਪਤਾ ਨੀ ਕੀ ਕਹਿੰਦੇ ਆ ਉਹਨੂੰ, ਉਹ ਕਰਕੇ ਉਹ ਆਇਆ ਬੰਦਾ ਐ ਗੱਲਾਂ ਕਰਦਾ ਜਿਦਾਂ ਕਿਤੇ ਗੱਲ ਆਇਆ ਵੀ ਆ ਪਾਗਲ ਹੋ ਗਿਆ।
4: ਮੈਂ ਤਾਂ ਹੁਣ ਤੇ ਹੋਰ ਆ ਗਿਆ, ਪਤਾ ਨੀ ਕਿਹੜਾ ਟੁੱਠ ਟੁੱਠ ਕਹਿੰਦੇ ਕੋਈ ਬੂਟ ਉੱਠ ਬਲੂਟ ਉੱਠ ਏਦਾਂ ਦਾ।
2: ਸੂਬੇਦਾਰਾ ਨੁਕਸਾਨ ਬੜੇ ਨੇ ਇਹਨਾਂ ਚੀਜ਼ਾਂ ਦੇ।
3: ਦੇਖੋ ਜੀ ਮੈਂ ਤਾਂ ਇੱਕੋ ਗੱਲ ਜਾਣਦਾ ਬਾਬਾ ਡਾਂਗ ਜੀ, ਬਈ ਗੱਲ ਹੈਗੀ ਇਸ ਤਰ੍ਹਾਂ ਕੋਹਲੀ ਸਾਹਿਬ ਜੀ ਤੇ ਉਹ ਆਲੀਆ ਸੁਣ ਲਾ। ਕਹਿੰਦੇ ਆ ਕਿ ਜਿੰਨੀ ਤਰੱਕੀ ਹੋਈ ਨਾ ਸਾਇੰਸ ਦੀ,
2: ਬਿਲਕੁਲ
3: ਉਹ ਉਹਦੇ ਫਾਇਦੇ ਘੱਟ ਲੈ ਰਹੇ ਆ ਲੋਕੀ, ਉਹਦਾ ਨੁਕਸਾਨ ਲਿਆ।
4: ਬਿਲਕੁਲ ਸਹੀ,
3: ਬਹੁਤ ਜ਼ਿਆਦਾ ਨੁਕਸਾਨ।
2: ਮੈਂ ਕਿਹਾ ਸੂਬੇਦਾਰ ਆ ਛੋਟੇ ਛੋਟੇ ਨਿਆਣੇ ਉਹ ਆਖੇ ਮੁਗਲੈਲ ਤੋਂ ਘੱਟ ਗੱਲ ਨੀ ਕਰਦੇ, ਆਹ ਸਾਡਾ ਪੋਤਰ ਆ ਉਹੀ ਮੁਗਲੈਲ ਮੰਗਣ ਡਿਆ। ਮੈਂ ਇੱਕ ਦਿਨ ਉਹਨੂੰ ਪੁੱਛ ਬੈਠਾ, ਮੈਂ ਕਿਹਾ ਤੂੰ ਪੜ੍ਹਿਆ ਲਿਖਿਆ ਵੀ

0: ਇੱਥੇ ਕੀ ਸਾਡੀ ਦੁਨੀਆ ਚ ਇਹੋ ਹੀ
1: ਸਾਡੀ ਸਰਕਾਰ ਸੂਬੇਦਾਰਾ ਬਾਹਰ ਲੋਕਾਂ ਕੋ ਮੁਗਲਾ ਲੈ ਗਏ ਆ ਪਰ ਇੰਨਾ ਨਹੀਂ ਉਹ ਵਰਤਦੇ ਜਿੰਨਾ ਸਾਡੇ
2: ਸਾਡੇ ਜਿੰਨਾ
0: ਇਹ ਤਾਂ ਫਜ਼ੂਲ ਲੱਗੇ ਰਹਿੰਦੇ
2: ਜਵਾਬ ਵੀ ਬਣੇ
3: ਉਹ ਜਿਹੜੇ ਆ ਕੰਮ ਦੀ ਕੋਈ ਗੱਲ ਹੁੰਦੀ
1: ਬਿਲਕੁਲ ਬਿਲਕੁਲ ਹੈਗੇ ਆ

0: ਤਾਂ ਹੋਰ ਫਿਰ ਹੋਰ ਫਿਰ ਸਹੀ ਗੱਲ ਹੈ ਲੈ ਪਿੱਛੇ ਕਹਿੰਦੇ ਅਮਰੀਕਾ ਨੇ ਖੋਜ ਕੀਤੀ ਕਹਿੰਦੇ ਜ਼ਮੀਨ ਪੁੱਟੀ ਤੇ ਕਹਿੰਦੇ 300 ਸਾਲ ਪੁਰਾਣੀਆਂ ਟੈਲੀਫੋਨ ਦੀਆਂ ਤਾਰਾਂ ਨਿਕਲੀਆਂ ਕਹਿੰਦੇ ਉਹਦਾ ਮਤਲਬ ਕਿ 300 ਸਾਲ ਪਹਿਲੇ ਵੀ ਸਾਡੇ ਇੱਥੇ ਟੈਲੀਫੋਨ ਚੱਲਦਾ ਸੀ ਤੇ ਕਹਿੰਦੇ ਸਾਡੇ ਭਾਰਤ ਵਾਲਿਆਂ ਨੇ ਵੀ ਖੋਜ ਕੀਤੀ ਕਹਿੰਦੇ ਕੋਈ ਤਾਰ ਨਹੀਂ ਨਿਕਲੀ ਕਹਿੰਦੇ ਮਤਲਬ 300 ਸਾਲ ਪਹਿਲੇ ਵੀ ਸਾਡੇ ਕੋਲ ਮੋਬਾਈਲ ਚੱਲਦਾ
1: ਗੱਲ ਦਾ ਜਵਾਬ ਦੇਣਾ ਕੋ ਹਰਕਦਾ ਹੈ ਬੜਾ ਬਈ ਇਹਨਾਂ ਨੇ ਮੁਗਲਾਂ ਦਾ ਬਹੁਤ ਬੁਰਾ ਹਾਲ ਕਰ ਛੱਡਿਆ
0: ਬਾਕੀ ਬਾਬਾ ਡਾਂਗ ਵੇਖਿਆ ਜਾਵੇ ਗਲਤ ਚੀਜ਼
1: ਹਾਂ ਕੁੜੀਆਂ ਨੀ ਹਟਦੀਆਂ ਕੁੜੀਆਂ

0: ਘਰ ਵਾਲੀ ਮਗਰ ਪਈ ਹੈ ਉਹ ਲਿਆਓ ਜੀ ਉਹ ਪਤਾ ਨੀ ਕਿਹੜਾ ਟੱਚ ਸਕਰੀਨ
1: ਚਾਹੀਦਾ। ਸਾਡਾ ਪੋਤਰਾ ਇੱਕ ਤਰ੍ਹਾਂ ਮੇਰੇ ਮੁੰਡੇ ਨਾਲ ਲੜਨ ਡਿਆ ਆ ਕੇ ਮੈਨੂੰ ਕਹਿੰਦਾ ਮੋਬਾਇਲ ਲੈ ਦਿਓ ਕੀ ਮੋਬਾਇਲ ਲੈ ਦਿਓ ਕਹਿੰਦਾ ਤੂੰ 10ਵੀਂ ਪਾਸ ਕਰ ਲੈ ਤੇ ਤੈਨੂੰ ਲੈ ਦਿਆਂਗੇ ਆ ਕੇ ਮੈਂ 9ਵੀਂ ਪਾਸ ਕਰ ਲਈ ਆ 10ਵੀਂ

0: ਕਿਹੜੀ ਬੁੱਕ ਮੋਬਾਈਲ ਚ ਬੁੱਕ ਬੜੀ ਪਤਾ ਨੀ
1: ਫੇਸਬੁੱਕ
0: ਸਾਰਾ ਦਿਨ ਉਹਦੇ ਤੇ
1: ਪਤਾ ਹੀ ਨੀ ਲੱਗਦਾ ਕੀ ਆ ਕੋਈ ਇੰਟਰਨੈਟ ਆ ਗਏ ਉਹਦੇ ਤੇ ਕੋਈ
0: ਪਤਾ ਨੀ ਕਿਹੜੇ ਨੈਟ ਤੇ ਕਿਹੜੇ ਪਤਾ ਨੀ
1: ਮੈਂ ਤਾਂ ਇੱਕ ਗੱਲ
0: ਜਾਣਦਾ
1: ਹਾਂ ਸਮਝ ਨਾ ਹੀ ਲੱਗੇ ਤੇ ਚੰਗੀ ਗੱਲ ਇਹਦਾ ਬਹੁਤ ਨੁਕਸਾਨ ਹੈਗਾ ਜੇ ਕੰਨਾਂ ਲਾਉਂਦੇ ਕੰਨਾਂ ਦੇ ਪਰਦੇ ਕਹਿੰਦੇ ਉਹਦੇ ਜਿਹੜੇ ਉਹ ਹੁੰਦੀ ਨਾ ਰੇਜ਼ ਹੁੰਦੀਆਂ ਕਿਰਨਾਂ ਹੁੰਦੀਆਂ ਨਾ ਜਿਹੜੀਆਂ ਉਹਦੀਆਂ ਉਹ ਨੁਕਸਾਨ ਦਿੰਦੀਆਂ ਹੈਗੀਆਂ ਜੇਬ ਚ ਪਾਉਂਦੇ ਉਹ ਦਿਲ ਨੂੰ ਨੁਕਸਾਨ ਦਿੰਦੀਆਂ ਵਾ ਬਿਮਾਰੀਆਂ ਦੀ ਜੜ ਆ ਇਹ
0: ਫੇਸਬੁੱਕ ਤੇ ਸਟੇਟਸ ਨਹੀਂ ਡਾਲਾ ਤੀਨ ਦੀ ਪਤਾ ਨੀ ਕਿਹੜਾ ਸਟੇਟਸ ਹੈ ਕਿਹੜੀ
2: ਫੇਸਬੁੱਕ ਵੈਸੇ ਸੂਬੇਦਾਰਾ ਜਿਹੜੀ ਤਰੱਕੀ ਹੋਈ ਸੀ ਫਾਇਦੇ ਵਾਸਤੇ
1: ਸਹੀ ਗੱਲ
2: ਇਹ ਲੋਕੀ ਗਲਤ ਫਾਇਦੇ ਲਈ ਜਾ
0: ਰਹੇ ਬਿਲਕੁਲ ਬਿਲਕੁਲ
1: ਗਲਤ ਕਰੀ ਜਾ ਰਹੇ ਫਾਇਦੇ ਕਿੱਥੇ ਲੈ ਰਹੇ ਗਲਤ ਫਾਇਦਾ
3: ਇਹ ਤਾਂ ਨਹੀਂ ਗਲਤ ਫਾਇਦਾ ਇੰਨਾ ਹੋਇਆ ਬੰਦਾ ਘਰੇ ਹੀ ਬੈਠਾ ਹੁੰਦਾ ਬੰਦਾ ਬਾਹਰੋਂ ਹੀ ਕਹਿੰਦਾ ਨਹੀਂ ਜੀ ਅਸੀਂ ਕਿਤੇ ਹੋਰ ਬੈਠੇ
1: ਹਾਂ ਇਹ ਵੀ ਗੱਲ ਆ ਨੁਕਸਾਨ ਮਤਲਬ ਹੈ ਕਿ ਇਹਦਾ ਫਾਇਦਾ ਘੱਟ ਕੋਈ ਨੁਕਸਾਨ ਬਹੁਤੇ
0: ਬਹੁਤ ਹੈ ਚਲੋ ਚਲੋ ਜਿੱਦਾਂ ਵੀ ਆ ਜੀ ਜੋ ਦੁਨੀਆਂ ਚੱਲੀ ਜਾਣੀ ਹੈ ਅੱਧਾ ਹੋਈ ਜਾਣਾ
2: ਰਾਂਝਾ ਵੀ ਮੁਗਲੈਨ ਲੈ ਕੇ ਆਉਂਦਾ ਹੀ ਹੋਣਾ
4: ਇਹ ਹੈ ਸਾਡੇ ਪਿੰਡ ਦੀ ਸੱਤ ਇੱਥੇ ਲੋਕ ਦਿਲਾਂ ਚ ਵਸਦੇ ਨੇ
5: ਕਮਲਜੀਤ ਜੀ
6: ਹਾਂਜੀ ਦੇਵ ਜੀ
5: ਇਹਨੂੰ ਕਹਿੰਦੇ ਆਈਟਮ
6: ਬਿਲਕੁਲ
5: ਪੁਰਾਣੀਆਂ ਗੱਲਾਂ ਯਾਦ ਕਰਾਤੀਆਂ
6: ਬਿਲਕੁਲ
5: ਰੋਟੇ ਥੱਲੇ ਬੈਠੇ ਹੁੰਦੇ ਸੀ ਇਹੋ ਜਿਹੇ ਕੁਝ ਗੱਲਾਂ ਹੀ ਚੱਲਦੀਆਂ
6: ਪਿੰਡ ਦੀ ਸੱਤ ਕੀ ਪਿੰਡ ਦਾ ਗੇੜਾ ਮਰਾਤਾ ਜੀ
5: ਇਹ ਜਿਹੜਾ ਹੁਣ ਤਾਂ ਹੈ ਨੀ ਇਹ ਕੁਛ ਹੁਣ ਤਾਂ ਨਾ ਕੋਠਿਆਂ ਤੇ ਕੋਈ ਪੈਂਦਾ ਨਾ ਖੁੰਡਾਂ ਤੇ ਕੋਈ ਬਾਹਲੇ ਬਹਿੰਦੇ ਆ ਉਹ ਦਿਨ ਹੀ ਜਾਂਦੇ ਲੱਗੇ ਹੁਣ ਤਾਂ ਐਨੀ ਵੇ
6: ਕੁਆਲੀਫਾਈ ਹੁੰਦਾ ਬੀ ਲੈਂਡਰ ਤੋਂ ਕਰਾਉਣੀ ਆ ਜਾਂ ਆਪਾਂ ਨੂੰ ਖੜੇ ਪੈਰ ਪੈਸੇ ਦੀ ਲੋੜ ਪੈ ਗਈ ਆ ਜਾਂ ਕਿਸੇ ਨੇ ਪ੍ਰਾਈਵੇਟ ਮੌਰਗੇਜ ਲਈ ਉਹਦਾ ਨਹੀਂ ਕੋਈ ਹੱਲ ਨਿਕਲ ਰਿਹਾ ਕੁੱਲ ਮਿਲਾ ਕੇ 100-300 ਸਿਰੇ ਤੇ ਗੰਧ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ ਕੋਈ ਵੀ ਕੰਸਰਨ ਆ ਯੂ ਕੈਨ ਕਾਲ ਮੀ ਐਨੀ ਟਾਈਮ 416-356-1870 416-356-1870
5: ਇੱਕ ਦਿਮਾਗ ਚ ਸਵਾਲ ਆ ਗਿਆ ਫਰਜ਼ ਕਰੋ ਮੇਰੀ ਜਿਹੜੀ ਘਰ ਦੀ ਲਈ ਹੋਈ ਹੈ ਮੌਰਗੇਜ
6: ਹਾਂਜੀ ਦੇਵ ਜੀ
5: ਉਹ ਥੋੜੀ ਮਹਿੰਗੀ ਲਈ ਹੋਈ ਹੈ
6: ਹਾਂਜੀ ਹਾਂਜੀ ਦੇਵ ਜੀ
5: ਤੇ ਅੱਜ ਕੱਲ ਜੇ ਤੁਸੀਂ ਵੇਰੀਏਬਲ ਲਵੋ ਉਹ 3.5-3.65 ਦੇ ਇੰਨੇ ਕਿਲੇ ਮਿਲ ਜਾਂਦੇ
6: ਇੱਥੇ ਕਿ ਮਿਲ ਜਾਂਦੇ ਹਾਂਜੀ
5: ਪਰ ਅਜੇ ਰਿਨਿਊਲ ਨਹੀਂ ਆਈ ਉਹਦੀ
6: ਹਾਂਜੀ ਦੇਵ ਜੀ
5: ਉਹ ਕਿਵੇਂ ਸਸਤੀ ਲੈ ਸਕਦਾ ਮੈਂ
6: ਹਾਂ ਦੇਵ ਜੀ ਇੱਥੇ ਪਤਾ ਕੀ ਆਇਆ ਚੱਕਰ ਆ ਜਾਂਦਾ ਜਿਵੇਂ ਤੁਸੀਂ ਕਹਿੰਦੇ ਉਹਦੀ ਰੀਨਿਊਲ ਨਹੀਂ ਆਏਗੀ ਹਨਾ ਇੱਕ ਤਾਂ ਹੈਗਾ ਤੁਸੀਂ ਆਹ ਹੱਥ ਦੇ ਉੱਤੇ ਹੱਥ ਧਰਿਆ ਬੈਠੇ ਆਰਾਮ ਨਾਲ ਫਿਰ ਜੋ ਕੁਛ ਜਾਂਦਾ ਜਾਈ ਜਾਣ ਦਿਓ ਹਨਾ ਹੁਣ ਇੱਥੇ ਦੇਵ ਜੀ ਸਾਰੀ ਗੇਮ ਆ ਜਾਂਦੀ ਕੈਲਕੂਲੇਟ ਗੇਮ ਆ ਜਾਂਦੀ ਹੈ ਹਨਾ ਹੁਣ ਹੋ ਸਕਦਾ ਤੁਹਾਨੂੰ ਪੈਨਲਟੀ ਪੈਣੀ ਹੋਵੇ $3,000 ਪੈਣੀ ਹੋਵੇ ਤੇ ਉਧਰੋਂ ਤੁਹਾਨੂੰ $3,500 ਤਾਂ ਕੈਸ਼ ਬੈਕ ਹੀ ਮਿਲ ਜਾਂਦਾ
5: ਠੀਕ ਹੈ
6: $3,500 ਕੈਸ਼ ਬੈਕ ਮਿਲ ਗਿਆ ਉਧਰ ਹੋ ਸਕਦਾ ਤੁਹਾਨੂੰ $400-$500 ਦਾ ਤੁਹਾਡਾ ਪੇਮੈਂਟ ਦਾ ਫਰਕ ਪੈ ਜੇ ਸੋ ਇਹ ਸਾਰੀਆਂ ਜਿਹੜੀ ਸਾਰੀ ਗੇਮ ਹੈ ਕੈਲਕੂਲੇਟਡ ਗੇਮ ਆ ਤਾਂ ਹੀ ਮੈਂ ਕਹਿੰਦਾ ਜਦੋਂ ਵੀ ਤੁਸੀਂ ਆਉਂਦੇ ਆ ਇੱਕ ਵਾਰੀ ਆਪਾਂ ਬਹਿ ਕੇ ਕੰਸਲਟ ਕਰਦੇ ਹਾਂ ਉੱਥੇ ਤੁਹਾਨੂੰ ਪੇਪਰਾਂ ਦੇ ਉੱਤੇ ਪਤਾ ਲੱਗ ਜਾਂਦਾ ਵੀ ਇਹ ਮੌਰਗੇਜ ਆਪਾਂ ਨੂੰ ਤੁੜਾਉਣ ਦਾ ਫਾਇਦਾ ਹੈ ਜਾਂ ਨੁਕਸਾਨ ਆ ਤਾਂ ਜਿਹੜੀ ਪੰਜੀ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਸੋ ਸਾਰੀ ਚੀਜ਼ ਮੈਂ ਜਿਵੇਂ ਕਹਿੰਦੇ ਨਾਪ ਤੋਲ ਕੇ ਆ ਜੇ ਤੁਹਾਨੂੰ ਕੋਈ ਢੀਲੀ ਚਵਾਨੀ ਦਾ ਫਾਇਦਾ ਹੋਣਾ ਤਾਂ ਹੀ ਕੋਈ ਗਾਂਹ ਕੰਮ ਕਰਨ ਦਾ ਫਾਇਦਾ ਹੁੰਦਾ ਜੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਤਾਂ ਉਹਦੇ ਵਿੱਚ ਕੋਈ ਕੰਮ ਕਰਨ ਦਾ ਫਾਇਦਾ ਕੋਈ
5: ਨੰਬਰ ਦਿਓ ਆਪਣਾ
6: 416-356-1870-416-356-1870
5: ਅੱਗੇ ਮੈਂ ਕਹਿੰਦਾ ਹੁੰਦਾ ਜੀ 2-3 million ਦੇ ਘਰ ਲੈ ਲਏ ਤੇ ਪਾਣੀ ਟੂਟੀ ਵਾਲੇ ਪੀ ਜਾਂਦੇ ਆ
6: ਹਾਂਜੀ
5: ਹੁਣ ਘਰੇ ਬਜ਼ੁਰਗਾਂ ਛੋਟੇ ਬੱਚਿਆਂ ਦੇ ਘਰੇ ਡਕਟ ਸਿਸਟਮ ਸਾਫ਼ ਹੀ ਨਹੀਂ ਕਰਾਇਆ ਇਹਨਾਂ ਨੇ ਜਿਹੜਾ ਫਿਲਟਰ ਆ ਫਨ ਤੋਂ ਕਰਨਾ ਪੈਣਾ ਨੀ ਉਹ ਚੱਲਦੀ ਨੀ ਹੈ
6: ਬਿਲਕੁਲ
5: $99 ਤੋਂ ਕਰਕੇ ਦਿੰਦੇ ਨੇ ਅਮਨ ਜੀ 416-277-4616 ਇਹਨਾਂ ਦਾ ਨੰਬਰ ਆ 2774616 ਇਸ ਡਰਾਈਵਰ ਚਾਹੀਦੇ ਟੋਰਾਂਟੋ ਮੋਨਟਰੀਅਲ ਟੋਰਾਂਟੋ USA ਪੇ ਵਧੀਆ ਮਿਲੇਗੀ ਟੋਪ ਦੇ ਮਿਲੇਗੀ ਕਹਿੰਦੀ ਘੋਂ ਦੇ ਮਿਲੇਗੀ ਬਹੁਤ ਸਾਰੀ ਮਿਲੇਗੀ 22 week ਲਈ ਮਿਲੇਗੀ ਕੁਲਦੀਪ ਮਾਂਗਣ ਨੂੰ ਫੋਨ ਕਰ ਲਓ 647-972-6454 ਜੇ ਟਰੱਕ ਖਰੀਦਣੇ ਤਾਂ ਆਹ ਸੁਣੋ
7: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ
8: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
7: ਨਖਰੇ ਵਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
10: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
9: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
5: ਲਓ ਜੀ, ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਸੈਟਰਡੇ ਅਤੇ ਸੰਡੇ। ਸਾਡੇ ਨਾਲ ਸੰਪਰਕ ਕਰ ਲਓ 416-677-0609, 677-0609। ਅਭਿਸ਼ੇਕ ਜੀ ਸਾਡੇ ਨਾਲ ਲਾਈਨ ਤੇ ਆ ਗਏ ਨੇ। ਜਨਾਬ,
11: ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ, ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ, ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ, ਲੌੜਨੇ ਪਾਰਕ ਏਰੀਆ ਦੇ ਅੰਦਰ, ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ, ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 647-792-7000, 647-792-7000।
5: ਲਓ ਜੀ, ਸਾਡੇ ਨਾਲ ਸੰਪਰਕ ਕਰਨ ਲਈ ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ। ਡੇਟ ਟਾਲਾਂ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
12: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
13: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatnodur Radio.

ਦੋਸਤੋ, ਗੁੱਡ ਆਫਟਰਨੂਨ. ਵਤਨਾ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਆ, ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ. ਬਿਲਕੁਲ ਜੀ, ਵਤਨੋ ਦੂਰ ਤੁਹਾਡੇ ਲਈ ਜਿਹੜਾ ਜੀ ਅੱਜ ਸੋਮਵਾਰ ਦੀ ਦੁਪਹਿਰ ਦੇ ਵਿੱਚ ਫੇਰ ਪਹੁੰਚ ਚੁੱਕਿਆ ਆ, ਪਿਆਰੀਆਂ ਪਿਆਰੀਆਂ ਜਿਹੜੀਆਂ ਜੀ ਗੱਲਾਂ ਬਾਤਾਂ ਕਰਨ ਦੇ ਲਈ, ਕੁਛ ਜਿਹੜੀਆਂ ਜੀ ਯਾਦਾਂ ਸਾਂਝਾ ਕਰਨ ਲਈ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਜਿਹੜਾ ਜੀ ਜੁੜ ਚੁੱਕੇ ਹਾਂ. ਹੁਣੇ ਹੁਣੇ ਤੁਸੀਂ ਜਿਹੜਾ ਜੀ ਦੇਵ ਤਾਤਲਾ ਜੀ ਨੂੰ ਸੁਣ ਕੇ ਹਟੇ ਹਾਂ, ਤੇ ਹੁਣ ਜਿਹੜੀ ਆ ਜੀ ਸਾਡੀ ਵਾਰੀ ਆ ਚੁੱਕੀ ਆ. ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਨੰਬਰ ਹੈਗਾ 905-799-0999 ਤੇ ਜਿਹੜੀ ਆ ਜੀ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਆ. ਔਰ ਬਿਲਕੁਲ ਵੀਕਐਂਡ ਸੀਗਾ, ਔਰ ਵੀਕਐਂਡ ਤੇ ਕਾਫੀ ਜਿਹੜਾ ਜੀ ਮੌਸਮ ਆਪਾਂ ਕਹਿ ਸਕਦੇ ਹਾਂ ਬਾਰਿਸ਼ ਵਾਲਾ ਸੀਗਾ. ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਜਿਹੜਾ ਜੀ ਇਹ ਵੀਕਐਂਡ ਨੂੰ ਵੀ ਇੰਜੋਏ ਕੀਤਾ ਹੋਊਗਾ. ਦੇਖੋ, ਹਰ ਇੱਕ ਵੀਕਐਂਡ, ਹਰ ਇੱਕ ਮੌਸਮ ਦੀ ਆਪਣੀ ਇੱਕ ਜਿਹੜੀ ਜੀ ਵਾਈਬ ਹੁੰਦੀ ਆ, ਆਪਣਾ ਇੱਕ ਰੰਗ ਹੁੰਦਾ ਆ. ਔਰ ਬਿਲਕੁਲ ਸਮਰ ਜਿਹੜੀ ਆ ਜੀ ਥੋੜ੍ਹੀ ਜਿਹੀ ਹੋਰ ਰਹਿ ਗਈ ਆ, ਤੇ ਸਾਰੇ ਜਣੇ ਉਹਨੂੰ ਇੰਜੋਏ ਜ਼ਰੂਰ ਕਰ ਲਓ. ਔਰ ਘੜੀ ਦੇ ਮੁਤਾਬਿਕ ਟਾਈਮ ਜਿਹੜਾ ਜੀ 1:07 ਤੇ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਆ. ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸਦੇ ਆ ਕਿ ਅੱਜ ਦਾ ਵੈਦਰ ਹੈਗਾ ਆ 19 ਡਿਗਰੀ, ਸ਼ਾਮ ਨੂੰ ਹੈਗਾ ਹੈ ਜੀ 17 ਡਿਗਰੀ, ਓਵਰ ਨਾਈਟ ਹੈਗਾ ਹੈ ਜੀ 16 ਡਿਗਰੀ, ਔਰ ਨਾਲ ਦੀ ਨਾਲ ਹਵਾ ਦੀ ਸਪੀਡ ਹੈਗੀ ਹੈ ਜੀ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਜਿਹੜੀ ਜੀ ਹੈਗੀ 2, ਜਿੱਥੇ ਕਿ ਅੱਜ ਦਿਨ ਚੜਿਆ ਸੀ 6:33 ਤੇ ਦਿਨ ਜਿਹੜਾ ਜੀ ਢਲ ਜਾਣਾ ਆ 8:07 ਤੇ. ਆਈ ਥਿੰਕ ਮੇਰੇ ਨਾਲ ਕੋਈ ਕਾਲਰ ਜੁੜ ਚੁੱਕੇ ਆ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ. ਸਤਿ ਸ੍ਰੀ ਅਕਾਲ ਜੀ. ਹੈਲੋ, ਮੈਨੂੰ ਲੱਗ ਰਿਹਾ ਕਿ ਲਾਈਨ ਜਿਹੜੀ ਹੈ ਜੀ ਡਿਸਕਨੈਕਟ ਹੋ ਚੁੱਕੀ ਹੈ, ਤੁਸੀਂ ਦੁਬਾਰਾ ਜਿਹੜੇ ਆ ਜੀ ਲਾਈਨ ਜੋੜ ਸਕਦੇ ਆ. ਸੋ ਮੈਂ ਅੱਜ ਬਹੁਤ ਪਿਆਰਾ ਜਿਹੜਾ ਜੀ ਮਾਰਨਿੰਗ ਦੇ ਵਿੱਚ ਜਦੋਂ ਕੰਮ ਤੇ ਆ ਰਹੇ ਸੀ ਇੱਕ ਗੀਤ ਸੁਣਿਆ, ਔਰ ਮੈਂ ਸੋਚਿਆ ਕਿ ਕਿਉਂ ਨਾ ਆਪਣੇ ਲਿਸਨਰਸ ਦੇ ਨਾਲ ਜਿਹੜਾ ਜੀ ਇਹ ਗੀਤ ਸਾਂਝਾ ਕੀਤਾ ਜਾਵੇ. ਇੱਕ ਵਾਰੀ ਫੇਰ ਜਿਹੜਾ ਜੀ ਨੰਬਰ ਮੈਂ ਜ਼ਰੂਰ ਦੱਸ ਦਵਾਂ, 905-799-0999 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 9057990999 ਤੇ.

0: ਜੀ ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਹੁਣੀ ਹੁਣੀ ਤੁਸੀਂ ਜਿਹੜੇ ਆ ਜੀ ਬਹੁਤ ਹੀ ਪਿਆਰਾ ਗੀਤ ਜਿਹੜਾ ਜੀ ਇੱਕ ਸੁਣ ਕੇ ਹਟੇ ਔਰ ਓਬਵੀਅਸਲੀ ਜਿਹੜਾ ਜੀ ਆਪਾਂ ਨੂੰ ਆਲਵੇਜ਼ ਜਿਹੜਾ ਜੀ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਇੱਕ ਨਵਾਂ ਦਿਨ ਜਿਹੜਾ ਜੀ ਸਾਨੂੰ ਦੇਖਣ ਮਿਲਿਆ। ਜ਼ਿੰਦਗੀ ਦੇ ਬਹੁਤ ਕੁਛ ਸਾਨੂੰ ਇੱਕ ਨਵਾਂ ਦਿਨ ਜਿਹੜਾ ਜੀ ਸਿਖਾਉਂਦਾ ਆ। ਸੋ ਆਲਵੇਜ਼ ਥੈਂਕ ਯੂ, ਜਦੋਂ ਜਦੋਂ ਮੌਕਾ ਮਿਲੇ ਜ਼ਰੂਰ ਵਾਹਿਗੁਰੂ ਤੇ ਜਿਹੜਾ ਜੀ ਕਰਨਾ ਚਾਹੀਦਾ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਢਿੱਲੋ ਵੀਡੀਓ ਦੇ ਸਹਿਯੋਗ ਨਾਲ। ਤੁਸੀਂ ਗੁਰਬਾਣੀ ਰੇਡੀਓ ਲੈਣੇ ਹੋਣ ਜਾਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਹੋਵੇ ਜਾਂ ਕੋਈ HT ਗੋਲਡ ਪ੍ਰੋਗਰਾਮ IP ਬਾਕਸ ਦੀਆਂ ਸਰਵਿਸਿਜ਼ ਲੈਣੀਆਂ ਆ ਤੇ ਗੱਲਬਾਤ ਹੋ ਸਕਦੀ ਹੈ ਢਿੱਲੋ ਵੀਡੀਓ ਦੇ ਨਾਲ 905-204-1313 ਇਹਨਾਂ ਦਾ ਜਿਹੜਾ ਜੀ ਨੰਬਰ ਆ। ਸਮੋਸਾ ਐਂਡ ਸਵੀਟ ਫੈਕਟਰੀ ਦਾ ਪੂਰਾ ਪੂਰਾ ਸਹਿਯੋਗ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਨਾਲ ਦੀ ਨਾਲ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਸਹਿਯੋਗ ਹੈ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫਾਰ ਯੂ ਦੀ ਟੀਮ ਤੋਂ ਇੰਸ਼ੋਰੈਂਸ ਸੰਬੰਧੀ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਮੋਨਾ ਜੀ ਦੇ ਨਾਲ ਕਰ ਸਕਦੇ। ਇਹਨਾਂ ਦਾ ਨੰਬਰ 416-509-1509 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਟੈਲੀ ਟਾਈਮ ਇਲੈਕਟ੍ਰੋਨਿਕਸ, ਟੀਵੀ ਅਪਲਾਈਂਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਸਾਡੇ ਕਿਸੇ ਭੈਣ ਭਰਾ ਨੇ ਖਰੀਦਦਾਰੀ ਕਰਨੀ ਹੋਵੇ ਇਹਨਾਂ ਕੋਲ ਰੱਖੜੀ ਸਪੈਸ਼ਲ ਟੈਂਟ ਸੇਲ ਜਿਹੜੀ ਹੈ ਜੀ ਲੱਗੀ ਹੋਈ ਆ 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਤੁਸੀਂ ਪਹੁੰਚ ਸਕਦੇ ਆ। ਔਰ ਨੰਬਰ 905-455-1666 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦਾ ਵੀ ਪੂਰਾ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਹਿਯੋਗ ਹੈਗਾ ਆ। ਤੁਸੀਂ PSW ਦਾ ਕੋਈ ਕੋਰਸ ਕਰਨਾ ਆ ਜਾਂ ਤੁਸੀਂ ਕੋਈ ECA ਅਰਲੀ ਚਾਈਲਡਹੁੱਡ ਅਸਿਸਟੈਂਟ ਦਾ ਕੋਈ ਪ੍ਰੋਗਰਾਮ ਕਰਨਾ ਆ, ਕੋਈ ਕੋਰਸ ਕਰਨਾ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ, ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਐਂਡ ਪੇਰੋਲ, ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ। 24-25 ਵੀਕ ਦੇ ਜਿਹੜੇ ਜੀ ਇਹ ਸਾਰੇ ਕੋਰਸਿਸ ਹੈਗੇ ਆ ਤੇ ਸੈਪਟੈਂਬਰ ਇਨਟੇਕ ਲਈ ਜਿਹੜੇ ਜੀ ਇਹ ਬੱਚਿਆਂ ਨੂੰ ਲੈਣਾ ਇਹਨਾਂ ਨੇ ਰੈਡੀ ਕਰ ਦਿੱਤਾ ਹੈ। ਸੋ ਗੱਲਬਾਤ 6474991009 ਤੇ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਸਾਡੇ ਨਾਲ ਜਿਹੜੇ ਜੀ ਮਨਪ੍ਰੀਤ ਜੀ ਜਲੰਧਰ ਸਟੂਡੀਓ ਤੋਂ ਪਹੁੰਚ ਚੁੱਕੇ ਨੇ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਤੁਹਾਨੂੰ ਵੀ ਤੇ ਸਾਡੇ ਲਿਸਨਰਸ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
0: ਬਿਲਕੁਲ ਜੀ, ਤੁਹਾਨੂੰ ਵੀ ਜੀ ਆਇਆਂ ਨੂੰ। ਮਨਪ੍ਰੀਤ ਜੀ ਕੀ ਹਾਲ ਚਾਲ ਆ?
1: ਹਾਲ ਚਾਲ ਗਰਮੀ ਬਹੁਤ ਜ਼ਿਆਦਾ ਬੇਹਾਲ ਹੀ ਨੇ ਹਾਲ ਚਾਲ ਫਿਲਹਾਲ। ਮੌਨਸੂਨ ਦੇ ਭਾਵੇਂ ਦਸਤਕ ਦਿੱਤੀ ਹੈ ਪੂਰੇ ਦੇਸ਼ ਦੇ ਵਿੱਚ, ਕਿਤੇ ਕਿਤੇ ਕਿਣਮਿਣ ਤੇ ਬੱਦਲ ਵਾਲੀ ਜ਼ਰੂਰ ਹੁੰਦੀ ਹੈ, ਪਰ ਪੰਜਾਬ ਦੇ ਕਈ ਇਲਾਕੇ ਅਜੇ ਵੀ ਇਹੋ ਜਿਹੇ ਨੇ ਕਿਰਨ ਜਿੱਥੇ ਬਾਰਿਸ਼ ਹੀ ਨਹੀਂ ਹੁੰਦੀ। ਜੇ ਹੁੰਦੀ ਹੈ ਤਾਂ ਪਤਾ ਨੀ ਕਿੱਥੇ ਇੱਕ ਬਦਲੀ ਆਉਂਦੀ ਹੈ ਤੇ ਆ ਕੇ ਵਰ ਜਾਂਦੀ ਹੈ ਤੇ ਬਾਕੀ ਸਾਰੀ ਜਗ੍ਹਾ ਜਿਹੜੀ ਗਰਮੀ ਗਰਮੀ। ਸੋ ਪਿਛਲੇ 1-2 ਦਿਨਾਂ ਤੋਂ ਕਾਫੀ ਜ਼ਿਆਦਾ ਹੁਮਸ ਜਿਹੜੀ ਆ ਤਕਰੀਬਨ ਪੂਰੇ ਪੰਜਾਬ ਦੇ ਵਿੱਚ। ਚੰਡੀਗੜ੍ਹ ਥੋੜਾ ਬਹੁਤਾ ਮੀਂਹ ਪਿਆ ਸੀ ਕੁਝ ਕੁ ਹਿੱਸੇ ਦੇ ਵਿੱਚ, ਜਲੰਧਰ ਮੀਂਹ ਪਿਆ ਸੀ ਪਤਾ ਲੱਗਿਆ, ਕੱਲ ਤਰਨ ਤਾਰਨ ਦੇ ਵਿੱਚ ਕੁਝ ਕੁ ਹਿੱਸੇ ਚ ਕਿਣਮਿਣ ਹੋਈ, ਪਰ ਉਹੋ ਜਿਹੀ ਠੰਡਕ ਜਾਂ ਗਰਮੀ ਤੋਂ ਰਾਹਤ ਨਹੀਂ ਮਿਲੀ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਔਰ ਇੱਕ ਤਾਂ ਰੱਖੜੀਆਂ ਦਾ ਜਿਹੜਾ ਜੀ ਤਿਉਹਾਰ ਆ, ਮੌਸਮ ਇੰਨਾ ਇਸ ਟਾਈਮ ਗਰਮ ਹੋ ਰਿਹਾ, ਕਈਆਂ ਨੇ ਜਿਹੜਾ ਜੀ ਪਰਿਵਾਰ ਨੂੰ ਮਿਲ ਜਾਣਾ, ਕਈਆਂ ਭੈਣਾਂ ਨੇ ਜਿਹੜਾ ਜੀ ਭਰਾਵਾਂ ਨੂੰ ਰੱਖੜੀ ਬੰਨਣ ਜਾਣਾ ਹੈਗਾ। ਸੋ ਉਮੀਦ ਕਰਦੇ ਹਾਂ ਕਿ ਥੋੜੀ ਜਿਹੀ ਜਿਹੜੀ ਆ ਜੀ ਰੱਖੜੀਆਂ ਤੱਕ ਮੌਸਮ ਠੀਕ ਠਾਕ ਰਹੇ।
1: ਹਾਂਜੀ, ਸੋ ਉਮੀਦ ਹੈ ਜਿਸ ਤਰੀਕੇ ਦੇ ਨਾਲ ਉਹ ਜਿਹਨੂੰ ਮਤਲਬ ਪੰਜਾਬੀ ਚ ਕਹਿੰਦੇ ਨੀ ਤਵਾੜ ਲੱਗਿਆ, ਸੋ ਇਸ ਵਕਤ ਤਵਾੜ ਲੱਗਿਆ ਹੋਇਆ ਆ, ਇੰਨਾ ਇੰਨਾ ਤੱਤਾ ਤੇ ਗਰਮ। ਤੁਸੀਂ ਵੈਸੇ ਵੀ ਬਾਹਰ ਮਾੜਾ ਜਿਹਾ ਜਾਓ ਤਾਂ ਗਰਮੀ ਸਵੇਰੇ ਸਵੇਰੇ ਤੁਹਾਨੂੰ ਖਾਣ ਨੂੰ ਪੈਂਦੀ ਆ 7 ਵਜੇ ਦੇ ਨਾਲ ਹੀ, ਪਰ ਇੰਨੀ ਜ਼ਿਆਦਾ ਗਰਮੀ ਤੋਂ ਬਾਅਦ ਇਹ ਹੁੰਦਾ ਹੀ ਹੁੰਦਾ ਅਕਸਰ ਕਿ ਫਿਰ ਮੀਂਹ ਬਹੁਤ ਜ਼ੋਰਦਾਰ ਆਉਂਦਾ ਆ ਤੇ ਜਦੋਂ ਆਉਂਦਾ ਹੈ ਤੇ 2-3 ਦਿਨ ਦੀ ਝੜੀ ਲੱਗਦੀ ਹੈ ਤੇ ਥੋੜੀ ਗਰਮੀ ਤੋਂ ਰਾਹਤ ਮਿਲਦੀ ਆ। ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਜਿਹੜੀ ਹੈ ਜ਼ਰੂਰ ਆਊਗੀ ਤੇ ਆਊਗੀ ਵੀ ਚੰਗੀ ਛੜਾਕੇ ਵਾਲਾ ਮੀਂਹ ਪਊਗਾ।
0: ਬਿਲਕੁਲ ਜੀ ਬਿਲਕੁਲ, ਇਸ ਚੀਜ਼ ਦੀ ਅਸੀਂ ਵੀ ਉਮੀਦ ਕਰਾਂਗੇ। ਸੋ ਮਨਪ੍ਰੀਤ ਜੀ ਖਬਰਾਂ ਵੱਲ ਵੱਧਦੇ ਹਾਂ। ਪਹਿਲੀ ਖਬਰ ਜਿਹੜੀ ਸਾਡੇ ਸਟੂਡੀਓ ਤੱਕ ਪਹੁੰਚੀ ਉਹ ਹੈਗੀ ਮਹਾਰਾਸ਼ਟਰ ਦੇ ਇੱਕ ਹਸਪੀਟਲ ਦੀ, ਜਿਹਦੇ ਵਿੱਚ ਜਿਹੜਾ ਜੀ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਜਿਹੜਾ ਜੀ ਹੋਏ ਆ। ਸੋ ਉਹਦੇ ਬਾਰੇ ਜ਼ਰੂਰ ਸ਼ੇਅਰ ਕਰਿਓ ਨਿਊਜ਼।
1: ਇਹ ਅੱਜ ਦੀ ਹੀ ਤੜਕਸਾਰ 3:30 ਦੀ ਕਿਰਨ ਖਬਰ ਆ ਮਹਾਰਾਸ਼ਟਰ ਦੇ ਇੱਕ ਹਸਪੀਟਲ ਦੀ ਅਮਰਾਵਤੀ ਜ਼ਿਲ੍ਹੇ ਦੇ ਵਿੱਚ। ਹਾਦਸਾ ਵਾਪਰਦਾ ਹੈ ਨਿਕੋ ਵਾਰਡ ਦੇ ਵਿੱਚ, ਜਿਹਨੂੰ ਆਪਾਂ ਬੱਚਿਆਂ ਵਾਲੀ ਵਾਰਡ ਕਹਿ ਦਿੰਦੇ ਹਾਂ। ਸੋ ਕਹਿੰਦੇ ਉੱਥੇ 30 ਦੇ ਕਰੀਬ ਜਿਹੜੇ ਸੀਗੇ ਨਵਜੰਮੇ ਬੱਚੇ ਸੀਗੇ, 33 ਔਰ 3 ਵਾਰਡਾਂ 3 ਰੂਮ ਦੇ ਵਿੱਚ ਸੀਗੇ। ਇੱਕ ਦੇ ਵਿੱਚ ਜਿਹੜਾ ਆ ਵੈਂਟੀਲੇਟਰ ਬਲਾਸਟ ਹੋ ਜਾਂਦਾ ਆ, ਅੱਗ ਲੱਗਣ ਦੇ ਕਾਰਨ ਅੱਗ ਫੈਲਦੀ ਆ, 3 ਮੰਜ਼ਿਲ ਤੇ ਵਾਰਡ ਹੁੰਦੀ ਆ। ਫਟਾਫਟ ਬੱਚਿਆਂ ਨੂੰ ਉੱਥੋਂ ਲਿਜਾਇਆ ਜਾਂਦਾ ਤੇ ਕਿਸੇ ਦੂਸਰੇ ਹਸਪਤਾਲ ਦੇ ਵਿੱਚ ਜਾ ਕੇ ਐਡਮਿਟ ਕਰਵਾਇਆ ਜਾਂਦਾ, ਪਰ ਬਚਾਉਂਦਿਆਂ ਵੀ 3 ਬੱਚੇ ਜਿਹੜੇ ਨੇ ਬਹੁਤ ਬੁਰੀ ਤਰ੍ਹਾਂ ਅੱਗ ਦੇ ਵਿੱਚ ਝੁਲਸ ਜਾਂਦੇ ਨੇ, ਉਹਨਾਂ ਦੀ ਮੌਤ ਹੋ ਜਾਂਦੀ ਆ। 6 ਬੱਚੇ ਜਿਹੜੇ ਨੇ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਉਹ ਮੌਤ ਤੇ ਜ਼ਿੰਦਗੀ ਦੀ ਜੰਗ ਦੇ ਵਿੱਚ ਲੜ ਰਹੇ ਆ। ਸੋ ਇੱਕ ਸਰਕਾਰੀ ਸੁਪਰ ਸਪੈਸ਼ਲਿਸਟੀ ਦੇ ਸੈਂਟਰ ਦੇ ਵਿੱਚ ਜਿਹੜਾ ਬਾਕੀ ਬੱਚਿਆਂ ਨੂੰ ਐਡਮਿਟ ਕਰਵਾਇਆ ਜਾਂਦਾ, ਔਰ ਜਿਨ੍ਹਾਂ ਨੂੰ ਥੋੜੀ ਬਹੁਤੀ ਵੀ ਪ੍ਰੋਬਲਮ ਆਈ ਉਹ ਵੀ ਬੱਚੇ ਦੇ ਨੇੜੇ ਇਲਾਜ ਆ। ਸੋ ਕਈ ਵਾਰੀ ਪਤਾ ਨੀ ਹੁੰਦਾ ਮਸ਼ੀਨਰੀ ਆ, ਔਰ ਸਾਰੀ ਮਸ਼ੀਨਰੀ ਆਪਾਂ ਨੂੰ ਪਤਾ ਵਾ ਕਿ ਸਾਰੀ ਦੀ ਸਾਰੀ ਬਿਜਲੀ ਤੇ ਚੱਲਦੀ ਆ, ਹਾਦਸਾ ਕਦੋਂ ਕਿਵੇਂ ਵਾਪਰ ਜਾਣਾ ਹੈ ਹਨਾ। ਸੇਫਟੀ ਦੇ ਲਈ ਉਹਨਾਂ ਮਸ਼ੀਨਾਂ ਦੇ ਵਿੱਚ ਬੱਚੇ ਲੱਗੇ ਹੋਏ ਸੀਗੇ, ਤੇ ਦੇਖੋ ਇੱਕ ਨਿੱਕੇ ਜਿਹੇ ਸਰਕਟ ਨੇ ਜਿਹੜਾ ਆ ਏਡਾ ਵੱਡਾ ਹਾਦਸਾ ਜਿਹੜਾ ਆ ਉਹ ਉੱਥੇ ਵਾਪਰ ਗਿਆ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ। ਸੋ ਮਨਪ੍ਰੀਤ ਜੀ, ਅਗਲੀ ਖਬਰ ਜਿਹੜੀ ਜੀ ਕੁਛ ਇਸ ਤਰੀਕੇ ਦੀ ਹੀ ਆ, ਜਿੱਥੇ ਕਿ ਆਗਰਾ ਵਿੱਚ ਜਿਹੜਾ ਜੀ ਟ੍ਰੇਨ ਦੇ ਵਿੱਚ ਇੱਕ ਸੂਟਕੇਸ ਮਿਲੀ, ਸੋ ਉਹਦੇ ਵਿੱਚ ਜਿਹੜੇ ਜੀ ਕੱਟੇ ਹੋਏ ਬੋਡੀ ਪਾਰਟਸ ਮਿਲੇ। ਆਈ ਡੋਨਟ ਨੋ, ਇਹ ਨਿਊਜ਼ ਕਿ ਬਹੁਤ ਖਤਰਨਾਕ ਮੈਨੂੰ ਤਾਂ ਬੋਲਣ ਚ ਆ ਰਿਹਾ ਕਿ ਕੱਟ ਕੇ ਟ੍ਰੇਨ ਦੇ ਵਿੱਚ ਬੋਡੀ ਪਾਰਟਸ ਮਤਲਬ ਉਹ ਕੀਤੇ ਹੋਏ।
1: ਕਿਰਨ, ਐਸੀ ਇੱਕ ਖਬਰ ਨਹੀਂ, ਅਸੀਂ ਅਨੇਕਾਂ ਦੇਸ਼ ਦੇ ਕੋਨੇ ਕੋਨੇ ਤੋਂ ਪਿਛਲੇ ਦਿਨਾਂ ਤੋਂ ਇਸ ਨਾਲ ਜਿਹੜੀਆਂ ਖਬਰਾਂ ਆ ਉਹ ਪੜ੍ਹ ਰਹੇ ਹਾਂ। ਸੋ ਮੈਂ ਜਿੰਨੀ ਦੇਰ ਖਬਰ ਸ਼ੇਅਰ ਕਰਦੀ ਮੈਂ ਗੁਜ਼ਾਰਿਸ਼ ਕਰੂੰਗੀ, ਇੱਕ ਤਾਂ ਸਟੂਡੀਓ ਤੋਂ ਡਿਸਟਰਬੈਂਸ ਥੋੜੀ ਜੀ ਨੋਇਸ ਆ ਰਹੀ ਹੈ, ਔਰ ਦੂਸਰਾ ਮੈਨੂੰ ਲੱਗਦਾ ਕਿ ਕੰਸੋਲ ਤੋਂ ਮਾਈਕ ਵੀ ਤੁਸੀਂ ਸੈਟਿੰਗ ਕਰੋ, ਮੇਰੇ ਤੱਕ ਤੁਹਾਡੀ ਆਵਾਜ਼ ਜਿਹੜੀ ਹੈ ਵਧੀਆ ਨਹੀਂ ਪਹੁੰਚ ਰਹੀ। ਹਾਂਜੀ, ਆਗਰਾ ਦੀ ਤੁਸੀਂ ਟ੍ਰੇਨ ਦੀ ਗੱਲ ਕੀਤੀ, ਸੂਟਕੇਸ ਮਿਲਿਆ ਉੱਥੋਂ ਟ੍ਰੇਨ ਦੇ ਵਿੱਚ, ਜਦੋਂ ਖੋਲ ਕੇ ਕਿਰਨ ਦੇਖਿਆ ਗਿਆ ਤਾਂ ਉਹਦੇ ਚੋਂ ਗਲੇ ਸੜੇ ਸਰੀਰ ਦੇ ਅੰਗ ਮਿਲੇ, ਔਰ ਕੁਝ ਹਫ਼ਤਿਆਂ ਦੇ ਬਾਅਦ ਇੱਕ ਹੈਰਾਨ ਕਰਨ ਵਾਲੀ ਕਹਿ ਸਕਦੇ ਹਾਂ ਜਾਣਕਾਰੀ ਸਾਹਮਣੇ ਆਉਂਦੀ ਆ। ਫਿਰ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਪੁਲਿਸ ਚੇਨਈ ਦੇ ਇੱਕ ਘਰ ਤੱਕ ਪਹੁੰਚਦੀ ਹੈ, ਜਿੱਥੇ ਇੱਕ ਖੌਫ਼ਨਾਕ ਘਟਨਾ ਦੇ ਨਾਲ ਜੁੜਿਆ ਹੋਇਆ ਇਹ ਰਾਜ ਕਿਰਨ ਸਾਹਮਣੇ ਆਉਂਦਾ ਆ ਕਿ ਇਹ ਜਿਹੜੇ ਸਰੀਰ ਦੇ ਅੰਗਾਂ ਦੀ ਪਛਾਣ ਸੀਗੀ, ਉੜੀਸਾ ਦੀ ਰਹਿਣ ਵਾਲੀ ਇੱਕ 38 ਸਾਲਾ ਯੂਥ ਨਿਸ਼ਾ ਦੇ ਵਜੋਂ ਇਸ ਲੜਕੀ ਦੀ ਪਹਿਚਾਣ ਹੋਈ, ਔਰ ਆਰੋਪੀਆਂ ਨੇ ਕਿਸ ਤਰੀਕੇ ਦੇ ਨਾਲ ਇਹਨੂੰ ਕੱਟਿਆ ਵੱਢਿਆ ਔਰ ਸੂਟਕੇਸ ਚ ਪਾਇਆ, ਫਿਰ ਟ੍ਰੇਨ ਚ ਰੱਖਿਆ, ਫਿਰ ਆਪ ਉਹਨੂੰ ਟ੍ਰੇਨ ਚ ਪਤਾ ਨੀ ਕਿੱਥੋਂ ਤੱਕ ਪਹੁੰਚਾ ਕੇ ਛੱਡ ਕੇ ਪਿੱਛੇ ਚਲੇ ਗਏ। ਪਰ ਇੱਕ ਸੀਸੀਟੀਵੀ ਫੁਟੇਜ ਨੇ ਜਿਹੜਾ ਇਸ ਸਾਰੇ ਰਾਜ ਨੂੰ ਸਾਹਮਣੇ ਲੈ ਕੇ ਆਂਦਾ ਹੈ, ਬੜੀਆਂ ਤੇ ਬੇਹੱਦ ਸ਼ਰਮਨਾਕ ਐਸੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਪਿੱਛੇ ਜੇ ਇੱਕ ਪਤਨੀ ਦੇ ਵੱਲੋਂ ਜਿਹੜਾ ਪਤੀ ਨੂੰ ਘਰ ਦੇ ਅੰਦਰ ਹੀ ਮਾਰ ਕੇ ਨੱਪ ਦਿੱਤਾ ਗਿਆ ਸੀਗਾ ਵਾਸ਼ਰੂਮ ਦੇ ਵਿੱਚ, ਤੇ ਟਾਈਲਾਂ ਲਗਾਈਆਂ ਸੀ, ਉਹ ਖਬਰ ਕਿੰਨੀ ਵਾਇਰਲ ਹੋਈ। ਫਿਰ ਇੱਕ ਦਿੱਲੀ ਤੋਂ ਖਬਰ ਆਈ ਸੀਗੀ ਕਿ ਇੱਕ ਲੜਕੀ ਨੇ ਜਿਹੜਾ ਆ ਉਹ ਲੜਕੇ ਨੂੰ ਮਾਰ ਕੇ ਗ੍ਰਾਇੰਡ ਕਰਕੇ, ਦੇਖੋ ਹਨਾ ਕਿਸ ਤਰੀਕੇ ਦੇ ਨਾਲ ਉੱਥੋਂ ਮਤਲਬ ਗ੍ਰਾਇੰਡ ਕੀਤੀ ਹੋਈ ਉਹਦੀ ਬਾਡੀ ਜਿਹੜੀ ਮਿਲੀ। ਸੋ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ, ਬਸ ਰੱਬ ਬਚਾਏ, ਪਰ ਪਤਾ ਨੀ ਠੱਲ ਕਦੋਂ ਪਾਉਂਗੀ। ਅੱਛਾ, ਇੱਕ ਹੋਰ ਕਿਰਨ ਮੈਂ ਗੱਲ ਦੱਸਦੀ ਹਾਂ, ਥੋੜੇ ਦਿਨ ਪਹਿਲਾਂ ਦੀ ਖਬਰ ਸੀ, ਆਪਾਂ ਉਹ ਸ਼ੇਅਰ ਕਰਨੀ ਸੀ ਰੇਡੀਓ ਤੇ, ਪਰ ਸਾਡੇ ਕੋਲ ਟਾਈਮ ਹੀ ਉਹਨਾਂ ਦੀ ਆ ਖਬਰ ਚੱਲ ਪਈ ਤਾਂ ਮੈਨੂੰ ਯਾਦ ਆ ਗਿਆ। ਇਸ ਵਾਰ ਗੂਗਲ ਦੇ ਉੱਪਰ ਇੱਕ ਰਿਸਰਚ ਦੱਸਦੀ ਹੈ ਕਿ ਗੂਗਲ ਦੇ ਉੱਪਰ ਸੰਸਾਰ ਭਰ ਦੇ ਵਿੱਚ 16 ਕਰੋੜ ਤੋਂ ਉੱਪਰ ਔਰਤਾਂ ਨੇ ਸਰਚ ਕੀਤਾ ਹੈ ਕਿ ਪਤੀ ਨੂੰ ਮੌਤ ਦੇ ਘਾਟ ਕਿਵੇਂ ਉਤਾਰਿਆ ਜਾਵੇ, ਤੇ ਪਤਾ ਬਣਾ ਲੱਗੇ, ਸੱਚ ਬਣਾ ਪਤਾ ਲੱਗੇ, ਔਰ ਪ੍ਰੂਫ ਜਿਹੜਾ ਹੈ ਉਹ ਨਾ ਪਤਾ ਲੱਗੇ ਵੀ ਕਿਵੇਂ ਔਰ ਕਿੱਦਾਂ ਇਹ ਹੋ ਸਕਦਾ ਹੈ ਹਨਾ। ਤੇ ਤੁਸੀਂ ਦੇਖੋ ਵੀ ਇਹ ਇਕੱਲੇ ਫਿਰ ਇੱਕ ਭਾਰਤ ਦੀ ਘਟਨਾ ਨਹੀਂ ਹਨਾ, ਗੂਗਲ ਤੇ ਕਿੱਥੋਂ ਕਿੱਥੋਂ ਬੈਠੀਆਂ ਲੇਡੀਜ਼ ਨੇ ਰਿਸਰਚ ਮਾਰੀ ਹੋਊ ਤਾਂ ਇੱਕ ਸੋਚਣ ਵਾਲੀ, ਇੱਕ ਚਿੰਤਾਜਨਕ ਕਹਿ ਸਕਦੇ ਹਾਂ ਖਬਰ ਆ ਕਿ ਸੱਚਮੁੱਚ ਜਾਂ ਤਾਂ ਲੜਕੀਆਂ ਵਿਆਹ ਕਰਾਉਣਾ ਨੀ ਚਾਹੁੰਦੀਆਂ ਜਾਂ ਕਰਾ ਲੈਂਦੀਆਂ ਆ, ਤੇ ਉਹ ਕਿਹੜੀਆਂ ਵਜ੍ਹਾ ਆ ਜਿਹਦੇ ਕਰਕੇ ਉਹ ਆਪਣੇ ਲਾਈਫ ਪਾਰਟਨਰ ਦੇ ਨਾਲ ਰਹਿਣਾ ਨੀ ਚਾਹੁੰਦੀਆਂ, ਜਾਂ ਮਰਦ ਆ ਔਰਤਾਂ ਨਾਲ ਰਹਿਣਾ ਨੀ ਚਾਹੁੰਦੇ, ਜਾਂ ਉਹਨਾਂ ਨੇ ਇਸ ਰਿਸ਼ਤੇ ਨੂੰ ਇੰਨਾ ਛੋਟਾ ਕਿਉਂ ਬਣਾ ਦਿੱਤਾ, ਇੰਨਾ ਵਾਧੂ ਕਿਉਂ ਬਣਾ ਦਿੱਤਾ। ਇਹ ਤਾਂ ਸਭ ਤੋਂ ਕੀਮਤੀ ਪਵਿੱਤਰ ਪਾਕ ਤੇ ਕਹਿੰਦੇ 77 ਜਨਮਾਂ ਦਾ ਵਾਅਦਾ ਕਰਕੇ, ਦੁਆਵਾਂ ਕਰਕੇ ਨਿਭਾਇਆ ਜਾਣ ਵਾਲਾ ਜਿਹੜਾ ਇਹ ਰਿਸ਼ਤਾ ਆ, ਤੇ ਉਹਨੂੰ ਗੂਗਲ ਤੇ ਸਰਚ ਕਰਨ ਦੀ ਜ਼ਰੂਰਤ ਪੈ ਗਈ ਕਿ ਜੇਕਰ ਘਰ ਵਾਲਾ ਮਾਰਨਾ ਆ ਤੇ ਪਤਾ ਮਨਾ ਚੱਲੇ ਸੌਖਾ ਤਰੀਕਾ ਕੀ ਹੈ ਤੇ ਮਾਰਿਆ ਕਿਵੇਂ ਜਾਵੇ।
0: ਅੱਛਾ,
1: ਹੈਰਾਨ ਕਰਦੇ ਹਨ
0: ਬਿਲਕੁਲ ਜੀ। ਇੱਥੇ ਹਨਾ ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਜਿੱਦਾਂ ਤੁਸੀਂ ਕਿਹਾ ਕਿ ਮਤਲਬ ਉਹਨਾਂ ਦੀ ਮਰਜ਼ੀ ਜ਼ਰੂਰ ਪੁੱਛ ਲੈਣੀ ਚਾਹੀਦੀ ਆ, ਜੇ ਉਹ ਨਹੀਂ ਕਰਾਉਣਾ ਚਾਹੁੰਦੀਆਂ ਤੇ ਪੇਰੈਂਟਸ ਨੂੰ ਵੀ ਚਾਹੀਦਾ ਕਿ ਠੀਕ ਆ, ਜੇ ਬੱਚਾ ਮਨਾ ਕਰ ਰਿਹਾ ਕਿ ਉਹ ਕਹਿੰਦਾ ਮੈਂ ਹਲੇ ਨਹੀਂ ਕਰਨਾ ਜਾਂ ਮੈਂ ਉੱਥੇ ਨਹੀਂ ਕਰਨਾ, ਨਾ ਕਰੋ, ਕਿਉਂਕਿ ਐਟਲੀਸਟ ਕਿਸੇ ਦਾ ਜਿਹੜਾ ਜੀ ਪੁੱਤ ਹਨਾ ਜਾਂ ਕਿਸੇ ਦਾ ਵੀ ਬੱਚਾ ਇਸ ਤਰੀਕੇ ਨਾਲ ਜਿਹੜਾ ਜੀ ਦੁਨੀਆਂ ਤੋਂ ਨਾ ਜਾਵੇ।
1: ਪਹਿਲੀ ਗੱਲ ਤਾਂ ਅੱਜ ਕੱਲ ਕਰਨ ਧੱਕਾ ਹੁੰਦਾ ਹੀ ਨਹੀਂ।
0: ਬਿਲਕੁਲ ਜੀ।
1: ਔਰ ਜੇਕਰ ਹੋ ਵੀ ਜਾਂਦਾ ਆ ਤਾਂ ਬਹੁਤ ਸਾਰੀਆਂ ਕਾਨੂੰਨੀ ਸਹਾਇਤਾ ਹੈਗੀਆਂ ਨੇ, ਪਰ ਅਸੀਂ ਉੱਥੇ ਕੀ ਆ, ਗਲਤੀ ਕਿੱਥੇ ਆ, ਉੱਥੇ ਉਸ ਮਾਪਿਆਂ ਦੀ ਗਲਤੀ ਘੱਟ ਹੁੰਦੀ ਆ, ਪਰ ਜਿਨ੍ਹਾਂ ਦੀ ਨਿਭਦੀ ਨਹੀਂ ਤੇ ਉਹ ਅਲੱਗ ਨਹੀਂ ਹੁੰਦੇ, ਉਹਨਾਂ ਦੀ ਜ਼ਿਆਦਾ ਹੁੰਦੀ ਆ। ਵੀ ਅਸੀਂ ਰਹਿਣਾ ਵੀ ਚਾਹੁੰਦੇ ਆ ਅਸੀਂ ਬੁਰੇ ਵੀ ਨਾ ਬਣੀਏ, ਕਿਸੇ ਨੂੰ ਮਾੜਾ ਵੀ ਨਾ ਲੱਗੇ, ਤੇ ਆਹ ਤਰੀਕਾ ਸਹੀ ਆ ਭਾਈ। ਇਸ ਤੋਂ ਮਾੜਾ ਕੀ ਹੋ ਸਕਦਾ ਵੀ ਤੁਸੀਂ ਕਿਸੇ ਦੀ ਜਾਨ ਲੈ ਲਈ, ਭਾਵੇਂ ਪਤੀ ਨੇ ਪਤਨੀ ਦੀ ਲੈ ਲਈ, ਭਾਵੇਂ ਪਤਨੀ ਨੇ ਪਤੀ ਦੀ ਲੈ ਲਈ। ਇੱਕ ਰਿਸ਼ਤਾ ਦੇਖੋ, ਇੱਕ ਤਾਂ ਤੁਹਾਡਾ ਪਤਨੀ ਦੇ ਨਾਲ ਜਿਹੜਾ ਰਿਸ਼ਤਾ ਆ ਉਹ ਧੋਖਾ ਹੋ ਗਿਆ, ਇੱਕ ਤੁਸੀਂ ਜਿੱਥੇ ਬਾਹਰ ਲਾਈਆਂ ਆ ਉਹ ਧੋਖਾ ਚੱਲ ਰਿਹਾ, ਤੀਸਰਾ ਤੁਸੀਂ ਮਾਂ ਬਾਪ ਨੂੰ ਧੋਖਾ ਦੇ ਦਿੱਤਾ ਜਿਨ੍ਹਾਂ ਨੇ ਤੁਹਾਡੇ ਤੋਂ ਬਹੁਤ ਉਮੀਦਾਂ ਲਾਈਆਂ, ਤੁਹਾਡੇ ਬੱਚੇ ਜਿਹੜੇ ਨੇ ਹਨਾ, ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ, ਬੱਚਿਆਂ ਦੇ ਲਈ ਤੇ ਬਾਪ ਰਾਜਾ ਹੁੰਦਾ ਹੈ ਤੇ ਮਾਂ ਰਾਣੀ ਹੁੰਦੀ ਆ।
0: ਬਿਲਕੁਲ ਜੀ,
1: ਤੇ ਰਾਜੇ ਤੇ ਰਾਣੀ ਦੀ ਜਦੋਂ ਅੱਖਾਂ ਸਾਹਮਣੇ ਏਦਾਂ ਕਹਾਣੀ ਆ ਜਾਏ ਤੇ ਫਿਰ ਤੁਸੀਂ ਉਸ ਜਨਰੇਸ਼ਨ ਤੋਂ ਕੀ ਉਮੀਦਾਂ ਰੱਖਦੇ ਹੋ ਵੀ ਉਹ ਜਨਰੇਸ਼ਨ ਕਿਸੇ ਰਿਲੇਸ਼ਨਸ਼ਿਪ ਚ ਅੱਗੇ ਜਾ ਕੇ ਬੱਝੂਗੀ, ਵਿਆਹ ਵਰਗੇ ਰਿਸ਼ਤੇ ਤੇ ਇਤਬਾਰ ਕਰੂਗੀ ਜਾਂ ਵਿਆਹ ਕਰਨ ਦੇ ਲਈ ਰੈਡੀ ਹੋ। ਮੈਨੂੰ ਤਾਂ ਲੱਗਦਾ ਕਰਨ ਥੋੜਾ ਸਮਾਂ ਆ, ਇਹ ਵਿਆਹਾਂ ਵਾਲਾ ਸਿਸਟਮ ਛੇਤੀ ਖਤਮ ਹੋ ਜਾਣਾ ਤੁਸੀਂ ਦੇਖ ਲਓ। ਵੈਸੇ ਤਾਂ ਹੋ ਚੁੱਕਿਆ, ਲਿਵ ਇਨ ਰਿਲੇਸ਼ਨ ਚੱਲ ਰਹੇ ਨੇ, ਔਰ ਇਹ ਵੀ ਨਹੀਂ ਰਹਿਣੇ, ਸੈਪਰੇਟ ਇਕੱਲਿਆਂ ਰਹਿਣਾ ਲੋਕਾਂ ਨੇ ਪਸੰਦ ਕਰਨਾ। ਲਵ ਸ਼ਵ ਇੱਕ ਐਸਾ ਦੌਰ ਆਉਣਾ ਹੈ ਨਾ, ਆ ਪਿਆਰ ਮੁਹੱਬਤ ਵਾਲੀਆਂ ਕਹਾਣੀਆਂ ਜਿਹੜੀਆਂ ਨੇ ਨਾ, ਇਹ ਲੈਲਾ ਮਜਨੂੰ ਸਟੋਰੀਆਂ ਚ ਰਹਿ ਜਾਣੀ, ਇਹ ਵੀ ਖਤਮ ਹੋ ਜਾਣੀਆਂ, ਇਹ ਵੀ ਨਹੀਂ ਕਿਸੇ ਨੂੰ ਕਿਸੇ ਨਾ ਹੋਣਾ।
0: ਬਿਲਕੁਲ ਜੀ ਬਿਲਕੁਲ। ਔਰ ਦੱਸ ਦਈਏ ਕਿ ਖਬਰਾਂ ਦੇ ਇਸ ਸੈਗਮੈਂਟ ਨੂੰ ਅਸੀਂ ਕਟਾਰੀਆ ਟੂਰਸ ਐਂਡ ਟਰੈਵਲ ਦੇ ਸਹਿਯੋਗ ਨਾਲ ਤੜ ਤੱਕ ਜਿਹੜਾ ਜੀ ਪੇਸ਼ ਕਰ ਰਹੇ ਹੈਗੇ। ਸਸਤੀਆਂ ਹਵਾਈ ਟਿਕਟਾਂ ਲੈਣੀਆਂ ਹੋਣ, ਤੁਸੀਂ ਭਾਵੇਂ ਇੱਥੋਂ ਦੁਨੀਆਂ ਦੇ ਕਿਸੇ ਕੋਨੇ ਤੇ ਵੀ ਜਾਣਾ ਹੋਵੇ ਤੇ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਸੰਪਰਕ ਤੁਸੀਂ ਕਰ ਸਕਦੇ ਹਾਂ 9056781200 ਦੇ ਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਅੰਜਮ ਕੁਰੇਸ਼ੀ ਜੀ ਜਿਹੜਾ ਕਿ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਸਾਥ ਦਿੰਦੇ ਨੇ, ਇਹਨਾਂ ਦਾ ਨੰਬਰ 4165700157 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਅਗਲੀ ਖਬਰ ਵੱਲ ਜਿਹੜਾ ਜੀ ਵੱਧਦੇ ਹਾਂ। ਸੋ ਮਨਪ੍ਰੀਤ ਜੀ, ਇੱਕ ਜਲੰਧਰ ਹਾਈਟਸ ਤੋਂ ਜਿਹੜੀ ਆ ਜੀ ਖਬਰ ਪਹੁੰਚੀ ਆ, ਸੋ ਉਹ ਵੀ ਜ਼ਰੂਰ ਸਾਂਝੀ ਕਰ ਦਿਓ।
1: ਮੈਨੂੰ ਤਾਂ ਨਾ ਸੱਚੀ ਅੱਜ ਖਬਰਾਂ ਦੇਣ ਲੱਗੀ ਨੂੰ ਹੈਰਾਨੀ ਹੋ ਰਹੀ ਹੈ।
0: ਮੈਂ ਵੀ ਜਦੋਂ ਖਬਰਾਂ ਪੜ੍ਹ ਰਹੀ ਸੀ ਆ, ਮੈਂ ਵੀ ਸੋਚੀ ਸੀ, ਮੈਂ ਕਿਹਾ ਸਾਰੀਆਂ ਖਬਰਾਂ ਅੱਜ ਜਿਹੜੀਆਂ ਜੀ ਇਦਾਂ ਦੀਆਂ ਹੀ ਆ
1: ਜੀ। ਇਹ ਹਾਂਜੀ, ਜਲੰਧਰ ਹਾਈਟ ਤੋਂ ਇੱਕ ਜਿਹੜੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਨੌਜਵਾਨ ਕੁੜੀ ਜਿਹੜੀ ਆ ਉਹਦੀ ਮੌਤ ਹੋ ਜਾਂਦੀ। ਹੁਣ ਆਪਾਂ ਇਹਨੂੰ ਇਹ ਕਹੀਏ ਕਿ ਉਹਨੇ ਛਾਲ ਮਾਰ ਕੇ ਜਾਨ ਦੇ ਦਿੱਤੀ ਗਈ ਜਾਂ ਉਹ ਡਿੱਗ ਗਈ ਤੇ ਉਹਦੀ ਮੌਤ ਹੋ ਗਈ, ਕੁਛ ਪਤਾ ਨੀ ਲੱਗ ਰਿਹਾ। ਪਰ ਉਹਨਾਂ ਨੂੰ ਚੁੱਕ ਕੇ ਜਦੋਂ ਹੋਸਪਿਟਲ ਉਹਨਾਂ ਦੀ ਮਦਰ ਲੈ ਕੇ ਜਾਂਦੀ ਹੈ ਤਾਂ ਡਾਕਟਰ ਉੱਥੇ ਲੜਕੀ ਨੂੰ ਮ੍ਰਿਤਕ ਕਿਰਨਾਂ ਐਲਾਨ ਦਿੰਦੇ ਨੇ। ਔਰ ਪਰਿਵਾਰ ਦੇ ਮੁਤਾਬਕ ਜਿਹੜਾ ਨੌਜਵਾਨ ਲੜਕੀ ਸਵੇਰੇ ਸੈਰ ਕਰਦੇ ਹੋਏ ਇਮਾਰਤ ਦੀ ਬਾਲਕਨੀ ਦੀ ਵੱਲ ਵੱਧਦੀ ਆ, 21 ਸਾਲ ਦੀ ਇਹ ਲੜਕੀ ਆ ਔਰ BA ਫਾਈਨਲ ਈਅਰ ਦੀ ਇਹ ਸਟੂਡੈਂਟ ਆ। ਮਾਂ ਦੱਸਦੀ ਆ ਕਿ ਡਿਪਰੈਸ਼ਨ ਦੀ ਸ਼ਿਕਾਰ ਸੀ ਲੜਕੀ, ਦਵਾਈ ਲੈਂਦੀ ਸੀ ਔਰ ਕਿਤੇ ਨਾ ਕਿਤੇ ਮੁੱਢਲੀ ਜਾਂਚ ਦੇ ਵਿੱਚ ਮਾਮਲਾ ਖੁਦਕੁਸ਼ੀ ਦਾ ਵੀ ਲੱਗ ਰਿਹਾ। ਘਟਨਾ ਸਥਾਨ ਤੋਂ ਅਜੇ ਤੱਕ ਕੋਈ ਖੁਦਕੁਸ਼ੀ ਜਿਹੜਾ ਨੋਟ ਆ ਸੁਸਾਈਡ ਨੋਟ ਜਿਹੜਾ ਨਹੀਂ ਕਰਨ ਮਿਲਿਆ। ਔਰ ਇਹ ਸਭ ਨੂੰ ਤਕਰੀਬਨ ਜਲੰਧਰ ਵਾਲਿਆਂ ਨੂੰ ਪਤਾ ਆ ਕਿ ਸ਼ਾਟਪੂਟੀ ਰੋਡ ਤੇ ਸਥਿਤ ਜਲੰਧਰ ਹਾਈਟਸ ਜਿਹੜੀ ਆ ਉਹ ਬਹੁਤ ਮਸ਼ਹੂਰ ਆ। ਉੱਥੇ ਇਹ ਸੈਚਰਡੇ ਦੀ ਜਿਹੜੀ ਸ਼ਾਮ ਆ ਉਦੋਂ ਇਹ ਸਾਹਮਣੇ ਹਾਦਸਾ ਆਉਂਦਾ ਆ। ਸੋ ਪਤਾ ਨੀ ਕਿਹਦੇ ਦਿਮਾਗ ਚ ਕੀ ਚੱਲ ਰਿਹਾ, ਕਿਹਦੇ ਚ ਕੀ ਨਹੀਂ ਚੱਲ ਰਿਹਾ, ਪਰ ਮੈਨੂੰ ਲੱਗਦਾ ਹੈ ਕਿ ਮੌਤ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਤੇ ਕਿਸੇ ਵੀ ਮਸਲੇ ਦਾ ਹੱਲ ਨਹੀਂ। ਤੁਸੀਂ ਇੱਕ ਉਹ ਲੜਕੀ ਦੀ ਫੁਟੇਜ ਵੀ ਦੇਖੀ ਹੋਊਗੀ ਜਿਹੜੇ ਘੁੰਮਣ ਜਾਂਦੇ ਨੇ ਔਰ ਕੋਈ ਉਹਨੂੰ ਆਈਫੋਨ ਦੇ ਨਾਲ ਘਟਨਾ ਨੂੰ ਜੋੜ ਰਿਹਾ ਕਿ ਲੋਕ ਉਹ ਲੜਕਾ ਆਈਫੋਨ ਦੀ ਮੰਗ ਕਰ ਰਿਹਾ ਸੀ ਤਾਂ ਕਰਕੇ ਉਹਨੇ ਛਾਲ ਮਾਰਤੀ, ਮਗਰ ਫਾਦਰ ਬਚਾਉਣ ਜਾਂਦਾ ਉਹ ਵੀ ਡਿੱਗ ਜਾਂਦਾ ਹੈ, ਮਦਰ ਵੀ ਛਾਲ ਮਾਰ ਦਿੰਦੀ। ਸੋ ਇੱਕ ਹੱਸਦਾ ਖੇਡਦਾ ਪਰਿਵਾਰ ਜੋ ਪਿਕਨਿਕ ਮਨਾਉਣ ਗਿਆ ਹੈ ਜੋ ਘੁੰਮਣ ਗਿਆ ਆ। ਦੇਖੋ ਇੱਕ 21-22 ਸਾਲਾ ਨੌਜਵਾਨ ਲੜਕੇ ਦੀ ਐਸੀ ਮੱਤ ਦੇ ਕਰਕੇ ਸਾਰਾ ਪਰਿਵਾਰ ਜਿਹੜਾ ਆ ਉੱਥੇ ਤਹਿਸ ਨਹਿਸ ਹੋ ਜਾਂਦਾ, ਮੌਤ ਦੇ ਘਾਟ ਉਤਰ ਜਾਂਦਾ। ਸੋ ਕਿੱਧਰ ਨੂੰ ਨੌਜਵਾਨ ਪੀੜ੍ਹੀ ਜਾ ਰਹੀ, ਕਿੱਧਰ ਨੂੰ ਸਮਝਾਇਆ ਤਾਂ ਕਹਿੰਦੀ ਆ ਵੀ ਸ਼ਾਇਦ ਅਸੀਂ ਵੀ ਤਾਂ ਅਜੇ ਸਾਡੇ ਵਰਗਿਆਂ ਦੇ ਵਿਆਹ ਵੀ ਨੀ ਹੋਏ, ਅਸੀਂ ਵੀ ਜੇ ਨੌਜਵਾਨ ਹੀ ਆ, ਪਰ ਅਸੀਂ ਵੀ ਜਦੋਂ 18-19 ਸਾਲ ਦੇ ਸੀ ਨਾ ਸਾਨੂੰ ਤਾਂ ਐ ਲੱਗਦਾ ਸੀ ਵੀ ਅਸੀਂ ਸਿਆਣੇ ਹੀ ਬੜੇ, ਅਸੀਂ ਆਹ ਵੀ ਗਲਤੀ ਕਰਾਂਗੇ ਤੇ ਛਿੱਤਰ ਪਰੇਡ ਹੋ ਜਾਣੀ, ਆਹ ਵੀ ਕਰਾਂਗੇ ਤੇ ਛਿੱਤਰ ਪਰੇਡ, ਸਾਡੀ ਆਹ ਵੀ ਜਿੱਦ ਨੀ ਮੰਨੀ ਜਾਣੀ, ਆਹ ਵੀ ਨੀ ਮੰਨੀ ਜਾਣੀ। ਪਰ ਅੱਜ ਕੱਲ ਵਾਲੇ ਜਿਹੜੇ 18-19 ਸਾਲਾਂ ਵਾਲੇ, ਸਾਡੇ ਤੋਂ ਕੋਈ 10 ਸਾਲ ਛੋਟਾ ਹੋਊਗਾ, ਕੋਈ 7 ਸਾਲ, ਕੋਈ 8 ਸਾਲ, ਪਰ ਮੈਨੂੰ ਤਾਂ ਇਹ ਨੀ ਸਮਝ ਆਉਂਦੀ ਵੀ ਸੋਚ ਕਿਵੇਂ ਦੀ ਆ ਜਾਂ ਇਹਨਾਂ ਦੀ ਪਰਵਰਿਸ਼ ਕਿਵੇਂ ਹੋਈ ਆ ਔਰ ਇੰਨਾ ਸੋਚ ਵੀ ਏਦਾਂ ਕਿਵੇਂ ਸਕਦੇ ਨੇ ਹਨਾ। ਔਰ ਦੇਖੋ ਇੱਕ ਬੱਚਾ ਨੀ ਮਰਿਆ, ਉਹਦੇ ਨਾਲ ਮਾਂ ਬਾਪ ਵੀ ਚਲੇ ਗਏ, ਪੂਰਾ ਘਰ ਬਰਬਾਦ ਹੋ ਗਿਆ।
0: ਬਿਲਕੁਲ ਬਿਲਕੁਲ। ਔਰ ਮਨਪ੍ਰੀਤ ਜੀ, ਜਿੱਥੇ ਕਿ ਇੱਕ ਹੋਰ ਖਬਰ ਇੱਦਾਂ ਦੀ ਆ, ਸੁਸਾਈਡ ਕਾਇੰਡ ਆਫ ਨਿਊਜ਼, ਜਿੱਥੇ ਕਿ ਜੰਡੂ ਸਿੰਘਾ ਤੋਂ ਜਿਹੜੀ ਜੀ ਇਹ ਨਿਊਜ਼ ਆਈ ਹੋਈ ਆ, ਸੋ ਉਹ ਵੀ ਜਿਹੜੀ ਆ ਜੀ ਨਿਊਜ਼ ਆਪਾਂ ਸਾਂਝੀ ਕਰਦੇ, ਉਹਦੇ ਬਾਅਦ ਫਿਰ ਆਪਾਂ ਕੋਈ ਹੋਰ ਗੱਲਬਾਤ ਕਰਾਂਗੇ
1: ਜੀ। ਇਹ ਜੰਡੂ ਸਿੰਘਾ ਹਲਕਾ ਕਰਤਾਰਪੁਰ ਦੇ ਅਧੀਨ ਪਿੰਡ ਆਉਂਦਾ ਆ ਔਰ ਨੌਜਵਾਨ ਦੇ ਵੱਲੋਂ ਸਫਾਹ ਲੈ ਕੇ ਜਿਹੜਾ ਆ ਖੁਦਕੁਸ਼ੀ ਕੀਤੀ ਗਈ ਆ, ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੀ ਪਛਾਣ ਜਿਹੜੀ ਆ ਦਵਿੰਦਰ ਸਿੰਘ ਦੇ ਵਜੋਂ ਹੋਈ ਆ। ਇਹਦੇ ਸੰਬੰਧੀ ਵੀ ਗੱਲਬਾਤ ਕਰਦਾ ਮ੍ਰਿਤਕ ਦੀ ਮਾਤਾ ਜਿਹੜੀ ਆ ਉਹਨੂੰ ਦੱਸਦੇ ਨੇ, ਪਰਿਵਾਰਕ ਮੈਂਬਰ ਦੱਸਦੇ ਆ ਕਿ ਬੀਤੀ 18 ਅਗਸਤ ਨੂੰ CIA ਸਟਾਫ ਚ ਬਤੌਰ ਸਬ ਇੰਸਪੈਕਟਰ ਸੇਵਾਵਾਂ ਦੇ ਰਿਹਾ ਇੱਕ ਜੰਡੂ ਸਿੰਘਾ ਪਿੰਡ ਦਾ ਹੀ ਰਹਿਣ ਵਾਲਾ ਨੌਜਵਾਨ ਜਿਹੜਾ ਸੀਗਾ, ਉਹਦੇ ਨਾਲ ਇਸ ਲੜਕੇ ਦੀ ਆਪਸੀ ਰੰਜਿਸ਼ ਚੱਲ ਰਹੀ ਸੀ। ਘਰੇ ਆਉਂਦਾ ਆ, ਕੁੱਟਮਾਰ ਕਰਦਾ ਆ, ਉਹਨੂੰ ਧਮਕੀਆਂ ਵਗੈਰਾ ਦਿੰਦਾ ਆ, ਪਰੇਸ਼ਾਨ ਹੁੰਦਾ ਆ। ਇਹ ਮ੍ਰਿਤਕ ਲੜਕਾ ਜਿਹੜਾ ਆ ਇੱਕ ਦਿਨ ਪਹਿਲਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ, ਮਾਤਾ ਪਿਤਾ ਦੇਖ ਲੈਂਦੇ ਨੇ, ਬਚਾ ਲੈਂਦੇ ਨੇ, ਪਰ ਅਗਲੇ ਹੀ ਦਿਨ ਜਿਹੜੀ ਆ ਪਿੱਛੇ ਦਰਖਤ ਦੇ ਨਾਲ ਉਹਦੀ ਲਟਕਦੀ ਹੋਈ ਜਿਹੜੀ ਲਾਸ਼ ਆ ਉਹ ਮਿਲਦੀ ਆ। ਸੁਸਾਈਡ ਨੋਟ ਮਿਲਦਾ, ਉਹਦੇ ਵਿੱਚ ਪਿੰਡ ਦੇ ਹੀ 2-3 ਲੋਕਾਂ ਦਾ ਤੇ ਇੱਕ ਔਰਤ ਦਾ ਨਾਮ ਲਿਖਿਆ ਹੋਇਆ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਨੇ। ਸੋ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਬੈਠ ਕੇ ਮਸਲਿਆਂ ਦਾ ਹੱਲ ਨਿਕਲਦਾ ਆ। ਜ਼ਿੰਦਗੀ ਜਿਹੜੀ ਬੜੀ ਕੀਮਤੀ ਆ, ਦੁਬਾਰਾ ਦੁਬਾਰਾ ਨਹੀਂ ਮਿਲਦੀ। ਜੇਕਰ ਜਿਉਂਦੇ ਆ ਤਾਂ ਆਪਾਂ ਪ੍ਰੋਬਲਮਾਂ ਦੇ ਨਾਲ ਵੀ ਨਜਿੱਠ ਸਕਦੇ ਹਾਂ। ਆਪਾਂ ਜਿੱਦ ਕਰਕੇ ਉਸ ਸਮੇਂ ਜਿਹੜੀ ਚੀਜ਼ ਨੂੰ ਪਾਉਣ ਦੀ ਖੁਆਇਸ਼ ਰੱਖਦੇ ਹਾਂ, ਥੋੜੀ ਜਿਹੀ ਟਾਈਮ ਪਾ ਕੇ ਮਿਲ ਸਕਦੀ ਹੈ, ਪਰ ਮਿਹਨਤ ਦੇ ਨਾਲ ਕੀ ਨਹੀਂ ਸਰ ਹੁੰਦਾ, ਸਭ ਕੁਝ ਮਿਲ ਜਾਂਦਾ ਹੈ, ਹਨਾ। ਮੈਨੂੰ ਲੱਗਦਾ ਜ਼ਿੰਦਗੀ ਇੰਨੀ ਸਸਤੀ ਨਹੀਂ ਬਣਾਉਣੀ ਚਾਹੀਦੀ। ਮਰਨ ਤੋਂ ਬਾਅਦ ਤਾਂ ਕੋਈ ਵੀ ਹੱਲ ਨਾ ਨਿਕਲਿਆ, ਜਿਉਂਦੇ ਜੀ ਤਾਂ ਅਸੀਂ 100 ਹੱਲ ਕੱਢ ਸਕਦੇ ਹਾਂ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ। ਸੋ ਹੁਣ ਮਨਪ੍ਰੀਤ ਜੀ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਦੇ ਬਾਅਦ ਤੁਸੀਂ ਜਿਹੜਾ ਜੀ ਰੈਸਟ ਕਰੋ, ਕਿਉਂਕਿ ਕਾਫੀ ਜਿਹੜਾ ਜੀ ਉੱਥੇ ਵੀ ਟਾਈਮ ਹੋ ਗਿਆ। ਸੋ ਮਨਪ੍ਰੀਤ ਜੀ ਹੁਣ ਜਿਹੜਾ ਜੀ ਰੱਖੜੀਆਂ ਨੇ ਫਰਾਈਡੇ ਨੂੰ, ਸੋ ਕਿੱਦਾਂ ਕਿੱਦਾਂ ਮਾਹੌਲ ਹੈਗਾ, ਤੁਹਾਡੇ ਕੀ ਪਲਾਨਸ ਨੇ ਰੱਖੜੀਆਂ ਤੇ, ਥੋੜਾ ਜਿਹਾ ਇਹ ਵੀ ਤੇ ਵੀ ਜਿਹੜੀ ਜੀ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਤਿਉਹਾਰ ਜਦੋਂ ਆਉਂਦੇ, ਕਿਉਂਕਿ ਪਹਿਲਾਂ ਸਾਉਣ ਸੀਗਾ ਹਨਾ, ਬਹੁਤ ਜਿਹੜਾ ਜੀ ਸਾਰਿਆਂ ਨੂੰ ਚਾਅ ਹੁੰਦਾ ਹੈ, ਓਬਵੀਅਸਲੀ ਇੱਥੇ ਤਾਂ ਅਸੀਂ ਕੰਮਾਂ ਤੇ ਬਿਜ਼ੀ ਹੁੰਦੇ ਹਾਂ, ਪਰ ਥੋੜੀ ਜਿਹੀ ਉਹਦੇ ਤੇ ਗੱਲਬਾਤ ਕਰਦੇ।
1: ਭੈਣ ਕੋਲੋਂ ਵੀਰ ਨਾ ਬਣਾ ਲੇ ਰੱਖੜੀ ਤੇ ਸੋਹਣੇ ਜਿਹੇ ਗੁੱਟ ਤੇ ਸਜਾ ਲੇ ਰੱਖੜੀ, ਮੈਨੂੰ ਲੱਗਦਾ ਇਸ ਤੋਂ ਸੋਹਣਾ ਤਿਉਹਾਰ ਕਰਨ ਕੋਈ ਹੈ ਹੀ ਨਹੀਂ। ਸੱਚੀ ਜੀ ਇਸ ਤੋਂ ਸੋਹਣਾ ਤਿਉਹਾਰ ਕੋਈ ਹੈ ਹੀ ਨਹੀਂ। ਅੱਜ ਕੱਲ ਖੂਨ ਦੇ ਰਿਸ਼ਤੇ ਵੀ ਜਿਹੜੇ ਨੇ ਉਹ ਇੰਨੇ ਕ ਮੈਂ ਕਹਿੰਦੀ ਆ ਵੀ ਗੰਧਲੇ ਹੋ ਗਏ ਆ, ਇੱਕ ਦੂਜੇ ਨੂੰ ਅਸੀਂ ਦੇਖਣਾ ਨੀ ਮੰਗਦੇ, ਇੱਕ ਦੂਜੇ ਕੋਲ ਬੈਠਣਾ ਨੀ ਮੰਗਦੇ। ਪਰ ਇਹ ਤਿਉਹਾਰ ਇੱਕ ਐਸਾ ਹੁੰਦਾ ਹੈ ਵੀ ਜਿਹੜਾ ਸੱਚੀ ਭੈਣ ਭਰਾਵਾਂ ਨੂੰ ਖਿੱਚ ਪਾਉਂਦਾ ਹੈ, ਰੁੱਸੇ ਹੋਏ ਵੀ ਜਿਹੜੇ ਮੰਨਦੇ ਨੇ, ਔਰ ਭੈਣਾਂ ਤਰਸਦੀਆਂ ਨੇ ਤੜਫਦੀਆਂ ਨੇ, ਕੋਈ ਗਿਲਾ ਸ਼ਿਕਵਾ ਵੀ ਹੋਵੇ ਤੇ ਜਦੋਂ ਰੱਖੜੀ ਲੈ ਕੇ ਚੱਲ ਜਾਂਦੀਆਂ ਭਰਾ ਦੇ ਘਰ, ਤਾਂ ਮੈਨੂੰ ਲੱਗਦਾ ਹੈ ਵੀ ਉਦੋਂ ਉੱਥੇ ਉਹ ਲੜਾਈ ਵਾਲਾ ਮਾਹੌਲ ਨਹੀਂ ਹੁੰਦਾ, ਸਾਰੇ ਉਸ ਫੈਸਟੀਵਲ ਨੂੰ ਜਿਹੜੇ ਸੈਲੀਬ੍ਰੇਟ ਕਰਦੇ ਨੇ। ਸੋ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਬਾਜ਼ਾਰ ਸੱਜੇ ਹੋਏ ਨੇ, ਰੱਖੜੀਆਂ ਪਿਛਲੇ 20-25 ਦਿਨਾਂ ਤੋਂ ਜਿਹੜੀਆਂ ਨੇ ਬਾਜ਼ਾਰਾਂ ਦੇ ਵਿੱਚ ਆ ਚੁੱਕੀਆਂ ਨੇ। ਕਈ ਜਿਹੜੇ ਨੇ ਪਹਿਲਾਂ ਰੱਖੜੀਆਂ ਬੰਨ ਕੇ ਜਾ ਵੀ ਰਹੇ ਨੇ ਜਾਂ ਜਾ ਵੀ ਚੁੱਕੇ ਨੇ, ਔਰ ਕਈਆਂ ਨੇ ਰੱਖੜੀ ਵਾਲੇ ਦਿਨ ਹੀ ਆਉਣਾ, ਕਿਉਂਕਿ ਇਹ ਤਿਉਹਾਰ ਘਰ ਘਰ ਦੇ ਵਿੱਚ ਹੁੰਦਾ। ਵਿਆਹੀਆਂ ਭੈਣਾਂ ਦੇ ਘਰੇ ਨਨਾਨਾ ਆਉਂਦੀਆਂ ਆ, ਤੇ ਉਹ ਵੀ ਕਹਿੰਦੀਆਂ ਭਾਈ ਅਸੀਂ ਫਟਾਫਟ ਰੱਖੜੀ ਬੰਨ ਕੇ ਆਪਣੇ ਘਰੇ ਜਾਈਏ, ਸਾਡੇ ਘਰੇ ਵੀ ਗੈਸਟ ਆਉਣੇ ਨੇ। ਮੈਨੂੰ ਲੱਗਦਾ ਬੜਾ ਪਿਆਰਾ ਜਿਹਾ ਰੌਣਕੀ ਜਿਹਾ ਤਿਉਹਾਰ ਹੈ ਕਿਰਨ, ਔਰ ਦੁੱਖ ਹੋਵੇ ਜਾਂ ਸੁੱਖ ਹੋਵੇ ਕਿਸੇ ਦੇ ਘਰ, ਪਰ ਇਹ ਤਿਉਹਾਰ ਐਸਾ ਤਿਉਹਾਰ ਆ ਜਿਹਨੂੰ ਬਾਹਲੇ ਜਸ਼ਨਾਂ ਦੇ ਨਾਲ ਵੀ ਨਾ ਮਨਾਇਆ ਜਾਵੇ, ਪਰ ਇੱਕ ਅਹਿਸਾਸ ਦੇ ਨਾਲ ਜ਼ਰੂਰ ਮਨਾਇਆ ਜਾਂਦਾ ਹੈ। ਕਿਸੇ ਦੇ ਘਰ ਚ ਕੋਈ ਡੈਥ ਹੋ ਜਾਵੇ, ਪਿੰਡ ਚ ਕੋਈ ਮਰਗ ਹੋ ਜਾਵੇ, ਤੇ ਸਾਨੂੰ ਪਤਾ ਹੈ ਵੀ ਇੱਕ ਸਾਲ ਉਸ ਸਾਲ ਦੀਵਾਲੀ ਨੀ ਮੰਨਦੀ, ਉਸ ਸਾਲ ਕੋਈ ਦੁਸਹਿਰਾ ਨੀ ਮਨਾਉਂਦਾ। ਰੱਖੜੀ ਦਾ ਤਿਉਹਾਰ ਐਸਾ ਹੈ ਕਿ ਜੇ ਕਿਸੇ ਦੇ ਘਰ ਚ ਦੁੱਖ ਵੀ ਹੈ ਨਾ, ਉਹਨਾਂ ਨੇ ਚੁੱਪ ਚੁਪੀਤਿਆਂ ਨੇ ਸ਼ਗਨਾਂ ਦੇ ਨਾਲ ਜਿਹੜੀ ਰੱਖੜੀ ਆ ਉਹ ਬੰਨ ਹੀ ਦੇਣੀ ਆ, ਹਨਾ, ਆਪਣੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ, ਇੱਕ ਰਿਸ਼ਤੇ ਦੀ ਵਧੀਆ ਨਿਭਣ ਦੀ ਕਾਮਨਾ ਕਰਦੇ। ਸੋ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਤੁਸੀਂ ਵੀ ਰੱਖੜੀ ਪੂਰੀ ਧੂਮ ਧਾਮ ਦੇ ਨਾਲ ਮਨਾਇਓ, ਗੁਰੂ ਘਰਾਂ ਚ ਮੱਥਾ ਟੇਕਣ ਜਾਇਓ, ਆਪਣੀ ਤੇ ਆਪਣੇ ਪਰਿਵਾਰ ਦੀ ਸੁੱਖ।
0: ਬਿਲਕੁਲ ਜੀ, ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ, ਹੁਣ ਤੁਸੀਂ ਜਿਹੜਾ ਜੀ ਰੈਸਟ ਕਰੋ, ਆਪਾਂ ਕੱਲ ਨੂੰ ਗੱਲਬਾਤ ਕਰਾਂਗੇ। ਸੋ ਬਿਲਕੁਲ ਜੀ, ਇਹ ਸੀਗੇ ਮਨਪ੍ਰੀਤ ਜੀ ਜਲੰਧਰ ਸਟੂਡੀਓ ਤੋਂ, ਔਰ ਬਿਲਕੁਲ ਤੁਸੀਂ ਸਾਰੇ ਜਿਹੜੇ ਜੀ ਵਧੀਆ, ਜਿੱਦਾਂ ਮਨਪ੍ਰੀਤ ਜੀ ਨੇ ਕਿਹਾ, ਵਧੀਆ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਵਧੀਆ ਆਪਣੇ ਪਰਿਵਾਰਾਂ ਦੇ ਵਿੱਚ ਹਰ ਇੱਕ ਤਿਉਹਾਰ ਆਪਾਂ ਨੂੰ ਜਿਹੜਾ ਜੀ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਆ। ਲਾਈਫ ਜਿਹੜੀ ਆ ਉਹਦੇ ਵਿੱਚ ਬਹੁਤ ਉਤਾਰ ਚੜਾਓ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਕਦੇ ਆਪਾਂ ਬਹੁਤ ਖੁਸ਼ ਹੁੰਦੇ ਹਾਂ, ਕਈ ਵਾਰੀ ਆਪਾਂ ਬਹੁਤ ਲਾਈਫ ਦੇ ਵਿੱਚ ਲੋਅ ਫੀਲ ਕਰ ਰਹੇ ਹੁੰਦੇ, ਬਟ ਆਲਵੇਜ਼ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਹਨਾਂ ਦੇ ਨਾਲ ਟਾਈਮ ਸਪੈਂਡ ਜਿਹੜਾ ਜੀ ਕਰਨਾ ਚਾਹੀਦਾ, ਹਰ ਇੱਕ ਮੁਸ਼ਕਿਲ ਦਾ ਮੈਨੂੰ ਲੱਗਦਾ ਕਿ ਫਿਰ ਕਿਤੇ ਨਾ ਕਿਤੇ ਹੱਲ ਹੋ ਹੀ ਜਾਂਦਾ ਹੈ। ਸੋ ਇੱਕ ਪਿਆਰਾ ਜਿਹਾ ਗੀਤ, ਉਹਦੇ ਬਾਅਦ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹੜਾ ਜੀ ਗੀਤ ਤੁਸੀਂ ਹੁਣੇ ਸੁਣ ਕੇ ਹਟੇ ਆ, ਔਰ ਮਨਪ੍ਰੀਤ ਜੀ ਦੇ ਨਾਲ ਵੀ ਅਸੀਂ ਜਿਹੜੀ ਹੈ ਜੀ ਤਿਉਹਾਰਾਂ ਦੀ ਥੋੜੀ ਜੀ ਗੱਲਬਾਤ ਕਰਕੇ ਹਟੇ ਆ। ਔਰ ਸਾਡੀ ਲਾਈਨ ਜਿਹੜੀ ਆ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਦੀ ਦੇ ਨਾਲ ਜੁੜ ਚੁੱਕੀ ਆ, ਸੋ ਉਹਨਾਂ ਨੇ ਰੱਖੜੀ ਤੇ ਕੀ ਸਪੈਸ਼ਲ ਆਫਰ ਲਾਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਰਾਜਨ ਜੀ।
1: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਤਾਂ ਹਾਂਜੀ ਅੱਜ ਜਿਹੜਾ ਜੀ ਮੰਡੇ ਹੋ ਗਿਆ, ਬੈਕ ਟੂ ਬੇਸਿਕ ਆਪਾਂ ਸਾਰੇ ਜਿਹੜੇ ਜੀ ਕੰਮਾਂ ਤੇ ਪਹੁੰਚ ਚੁੱਕੇ ਆ, ਨਾਲ ਦੀ ਨਾਲ ਰੱਖੜੀ ਦਾ ਤਿਉਹਾਰ ਜਿਹੜਾ ਜੀ ਇਸ ਹਫਤੇ ਆ, ਤੇ ਤੁਸੀਂ ਕੀ ਸਪੈਸ਼ਲ ਜਿਹੜੇ ਜੀ ਆਫਰਸ ਲਾਏ ਹੋਏ ਆ?
1: ਬਿਲਕੁਲ ਜੀ, ਬੈਕ ਟੂ ਸਕੂਲ ਸੇਲ ਜਿਹੜੀ ਜੀ ਸਪੈਸ਼ਲ ਚੱਲ ਰਹੀ ਹੈ ਸਾਡੇ ਕੋਲ ਸਪੈਕਸ ਐਕਸਪ੍ਰੈਸ ਉੱਤੇ। ਸਾਡੇ ਕੋਲ ਬਹੁਤ ਸਾਰੇ ਸਰੋਤੇ ਆ ਰਹੇ ਨੇ, ਬੱਚਿਆਂ ਨੂੰ ਲੈ ਕੇ ਆ ਰਹੇ ਨੇ, ਆਪਣੇ ਬੱਚਿਆਂ ਦੀਆਂ ਗਲਾਸਿਸ ਬਣਵਾ ਰਹੇ ਨੇ, ਕਿਉਂਕਿ ਜਦੋਂ ਸਕੂਲ ਖੁੱਲ੍ਹਣਾ ਤੇ ਬੱਚਿਆਂ ਨੂੰ ਨਵੀਆਂ ਗਲਾਸਿਸ ਚਾਹੀਦੀਆਂ ਹੁੰਦੀਆਂ ਨੇ। ਸੋ ਇਹ ਬਿਲਕੁਲ ਸਹੀ ਟਾਈਮ ਹੈ ਜਦੋਂ ਤੁਸੀਂ ਆ ਕੇ ਆਪਣੇ ਅੱਖਾਂ ਦਾ ਚੈੱਕਅਪ ਵੀ ਕਰਵਾ ਸਕਦੇ ਹੋ ਤੇ ਨਾਲ ਗਲਾਸਿਸ ਬਣਵਾ ਸਕਦੇ ਹੋ। ਸੋ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਕੱਲ੍ਹ ਵੀ ਮੌਜੂਦ ਨੇ, ਟਿਊਜ਼ਡੇ ਨੂੰ ਸ਼ਾਮੀ ਤਕਰੀਬਨ 4 ਵਜੇ ਤੋਂ ਲੈ ਕੇ 6 ਵਜੇ ਤੱਕ। ਜੇ ਕੱਲ੍ਹ ਨਹੀਂ ਆ ਸਕਦੇ ਤੇ ਥਰਸਡੇ, ਫਰਾਈਡੇ, ਸੈਟਰਡੇ, ਇਹ 3 ਦਿਨ ਹੋਰ ਵੀ ਡਾਕਟਰ ਸਾਡੇ ਕੋਲ ਅਵੇਲੇਬਲ ਹੋਣਗੇ। ਔਰ ਜਿਹੜੀ ਬੱਚਿਆਂ ਵਾਸਤੇ ਜੀ ਸਪੈਸ਼ਲ ਸਪੈਸ਼ਲ ਡੀਲ ਹੈ, ਜਿੰਨੇ ਵੀ ਬੱਚੇ ਆ ਕੇ ਆਪਣੀਆਂ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ। ਸੋ ਆਮ ਤੌਰ ਦੇ ਉੱਤੇ ਕਿਰਨ ਜੀ ਆਉਂਦਾ ਕਿ ਬੱਚੇ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ, ਲੈਪਟਾਪ, ਟੈਬਲੇਟ, ਸੈੱਲ ਫੋਨ, ਤੇ ਉਹਨਾਂ ਦੀ ਅੱਖਾਂ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਹੁੰਦਾ ਬਲੂ ਲਾਈਟ ਦਾ। ਹੁਣ ਜਦੋਂ ਕਸਟਮਰ ਆਉਂਦੇ ਨੇ ਸਾਡੇ ਕੋਲ ਤੇ ਉਹ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਲੈਣਾ ਚਾਹੁੰਦੇ ਨੇ, ਕਿਉਂਕਿ ਇਹ ਐਕਸਪੈਂਸਿਵ ਹੁੰਦੀ ਹੈ, ਕਈ ਵਾਰੀ ਲੋਕੀ ਨਹੀਂ ਬਾਏ ਕਰ ਪਾਉਂਦੇ ਤੇ ਬੱਚਿਆਂ ਨੂੰ ਇਗਨੋਰ ਕਰ ਦਿੰਦੇ ਨੇ ਵੀ ਵਿਦਆਊਟ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਸੀਂ ਕੰਮ ਕਰੋ। ਸੋ ਅਸੀਂ ਸਪੈਸ਼ਲ ਸਪੈਸ਼ਲ ਵੈਂਡਰ ਦੇ ਨਾਲ ਅਸੀਂ ਨੈਗੋਸ਼ੀਏਟ ਕੀਤਾ। ਸੋ ਜਿੰਨੇ ਵੀ ਬੱਚੇ ਆ ਰਹੇ ਨੇ ਸਿਰਫ ਐਂਟੀ ਗਲੇਅਰ ਕੋਟਿੰਗ ਹੀ ਬਾਏ ਕਰਨੀ ਹੈ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਨਾਲ ਬਿਲਕੁਲ ਫ੍ਰੀ ਮਿਲਣੀ ਹੈ। ਔਰ ਜੇ ਤੁਸੀਂ ਬ੍ਰਾਂਡਡ ਫਰੇਮ ਲੈ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਸੇਲ ਹੈ ਜੀ। ਰੇਬੈਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਕੇਜ ਸਪੀਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ 50% ਆਫ ਮਿਲ ਰਿਹਾ ਜੀ। ਫਲੈਟ 50% ਆਫ, ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਮਿਲ ਰਿਹਾ ਜੀ ਅੱਜ ਫਲੈਟ 75% ਆਫ। ਤੇ ਸਭ ਤੋਂ ਵਧੀਆ ਡੀਲ ਹੈ ਜੀ ਲੰਡਨ ਫੌਗ ਦੇ ਫਰੇਮ, ਲਿਵਾਈਜ਼ ਦੇ ਫਰੇਮ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਬਰ ਦੇ ਫਰੇਮ, ਇਹ ਤੁਹਾਨੂੰ ਅੱਜ ਫਲੈਟ 90% ਆਫ ਮਿਲ ਰਹੇ ਨੇ। ਤੇ ਕਿਰਨ ਜੀ ਜਦੋਂ 90% ਆਫ ਦੀ ਗੱਲ ਕਰ ਰਹੇ ਤੇ ਇਹ ਨਹੀਂ ਕਿ ਫਰੇਮ ਕੋਈ 2000 ਦਾ ਹੈ, ਫਰੇਮ ਸਿਰਫ 299 ਦਾ ਹੈ, ਤੇ 90% ਆਫ ਕਰਕੇ ਸਿਰਫ $29 ਦੇ ਵਿੱਚ ਤੁਹਾਨੂੰ ਅਸੀਂ ਬ੍ਰਾਂਡਡ ਫਰੇਮ ਮਿਲ ਰਹੇ ਹਾਂ। ਸੋ ਇਹ ਸਾਰੀਆਂ ਡੀਲਾਂ ਮਿਲ ਰਹੀਆਂ ਨੇ ਤੁਹਾਨੂੰ ਸਪੈਕਸ ਐਕਸਪ੍ਰੈਸ ਉੱਤੇ, ਹੁਣੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888। ਜੇ ਤੁਸੀਂ ਵਿਜਿਟ ਕਰਨਾ ਤੇ ਬੜਾ ਸੌਖਾ ਜਿਹੜਾ ਸਰ ਸਪੈਕਸ ਐਕਸਪ੍ਰੈਸ ਦਾ, 35 ਰੈਜ਼ੋਲੂਸ਼ਨ ਡਰਾਈਵ

0: 905-460-8888. ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਰਨ ਜੀ।
1: Listen live Vatno Do Radio with Sukhi Nijjar.
2: ਬਿਲਕੁਲ ਜੀ, ਹੁਣੀ ਹੁਣੀ ਤੁਸੀਂ ਜਿਹੜਾ ਜੀ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰਕੇ ਹਟੇ ਹੋ, ਔਰ ਬਹੁਤ ਵਧੀਆ ਜਿਹੜੇ ਜੀ ਇਹਨਾਂ ਨੇ ਵੈਲਿਊ ਪੈਕੇਜਸ ਪਲੱਸ ਆਫਰਸ ਲਏ ਨੇ, ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹਾਂ ਸਪੈਕਸ ਐਕਸਪ੍ਰੈਸ ਦੇ ਨਾਲ। ਔਰ ਸਟੂਡੀਓ ਦੇ ਵਿੱਚ ਮੇਰੇ ਨਾਲ ਇਸ ਟਾਈਮ ਸੁਖੀ ਜੀ ਪਹੁੰਚ ਚੁੱਕੇ ਨੇ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁਖੀ ਜੀ।
3: ਸਤਿ ਸ਼੍ਰੀ ਅਕਾਲ ਕਿਰਨ ਜੀ, ਔਰ ਸਤਿ ਸ਼੍ਰੀ ਅਕਾਲ ਜਿੰਨੇ ਵੀ ਪ੍ਰੋਗਰਾਮ ਸੁਣ ਰਹੇ ਆ। ਪੂਰੀ ਆਸ ਹੈ ਜੀ ਉਹਨਾਂ ਦਾ ਵੀਕਐਂਡ ਵਧੀਆ ਗਿਆ ਹੋਵੇਗਾ, ਤੇ ਦੁਆ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਵੀ ਸਾਰਿਆਂ ਦਾ ਵਧੀਆ ਨਿਕਲੇ। ਔਰ ਨਾਲ ਦੀ ਨਾਲ ਕਿਰਨ ਜੀ ਦੱਸਦੀ ਹੈ ਕਿ ਆਪਣੇ ਕੋਲ ਦੋ ਤਿੰਨ ਪਲਾਜ਼ੇ ਇਸ ਟਾਈਮ ਜਿਹੜੇ ਨਵੇਂ ਹੈ ਜਿਹੜੇ ਬਣਨ ਜਾ ਰਹੇ ਹੈਗੇ ਆ। ਇੱਕ ਪਲਾਜ਼ਾ ਨੈਕਸਟ ਈਅਰ ਬਣ ਕੇ ਤਿਆਰ ਹੋਣਾ, ਇੱਕ ਉਦੋਂ ਅਗਲੇ ਸਾਲ ਬਣ ਕੇ ਤਿਆਰ ਹੋਣਾ, ਔਰ ਦੋਨਾਂ ਦੀਆਂ ਅਲੱਗ ਅਲੱਗ ਲੋਕੇਸ਼ਨਾਂ ਜਿੱਥੇ ਸਾਡੇ ਬਿਜ਼ਨਸਮੈਨ ਭਰਾਵਾਂ ਦੇ ਲਈ ਖੁਸ਼ਖਬਰੀ ਹੈ ਕਿ ਉਹ ਜਿਹੋ ਜਿਹਾ ਬਿਜ਼ਨਸ ਖੋਲ੍ਹਣਾ ਚਾਹੁਣ ਉੱਥੇ ਖੋਲ੍ਹਣ ਲਈ ਯੂਨਿਟ ਅਵੇਲੇਬਲ ਹੈ। ਇੱਕ ਬਣੇਗਾ ਜੀ ਬ੍ਰੈਂਪਟਨ ਦੇ ਵਿੱਚ, ਜਿਹੜਾ ਬੈਨ ਕੈਲੇਡਨ ਦੇ ਕੋਰਨ ਦੇ ਉੱਪਰ ਹਾਈਵੇ 410 ਅਤੇ ਮੇਫੀਲਡ ਦੇ ਏਰੀਆ ਦੇ ਵਿੱਚ, ਜਿੱਥੇ ਇਸ ਟਾਈਮ ਸਾਡੇ ਕੋਲ ਗਰੋਸਰੀ ਸਟੋਰ ਅਵੇਲੇਬਲ ਹੈਗਾ, ਔਰ ਕੋਈ ਉੱਥੇ ਐਨਕਾਂ ਦਾ ਸਟੋਰ ਖੋਲ੍ਹਣਾ ਚਾਹੁੰਦਾ ਉਹ ਐਕਸਕਲੂਸਿਵ ਅਵੇਲੇਬਲ ਹੈ, ਔਰ ਕੋਈ ਮੈਡੀਕਲ ਦਾ ਕੁਛ ਕਰਨਾ ਉਹ ਅਵੇਲੇਬਲ ਹੈ, ਲਾਅ ਦਾ ਆਫਿਸ ਖੋਲ੍ਹਣਾ ਉਹ ਅਵੇਲੇਬਲ ਹੈ, ਅਤੇ ਦੂਸਰਾ ਜਿਹੜਾ ਹੈ ਪਲਾਜ਼ਾ, ਇਹ ਜਿਹੜਾ ਪਲਾਜ਼ਾ ਹੈ ਜੀ ਇਹ 18-19 ਏਕੜ ਦੇ ਵਿੱਚ ਬਣੇਗਾ, ਅਤੇ ਦੂਸਰਾ ਪਲਾਜ਼ਾ ਹੈ ਜਿਹੜਾ ਉਹ ਹੈਰੀਟੇਜ ਰੋਡ ਅਤੇ ਮਿਸਿਸਾਗਾ ਰੋਡ ਦੇ ਬਿਲਕੁਲ ਨਜ਼ਦੀਕ ਬਣੇਗਾ। ਇੱਥੇ ਵੀ ਜਿੱਦਾਂ ਦਾ ਵੀ ਵਪਾਰ ਉਹਨਾਂ ਦੇ ਕਰਨ ਦੇ ਲਈ, ਆਪਣਾ ਬਿਜ਼ਨਸ ਕਰਨ ਦੇ ਲਈ ਯੂਨਿਟ ਹੋਲਡ ਕਰਨਾ, ਸਾਰੇ ਤਰ੍ਹਾਂ ਦੇ ਹਾਲੇ ਸਾਡੇ ਕੋਲ ਅਵੇਲੇਬਲ ਨੇ। ਹਾਲੇ ਮਾਰਕੀਟ ਦੇ ਵਿੱਚ ਹਾਲੇ ਜਿਹੜੀ ਆ ਆਫੀਸ਼ੀਅਲੀ ਲਾਂਚ ਨਹੀਂ ਹੋਏ, ਤੋ ਸਾਡੇ ਕੋਲ ਲੇਆਊਟ ਵਗੈਰਾ ਸਾਰਾ ਕੁਛ ਆ ਗਿਆ, ਰੈਂਡਰਿੰਗ ਆ ਗਈ ਆ। ਜੇ ਕੋਈ ਉੱਥੇ ਬੁੱਕ ਕਰਾਉਣਾ ਚਾਹੇ ਤੇ ਨੰਬਰ ਬਹੁਤ ਈਜ਼ੀ ਆ ਜੀ, 416-881-7070, 416-881-7070 ਤੇ ਕਾਲ ਕਰ ਸਕਦੇ ਆ। ਕਿਸੇ ਤਰ੍ਹਾਂ ਦਾ ਵੀ ਤੁਸੀਂ ਬਿਜ਼ਨਸ ਖੋਲ੍ਹਣ ਲਈ ਆਪਣਾ ਯੂਨਿਟ ਮੁੱਲ ਲੈਣਾ ਚਾਹੁੰਦੇ ਹੋ, 2 ਸਾਲ ਦੇ ਵਿੱਚ ਦੋਨੇ ਪਲਾਜ਼ੇ ਬਣ ਕੇ ਤਿਆਰ ਹੋਣੇ ਨੇ, ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਹਨੂੰ ਹੋਲਡ ਕਰਵਾਉਣਾ, ਉਸ ਤੋਂ ਬਾਅਦ ਜਿਹੜਾ ਹੈਗਾ 2 ਸਾਲ ਤੱਕ ਯਾਨੀ ਕਿ ਕਲੋਜ਼ਿੰਗ ਤੱਕ ਤੁਸੀਂ ਟੋਟਲ 30% ਦੇਣਾ, ਔਰ ਮੌਰਗੇਜ ਦਾ ਪ੍ਰਬੰਧ ਸਾਡੀ ਟੀਮ ਤੁਹਾਨੂੰ ਕਰਕੇ ਦੇਵੇਗੀ। ਨੰਬਰ 416-881-7070। ਤੇ ਜੇਕਰ ਤੁਸੀਂ ਕੋਈ ਕਾਰ ਰਿਪੇਅਰ ਸ਼ਾਪ ਲੱਭ ਰਹੇ ਹੋ ਔਰ ਬ੍ਰੈਂਪਟਨ ਦੇ ਵਧੀਆ ਏਰੀਏ ਦੇ ਵਿੱਚ, ਕਲੀਅਰੈਂਸ ਅਤੇ ਕੈਨੇਡੀ ਦੇ ਬਿਲਕੁਲ ਨਜ਼ਦੀਕ ਕਾਰ ਰਿਪੇਅਰ ਸ਼ਾਪ, ਜਿੰਨੇ ਸਕੇਅਰ ਫੀਟ ਵੀ ਤੁਹਾਨੂੰ ਚਾਹੀਦੀ ਹੈ, 2000 ਸਕੇਅਰ ਫੀਟ, 3000, 2500 ਅਤੇ ਉਦੋਂ ਸਾਡੇ ਕੋਲ ਅਵੇਲੇਬਲ ਹੈ, ਜ਼ੋਨਿੰਗ ਉੱਥੇ ਹੈ, ਸਾਰਾ ਕੁਛ ਹੈ, ਔਰ ਸਿਰਫ ਰੈਂਟ 'ਤੇ ਤੁਸੀਂ ਉਹਨੂੰ ਲੈ ਸਕਦੇ ਹੋ। ਨੰਬਰ ਉਹੀ 416-881-7070, 416-881-7070।
2: ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਪੰਜਾਬ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਕੋਈ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ ਆਏ ਹੋ, ਤੁਸੀਂ RDSP ਜਾਂ ਇਨਵੈਸਟਮੈਂਟ ਆਪਸ਼ਨਸ ਜਾਂ ਸਪਲੀਮੈਂਟਲ ਹੈਲਥ ਟਰੈਵਲ ਇੰਸ਼ੋਰੈਂਸ ਦੇ ਬਾਰੇ ਕਰਨੀ ਹੋਵੇ ਕੋਈ ਵੀ ਗੱਲਬਾਤ, ਤੇ ਤੁਸੀਂ ਜਿਹੜੀ ਹੈ ਜੀ ਪੰਜਾਬ ਇੰਸ਼ੋਰੈਂਸ ਕਾਲ ਕਰ ਸਕਦੇ ਹਾਂ, 416-910-9000 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਅਵਨੀਤ ਜੀ ਉਹਨਾਂ ਦਾ ਮੈਸੇਜ ਮੈਂ ਜ਼ਰੂਰ ਦੇ ਦਵਾਂ, ਦਾ ਮਾਸਟਰ ਬਿਲਡ ਫੈਬ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈ ਵਿਦਇਨ ਦਾ ਕੈਨੇਡਾ, ਸਾਰਾ ਪ੍ਰੋਡਕਟ ਜਿਹੜਾ ਜੀ ਇਹਨਾਂ ਦਾ ਵਿਦਇਨ ਕੈਨੇਡਾ ਹੀ ਜਿਹੜਾ ਜੀ ਬਣਿਆ ਹੋਇਆ ਹੈ, ਔਰ ਤੁਸੀਂ ਘਰਾਂ ਦੇ ਬਾਹਰ ਸ਼ਾਨਦਾਰ ਕਿਚਨਸ ਬਣਵਾਉਣੀਆਂ ਹੋਣ ਜਾਂ ਤੁਸੀਂ ਕੋਈ ਫੈਂਸ ਜਾਂ ਗੇਟ ਦਾ ਕੰਮ ਕਰਾਉਣਾ ਹੋਵੇ ਜਾਂ ਵਿੰਡੋਜ਼ ਜਾਂ ਕਸਟਮ ਐਲੀਵੇਸ਼ਨਸ ਜਾਂ ਬੇਸਮੈਂਟ ਵਿੰਡੋ ਕਵਰਸ ਜਿਹੜੇ ਫਿਕਸਡ ਜਾਂ ਮੂਵੇਬਲ ਕਰਵਾਉਣੇ ਆ, ਤੇ ਤੁਸੀਂ ਦ ਮਾਸਟਰ ਬਿਲਡ ਫੈਬ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਨੰਬਰ 437-955-2220 ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਸਿੰਗਾਪੁਰ ਜਵੈਲਰਸ ਦਾ ਮੈਸੇਜ ਜ਼ਰੂਰ ਸਾਂਝਾ ਕਰਦੀ ਹੈ, ਰੱਖੜੀ ਸਪੈਸ਼ਲ ਤੇ 70% ਆਫ ਇਹਨਾਂ ਨੇ ਡਾਇਮੰਡ ਤੇ ਜਵੈਲਰੀ ਤੇ ਜਿਹੜਾ ਜੀ ਲਾਇਆ ਹੋਇਆ ਆ, ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਅੱਜ ਮੰਡੇ ਆ, ਸੋਮਵਾਰ ਇਹ ਜਿਹੜਾ ਜੀ ਕਲੋਜ਼ ਹੁੰਦੇ, ਟਿਊਜ਼ਡੇ ਤੋਂ ਸੰਡੇ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਜੀ ਏਅਰਪੋਰਟ ਰੋਡ ਤੇ ਇਹ ਓਪਨ ਨੇ। ਇਹਨਾਂ ਦਾ ਨੰਬਰ 905-612-1500 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਆ। ਔਰ ਜਿੱਥੇ ਕਿ ਕੀਆ ਦੇ ਸ਼ੋਰੂਮ ਤੇ ਜਿਹੜਾ ਹੈ ਜੀ ਕਾਫੀ ਭਾਰੀ ਉਹਨਾਂ ਨੇ, ਕਿਉਂਕਿ ਨਵਾਂ ਜਿਹੜਾ ਹੈ ਜੀ ਸ਼ੋਰੂਮ ਖੋਲਿਆ ਹੋਇਆ, ਉਹਨਾਂ ਦੀ ਗ੍ਰੈਂਡ ਓਪਨਿੰਗ ਦੀ ਖੁਸ਼ੀ ਦੇ ਵਿੱਚ ਬਹੁਤ ਸਾਰੇ, ਕਿਉਂਕਿ ਉਹਨਾਂ ਨੇ ਪਹਿਲਾਂ ਹਾਈਬ੍ਰਿਡ ਵੀਕਐਂਡ ਕੀਤਾ ਸੀ, ਫਿਰ ਈਵੀ ਵੀਕਐਂਡ ਸੀਗਾ, ਤੇ ਹੁਣ ਜਿਹੜਾ ਹੈ ਜੀ ਨੈਕਸਟ ਵੀਕਐਂਡ ਮੰਥ ਐਂਡ ਵੀਕਐਂਡ ਆ, ਜਿਹਦੇ ਵਿੱਚ ਕਿ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਜੀ ਨਵੀਆਂ EV9 ਤੇ EV6 ਦੇ ਨਾਲ ਦੀ ਨਾਲ ਜਿਹੜੀਆਂ ਜੀ ਹੋਰ ਵੀ ਗੱਡੀਆਂ ਉਹਨਾਂ ਨੇ ਬਹੁਤ ਸਪੈਸ਼ਲ ਆਫਰਸ ਤੇ ਲਾਈਆਂ ਹੋਈਆਂ, ਤੇ ਬਿਲਕੁਲ ਜੀ ਪਹੁੰਚ ਸਕਦੇ ਆ ਕੀਆ 427 QEW ਜਾਂ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। 647-461-5001 ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ। ਔਰ ਸੁਖੀ ਜੀ ਕੋਈ ਹੋਰ ਮੈਸੇਜ
3: ਜੀ? ਬਿਲਕੁਲ, ਇੱਕ ਤਾਂ ਪ੍ਰੋਪਰਟੀਆਂ ਦੀ ਤੁਹਾਡੇ ਨਾਲ ਜਾਣਕਾਰੀ, ਇਸ ਤੋਂ ਇਲਾਵਾ ਵੀ ਸਾਡੇ ਕੋਲ ਹੋਰ ਕੁਛ ਪ੍ਰੋਪਰਟੀਆਂ ਵੀ ਨੇ ਜਿਹਨਾਂ ਦੇ ਵਿੱਚੋਂ ਇਨਕਮ ਆ ਰਹੀ ਹੈਗੀ ਆ, ਆਲਰੇਡੀ ਰੈਂਟ ਦੇ ਉੱਤੇ ਚੜੀਆਂ ਹੋਈਆਂ ਨੇ, ਔਰ

0: ਉਹ ਵੀ ਉਹਦੀ ਜਾਣਕਾਰੀ ਵੀ ਲੈਣੀ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਨੰਬਰ 416-881-7070 ਤੇ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 9057990999। 1:42 ਤੇ ਕੁਝ ਸੈਕਿੰਡ ਹੋਏ ਨੇ ਔਰ ਤੁਹਾਡੇ ਨਾਲ ਵੀ ਕੁਝ ਗੱਲਾਂ ਬਾਤਾਂ ਕਰਦੇ ਹਾਂ ਕਿ ਜਿਹੜਾ ਹੁਣ ਕਿਰਨ ਜੀ ਇੱਕ ਬੜਾ ਵਿਸ਼ਾ ਚੱਲ ਰਿਹਾ ਹੈਗਾ ਫਰਾਈਡੇ ਤੋਂ ਹੀ ਜਿਹੜਾ ਕੈਨੇਡਾ ਅਮਰੀਕਾ ਦੇ ਸੰਬੰਧਾਂ ਬਾਰੇ।
1: ਬਿਲਕੁਲ ਜੀ।
0: ਸੋ ਸਾਡੇ ਲਿਸਨਰ ਜੇ ਉਹਦੇ 'ਚ ਯੋਗਦਾਨ ਪਾਉਣਾ ਚਾਹੁਣ ਕਿ ਸਾਨੂੰ ਅਮਰੀਕਾ ਦੀਆਂ ਸ਼ਰਤਾਂ ਮੰਨਣੀਆਂ ਚਾਹੀਦੀਆਂ ਜਾਂ ਨਹੀਂ, ਕਿ ਸਾਡੀ ਗੌਰਮੈਂਟ ਸਹੀ ਕਰ ਰਹੀ ਹੈ ਨਾ ਕਰਕੇ ਜਾਂ ਗਲਤੀ ਕਰ ਰਹੀ ਹੈ, ਕਿਉਂਕਿ ਆਲਰੇਡੀ ਜਿਹੜਾ ਕੈਨੇਡਾ ਹੈਗਾ ਉਹ ਕਾਫੀ ਰਿਸੈਸ਼ਨ ਦੇ ਵਿੱਚ ਹੈ, ਕਿ ਜੇ ਆਪਾਂ ਇੱਦਾਂ ਰਵਾਂਗੇ ਜਾਂ ਬਿਜ਼ਨਸ ਵਪਾਰ ਚੱਲੇ ਫਿਊਚਰ ਕੀ ਹੋਵੇਗਾ। 9057990999 ਤੇ ਤੁਸੀਂ ਕਾਲ ਕਰੋ, ਆਪਣੇ ਵਿਚਾਰ ਦਿਓ, ਹੋ ਸਕਦਾ ਤੁਹਾਡੇ ਵਿਚਾਰ ਜਿਹੜੇ ਨੇ ਕਿਸੇ ਨਾ ਕਿਸੇ ਸਰਕਾਰੀ ਅਦਾਰੇ ਦੇ ਕੰਨਾਂ 'ਚ ਪੈਣਗੇ ਤੇ ਉਹਨਾਂ ਨੂੰ ਲੱਗੂਗਾ ਕਿ ਪਬਲਿਕ ਕੀ ਚਾਹੁੰਦੀ ਹੈ।
1: ਬਿਲਕੁਲ ਜੀ। ਔਰ ਸੁਖੀ ਜੀ, ਲੇਟੈਸਟ ਸਟੇਟਮੈਂਟ ਦੇ ਵਿੱਚ ਟਰੰਪ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਕੈਨੇਡਾ ਦੀ ਲੋੜ ਨਹੀਂ ਹੈਗੀ, ਦੇ ਨੀਡ ਅਸ, ਵੀ ਡੋਨਟ ਨੀਡ ਕੈਨੇਡਾ, ਉਹਨਾਂ ਨੇ ਕਿਹਾ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ 50% ਜਿਹੜਾ ਜੀ ਟੈਰਿਫ ਲਾਉਣ ਦਾ ਉਹਨਾਂ ਨੇ ਗੱਡੀਆਂ ਟਰੱਕਾਂ ਤੇ ਕਿਹਾ, ਉਹ ਕਹਿੰਦੇ ਕਿ ਮੈਂ ਇਹਦੇ ਤੋਂ ਪਿੱਛੇ ਨਹੀਂ ਹਟਣਾ ਹੈਗਾ। ਤੇ ਜਿਹੜੇ ਤੇ ਉਹ ਕਹਿ ਰਹੇ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਡੀਲ ਸਾਡੇ ਕਿਸੇ ਵੀ ਤਰੀਕੇ ਨਾਲ ਜਿਹੜਾ ਜੀ ਬੈਨੀਫਿਟ ਦੇ ਵਿੱਚ ਆਊਗੀ। ਤੇ ਉਹਨਾਂ ਨੇ ਜਿਹੜਾ ਜੀ ਇਸ ਡੀਲ ਤੋਂ ਸਾਫ਼ ਮਨਾ ਕਰਤਾ। ਹੁਣ ਲੇਟੈਸਟ ਇੱਕ ਇੰਟਰਵਿਊ ਦੇ ਵਿੱਚ ਸਾਡੇ ਡੱਗ ਫੂਡ ਸਾਹਿਬ ਨੇ, ਉਹਨਾਂ ਨੇ ਵੀ ਕੁਛ ਜਿਹੜੇ ਜੀ ਇੱਦਾਂ ਦੇ ਸ਼ਬਦ ਕਹੇ ਜਿਹੜੇ ਅਸੀਂ ਔਨ ਏਅਰ ਨਹੀਂ ਕਹਿ ਸਕਦੇ, ਬਟ ਉਹ ਕਹਿੰਦੇ ਕਿ ਸਾਨੂੰ ਉਹਨਾਂ ਦੀ ਜਿਹੜੀ ਜੀ ਲੋੜ ਨਹੀਂ ਹੈਗੀ। ਸੋ ਬਿਲਕੁਲ, ਸਾਡੇ ਲਿਸਨਰਸ ਵੀ ਸਾਡੇ ਨਾਲ ਜਿਹੜੇ ਜੀ ਇਹ ਵਿਚਾਰ ਸਾਂਝੇ ਕਰ ਸਕਦੇ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਅਸੀਂ ਸਹੀ ਕਰ ਰਹੇ ਸਾਡੀ ਸਰਕਾਰਾਂ, ਜਾਂ ਮੰਨ ਲੈਣੀ ਚਾਹੀਦੀ ਹੈ, ਨਹੀਂ ਮੰਨਣੀ ਚਾਹੀਦੀ। 9057990999 ਤੇ ਜਿਹੜੀ ਅੱਜ ਗੱਲਬਾਤ ਹੋ ਸਕਦੀ ਹੈ।

0: ਜੰਕਸ਼ਨ ਤੇ।
1: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵੇਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM। ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474294040। ਟਿੱਕਾ ਜੰਕਸ਼ਨ ਬ੍ਰੈਂਪਟਨ।
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
4: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚੱਲ ਕੇ ਰਹੇ ਆਪਰ
3: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
7: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
8: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500-416-817-6500।
9: एक लाइफ है जिसे लव है,
10: ये कहते मुझसे सब है,
11: अरे एक घर है जिसका ड्रीम है।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: Intezaar hun khatam hoya. Remax Gold Realty ਦੇ ਗੌਡੀ ਖਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
4: ਜੁਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
3: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
4: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot, ਸਵਾਦ ਦੀ ਚੌਪ, ਟੌਪਿੰਗਸ ਨਾਨਸਟਾਪ।
5: ਜੀ ਦੋਸਤੋ, ਇੱਕ ਵਾਰੀ ਵਾਰ ਤੁਹਾਨੂੰ ਦੂਰ ਦੇ ਵਿੱਚ 5:30 AM ਦੇ ਉੱਤੇ ਤੁਸੀਂ ਜੁੜੇ ਹੋਏ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। 1:51 ਤੇ ਕੁਝ ਸੈਕਿੰਡ ਹੋ ਗਏ ਨੇ। ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਬੁੱਢਵਾਈਨ ਬੈਂਕ ਹੋਟਲ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ। ਨੰਬਰ 4167430003 ਹੈ, ਨਾਲ ਦੀ ਨਾਲ ਮੋਨਾ ਮਹਿੰਗੀ ਜੀ, ਨੰਬਰ ਹੈ 4165091509, ਸਿੰਗਾਪੁਰ ਜੂਲਰ 9056121500 ਤੇ ਕਟਾਰੀਆ ਟੂਰ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਦੇ ਲਈ ਕਟਾਰੀਆ ਟੂਰ ਐਂਡ ਟਰੈਵਲ 9056781200 ਤੇ ਗੱਲਬਾਤ ਕਰ ਸਕਦੇ ਹੋ। ਵਧੀਆ ਮਾਹੌਲ ਦੇ ਵਿੱਚ ਤੇ ਵਧੀਆ ਫੂਡ ਖਾਣਾ ਚਾਹੁੰਦੇ ਹੋ ਤੇ ਟਿੱਕਾ ਜੰਕਸ਼ਨ 6474294040 ਤੇ ਗੱਲਬਾਤ ਹੋ ਸਕਦੀ ਹੈ। ਤੇ ਨਾਲ ਜਿਹੜੀ ਸਾਡੀ ਰੀਅਲ ਸਟੇਟ ਦੀ ਟੀਮ ਰੀਮੈਕਸ ਗੋਲਡ ਦੀ ਟੀਮ, ਨੰਬਰ ਹੈ 4168817070। ਤੁਹਾਨੂੰ ਦੱਸ ਕੇ ਪਹਿਲਾਂ ਵੀ ਗਏ ਸੀ, ਦੁਬਾਰਾ ਫਿਰ ਰਿਪੀਟ ਕਰਦਾ ਕਿਉਂਕਿ ਫਿਰ ਧੜਾਧੜ ਜਿਹੜੇ ਯੂਨਿਟ ਨੇ ਉਹ ਹੋਲਡ ਹੋ ਜਾਂਦੇ ਨੇ, ਤੁਸੀਂ ਫਿਰ ਕਿਸੇ ਬਿਜ਼ਨਸ ਲਈ ਐਕਸਕਲੂਸਿਵ ਲੱਭੋਗੇ ਤੇ ਫਿਰ ਸਾਡੇ ਲਈ ਵੀ ਬੜਾ ਔਖਾ ਹੈ। ਅਗਰ ਕਿਸੇ ਤਰ੍ਹਾਂ ਦੇ ਵੀ ਵਪਾਰ ਲਈ, ਮੈਂ ਦੁਬਾਰਾ ਫਿਰ ਦੱਸਦਾ, ਕੋਈ ਯੂਨਿਟ ਹੋਲਡ ਕਰਵਾਉਣਾ ਚਾਹੁੰਦੇ ਹੋ ਜਿਹੜਾ ਕਿ ਪਲਾਜ਼ਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ, ਇਹ ਇੱਕ ਪਲਾਜ਼ਾ ਬਣਨ ਜਾ ਰਿਹਾ ਜੀ ਹਾਈਵੇ 10 ਤੇ 410 ਦੇ ਬਿਲਕੁਲ ਨਜ਼ਦੀਕ, ਜਿੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਆਫਿਸ ਯੂਨਿਟ ਚਾਹੀਦਾ ਜਾਂ ਕੋਈ ਮੈਡੀਕਲ ਯੂਨਿਟ ਚਾਹੀਦਾ, ਕੋਈ ਗਰੋਸਰੀ ਸਟੋਰ ਚਾਹੀਦਾ ਜਾਂ ਕਿਸੇ ਜੂਲਰੀ ਸਟੋਰ ਲਈ ਯੂਨਿਟ ਚਾਹੀਦਾ, ਤੇ ਤੁਸੀਂ ਨੰਬਰ 4168817070 ਤੇ ਹੋਲਡ ਕਰਵਾ ਲਓ। ਔਰ ਦੂਸਰਾ ਪਲਾਜ਼ਾ ਜਿਹੜਾ ਹੈ ਉਹ ਬਣ ਜਾ ਰਿਹਾ ਜੀ ਹੈਰੀਟੇਜ ਰੋਡ ਅਤੇ ਮਿਸਿਸਾਗਾ ਰੋਡ ਦੇ ਉੱਤੇ। ਇਹ ਵੀ ਬਹੁਤ ਜ਼ਿਆਦਾ ਗਰੋਇੰਗ ਏਰੀਆ ਰਾਈਟ ਨਾਓ, ਔਰ ਤੁਸੀਂ ਕਹਿੰਦੇ ਨਹੀਂ ਕਿਤੇ ਗਏ ਹੋਵੋਗੇ ਕਿ ਉੱਥੇ ਨਾਲ ਹੀ ਆਊਟਲੈਟ ਮਾਲ ਹੈ ਬੜਾ ਵੱਡਾ, ਔਰ ਇਹਦੇ ਨਾਲ ਨਾਲ ਐਮਾਜੋਨ ਦਾ ਬਹੁਤ ਵੱਡਾ ਜਿਹੜਾ ਵੇਅਰ ਹਾਊਸ ਹੈ, ਔਰ ਨਾਲ ਹੀ 401 ਉੱਥੇ ਨਾਲ ਪੈ ਜਾਂਦਾ ਹਾਈਵੇ। ਸੋ ਬਹੁਤ ਵਧੀਆ ਲੋਕੇਸ਼ਨ ਹੈ ਹੈਰੀਟੇਜ ਅਤੇ ਮਿਸਾਗਾ, ਇੱਥੇ ਵੀ ਇੱਕ ਪਲਾਜ਼ਾ ਬਣ ਜਾ ਰਿਹਾ ਹੈਗਾ। ਸੁਨਹਿਰੀ ਮੌਕਾ ਤੁਹਾਡੇ ਲਈ ਇਹ ਹੈ ਕਿ ਇਹ ਬਣਨ ਦੇ ਵਿੱਚ ਸਮਾਂ ਲੱਗੇਗਾ 2 ਸਾਲ, ਬਸ ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਯੂਨਿਟ ਨੂੰ ਹੋਲਡ ਕਰਵਾਉਣਾ, ਤੇ ਜਿਹੜਾ ਵੀ ਵਪਾਰ ਤੁਸੀਂ ਉੱਥੇ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ। ਨੰਬਰ ਹੈ 4168817070। ਤੇ ਦੂਸਰਾ ਬ੍ਰੈਂਪਟਨ ਦੇ ਕੈਨੇਡੀ ਤੇ ਕਲੀਅਰੈਂਸ ਦੇ ਬਿਲਕੁਲ ਨਜ਼ਦੀਕ ਇੱਕ ਮਕੈਨਿਕ ਸ਼ਾਪ, ਅਗਰ ਤੁਸੀਂ ਕਾਰ ਰਿਪੇਅਰ ਸ਼ਾਪ ਕਰਨੀ ਚਾਹੁੰਦੇ ਹੋ, ਭਾਵੇਂ 2000 ਸਕੇਅਰ ਫੀਟ ਦੀ ਜਾਂ 2500 ਸਕੇਅਰ ਫੀਟ, 3000 ਸਕੇਅਰ ਫੀਟ, ਤੇ ਤੁਹਾਨੂੰ ਮਿਲ ਸਕਦੀ ਹੈ। ਬਹੁਤ ਵਧੀਆ ਉਹ ਇੰਟਰਸੈਕਸ਼ਨ ਹੈ, ਉੱਧਰ ਕਾਫੀ ਆਟੋ ਰਿਪੇਅਰ ਦੀਆਂ ਸ਼ਾਪਸ ਹੈਗੀਆਂ ਨੇ, ਤੇ ਅਗਰ ਤੁਸੀਂ ਉਸ ਇਲਾਕੇ 'ਚ ਲੱਭ ਰਹੇ ਹੋ ਰੈਂਟ ਲਈ, ਨੰਬਰ ਉਹੀ ਹੈ 4168817070 ਦੇ ਉੱਤੇ। ਔਰ ਜਿੱਥੇ ਕਿਰਨ ਜੀ ਬਾਕੀ ਸਾਰੇ ਸਟੋਰਾਂ ਦੇ ਉੱਤੇ ਰੱਖੜੀ ਸਪੈਸ਼ਲ ਚੱਲ ਰਹੀ ਹੈ, ਸੇਲ ਚੱਲ ਰਹੀ ਹੈ, ਤੇ ਵਤਨੋਂ ਦੂਰ ਵੱਲੋਂ ਵੀ ਸਪੈਸ਼ਲ ਪੈਕੇਜ ਨੇ, ਅਗਰ ਕਿਸੇ ਨੇ ਵੀ ਆਪਣਾ ਵਪਾਰ ਪ੍ਰਮੋਟ ਕਰਨ ਦੇ ਲਈ ਸਾਡੀਆਂ ਸੇਵਾਵਾਂ ਲੈਣੀਆਂ 5:30 ਨੂੰ, ਤੁਹਾਨੂੰ ਪਤਾ ਕਿ ਕਿੱਥੋਂ ਤੱਕ ਸੁਣਿਆ ਜਾਂਦਾ, ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 9057990999, 905-799-0999 ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਅਸੀਂ ਤੁਹਾਡੇ ਬਿਜ਼ਨਸ ਨੂੰ ਜਿਹੜਾ ਉਹ ਪ੍ਰਮੋਟ ਕਰਕੇ ਖੁਸ਼ੀ ਵੀ ਮਾਣਾਂਗੇ ਔਰ ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਵੀ ਕਰਵਾਵਾਂਗੇ।
6: ਬਿਲਕੁਲ ਜੀ, ਬਿਲਕੁਲ। ਔਰ ਇੱਕ ਵਾਰੀ ਫਿਰ ਨੰਬਰ ਜ਼ਰੂਰ ਦੇ ਦਿੰਦੇ, 905-799-0999 999 ਤੇ ਤੁਸੀਂ ਸਾਨੂੰ ਜਿਹੜਾ ਜੀ ਕਾਲ ਕਰ ਸਕਦੇ ਆ। ਰੇਡੀਓ ਸੰਬੰਧੀ ਤੁਸੀਂ ਕੋਈ ਜਿਹੜਾ ਜੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਹੋਵੇ, ਚਾਹੇ ਸਾਡੇ ਨਾਲ ਕੋਈ ਵੀ ਤੁਸੀਂ ਜਿਹੜਾ ਜੀ ਰੇਡੀਓ ਰਿਲੇਟਡ ਕੋਈ ਫੀਡਬੈਕ ਜਾਂ ਕੋਈ ਟੋਪਿਕ ਤੇ ਜਿਹੜੀ ਹੈ ਜੀ ਗੱਲਬਾਤ ਕਰਨੀ ਹੋਵੇ। ਔਰ ਮੁਕੇਸ਼ ਚੌਹਾਨ ਜੀ ਉਹਨਾਂ ਦਾ ਮੈਸੇਜ ਜ਼ਰੂਰ ਸਾਂਝਾ ਕਰਦੀ ਹੈ ਸਾਡੇ ਕਿਸੇ ਵੀ ਭੈਣ ਭਰਾ ਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਭਾਵੇਂ ਤੁਸੀਂ ਪਹਿਲੀ ਵਾਰੀ ਮੋਰਗੇਜ ਲੈ ਰਹੇ ਹਾਂ, ਤੁਸੀਂ ਜਿਹੜਾ ਜੀ ਕ੍ਰੈਡਿਟ ਕਾਰਡ ਦੇ ਕਰਜ਼ਿਆਂ ਦੇ ਨਾਲ ਸਟਰਗਲ ਕਰ ਰਹੇ ਹਾਂ, ਜਾਂ ਤੁਸੀਂ ਸੈਕਿੰਡ ਮੋਰਗੇਜ ਲੈਣੀ ਹੈ, ਜਾਂ ਤੁਹਾਨੂੰ 85% ਲੋਨ ਟੂ ਵੈਲਿਊ ਚਾਹੀਦੀ ਹੈਗੀ ਆ, ਤੇ ਬਿਲਕੁਲ ਜੀ ਤੁਸੀਂ ਮੁਕੇਸ਼ ਚੌਹਾਨ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਮੰਥਲੀ ਮੋਰਗੇਜ ਪੇਮੈਂਟ ਮਿਸ ਆਊਟ ਹੋ ਚੁੱਕੀ ਆ, ਸੋ ਫਿਕਰ ਕਰਨ ਦੀ ਕੋਈ ਵੀ ਜਿਹੜੀ ਜੀ ਲੋੜ ਨਹੀਂ ਹੈਗੀ। ਇੱਕ ਵਾਰੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਪੂਰੀ ਪ੍ਰੋਪਰਲੀ ਆਪਣੀ ਸਿਚੁਏਸ਼ਨ ਸਮਝਾ ਸਕਦੇ ਹਾਂ। 6475127000 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। 6475127000 ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹਾਂ। ਇੱਕ ਵਾਰੀ ਫਿਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦਾ ਮੈਸੇਜ ਸਾਂਝਾ ਕਰਦੇ ਹੋਏ ਮੈਂ ਦੱਸ ਦਵਾਂ, ਸਾਡੇ ਕਿਸੇ ਵੀ ਭੈਣ ਭਰਾ ਨੇ PSW ਦਾ ਕੋਰਸ ਕਰਨਾ ਹੋਵੇ, ਇਹਦੇ ਵਿੱਚ ਕੋਈ ਵੀ ਏਜ ਕ੍ਰਾਈਟੇਰੀਆ ਨਹੀਂ ਹੈਗਾ ਆ, ਕੋਈ ਤੁਸੀਂ ਅਰਲੀ ਚਾਈਲਡਹੁੱਡ ਅਸਿਸਟੈਂਟ ਦਾ ਪ੍ਰੋਗਰਾਮ ਕਰਨਾ, ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਆ, ਜਾਂ ਕੋਈ ਅਕਾਊਂਟਿੰਗ ਰਿਲੇਟਿਡ ਟੈਕਸ ਜਾਂ ਪੇਰੋਲ ਰਿਲੇਟਿਡ ਕੋਰਸਿਸ ਕਰਨੇ ਆ, ਤੇ ਦੱਸ ਦਈਏ ਕਿ ਬਹੁਤ ਸ਼ਾਰਟ ਟਰਮ ਇਹ ਕੋਰਸਿਸ ਹੈਗੇ ਆ, ਤੁਸੀਂ ਆਪਣੇ ਸਕੈਜੂਲ ਦੇ ਹਿਸਾਬ ਨਾਲ ਕੋਰਸਿਸ ਲੈ ਸਕਦੇ ਆ। 24 ਤੋਂ ਸਿਰਫ ਔਰ ਸਿਰਫ 25 ਵੀਕ ਦੇ ਇਹ ਕੋਰਸਿਸ ਆ। ਗੱਲਬਾਤ ਕਰਨ ਲਈ ਨੰਬਰ 6474991009 ਤੇ ਇਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਕੁਇਕ ਫਿਕਸ ਮਾਸਟਰ ਵਾਲਿਆਂ ਦਾ ਮੈਸੇਜ ਦੇ ਦਈਏ, ਕਿਸੇ ਵੀ ਤਰੀਕੇ ਤੇ ਤੁਸੀਂ ਘਰ ਦੇ ਵਿੱਚ ਕੋਈ ਇੰਸਟਾਲੇਸ਼ਨ ਕਰਾਉਣੀ ਆ, ਕੋਈ ਰਿਪੇਅਰ ਸਰਵਿਸਿਸ ਕਰਾਉਣੀ ਆ, ਫਰੀਜ਼ਰ, ਡਿਸ਼ਵਾਸ਼ਰ, ਡਰਾਇਰ, ਕਿਸੇ ਵੀ ਤਰੀਕੇ ਦੀਆਂ ਸਰਵਿਸਿਸ ਤੇ ਤੁਸੀਂ ਜਿਹੜਾ ਜੀ ਔਨ ਕਾਲ ਇਹਨਾਂ ਨੂੰ ਬੁਲਾ ਸਕਦੇ ਆ। ਕੁਇਕ ਫਿਕਸ ਮਾਸਟਰ ਨੰਬਰ 9052262425 9052262425 ਤੇ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਪੀਜ਼ਾ ਡਿਪੂ ਵਧੀਆ ਸਵਾਦ ਲਾ ਤੁਸੀਂ ਪੀਜ਼ਾ ਖਾਣਾ ਚਾਹੁੰਦੇ ਆ, ਤੁਸੀਂ ਆਪਣੀ ਨੇੜਲੀ ਲੋਕੇਸ਼ਨ ਤੇ ਜਿਹੜਾ ਆ ਜੀ ਪੀਜ਼ਾ ਡਿਪੂ ਪਾ ਕੇ ਖਾ ਸਕਦੇ ਆ। ਔਰ ਇਹਨਾਂ ਦੇ ਬਹੁਤ ਡਿਫਰੈਂਟ ਡਿਫਰੈਂਟ ਟੋਪਿੰਗਸ ਦੇ ਪੀਜ਼ਾ ਹੁੰਦੇ, ਇੱਕ ਜ਼ਰੂਰ ਤੁਸੀਂ ਮਸਟ ਟਰਾਈ ਪੀਜ਼ਾ ਇਹਨਾਂ ਦਾ ਹੈਗਾ, ਮੈਂਗੋ ਟੋਪਿੰਗ ਵਾਲਾ ਪੀਜ਼ਾ। ਔਰ ਤੁਸੀਂ ਜ਼ਰੂਰ ਦੱਸਿਓ ਕਿ ਅਸੀਂ ਵਤਨੋਂ ਦੂਰ ਜਿਹੜਾ ਹੈ ਜੀ ਰੇਡੀਓ ਸੁਣ ਕੇ ਅਸੀਂ ਤੁਹਾਨੂੰ ਜਿਹੜਾ ਹੈ ਜੀ ਕੁਛ ਨਾ ਕੁਛ ਜਿਹੜਾ ਹੈ ਜੀ ਭਾਵੇਂ ਕੋਈ ਡਰਿੰਕ ਜਾਂ ਕੁਛ ਵੀ ਜਿਹੜਾ ਜੀ ਜ਼ਰੂਰ ਇਹ ਫ੍ਰੀ ਦੇਣਗੇ। ਔਰ ਕੀਆ 427 ਬਿਲਕੁਲ ਜੀ ਹਾਈਬ੍ਰਿਡ ਗੱਡੀਆਂ, ਅਤੇ ਨਾਲ ਦੀ ਨਾਲ EV9 ਬਹੁਤ ਸਾਰੇ ਜਿਹੜੇ ਜੀ ਇਸ ਵੀਕਐਂਡ 'ਤੇ ਵੀ ਜਿਹੜਾ ਅਗਲਾ ਵੀਕਐਂਡ ਆਉਣਾ ਹੈ ਜੀ ਉਹਦੇ 'ਤੇ ਔਫ ਲੱਗਣਾ ਹੈ। ਸੋ ਫਟਾਫਟ ਤੁਸੀਂ ਆਪਣਾ ਜਿਹੜਾ ਜੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਜਾਂ ਤੁਸੀਂ ਲੀਜ਼ ਕਰਨੀ ਆ ਜਾਂ ਤੁਸੀਂ ਪਰਚੇਸ ਕਰਨੀ ਆ ਹੋਲਡ ਕਰਾ ਸਕਦੇ ਆ 6474615001 ਤੇ। ਸੋ ਸੁਖੀ ਜੀ
5: ਆਲਮੋਸਟ ਸਮਾਂ ਸਮਾਪਤੀ ਵੱਲ ਨੂੰ, ਔਰ ਨਾਲ ਦੀ ਨਾਲ ਇੱਕ ਹੋਰ ਗੱਲ ਆਪਾਂ ਸਾਂਝੀ ਕਰਦੇ, ਕਮਿਊਨਿਟੀ ਨਿਊਜ਼ ਹੈ ਉਹ ਹੈ ਕਿ ਅਗਰ ਕੋਈ ਵੀ ਬੱਚਾ ਜਾਂ ਤੁਸੀਂ ਖੁਦ ਭਾਵੇਂ ਉਹ ਤੁਸੀਂ 50 ਸਾਲ ਦੇ, ਭਾਵੇਂ 30 ਸਾਲ ਦੇ, ਭਾਵੇਂ ਤੁਸੀਂ 60 ਸਾਲ ਦੇ, ਤੇ ਭਾਵੇਂ ਤੁਹਾਡਾ ਬੱਚਾ ਹੈ 5 ਸਾਲ ਦਾ, 7 ਸਾਲ ਦਾ, 20 ਸਾਲ ਦਾ, ਔਰ ਬ੍ਰੈਂਪਟਨ ਟਰੈਕ ਐਂਡ ਫੀਲਡ ਜਿਹੜੀ ਕਿ ਚਿੰਗਿਊਜ਼ੀ ਪਾਰਕ ਦੇ ਵਿੱਚ ਇੱਕ ਕਲੱਬ ਹੈ ਔਰ ਬੜੇ ਲੰਬੇ ਅਰਸੇ ਤੋਂ ਪਿਛਲੇ 50 ਸਾਲ ਤੋਂ ਇਹ ਕਲੱਬ ਚੱਲਦੀ ਹੈ, ਮਲਟੀਕਲਚਰ ਕਲੱਬ ਹੈ ਅਥਲੈਟਿਕ ਦੀ, ਉਹਦੇ 'ਚ ਆਪਣੇ ਭਾਈਚਾਰੇ ਨੂੰ ਮੈਂ ਬੇਨਤੀ ਕਰਾਂਗਾ ਕਿ ਜ਼ਰੂਰ ਉਹਦੇ ਵਿੱਚ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਵਾਓ। ਫ੍ਰੀ ਟ੍ਰੇਨਿੰਗ ਤੁਹਾਨੂੰ ਦਿੱਤੀ ਜਾਂਦੀ ਹੈ ਰੋਜ਼ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਚਿੰਗਿਊਜ਼ੀ ਪਾਰਕ ਦੇ ਵਿੱਚ ਆਓ, ਬੜਾ ਅੱਛਾ ਮਾਹੌਲ ਹੁੰਦਾ। ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਡੇ ਨਾਲ ਗੱਲ ਕਰ ਲੈਣੀ 9057990999 ਦੇ ਉੱਤੇ, 9057990999 ਦੇ ਉੱਤੇ ਗੱਲ ਕਰ ਸਕਦੇ ਹੋ। ਔਰ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸ ਦਈਏ, ਰੀਅਲ ਸਟੇਟ ਦਾ ਜੋ ਮੈਂ ਦੱਸ ਕੇ ਗਿਆ ਕਿ 2 ਵੱਡੇ ਪਲਾਜ਼ੇ ਬਣ ਜਾ ਰਹੇ ਨੇ, ਇੱਕ ਮਿਸਾਗਾ ਦੇ ਵਿੱਚ ਹੈਰੀਟੇਜ ਰੋਡ ਤੇ ਮਿਸਾਗਾ ਰੋਡ ਦੇ ਉੱਤੇ, ਤੇ ਦੂਜਾ ਬ੍ਰੈਂਪਟਨ ਤੇ ਕੈਲਡਨ ਦਾ ਕਾਰਨਰ ਹੈ, ਹਾਈਵੇ 410 ਅਤੇ ਹਾਈਵੇ 10 ਦੇ ਕਾਰਨਰ ਦੇ ਉੱਤੇ। ਦੋਨੇ ਪਲਾਜ਼ਿਆਂ ਨੂੰ 2 ਸਾਲ ਲੱਗ ਜਾਣੇ ਆ। ਦੋਨਾਂ 'ਚ ਆਪਣਾ ਯੂਨਿਟ ਬੁੱਕ ਕਰਾਉਣ ਲਈ ਨੰਬਰ 416-8810-7070 4168187070 ਤੇ ਕਾਲ ਕਰ ਸਕਦੇ ਹੋ, ਤੇ ਸਾਡੇ ਨਾਲ ਕੋਈ ਗੱਲ ਹੋਰ ਕਰਨੀ ਆ, ਕੋਈ ਰੇਡੀਓ ਸੰਬੰਧੀ, ਕੋਈ ਐਡਵਰਟਾਈਜ਼ਮੈਂਟ ਸੰਬੰਧੀ, ਜਾਂ ਕੋਈ ਆਸ ਪਾਸ ਦੀ ਖਬਰ, ਜਾਂ ਕਿਸੇ ਵਪਾਰੀ ਸੱਜਣ ਦਾ ਨੰਬਰ ਲੈਣਾ 9057990999 ਤੇ ਕਰ ਸਕਦੇ ਹੋ। ਚਲੀਏ ਫਿਰ ਕਰਨ
6: ਜੀ, ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ, ਔਰ ਕੱਲ ਨੂੰ ਮਿਲਦੇ ਹਾਂ ਜੀ। ਬਹੁਤ ਬਹੁਤ ਥੈਂਕ ਯੂ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਖੱਟੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
1: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
2: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
0: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
3: ਵਿੱਚ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
4: ਜੀ ਹਾਂ ਚਾਂਦੀ ਕੇ ਫੈਂਸੀ ਸੈਟ ਚਾਂਦੀ ਕੀ
5: ਇੱਥੇ ਬਸ ਨਹੀਂ ਜੈਂਟਸ ਲਈ ਚਾਂਦੀ ਦੇ ਕੜੇ ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ
4: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣ ਕੇ ਲਈ ਵਨ ਐਂਡ ਓਨਲੀ ਸਿਲਵਰ ਹਟ
5: ਹੋਰ ਐਂਡ ਅਵਲੇਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ
4: 6473393521
5: 6473935 4525 ਅਵਲੇਜ਼ਰ ਰੋਡ ਬ੍ਰੈਂਪਟਨ ਸਿਲਵਰ ਹਟ
6: ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ ਇਸ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਵੇਗਾ ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਊਗੀ ਪੰਜਾਬ ਦੀ ਧਰਤੀ ਤੋਂ ਸੁਵਰਨ ਸਿੰਘ ਟਹਿਣਾ ਜੀ ਪੰਜਾਬ ਦੀਆਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਵੀ ਪੇਸ਼ ਹੋਣਗੇ ਅੱਜ ਦਾ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਜੁਨੀ ਗਲੋਬਲ ਤੋਂ ਲਾਈਵ ਔਨ ਲੋਕੇਸ਼ਨ ਕੀਤਾ ਜਾ ਰਿਹਾ ਹੈਗਾ ਅਤੇ ਰਾਜਵੀਰ ਬੋਪਾ ਰਾਏ ਲਾਈਵ ਔਨ ਲੋਕੇਸ਼ਨ ਪਹੁੰਚ ਚੁੱਕੇ ਨੇ ਉਹਨਾਂ ਨੂੰ ਵੀ ਆਪਾਂ ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂਗੇ ਅਤੇ ਜੁਨੀ ਗਲੋਬਲ ਦੇ ਉੱਪਰ ਕੀ ਨਵਾਂ ਚੱਲ ਰਿਹਾ ਹੈਗਾ ਕੀ ਪੰਜਾਬ ਗੌਰਮੈਂਟ ਦੀ ਗ੍ਰਾਂਟ ਦੇ ਸੰਬੰਧੀ ਕੀ ਅਪਡੇਟ ਨਵੀਂ ਆਈ ਹੈਗੀ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਇਸ ਪ੍ਰੋਗਰਾਮ ਦੇ ਆਗਾਜ਼ ਕਰਦੇ ਇੱਕ ਮਿੱਠੇ ਜਿਹੇ ਗੀਤ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਇਸ ਮਹੀਨੇ 30 ਅਗਸਤ ਨੂੰ ਐਮੀ ਵਿਰਕ ਦਾ ਟੋਰਾਂਟੋ ਦੀ ਧਰਤੀ ਦੇ ਉੱਪਰ ਬਹੁਤ ਹੀ ਵਧੀਆ ਸ਼ੋਅ ਹੋ ਰਿਹਾ ਹੈਗਾ ਜਿਹਦੀਆਂ ਟਿਕਟਾਂ ਤੁਸੀਂ ਮਾਸਟਰ ਟਿਕਟ ਮਾਸਟਰ .com ਤੋਂ ਖਰੀਦ ਸਕਦੇ ਹੋਗੇ ਬਹੁਤ ਹੀ ਵਧੀਆ ਅਤੇ ਲਾਜਵਾਬ ਸ਼ੋਅ ਹੋਏਗਾ ਉਹਦੇ ਵਿੱਚ ਕਿਉਂਕਿ ਐਮੀ ਵਿਰਕ ਕੈਨੇਡਾ ਦੀ ਧਰਤੀ ਦੇ ਉੱਪਰ ਇਕੱਲੇ ਤੌਰ 'ਤੇ ਪਹਿਲੀ ਵਾਰ ਸ਼ੋਅ ਕਰਨ ਆ ਰਹੇ ਨੇਗੇ ਇਸ ਪ੍ਰੋਗਰਾਮ ਦੇ ਆਪਾਂ ਜਿਹੜਾ ਆਗਾਜ਼ ਕਰਦੇ ਹਾਂ ਉਹਨਾਂ ਦੇ ਇੱਕ ਬੜੇ ਹੀ ਖੂਬਸੂਰਤ ਗੀਤ ਦੇ ਨਾਲ

0: प्रोग्राम का यह हिस्सा मुस्कान दियोल वालों पेश किया जा रहा। तुसी विजिटर वीजा इंश्योरेंस की भाल के विचों, तुसी क्रिटिकल इलनेस इंश्योरेंस की भाल के विचों, तुसी सुपर वीजा इंश्योरेंस की भाल के विचों, तां तुसी इको एक नंबर याद रखो, मुस्कान दियोल। ये तुहाडी लोड़ अनुसार, तुहाडी बजट के अनुसार तुहानू एक बहुत वधिया प्लान बना के देंगे। इन्हों का फोन नंबर है 6475642733। तुसी कोई TFSA अकाउंट ओपन करवाना, तुसी कोई FHSA अकाउंट ओपन करवाना, तुसी कोई क्रिटिकल इलनेस की इंश्योरेंस लेनी आ, तुहाडी लोड़ अनुसार तुहानू ये बहुत वधिया प्लान एक कस्टमाइज करके देंगे। ये तुहाडी बिल्कुल तिने भाषावां दे विच गल करदे ने, पंजाबी विच भी तुसी इन्हां नाल गल कर सकदे हो, इंग्लिश विच भी गल कर सकदे हो, हिंदी विच भी गल कर सकते हैं। लो जी, हुण आपां पहुंचदे हां जूनी ग्लोबल ते, जिथे राजवीर जी पहुंच चुके ने। राजवीर जी, सत श्री अकाल जी, आयां नूं जी।
1: ਸਤਿ ਸ਼੍ਰੀ ਅਕਾਲ, ਜਿੰਨੇ ਵੀ ਸਾਰੰਗ ਰੇਡੀਓ ਦੀ ਟੀਮ ਨਾਲ ਜੁੜ ਚੁੱਕੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਯੂਨੀ ਗਲੋਬਲ ਤੇ ਪਹੁੰਚੇ ਤੇ ਯੂਨੀ ਗਲੋਬਲ ਤੇ ਇੱਕ ਤਾਂ ਪਹਿਲੀ ਗੱਲ ਸੋਚਣ ਵਾਲੀ ਇਹ ਆ ਕਿ ਵੀਕ ਦਾ ਆਗਾਜ਼ ਹੋ ਰਿਹਾ, ਮੰਡੇ ਆ, ਮੰਡੇ ਨੂੰ ਲਾਈਵ ਲੋਕੇਸ਼ਨ ਕੌਣ ਕਰਦਾ? ਉਹ ਕਰਦੇ ਯੂਨੀ ਗਲੋਬਲ ਵਾਲੇ। ਕਾਰਨ ਹੋ ਸਕਦਾ ਕੋਈ, ਕਾਰਨ ਇਹ ਆ ਕਿਉਂਕਿ ਨਹੀਂ ਤਾਂ ਆਪਾਂ ਫਰਾਈਡੇ ਵੀ ਕਰ ਸਕਦੇ ਹਾਂ, ਥਰਸਡੇ ਵੀ ਕਰ ਸਕਦੇ ਹਾਂ, ਪਰ ਮੰਡੇ ਨੂੰ ਲਾਈਵ ਔਨ ਲੋਕੇਸ਼ਨ ਕਰਨ ਦਾ ਕੋਈ ਵੱਡਾ ਕਾਰਨ ਹੈ। ਉਹ ਕਾਰਨ ਕੀ ਹੈ ਉਹ ਯੂਨੀ ਗਲੋਬਲ ਤੋਂ ਅਸੀਂ ਦੱਸਾਂਗੇ ਤੁਹਾਨੂੰ ਕਿ ਕਾਰਨ ਕੀ ਆ, ਅੱਜ ਦੇ ਦਿਨ ਹੀ ਕਿਉਂ ਰੱਖਣਾ ਪਿਆ ਲਾਈਵ ਔਨ ਲੋਕੇਸ਼ਨ। ਅਦਰਵਾਈਜ਼ ਇਹ ਆਪਾਂ ਵੀਰਵਾਰ ਨੂੰ ਵੀ ਰੱਖ ਸਕਦੇ ਸੀ, ਇਹ ਸ਼ੁੱਕਰਵਾਰ ਨੂੰ ਵੀ ਰੱਖ ਸਕਦੇ ਸੀਗੇ, ਮੋਸਟਲੀ ਆਪਾਂ ਫਰਾਈਡੇ ਨੂੰ ਰੱਖਦੇ ਹੁੰਦੇ ਹਾਂ, ਪਰ ਮੰਡੇ ਨੂੰ ਰੱਖਣ ਦਾ ਕੀ ਕਾਰਨ ਹੈ, ਵੱਡਾ ਕਾਰਨ ਉਹ ਤੁਹਾਨੂੰ ਦੱਸਦੇ ਹਾਂ। ਸੋ ਨਾਗਪਾਲ ਸਾਹਿਬ ਸਾਡੇ ਨਾਲ ਨੇ, ਸਵਰਨ ਸਿੰਘ ਟਹਿਣਾ ਸਾਹਿਬ ਬਿਲਕੁਲ ਰੈਡੀ ਬੈਠੇ ਆ, ਉਹਨਾਂ ਦੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। 3 ਕਰੋੜ ਰੁਪਈਆ ਦਾਨ ਕੀਤਾ, ਉਹ ਕਿਹਨੇ ਕੀਤਾ? ਚੰਨੀ ਹੁਣਾਂ ਦੀ ਜਿਹੜੀ ਪੇਪਰ ਦਿੰਦੇ ਦੀ ਵੀਡੀਓ ਲੀਕ ਹੋਈ ਆ ਜਾਂ ਫੋਟੋ ਲੀਕ ਹੋਈ ਆ, ਉੱਥੇ ਮਾਮਲਾ ਆਇਆ, ਉਹਦੀ ਗੱਲਬਾਤ ਕੀਤੀ ਜਾਊਗੀ। ਦਿਲਜੀਤ ਤੂੰ ਤਾਂ ਉਹਨਾਂ ਦੀ ਜਿਹੜੀ ਵਾਈਫ ਆ ਉਹਨੂੰ ਸਰਕਾਰੀ ਨੌਕਰੀ ਮਿਲਣ ਦੀ ਜਿਹੜੀ ਹੈਗੀ ਆ, ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਦੇਵਾਂਗੇ ਭਾਈ, ਉਹਦੇ ਬਾਬਤ ਗੱਲਬਾਤ ਕੀਤੀ ਜਾਊਗੀ ਟਹਿਣਾ ਸਾਹਿਬ ਨਾਲ। ਕਈ ਕੁਐਸਚਨ ਆ ਜਿਹੜੇ ਉਹ ਸਾਂਝੇ ਕਰਾਂਗੇ, ਪੁੱਛਾਂਗੇ ਟਹਿਣਾ ਸਾਹਿਬ ਤੋਂ। ਸੋ ਸਾਡੇ ਨਾਲ ਪਹਿਲਾਂ ਅਸੀਂ ਦੱਸ ਦਈਏ ਕਿ ਟਹਿਣਾ ਸਾਹਿਬ ਤੋਂ ਪਹਿਲਾਂ ਇੱਕ ਖਾਸ ਜਿਹੜੀ ਖਬਰ, ਇੱਕ ਨਜ਼ਰ ਉਹ ਤੁਹਾਡੇ ਰੂਬਰੂ ਕਰਨ ਲੱਗੇ ਆ, ਉਹ ਆ ਨਾਗਪਾਲ ਸਾਹਿਬ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀਨੋ ਜੀ,
1: ਕੀ ਹਾਲ ਚਾਲ ਹੈ?
2: ਵਧੀਆ ਜੀ, ਤੁਸੀਂ ਦੱਸੋ ਜੀ।
1: ਆਇਆਂ ਚੜ੍ਹਦੀ ਕਲਾ ਤੇ ਅੱਜ ਮੰਡੇ ਦਾ ਦਿਨ ਆ, ਜਿਹੜਾ ਜਿਵੇਂ ਮੈਂ ਦੱਸਿਆ ਕਿ ਮੰਡੇ ਦਾ ਦਿਨ ਖਾਸ ਆ, ਖਾਸ ਤੌਰ ਤੇ ਅੱਜ ਸਪੈਸ਼ਲੀ ਲਾਈਵ ਲੋਕੇਸ਼ਨ ਕਰਨ ਦਾ ਮਕਸਦ ਆ ਜਿਹੜਾ ਉਹ ਇਹ ਆ ਕਿ 3 ਦਿਨਾਂ ਬਾਅਦ ਜਾਂ 3 ਦਿਨ ਜਾਂ ਨਾਗਪਾਲ ਸਾਹਿਬ ਕਿੰਨੇ ਦਿਨ, 3 ਦਿਨ
2: ਵੈਡਨਸਡੇ ਨੂੰ?
1: ਲਾ ਆਹ ਦੇਖੋ, ਅਸੀਂ ਫਰਾਈਡੇ ਤਾਂ ਹੀ ਨਹੀਂ ਰੱਖਿਆ, ਥਰਸਡੇ ਤਾਂ ਹੀ ਨਹੀਂ ਰੱਖਿਆ ਕਿਉਂਕਿ ਬੁੱਧਵਾਰ ਨੂੰ ਬੈਚ ਸ਼ੁਰੂ ਹੋਣ ਜਾ ਰਹੇ ਆ। ਜਦੋਂ ਬੁੱਧਵਾਰ ਦਾ ਬੈਚ ਸ਼ੁਰੂ ਹੋ ਗਿਆ ਉਹ ਤੋਂ ਬਾਅਦ ਫਿਰ ਇਹ ਮਹੀਨਾ 2 ਮਹੀਨੇ ਆ ਜਿਹੜੇ ਬੈਚ ਅਗਲੇ ਦੇ ਵਿੱਚ ਡਿਲੇ ਪੈ ਜਾਣੀ ਹੈ, ਪਰ ਇਸ ਬੈਚ ਦੇ ਵਿੱਚ ਜੇਕਰ ਤੁਸੀਂ ਇਨਰੋਲ ਹੋਣਾ ਚਾਹੁੰਦੇ ਹੋ, ਅੱਜ ਵੀ ਕਾਲ ਤੁਹਾਡੀ ਆ ਸਕਦੀ ਆ, ਸਵੇਰ ਨੂੰ ਆ ਸਕਦੀ ਆ, ਕੱਲ ਨੂੰ ਆ ਸਕਦੀ ਆ, ਪਰ ਕੋਸ਼ਿਸ਼ ਕਰਿਓ ਕਿ ਜਿਹਨਾਂ ਅੱਜ ਕਾਲ ਕਰ ਲਈ, ਜਦੋਂ ਬੈਚ ਭਰ ਗਿਆ ਉਹ ਤੋਂ ਬਾਅਦ ਲਿਮਿਟਡ ਸੀਟਾਂ ਹੀ ਹੁੰਦੀਆਂ ਨੇ ਹਰੇਕ ਬੈਚ ਦੀਆਂ। ਬੈਚ ਹੈ ਕਦਾ? ਆਨਲਾਈਨ ਕਲਾਸਿਸ ਦਾ। ਕਿੰਨੀ ਤੁਹਾਨੂੰ ਜਿਹੜੀ ਲੋਨ ਮਿਲ ਸਕਦਾ? ਲੋਨ ਤੁਹਾਨੂੰ $1.5 ਲੱਖ ਤੱਕ ਵੀ ਮਿਲ ਸਕਦਾ, $1 ਲੱਖ ਵੀ ਮਿਲ ਸਕਦਾ, 50,000 ਵੀ ਮਿਲ ਸਕਦਾ। ਸੋ ਡਿਪੈਂਡ ਕਰਦਾ ਕਿ ਤੁਹਾਡਾ ਕੇਸ ਟੂ ਕੇਸ ਡਿਪੈਂਡ ਕਰਦਾ, ਤੁਸੀਂ ਕਾਲ ਕਰੋਗੇ। ਹੁਣ ਵੀ ਲਗਾਤਾਰ ਇਹਨਾਂ ਦੀਆਂ ਕਾਲਸ ਆ ਰਹੀਆਂ ਨੇ। ਨਾਗਪਾਲ ਸਾਹਿਬ ਥੋੜਾ ਜਿਹਾ ਦੱਸਿਓ, ਫਿਰ ਆਪਾਂ ਟਹਿਣਾ ਸਾਹਿਬ ਵੱਲ ਚੱਲਾਂਗੇ ਜੀ।
2: ਹਾਂਜੀ, ਸੋ ਲਾਈਕ 8 ਸਾਲ ਸੇ ਐਜੂਕੇਸ਼ਨ ਕੰਸਲਟਿੰਗ ਮੈਂ ਡੀਲ ਕਰ ਰਹੇ ਹਾਂ, ਬਹੁਤ ਤੋਂ ਕੋ ਅਸਿਸਟ ਕਰ ਚੁੱਕੇ ਹੈ, ਬਾਲ ਹਮਾਰੇ ਸਫੇਦ ਹੋ ਗਏ ਕਾਮ ਕਰਤੇ ਕਰਤੇ, ਔਰ ਬਾਕੀ ਕਹਤੇ ਹੈ ਇਸਮੇ ਆਪ ਲਾਈਕ ਸਕਿੱਲ ਡਿਵੈਲਪ ਕਰਤੇ ਹੈ, ਏਕ ਪਨ ਦੋ ਕਾਜ, ਏਕ ਤਰਫ ਤੋ ਸਕਿੱਲ ਆ ਗਈ, ਸਰਟੀਫਿਕੇਟ ਵੀ ਆ ਗਿਆ ਆਪਕੇ ਪਾਸ, ਔਨ ਅਦਰ ਹੈਂਡ ਆਪਕੇ ਪਾਸ 50,000 ਸੇ $1,70,000 ਤੱਕ ਕੀ ਫੰਡਿੰਗ ਆਈ ਲੋਨ ਕੇ ਰੂਪ ਮੇ 0% ਪੇ ਬਿਨਾ ਗਾਰੰਟੀ ਕੇ, ਜੋ ਕਿ ਕਿਸਤੇ ਵੀ 2.5 ਸਾਲ ਬਾਅਦ ਸਟਾਰਟ ਹੈ, ਔਰ ਮਤਲਬ ਐਸਾ ਲੋਨ ਧਰਤੀ ਪੇ ਵੀ ਨਹੀਂ ਮਿਲੇਗਾ।
1: ਨਹੀਂ, ਪਰ ਜਿਹੜਾ ਆਪਾਂ ਅੱਜ ਆਏ ਹਾਂ, ਅੱਜ ਆਉਣ ਦਾ ਮਕਸਦ ਆਵੇ ਇਹ ਪਰਸੋਂ ਨੂੰ ਬੈਚ ਸ਼ੁਰੂ ਹੋਣਾ?
2: ਬਿਲਕੁਲ ਜੀ, ਪਰਸੋਂ ਨੂੰ ਬੈਚ ਸ਼ੁਰੂ ਹੋਣਾ, ਐਂਡ ਲਾਈਕ ਅਭੀ ਵੀ ਕੁਛ 7 ਜਾਂ 8 ਸੀਟਾਂ ਬਾਕੀ ਹੈ।
1: 7-8 ਸੀਟਾਂ ਹਜੇ ਪਈਆਂ ਨੇ, ਇਹ 7-8 ਸੀਟਾਂ ਦੇ ਵਿੱਚ ਤੁਸੀਂ ਆਪਣਾ ਨਾਮ ਐਂਟਰ ਕਰ ਸਕਦੇ ਹੋ। ਹੁਣੇ ਕਾਲ ਤੁਸੀਂ ਕਰ ਲਿਓ, ਕਾਲ ਕਰਕੇ ਆਪਣਾ ਨਾਮ ਐਂਟਰ ਕਰਾ ਲਿਓ, ਤਾਂ ਤੁਸੀਂ ਲੋਨ ਦੇ ਹੱਕਦਾਰ ਹੋ ਸਕਦੇ ਹੋ। 30 ਤੋਂ 90 ਦਿਨਾਂ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਆਉਣਾ, ਇਹਨਾਂ ਨੂੰ ਡੱਕਾ ਨਹੀਂ ਮਿਲਣਾ, ਇਹਨਾਂ ਨੂੰ ਤੁਸੀਂ ਦੇਣੇ ਆ ਬਾਅਦ ਚ, ਜਦੋਂ ਪਹਿਲੀ ਕਿਸ਼ਤ ਤੁਹਾਡੇ ਅਕਾਊਂਟ ਦੇ ਵਿੱਚ ਆ ਗਈ। 2.5% ਵਿਆਜ ਦੇਣਾ, 2.5 ਸਾਲ ਪਹਿਲਾਂ ਕੁਛ ਨਹੀਂ ਦੇਣਾ, ਇੱਦਾਂ ਹੀ ਆ ਬਾਜੀ?
2: ਬਿਲਕੁਲ ਜੀ, ਸ਼ੁਰੂ ਦੇ 2 ਸਾਲ 0% ਵਿਆਜ, 0% ਤੇ ਲੋਨ $1,50,000 ਕਾ, ਔਰ 2.5 ਸਾਲ ਬਾਅਦ ਵਿਆਜ ਕਾ।
1: 0% ਤੇ ਕੌਣ ਦਿੰਦਾ ਲੋਨ? ਇਹ ਤਾਂ ਸਕਾ ਭਾਈ ਨਹੀਂ ਦਿੰਦਾ ਹੈ। ਜੇ ਕਿਸੇ ਨੂੰ ਕਹੀਏ ਕਿ ਮੈਨੂੰ ਯਾਰ 10,000 ਦਾ ਹੀ ਮੈਂ ਤੈਨੂੰ ਮੋੜ ਦੂ 6 ਮਹੀਨੇ ਬਾਅਦ ਸਾਲ ਬਾਅਦ, ਉਹ ਕਹਿੰਦਾ ਨਾ ਬਾਬਾ 10,000 ਮੈਂ ਕਿਤੇ ਰੱਖੂਗਾ ਤਾਂ ਵਿਆਜ ਮੈਨੂੰ ਆਊਗਾ। ਸੋ ਤੁਹਾਨੂੰ 10,000 ਨੀ ਬੰਦਾ ਕੋਈ ਆਪਾਂ ਨੂੰ ਕਈ ਵਾਰ ਮੰਗਿਆ ਦਿੰਦਾ, ਪਰ ਇੱਥੇ ਤੁਹਾਨੂੰ $1,50,000 ਤੱਕ ਦਾ 0% ਪੈਣਾ ਤੁਹਾਨੂੰ 2 ਸਾਲ, 2 ਸਾਲ ਤੋਂ ਬਾਅਦ ਪੈਣਾ 2.5%। ਉਹ ਜਿਹੜਾ 2.5% ਆ ਉਹ ਵੀ ਸਾਲ ਦਾ 2.5% ਪੈਣਾ, 13-14 ਸਾਲਾਂ ਦੀਆਂ ਕਿਸ਼ਤਾਂ ਜਿਹੜੀ ਆਰਾਮ ਨਾਲ ਤੁਸੀਂ ਬਣਾ ਸਕਦੇ ਹੋ। ਪਰ ਇਹ ਬੈਚ ਆ ਜਿਹੜਾ 8 ਸੀਟਾਂ ਬਾਈ ਜੀ, 8 ਸੀਟਾਂ ਰਹਿੰਦੀਆਂ ਨੇ ਇਸ ਬੈਚ ਦੀਆਂ, ਫਿਰ ਉਹ ਤੋਂ ਬਾਅਦ 1.5-2 ਮਹੀਨੇ ਇਹ ਬੈਚ ਆ ਅਗਲਾ ਨਹੀਂ ਚੱਲਣਾ। ਸੋ ਉਹ ਤਾਂ ਪੇਪਰ ਵਰਕ ਚੱਲੀ ਜਾਊਗਾ, ਇਨਰੋਲਮੈਂਟ ਚੱਲਣਗੀਆਂ, ਪਰ ਜੇ ਜਦ ਤੱਕ ਦੂਜਾ ਬੈਚ ਚੱਲਣਾ ਜਦ ਤੱਕ ਦਾ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਣੇ ਆ। ਸੋ ਤੁਸੀਂ ਹੁਣੇ ਕਾਲ ਕਰ ਲਓ 437-264-3175 ਤੇ ਅਗਲਾ ਬੈਚ ਚੱਲਣ ਤੋਂ ਪਹਿਲਾਂ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਡੇ ਕੋਲ ਪੈਸੇ ਆ ਜਾਣੇ। ਇਹਨਾਂ ਨੂੰ $200 ਹੀ ਦੇਣਾ, ਵਾਧੂ ਜੇ ਤੁਹਾਡੇ ਤੋਂ ਇਹ ਮੰਗਣ ਤਾਂ ਤੁਸੀਂ ਮੈਨੂੰ ਕਾਲ ਕਰਕੇ ਦੱਸਣੀ ਕਿ ਭਾਈ ਸਾਨੂੰ ਇਹ ਤਾਂ 500 ਕਹਿੰਦੇ ਆ, ਇਹ ਸਾਨੂੰ 2,000 ਕਹਿੰਦੇ ਆ, ਹੁਣ ਸਾਨੂੰ 1,00,000 ਆਇਆ, ਇਹ ਸਾਨੂੰ ਕਹਿੰਦੇ ਸਾਨੂੰ ਦੇ ਦਿਓ 5,000 ਨਾ। ਚਾਹੇ ਤੁਹਾਨੂੰ 1,00,000 ਆਵੇ, ਚਾਹੇ ਤੁਹਾਨੂੰ 50,000 ਆਵੇ, ਚਾਹੇ 1.5 ਆਵੇ, ਚਾਹੇ 1.70 ਆਵੇ, ਇਹਨਾਂ ਨੂੰ $201 ਵੀ ਨਹੀਂ ਦੇਣਾ, 200 ਹੀ ਦੇਣਾ
2: ਕੰਮ ਤੋਂ ਬਾਅਦ,
1: ਉਹ ਵੀ ਕੰਮ ਜਦੋਂ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ। ਪਰ ਕਾਲ ਹੁਣੇ ਕਰ ਲੈਣੀ ਆ
2: 437-264-3175। ਹੁਣੇ ਆਫਿਸ ਆਓ, ਸਾਡਾ ਪ੍ਰੋਪਰ ਆਫਿਸ ਹੈਗਾ ਜੀ, 8 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ।
1: ਮੈਂ ਤਾਂ ਬੈਠਾ ਹੀ ਆਫਿਸ 'ਚ, ਮੈਂ ਆਫਿਸ 'ਚ ਹੀ ਬੈਠਾ ਹਾਂ, ਤੁਹਾਨੂੰ ਮੈਂ ਗੱਲਬਾਤ ਵੀ ਇਹਨਾਂ ਦੇ ਕਰਾਵਾਂਗਾ। ਸੋ 437-264-3175 ਚੱਲਦੇ ਆਪਾਂ ਬੈਕ ਟੂ ਸਟੂਡੀਓ, ਟਾਣਾ ਸਾਹਿਬ ਨੂੰ ਲੈ ਕੇ ਆਉਂਦੇ ਹਾਂ ਖਬਰਾਂ ਤੇ। ਜੀ
0: ਜੀ ਬਿਲਕੁਲ ਜੀ, ਟਾਣਾ ਸਾਹਿਬ ਨਾਲ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਲਾਈਨ ਉਹਨਾਂ ਦੀ ਫਿਲਹਾਲ ਨਹੀਂ ਮਿਲ ਸਕੀ, ਅਤੇ ਉਹਨਾਂ ਟਾਈਮ ਆਪਾਂ ਐਮੀ ਵਿਰਕ ਸਾਹਿਬ ਦਾ ਇੱਕ ਹੋਰ ਮਿੱਠਾ ਜਿਹਾ ਗੀਤ ਜ਼ਰੂਰ ਸੁਣਾਂਗੇ ਜੀ।

0: ਜੀ ਦੋਸਤੋ, ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਜਿੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਰਿਹਾ ਕਿ ਸਾਡੀ ਜਿਹੜੀ ਅਸੀਂ ਲਾਈਵ ਲੋਕੇਸ਼ਨ ਸਾਡਾ ਹੈਗਾ ਯੂਨੀਕ ਗਲੋਬਲ ਤੋਂ ਅਸੀਂ ਕਰ ਰਹੇ ਹਾਂ। ਯੂਨੀਕ ਗਲੋਬਲ ਤੋਂ ਅੱਜ ਤੁਹਾਨੂੰ 437-264-3175 ਤੇ ਕਾਲ ਕਰਕੇ ਤੁਸੀਂ ਆਪਣੇ ਆਪ ਨੂੰ ਐਨਰੋਲ ਕਰ ਸਕਦੇ ਹੋ। ਟਿਣਾ ਸਾਹਿਬ ਸਾਡੇ ਨਾਲ ਆ ਚੁੱਕਿਆ ਪੰਜਾਬ ਦੀ ਧਰਤੀ ਤੋਂ। ਟਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਟਿਣਾ ਸਾਹਿਬ, ਇੱਕ ਜਿਹੜੀ ਖਬਰ ਆ ਰਹੀ ਆ ਕਿ ਜਿਹੜੇ ਮਰਾਠੀ ਸਿੱਖਣ ਵਾਲੇ ਆ, ਬੰਬੇ ਦੇ ਵਿੱਚ ਆਟੋ ਵਾਲਿਆਂ ਦੀ ਹੜਤਾਲ ਹੋਈ ਆ, ਉਹਦੇ ਖਿਲਾਫ ਹੜਤਾਲ ਹੋਈ ਆ, ਇਹ ਕੀ ਆ? ਕਿ ਇਹ ਵੀ ਸੁਣ ਚਾਇਆ, ਜਿਵੇਂ ਇੱਧਰ ਆਪਾਂ ਮੌਂਟਰੀਅਲ ਵੱਲ ਕਹਿ ਦਿੰਦੇ ਆ ਕਿ ਭਾਈ ਫ੍ਰੈਂਚ ਬੋਲਦੇ ਆ, ਉੱਥੇ ਉਹ ਲੋਕ ਫ੍ਰੈਂਚ ਨੂੰ ਲਾਈਕ ਕਰਦੇ ਜੀ, ਇੰਗਲਿਸ਼ ਬੋਲਣ ਵਾਲਾ ਵੀ ਉਹਨਾਂ ਨੂੰ ਕੋਈ ਇੰਗਲਿਸ਼ 'ਚ ਪੁੱਛ ਲਵੇ ਜਾ ਕੇ ਨਾ, ਉਹ ਮਾਇੰਡ ਕਰਦੇ ਆ, ਉਹ ਸਮਝਦੇ ਆ ਕਿ ਜੇ ਇਸੇ ਸਾਡਾ ਏਰੀਆ ਤੇ ਸਾਡੇ 'ਚ ਫ੍ਰੈਂਚ ਹੀ ਬੋਲਣ, ਤੇ ਇਹ ਮਰਾਠੀ ਦਾ ਵੀ ਕੋਈ ਇੱਦਾਂ ਦਾ ਜ਼ਿਕਰ ਹੈ?
1: ਨਹੀਂ ਬਾਈ ਜੀ, ਅਸਲ ਦੇ ਵਿੱਚ ਨਾ ਜੀ, ਇੱਥੋਂ ਦੀ ਸਰਕਾਰ ਆ ਜਿਹੜੀ, ਇੱਥੋਂ ਦਾ ਟਰਾਂਸਪੋਰਟ ਮਹਿਕਮਾ ਮਹਾਰਾਸ਼ਟਰ ਦਾ, ਉਹਨੇ ਨਾ ਪਿਛਲੇ ਦਿਨਾਂ ਦੇ ਵਿੱਚ ਇਹ ਐਲਾਨ ਕਰਤਾ ਉੱਥੋਂ ਦੇ ਟਰਾਂਸਪੋਰਟ ਮਹਿਕਮੇ ਦੇ ਮੰਤਰੀ ਨੇ ਕਿ ਜੇਕਰ ਇੱਥੇ ਆਟੋ ਚਲਾਉਂਦੇ, ਉੱਥੇ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਲੋਕ ਆਟੋ ਚਲਾਉਂਦੇ ਜੀ, ਮਹਾਰਾਸ਼ਟਰ ਦੇ ਵਿੱਚ ਮਹਾਂਨਗਰੀ ਉਹ, ਉੱਥੇ ਉਹ ਕਹਿੰਦੇ ਜੀ ਜੇਕਰ ਤੁਹਾਨੂੰ ਮਰਾਠੀ ਨਹੀਂ ਆਉਂਦੀ ਤਾਂ ਤੁਸੀਂ ਆਟੋ ਨਹੀਂ ਚਲਾ ਸਕੋਗੇ, ਜੇ ਤੁਹਾਨੂੰ ਮਰਾਠੀ ਨਹੀਂ ਆਉਂਦੀ ਤਾਂ ਤੁਹਾਨੂੰ 3 ਮਹੀਨੇ ਦਿੱਤੇ, 3 ਮਹੀਨੇ ਦੇ ਵਿੱਚ ਮਰਾਠੀ ਸਿੱਖ ਲਓ, ਨਹੀਂ ਤਾਂ ਤੁਹਾਡੇ ਆਟੋ ਦਾ ਲਾਇਸੈਂਸ ਰੱਦ। ਹੁਣ ਇਸ ਗੱਲ ਦੇ ਉੱਤੇ ਵਿਚਾਰੇ ਉਹ ਪਲਸੇ ਆ, ਉਹ ਕਹਿੰਦੇ ਜੀ ਜੇਕਰ ਹੁਣ ਕਿਸੇ ਦੀ ਉਮਰ ਮੰਨ ਲਓ 65 ਸਾਲ ਦੀ 70 ਸਾਲ ਦੀ ਆ, ਉਹ ਕਹਿੰਦੇ ਜੀ ਸਾਡੀ ਉਮਰ ਹੁਣ ਮਰਾਠੀ ਸਿੱਖਣ ਦੀ ਥੋੜੀ ਆ, ਜਾਂ ਕੋਈ ਨਵੀਂ ਭਾਸ਼ਾ ਸਿੱਖੀਏ, ਜਦੋਂ ਅਸੀਂ ਇੰਨੇ ਲੰਬੇ ਸਮੇਂ ਤੋਂ ਕੰਮ ਕਰਦੇ ਹਾਂ, ਦਿੱਕਤ ਸਾਨੂੰ ਕੋਈ ਆਈ ਨੀ, ਕਿਸੇ ਨੂੰ ਅਸੀਂ ਦਿੱਕਤ ਆਉਣ ਦਿੱਤੀ ਨੀ, ਕੰਮ ਸਾਡਾ ਠੀਕ ਚੱਲਦਾ, ਤੇ ਬਈ ਇਹਦੀ ਕਿਹੜੀ ਤੁਕਮਣੀ ਦੀ ਭਾਈ ਆਪਾਂ ਵਿੱਚ ਇਹਦੇ ਆਹ ਗੱਲ ਪਾਤੀ ਆ? ਉਹ ਕਹਿੰਦੇ ਜੀ ਅਸੀਂ ਹੁਣ ਬਜ਼ੁਰਗ ਅਵਸਥਾ ਦੇ ਵਿੱਚ ਆ, ਕਈ ਬੰਦਿਆਂ ਨੇ ਕਿਹਾ, ਉਹ ਕਹਿੰਦੇ ਵੀ ਹੁਣ ਅਸੀਂ ਕਿਵੇਂ ਆਪਦਾ ਟੱਬਰ ਪਾਲੀਏ, ਅਸੀਂ ਹੁਣ ਕਲਾਸਾਂ ਲਾਈਏ, ਅਸੀਂ ਆਪਦਾ ਟੱਬਰ ਪਾਲਣਾ ਕਿ ਅਸੀਂ ਹੁਣ ਜ਼ਿੰਦਗੀ ਦੇ ਵਿੱਚ ਹੋਰ ਕੁਛ ਕਰਨਾ? ਤੇ ਉਹਨਾਂ ਨੇ ਆਪਣੀ ਪੀੜ ਬਿਆਨ ਕੀਤੀ, ਕਹਿੰਦੇ ਜੀ ਸਾਡਾ ਕਸੂਰ ਕੀ ਆ, ਸਾਨੂੰ ਤੁਸੀਂ ਹੋਰ ਹੀ ਚੱਕਰ ਦੇ ਵਿੱਚ ਪਾਤਾ, ਇਸ ਕਰਕੇ ਉਹਨਾਂ ਨੇ 3 ਦਿਨ ਦੇ ਲਈ ਹੜਤਾਲ ਕੀਤੀ ਹੈ ਜੀ। ਉਹਨਾਂ ਨੇ ਗੱਲ ਕਹੀ ਜੀ ਕਿ ਸਾਨੂੰ ਬਿਲਕੁਲ ਖਤਮ ਕਰ ਲਈ ਯੋਜਨਾ, ਇਹ ਗੱਲ ਜਿਹੜੀ ਬਿਲਕੁਲ ਗੈਰ ਵਾਜਬ ਆ, ਅਸੀਂ ਉਮਰ ਦੇ ਇਸ ਪੜਾਅ ਦੇ ਉੱਤੇ ਕਿਵੇਂ 3 ਮਹੀਨੇ ਦੇ ਵਿੱਚ ਕੋਈ ਜ਼ਬਾਨ ਸਿੱਖ ਸਕਦੇ ਹਾਂ?
0: ਅੱਛਾ, ਇੱਕ ਇਹ ਦੱਸੋ ਟਿਣਾ ਸਾਹਿਬ, ਵੀ ਮੁੱਖ ਮੰਤਰੀ ਦੀ ਜਿਹੜੀ ਪਤਨੀ ਆ, ਉਹਨਾਂ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਵਾ, ਉਹ ਕਿਹੜਾ ਨੋਟਿਸ ਆ, ਕੋਈ ਉਹਦੀ ਕਾਪੀ ਸਾਹਮਣੇ ਆਈ ਆ?
1: ਬਾਈ ਜੀ, ਅਸਲ ਦੇ ਵਿੱਚ ਨਾ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਦੇ ਉੱਤੇ ਦੋਸ਼ ਲੱਗੇ ਆ, 5 ਕਰੋੜ ਰੁਪਇਆ ਉਹਦੀ ਕਹਿਣਾ ਭਾਵੇਂ ਖੁਦਾ ਤੈਅ ਕਰਨੇ ਨੇ, ਇਹ 5 ਕਰੋੜ ਰੁਪਇਆ ਦੇ ਦਿਓ ਤੇ ਭਾਈ ਕਿਸੇ ਨੂੰ ਜਬਰ ਜਨਾਹ ਦੇ ਕੇਸ ਦੇ ਵਿੱਚੋਂ ਬਾਹਰ ਕੱਢਣ ਕਢਵਾਉਣ ਦੇ ਲਈ। ਹੁਣ ਇਹ ਦੋਸ਼ ਲਾਏ ਹੈਗੇ ਜੀ ਜਸਟਿਸ ਰਣਜੀਤ ਸਿੰਘ ਨੇ। ਹੁਣ ਬੀਬੀ ਗੁਰਪ੍ਰੀਤ ਕੌਰ ਮਾਨ ਨੇ ਪਤਾ ਲੱਗਾ ਜੀ ਕਿ ਜਸਟਿਸ ਰਣਜੀਤ ਸਿੰਘ ਨੂੰ ਨੋਟਿਸ ਭੇਜ ਤਾ, ਉਹ ਕਹਿੰਦੇ ਜੀ ਜਾਂ ਤਾਂ ਮਾਫੀ ਮੰਗ ਲਓ, ਜਾਂ ਸਬੂਤ ਪੇਸ਼ ਕਰ ਦਿਓ, ਤੇ ਜਾਂ ਫਿਰ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹੋ। ਉਹਨਾਂ ਨੇ ਵੀ ਅੱਗੇ ਗੱਲ ਕਹੀ ਵੀ ਭਾਈ ਅਸੀਂ ਮਾਫੀ ਨੀ ਮੰਗਣੀ, ਅਸੀਂ ਕੋਈ ਉੱਤਰ ਨੀ ਦੇਣਾ ਨੋਟਿਸ ਦਾ, ਅਸੀਂ ਅਦਾਲਤ ਦੇ ਵਿੱਚ ਉੱਤਰ ਦੇਣ ਨੂੰ ਤਿਆਰ ਆ, ਅਸੀਂ ਉੱਥੇ ਸਬੂਤ ਪੇਸ਼ ਕਰਾਂਗੇ। ਜਿਹੜੀ ਬੀਬੀ ਗੁਰਪ੍ਰੀਤ ਕੌਰ ਮਾਨ ਆ, ਉਹ ਤਾਂ ਗੱਲ ਕਹਿੰਦੇ ਜੀ ਕਿ ਦੇਖੋ ਮੈਂ ਨਾ ਕਿਸੇ ਤੋਂ ਡਰੀਆਂ ਤੇ ਨਾ ਕਿਸੇ ਤੋਂ ਡਰਨਾ। ਉਧਰ ਅੱਜ ਡਾਕਟਰ ਪਿਆਰੇ ਲਾਲ ਗਰਗ ਤੇ ਉਧਰ ਡਾਕਟਰ ਜਸਟਿਸ ਰਣਜੀਤ ਸਿੰਘ ਤੇ ਹੋਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਬਿਲਕੁਲ ਜਿਹੜੀ ਗੱਲ ਕਹੀ ਆ ਸਿੱਖ ਦੇ ਆਧਾਰ ਦੇ ਉੱਤੇ ਕਹੀ ਆ, ਅਸੀਂ ਦੋਸ਼ ਜਿਹੜੇ ਲੱਗੇ ਆ ਉਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਸ਼ੰਕਾ ਦੀ ਵਰਤੀ ਕਰਨੀ ਚਾਹੀਦੀ ਹੈ। ਪੰਜਾਬ ਉੱਤਰ ਮੰਗਦਾ ਨਾ ਕਿ ਪੰਜਾਬ ਲੜਾਈ ਮੰਗਦਾ, ਪੰਜਾਬ ਦੇ ਲੋਕਾਂ ਨੂੰ ਤੁਸੀਂ ਸਫਾਈ ਦਿਓ ਵੀ ਭਾਈ ਅਸੀਂ ਤਾਂ ਕੁਝ ਕੀਤਾ ਜੀ, ਅਸੀਂ ਆਹ ਕੁਝ ਕੀਤਾ, ਤੁਸੀਂ ਆਹ ਦੱਸੋ। ਪਰ ਉਹ ਕਹਿੰਦੇ ਜੀ ਇਹਨਾਂ ਨੇ ਮਤਲਬ ਕੁਛ ਬੋਲਿਆ ਨੀ ਗਿਆ, ਇਹਦਾ ਮਤਲਬ ਕਿਸੇ ਨਾ ਕਿਸੇ ਦਾਲ ਦੇ ਵਿੱਚ ਖਾਣਾ ਹੈਗਾ। ਇਹ ਮਤਲਬ ਇਹ ਜੀ ਕਿ ਪੰਜਾਬ ਦੇ ਵਿੱਚ 5 ਕਰੋੜ ਦਾ ਮੁੱਦਾ ਪਿਛਲੇ ਕਈ ਦਿਨਾਂ ਤੋਂ ਛਾਇਆ ਪਿਆ ਜੀ।
0: ਸੋ ਜਿਹੜਾ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜੀਆਂ ਖਬਰਾਂ ਨੇ ਮੁਸਕਾਨ ਦਿਓਲ ਹੋਣਾ ਵੱਲੋਂ ਸਪਾਂਸਰ ਕੀਤੀ ਜਾ ਰਹੀ ਹੈ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬੈਸਟ ਕੁਟੇਸ਼ਨ ਲੈਣ ਦੇ ਲਈ, ਬੈਸਟ ਸਰਵਿਸ। ਤੇ ਨਾਲ ਦੀ ਨਾਲ ਹੀ ਯੂਨੀਕ ਗਲੋਬਲ ਤੋਂ ਲਾਈਵ ਲੋਕੇਸ਼ਨ ਵੀ ਸਾਡਾ ਪ੍ਰੋਗਰਾਮ ਚੱਲ ਰਿਹਾ। ਯੂਨੀਕ ਗਲੋਬਲ ਤੇ ਤੁਸੀਂ ਅਨਰੋਲਮੈਂਟ ਕਰਾ ਸਕਦੇ ਹੋ ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ। ਲੋਨ ਤੁਹਾਨੂੰ 50,000 ਦਾ, 70,000 ਦਾ, ਲੱਖ, 1.5 ਲੱਖ, 1 ਲੱਖ 70,000 ਤੱਕ ਮਿਲ ਸਕਦਾ, ਜਿਹਦੀ 2 ਸਾਲ 0% ਆ। $1 ਨੀ 2 ਸਾਲ ਤੁਸੀਂ ਪੇ ਕਰਨਾ, 2 ਸਾਲ ਬਾਅਦ 2.5% ਪੇ ਕਰਨਾ ਸਿਰਫ, ਉਹ ਵੀ 13-14 ਸਾਲਾਂ ਦੀਆਂ ਕਿਸ਼ਤਾਂ ਬਣ ਸਕਦੀਆਂ ਨੇ। ਪਰ ਇਹ ਬੈਚ ਪਰਸੋਂ ਨੂੰ ਸਟਾਰਟ ਹੋ ਰਿਹਾ, 8 ਕਿਸ਼ਤਾਂ ਬਚਦੀਆਂ ਨੇ, ਹੁਣੇ ਕਾਲ ਕਰ ਲਿਓ 437-264 3175 437 264 3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਯੂਨੀ ਗਲੋਬਲ ਤੇ ਐਡਵਾਈਜ਼ਰੀ ਤੇ। ਅੱਛਾ ਟੈਂਡਰ ਸਾਹਿਬ, ਜਿਹੜੀ ਤੁਸੀਂ 5 ਕਰੋੜ ਦੀ ਗੱਲਬਾਤ ਕੀਤੀ ਤੇ ਇੱਕ ਮੈਂ 3 ਕਰੋੜ ਦੀ ਗੱਲਬਾਤ ਕਰਨੀ ਚਾਹੁੰਦਾ ਕਿ ਫਿਰੋਜ਼ਪੁਰ ਦਾ ਸਰਪੰਚ ਹੈ ਉਹਨੇ 3 ਕਰੋੜ ਆ ਜਿਹੜਾ ਉਹ ਦਾਨ ਕੀਤਾ। ਇੱਕ ਤਾਂ ਇਹ ਦੱਸਿਓ ਕਿ ਉਹ ਜਿਹੜੇ ਸਰਪੰਚ ਸਾਹਿਬ ਪਹਿਲਾਂ ਵੀ ਏਦਾਂ ਹੀ ਦਾਨ ਕਰਦੇ ਰਹੇ ਆ ਜਾਂ ਕੋਈ ਉਹਨਾਂ ਦਾ ਕੋਈ ਹੈ, ਤੇ ਜਾਂ ਫਿਰ ਇਹ ਆ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਉਹਨਾਂ ਵੱਲੋਂ ਨੀ ਇਹ ਹੋਇਆ ਕਿ ਨਹੀਂ ਭਾਈ ਬਹੁਤ ਵੱਡੀ ਅਮਾਊਂਟ ਆ 3 ਕਰੋੜ, ਕਿਉਂਕਿ ਦਾਨੀ ਤਾਂ ਬਹੁਤ ਵੱਡੇ ਵੱਡੇ ਪਏ ਆ ਪਰ ਪੰਜਾਬ ਦੇ ਵਿੱਚ ਕਈ ਵਾਰ ਇਹ ਹੋ ਜਾਂਦਾ। ਸੋ ਜਾਂ ਫਿਰ ਜਦੋਂ 3 ਕਰੋੜ ਦਾਨ ਕੀਤਾ ਗਿਆ ਉਹ ਤੋਂ ਬਾਅਦ ਕਈ ਵਾਰ ਜਿਹੜੇ ਈਡੀ ਵਾਲੇ ਜਾਂ ਹੋਰ ਆ ਉਹ ਵੀ ਦੇਖਣ ਲੱਗ ਜਾਂਦੇ ਵੀ ਅੱਛਾ
1: ਪਹਿਲਾਂ ਦਾਨ ਕੀਤਾ ਹੈ ਕਿਸੇ ਨੂੰ ਪੰਜੀ ਦੇ ਕੇ ਰਾਜ਼ੀ ਨਹੀਂਗਾ।
0: ਹਾਂ
1: ਉਹਨਾਂ ਲੋਕਾਂ ਨੂੰ ਵੀ ਆਪਾਂ ਜਾਣਦੇ ਆ ਜਿਹੜੇ ਇਹ 2 ਦਰਜਨ ਕਿੱਲਿਆਂ ਨੇ ਦੇਣ ਤੇ ਨਾਲ 15 ਪੱਤਰਕਾਰ ਲੈ ਕੇ ਜਾਂਦੇ ਆ ਫਿਰੋਜ਼ਪੁਰ ਦੇ ਵਿੱਚ ਪਿੰਡ ਹੈਗਾ ਜੀ ਸਤੀਏ ਵਾਲਾ ਪਿੰਡ ਦਾ ਸਰਪੰਚ ਹੈ ਜੀ ਕੁਲਦੀਪ ਸਿੰਘ ਭੁੱਲਰ। ਉਹਨੇ ਤੇ ਉਹਦੀ ਧਰਮ ਪਤਨੀ ਨੇ ਪਿੰਗਲਵਾੜੇ ਨੂੰ ਜਾ ਕੇ 1.5 ਕਰੋੜ ਸੋਨੇ ਦੇ ਗਹਿਣੇ ਗੁਰਦੁਆਰੇ ਦੇ ਨਾਂ ਤੇ। ਉਹ ਕਹਿੰਦਾ ਵੀ ਜਿਹੜਾ ਇਹਦਾ ਵਿਆਜ ਬਣੂਗਾ 60,000-70,000 ਰੁਪਇਆ ਸਾਲ ਦਾ ਉਹ ਗ੍ਰੰਥੀ ਸਿੰਘ ਨੂੰ ਦੇਣਾ। ਉਹਦੀ ਤਨਖਾਹ ਹੈਗੀ ਤਾਂ ਹੈਗੀ ਆ, ਇਸ ਤੋਂ ਇਲਾਵਾ ਉਹ ਕਹਿੰਦੇ ਜੀ ਇਹਨੂੰ ਗ੍ਰੰਥੀ ਸਿੰਘ ਨੂੰ ਦੇਣਾ। ਉਹਨੇ 10 ਲੱਖ ਰੁਪਏ ਦੀ ਐਫ ਡੀ ਕਰਵਾਈ ਸਕੂਲ ਦੇ ਨਾਂ ਤੇ। ਇਹ ਗੱਲ ਕਹੀ ਵੀ ਜਿਹੜਾ ਇਹਦਾ ਵਿਆਜ ਹੋਊਗਾ ਉਹ ਗਰੀਬ ਬੱਚਿਆਂ ਦੀ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਸਕੂਲਾਂ ਦੀ ਕਿਤਾਬ ਫੀਸ ਦੇ ਉੱਤੇ ਲੱਗੂਗੀ। ਉਹਨੇ ਫਿਰ ਬਾਕੀ ਥੋੜਾ ਜਿਹਾ ਜਿਹੜੀ ਜਾਇਦਾਦ ਆਪਣੇ ਪੁੱਤ ਨੂੰ ਵੀ ਦਿੱਤੀ ਆ। ਮਤਲਬ ਬਾਈ ਜੀ ਇਹ ਵੀ ਇਹ ਉਹ ਦੌਰ ਆ ਜਦੋਂ ਬਹੁਤ ਸਾਰੇ ਲੋਕ ਵੱਢ ਵੱਢ ਕੇ ਨਾ ਫੁੱਟਪਾਥ ਨੂੰ ਆਪਦੇ ਖੇਤ ਚ ਮਿਲਾ ਲੈਂਦੇ ਆ, ਵੱਢ ਘੱਟਦੇ ਘੱਟਦੇ ਦੂਜੇ ਦੇ ਖੇਤ ਚ ਵੜ ਜਾਂਦੇ ਵੀ ਲੋਕਾਂ ਦੀ ਇਹੋ ਜਿਹੀ ਨੀਤ ਬਣੀ ਪਈ ਆ। ਉਸ ਦੌਰ ਦੇ ਵਿੱਚ 3 ਕਰੋੜ ਰੁਪਏ ਦੀ ਜਾਇਦਾਦ ਦਾਨ ਕਰ ਦੇਣਾ ਛੋਟੀ ਗੱਲ ਨੀ ਹੈਗੀ।
0: ਜਿਵੇਂ ਤੁਸੀਂ ਦੱਸਿਆ ਮੈਨੂੰ ਇੱਕ ਹੋਰ ਇਹ ਵਧੀਆ ਗੱਲ ਲੱਗੀ ਕਿ 10 ਲੱਖ ਦੇ ਜਿਵੇਂ ਜਿਹੜੇ ਬਾਹਰਲੇ ਵੀਰ ਵੀ ਨੇ ਜੇ ਆਪੋ ਆਪਣੇ ਪਿੰਡਾਂ ਦੇ ਵਿੱਚ 10-10 ਜਾਣੇ ਵੀ ਜਾਂ 20 ਜਾਣੇ ਵੀ 50,000-50,000 ਦੇ 10 ਲੱਖ ਦੀ ਐਫ ਡੀ ਬਣਾ ਦੇਣ, ਐਫ ਡੀ ਬਣਾ ਕੇ ਚਾਹੇ ਗੁਰਦੁਆਰੇ ਜਾਂ ਕਿਤੇ ਵੀ ਆ ਕਿ ਭਾਈ ਜਿਹੜਾ ਪਿੰਡ ਦਾ ਗ੍ਰੰਥੀ ਹੈ ਉਹਨੂੰ ਅਲੱਗ ਤੌਰ ਤੇ ਇਹਦੇ ਵਿਆਜ ਹੀ ਮੈਨੂੰ ਲੱਗਦਾ ਵਿਆਜ ਦੇ ਨਾਲ ਹੀ ਬਹੁਤ ਵਧੀਆ ਉਹਦੀ ਇੱਕ ਹੈਲਪ ਵੀ ਹੋ ਸਕਦੀ ਹੈ, ਸਪੋਰਟ ਵੀ ਹੋ ਸਕਦੀ ਆ। ਤੇ ਨਹੀਂ ਤਾਂ ਕਈ ਵਾਰ ਬਹੁਤ ਵਾਰ ਏਦਾਂ ਦੀਆਂ ਵੀਡੀਓਜ਼ ਵੀ ਆਉਂਦੀਆਂ ਨੇ ਕਿ ਗ੍ਰੰਥੀ ਸਾਹਿਬਾਨ ਨੇ ਉਹਨਾਂ ਦੀ ਤਨਖਾਹਾਂ ਬਹੁਤ ਘੱਟ ਨੇ ਜੀ। ਸੋ ਮੈਨੂੰ ਲੱਗਦਾ ਕਿ ਬਾਹਰਲੇ ਐਨ ਆਰ ਆਈ ਵੀਰ ਆਪੋ ਆਪਣੇ ਪਿੰਡ ਦੇ ਵਿੱਚ ਵੀ ਇਹ ਚੀਜ਼ ਤਾਂ ਕਰ ਸਕਦੇ ਆ ਕਿ ਨਹੀਂ ਜੀ।
1: ਬਾਈ ਜੀ ਦੇਖੋ ਕਿਸੇ ਵੀ ਪਿੰਡ ਦੀ ਗੱਲ ਕਰ ਲਓ ਤੁਸੀਂ, ਆਪਣੇ ਪਿੰਡ ਤੋਂ ਸ਼ੁਰੂ ਕਰ ਲਓ, ਜਿਹੜੇ ਵੀ ਵੀਰ ਦੀ ਗ੍ਰੰਥੀ ਸਹੀ ਹੋਣਗੇ ਉਹਨਾਂ ਦੀ ਮੇਰੇ ਕਹਿੰਦਾ ਵੀ 10 ਤੋਂ ਲੈ ਕੇ 20,000 ਰੁਪਇਆ ਵੀ ਮਿੰਟ ਵਿੱਚ ਵਿੱਚ ਤਨਖਾਹ ਹੋਊਗੀ। ਕਿਸੇ ਦੀ 15 ਹੋ ਸਕਦੀ, ਕਿਸੇ ਦੀ 12 ਹੋ ਸਕਦੀ, ਕਿਸੇ ਦੀ 17 ਹੋ ਸਕਦੀ ਆ। ਜਿਹੜੇ ਮੈਂ ਮਾਲਵੇ ਦੇ ਵਿੱਚ ਕਈ ਪਿੰਡ ਆ ਜਿੱਥੇ 5,000 ਰੁਪਇਆ ਤਨਖਾਹ ਹੀ ਆ ਗ੍ਰੰਥੀ ਸਿੰਘ ਦੀ, 100% ਹਰ ਪਿੰਡ ਦੇ ਵਿੱਚੋਂ ਹੁਣ 20-25-30-50 ਘਰ ਤਾਂ ਬਾਹਰ ਗਏ ਆ। ਉਹ ਜੇਕਰ ਬਾਹਰ ਗਏ ਦੇ ਬੰਦੇ ਜਿਹੜੇ 50,000-50,000 ਰੁਪਇਆ ਪਾ ਲੈਣ ਤੇ ਗੁਰਦੁਆਰੇ ਦੇ ਨਾਂ ਤੇ ਐਫ ਡੀ ਕਰਾ ਦਿਓ, ਜਿਹੜੀ ਉਹਦੀ 5,000-10,000-15,000-20,000 ਜਿੰਨੀ ਵੀ ਤਨਖਾਹ ਹੈਗੀ ਚੱਲੀ ਜਾਵੇ, ਉਹਦਾ ਵਿਆਜ ਆ ਜਿਹੜਾ ਹਰ ਮਹੀਨੇ ਉਹਨੂੰ ਜਿਹੜਾ ਗ੍ਰੰਥੀ ਸਿੰਘ ਨੂੰ ਦੇ ਦਿੱਤਾ ਜਾਵੇ। ਉਹ ਜੇ ਮੰਨ ਲਓ ਉਹਨੂੰ 10,000 ਰੁਪਇਆ ਮਹੀਨਾ ਵਿਆਜ ਮਿਲ ਗਿਆ, 10 ਉੱਧਰੋਂ ਬਣਦਾ ਹੈਗਾ ਤਨਖਾਹ ਦਾ, 20,000 ਰੁਪਇਆ ਹੋ ਗਿਆ, ਨਾਲੇ ਮੂਲ ਦਾ ਮੂਲ ਗੁਰਦੁਆਰਾ ਸਾਹਿਬ ਦੇ ਨਾਂ ਤੇ ਰਹੂਗਾ ਤੇ ਨਾਲੇ ਜਿਹੜਾ ਵਿਆਜ ਆ ਉਹਦੇ ਨਾਲ ਗ੍ਰੰਥੀ ਸਿੰਘ ਦਾ ਪਰਿਵਾਰ ਪਲਦਾ ਰਹੂਗਾ।
0: ਬਿਲਕੁਲ, ਬਹੁਤ ਵਧੀਆ ਆਈਡੀਆ। ਸੋ ਜਿੰਨੇ ਵੀਰ ਸੁਣ ਰਹੇ ਆਪੋ ਆਪਣੇ ਪਿੰਡਾਂ ਦੇ ਵਿੱਚ, ਕਿਸੇ ਦੇ ਪਿੰਡ ਜਾਣ ਦੀ ਜ਼ਰੂਰਤ ਨਹੀਂ, ਆਪੋ ਆਪਣੇ ਪਿੰਡਾਂ ਨੂੰ ਤੁਸੀਂ, ਮੈਂ ਚਾਹੁੰਦਾ ਕਿ ਇੱਦਾਂ ਦਾ ਜੇ ਤੁਸੀਂ ਕਰ ਸਕੋ ਉਦਮ ਜ਼ਰੂਰ 5-7-10 ਬੰਦੇ ਜਿਹੜੇ ਰਲ ਕੇ ਕਰ ਸਕਦੇ ਹੋ। ਸੋ ਇਹ ਟਾਣਾ ਸਾਹਿਬ ਦਾ ਆਈਡੀਆ ਮੈਨੂੰ ਬੜਾ ਚੰਗਾ ਲੱਗੀ ਜਿਹੜੀ ਇਹ ਗੱਲਬਾਤ ਕੀਤੀ ਆ। ਸੋ ਟਾਣਾ ਸਾਹਿਬ, ਇੱਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਗੁਰਜੀਤ ਤੂਤ ਦੀ ਡੈਥ ਹੋਈ ਆ, ਪਰ ਉਹਨੇ ਝੰਜੋੜ ਕੇ ਰੱਖਤਾ ਇੱਕ ਐਸਾ ਗੱਭਰੂ ਦਾ ਚਲੇ ਜਾਣਾ, ਸਿਰਫ ਉਹਨੇ ਮਤਲਬ ਹਿਲਾ ਕੇ ਰੱਖਤਾ ਕਿ ਯਾਰ ਕਿਸ ਤਰੀਕੇ ਦਾ ਨਸ਼ਾ ਕਿਵੇਂ ਵਿਕਦਾ, ਨਸ਼ਾ ਕਿਵੇਂ ਕਿਸੇ ਦੀ ਜ਼ਿੰਦਗੀ ਖਾ ਸਕਦਾ, ਚੰਦਨ ਵਰਗੀ ਰੂਹ ਆ ਜਿਹੜੀ ਉਹਨੂੰ ਕਿਵੇਂ ਘੁਣ ਵਾਂਗੂ ਖਾਧਾ ਜਾ ਸਕਦਾ ਵਾ, ਇਹ ਉਹਦੀ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੇ ਦੱਸਤਾ। ਪਰ ਹੁਣ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤੀ ਹੈ ਗੱਲਬਾਤ, ਉਹਨਾਂ ਦੇ ਜਾਣ ਤੋਂ ਬਾਅਦ ਕੋਈ ਅਵੇਅਰਨੈਸ ਲੋਕਾਂ 'ਚ ਆਉਂਦੀ ਨਜ਼ਰ ਆਈ ਹੈ ਕਿ ਨਹੀਂ ਤੁਹਾਨੂੰ?
1: ਨਹੀਂ ਬਾਜੀ, ਨਹੀਂ ਪੰਜਾਬ ਦੇ ਲੋਕਾਂ ਨੂੰ ਅਵੇਅਰ ਹੋਰ ਨਹੀਂ ਆਉਂਦੀ ਜੀ। ਇਹ ਤਾਂ ਤਿੰਨ ਕੁ ਦਿਨ ਦੀ ਖਬਰ ਹੁੰਦੀ ਹੈ, ਕੋਈ ਵੀ ਹੋਵੇ, ਮਾੜੀ ਤੋਂ ਮਾੜੀ ਤੇ ਚੰਗੀ ਤੋਂ ਚੰਗੀ ਖਬਰ ਪੰਜਾਬ ਦੇ ਲੋਕਾਂ ਤੇ ਤਿੰਨ ਕੁ ਦਿਨ ਹੀ ਅਸਰ ਕਰਦੀ ਆ। ਬਾਅਦ ਦੇ ਵਿੱਚ ਫਿਰ, ਕਿਉਂਕਿ ਆਪਾਂ ਵੀ ਠੰਡੇ ਘੜੇ ਵਰਗੇ ਹੈ ਨਾ, ਉਹ ਜੋ ਠੰਡਾ ਜਿਹਾ ਘੜਾ ਹੋਵੇ ਤੇ ਜਿੰਨਾ ਮਰਜ਼ੀ ਪਾਣੀ ਪਾਈ ਦਾ ਪੱਟਾ ਪੰਡਾ ਥੱਲੇ ਕੱਢ ਕੇ ਚਲਾ ਜਾਂਦਾ। ਪੰਜਾਬੀਆਂ ਤੇ ਬਾਹਲਾ ਅਸਰ ਨਹੀਂ ਕਰਦੀ ਕੋਈ ਵੀ ਗੱਲ, ਉਹ ਜਿਹੜਾ ਵਕਤੀ ਤੌਰ ਦੇ ਉੱਤੇ ਭਾਵੇਂ ਵਿੱਚ ਵੱਢੇ ਨੱਕ ਦੂਜੇ ਦੇ, ਭਾਵੇਂ ਗਾਲਾਂ ਕੱਢਣ ਲੱਗ ਜਾਣ, ਭਾਵੇਂ ਸ਼ਿਫਤਾਂ ਕਰਨ ਲੱਗ ਜਾਣ, ਪਰ ਬਾਅਦ ਦੇ ਵਿੱਚ ਗੱਲ ਘੁੰਮ ਘੁਮਾ ਕੇ ਉੱਥੇ ਹੀ ਫੇਰ ਜਾਣੀ ਹੈ ਧਿਆਸ ਧਿਆਸ ਕਰਦੀ। ਉਹ ਗੁਰਜੀਤ ਸੂਤ ਬਹੁਤ ਵੱਡਾ ਖਿਡਾਰੀ ਸੀ, ਉਹਦੇ ਜਾਣ ਦਾ ਬੜਾ ਦੁੱਖ ਆ। ਉਹਨੇ ਸਾਡੇ ਮੂਹਰੇ ਇੱਕ ਉਦਾਹਰਨ ਪੇਸ਼ ਕੀਤੀ ਕਿ ਨਸ਼ੇ ਬਰਬਾਦ ਕਿਵੇਂ ਕਰਦੇ ਆ। ਉਹਨੇ ਉਦਾਹਰਨ ਪੇਸ਼ ਕੀਤੀ ਕਿ ਬੰਦਾ ਫਰਸ਼ ਤੋਂ ਅਰਸ਼ ਦੇ ਉੱਤੇ ਤੇ ਅਰਸ਼ ਤੋਂ ਫਰਸ਼ ਤੇ ਕਿਵੇਂ ਆ ਜਾਂਦਾ। ਪਰ ਹੁਣ ਉਹਦੇ ਪਰਿਵਾਰ ਦੀ ਮੁੱਖ ਮੰਤਰੀ ਦੇ ਵੱਲੋਂ ਬਾਂਹ ਫੜੀ ਗਈ ਹੈ, ਬੜੀ ਚੰਗੀ ਗੱਲ ਆ। ਉਹ ਜਿਹੜੇ ਉਹਨਾਂ ਦੀ ਧਰਮ ਪਤਨੀ ਆ ਗੁਰਜੀਤ ਸੂਤ ਦੇ, ਉਹਨਾਂ ਨੂੰ ਇਹ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ, ਤੁਹਾਨੂੰ ਸਰਕਾਰੀ ਨੌਕਰੀ ਦੇਵਾਂਗੇ, ਪਿੰਡ ਦੇ ਵਿੱਚ ਇੱਕ ਵੱਡਾ ਖੇਡ ਮੈਦਾਨ ਬਣਾਵਾਂਗੇ। ਗੁਰਜੀਤ ਸੂਤ ਦੀ ਯਾਦ ਦੇ ਵਿੱਚ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈਗਾ। ਤੇ ਵੈਸੇ ਅਰਜਨ ਢਿੱਲੋਂ ਨੇ ਵੀ ਮਦਦ ਕੀਤੀ ਜੀ ਪਰਿਵਾਰ ਦੀ ਜਾ ਕੇ। ਸ਼ਿਵਲਡਰ ਜੀ ਨੇ ਗੁਰਜੀਤ ਸੂਤ ਦੇ ਇੱਕ ਗਾਣੇ 'ਚ ਉਹਨਾਂ ਨੇ ਜ਼ਿਕਰ ਵੀ ਕੀਤਾ ਸੀਗਾ। ਗੁਰਲਾਲ ਸਿੱਧੂ ਵੀ ਜਾ ਕੇ ਪੈਸੇ ਦੇ ਕੇ ਆਇਆ, ਕਈ ਹੋਰ ਵੀ ਦੇ ਕੇ ਆਏ, ਹੁਣ ਮੈਨੂੰ ਨਹੀਂ ਪਤਾ। ਪਰ ਭਾਈ ਮਦਦ ਕਰਨੀ ਚਾਹੀਦੀ, ਸਾਡੇ ਪੰਜਾਬ ਦਾ ਖਿਡਾਰੀ ਸੀ ਉਹ, ਸਾਡੇ ਕੋਲ ਉਦਾਹਰਨ ਆ ਵੀ ਭਾਈ ਨਸ਼ੇ ਬਰਬਾਦ ਕਿਵੇਂ ਕਰਦੇ।
0: ਸੋ ਬਿਲਕੁਲ ਪਹਿਲਾਂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ,
1: ਬਹੁਤ ਮਿਹਰਬਾਨੀ ਜੀ,
0: ਮਿਹਰਬਾਨੀ। ਸੋ ਜਿਹੜੇ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਸਨ ਸਵਰਨ ਸਿੰਘ ਟਣਾ ਤੇ ਖਬਰਾਂ ਬੜੀਆਂ ਵਿਸਥਾਰ ਦੇ ਨਾਲ ਦੱਸ ਕੇ ਗਏ ਨੇ, ਤੇ ਅਸੀਂ ਜਿੱਥੇ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਕਿ ਅਸੀਂ ਯੂਨੀ ਗਲੋਬਲ ਐਡਵਾਈਜ਼ਰੀ ਤੇ ਬੈਠੇ ਹਾਂ, ਤੇ ਮੈਂ ਤਾਂ ਆਪ ਇਹਨਾਂ ਤੋਂ ਐਡਵਾਈਸ ਲੈ ਰਿਹਾ ਸੀ ਕਿ ਬਾਈ ਤੁਸੀਂ ਦੱਸੋ ਅਮਰੀਕਾ ਵਾਲੇ ਕੀ ਕਰੀ ਜਾਂਦੇ ਆ, ਡੀਲ ਟਾਈਟ ਕਰੀ ਜਾਂਦੇ ਆ ਤੇ ਉਧਰੋਂ ਲੋਕਾਂ ਦੀ ਫਾਈਟ ਚੱਲ ਰਹੀ ਆ, ਉਧਰੋਂ ਡੀਲ ਟਾਈਟ ਚੱਲ ਰਹੀ ਆ। ਸੋ ਨਾਗਪਾਲ ਸਾਹਿਬ ਨੂੰ ਪੁੱਛਦੇ ਆ ਵੀ ਇਹ ਜਿਹੜੀ ਡੀਲ ਹੈ ਬਣਦੀ ਨਜ਼ਰ ਨਹੀਂ ਆਉਂਦੀ, ਇਕਾਨਮੀ ਹੈ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਆ, ਲੋਕ ਵਰਿਡ ਨੇ, ਬਹੁਤੇ ਲੋਕਾਂ ਦੀਆਂ ਘਰਾਂ ਦੀਆਂ ਕਿਸ਼ਤਾਂ ਬਾਈ ਜੀ 5-5, 7-7 ਹਜ਼ਾਰ ਵੀ ਹੈਗੀਆਂ ਨੇ, ਤੇ ਉਹਨੂੰ ਲੱਗਦਾ ਕਿ ਯਾਰ 4 ਮਹੀਨੇ 6 ਮਹੀਨੇ ਕਿਵੇਂ ਨਿਕਲਣਗੇ। ਸੋ ਤੁਸੀਂ ਇਹ ਦੱਸੋ ਵੀ ਜਿਹੜਾ ਇਹ ਲੋਨ ਹੈ ਇਹ ਇਕਾਨਮੀ ਦੇ ਵਿੱਚ ਇਸ ਟਾਈਮ ਤੇ ਬਹੁਤੇ ਲੋਕਾਂ ਨੂੰ ਜਿਹਨਾਂ ਨੂੰ ਜ਼ਰੂਰਤ ਹੁੰਦੀ ਆ, ਕਿੰਨੇ ਕੁ ਪਰਸੈਂਟ ਜੇਕਰ ਤੁਹਾਡੇ ਕੋਲ ਕਾਲ ਆ ਜਾਂਦੀ ਹੈ, ਕਿੰਨੇ ਕੁ ਪਰਸੈਂਟ ਕੁਆਲੀਫਾਈ ਕਰਦੇ ਆ, ਕਿੰਨੇ ਕੁ ਪਰਸੈਂਟ ਤੁਹਾਨੂੰ ਲੱਗਦਾ ਕਿ ਜਿਹੜੇ ਕੁਆਲੀਫਾਈ ਨਹੀਂ ਕਰਦੇ, ਕਾਹਦੇ ਕਰਕੇ ਨਹੀਂ ਕਰਦੇ, ਕੀ ਕਾਰਨ ਹੋ ਸਕਦਾ ਉਹਨਾਂ ਦਾ?
2: ਹਾਂਜੀ, ਸੋ ਲਾਈਕ ਅਗਰ ਆਪ ਪੀ ਆਰ ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ, ਅੰਟਾਰੀਓ ਮੇਂ ਕਹੀਂ ਵੀ ਰਹਿਤੇ ਹੈ, ਆਪ ਐਲੀਜੀਬਲ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ ਇੱਕ ਤਰਫ, ਔਰ ਦੂਸਰੀ ਤਰਫ ਆਪ 50,000 ਸੇ 1,70,000 ਕਾ ਲੋਨ ਗਵਰਨਮੈਂਟ ਸੇ ਹਾਸਲ ਕਰਤੇ ਹੈ, ਬੈਂਕ ਸੇ ਨਹੀਂ। ਬੈਂਕ ਤੋਂ ਆਪਕੋ ਮਤਲਬ ਇਤਨਾ ਪਹਿਲੇ ਤਾਂ ਸੈਟਿੰਗ ਕਰੋਗੇ ਆਪ, ਕਮਿਸ਼ਨ ਖਿਲਾਓਗੇ, ਕਾਗਜ਼ ਬਣਾਓਗੇ, ਬਿਲਕੁਲ ਕਾਗਜ਼ ਬਣਾਓਗੇ, ਯਹਾਂ ਪੇ ਆਪਨੇ ਕੋਈ ਕਾਗਜ਼ ਨਹੀਂ ਬਣਾਉਣੇ, ਅਸਲੀ ਕਾਗਜ਼ ਲਗਤੇ ਹੈ ਆਪਕੇ, ਕਾਗਜ਼ ਕਿਆ ਲਗਤੇ ਹੈ?
0: ਕਾਗਜ਼ ਕਿਹੜੇ ਲੱਗਦੇ, ਮੈਨੂੰ ਕਿਹੜੇ ਕਾਗਜ਼ ਲੱਗਣੇ ਆ
2: ਜੀ? ਆਪਕਾ NOA,
0: ਓਕੇ,
2: ਨੋਟਸ ਆਫ ਅਸੈਸਮੈਂਟ ਲਾਸਟ ਈਅਰ ਦਾ
0: ਜੀ,
2: ਠੀਕ ਹੈ, ਨੰਬਰ 2 ਬੱਚੋ ਕੇ ਬਰਥ ਸਰਟੀਫਿਕੇਟ,
0: ਓਕੇ,
2: ਔਰ ਆਪਕਾ ਮੈਰਿਜ ਸਰਟੀਫਿਕੇਟ, ਇਸ ਮੇਂ ਕਿਆ ਐਡੀਟਿੰਗ ਕਰੇਂਗੇ ਆਪ ਬਤਾਈਏ?
0: ਨਾ ਤਾਂ ਮੈਰਿਜ ਸਰਟੀਫਿਕੇਟ ਚ ਹੋ ਸਕਦੀ ਹੈ, ਤੇ ਨਾ ਬੱਚਿਆਂ ਦੇ ਬਰਥ ਸਰਟੀਫਿਕੇਟ ਚ ਹੋ ਸਕਦੀ ਹੈ, ਨਾ ਨੋਟਸ ਆਫ ਅਸੈਸਮੈਂਟ ਚ ਹੋ ਸਕਦੀ ਹੈ। ਇਹ 3 ਪੇਪਰ ਚਾਹੀਦੇ ਤੁਹਾਨੂੰ।
2: ਬਿਲਕੁਲ ਜੀ, ਸਾਫ਼ ਕੰਮ ਕਰ ਰਹੇ ਹੈ, 8 ਸਾਲ ਹੋ ਗਏ ਹੈ, ਔਰ ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਆਪ ਸਕਿੱਲ ਵੀ ਡਿਵੈਲਪ ਕਰਤੇ, ਆਸਾਨ ਸੇ ਫੁੱਲੀ ਆਨਲਾਈਨ ਕੋਰਸਿਸ ਕਰਤੇ, ਕਹੀਂ ਨਹੀਂ ਜਾ ਰਹੇ ਆਪ, ਫੋਨ ਪੇ ਜਾਂ ਲੈਪਟਾਪ ਪੇ ਕਲਾਸ ਲਗਾ ਰਹੇ, 2-3 ਘੰਟੇ ਮੰਡੇ ਟੂ ਫਰਾਈਡੇ ਐਗਜ਼ਾਮਸ ਨਹੀਂ ਹੈ, ਆਸਾਨ ਅਸਾਈਨਮੈਂਟਸ ਹੈ।
0: ਅੱਛਾ, ਵੀਕਐਂਡ ਫ੍ਰੀ ਆ?
2: ਵੀਕਐਂਡ
0: ਫ੍ਰੀ ਆ, ਐਗਜ਼ਾਮ ਨਹੀਂ ਹੋਣਾ, ਅਸਾਈਨਮੈਂਟ ਹੋਣੀ ਆ, ਜੇ ਉਹ ਵੀ ਨਹੀਂ ਪਤਾ ਲੱਗਦਾ ਤੇ ਤੁਹਾਡੀ ਇਹ ਹੈਲਪ ਵੀ ਕਰ ਸਕਦੇ ਕਿ ਕਿਵੇਂ ਅਸਾਈਨਮੈਂਟ ਤੁਸੀਂ ਬਣਾਉਣੀ ਹੈ। ਸੋ ਤੁਸੀਂ ਘਰੋਂ ਬੈਠੇ ਬੈਠੇ ਨੇ ਕਲਾਸ ਲਾਉਣੀ ਆ, ਚਾਹੇ ਤੁਸੀਂ ਕੰਮ ਤੇ ਹੋ, ਉਬਰ ਤੇ ਹੋ, ਅਮਰੀਕਾ ਜਾ ਰਹੇ ਹੋ, ਕਿਤੇ ਵੀ ਜਾ ਰਹੇ ਹੋ, ਕਿਤੇ ਵੀ ਹੋ, ਤਾਂ ਤੁਸੀਂ ਤੁਹਾਡੀ ਅਸਾਈਨਮੈਂਟ ਤੁਸੀਂ ਉੱਥੋਂ ਬੈਠੇ ਹੀ, ਡੇਲੀ ਤਾਂ ਬਣਾਉਣੀ ਨਹੀਂ ਹੋਣੀ, ਡੇਲੀ ਤਾਂ ਕਲਾਸ ਹੀ ਲਾਉਣੀ ਆ।
2: ਵਨਸ ਆ ਵੀਕ, ਦੈਟਸ ਇਟ, ਇੱਕ ਅਸਾਈਨਮੈਂਟ, ਆਸਾਨ ਦੀ ਅਸਾਈਨਮੈਂਟਸ ਹੈ। ਅਗਰ ਆਪ ਲਾਈਕ ਮੰਨ ਕੇ ਚੱਲੇ ਹਾਊਸ ਵਾਈਫ, ਬੜੇ ਕਲਾਇੰਟ ਹੈ ਮਾਰੇ, ਓਵਰ ਡਰਾਈਵਰ ਹੋ ਗਏ, ਇੰਪਲੋਇਡ, ਫੁੱਲੀ ਇੰਪਲੋਇਡ ਲੋਕ, ਪੈਨਸ਼ਨ ਵਾਲੇ ਵੀ ਮਾਈ ਕਲਾਇੰਟ।
0: ਤੁਸੀਂ ਪੈਨਸ਼ਨ ਦੀ ਗੱਲ ਕੀਤੀ ਆ, ਉਹ ਤਾਂ ਹੁਣ ਜੇ 65 ਸਾਲ ਦਾ ਵਾ ਜਾਂ 70 ਸਾਲ ਦਾ ਵਾ, ਉਹ ਐਲੀਜੀਬਲ ਹੈ?
2: ਬਿਲਕੁਲ ਜੀ, ਗਵਰਨਮੈਂਟ ਕੀ ਪਾਲਿਸੀ ਹੈ, ਗਵਰਨਮੈਂਟ ਕੀ ਪਾਲਿਸੀ ਡਿਸਕ੍ਰਿਮੀਨੇਟ ਨਹੀਂ ਕਰਤੀ ਏਜ ਪੇ ਜਾਂ ਜੈਂਡਰ ਪੇ, ਇਸ ਲਈ ਆਪ ਲਾਈਕ ਅਗਰ ਆਪ है कोई एज लिमिट नहीं है इसमें, मतलब तो आप लाइक स्किल हासिल करते हो अदर एंड आप इतना 0% पे लोन बिना गारंटी के बिना डॉक्यूमेंट्स के थप्पे के आप इतना बड़ा लोन हासिल करते हैं और 2.5 साल बाद पेमेंट स्टार्ट है, शुरू में ब्याज 0% बाद में ब्याज 2.5% साल का।
0: मैं ना एक चीज मैं इस चीज का गल मां जो भैन जी पहले बैठे थे 67 साल की, मैं उन्होंने पूछा कितनी उम्र तुम्हारी 67 ईयर, वो कहते जी साड़ी फंडिंग भी हो गई है कोर्स भी चल रहा, पर बड़े शौकीन से कहते मैं तो पेपर भी जी असाइनमेंट असूनमेंट मैं आए तैयार, मैं कहते शौक हों पढ़ने का भी शौक है, मैं तो क्लासा क्लूसा पूरी सुन रही हूँ।
2: बिल्कुल जी, आपका लाइक अच्छा टाइम भी यूज होता है और फंडिंग भी आ रही है। अब मान के चले आज गवर्नमेंट लोन डबल दे रही है, कल को जैसे हालत चल रही है देश की क्या पता पॉलिसी चेंज होके लोन आधा हो जाए, इसलिए अभी एनरोल करें, अभी आपको फायदा 1.5 लाख आ रहा है अभी
0: आ लो, तो 3 दिन बाद एक क्लास है जी, ये 3 दिन बाद क्लास नहीं चलनी, 3 दिन बाद एक कोर्स है जरा वो स्टार्ट हो जाएगा, यदि एनरोलमेंट होनी होनी है वो बाद महीने 1.5 महीने का गैप पै जाना, सो 1.5-2 महीने तक तो ग्रांट थोड़े अकाउंट चल जानी है, तुम सिर्फ से सिर्फ इन्हों $200 ही पे करना, 200 तो कोई डालर नहीं देना, वो भी जदों तुहाडे कोल आ गए पैसे उदे तो बाद नंबर होने नोट कर लो, कॉल कर लो, कॉल सारिया लगातार बिजी ने चक रहे हैं कॉलां तुहाडियां, 1-on-1 जिहड़ी हैगी मीटिंग तुसीं आके कर सकते हो, सवाल पुछ सकते हो 437-264-3175 437-264-3175 437-264-3175
2: एक बार बोल दोस्तों 437-264-3175 कॉल करो तो ऑफिस आओ।
0: आ लो जी ऑफिस आ जाओ, कॉल करो, मैं इन्होंने ऑफिस ही हाँ, तो शाम के किन्ने बजे तक है
2: 6:30
0: तक है, तुम कॉल करके अपॉइंटमेंट बना लियो आ जाओ, तो नहीं भी आना तुम दूर थंडर में भी थोड़ा कोई मित्र दोस्त बैठा वा रिलेटिव बैठे जिते मर्जी बैठे पूरे GTA नियागरा फॉल बैठे उन्होंने को फोन करो, फोन से ही काम हो जाना उत्थे बैठे बैठा जाता जी 437-264-3175 नाले अगला तुहाडे गुण गाऊगा नाले कहेगा भाई असी तां तुहानूं शाबाशी दिंदे आ जिन्होंने उत्थे बैठे बिठाया पैसे दिवाते नाले उन्होंने कोर्स कर लिया, एक तीर दो निशाने 437-264-3175 चलते बैक टू स्टूडियो
3: अपना।

0: ਜੀ ਦੋਸਤੋ, ਜਿਹੜੇ ਹੋਏ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਬ੍ਰੈਂਟਨ ਟੀਵੀ ਐਂਡ ਪੁਆਇੰਟ ਸੁਲਤਾਨਾ ਦੇ ਸੁਲਤਾਨ ਸੁਲਤਾਨ ਜੀ ਹਾਜ਼ਰ ਹੋ। ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ ਸਰ।
1: ਜੀ ਰਾਜਵੀਰ ਜੀ, ਮੈਨੂੰ ਲੱਗਦਾ ਸੁਲਤਾਨ ਜੀ ਦੀ ਲਾਈਨ ਡਿਸਕਨੈਕਟ ਹੋ ਚੁੱਕੀ ਆ। ਆਪਣੇ ਨਾਲ ਐਫਐਕਸ ਐਕਸਪ੍ਰੈਸ ਤੋਂ ਰਾਜਨ ਜੀ ਜੁੜ ਚੁੱਕੇ ਨੇ। ਜੀ
0: ਰਾਜਨ ਜੀ ਜੁੜ ਗਿਆ, ਰਾਜਨ ਜੀ ਨੂੰ ਕਹੋ ਰਾਜਨ ਜੀ ਜੀ ਆਇਆਂ ਨੂੰ ਵੈਲਕਮ। ਰਾਜਨ ਜੀ ਨੂੰ ਕਹਿੰਦੇ ਨੇ, ਗੱਲ ਕਿਹੜੀ ਆ ਰਾਜਨ ਜੀ?
2: ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਭੰਗੜਿਆਂ ਚੋ ਬੜਾ ਰਾਜਨ ਜੀ, ਕਿਤੇ ਮਾੜੀ ਮੋਟੀ ਗੱਲਬਾਤ ਨਹੀਂ ਹੈ, ਵੈਨਕੂਵਰ ਤੱਕ ਧਮਾਲਾ ਪਾਉਂਦੇ ਆ ਇਹ।
0: ਰਾਜਨ ਜੀ
2: ਜੀ ਜੀ,
0: ਇੱਥੇ ਕਦੋਂ ਕਰਾਉਣਾ ਕੰਪੀਟੀਸ਼ਨ?
2: ਇੱਥੇ ਜੀ 2028 ਚ ਹੋ ਰਿਹਾ ਜੀ।
0: ਪੱਕੀ ਗੱਲ ਆ?
2: ਪੱਕੀ ਗੱਲ ਹੈ, ਪਰ ਤੁਹਾਨੂੰ ਮੈਂ ਪਹਿਲੇ ਦੱਸ ਦਿੱਤਾ ਵੀ ਸੇ ਤੁਸੀਂ ਸਾਹਮਣੇ ਹੋ 2028
0: 2028 ਦੇ ਵਿੱਚ ਬਹੁਤ ਵੱਡਾ ਕੰਪੀਟੀਸ਼ਨ ਹੈ ਜਿਹੜਾ ਰਾਜਨ ਜੀ ਦੀ ਟੀਮ ਹੈ ਜਿਹੜੀ ਉਹ ਕਰਾਏਗੀ, ਹੁਣ ਵੈਨਕੂਵਰ ਦੇ ਵਿੱਚ ਕਰਵਾ ਕੇ ਆਏ ਆ। ਸੋ ਇਹਨਾਂ ਦੇ ਨਾਲ ਦੀ ਨਾਲ ਇੱਕ ਰੂਹ ਦੀ ਖੁਰਾਕ ਆ ਜਿਹੜੀ ਉਹ ਨਾਲ ਦੀ ਨਾਲ ਇਹਨਾਂ ਨੂੰ ਚੱਲਦੀ ਰਹਿੰਦੀ ਹੈ, ਤੇ ਸਪੈਕਸ ਐਕਸਪ੍ਰੈਸ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਬ੍ਰਾਂਡ ਹੈ। ਸੋ ਤੁਸੀਂ ਜੇ ਜਾਓਗੇ ਤਾਂ ਆਰਡਰ ਲੋਕੇਸ਼ਨ ਉਹਨਾਂ ਦੀਆਂ ਦੇਖ ਲਓਗੇ, ਤੇ ਥੋੜਾ ਜਿਹਾ ਰਾਜਨ ਜੀ ਦਿਓ ਉਹਦੀ ਵੀ ਘੈਂਟ ਡੀਲ ਦੇ ਦਿਓ ਕਰਾਇਆ ਨਾ, ਹੁਣ ਭੰਗੜੇ ਵਾਲੀ ਗੱਲ ਕਿੰਨੇ ਖੁਸ਼ ਹੋ ਜਾਓ ਕਰਾਂ।
2: ਬਿਲਕੁਲ ਜੀ ਬਿਲਕੁਲ, ਡੀਲਾ ਬਹੁਤ ਵਧੀਆ ਵਧੀਆ, ਕਿਉਂਕਿ ਬੱਚਿਆਂ ਦੇ ਸਕੂਲ ਖੁੱਲ ਰਹੇ ਨੇ, ਬੈਕ ਟੂ ਸਕੂਲ ਸੇਲ ਜਿਹੜੀ ਆਪਾਂ ਔਨ ਕਰ ਦਿੱਤੀ ਹੈ। ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸੈੱਲ ਫੋਨ ਸਕਰੀਨ ਦੇ ਉੱਤੇ, ਕੰਪਿਊਟਰ ਲੈਪਟਾਪ ਟੈਬਲੇਟ, ਅੱਖਾਂ ਬਹੁਤ ਜ਼ਿਆਦਾ ਡਰਾਈ ਹੁੰਦੀਆਂ, ਡੈਮੇਜ ਹੁੰਦੀਆਂ ਕਿਉਂਕਿ ਬਲੂ ਲਾਈਟ ਪੈਂਦੀ ਹੈ ਅੱਖਾਂ 'ਚ। ਤੋ ਉਹਦੇ ਕਰਕੇ ਸਪੈਸ਼ਲ ਸਪੈਸ਼ਲ ਵੈਂਡਰ ਕੋਲੋਂ ਡੀ ਲੈ ਕੇ ਆਏ ਹਾਂ। ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਸਿਰਫ ਆਪਣੀ ਗਲਾਸਿਸ ਦੇ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ, ਤੇ ਜਿਹੜੇ ਫਰੇਮ ਵੀ ਤੁਸੀਂ ਬਾਏ ਕਰਨੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਕਮਾਲ ਦੀਆਂ ਡੀਲਾਂ ਨੇ। ਰੇਬਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਟ ਸਪੇਡ ਦੇ, ਜਾਂ ਫਿਰ ਟੋਰੀ ਬਰਚ ਦੇ, ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 50% ਆਫ ਚੱਲ ਰਹੇ ਜੀ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ ਜਾਂ ਫਿਰ ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ, ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਸਭ ਤੋਂ ਵਧੀਆ ਬਾਕਮਾਲ ਡੀਲ ਹੈ ਜੀ, ਜਿਹਦੇ ਚ ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ, ਇਹ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। $90 $300 ਦੀ ਕੀਮਤ ਦਾ ਫਰੇਮ ਹੈ ਜੀ, 90% ਆਫ ਕਰਕੇ ਸਿਰਫ $29 ਦੇ ਵਿੱਚ ਮਿਲ ਰਿਹਾ ਹੈ। ਮਿਲਣਾ ਕਿੱਥੋਂ ਹੈ? ਸਪੈਕਸ ਐਕਸਪ੍ਰੈਸ ਤੋਂ, 35 ਰੈਜੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ, ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888-905-460-8888। ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਕੱਲ੍ਹ ਨੂੰ ਅਵੇਲੇਬਲ ਨੇ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਤੇ ਇੱਕ ਸਪੈਸ਼ਲ ਸਪੈਸ਼ਲ ਡੀਲ ਰੇਡੀਓ ਸਾਰੰਗ ਦੇ ਸਰੋਤਿਆਂ ਵਾਸਤੇ, ਰਾਜਵੀਰ ਜੀ ਇੱਕ ਸਪੈਸ਼ਲ ਡੀਲ ਲੈ ਕੇ ਆਏ ਹਾਂ। ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ, ਉਹਨਾਂ ਨੂੰ ਅਸੀਂ ਅੱਜ ਟੋਮ ਫੋਰਡ ਦੀਆਂ ਬ੍ਰਾਂਡਡ ਸਨਗਲਾਸਿਸ ਲੈ ਲੈਣ ਜਾਂ ਟੋਮ ਫੋਰਡ ਦੇ ਬ੍ਰਾਂਡਡ ਫਰੇਮ, ਫਲੈਟ 50% ਆਫ ਮਿਲਣਗੇ ਪਹਿਲੇ 5 ਕਾਲਰਸ ਨੂੰ। ਸੋ ਹੁਣੇ ਕਾਲ ਕਰ ਲਓ ਜੇ ਤੁਸੀਂ ਟੋਮ ਫੋਰਡ ਦੀਆਂ ਬ੍ਰਾਂਡਡ ਸਨਗਲਾਸਿਸ ਲੈਣੀਆਂ ਜਾਂ ਬ੍ਰਾਂਡਡ ਫਰੇਮ ਲੈਣੇ ਨੇ 50% ਆਫ ਦੇ ਉੱਤੇ, 905-460-8888-905-460-8888। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਸੋ ਤੁਸੀਂ ਸਪੈਸ ਤੇ ਜਾਣਾ ਬਿਲਕੁਲ ਨਾ ਭੁੱਲਿਓ, ਸਪੈਸ ਤੇ ਜਾ ਸਕਦੇ ਹੋ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਮਾਲ ਸਾਹਿਬ ਕੀ ਹਾਲ ਚਾਲ ਹੈ
1: ਜੀ? ਬਹੁਤ ਵਧੀਆ ਜੀ, ਆਪਣਾ ਦੱਸੋ ਜੀ, ਕਿਵੇਂ ਚੱਲ ਰਿਹਾ ਜੀ ਮਾਹੌਲ?
2: ਬਹੁਤ ਬਹੁਤ ਸ਼ੁਕਰੀਆ।
0: ਆ ਗਏ ਇਹ ਮਸਾਜਰ ਤੇ ਬੈਠੇ, ਹੁਣ ਉੱਠ ਕੇ
1: ਉੱਥੇ ਜਾ ਕੇ ਬੈਠ ਗਏ ਹੋਣਗੇ ਵਿੱਚ,
0: ਤੁਸੀਂ ਨਾ ਬੈਠਿਆ ਕਰੋ ਉੱਥੇ
2: ਮਸਾਜ ਚੇਅਰ ਤੁਹਾਡੇ।

0: ਬਹੁਤ ਵਧੀਆ ਰਿਸਪੌਂਸ ਰਿਹਾ ਕਿਉਂਕਿ ਕਸਟਮਰ ਨੇ ਬਿਗ ਸੇਵਿੰਗਸ ਕੀਤੀਆਂ। ਇਹ ਮਸਾਜ ਚੇਅਰ ਜਿਹੜੀ ਹੈ ਇਹ ਫੁੱਲ ਮਸਾਜ ਚੇਅਰ ਹੈ ਜਿਹਨੇ ਲੋਅਰ ਬੈਕ, ਅਪਰ ਬੈਕ, ਥਾਈਸ, ਲੈਗਸ, ਫਿਟ ਮਸਾਜ, ਆਰਮ ਮਸਾਜ, ਇਹਦੇ ਚ ਤੁਹਾਡੇ ਕੋਲ ਜਿਹੜਾ ਜੀ ਉਹ ਹੈ ਹਾਰਡ ਮਸਾਜ ਵੀ ਅਵੇਲੇਬਲ ਹੈ ਤੇ ਸੋਫਟ ਮਸਾਜ ਵੀ ਅਵੇਲੇਬਲ ਹੈ, ਦੋਨੋਂ ਅਟੈਚਮੈਂਟਸ ਦੇ ਨਾਲ ਬੈਸਟ ਟੌਪ ਆਫ ਦਾ ਲਾਈਨ ਫੁੱਲ ਲੋਡਿਡ ਫੁੱਲ ਫੀਚਰਸ ਦੇ ਨਾਲ 2026 ਦੀ ਲੇਟੈਸਟ ਇਹ ਮਸਾਜ ਚੇਅਰ ਹੈ ਜਿਹੜੀ ਕਿ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਕਿਉਂਕਿ ਇਹਨੇ ਸਿਰਫ ਰਿਕਲਾਈਨਰ ਜਿੰਨੀ ਜਗ੍ਹਾ ਲੈਣੀ ਹੈ ਤੇ ਸੋਫੇ ਜਿੰਨੀ ਰਿਕਲਾਈਨਰ ਜਿੰਨੀ ਜਗ੍ਹਾ ਇਹਨੇ ਆ ਜਾਣਾ, ਚਾਹੇ ਤੁਸੀਂ ਆਪਣੇ ਆਫਿਸ 'ਚ ਰੱਖਣੀ ਹੈ, ਚਾਹੇ ਤੁਸੀਂ ਆਪਣੇ ਘਰ 'ਚ ਰੱਖਣੀ ਹੈ, ਚਾਹੇ ਤੁਸੀਂ ਆਪਣੇ ਪੇਰੈਂਟਸ ਨੂੰ ਗਿਫਟ ਲੈ ਕੇ ਦੇਣਾ ਤੇ $5,000 ਵਾਲੀ ਅੱਧੀ ਪ੍ਰਾਈਸ ਤੇ 50% ਡਿਸਕਾਊਂਟ 24.99 ਚ ਵੀ ਮਿਲਣੀ ਹੈ ਤੇ ਨਾਲ 50 ਇੰਚ ਦਾ ਟੀਵੀ ਫ੍ਰੀ ਗਿਫਟ ਵੀ ਮਿਲਣਾ। 905-450-2828 ਨੰਬਰ ਹੈ। ਹੋਮ ਅਪਲਾਈਸਿਸ ਦੇ ਵਿੱਚ ਵੀ $2,000 ਤੁਸੀਂ ਸੇਵ ਕਰਨੇ ਆ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5,000 ਵਾਲਾ 29.99 ਚ ਮਿਲਣਾ ਤੇ 29.99 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $1,400 ਦਾ ਮਿਲਣਾ ਤੁਹਾਨੂੰ 14.99 ਦਾ, ਜਦਕਿ ਇਹਦੀ $2,200 ਪ੍ਰਾਈਸ ਹੈ। $700 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ ਤੇ 14.99 ਵੀ 6 ਮਹੀਨੇ ਚ ਪੇ ਕਰਨਾ ਜੀ। ਬਿਲਕੁਲ ਇਸੇ ਤਰ੍ਹਾਂ ਜਿੱਦਾਂ ਤੁਸੀਂ ਹਰ ਸੈਕਸ਼ਨ ਚ ਸੇਵਿੰਗ ਕਰਨੀ ਹੈ, ਕਿਚਨ ਅਪਲਾਈਸਿਸ ਜਾਂ ਲੌਂਡਰੀ ਦੇ ਵਾਸ਼ਰ ਐਂਡ ਡਰਾਇਰ ਦੇ ਉੱਪਰ, ਜਾਂ ਸਿੰਗਲ ਵਾਸ਼ਰ ਲੈਣਾ $6,000 ਵਾਲਾ 599 ਚ, ਸਿੰਗਲ ਡਰਾਇਰ ਲੈਣਾ $900 ਵਾਲਾ 499 ਚ, ਤਦ ਵੀ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ 75-ਇੰਚ ਟੀਵੀ ਮਿਸ ਨਾ ਕਰ ਜਾਣਾ। ਰੱਖੜੀ ਦਾ ਤਿਉਹਾਰ ਆ ਰਿਹਾ, ਜੇ ਤੁਸੀਂ ਲੈ ਕੇ ਦੇਣਾ ਚਾਹੁੰਦੇ ਆਪਣੀ ਭੈਣ ਨੂੰ ਤੇ ਤੁਸੀਂ 75-ਇੰਚ ਟੀਵੀ 699, 65-ਇੰਚ ਟੀਵੀ 599 ਨੂੰ ਲੈ ਕੇ ਦੇ ਸਕਦੇ ਹੋ। ਤੁਸੀਂ ਪੇਮੈਂਟ 6 ਮਹੀਨੇ ਜੀ ਕਰਨੀ ਹੈ। 905-450-2828 ਨੰਬਰ ਹੈ। 32-ਇੰਚ ਤੋਂ ਲੱਗ ਕੇ 98-ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਚਾਹੀਦਾ। ਲੌਂਡਰੀ ਚ ਵਾਸ਼ਰ ਐਂਡ ਡਰਾਇਰ ਚਾਹੀਦਾ, ਫਰਿੱਜ, ਸਟੋਵ, ਡਿਸ਼ਵਾਸ਼ਰ, ਕਿਚਨ ਵਾਸਤੇ ਚਾਹੀਦੇ ਆ, ਮਿਸ ਨਾ ਕਰਨਾ। ਰੱਖੜੀ ਸਪੈਸ਼ਲ ਸੇਲ ਇਸ ਵੀਕਐਂਡ ਤੱਕ ਤੁਹਾਨੂੰ ਮਿਲੇਗੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਅੱਜ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ। 905-450-2828, 905-450-2828 ਜੀ।
1: ਬਹੁਤ ਬਹੁਤ ਧੰਨਵਾਦ ਜੀ। 905-450-2828 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ। ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਮਾਲ ਸਾਹਿਬ
2: ਜੀ, ਸਰ
1: ਮੈਂ ਇੱਥੋਂ ਮੈਂ ਬੈਠੇ ਪੈਣ ਜਿਹੜੇ ਇਹਨਾਂ ਨਾਲ ਗੱਲਬਾਤ ਕਰਦਾ, ਮੈਂ ਜਦੋਂ ਇੱਥੇ ਆਫਿਸ ਦੇ ਵਿੱਚ ਦੇਖ ਰਿਹਾ ਸੀ ਆਸੇ ਪਾਸੇ ਸਾਰਾ ਸਟਾਫ ਇਹਨਾਂ ਦਾ ਬਿਜ਼ੀ ਹੋਇਆ ਫਿਰਦਾ, ਤੇ ਤੁਸੀਂ ਇਹ ਸੋਚੋ ਕਿ ਮੈਂ ਇੱਥੇ ਵੀ ਮੈਂ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਲਵਾਂ ਵੀ ਇਹਨਾਂ ਨਾਲ ਗੱਲ ਕਰ ਸਕਦਾ ਕਿ ਨਹੀਂ। ਬਾਈ ਨਾਗਪਾਲ ਸਾਹਿਬ ਮੈਨੂੰ ਦੱਸੋ, ਇਜਾਜ਼ਤ ਤੁਸੀਂ ਦੇ ਸਕਦੇ ਹੋ ਮੈਂ ਜੇ ਇਹਨਾਂ ਨੂੰ ਥੋੜੇ ਜਿਹੇ ਸਵਾਲਾਤ ਪੁੱਛਣਾ ਤੇ ਪੁੱਛ ਸਕਦਾ ਕਿ ਨਹੀਂ ਪੁੱਛ?
3: ਕਿੰਨੇ ਬੰਦੇ ਫੈਮਿਲੀ ਦੇ ਵਿੱਚ ਤੁਸੀਂ ਇਕੱਲੇ ਹੋ ਜਾਂ ਹਸਬੈਂਡ ਵਾਈਫ ਹੋ ਜਾਂ ਕਿੰਨੇ?

0: ਉਹਨਾਂ ਦਾ ਕੀਤਾ ਸੀਗਾ?
1: ਹਾਂਜੀ, ਮੈਂ ਤੇ ਮੇਰੇ ਹਸਬੈਂਡ ਨੇ ਅਪਲਾਈ ਕੀਤਾ ਸੀ ਤੇ ਅਰਾਊਂਡ ਸਾਨੂੰ 60 ਤੱਕ ਦੀ ਜਿਹੜੀ ਫੰਡਿੰਗ ਆ ਸਾਨੂੰ ਬਣੀ ਸੀਗੀ।
0: ਅੱਛਾ ਵਾਹ, ਤੇ ਇਹ ਤੁਹਾਨੂੰ ਅਗਲੇ ਵੀਕ ਤੱਕ ਆ ਜਾਊਗੀ?
1: ਹਾਂਜੀ, ਨੈਕਸਟ ਵੀਕ ਤੱਕ ਇਹ ਸਾਡੇ ਅਕਾਊਂਟ ਚ ਆ ਜਾਏਗੀ।
0: ਤੇ ਇਹਨਾਂ ਨੇ ਸੈਟਅਪ ਵਗੈਰਾ ਸਾਰਾ ਤੁਹਾਡਾ ਆਪ ਕਰਤਾ?
1: ਹਾਂਜੀ ਹਾਂਜੀ, ਇਹਨਾਂ ਨੇ ਸਾਰਾ ਕੁਝ ਹੀ ਮੈਨੂੰ ਆਪ ਹੀ ਕਰਕੇ ਦਿੱਤਾ ਆ।
0: ਓਕੇ, ਤੇ ਦੂਜੇ ਅਗਲਾ ਸਵਾਲ ਇਹ ਆ ਕਿ ਇਹਨਾਂ ਦੀ ਫੀਸ ਅਜੇ ਤੁਸੀਂ ਦੇਤੀ ਕਿ ਦੇਣੀ ਆ?
1: ਹਾਂਜੀ, ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਮੈਂ ਅੱਜ ਆਈ ਹੋਈ ਆ, ਤੁਸੀਂ ਅੱਜ ਹੀ ਲੈ ਲਓ, ਬਟ ਇਹਨਾਂ ਨੇ ਕਿਹਾ ਵੀ ਇੱਕ ਵਾਰ
0: ਨਹੀਂ ਲੈਂਦੇ ਨਹੀਂ ਹੈ।
1: ਨਹੀਂ ਨਹੀਂ, ਐਵੇਂ ਨਹੀਂ ਲੈਂਦੇ।
0: ਇਦਾਂ ਹੀ ਆ ਨਾ?
1: ਹਾਂਜੀ ਹਾਂਜੀ, ਐਵੇਂ ਹੀ ਆ।
0: ਇਹ ਕਹਿੰਦੇ ਵੀ ਉਦੋਂ ਹੀ ਲੈਣੀਆਂ ਸੀ ਜਦੋਂ ਤੁਹਾਡੇ ਕੋਲ ਫੰਡਿੰਗ ਤੁਹਾਡੇ ਅਕਾਊਂਟ ਦੇ ਵਿੱਚ ਆ ਗਈ ਹੈ। ਸੋ ਅਪਰੂਵਲ ਆ ਗਈ, ਮਤਲਬ ਜਦੋਂ ਸੈਟਅਪ ਕਰਤਾ ਉਸ ਅਕਾਊਂਟ 'ਚ ਹੀ ਜਾਊਗੀ ਨਾ?
1: ਹਾਂਜੀ, ਮੇਰੇ ਹੀ ਅਕਾਊਂਟ 'ਚ ਆਏਗਾ ਜਿਵੇਂ ਕਿ ਇਹਨਾਂ ਨੇ ਮੈਨੂੰ ਦੱਸਿਆ ਆ।
0: ਅੱਛਾ, ਤੇ ਖੁਸ਼ ਹੋ ਤੁਸੀਂ?
1: ਹਾਂਜੀ ਹਾਂਜੀ, ਮੈਂ ਬਹੁਤ ਖੁਸ਼
0: ਹੋ ਜਿਹਨੂੰ 50-60 ਹਜ਼ਾਰ ਆ ਜਾਣਾ ਅਗਲੇ ਹਫ਼ਤੇ ਤੇ ਖੁਸ਼ ਤਾਂ ਬੱਗ ਬਾਗ ਹੀ ਹੋਣਾ। ਅੱਛਾ, ਤੁਹਾਡੇ ਤੁਸੀਂ ਫੈਮਿਲੀ ਦੇ ਵਿੱਚ 4 ਜਣੇ ਹੋ? ਤੁਸੀਂ 2 ਹਸਬੈਂਡ ਵਾਈਫ ਤੇ 2 ਬੱਚੇ?
1: ਹਾਂਜੀ ਹਾਂਜੀ।
0: ਓਕੇ, ਜੇ 4 ਦੇ ਹੋਣ ਤਾਂ 4 ਦਾ ਨਕਬਲ ਸਾਹਿਬ, ਨਕਬਲ ਸਾਹਿਬ ਜੇ 4 ਹੋਣ ਉਹਦੀ ਫੰਡਿੰਗ ਜ਼ਿਆਦਾ ਹੁੰਦੀ ਹੈ ਜਾਂ ਜੇ 5 ਹੋਣ ਤਾਂ ਕਿੰਨੀ ਆਊਗੀ ਉਹਨਾਂ ਦੀ?
2: ਅਗਰ 5 ਹੈ, ਅਗਰ ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ, ਲਾਈਕ ਸੋਕਾ ਜਿਹਾ ਕੋਰਸ ਕਰਦੇ ਨੇ, ਆਰਾਮ ਨਾਲ ਅਪ ਟੂ $170,000,
0: $1,70,000 ਤੱਕ।
3: ਬਿਲਕੁਲ ਜੀ, ਬਿਲਕੁਲ ਜੀ, ਫੈਮਿਲੀ ਸਾਈਜ਼ ਕੇ ਹਿਸਾਬ ਸੇ ਫੰਡਿੰਗ ਬੜ੍ਹਦੀ ਰਹਿਤੀ ਹੈ।
0: ਮਤਲਬ ਜਿੰਨਾ ਫੈਮਿਲੀ ਸਾਈਜ਼ ਵੱਧਦਾ ਉਨੀ ਫੰਡਿੰਗ ਵੀ ਵੱਧ ਜਾਣੀ ਹੈ।
3: ਬਿਲਕੁਲ ਜੀ,
0: ਇਹ 2 ਸਾਲ ਮਤਲਬ ਕੋਈ 0% ਆ 2 ਸਾਲ ਤੇ?
2: ਕਹੀਂ ਵੀ ਵਰਤੋਂ 0%, ਚਾਹੇ ਲੋਨ ਪੇ ਕਰੋ, ਚਾਹੇ ਕਿਸ਼ਤ ਪੇ ਕਰੋ, ਚਾਹੇ ਗਰੋਸਰੀ ਕਰੋ।
0: ਜੇ ਤੁਸੀਂ ਕਿਸੇ ਤੋਂ ਪੈਸੇ ਲੈਣੇ ਹੋਣ, ਉਹਨੂੰ ਕਹਿਣਾ ਹੋਵੇ 0% ਦੇ ਦੋ ਤੁਹਾਨੂੰ, ਕੋਈ ਮੈਨੂੰ ਤਾਂ ਨਹੀਂ ਦਿੰਦਾ।
2: ਬਿਲਕੁਲ ਜੀ,
0: ਲੋਹੇ ਵੀ ਨਹੀਂ ਦਿੰਦਾ ਕਿਸੇ ਨੂੰ।
2: ਕੰਮ ਹੋਣੇ ਕੇ ਬਾਅਦ ਲੋਕ ਮਿਠਾਈ ਕੇ ਡੱਬੇ ਔਰ ਬੜਾ ਬਲੈਸਿੰਗ ਦੇਣੇ ਆਤੇ ਅੰਕਲ ਆਂਟੀ ਹਮਾਰੇ।
0: 2 ਸਾਲ ਬਾਈ ਜੀ, ਇੱਕ ਤਾਂ 0% ਆ, 2 ਸਾਲ ਤੁਸੀਂ ਕੁਛ ਨਹੀਂ ਦੇਣਾ ਹੈ, 2 ਸਾਲ ਬਾਅਦ 2.5% ਸਾਲ ਦਾ। ਜੇ ਤੁਹਾਨੂੰ ਲੱਖ ਦੀ ਫੰਡਿੰਗ ਹੋਈ ਆ ਤਾਂ ਤੁਹਾਡਾ $2,500 ਸਿਰਫ ਵਿਆਜ ਬਣਨਾ, ਇਵੇਂ ਹੀ ਆ ਬਾਈ ਜੀ?
2: ਬਿਲਕੁਲ, ਸਾਲ ਦਾ 2500,
0: ਸਾਲ ਦਾ 2500 ਬਣਨਾ, ਕਮਾਲ ਆ ਤਾਂ। ਸੋ ਤੁਸੀਂ ਬਾਕੀ ਇਹ ਓਪਨ ਲੋਨ ਹੋਣਾ, ਐਨੀ ਟਾਈਮ ਤੁਸੀਂ ਕੋਈ ਘਰ ਵੇਚਿਆ, ਤੁਸੀਂ ਕੁਛ ਕੀਤਾ, ਤੁਹਾਡੇ ਹਾਲਾਤ ਵਧੀਆ ਹੋ ਗਏ ਆ, ਤੁਸੀਂ ਕਹਿੰਦੇ ਹੋ ਕਿ ਨਹੀਂ ਯਾਰ ਹੁਣ ਆਪਾਂ ਲਾ ਦੇਣਾ ਵਾ ਇਹ, ਚਾਹੇ ਉਹ 50,000 ਆ ਚਾਹੇ 30,000, ਤੁਸੀਂ ਲਾ ਦਿਓ। ਨਹੀਂ ਲਾਉਣਾ, ਤੁਸੀਂ ਕਹਿੰਦੇ ਹੋ ਕਿਸ਼ਤਾਂ ਰਾਹੀਂ ਲੈਣਾ, ਅਸੀਂ ਤਾਂ 3 ਸਾਲ ਦੀਆਂ ਕਿਸ਼ਤਾਂ, 5 ਸਾਲ ਦੀਆਂ ਕਿਸ਼ਤਾਂ, 10 ਸਾਲ ਦੀਆਂ ਕਿਸ਼ਤਾਂ, 12 ਸਾਲ ਦੀਆਂ ਕਿਸ਼ਤਾਂ, 14 ਸਾਲ ਦੀਆਂ ਕਿਸ਼ਤਾਂ, ਉਹ ਕਿਸ਼ਤਾਂ ਬਣਾ ਲਿਓ। ਜੇ 2.5 ਸਾਲ ਬਾਅਦ ਵੀ ਤੁਹਾਨੂੰ ਲੱਗੇ ਯਾਰ ਹਜੇ ਕਿਸ਼ਤ ਦੇਣ ਜੋਗੇ ਵੀ ਪੈਸੇ ਹੈ ਨੀ ਗੇ, ਫਿਰ ਕੀ ਕਰਨਾ? ਗੱਲ ਤਾਂ ਇੱਥੇ ਆ ਕੇ ਅੜਦੀ ਆ। 2.5 ਸਾਲ ਬਾਅਦ ਬੰਦਾ ਕਹਿੰਦਾ ਯਾਰ ਮੈਨੂੰ ਕੰਮ ਨੀ ਮਿਲਿਆ, ਮੇਰੇ ਕੋਲ ਕਿਸ਼ਤ ਦੇ ਵੀ ਪੈਸੇ, ਮੇਰੇ ਕੋਲ ਤਾਂ 2500 ਵੀ ਹੈ ਨੀਗਾ ਸਾਲ ਦਾ ਦੇਣ ਲਈ, ਫਿਰ ਕੀ ਕਰੂ ਬੰਦਾ?
2: ਦੇਖੀ ਜੀ, ਬੈਂਕ ਹੋਤਾ ਹੈ ਤੋ ਬੈਂਕ ਤੋਂ ਗਾੜੀ ਕੇ ਲੋਨ ਪੇ ਗਾੜੀ ਉਠਾ ਲੇਗਾ, ਘਰ ਕੇ ਲੋਨ ਪੇ ਘਰ ਉਠਾ ਲੇਗਾ, ਯਹਾਂ ਪੇ ਗਵਰਨਮੈਂਟ ਅਭੀ ਕਿਤਾਬੇ ਨਹੀਂ ਉਠਾਏਗੀ। ਆਪ ਗਵਰਨਮੈਂਟ ਕੋ ਫੋਨ ਲਗਾਤੇ, ਆਪਕਾ ਲੋਨ ਇੰਟਰੈਸਟ ਕੇ ਸਾਥ ਡੈਫ ਹੋ ਜਾਤਾ ਹੈ, 1 ਸਾਲ 2 ਸਾਲ 3 ਸਾਲ, ਇਸ ਲਈ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ।
0: ਆ ਲਓ, ਕਹਿੰਦੇ ਜੇ ਮਤਲਬ 2 ਸਾਲ ਤਾਂ ਵੈਸੇ ਨਹੀਂ ਦੇਣਾ ਕੁਛ, ਜੇ 2 ਸਾਲ ਬਾਅਦ ਵੀ ਡੈਫਰ ਕਰਨਾ ਤਾਂ ਉਹ ਵੀ ਤੁਹਾਨੂੰ ਕੋਈ ਜੋਬ ਵਗੈਰਾ ਨਹੀਂ ਮਿਲਦੀ, ਨਹੀਂ ਤੁਸੀਂ ਸਾਲ ਦਾ 2500 ਵੀ ਦੇ ਸਕਦੇ, ਉਹ ਵੀ ਹੋ ਸਕਦਾ, ਪਰ ਬੰਦਾ ਦੇ ਦਿੰਦਾ ਬਾਈ ਜੀ। ਐਡੀ ਕੋਈ ਗੱਲ ਨਹੀਂ ਹੈ, ਐਡੇ ਤੇ ਤਾਂ ਵੈਸੇ ਨਹੀਂ ਮਿਲਦਾ ਕੋਈ। ਪਹਿਲਾਂ 2 ਸਾਲ ਦਾ ਟਾਈਮ ਪੀਰੀਅਡ ਬਹੁਤ ਆ, 2 ਸਾਲ ਦੇ ਵਿੱਚ ਤਾਂ ਮਾਰਕੀਟ ਵੀ ਮਤਲਬ ਮੈਨੂੰ ਲੱਗਦਾ ਕਿ ਪੈਰਾਸਰ ਹੋ ਜੂਗੀ, ਹੋਣੀ ਸ਼ੁਰੂ ਹੋ ਗਈ ਹੈ। ਜੇ ਉਧਰੋਂ ਟਰੰਪ ਸਾਹਿਬ ਠੀਕ ਰਹਿਣ ਤਾਂ ਫਿਰ ਗੱਲਬਾਤ ਬਣ ਜਾਣੀ ਹੈ, ਐਡੀ ਕੋਈ ਗੱਲ ਹੈ ਨਹੀਂ ਗੀ। ਪਰ ਤੁਸੀਂ ਜੇਕਰ ਇਹ ਤੁਸੀਂ 2 ਜਣੇ ਦੀ ਫੈਮਿਲੀ ਆ, 4 ਜਣੇ ਦੀ ਫੈਮਿਲੀ ਆ, ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਸੀਗਾ, ਉਹਨਾਂ ਦਾ ਕੋਰਸ ਜੇ ਹੋ ਗਿਆ ਹੋਵੇ ਜਾਂ ਨੇੜੇ ਹੋਵੇ ਹੋਣ ਦਾ, 1-2 ਮਹੀਨੇ ਤੱਕ, ਉਹ ਅਪਲਾਈ ਇਹ ਚ ਕਰ ਸਕਦੇ ਨੇ?
2: ਬਿਲਕੁਲ ਜੀ, ਆਪ ਮਾਨ ਕੇ ਚੱਲੇ 30% ਹਮਾਰੇ ਕਲਾਇੰਟ ਸੈਕਿੰਡ ਟਾਈਮ ਹੀ ਪੜ੍ਹ ਰਹੇ ਹੈ, ਸੈਕਿੰਡ ਟਾਈਮ ਸਕਿੱਲ ਡਿਵੈਲਪ ਕਰ ਰਹੇ ਹੈ, ਉਹ ਸਭ ਤੋਂ ਈਜ਼ੀ ਕਲਾਇੰਟਸ ਹੈ, ਉਹਨਾਂ ਪਤਾ ਹਾਊ ਇਟ ਵਰਕਸ, ਉਹ ਸੁਣਤੇ ਹੈ ਕਿ ਮਾਰੀ ਫੇਅਰ ਫੀਸ ਹੈ, ਕੰਮ ਹੋਣੇ ਕੇ ਬਾਅਦ $200, ਉਹ ਪਹਿਲੇ ਕਿਸੇ ਕੋ ਕਮਿਸ਼ਨ ਦੇ ਕੇ ਕਰ ਰਹੇ ਹੋਤੇ ਹੈ,
0: ਉਹਨੂੰ ਐਂ ਲੱਗਦਾ ਨਹੀਂ ਵੀ ਯਾਰ ਇਹ ਬੰਦੇ ਨੂੰ ਤਾਂ 70,000 ਚਲ ਗਿਆ, ਜੇ 200 ਦੀ ਜਗ੍ਹਾ ਤੇ ਸਾਨੂੰ 2,000 ਦੇ ਦੇਵੇ?
2: ਨਹੀਂ, ਹਮੇ ਲਾਲਚ ਨਹੀਂ ਹੈ, ਹਮੇ ਹਮਾਰੀ ਗੁਲਕ ਪੇ ਨਜ਼ਰ ਹੈ, ਹਮੇ ਆਪਕੀ ਫੰਡਿੰਗ ਪੇ ਨਜ਼ਰ ਹੈ ਹੀ ਨਹੀਂ।
0: ਰੱਖਿਆ ਕਹਿੰਦੇ ਸਾਨੂੰ ਤੁਹਾਡੇ ਤੱਕ ਕੋਈ ਮਤਲਬ ਨਹੀਂ ਹੈ ਕਿ ਤੁਹਾਨੂੰ ਕਿੰਨੇ ਹੁੰਦੇ ਆ, ਤੁਸੀਂ ਸਿਰਫ ਇਹਨਾਂ ਨੂੰ 200 ਦੇਣਾ ਬਾਅਦ ਪਿਆਰ ਦੇ ਨਾਲ, 201 ਵੀ ਨਹੀਂ ਕਹਿੰਦੇ ਸਾਨੂੰ ਚਾਹੀਦੇ, 199 ਬਿਸ਼ੱਕ ਦੇ ਦਿਓ, ਇਹ ਇਹਨਾਂ ਦੀ ਇਮਾਨਦਾਰੀ ਆ। ਨੰਬਰ ਬਾਈ ਜੀ ਦੇ ਦਿਓ, ਜੇਕਰ ਇਨਰੋਲ ਕਰਨਾ 3 ਦਿਨਾਂ ਬਾਅਦ ਅਗਲੇ ਬੈਚ ਦੇ ਵਿੱਚ, ਤੁਸੀਂ 7-8 ਸੀਟਾਂ ਸੀਗੀ, ਅੱਜ ਇਹਨਾਂ ਦੀ ਸ਼ਾਮ ਤੱਕ ਦੇਖਦੇ ਕਿੰਨੇ ਭਰ ਜਾਂਦੀਆਂ ਨੇ, ਤੇ ਉਹ ਬੈਚ ਦੇ ਵਿੱਚ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ।
2: ਬਿਲਕੁਲ ਜੀ, ਪ੍ਰੋਪਰ ਆਫਿਸ ਹੈ, 1000 ਸਕੁਅਰ ਫੀਟ ਕਾ, ਹਰ ਇੰਟਾਰੀ ਡੈਰੀ ਪੇ 7 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ, ਹਜ਼ਾਰੋਂ ਕੋ ਅਸਿਸਟ ਕਰ ਚੁੱਕੇ 8 ਸਾਲ ਮੇਂ। ਨੰਬਰ ਹਮਾਰਾ ਹੈ 4372631375, 4372631375, 4372641375, ਕਾਲ ਕਰੋ ਤੇ ਐਸਟੀਮੇਟ ਲਓ।
0: ਹਾਂ, 4372641375 ਤੇ ਗੱਲਬਾਤ ਕੀਤੀ ਜਾ ਸਕਦੀ ਆ, ਇੱਥੇ ਬੈਠੇ ਸੀ ਤੁਸੀਂ ਵੀ ਆ ਸਕਦੇ ਹੋ ਜੀ, ਜੀ ਆਇਆਂ ਨੂੰ ਕੁਐਸਚਨ ਇਹਨਾਂ ਨੂੰ ਪੁੱਛੋ। ਚੱਲਦੇ ਆ ਬੈਕ ਟੂ ਸਟੂਡੀਓ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰਗਿੰਦ ਨਾਲ। ਪ੍ਰੋਗਰਾਮ ਦਾ ਇਹ ਹਿੱਸਾ ਦੁਬਾਬਾ ਟੂਰ ਐਂਡ ਟਰੈਵਲ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈਗਾ। ਤੁਸੀਂ ਇਹ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋਗੇ ਜਾਂ ਕਿਸੇ ਵੀ ਕੰਟਰੀ ਜਾਣਾ ਗਾ, ਤੁਸੀਂ ਆਪਣਾ ਕੋਈ ਹੋਲੀਡੇ ਪੈਕੇਜ ਬਣਵਾਉਣਾ ਗਾ ਤਾਂ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਯਾਦ ਰੱਖਣਾ। ਬਹੁਤ ਹੀ ਭਰੋਸੇਯੋਗ ਨਾਮ ਹੈਗਾ ਇਹਨਾਂ ਦਾ, ਅਤੇ ਤੁਹਾਨੂੰ ਰਸਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਇਹ ਤੁਹਾਡਾ ਇੱਕ ਮਿੰਟ ਦੇ ਵਿੱਚ ਹੱਲ ਕਰ ਦੇਣਗੇ। ਇਹਨਾਂ ਦਾ ਨੰਬਰ ਯਾਦ ਰੱਖੋ, 905-673-1400, 905-673-1400 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋ ਰਿਹਾ, ਤੁਹਾਨੂੰ ਡਿਸਪੋਜ਼ਲ ਚਾਹੀਦੇ ਨੇ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨੂੰ ਯਾਦ ਰੱਖੋ। ਕੋਈ ਬਰਥਡੇ ਪਾਰਟੀ ਆ ਰਹੀ ਆ, ਤੁਸੀਂ ਘਰ ਕੋਈ ਟਿਫਨ ਸਰਵਿਸ ਕਰ ਰਹੇ ਹੋ, ਤੁਹਾਡਾ ਕੋਈ ਕਲੀਨਿੰਗ ਵਾਸਤੇ ਤੁਹਾਨੂੰ ਪ੍ਰੋਡਕਟ ਚਾਹੀਦੇ ਨੇਗੇ, ਤਾਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਦਾ ਨੰਬਰ ਯਾਦ ਰੱਖੋ, 1-416-748-2116 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰੋ। 416-748-2116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਜਿੱਦਾਂ ਦੀ ਵੀ ਤੁਹਾਡੇ ਕੋਈ ਫੰਕਸ਼ਨ ਹੋ ਰਿਹਾ, ਮੰਨ ਲਓ ਤੁਹਾਡੇ ਕਿਸੇ ਬੱਚੇ ਦਾ ਕੋਈ ਜਨਮਦਿਨ ਆ ਰਿਹਾ ਹੈਗਾ, ਤੁਸੀਂ ਇਹਨਾਂ ਨੂੰ ਜਸਟ ਦੱਸਣਾ ਕਿ ਸਾਡੇ ਘਰ ਇੱਕ ਬੱਚੇ ਦਾ ਜਨਮਦਿਨ ਆ ਅਤੇ ਸਾਡੇ ਇੰਨੇ ਕੁ ਬੰਦਿਆਂ ਦੀ ਗੈਦਰਿੰਗ ਹੋ ਰਹੀ ਹੈਗੀ। ਉਸ ਹਿਸਾਬ ਦੇ ਨਾਲ ਤੁਹਾਨੂੰ ਸਾਰਾ ਕੁਛ, ਸਣੇ ਕੇਕ, ਸਣੇ ਡੈਕੋਰੇਸ਼ਨ ਦਾ ਸਮਾਨ, ਕੱਪ, ਪਲੇਟਾਂ, ਕੌਲੀਆਂ, ਚਮਚੇ, ਗਲਾਸ, ਸਾਰਾ ਕੁਛ ਤੁਹਾਨੂੰ ਇਹ ਪੈਕ ਕਰਕੇ ਦੇ ਦੇਣਗੇ। ਔਰ ਬੜੇ ਹੀ ਵਧੀਆ ਇਹਨਾਂ ਦੀ ਸਰਵਿਸ ਹੈਗੀ। ਰੈਸਟੋਰੈਂਟ ਚਲਾ ਰਹੇ ਹੋ, ਤੁਹਾਨੂੰ ਤੁਸੀਂ ਇਹਨੂੰ ਦੱਸ ਦਿਓ ਕਿ ਸਾਡੇ ਡੇਲੀ ਦੀ ਇੰਨੇ ਕੁ ਕਸਟਮਰ ਆਉਂਦੇ ਨੇ ਸਾਡੇ ਕੋਲ, ਸਾਡੀ ਇੰਨੀ ਕੁ ਖਪਤ ਹੈਗੀ। ਜਾਂ ਤੁਸੀਂ ਕੋਈ ਕਲੀਨਿਕ ਦੇ ਪ੍ਰੋਡਕਟ ਚਾਹੀਦੇ ਨੇ ਤੁਹਾਨੂੰ, ਉਹ ਵੀ ਤੁਹਾਨੂੰ ਇਹ ਬੜੇ ਹੀ ਲਾਜਵਾਬ ਰੇਟਾਂ ਦੇ ਉੱਪਰ ਦੇ ਦੇਣਗੇ। ਬਹੁਤ ਘੱਟ ਰੇਟ ਨੇ ਇਹਨਾਂ ਦੇ। ਗੋਲਡਨ ਸਪਲਾਈ ਕੈਸ਼ ਐਂਡ ਕੈਰੀ, 1-416-478-2116, 416-748-2116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹਾਂ। ਜੀ ਰਾਜਵੀਰ ਜੀ, ਹੋਰ ਕੀ ਅਪਡੇਟ ਦੇਣਾ ਚਾਹੁੰਗੇ ਜੀ ਨਾਗਪਾਲ ਸਾਹਿਬ?
1: ਹੋਰ ਅਪਡੇਟ ਆ ਕਿ ਦਿਲ ਦੀ ਡਾਇਰੀ ਤੇ ਨੋਟ ਕਰਕੇ ਰੱਖ ਲਓ, 30 ਅਗਸਤ ਨੂੰ ਬਾਈ ਜੀ ਸ਼ੋ ਹੋਣ ਜਾ ਰਿਹਾ, ਬਹੁਤ ਕਮਾਲ ਦਾ। ਐਮੀ ਵਿਰਕ ਸਾਹਿਬ, ਐਮੀ ਵਿਰਕ ਹੁਣ ਮੈਂ ਇੱਕ ਇੰਟਰਵਿਊ ਕੀਤੀ ਆ, ਅਸੀਂ ਅੱਜ ਸਾਰੰਗ ਸਟੂਡੀਓ ਦਾ ਜਿਹੜਾ ਸਾਡਾ ਯੂਟਿਊਬ ਚੈਨਲ ਆ ਉੱਤੇ ਪਾਈ ਆ। ਭਾਈ ਰਾਣਾ ਰਣਵੀਰ ਨੇ ਸਪੈਸ਼ਲੀ ਸਵੇਰੇ ਮੈਨੂੰ ਮੈਸੇਜ ਕਰਕੇ ਭੇਜਿਆ ਰਿਟਨ ਦੇ ਵਿੱਚ ਲਿਖ ਕੇ ਕਿ ਵੀ ਇੰਟਰਵਿਊ ਬਹੁਤ ਸੋਹਣੀ ਲੱਗੀ, ਮੈਂ ਪੂਰੀ ਸੁਣੀ ਆ, ਬੜੀਆਂ ਕਮਾਲ ਦੀਆਂ ਜਿਹੜੀਆਂ ਗੱਲਾਂ ਕਦੇ ਨਹੀਂ ਹੋਈਆਂ ਉਹ ਗੱਲਾਂ ਉਸ ਇੰਟਰਵਿਊ ਦੇ ਵਿੱਚ ਜਿਹੜੀਆਂ ਹੋਈਆਂ। ਸੋ ਤੁਸੀਂ ਸਾਰੰਗ ਸਟੂਡੀਓਜ਼ ਯੂਟਿਊਬ ਚੈਨਲ ਤੇ ਜਾ ਕੇ ਉਹ ਇੰਟਰਵਿਊ ਪੂਰੀ 30 ਮਿੰਟ ਦੀ, 29 ਮਿੰਟ ਦੀ, ਉਹਨੂੰ ਸੁਣ ਲਿਓ। ਕਦੇ ਟਰੱਕ ਤੇ ਜਾ ਰਹੇ ਹੋ, ਚੰਗੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਅਲੱਗ ਇੱਕ ਡਿਫਰੈਂਟ ਪੁਆਇੰਟ ਆਫ ਵਿਊ ਆ ਜਿਹੜਾ ਉਹ ਮਿਲੂਗਾ। ਐਮੀ ਵਿਰਕ ਉਹਨਾਂ ਦਾ ਕੀ ਸੋਚਣੀ ਹੈ, ਕੀ ਗੱਲਬਾਤ ਆ, ਕਿੱਥੇ ਕੀ ਕਰ ਰਹੇ ਆ, ਕੀ ਕਰਨਾ ਚਾਹੁੰਦੇ ਆ, ਕਈ ਚੀਜ਼ਾਂ ਅਲੱਗ ਅਲੱਗ ਜਿਹੜੀਆਂ ਉਹਨਾਂ ਦੀਆਂ ਇੰਟਰਵਿਊ ਚ ਅਲੱਗ ਨਹੀਂ ਹੁੰਦੀਆਂ, ਉਹ ਉਸ ਇੰਟਰਵਿਊ ਦੇ ਵਿੱਚ ਤੁਹਾਨੂੰ ਸੁਣਨ ਮਿਲਣਗੀਆਂ। ਸਾਰੰਗ ਸਟੂਡੀਓਜ਼, ਇਸ ਨਾਲ ਪੈਣੀਆਂ, ਸਟੂਡੀਓ ਨਹੀਂ, ਸਾਰੰਗ ਸਟੂਡੀਓਜ਼ ਯੂਟਿਊਬ ਚੈਨਲ ਆ। ਨਾਲੇ ਤਾਂ ਚੰਗਾ ਲੱਗੇ ਤਾਂ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲੇ ਉਹ ਇੰਟਰਵਿਊ ਸੁਣ ਲਿਓ। ਮਲਕੀਤ ਰਾਉਣੀ ਉਹਨਾਂ ਦੀ ਵੀ ਆ, ਇਹਨੂੰ ਅਜੇ ਥੋੜਾ ਟਾਈਮ ਹੋਈ ਨੂੰ ਪਾਇਆ, ਤੇ ਐਮੀ ਵਿਰਕ ਹੁਣੀ ਇੱਥੇ ਸ਼ੋਅ ਤੇ ਪਹੁੰਚ ਰਹੇ ਆ 30 ਅਗਸਤ ਨੂੰ ਪੂਰੇ ਬੈਂਡ ਦੇ ਨਾਲ। ਜਿਹੜਾ ਬੈਂਡ ਆਪਦਾ ਹੋਵੇ ਨਾ, ਖੰਭਾਂ ਤੇ ਉਡਾਰੀ ਮਾਰਨੀ ਹੁੰਦੀ ਅਸਲ ਦੇ ਵਿੱਚ ਬੰਦੇ ਨੇ, ਉਹ ਜਿਹੜੇ ਖੰਭ ਆ ਉਹ ਉਡਣ ਆਉਂਦੇ ਆ, ਉਹ ਬਹੁਤ ਚਾਹੇ ਉਹ ਕਿਸਮਤ ਵਾਲਾ ਗੀਤ ਆ ਚਾਹੇ ਹੋਰ ਗੀਤ ਨੇ। ਸੋ ਤੁਸੀਂ ticketmaster.ca ਤੇ ਜਾ ਕੇ ਉਹ ਟਿਕਟਾਂ ਲੈ ਲਿਓ ਤੇ ਐਮੀ ਕੋਡ ਭਰ ਦਿਓ, $25 ਦੀ ਟਿਕਟ ਬਾਲਕੋਨੀ ਹੋਈਆਂ ਕੁਝ ਇੱਕ ਹਜੇ ਹੈਗੀਆਂ ਨੇ, $25 ਦੀ ਟਿਕਟ ਆ ਜਿਹੜੀ ਉਹ ਤੁਸੀਂ ਲੈ ਸਕਦੇ ਹੋ। ਐਮੀ ਕੋਡ ਭਰ ਦੇਣਾ ticketmaster.ca, ਜਿੰਨੇ ਸਟੂਡੈਂਟ ਵੀਰ ਨੇ ਉਹ ਵੀ ਸੁਣ ਲੈਣ, ਜਿਹੜੇ ਹੋਰ ਵੀ ਆ, $25 ਦੀ ਐਮੀ ਵਿਰਕ ਦੀ ਟਿਕਟ ਆ ਜਿਹੜੀ ਉਹ ਕਿਤੋਂ ਨੀ ਮਿਲਣੀ, ਸਿਰਫ ਐਮੀ ਕੋਡ ਭਰ ਦਿਓ ਤਾਂ ਤੁਸੀਂ ਉਹ ਟਿਕਟਾਂ $25 ਦੀ ਬਾਲਕੋਨੀ ਵਾਲੀਆਂ ਕੁਝ ਇੱਕ ਹਜੇ ਹੈਗੀਆਂ ਨੇ, ਸੋ ਤੁਸੀਂ ਲੈ ਸਕਦੇ ਹੋ। ਅਦਰਵਾਈਜ਼ ਉਹ 150-200 ਟਿਕਟਾਂ ਜਿਹੜੀਆਂ ਉਹ ਨਿਕਲਦੀਆਂ ਨੇ ਇਕੱਠੀਆਂ, ਇਕੱਠੇ ਸਟੂਡੈਂਟ ਵੀਰ ਨੇ ਜਿਹੜੀਆਂ ਚੱਕ ਰਹੇ ਨੇ, ਸੋ ਤੁਸੀਂ$25 ਦੀ ਬਾਲਕੋਨੀ ਦੀ ਟਿਕਟ ਆ ਜਿਹੜੀ ਉਹ ਹਜੇ ਵੀ ਲੈ ਸਕਦੇ ਹੋ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਇੱਧਰ ਸਾਡੇ ਕੋਲ ਨਾਗਪਾਲ ਸਾਹਿਬ ਬੈਠੇ, ਨਾਗਪਾਲ ਸਾਹਿਬ ਮੇਰੇ ਇੱਕ ਦਿਮਾਗ ਦੇ ਵਿੱਚ ਗੱਲ ਆ ਰਹੀ ਸੀ ਬਈ, ਉਹ ਇਹ ਆ ਵੀ ਬਹੁਤ ਵਾਰ ਬੰਦਾ ਕਹਿੰਦਾ ਯਾਰ ਆਪਾਂ ਰੀਫਾਈਨੈਂਸ ਹੀ ਕਰਾ ਲੈਂਦੇ, ਘਰ ਰੀਫਾਈਨੈਂਸ ਕਰਾ ਲਓ, ਪੈਸੇ ਚਾਹੀਦੇ ਆ $1.5-1.5 ਜਾਂ ਕਿਸੇ ਨੂੰ $50,000 ਚਾਹੀਦਾ, $70,000 ਚਾਹੀਦਾ, ਡਿਪੈਂਡ ਕਰਦਾ ਕਿੰਨੀ ਉਹ ਚ ਇਕੁਇਟੀ ਪਈ ਆ, ਕਿਵੇਂ ਰੀਫਾਈਨੈਂਸ ਕਰਾਉਣਾ ਹਨਾ, ਤੇ ਬੰਦਾ ਕਹਿੰਦਾ ਰੀਫਾਈਨੈਂਸ ਕਰਾ ਲਓ, ਉਹਦਾ ਵੀ ਵਿਆਜ ਘੱਟ ਹੀ ਆ। ਪਰ ਮੈਂ ਇਹ ਸੋਚਦਾ ਵੀ ਜੇ ਉਹਦਾ ਵਿਆਜ ਫਿਰ ਵੀ ਰੀਫਾਈਨੈਂਸ ਕਰਾਊਗਾ ਉਹ ਤਾਂ ਇੰਨਾ ਵਿਆਜ ਘੱਟ ਤਾਂ ਨੀ ਹੋਣਾ, 2.5% ਤਾਂ ਨੀ ਹੋਣਾ ਉਹਦਾ ਸਾਲ ਦਾ, ਤੇ ਉਹ ਰੀਫਾਈਨੈਂਸ ਤਾਂ ਪਹਿਲਾਂ ਤਾਂ ਵਿਆਜ ਇਹਦੇ ਨਾਲੋਂ ਜ਼ਿਆਦਾ ਹੋਊਗਾ, ਤੇ ਹੋਰ ਇਹ ਚ ਕੀ ਫਰਕ ਹੈਗਾ ਵਾ?
2: ਉਸਮੇ ਡਾਕੂਮੈਂਟਸ ਕਾ ਠੱਪਾ ਲੱਗੇਗਾ,
1: ਜੋੜੇ ਹੁੰਦੇ ਆ ਕਿਤੇ ਥੰਮਸ ਅਪ ਕੀਤਾ ਹੁੰਦਾ ਇਮੋਜੀ ਆ ਚੱਕ ਨਾ ਆ ਗਿਆ ਜੇਤੇ ਮੇਰੇ ਉਹਨੇ ਹੱਸਦੇ ਜੀ ਦਾ ਭੇਜਿਆ ਤੇ ਨਾਲ ਉਹਨੇ ਲਿਖਿਆ ਮੇਰਾ ਤਾਂ ਸਕੋਰ ਹੀ ਆ ਜਿਹੜਾ ਹੈਗਾ 350 ਆ ਮੈਨੂੰ ਤਾਂ ਨੀ ਮਿਲਣਾ ਲੋਨ ਤੇ ਲੋਨ ਮੈਨੂੰ ਲੱਗਦਾ ਚਾਹੇ ਉਹਨਾਂ ਨੇ ਮਜ਼ਾਕ ਚ ਲੈ ਕੇ ਭੇਜਿਆ ਮੈਂ ਕਿਹਾ 350 ਕੀ ਚਾਹੇ ਤੁਹਾਡਾ ਜ਼ੀਰੋ ਹੋਵੇ ਨਾ ਹੋਵੇ 350 ਤੁਹਾਨੂੰ ਫੇਰ ਵੀ ਦਵਾ ਦਿੰਦੇ ਲੋਨ ਦਵਾਉਣਾ ਥੋੜਾ ਆ ਦੇਣਾ ਤਾਂ ਸਰਕਾਰ ਨੇ ਆ ਹੁਣ ਜੇ 350 ਵਾਲਾ ਸਕਿਓਰ ਹੈਗਾ ਮਿਲ ਜੂ ਉਹਨੂੰ
2: ਬਿਲਕੁਲ ਜੀ ਜ਼ੀਰੋ ਹੈ ਤੂੰ ਵੀ ਮਿਲ ਜਾਏਗਾ ਕਿਉਂਕਿ ਯਹਾਂ ਪੇ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਬੈਂਕ ਨਹੀਂ ਕਰ ਰਹਾ सबसे बड़ी चाबी यही है राइट और बाकी इसमें लाइक रीफाइनेंसिंग में देखिए जी डॉक्यूमेंट्स का थप्पड़ लगेगा कमीशन देनी पड़ेगी
1: पीछे कुछ नहीं
2: इतने कुछ है नहीं
1: छोटे कमीशन नहीं कोई
2: है नहीं साफ काम और 30 काम होने के बाद
1: 200
2: बिल्कुल क्यों 200 क्यों है लोग अभी दो हैरानी करते हैं अभी
1: ना ना ना 200 का कारण ਇਹ 300 ਵੀ ਰੱਖ ਸਕਦੇ ਸੀਗੇ ਇਹ 100 ਵੀ ਰੱਖ ਸਕਦੇ ਸੀ ਇਹ 500 ਰੱਖੀ ਸੀ ਇਹਨਾਂ ਨੇ ਇੱਕ 200 ਤੇ 500 ਮਾਲ ਸਾਹਿਬ ਤੁਹਾਨੂੰ ਪਤਾ 200 ਤੇ 500 ਕਿਉਂ ਆ
0: ਜੀ ਮੇਰੇ ਖਿਆਲ ਕੋਈ ਪ੍ਰੋਗਰਾਮ ਦਾ ਫਰਕ ਲੱਗਦਾ ਜੀ ਸ਼ਾਇਦ ਬਾਕੀ
1: ਨਾਗਪਾਲ ਸਾਹਿਬ ਪ੍ਰੋਗਰਾਮ ਦਾ ਫਰਕ ਆ ਜਿਹੜੀ 500 ਵਾਲੀ ਸੀਗੀ ਉਹ ਹੁਣ ਉਹ ਤਾਂ ਨਹੀਂ ਹੈਗੀ ਬਾਈ ਹੁਣ
3: ਉਹ ਫੁੱਲ ਆ
1: 500 ਵਾਲੀ ਹੁਣ ਫੁੱਲ ਹੋਈ ਇਹ ਕਲਾਸ 500 ਵੀ ਸੀਗੀ 500 ਦਾ ਮਤਲਬ ਸੀ ਕਿ ਪੰਜ ਉਂਗਲਾ ਪੰਜ ਪਿਆਰੇ ਜਿਵੇਂ ਆਪਾਂ ਕਹਿੰਦੇ ਕਿ ਪੰਜਾਂ ਜੇ ਆਪਾਂ ਕਹਿੰਦੇ ਨਾ ਪੰਜ ਜਿਹੜੇ ਬੰਦੇ ਜਿੱਥੇ ਇਕੱਠੇ ਹੋ ਜਾਣ ਉਹ ਗੱਲ ਬੜੀ ਦਰਸਤ ਹੁੰਦੀ ਹੈ ਪੰਜ ਪੰਚਾਇਤ ਆ ਜਿਹੜੀ ਉਹ ਪੰਜਾਂ ਨਾਲ ਬਣ ਜਾਂਦੇ ਜਿੱਥੇ ਪੰਜ ਕੁ ਬੰਦੇ
0: ਪੰਜ ਪੀਰ ਪੰਜ ਪਿਆਲੇ ਆਪਾਂ
1: ਕਹਿੰਦੇ ਆ ਕਿ ਯਾਰ ਪੰਜ ਚੀਜ਼ਾਂ ਨੂੰ ਆਪਾਂ ਲਾਈਕ ਕਰਦੇ ਹਾਂ ਹਨਾ ਪੰਜਾਂ ਦੀ ਚੀਜ਼ ਆ ਜਿਹੜੀ ਉਹ ਸਹੀ ਹੁੰਦੀ ਹੈ ਇੱਕ ਤਾਂ ਇਹਨੇ ਉਹ ਪੰਜ ਨੰਬਰ ਰੱਖਿਆ ਇੱਕ ਰੱਖਿਆ 200 ਦਾ ਮਤਲਬ ਇਹਨੇ ਤਾਂ ਰੱਖਿਆ ਕਿ ਜੇ ਉਂਗਲਾਂ ਦੋ ਖੜੀਆਂ ਕਰੀ ਵਿਕਟਰੀ ਦਾ ਸਾਈਨ ਬਣ ਜਾਂਦਾ
0: ਜੀ
1: ਬਣਦਾ ਕਿ ਨਹੀਂ ਬਣਦਾ
0: ਜੀ ਬਿਲਕੁਲ
1: ਜਦੋਂ ਬੰਦਾ ਇਹ ਗੱਲ ਅਗਲਾ ਕਹਿੰਦਾ ਫੀਸ ਕਿੰਨੀ ਹੈ ਉਹ ਪਹਿਲਾਂ ਇਹ ਵਿਕਟਰੀ ਦਾ ਸਾਈਨ ਬਣਾ ਦਿੰਦੇ ਆ ਬਾਅਦ ਇਹ ਪੁੱਛਿਆ ਤੇਰਾ ਦੋਸਤ ਦੇ ਤੇਰੀ ਅਪਰੂਵਲ ਆ ਗਈ ਫਿਰ ਉਹ ਬਣਾ ਦਿੰਦਾ 200 ਬਈ ਬਾਈ ਜੀ ਵਿਕਟਰੀ ਹੋ ਗਈ ਆਪਣੇ ਕਹਿੰਦਾ ਹੀ ਹੈ ਬਾਈ
2: ਬਿਲਕੁਲ ਜੀ ਬਿਲਕੁਲ ਇਦਾਂ ਹੀ ਹੈਗਾ ਐਂਡ ਦੈਨ ਕੋਈ ਲਾਲਚ ਸੇ ਹਮ ਕਾਮ ਨਹੀਂ ਕਰਤੇ ਦੇਖੀ ਜੀ ਹਮ ਇਤਨਾ ਸ਼ੋਰ ਕੇ ਬਚਾਤੇ ਸੀਧੀ ਬਾਤ ਕਿਉਂਕਿ ਮਾਰੀ ਚੀਜ਼ 200 ਹੈ ਮਿਹਨਤ ਕਰਨੀ ਪੜਤੀ ਹਮੇ ਅਗਰ ਕਮਿਸ਼ਨ ਲੇਤੇ ਹੋਤੇ ਨਾ ਰਾਜਵੀਰ ਜੀ ਕੋ ਹਮ ਦੋ ਮਹੀਨੇ ਮੇਂ ਇੱਕ ਬਾਰ ਬੁਲਾਤੇ ਮਾਰਾ ਪੇਟ ਭਰ ਜਾਤਾ
1: ਹਾਂ
2: ਬਟ ਹਮੇ ਸ਼ੋਰ ਬਚਾਨਾ ਪੜਤਾ ਫੀਸ ਮਾਰੀ ਜੈਨੂਇਨ ਹੈ
0: ਜੀ ਜੀ
2: ਆਪ ਔਨ ਆਪ ਸਕਿੱਲ ਡਿਵੈਲਪ ਕਰਤੇ ਹੈ 50,000 ਸੇ 1,70,000 ਕਾ ਗਾਰੰਟੀ ਫ੍ਰੀ ਇੰਟਰਸਟ ਫ੍ਰੀ ਲੋਨ ਹਾਸਲ ਕਰਤੇ ਹੈ
1: ਲੱਖ ਡਾਲਰ 1.5 ਲੱਖ ਆਇਆ ਵੀ ਹੈ ਕਿਸੇ ਦਾ ਕਹ ਜੇ ਹਵਾ ਜੀ ਗੱਲਾਂ ਨੇ
2: आप जितना मुंह से नंबर निकालेंगे उतनी फाइल दिखा सकते हैं आपको
1: मतलब 15 बंदे दिखा दो दिखा सकते हो
2: 15 तो बहुत कम है
1: और चेक कर ला है एक ने भाई तुसी आके चेक कर सकते हो इन्होंने आपके पल्लों थोड़ा देने
0: हैं
1: ये कहते गवर्नमेंट ने देने हैं गवर्नमेंट दे रही है कले अपनी नहीं लै रहे होर भी लै रहे हैं पर इस कोई गलत काम भी है नहीं इस कोई गलत तो नहीं कुंडी तो नहीं है
2: बिल्कुल जी कुंडी इसी काम में बिल्कुल नहीं है क्यों तभी हम इसे कर रहे हैं हम कोई और काम करते ही नहीं जब आगे चलते हैं साफ कोई कंफ्यूजन ही नहीं है ਪ੍ਰੋਪਰ ਆਫਿਸ 8 ਸਾਲ ਮੈਂ ਅਸਿਸਟ ਕਰ ਚੁੱਕੇ ਬਹੁਤ ਲੋਕ
1: ਸਰਟੀਫਿਕੇਸ਼ਨ ਹੋਣੀ ਹੈ
2: ਬਿਲਕੁਲ ਸਰਟੀਫਿਕੇਸ਼ਨ ਆਨੀ ਹੈ 3 ਘੰਟੇ ਆਪ ਕਲਾਸ ਲਗਾ ਰਹੇ ਹੈ ਹਮ ਥੋੜੀ ਕਹਿ ਰਹੇ ਕਿ ਆਪ ਬੀਚ ਮੇਂ ਪੜ੍ਹਾਈ ਛੋੜ ਦੋ ਆਸਾਨ ਸੇ ਕੋਰਸ ਹੈ ਜੀ ਫੋਨ ਪੇ ਲਗਾਓ ਲੈਪਟਾਪ ਪੇ ਲਗਾਓ ਆਰਾਮ ਸੇ ਪਾਸ ਹੋ ਜਾਓਗੇ ਉਹ ਹਮ ਬੈਠੇ ਹਾਂ ਆਪਕੇ ਸਾਥ
1: 200 ਡਾਲਰ ਜਿਹੜੀ $200 ਫੀਸ ਇਹਨਾਂ ਨੂੰ ਤੁਸੀਂ ਦੇਣੀ ਆ ਵਾਧੂ ਦੇਣ ਦੀ ਲੋੜ ਨਹੀਂ ਜਦੋਂ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਉਹ ਤੋਂ ਬਾਅਦ ਹੁਣ ਮੇਨ ਚੀਜ਼ਾਂ ਸੁਣ ਲਓ ਮੋਟੀਆਂ ਮੋਟੀਆਂ ਜਿਹੜੀਆਂ ਹੈਗੀਆਂ ਨੇ ਉਹ ਹੈਗੀਆਂ ਨੇ ਕ੍ਰੈਡਿਟ ਸਕੋਰ ਤੁਹਾਡਾ ਚਾਹੇ 0 ਆ ਕ੍ਰੈਡਿਟ ਸਕੋਰ ਨਹੀਂ ਤੁਹਾਡਾ ਹੈਗਾ ਤਾਂ ਵੀ ਕੋਈ ਗੱਲ ਨਹੀਂ ਕ੍ਰੈਡਿਟ ਹਿਸਟਰੀ ਤੁਹਾਡੀ ਨਹੀਂ ਹੈਗੀ ਤੁਸੀਂ ਨਵੇਂ 2 ਮਹੀਨੇ ਹੋਏ ਆ ਪੀ ਆਰ ਕਾਰਡ ਮਿਲੇ ਨੂੰ ਤਾਂ ਵੀ ਕੋਈ ਗੱਲ ਨਹੀਂ ਹੈਗੀ ਤੁਸੀਂ ਉਮਰ 60, 65, 70 ਸਾਲ ਦੇ ਹੋ 70 ਸਾਲ ਤੱਕ ਵੀ ਚੱਲੂ ਬਾਜੀ
2: ਬਿਲਕੁਲ ਜੀ
1: ਚੱਲੂਗਾ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਹੈਗੀ ਤੁਹਾਡੀ ਇਨਕਮ 50,000, 60,000, 70,000, 80,000 90,000 ਤੱਕ ਵੀ ਹੈਗੀ ਆ ਪਿਛਲੇ ਸਾਲ ਦੀ ਨੋਟਿਸ ਆਫ ਅਸੈਸਮੈਂਟ ਚਾਹੀਦਾ ਤਾਂ ਵੀ ਕੋਈ ਗੱਲ ਨਹੀਂ ਇਹਨਾਂ ਦੀ ਫੀਸ ਸਿਰਫ $200 ਆ $200 ਕਦੋਂ ਲੈਣੀ ਆ 30 ਤੋਂ 90 ਦਿਨਾਂ ਦੇ ਵਿੱਚ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਪੈਸੇ ਆਉਣੇ ਕਿੰਨੇ ਆ ਉਹ 20,000 ਵੀ ਹੋ ਸਕਦਾ 50,000 ਵੀ ਹੋ ਸਕਦਾ ਲੱਖ ਵੀ ਹੋ ਸਕਦਾ 1,70,000 ਵੀ ਹੋ ਸਕਦਾ ਡਿਪੈਂਡ ਕਰਦਾ ਕਿ ਮੈਂ 20,000 ਤਾਂ ਕਿਹਾ ਜੇ ਇਕੱਲੇ ਬੰਦੇ ਨੇ ਲੈਣਾ ਹੋਵੇ ਤਾਂ ਲੋਨ ਕਈ ਵਾਰ ਅਗਲਾ ਕਹਿੰਦਾ ਮੈਨੂੰ ਚਾਹੀਦਾ ਬਾਈ ਜੀ ਹੁਣ ਗੱਡੀ ਦਾ ਲੋਨ ਤੁਸੀਂ ਅੱਛਾ ਪੈਸੇ ਵਰਤ ਕਿੱਥੇ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਜਿੱਥੇ ਮਰਜ਼ੀ ਵਰਤ ਸਕਦੇ ਹੋ ਦੂਜਾ ਬੰਦਾ ਕਹਿੰਦਾ ਬਾਈ ਮੈਂ ਤਾਂ 2 ਮਹੀਨੇ ਲਈ ਚੱਲਿਆ ਇੰਡੀਆ ਕੋਈ ਗੱਲ ਨਹੀਂ ਇੰਡੀਆ ਚਲੇ ਜਾਓ ਇੰਡੀਆ ਤੋਂ ਕਲਾਸ ਲਾ ਲਓ ਆਨਲਾਈਨ ਕਲਾਸਾਂ ਤੁਹਾਡੀਆਂ ਨੇ ਟੈਨਸ਼ਨ ਨਹੀਂ ਕੋਈ ਵੀ ਲੈਣੀ ਹੈ ਬੰਦਾ ਕਹਿੰਦਾ ਬਾਈ ਮੈਨੂੰ ਤਾਂ ਡਰ ਲੱਗਦਾ ਕਲਾਸ 'ਚ ਮੈਂ ਨਹੀਂ ਕਦੇ ਪੜਿਆ ਪੜਿਆ ਹੁਣ ਮੈਂ 45 ਸਾਲ ਦਾ ਹੋ ਗਿਆ 50 ਸਾਲ ਦਾ ਮੈਂ ਤਾਂ ਪੜ੍ਹਾਈ ਛੱਡਣ ਨੂੰ ਟਾਈਮ ਹੋ ਗਿਆ ਪੜ੍ਹਾਈ ਪੜ੍ਹਾਈ ਛੱਡੀ ਦਾ ਕੋਈ ਚੱਕਰ ਨਹੀਂ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਨਲਾਈਨ ਕਲਾਸ ਲਾਉਣੀ ਆ ਘਰੇ ਬੈਠੇ ਬਿਠਾਇਆ ਨੇ ਲਾਉਣੀ ਆ ਕੰਮ ਤੇ ਬੈਠੇ ਬਿਠਾਇਆ ਨੇ ਲਾਉਣੀ ਆ ਵੀਕਐਂਡ ਤੁਹਾਡਾ ਫ੍ਰੀ ਆ ਵੀਕਡੇ 'ਚ ਲਾਉਣੀ ਆ ਕਈ ਵਾਰ ਨਾਲ ਦੇ ਲਾਉਂਦੇ ਹੁੰਦੇ ਆ ਪੈਸੇ ਲਏ ਹੁੰਦੇ ਆ ਦੱਸਦੇ ਉਹ ਵੀ ਹੈ ਨਹੀਂ ਗੇ ਗੱਡੀ ਨਵੀਂ ਕਢਾ ਲੈਂਦਾ ਅਗਲਾ ਕਹਿੰਦਾ ਵੀ ਕਿੱਥੋਂ ਨੇ ਪੈਸੇ ਇੱਦਾਂ ਕਰਕੇ ਪਰ ਨੰਬਰ ਤੁਸੀਂ ਨੋਟ ਕਰੋ ਕੱਲ ਨੂੰ ਤੁਸੀਂ ਵੀ ਨਵੀਂ ਕਢਾ ਕੇ ਉਹਨਾਂ ਨੂੰ ਕਹੋ ਨਹੀਂ ਪੈਸੇ ਦੇ ਆ 437 264 3175 334-3175 ਤੇ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਲਿਓ। ਪਰਸੋਂ ਨੂੰ ਬੈਚ ਸਟਾਰਟ ਹੋ ਰਿਹਾ ਲਿਮਿਟਡ ਸੀਟਾਂ ਵਾਲਾ, ਇਹ ਚ ਐਨਰੋਲ ਕਰਾ ਲਿਓ ਤਾਂ ਕਿ ਜਦ ਤੱਕ ਦੂਜਾ ਬੈਚ ਸਟਾਰਟ ਹੋਣਾ ਉਦੋਂ ਪਹਿਲਾਂ ਤੁਹਾਡੀ ਫੰਡਿੰਗ ਆ ਜਾਵੇ ਤੁਹਾਡੇ ਅਕਾਊਂਟ 'ਚ। ਕੋਈ ਸਵਾਲ ਆ ਬੇਫਿਕਰ ਹੋ ਕੇ ਬੇਝਿਜਕ ਹੋ ਕੇ ਇਹਨਾਂ ਦੇ ਆਫਿਸ ਆ ਕੇ ਪੁੱਛੋ ਇਹਨਾਂ ਨੂੰ, ਕੋਈ ਚੱਕਰ ਨਹੀਂ ਹੈ। 15 ਮਿੰਟ 20 ਮਿੰਟ ਅੱਧਾ ਘੰਟਾ ਸਖ਼ਤ ਸਵਾਲ ਵੀ ਆ, ਤੁਹਾਨੂੰ ਕੋਈ ਸ਼ੱਕ ਹੋ ਰਹੀ ਹੈ ਇਹਨਾਂ ਤੇ ਉਹ ਵੀ ਪੁੱਛੋ ਇਹਨਾਂ ਨੂੰ, ਇਹਨਾਂ ਤੋਂ ਤੁਸੀਂ ਕੋਈ ਵੀ ਸਵਾਲ ਪੁੱਛੋ 437-264-3175। ਬਹੁਤ ਬਹੁਤ ਧੰਨਵਾਦ, ਬੈਕ ਟੂ ਸਟੂਡੀਓ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: कनेडा विच रहंदे होए हर परिवार को लाइफ इंश्योरेंस होनी बहुत जरूरी है, अपने परिवार दी फाइनेंशियल सिक्योरिटी ते फ्यूचर प्लानिंग लई।
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
6: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तो सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ते।
4: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउणगे। हुने ही सिमराज सिंह सिद्धू नु कॉल करो 416-457-3381 416-457-3381।
7: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ।
8: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
7: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
9: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ।
9: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
10: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
11: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
10: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
12: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
13: 416-509-1509
12: ਔਰ ਵਿਜ਼ਿਟ insuranceforyou.ca।
9: ਦੋਸਤੋ, ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24

0: ਮਹੀਨੇ ਦੀ ਅੱਜ ਹੋ ਗਈ ਹੈ ਜੀ 24 ਤਾਰੀਖ ਔਰ ਦਿਨ ਹੈ ਵੀਕਐਂਡ ਤੋਂ ਬਾਅਦ ਵਾਲਾ ਔਰ ਸੋਮਵਾਰ ਦਾ ਦਿਨ ਹੈ ਔਰ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿਦਮਾ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਸਾਰਿਆਂ ਨੂੰ ਹੀ ਆਪਾਂ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਅਤੇ ਸਭ ਨੂੰ ਸਤਿ ਸ਼੍ਰੀ ਅਕਾਲ ਵੀ ਬੁਲਾਉਂਦੇ ਹਾਂ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਵੈਦਰ ਨੂੰ ਬੜੇ ਸੋਹਣੇ ਜਿਹੇ ਦਿਨ ਨੇ ਅੱਜ ਕੱਲ੍ਹ ਦੇ ਅਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਨਿਕਲਿਆ ਹੋਏਗਾ ਅਤੇ ਤੁਹਾਡਾ ਅਤੇ ਹੁਣ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ ਅਤੇ ਜਿਹਦੇ ਵਿੱਚੋਂ ਮੇਰਾ ਅਤੇ ਸਿੱਧੂ ਸਰ ਦਾ ਸਾਥ ਤੁਹਾਡੇ ਨਾਲ ਹੋਏਗਾ 1 ਘੰਟਾ ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਹਾਜ਼ਰੀ ਲਗਵਾਉਣਗੇ 4 ਤੋਂ ਲੈ ਕੇ 6 ਵਜੇ ਤੱਕ
0: ਔਰ ਮਨਪ੍ਰੀਤ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਵੀਕਐਂਡ
1: ਵੀਕਐਂਡ ਬਹੁਤ ਵਧੀਆ ਰਿਹਾ ਮੀਂਹ ਕਣੀ ਦਾ ਵੈਦਰ ਸੀਗਾ ਤੇ ਓਵਰਆਲ ਕਹਿ ਲਓ ਕਿ ਗੁੱਡ ਰਿਹਾ ਘਰ ਹੀ ਸੀ ਵੈਸੇ ਮੈਂ ਬਟ
0: ਮੀਂਹ ਦਾ ਵੀ ਮੈਂ ਦੇਖਿਆ ਜਾਵੇ ਤੇ ਮੀਂਹ ਵੀ ਜੰਮ ਕੇ ਪੈਂਦਾ ਸੀ ਕਿਉਂਕਿ ਗੱਡੀ ਰੁਕਣੀ ਪੈਂਦੀ ਹੈ
1: ਹਾਂਜੀ ਹਾਂਜੀ ਹਾਂਜੀ ਇਵਨ ਮੇਰੇ ਨਾਲ ਇਦਾਂ ਹੀ ਹੋਇਆ ਸੈਟਰਡੇ ਜਦੋਂ ਪ੍ਰੋਗਰਾਮ ਕਰਕੇ ਮੈਂ ਬਾਹਰ ਨਿਕਲੀ ਤਾਂ ਜਸਟ ਮੈਂ ਆਈ ਥਿੰਕ 1.5 ਕਿਲੋਮੀਟਰ ਗਈ ਹੋਣੀ ਆ ਇੱਥੋਂ ਬਾਹਰ ਐਂਡ ਇੰਨਾ ਜ਼ਿਆਦਾ ਮੀਂਹ ਪੂਰਾ ਜ਼ਿਆਦਾ ਇੰਨਾ ਜ਼ਿਆਦਾ ਮਤਲਬ ਸਾਰੀਆਂ ਕਾਰਸ ਰੁਕ ਗਈਆਂ ਸੀਗੀਆਂ ਇੱਕ ਟਾਈਮ ਦੇ ਉੱਪਰ ਰੋਡ ਦੇ ਉੱਪਰ
0: ਬਿਲਕੁਲ ਔਰ ਮੈਂ ਵੀ ਪੂਰਾ ਵੀਕਐਂਡ ਇੰਜੋਏ ਕੀਤਾ ਹਾਂ ਜੀ ਸੀਨ ਵਾਦੀਆਂ ਚ ਹਵਾਵਾਂ ਦੇ ਵਿੱਚ
1: ਨਾਇਗਰਾ ਫਾਲਸ ਦੇ ਵਿੱਚ
0: ਰੌਣਕਾਂ ਲੱਗੀਆਂ ਰਹੀਆਂ ਹਨ
1: ਜੀ ਜੀ
0: ਡਿਫਰੈਂਟ ਡਿਫਰੈਂਟ ਅੱਜ ਕੱਲ੍ਹ ਨਾ ਉੱਥੇ ਵੀ ਕੀ ਹੈ ਕੋਈ ਸਰ ਵਾਈਨ ਏਰੀਆ ਹੈ ਨਾ ਉਹ ਡਿਫਰੈਂਟ ਡਿਫਰੈਂਟ ਲੋਕਾਂ ਨੂੰ ਵਾਈਨ ਟੇਸਟ ਕਰਾਉਂਦੇ ਨੇ ਵੀ ਸਾਡੀ ਲੈ ਜਾਓ ਭਾਈ ਲੈ
1: ਹਾਂਜੀ ਹਾਂਜੀ
0: ਆਹ ਟਰਾਈ ਕਰੋ ਆਹ ਟਰਾਈ ਕਰੋ ਉਹਦੇ ਨਾਲ ਖਾਣੇ ਵੀ ਅੱਛੇ ਹੁੰਦੇ ਉਹਨਾਂ ਦੇ ਜਿਹੜੇ ਪ੍ਰਾਂਤ ਦੇਸ਼ ਪਰਦੇ ਨੇ ਜਿਹੜੇ ਹੋਏ ਉਹ ਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ ਲੇਕਿਨ ਅਸੀਂ 1 ਘੰਟਾ ਤੁਹਾਡਾ ਲਵਾਵਾਂਗੇ ਉਸ ਦੌਰਾਨ ਸਟੂਡੀਓ ਨੰਬਰ ਆਪਣੇ ਇੱਕੋ ਹੁੰਦਾ 905-564-6444 905-564-6444 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਅਤੇ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈ ਲਈਏ ਜਿਹਦੇ ਉੱਤੇ ਜਿਹਦੇ ਅੱਗੇ ਜਾ ਕੇ ਹਮੇਸ਼ਾ ਹੀ ਸਿਰ ਝੁਕਦਾ ਹਮੇਸ਼ਾ ਪਰਮਾਤਮਾ ਦੇ ਅੱਗੇ ਝੁਕਦਾ
1: ਹਾਂਜੀ
0: ਇਹ ਵੀ ਝੁਕਾਈ ਰੱਖੇ ਅਤੇ ਲਓ ਜੀ ਸ਼ਬਦ ਸਰਵਣ ਕਰੀਏ ਫਿਰ ਆਉਂਦੇ ਵਾਪਸ
1: ਜੀ

0: ਵੇਖਿਆ ਰੇਡੀਓ ਪ੍ਰੋਗਰਾਮ ਸਤਿਗੁਰ ਤੁਮਰੇ ਕਾਜ ਸਵਾਰੇ, ਕਿਆ ਬਾਤ ਆ। ਤੇ ਵੀਕਐਂਡ ਦੀ ਸ਼ੁਰੂਆਤ ਕੀਤੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ, ਆਪਾਂ ਉੱਠ ਅਸਰਾ ਲੈ ਲਿਆ ਤੁਹਾਡੇ ਨਾਲ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ, ਜਿਆਂ ਨੂੰ ਉਮੀਦ ਆ ਕਿ ਤੁਹਾਡਾ ਬੀਤਿਆ ਵੀਕਐਂਡ ਬੜਾ ਹੀ ਖੁਸ਼ਗਵਾਰ ਜਿਹਾ ਬੀਤਿਆ ਹੋਏਗਾ। ਰੌਣਕਾਂ ਲੱਗੀਆਂ ਹੋਣੀਆਂ ਬਹੁਤ ਸਾਰੀਆਂ, ਤੁਸੀਂ ਇੰਜੋਏ ਕੀਤਾ ਹੋਣਾ। ਆਪਾਂ ਅਗਲੇ ਵੀਕ ਦੀ ਤਿਆਰੀ ਖਿੱਚ ਲੈਂਦੇ ਹਾਂ, ਕਿਉਂਕਿ ਅਗਸਤ ਤਾਂ ਇਹੀ ਵੀਕ ਰਹਿ ਗਿਆ ਆਪਣੇ ਕੋਲ। ਫਿਰ ਅੱਗੇ ਜਾ ਕੇ ਤਾਂ ਆਪਾਂ ਸਤੰਬਰ ਨੂੰ ਪਹਿਲੀ ਨੂੰ ਕਵਾਂਗੇ ਜੀਆਂ। ਸਾਡੀ ਪੜਾਣ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਇਆ। ਅੱਛਾ, ਮੈਂ ਮੈਨੂੰ ਸ਼ਰਮਾ ਦਾ ਸਭ ਤੋਂ ਪਹਿਲਾਂ ਤੁਹਾਨੂੰ ਮੈਸੇਜ ਦੇ ਦਿਆਂ। ਤੁਸੀਂ ਕੀ, ਤੁਹਾਨੂੰ ਪਤਾ ਹੈ ਕਿ ਅੰਟੇਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਵਿੱਚ ਕਾਫੀ ਰੱਦੋ ਬਦਲ ਹੋਏ ਨੇ, ਉਹਨਾਂ ਦੇ ਵਿੱਚ ਕਾਫੀ ਚੇਂਜਸ ਹੋਈਆਂ ਨੇ
1: ਜੀ।
0: ਅਤੇ ਤੁਸੀਂ ਆਪਣੀ ਪੋਲਿਸੀ ਜਾਂ ਰੀਨਿਊ ਕਰਵਾਉਣ ਬਾਰੇ ਸੋਚ ਰਹੇ ਹੋ, ਉਹਦੇ ਵਿੱਚ ਤੁਹਾਨੂੰ ਕੁਝ ਦੂਜੀ ਚੀਜ਼ਾਂ ਨਹੀਂ ਵੀ ਚਾਹੀਦੀਆਂ ਹੁੰਦੀਆਂ ਬੈਨੀਫਿਟ, ਉਹ ਕਢਾ ਕੇ ਤੁਹਾਡੀ ਇੰਸ਼ੋਰੈਂਸ ਹੋਰ ਵੀ ਸਸਤੀ ਹੋ ਜਾਂਦੀ ਆ। ਅਤੇ ਇਹਦੇ ਵਾਸਤੇ ਤੁਸੀਂ ਕੰਮ ਸੰਪਰਕ ਕਰਨਾ ਹੈ ਮੈਨੂੰ ਸ਼ਰਮਾ ਦੇ ਨਾਲ। ਆਟੋ ਘਰਾਂ ਦੀ ਇੰਸ਼ੋਰੈਂਸ ਕਰਦੇ ਨੇ ਇਹ, ਜੇ ਤੁਸੀਂ ਵਾਈਟ ਕਾਲਰ ਜੋਬ ਕਰਦੇ ਹੋ, ਡਾਕਟਰ ਹੋ, ਇੰਜੀਨੀਅਰ ਹੋ, ਤਾਂ ਹੋਰ ਵੀ ਡਿਸਕਾਊਂਟ ਦਵਾਉਂਦੇ ਨੇ। ਅਤੇ ਜਿਹਨਾਂ ਲੋਕਾਂ ਦੀ ਇੱਕ ਪੈਕੇਜ ਬਣਾਉਂਦੇ ਨੇ ਘਰ ਔਰ ਆਟੋ ਦੀ ਇਕੱਠੀ ਇੰਸ਼ੋਰੈਂਸ ਕਰਦੇ ਨੇ, ਉਹਦੇ ਵਿੱਚ ਕਹਿੰਦੇ $300-400 ਹੋਰ ਤੁਹਾਡਾ ਐਕਸਟਰਾ ਬਚ ਜਾਂਦਾ। ਤਾਂ ਕਾਲ ਕਰ ਲਓ ਮੈਨੂੰ ਸ਼ਰਮਾ ਨੂੰ 289-952-9532, 299-952-9532 ਟੈਲੀਫੋਨ ਨੰਬਰ ਹੈ
1: ਜੀ। ਤੇ ਨਾਲੇ ਤੁਸੀਂ ਟੀਮ ਸਿੱਧੂ ਨੂੰ ਜ਼ਰੂਰ ਯਾਦ ਰੱਖੋ, ਬਹੁਤ ਕਮਾਲ ਦੇ ਇਹ ਘਰ ਤੁਹਾਡੇ ਲਈ ਲੈ ਕੇ ਆਏ ਨੇ। ਤੁਸੀਂ ਆਪਣੇ ਰਹਿਣ ਦੇ ਲਈ ਇੱਕ ਨਵਾਂ ਘਰ ਦੇਖ ਰਹੇ ਹੋ, ਵਧੀਆ ਲੋਕੇਸ਼ਨ ਵੀ ਹੋਵੇ ਤਾਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ। ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ, ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਇਹ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਲੈ ਕੇ ਆ ਰਹੇ ਨੇ, ਜਿਨ੍ਹਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ, 5,96,000 ਤੋਂ ਸਟਾਰਟ ਹੁੰਦੀ ਹੈ। ਤੇ ਇਹ ਪ੍ਰਾਈਸ ਤਾਂ ਵੈਸੇ ਦੇਖੋ ਸਰ ਕਿੰਨੀ
0: ਬਹੁਤ
1: ਜਾਇਜ਼ ਹੈ ਨਾ ਪ੍ਰਾਈਸ ਹੈ ਜੇ ਦੇਖਿਆ ਜਾਵੇ ਤਾਂ। ਕਲੋਜ਼ਿੰਗ ਇਹਨਾਂ ਦੀ ਐਂਡ ਆਫ 2027 ਤੋਂ ਲੈ ਕੇ ਸਟਾਰਟਿੰਗ ਆਫ 2028 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋਏਗੀ। ਕੈਲੇਡਨ ਸ਼ਹਿਰ ਦੇ ਵਿੱਚ ਮੇਫੀਲਡ ਐਂਡ ਹਰ ਅੰਟਾਰੀਓ ਸਟਰੀਟ ਯਾਨੀ ਹਾਈਵੇ 10 ਜਿਹੜਾ ਹੈਗਾ ਆ ਇਹਨਾਂ ਦੇ ਇੰਟਰਸੈਕਸ਼ਨ ਤੇ ਹੋਏਗਾ। 3 ਕਿਸਮ ਦੇ ਟਾਊਨ ਹਾਊਸਿਸ ਨੇ ਜਿਹੜੇ ਕਿ ਇਹ ਤੁਹਾਡੇ ਲਈ ਲੈ ਕੇ ਆ ਰਹੇ ਨੇ। 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ, 3 ਫਲੋਰ ਦੇ ਸਿਟੀ ਟਾਊਨਸ ਨੇ ਡਬਲ ਕਾਰ ਗਰਾਜ ਦੇ ਨਾਲ, ਜਿਨ੍ਹਾਂ ਦੇ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ। 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ। ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਦੀਆਂ ਹਾਰਡਵੁੱਡ ਤੇ ਓਕ ਦੀਆਂ ਸਟੇਅਰਸ ਲੱਗੀਆਂ ਹੋਣਗੀਆਂ। ਹਰੇਕ ਫਲੋਰ ਦੇ 9 ਫੁੱਟ ਦੀ ਸੀਲਿੰਗ ਹੋਏਗੀ। 0 ਡਿਵੈਲਪਮੈਂਟ ਚਾਰਜਿਸ ਨੇ, ਫ੍ਰੀ ਅਸਾਈਨਮੈਂਟ ਕਲੋਜ਼ ਹੈ, ਫ੍ਰੀ 5 ਅਪਲਾਈਂਸਿਸ ਦਾ ਪੈਕੇਜ ਹੈ ਤੇ $10,000 ਦੇ ਡਿਕੋਰ ਡਾਲਰਸ ਵੀ ਹੈਗੇ ਨੇ। ਤੇ ਇਹਦੇ ਲਈ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਘਰਾਂ ਦੀ ਬੁਕਿੰਗ ਕਰਵਾਓ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ। ਨੰਬਰ ਹੈ 416-300-1614-1630-2-0016, ਟੀਮ ਸਿੱਧੂ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਓ। ਲਓ ਦੋਸਤੋ, ਤੁਹਾਡੇ ਲਈ ਇੱਕ ਗੀਤ ਪੇਲ ਲਵਾਉਂਦੇ ਹਾਂ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਦੁਬਾਰਾ, ਫਿਰ ਤੁਹਾਡੇ ਨਾਲ ਹੀ ਹਾਂ ਅਸੀਂ। ਜਦ ਤੱਕ ਮੈਂ ਚਾਹ ਗਰਮਾ ਗਰਮਾ ਲੈ ਮੇਰੇ ਕੋਲ ਪਹੁੰਚੀ ਹੋਈ ਆ ਸਟਾਰਬਕਸ ਵਾਲੇ ਕੱਪ ਦੇ ਵਿੱਚ ਪਾ ਕੇ, ਅਤੇ ਉਹਦੀਆਂ ਚੁਸਕੀਆਂ ਲੈਣੇ ਆਪਾਂ
1: ਜੀ।
0: ਅਤੇ ਰਲੋ ਜੀ, ਕਰੀਏ ਇੰਜੋਏ ਗੀਤ ਨੂੰ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ। ਅੱਛਾ ਮਨਪ੍ਰੀਤ, ਆਪਣਾ ਟਿਕਟਾਂ ਦਿੱਤੀਆਂ ਸੀ ਐਮੀ ਵਿਰਕ ਦੇ ਸ਼ੋਅ ਦੀਆਂ, ਹੈ ਨਾ?
1: ਹਾਂਜੀ,
0: ਫਰਾਈਡੇ ਵੀ ਦਿੱਤੀਆਂ ਅਤੇ ਫਿਰ ਮੈਨੂੰ ਫੋਨ ਆਉਂਦੇ ਰਹੇ ਵੀਕਐਂਡ ਦੇ ਉੱਤੇ, ਲੇਡੀਜ਼ ਦੇ ਫੋਨ ਆਏ, ਕੁਛ ਫੈਮਿਲੀ ਦੇ ਫੋਨ ਆਏ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਹੁਣ ਹੈਗਾ ਆਫ, ਜਿਹੜੇ ਕੱਲ ਲੜਕੀਆਂ ਟਿਕਟਾਂ ਬੁੱਕ ਕਰਨ ਵਾਂਝੇ, ਮੈਂ ਉਹਨਾਂ ਨੂੰ ਮੰਡੇ ਕਿਹਾ ਸੀ, ਮੈਂ ਕਿਹਾ ਮੰਡੇ ਆਵਾਂਗੇ ਆਪਾਂ 3 ਵਜੇ, ਤੁਸੀਂ ਉਦੋਂ ਨਾ ਫਿਰ ਟਰਾਈ ਕਰਿਓ। ਅੱਛਾ ਐਮੀ ਵਿਰਕ ਦੀ ਅੱਜ ਫਿਰ ਤੁਹਾਨੂੰ ਦਵਾਉਣੇ ਆ ਟਿਕਟਾਂ, 25 ਡਾਲ ਦੀ ਟਿਕਟ, ਹੋਰ ਕੀ ਚਾਹੀਦਾ, ਮਿਲਦੀ ਆ ਟਿਕਟ, ਉਹ ਵੀ ਐਮੀ ਵਿਰਕ ਦੇ ਸ਼ੋਅ ਦੀ?
1: ਬਿਲਕੁਲ,
0: ਵੈਸੇ ਮੈਨੂੰ ਪਤਾ ਹਾਲ ਇਹ ਹੈਗਾ ਆਪਣੇ ਬਿਲਕੁਲ ਟੋਬਕੋ ਦੇ ਵਿੱਚ, ਯੰਗ ਕਰਾਊਡ ਨੇ ਜਾਣਾ ਹੀ ਦੇਖਣਾ ਇਹਨਾਂ ਨੂੰ, ਉਹਨਾਂ ਨੇ ਨੱਚਣਾ ਟੱਪਣਾ, ਹੈ ਨਾ, ਪੂਰਾ ਇੰਜੋਏ ਕਰਨਾ,
1: ਤੇ
0: ਸਾਰੀਆਂ ਸੋਲਡ ਆਊਟ ਹੋ ਜਾਣੀਆਂ ਫਟਾਫਟ। ਪਰ ਤੁਸੀਂ ਜੇ ਅਜੇ ਵੀ 25 ਦੀ ਬੁੱਕ ਕਰਨੀ ਹੈ ਟਿਕਟ, ਮੈਂ ਤੁਹਾਨੂੰ ਇੱਥੇ ਦੱਸ ਦਿੰਦਾ, ਉਹਦੇ ਵਾਸਤੇ ਤੁਹਾਨੂੰ ticketmaster.ca ਤੇ ਜਾਓ, ਠੀਕ ਹੈ? ਅਤੇ ਉੱਥੇ ਜਾ ਕੇ ਤੁਸੀਂ ਜਦੋਂ ਤੁਹਾਨੂੰ ਕੋਡ ਮੰਗਣਗੇ, ਤੁਸੀਂ 25 ਦੀ ਭਰਨਾ, 25 ਡਾਲਰ ਲੈਣੀ ਆ, ਐਮੀ AMMY ਪਾ ਕੇ ਕੋਡ ਪਾਸਵਰਡ ਤੁਹਾਨੂੰ ਮੰਗਣਗੇ, ਅਤੇ ਤੁਹਾਡੇ ਈਮੇਲ ਦੇ ਵਿੱਚ ਖੁੱਲੂਗਾ, ਫਿਰ ਉੱਥੇ ਪ੍ਰਾਈਸ ਆਊਗੀ 25, ਅਦਰਵਾਈਜ਼ ਤਾਂ 50 ਤੋਂ ਉੱਪਰ ਆਉਂਦੀ ਆ।
1: ਅਤੇ
0: ਪਰ ਜਦੋਂ ਤੁਸੀਂ ਖੋਲੋਗੇ ਉੱਥੇ ਭਰ ਦਿਓ, ਪਾਸਪੋਰਟ ਮੰਗਣਗੇ ਐਮੀ, ਤੇ ਫਿਰ ਤੁਸੀਂ ਅੱਜ ਵੀ ਟਿਕਟਾਂ ਤੁਹਾਨੂੰ 25 ਡਾਲਰ ਚ ਮਿਲ ਜਾਣਗੀਆਂ।
1: ਬਿਲਕੁਲ, ਚੈੱਕ ਆਊਟ ਦੇ ਟਾਈਮ ਆਊਗਾ ਉੱਥੇ ਕੂਪਨ ਕੋਡ, ਉਹ ਫਿਰ ਤੁਸੀਂ ਭਰ ਦਿਓ AMMY, ਉਹਦੇ ਨਾਲ ਫਿਰ ਡਿਸਕਾਊਂਟ ਲੱਗ ਜਾਊਗਾ ਤੁਹਾਡੇ ਲਈ।
0: ਔਰ ਕੀ ਇੱਕ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ, ਇਹ 30 ਆਪਣੇ ਅਗਸਤ ਨੂੰ ਹੋ ਰਿਹਾ, ਜਾਣੀ ਕਿ ਐਸ ਵੀਕ, ਅਗਲੇ ਐਸ ਵੀਕਟ ਦੇ ਐਂਡ ਤੇ ਹੀ।
1: ਹਾਂਜੀ, ਸੰਡੇ ਨੂੰ।
0: ਤੇ ਹੋਰ ਕੀ ਰਹਿ ਗਿਆ, ਥੋੜ੍ਹੇ ਦਿਨ ਰਹਿ ਗਏ, ਅੱਜ ਸੋਮਵਾਰ ਆ।
1: ਅੱਛਾ,
0: ਮੈਂ ਨਾ ਕਈ ਵਾਰੀ ਸਾਡੇ ਸਰੋਤਿਆਂ ਨੂੰ ਕਹਿੰਦੇ ਹੁੰਦੇ ਆ ਵੀ ਮੰਡੇ ਨੂੰ ਸਾਨੂੰ ਐਂ ਲੱਗਦਾ ਹੁੰਦਾ ਵੀ ਧੱਕਾ ਸਟਾਰਟ, ਜਿਵੇਂ ਤੁਸੀਂ ਕਹਿੰਦੇ ਧੱਕਾ ਸਟਾਰਟ ਜਾਂ ਡੇ ਆ।
1: ਹਾਂਜੀ,
0: ਪਰ ਕਹਿੰਦੇ ਜਦੋਂ ਤੁਸੀਂ ਆ ਜਾਂਦੇ ਨਾ ਦੇਸ਼ ਪ੍ਰਦੇਸ਼ ਵਾਲੇ, ਕਹਿੰਦੇ ਫਿਰ ਫਟਾਫਟ, ਕਹਿੰਦੇ ਮੈਂ ਕਹਿੰਦਾ ਨਿਕਲਦਾ ਵੀਕ,
1: ਧੱਕਾ ਲੱਗ ਜਾਂਦਾ,
0: ਕਹਿੰਦੇ ਮੰਡੇ ਆ ਕੇ ਧੱਕਾ ਲਾ ਦੇਣਾ ਤੁਸੀਂ, ਹੈ ਨਾ, ਕਹਿੰਦਾ ਸਾਨੂੰ ਪੁਸ਼ ਕਰ ਦਿੰਦੇ ਹੋ, ਕਹਿੰਦੇ ਵੀਕਐਂਡ ਕੋਲ ਖੜ ਜਾਂਦੇ ਹਾਂ।
1: ਜੀ ਜੀ, ਪਹਿਲੇ ਕਾਲਰ 9445 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ
0: ਦੁਬਾਰਾ ਫਿਰ, ਸਤਿ ਸ਼੍ਰੀ ਅਕਾਲ ਜੀ।
2: ਭਾਜੀ ਨੂੰ ਕਿਹਾ ਸੀ ਵੀ ਟਿਕਟ ਸਾਨੂੰ 25 ਡਾਲਰ ਦੀ ਲੈ ਦੇ, ਬੇਟੀ ਮੈਨੇ ਫੋਨ ਕੀਤਾ ਸੀਗਾ।
0: ਹਾਂਜੀ, ਮੈਂ ਹੁਣ ਬੇਟੀ ਨੂੰ ਸ਼ਾਮ ਨੂੰ ਫੋਨ ਕਰਾ ਲਿਓ ਤੇ ਮੈਂ ਉਹਨੂੰ ਦੱਸਦਾ ਕਿਵੇਂ ਬੁੱਕ ਕਰਨੀ ਹੈ, ਠੀਕ ਹੈ?
2: ਠੀਕ ਹੈ,
0: ਠੀਕ ਹੈ ਜੀ,
2: ਅੱਜ ਮਿਲ ਜੂਗੇ?
0: ਹਾਂਜੀ ਹਾਂਜੀ, ਉਹਨਾਂ ਨੂੰ ਕਹੋ ਵੀ ticketmaster.ca ਤੇ ਜਾ ਕੇ ਪਾਸਵਰਡ ਪਾ ਲਿਓ ਐਮੀ, ਠੀਕ ਹੈ? ਮੈਂ ਖਲਾਈਆਂ ਕੁਛ ਟਿਕਟਾਂ ਤੁਹਾਡੇ ਵਾਸਤੇ, ਠੀਕ ਹੈ? ਰੇਡੀਓ ਹੌਲੀ ਕਰਨਾ ਕਰੋ, ਪਿੱਛੋਂ ਜਦੋਂ ਕਾਲ ਕਰਦੇ ਫਿਰ ਉਹ ਕਨਫਿਊਜ਼ ਹੁੰਦਾ, ਉਹਦੀ ਡਿਲੇ 'ਚ ਆਵਾਜ਼ ਹੁੰਦੀ ਆ
1: ਜੀ।
0: ਦੋਸਤੋ, ਜਿੰਨੇ ਵੀ ਟਿਕਟ ਲੈਣੀ ਆ, ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ ਅੱਜ ਤੁਸੀਂ ਬੁੱਕ ਕਰ ਸਕਦੇ ਹੋ ਸ਼ਾਮ ਦੇ 8-9 ਵਜੇ ਤੱਕ ticketmaster.ca ਤੇ ਜਾ ਕੇ, ਜਦੋਂ ਤੁਹਾਨੂੰ ਸਾਰੀ ਪ੍ਰਾਈਸ ਆਉਣਗੀਆਂ, ਤੁਸੀਂ 25 ਡਾਲਰ ਦੀ ਪ੍ਰਾਈਸ ਪਾਉਣੀ ਆ, ਜਦੋਂ ਚੈੱਕ ਇਨ ਕਰੋਗੇ ਨਾ,
1: ਚੈੱਕ ਆਊਟ ਦੇ ਟਾਈਮ ਕੂਪਨ ਕੋਡ ਦੀ ਆਪਸ਼ਨ ਆਉਂਦੀ ਹੁੰਦੀ ਆ ਹਰੇਕ ਵਾਲੀ, ਤੇ ਉੱਥੇ ਤੁਸੀਂ AMMY ਐਮੀ ਤੁਸੀਂ ਵਿੱਚ ਐਂਟਰ ਕਰ ਦਿਓ ਕੂਪਨ ਕੋਡ ਦੀ ਜਗ੍ਹਾ, ਤੇ ਫਿਰ ਉਹ ਤੁਹਾਡਾ ਜਿਹੜਾ ਚੈੱਕ ਆਊਟ ਦੇ ਵਿੱਚ ਪ੍ਰਾਈਸ ਆਊਗਾ ਫਿਰ ਉਹ $25 ਤੇ ਆ ਜਾਣਾ ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਮੈਂ ਇੱਕ ਮੈਸੇਜ ਲੈ ਲਾਂ, ਫਿਰ ਉਸ ਤੋਂ ਬਾਅਦ ਆਪਾਂ ਐਮੀ ਦਾ ਗੀਤ ਵੀ ਲਾਉਣੇ ਆ
1: ਜੀ।
0: ਗਿੱਲ, ਸਵੀਟ ਫੈਕਟਰੀ, ਤੁਸੀਂ ਕੌਣ ਨਹੀਂ ਜਾਣਦਾ ਪਲਾ, ਹੈ ਨਾ? ਚਲੋ, ਫਰੈਸ਼ਕੋ ਦੇ ਵਿੱਚ ਵੀ ਗਹਿਮਾ ਗਹਿਮੀ ਹੁੰਦੀ ਹਮੇਸ਼ਾ ਜੀ, ਜਾਣਦੇ ਤੁਸੀਂ, ਹੈ ਨਾ,
1: ਇਹਨਾਂ ਦੇ
0: ਕਿਉਂਕਿ ਵੈਜੀਟੇਰੀਅਨ ਨੇ ਸਾਰਾ ਕੁਛ, ਹੈ ਨਾ, ਸਮੋਸੇ ਵਗੈਰਾ ਲਿਆਉਣੇ ਹੁੰਦੇ ਆ।
1: ਹਾਂਜੀ,
0: 5 ਲੋਕੇਸ਼ਨਾਂ ਤਾਂ ਚਲੋ ਫਰਿਸ਼ਕੋ 'ਚ ਹੀ ਆ, ਬਾਕੀ 2 ਲੋਕੇਸ਼ਨਾਂ ਇਹਨਾਂ ਦੀਆਂ ਕੈਲਗਰੀ 'ਚ ਨੇ, ਅਤੇ 6ਵੀਂ ਆਪਣੇ ਇੱਥੇ ਹੈਗੀ ਆ, ਇਹਨਾਂ ਦੀ ਹੈੱਡ ਆਫਿਸ ਹੈਗਾ 2131 ਵਿਲੀਅਮਸ ਪਾਰਕਵੇ ਜੀ ਨੰਬਰ 3, ਜਿੱਥੇ ਸਾਰੀਆਂ ਸਵੀਟਸ ਤਿਆਰ ਹੁੰਦੀਆਂ ਤੁਹਾਡੇ ਸਾਹਮਣੇ। ਔਰ ਤੁਹਾਨੂੰ ਟਿੱਕੀਆਂ ਚਾਹੀਦੀਆਂ, ਸਮੋਸੇ ਚਾਹੀਦੇ ਨੇ, ਹੈਂਡਮੇਡ ਚਾਹੀਦੇ ਨੇ, ਮਸ਼ੀਨ ਵਾਲੇ ਛੋਟੇ ਸਮੋਸੀਆਂ ਚਾਹੀਦੀਆਂ, ਮੈਂ ਸਮੋਸੀਆਂ ਕਹਿੰਦਾ ਛੋਟੀਆਂ ਹਨ ਜਾਂ
1: ਸਮੋਸੀਆਂ
0: ਵੱਡੇ ਸਮੋਸੇ ਛੋਟੇ, ਹਾਂ ਫਿਰ ਉਹਨਾਂ ਨੂੰ ਫੀਮੇਲ ਤਾਂ ਉਹੀ ਬਣਦਾ, ਫੀਮੇਲ ਪਾਲਮ ਤਾਂ ਹੀ ਬਣਦਾ, ਸਮੋਸੀਆਂ ਛੋਟੀਆਂ ਕਿਹਨੂੰ ਕਹਿੰਦਾ, ਛੋਟੇ ਕਰਕੇ ਕਹਿ ਦਿੰਦੇ ਹਨ, ਛੋਟੇ ਸਮੋਸੇ ਕਹਿ ਲਓ, ਅਤੇ ਤੁਸੀਂ ਉਹ ਸਾਡੇ ਕੋਲ ਲਿਆ ਸਕਦੇ ਹੋ। ਮੱਠੀਆਂ ਭਾਜੀ ਭੁਜੀ ਬਣਾਉਣੀ ਹੈਗੀ ਆਪਣੇ ਵਿਆਹ ਸ਼ਾਦੀ ਦੇਣ ਵਾਲੀ ਨਾ, ਬਿਲਕੁਲ ਆਪਣੇ ਘਰ ਹੀ ਬਣਾਉਂਦੇ ਨੇ, ਸ਼ੱਕਰ ਪਾਰੇ ਹੋ ਗਏ, ਗੁੜ ਵਾਲੇ ਸ਼ੱਕਰ ਪਾਰੇ ਹੋ ਗਏ, ਔਰ ਸੇਮੀਆਂ ਹੋ ਗਈਆਂ, ਅਤੇ ਮੱਠੀਆਂ ਹੋ ਗਈਆਂ, ਪਕੌੜੀਆਂ ਹੋ ਗਈਆਂ। ਮੈਨੂੰ ਯਾਦ ਆ ਕਿ ਅਸੀਂ ਨਾ ਛੋਟੇ ਹੁੰਦੇ, ਹੁਣ ਤੋਂ ਬਹੁਤ ਹੀ ਪਿੰਡ ਵੀ ਸ਼ਹਿਰ ਹੀ ਬਣ ਗਏ, ਪਿੰਡਾਂ ਦੇ ਵਿੱਚ ਨਾ ਹੱਟੀਆਂ ਹੁੰਦੀਆਂ ਸੀਗੀਆਂ,
1: ਹਾਂਜੀ,
0: ਹੱਟੀ 'ਤੇ ਜਾਣਾ ਦਾਣੇ ਦੂਣੇ ਲੈ ਕੇ ਨਾ, ਦਾਣੇ ਲੈ ਕੇ ਭੇਜੇ ਦਿੰਦੇ ਛੋਟੇ ਬਹੁਤੀ ਚੀਜ਼, ਉਹਨੂੰ ਪਕੌੜੀਆਂ ਲਗਾਉਣੀਆਂ ਨਾ ਮਿੱਠੀਆਂ ਜਿਹੀਆਂ, ਅਤੇ ਰਲਾ ਕੇ ਖਾਣੀਆਂ ਨਾ
1: ਕਿੱਲਾਂ ਦੇ ਵਿੱਚ,
0: ਥਾਂ ਖੁੱਲ੍ਹਾ 'ਚ ਪਾ ਲੈਂਦੇ ਸੀ, ਡਿਫਰੈਂਟ ਡਿਫਰੈਂਟ ਤਰੀਕੇ ਨਾਲ ਖਾਣਾ, ਦੋ ਤਿੰਨ ਜਾਣੇ ਇਕੱਠੇ ਹੋ ਕੇ, ਚਾਚਾ ਤਾਏ ਦੇ ਮੁੰਡੇ ਜਿਹੜੇ ਹੁੰਦੇ ਆ, ਬਕਰਨਾ ਚਲੋ ਲੈ ਆਈ ਹੈ ਨਾ, ਫਿਰ ਬਾਅਦ 'ਚ ਕਹਿੰਦਾ ਇੱਕ ਰੂੰਗਾ ਮੰਗਣ 'ਤੇ ਬੜਾ ਰਿਵਾਜ਼ ਹੁੰਦਾ ਸੀ, ਰੂੰਗਾ
1: ਰੂੰਗਾ, ਹਾਂਜੀ,
0: ਉਹ ਯਾਰ ਰੂੰਗਾ ਤਾਂ ਦੇ ਦੇ, ਮੈਨੂੰ ਉਹਨੇ ਕਹਿਣਾ ਤੂੰ ਯਾਰ, ਮੈਨੂੰ ਕਹਿਣਾ ਡੈਡੀ ਜਿਹੜਾ ਕਮਾਉਣ ਗਿਆ ਬਥੇਰੇ ਪੈਸੇ ਹੈਗੇ ਬਾਲਾ ਲਿਆਉਣੇ, ਤੂੰ ਰੂੰਗਾ ਪਾਲੀ ਜਾਂਦਾ ਮੈਨੂੰ, ਹੈ ਨਾ, ਉਹਨੇ ਮੈਨੂੰ ਹਮੇਸ਼ਾ ਕਿਹਾ ਪੂਰਨ ਸਿੰਘ ਜੀ, ਹੁਣ ਤਾਂ ਹੈ ਨਹੀਂ ਦੁਨੀਆਂ 'ਚ,
1: ਸਾਨੂੰ
0: ਯਾਦ ਆ ਬੰਦਾ ਵੀ ਯਾਦ ਪੁਰਾਣੇ, ਹੈ ਨਾ, ਅਤੇ ਹੱਟੀਆਂ ਹੱਟੀਆਂ ਹੱਟੀਆਂ, ਹਾਂ, ਪਰ ਉਹਨਾਂ ਦੇ ਖਾਣ ਦਾ ਨਾ ਸਵਾਦ ਵੱਖਰਾ ਜਿਹਾ ਹੁੰਦਾ ਸੀ,
1: ਹਾਂਜੀ, ਉਹ ਖੜੇ ਰਹਿਣਾ, ਅਸੀਂ ਵੀ ਜਦੋਂ ਛੋਟੇ ਹੁੰਦੇ ਨਾ ਇੱਦਾਂ ਹੀ ਕਰਕੇ ਇਕੱਠੇ ਹੋ ਕੇ ਜਦੋਂ ਜਾਣਾ, ਉਹ ਸਮਾਨ ਭਾਵੇਂ ਕਿੰਨਾ ਵੀ ਲੈਣਾ ਹੋਵੇ, ਅਤੇ ਫਿਰ ਉਸ ਤੋਂ ਕਹਿਣਾ ਰੂੰਗਾ ਰੂੰਗਾ ਦੇ ਦਿਓ, ਹੈ ਨਾ, ਰੂੰਗੇ ਲਈ ਖੜੇ ਰਹਿਣਾ ਉੱਥੇ ਕਿੰਨਾ ਕਿੰਨਾ ਟਾਈਮ।
0: ਇੱਕ ਨਾ ਹੋਰ ਹੁੰਦਾ ਜਿਹੜੇ ਆਪਣੇ ਕੰਟੀਨਾਂ ਹੁੰਦੀਆਂ ਕਾਲਜਾਂ ਦੇ ਵਿੱਚ,
1: ਹਾਂਜੀ,
0: ਪਤਾ ਨਹੀਂ ਉਹੀ ਹੁੰਦਾ ਚਾਹ ਪਾਣੀ, ਉੱਥੋਂ ਤੱਕ ਕਈ ਵਾਰੀ ਸਵਾਲ ਲੱਗਦਾ,
1: ਬਹੁਤ ਸਵਾਲ ਲੱਗਦਾ,
0: ਅਸੀਂ ਲੁਧਿਆਣੇ ਕਈ ਵਾਰੀ ਆਪਦੇ ਬਿਨਾਂ ਜਾਣਾ, ਅਸੀਂ ਚਲੇ ਜਾਣਾ ਡੀ ਐਮ ਸੀ, ਹੈ ਨਾ,
1: ਹਾਂਜੀ,
0: ਉੱਥੇ ਸਾਡੇ ਕੁਛ ਫਰੈਂਡ ਸਰਕਲ ਪੜ੍ਹਦੇ ਹੁੰਦੇ ਸੀ, ਡਾਕਟਰ ਵੀ ਬਣੇ ਇਸ ਬਾਅਦ ਦੇ ਵਿੱਚ, ਉਹਨੂੰ ਫੋਨ ਕਰਨਾ ਨਵਾਂ ਸ਼ਹਿਰ, ਯਾਰ ਕੰਟੀਨ ਚੇਰੀ 'ਤੇ ਆਉਣਾ ਸੀ, ਅਤੇ ਸਮੋਸੇ ਸਮੋਸੇ ਬਹਿ ਖਾਵਾਂਗੇ ਬਾਹਰ, ਘਾਹ 'ਤੇ ਨਾ ਧੁੱਪੇ ਬਹਿ ਖਾਵਾਂਗੇ,
1: ਹਾਂਜੀ,
0: ਉਹਦਾ ਮਜ਼ਾ ਚਾਹ ਪੀਣ ਦਾ ਵੱਖਰੇ ਹੁੰਦਾ ਸੀ ਨਾ, ਅਤੇ ਫਰੈਂਡ ਸਰਕਲ ਦੇ ਨਾਲ
1: ਜੀ, ਬਿਲਕੁਲ,
0: ਰੈਡੀ ਪ੍ਰਾਪ ਇਸ ਪਰਦੇਸ ਨਾਲ ਜੁੜੇ ਹੋਏ ਹੋ, ਅਗਲ ਕਾਲ
1: 0490 ਜੀ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ,
3: ਮਨਪ੍ਰੀਤ ਜੀ, ਉਹ ਗਾਣਾ ਸੁਣਾ ਦਿਓ, ਆਸ਼ਾ ਭੋਸਲੇ ਵਾਲੀ,
1: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ,
3: ਤੇ ਦਿਲ ਚੀਜ਼ ਕਿਆ ਹੈ,
0: ਆਪ ਮੇਰੀ ਜਾਨ ਲੀਜੀਏ, ਕਿਆ ਬਾਤ ਹੈ, ਬੜਾ ਪਿਆਰਾ ਗੀਤਾ, ਜਿਹੜੇ ਪ੍ਰਾਂਤ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ, 905-564-6644 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਹੈ, ਅਤੇ ਐਮੀ ਵਿਰਕ ਦਾ ਸ਼ੋਅ ਆਪਾਂ ਸਾਰਿਆਂ ਨੇ ਰਲ ਮਿਲ ਕੇ ਦੇਖਣਾ, ਗ੍ਰੇਟ ਕਸੀਨੋ, ਹਾਂਜੀ, ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਦੇ ਵਿੱਚ, ਹੈ ਨਾ, ਅਤੇ ਟਿਕਟਾਂ ਲੈ ਲਓ ਟਿਕਟ ਮਾਸਟਰ ਡਾਟ ਸੀ ਇੱਥੇ, ਹੈ ਨਾ
1: ਜੀ,
0: ਅਤੇ ਟੈਲੀਫੋਨ ਨੰਬਰ 647-964-8573
1: ਜੀ,
0: ਅਤੇ ਲਓ ਫਿਰ ਐਮੀ ਦਾ ਗੀਤ ਸੁਣਿਆ,
1: ਬਿਲਕੁਲ।

0: ਹੈ ਚਲੋ ਤਿਆਰੀਆਂ ਆਉਣ ਵਾਲੇ ਸੰਡੇ ਦੀਆਂ, ਅਤੇ ਕਰਾਂਗੇ ਪੂਰੇ ਨਜ਼ਾਰੇ ਲਵਾਂਗੇ ਪੂਰੇ ਰਲ ਮਿਲ ਕੇ ਇਕੱਠੇ ਹੋ ਕੇ ਸਾਰੇ, ਕਿਉਂਕਿ ਆਪਣੇ ਗਵਾਂਢ ਤਾਂ ਹੈਗਾ ਯਾਰ 27 'ਤੇ ਬਿਲਕੁਲ ਆਪਣੇ ਰੈਕਸਡੇਲ ਦੇ ਕੋਰਨਰ 'ਤੇ ਬੋਡਬੈਨ ਰੇਸ ਟਰੈਕ ਆ
1: ਜੀ,
0: ਆਪਾਂ ਰੇਸ ਟਰੈਕ ਨਹੀਂ ਆਪਾਂ ਸ਼ੋਅ ਦੇਖਣ ਜਾਣਾ, ਹੈ ਨਾ?
1: ਹਾਂਜੀ,
0: ਮੈਂ ਤਾਂ ਵੈਸੇ ਮੈਗਰਾ ਜਾਇਆ ਨਾ ਹੁੰਦਾ ਕ੍ਰਿਸਿਨੋ ਮੇਰਾ, ਪਰ ਮੈਂ ਕਿਹਾ ਵੀ ਵੱਡਾ ਪਲੇਅਰ ਨਹੀਂ ਹੈਗਾ ਵੱਡਾ, ਸਿਰ 50 ਖਰਚਣੇ ਹੁੰਦੇ ਆ, ਜੇ ਤਾਂ ਕੋਈ ਬਣ ਗਏ 100 ਤਾਂ 50 ਹੋਰ ਬਣ ਗਏ, ਚਲੋ ਸ਼ੋਅ ਦਾ ਖਾ ਪੀ ਲਈ ਦਾ, ਨਹੀਂ ਤਾਂ ਬਸ ਜਿੰਨੇ ਕੋਈ ਲੱਗ ਵੀ ਜਾਂਦੇ 100
1: ਅਤੇ
0: ਫਿਰ ਓਕੇ ਕੋਈ ਨਹੀਂ, ਆਪਾਂ ਕ੍ਰਿਸਿਨੋ ਜੇ ਨਹੀਂ ਜਾਣਾ, ਆਪਾਂ ਉੱਧਰ ਨੂੰ ਸ਼ੋਅ ਦੇਖਣਾ ਉੱਥੇ, ਹੈ ਨਾ, ਐਮੀ ਵਿਰਕ ਦਾ ਵੁੱਡਵਾਈਨ ਰੇਸ ਟਰੈਕ ਦੇ ਵਿੱਚ ਘੋੜਿਆਂ ਦੀ ਵੀ ਲੱਗਦੀ ਆ, ਉੱਥੇ ਘੋੜੇ ਕੋਈ ਲੋਕ ਜਾਂਦੇ ਆ ਘੋੜੇ ਦੀ ਦੌੜਾਂ ਦੇਖਣ, ਇਹ ਬੜਾ ਨਜ਼ਾਰਾ ਲੱਗਿਆ ਫਿਰ ਕਿਤੇ ਜਾਓ ਨਾ, ਹੁਣ ਚੰਗੀ ਲੱਗਦਾ ਇਹ ਚੀਜ਼ਾਂ। ਰੇਡੀਓ ਪ੍ਰੋਗਰਾਮ ਬੇਸ ਪਰਦੇਸ ਉੱਤੇ ਤੁਸੀਂ ਗ੍ਰੇਟ ਕਨੇਡੀਅਨ ਕਸੀਨੋ 'ਤੇ ਜਾਣਾ ਹੈਗਾ ਆਪਾਂ ਦੇਖਣ, ਅਤੇ ਟਿਕਟਾਂ ਹੁਣੇ ਬੁੱਕ ਕਰਾ ਲਓ, ਟਿਕਟ ਮਾਸਟਰ ਡਾਟ ਸੀਏ 'ਤੇ 25 ਦਲ ਦੀ ਮਿਲ ਜਾਣੀ ਆ, ਐਵੇਂ ਪਾ ਦਿਓ ਕੋਡ, ਜਦੋਂ ਪਾਸਪੋਰਟ ਪਾਉਣਾ ਅੱਜ ਫਿਰ ਤੁਹਾਨੂੰ ਪ੍ਰਾਈਸ ਨਿਕਲੇ ਹੋਗੇ ਇਹ
1: ਜੀ।
0: ਰੇਡੀ ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜਿਆ ਜੀ।
1: 8398 ਹਾਂਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਿੱਧੂ ਸਾਹਿਬ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੈਂ 2 ਘੰਟੇ ਅੱਗੋ ਜਾਵੇ ਜੀ ਇਹ ਜੇ ਪ੍ਰੋਗਰਾਮ 'ਚ,
0: ਜਾਣਾ ਹੀ ਜੇ ਫਿਰ ਦੂਜਾ ਕੰਮ ਵੀ ਕਰ ਲਓ ਮਾੜਾ
2: ਜਿਹਾ, ਪਹਿਲਾਂ ਤਾਂ ਸੋਨੇ ਚ ਮੜਾਉਣਾ ਜੀ, ਅਖੀਰ ਤੇ ਅਗੇ ਸਲੀਆਂ ਤੇ ਕੰਮ ਨਿਬੇੜ ਗਿਆ ਜੀ,
0: ਸੋਨੇ ਚ ਮੜਾ ਦੂ ਸੋਹਣੀ।
2: ਹਾਂਜੀ ਓਕੇ, ਸੁਣਦੇ
0: ਇਹ ਕੰਮ ਸਾਰੇ ਵਿਆਹ ਤੋਂ ਪਹਿਲਾਂ ਹੀ ਹੁੰਦੇ ਆ, ਸੋਨੇ ਚ ਬਣਾ ਦੂੰਗਾ, ਬਾਅਦ ਚ ਤਾਂ ਆਟਾ ਤੇਲ ਰੂੰਟਾ
2: ਚਾਵਲ ਕਹਿੰਦਾ ਵੀ ਐਂਡ ਤੇ ਤੈਨੂੰ ਛਲੀਆਂ ਤੋਂ ਖਵਾ ਕੇ ਸਾਰੀ ਦੇਊਂਗਾ,
0: ਬਾਕੀ ਦੇ ਤੁਹਾਨੂੰ ਜਵਾਬ ਹੀ ਦੇਊਂਗਾ। ਮਿਹਰਬਾਨੀ ਜਿਹੜੀ ਪ੍ਰਾਪਤ ਦੇ, ਕੁਦਰਤੀ ਹੁੰਦਾ ਜਦੋਂ ਨਾ ਬੰਦੇ ਤੇ, ਜਦੋਂ ਬੰਦਾ ਐਜ਼ ਏ ਸਿੰਗਲ ਹੁੰਦਾ, ਮਹਿਬੂਬਾ ਹੁੰਦੀ ਹੈ ਤੁਹਾਡੀ ਵਾਈਫ ਬਣਨ ਤੋਂ ਪਹਿਲਾਂ, ਬੜੇ ਆਏ ਕਰਦੇ ਹਾਂਗੇ, 4 ਤਾਰੇ 7 ਤਾਰੇ ਤੋੜ ਲਿਆਵਾਂਗੇ, ਹੈ ਨਾ, ਫਿਰ ਜਦੋਂ ਵਿਆਹ ਹੋ ਜਾਂਦਾ ਉਦੋਂ ਫੋਟੋ ਇੱਕ ਬਾਅਦ ਜਦੋਂ ਪਤਾ ਲੱਗਦਾ ਬਈ ਯਾਰ ਆਹ ਚੀਜ਼ ਵੀ ਮਹਿੰਗੀ, ਆਹ ਚੀਜ਼ ਵੀ ਮਹਿੰਗੀ ਹੈ, ਸਰ ਸਾਰੀ ਚੀਜ਼ਾਂ ਪੈਂਦੀਆਂ, ਫਿਰ ਬੰਦਾ ਕਹਿੰਦਾ ਯਾਰ ਕੀ ਤੁਸੀਂ, ਹੈ ਨਾ, ਅਤੇ ਫਿਰ ਕਹਿੰਦਾ ਯਾਰ ਕਈ ਫਿਰ ਦੂਜੇ ਨੂੰ ਮਤਾਂ ਦੇ ਜਾਣਗੇ, ਨਾ ਤੂੰ ਵਿਆਹ ਨਾ ਕਰਾਈ ਭਰਾਵਾ, ਤੂੰ ਕਦੇ ਮਤ ਕਰਾਇਆ। ਇਹ ਕਹਿੰਦਾ ਸ਼ਾਦੀ ਇੱਕ ਐਸਾ ਲੱਡੂ ਆ ਜਿਹੜਾ ਖਾਵੇ ਉਹ ਵੀ ਪਛਤਾਵੇ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਵੇ, ਕਰਨਾ ਹੀ ਪੈਂਦਾ ਹੈ। ਰੇਡੀਓ ਪ੍ਰੋਗਰਾਮ ਦੇਸ ਪਰਦੇਸ ਨਾਲ ਜੁੜਿਆ ਹੋਇਆ, ਟੈਲੀਫੋਨ ਨੰਬਰ ਸੋਮਵਾਰ ਦਾ ਦਿਨ ਆ, ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਪੂਰੇ ਬੂਸਟ ਕਰ ਦਈਏ, ਉਹਨਾਂ ਨੇ ਬੜਾ ਸੋਹਣਾ ਮੈਕਟਿਵ ਦਿੱਤਾ ਕਈ ਗੱਲ, ਵੀ ਜੇ ਜਾਣਾ ਹੀ ਆ ਸ਼ੋਅ 2 ਘੰਟਾ ਤੋਂ ਪਹਿਲਾਂ ਚਲੇ ਜਦੋਂ, ਹਨ ਨਾਲੇ ਉੱਥੇ ਮਾੜਾ ਮੋਟਾ ਘੋੜੇ ਘਾੜੇ ਦੇਸਾਂ ਦੇਖ ਲਿਓ, ਸਹੀ ਗੱਲ ਕਹੀ ਉਹਨਾਂ ਨੇ, ਸ਼ੌਂਕ ਵਜੋਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜਿਹੜੇ ਬੰਦੇ ਵਧ ਹੀ ਜ਼ਿਆਦਾ ਖੇਡਦੇ ਵੱਡੀਆਂ ਵੱਡੀਆਂ ਗੇਮਾਂ ਨਾ, ਉਹ ਫਿਰ ਲੋਸ ਵੀ ਚੰਗੇ ਕਰਦੇ ਆ। ਰੇਡੀ ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜੇ
1: ਬਿਲਕੁਲ,
0: ਤੇ ਬਣੀ ਇੱਕ ਖੇਡ ਬਣੀਆਂ ਹੋਈਆਂ, ਕਈ ਜਿੱਤੇ ਵੀ ਆ, ਲੱਖਾਂ ਲੱਖਾਂ ਜਿੱਤ ਵੀ ਲੈਂਦੇ
1: ਆ, ਹਾਰ ਜਿੱਤ ਹਰ ਗੇਮ ਦੇ ਵਿੱਚ ਲੱਗੀ ਹੁੰਦੀ ਆ। ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ, ਟੋਰਾਂਟੋ ਤੋਂ ਦਿੱਲੀ ਇਹਨਾਂ ਨੇ ਤੁਹਾਡੇ ਲਈ ਟਿਕਟਸ ਲਗਾਈਆਂ ਨੇ, ਨਵੰਬਰ ਵਿੱਚ ਜਾ ਕੇ, ਮਿਡ ਨਵੰਬਰ 'ਚ ਜਾ ਕੇ, ਜਨਵਰੀ ਐਂਡ ਦੇ ਵਿੱਚ ਤੁਸੀਂ ਵਾਪਸੀ ਕਰਨੀ ਆ, 16 ਨਵੰਬਰ ਤੋਂ ਜਾ ਕੇ 23 ਜਨਵਰੀ ਦੀ ਇਹ ਡੇਟ ਇਹਨਾਂ ਦਿੱਤੀ ਹੈ ਸਪੈਸੀਫਿਕਲੀ, ਅਤੇ ਇਹ $1890 ਦੇ ਟਿਕਟਸ ਨੇ, ਅਤੇ 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਇਸ ਟਿਕਟ ਦੇ ਲਈ ਤੁਹਾਡੇ ਲਈ ਲਿਮਿਟਡ ਸੀਟਸ ਨੇ, ਤਾਂ ਤੁਸੀਂ ਫਟਾਫਟ ਗੱਲਬਾਤ ਕਰ ਲਓ। $1890 ਦੇ ਟਿਕਟਸ ਨੇ ਨਵੰਬਰ 'ਚ ਜਾ ਕੇ, ਜਨਵਰੀ 'ਚ ਵਾਪਸੀ, ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ। ਅਤੇ ਜੇ ਕਿਸੇ ਨੇ ਵੈਨਕੂਵਰ ਤੋਂ ਜਾਣਾ ਹੋਵੇ ਦਿੱਲੀ ਨੂੰ, ਲਿਮਿਟਡ ਸੀਟਸ ਇਸ ਟਿਕਟ ਦੇ ਲਈ ਵੀ ਨੇ, ਕਿਉਂਕਿ ਦੀਵਾਲੀ ਸਪੈਸ਼ਲ ਫੇਅਰ ਲਗਾਏ ਹੋਏ ਨੇ। 27 ਅਕਤੂਬਰ ਨੂੰ ਜਾ ਕੇ 26 ਨਵੰਬਰ ਨੂੰ ਵਾਪਸੀ ਕਰਨੀ ਹੈ। $1800 ਦੇ ਟਿਕਟਸ ਨੇ, ਅਤੇ 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰਨਾ $1800 ਦੇ ਵਿੱਚ। ਅਤੇ ਲਾਸਟ ਟਿਕਟ ਹੈਗੀ ਹੈ ਦਿੱਲੀ ਤੋਂ ਟੋਰਾਂਟੋ ਦੀ ਦੀਵਾਲੀ ਸਪੈਸ਼ਲ, ਕਿਸੇ ਨੇ ਅਕਤੂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆਉਣਾ ਹੋਵੇ, ਇੱਕ ਸਾਈਡ ਦੀ ਟਿਕਟ ਲੈ ਕੇ $890 ਦੀ ਟਿਕਟ ਹੋਏਗੀ। 2 ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ $890। ਦਿਓਲ ਟਰੈਵਲ ਦੇ ਨੰਬਰ 905-588-5100, 905-588-5100, ਜਾਂ ਫਿਰ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ। ਅਗਲੇ ਕਾਲਰ 2222, ਹਾਂਜੀ ਸਤਿ ਸ਼੍ਰੀ ਅਕਾਲ।
0: ਠੀਕ ਆ,
2: ਚੜ੍ਹਦੀ ਕਲਾ ਮੋਤੀ ਜੀ ਲੱਡੂ ਜਿਹੜੇ ਨਹੀਂ ਖਾਂਦੇ ਬਾਈ।

0: ਹੋ ਜਾਏ, ਪਰ ਕਹਿੰਦੇ ਹੁੰਦੇ ਬਣ ਛਣ ਕੇ ਨਿਕਲੋ ਬਾਹਰ, ਕਹਿੰਦੇ ਨਜ਼ਾਰਾ ਜਿਹਾ ਆਵੇ, ਹੈ ਨਾ, ਤੁਰੋਂ ਵੀ ਤਾਂ ਸਵਾਦ ਜਿਹਾ ਆਵੇ। ਕਹਿਣ ਦਾ ਭਾਵ ਇਹ ਹੈ ਕਿ ਕੰਮ ਚਾਹੇ ਘੱਟ ਕਰੋ ਵੱਧ ਕਰੋ, ਪਰ ਚੀਜ਼ ਵਧੀਆ ਖਾਓ ਨਾ, ਜ਼ਿੰਦਗੀ ਨੂੰ ਵਧੀਆ ਢੰਗ ਨਾਲ।
1: ਅੱਜ
0: ਤੁਸੀਂ ਕਿਸੇ ਵੀ ਪੜਾਅ 'ਤੇ ਪਹੁੰਚ ਗਏ ਹੋ ਏਜ ਦੇ, ਹੈ ਨਾ, ਨਹੀਂ ਆ ਕੀ ਦਬਦਬਤਾ ਘੋੜਾ ਅੱਛਾ ਕੋਈ ਨਹੀਂ, ਅੰਦਰ ਮੈਂ ਲਾਉਣ ਲੱਗਿਆ ਪਹਿਲਾਂ ਵੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਣਕ ਦੇ ਨਾਲ ਘਾਟੀ ਵਾਰ ਪੁਰਾਣੀ ਦੇਸ਼ ਪਰਦੇਸ ਰਹੇ।

ਪਿਆਰੇ ਸੱਜਣੋ ਪੰਜਾਬ ਦੇ ਅਣਖੀ ਮੁੰਡੇ ਤੇ ਕੁੜੀਆਂ ਕੀ ਚਾਹੁੰਦੇ ਨੇ ਜ਼ਰਾ ਧਿਆਨ ਨਾਲ ਸੁਣੀਏ।

0: ਮੜਕਦੇ ਤੁਰਨਾ ਪੰਜਾਬੀਆਂ ਦੀ ਇਹ ਪਿਤਾ ਪੰਜਾਬੀਆਂ ਵਾਸਤੇ ਗੀਤ ਗਾਇਆ ਹੋਇਆ ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਗਲੇ ਕਾਲ ਲੈ ਲਓ
1: ਹਾਂਜੀ 3531 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਮੈਂ ਜੀ ਗੀਤ ਗਾਉਣਾ ਸੀ ਹਰਚੰਦ ਦਰੇਵਾਲ ਦਾ
1: ਹਾਂਜੀ
2: ਉਹ ਗੀਤ ਹੈਗਾ ਅੱਧੀ ਰਾਤ ਤੱਕ ਅੱਧੀ ਰਾਤ ਤੱਕ ਮੈਂ ਪੜ੍ਹਦੀ ਤੈਨੂੰ ਚਿੱਠੀਆਂ ਲਿਖਣ
0: ਅੱਧੀ ਰਾਤ ਤੱਕ ਮੈਂ ਪੜ੍ਹਦੀ ਤੈਨੂੰ ਮੈਨੂੰ ਵੀ ਹੈ ਇਹ ਬਿਮਾਰੀ ਹੈ
2: ਸਾਨੂੰ ਵੀ ਉਹ ਬਿਮਾਰੀ

0: ਤਾਂ ਮੈਂ ਤੁਸੀਂ ਨਾ ਅੱਜ ਮੈਂ ਕੁਦਰਤੀ ਸੋਚ
1: ਮਾਮਾ ਜੀ ਸਾਡੇ ਮਾਮਾ ਜੀ ਸੀਗੇ ਜੀ ਇਹ।
0: ਅੱਛਾ ਹਾਂਜੀ, ਮੈਂ ਨਾ ਟੋਪਿਕ ਕੱਲ੍ਹ ਬੁੱਧਵਾਰ ਨੂੰ ਟੋਪਿਕ ਕਰਾਂਗੇ ਆਪਾਂ ਇਹ ਚਿੱਠੀਆਂ ਦਾ ਹੀ। ਮੈਂ ਕਿੰਨੀ ਸੋਹਣੀ ਫਲਸਫੀ ਹੁੰਦੀ ਸੀ, ਕਿੰਨੀ ਸੋਹਣੀ ਚਿੱਠੀ ਲਿਖਦੇ ਸੀ ਆਪਾਂ, ਕਿੰਨਾ ਆਪਾਂ ਨੂੰ ਚਾਅ ਹੁੰਦਾ ਪੜ੍ਹਨ ਦਾ ਚਿੱਠੀਆਂ। ਉਹ ਗਏ ਵੀ ਸਭ ਕੁਛ ਹੋ ਗਿਆ ਨਾ। ਫਿਜ਼ੀਕਲ ਚੀਜ਼ ਜਿਹੜੀ ਹੁੰਦੀ ਹੈ ਨਾ, ਚਾਹੇ ਗ੍ਰੀਟਿੰਗ ਕਾਰਡ ਹੀ ਹੋਵੇ, ਉਹ ਤੁਸੀਂ ਸਾਂਭ ਕੇ ਰੱਖਦੇ ਹੋ। ਫੋਨ ਤੇ ਆਇਆ ਉਹਨੂੰ ਕਿਸੇ ਨੂੰ ਆਈ ਡੋਟ ਨੋ ਕਿ ਡਿਲੀਟ ਵੀ ਹੋ ਸਕਦੇ ਨੇ।
2: ਹਾਂਜੀ ਹਾਂਜੀ ਹਾਂਜੀ ਬਿਲਕੁਲ।
0: ਡਾਕਟਰ ਕਲਦੀਪੁਰਮ ਲਈ ਆਪਾਂ ਹੋਮੋਪੈਥੀ ਤੋਂ ਜੁੜ ਚੁੱਕੇ ਨੇ, ਕਿਹੜੀ ਹੋਮੋਪੈਥੀ ਤੋਂ ਸਾਡੇ ਨਾਲ ਨੇ ਡਾਕਟਰ ਕਲਦੀਪ। ਡਾਕਟਰ ਕਲਦੀਪ ਜੀ ਆਨ ਜੀ। ਡਾਕਟਰ ਕੁਲਦੀਪ ਤੁਸੀਂ ਵੀ ਨਾ, ਮੈਨੂੰ ਪਤਾ ਡਾਕਟਰ ਸਾਹਿਬ ਗੱਲ ਕਰ ਰਿਹਾ ਸੀ ਮੈਂ ਚਿੱਠੀਆਂ ਦੀ, ਤੁਸੀਂ ਤਾਂ ਬੜੇ ਸੋਹਣੇ ਸਾਈਨ ਕਰਦੇ ਹੋ, ਚੈੱਕ ਪਤਾ ਲੱਗਦਾ ਕੀ ਲਿਖਿਆ। ਡਾਕਟਰਾਂ ਦੀ ਲਿਖਾਈ ਵੀ ਇਹੀ ਹੁੰਦੀ ਆ, ਪਰ ਚਿੱਠੀਆਂ ਤੁਸੀਂ ਬਥੇਰੀਆਂ ਲਿਖੀਆਂ ਹੋਣਗੀਆਂ, ਪੜ੍ਹੀਆਂ ਹੋਣਗੀਆਂ ਹੈ।
1: ਅਰੇ ਬਹੁਤ ਬਹੁਤ, ਪਹਿਲਾਂ ਇਹੀ ਚੱਲਦਾ ਸੀਗਾ, ਹੁਣ ਆਪਣੇ ਚਿੱਠੀਆਂ ਦਾ, ਚਿੱਠੀਆਂ ਹੀ ਸੀਗੀਆਂ ਪਹਿਲਾਂ, ਟੈਲੀਗ੍ਰਾਮ ਚੱਲਦੇ ਸੀਗੇ, ਪਹਿਲਾਂ ਫੋਨ ਲੱਭਣਾ ਪੈਂਦਾ ਸੀ ਫੋਨ ਕਰਨ ਵਾਸਤੇ, ਕਿੱਥੇ ਵੇ ਕਿਸੇ ਦੇ, ਠੀਕ ਹੈ ਜੀ, ਸਾਡੇ ਘਰ ਉੱਤੇ ਫੋਨ ਲੱਗਿਆ, ਲੋਕ ਕਿੱਥੇ ਕਿੰਨੀ ਦੂਰੋਂ ਦਾ ਫੋਨ ਕਰਨ ਦਿੰਦੇ ਸੀਗੇ,
0: ਬੁੱਕ ਕਰਨਾ ਪੈਂਦਾ ਪਹਿਲਾਂ। ਹਾਂ
1: ਬਦਲ ਗਈ, ਬਹੁਤ ਚੇਂਜ ਹੋ ਗਈ ਦੁਨੀਆ ਜੀ,
2: ਠੀਕ
1: ਹੈ ਜੀ, ਬਹੁਤ
0: ਦੇਖੋ ਅੱਜ ਆਪਾਂ ਕਿਹੜੀ
1: ਟੈਲੀਫੋਨ ਆ ਗਿਆ, ਮੋਬਾਈਲ ਆ ਗਏ ਨੇ, ਸਾਰਾ ਕੁਛ ਹੈ, ਬਹੁਤ ਕੁਛ ਸਭ ਟੈਲੀਗ੍ਰਾਮ ਕਰਦੇ, ਟੈਲੀਗ੍ਰਾਮ ਕਰਦੇ ਸੀਗੇ, ਮਹੀਨੇ ਬਾਅਦ ਮਿਲਦਾ ਸੀ ਟੈਲੀਗ੍ਰਾਮ
0: ਦੇ, ਟੈਲੀਗ੍ਰਾਮ ਵਿੱਚ ਫਾਸਟ ਕਹਿੰਦੇ, ਫਾਸਟ ਆ ਨਾ ਕਾਫੀ।
1: ਹਾਂਜੀ ਹਾਂਜੀ, ਬਹੁਤ ਬਹੁਤ ਚੇਂਜ ਹੋ ਗਈ ਦੁਨੀਆ। ਆਪਾਂ ਹੁਣ ਦੇਖੋ, ਅਸੀਂ ਹੁਣ ਉੱਥੇ ਕਦੇ ਸ਼ਹਿਰ, ਅਸੀਂ ਸ਼ੁਰੂ ਸ਼ਹਿਰ ਚ ਰਹੇ, ਠੀਕ ਹੈ, ਅਸੀਂ ਪਿੰਡ ਜਾਂਦੇ ਹੁੰਦੇ ਸੀਗੇ, ਲੋਕਾਂ ਨੂੰ ਸ਼ਹਿਰ ਹੀ ਨੀ ਪਤਾ ਸੀ ਕਿ ਉਹ ਸ਼ਹਿਰ ਕੀ ਚੀਜ਼ ਹੁੰਦੀ ਹੈ।
0: ਅੱਛਾ ਡਾਕਟਰ ਸਾਹਿਬ, ਆਪਾਂ ਗੱਲ ਕਰੀਏ ਹੋਮਿਓਪੈਥੀ, ਹੋਮਿਓਪੈਥੀ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ। ਉਹ ਮੈਂ ਨਾ ਇੱਕ ਵਾਰੀ ਹਾਸੇ ਮਜ਼ਾਕ ਵਾਲੀ ਗੱਲ ਕਰ ਰਿਹਾ, ਸੰਜੇ ਦੱਤ ਬਹੁਤ ਅੱਛਾ ਐਕਟਰ ਆ, ਤੇ ਉਹ ਕਦੇ ਕਹਿੰਦਾ ਵੀ ਜਿਹੜਾ ਅਜੇ ਦੇਵਗਨ ਆ ਇਹ ਮੇਰਾ ਡਾਕਟਰ ਆ, ਕਹਿੰਦਾ ਕਈ ਵਾਰੀ ਜ਼ਿਆਦਾ ਪੀਪੁਲ ਹੋਵੇ ਨਾ, ਹੈਂਗਓਵਰ ਹੋਵੇ ਤਾਂ ਮੈਂ ਇਹਦੇ ਕੋਲ ਜਾਣਾ, ਪਰ ਹੋਮਿਓਪੈਥੀ ਮੈਨੂੰ ਦਵਾਈ ਦਿੰਦਾ ਹੈ। ਤੁਹਾਡੇ ਕੋਲ ਉਹ ਵੀ ਮਿਲ ਜਾਂਦੀਆਂ ਚੀਜ਼ਾਂ?
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਸਾਡੇ ਕੋਲ ਨਾ ਹੋਮਿਓਪੈਥੀ ਦਾ, ਮੈਂ ਰੋਜ਼ ਪ੍ਰੈਕਟੀਕਲ ਦਿਖਾਉਂਦਾ ਹੁੰਦਾ, ਲੋਕ ਕਹਿੰਦੇ ਨੇ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ। ਦੇਖੋ ਮੈਨੂੰ ਇਸ ਫੀਲਡ ਦੇ ਵਿੱਚ 50 ਸਾਲ ਹੋ ਗਏ, ਠੀਕ ਹੈ, ਇਹ ਕੰਮ ਕਰਦਿਆਂ ਨੂੰ, ਠੀਕ ਹੈ ਜੀ, ਔਰ ਜੋ ਵੀ ਕੰਮ ਹੈ, ਮੈਂ ਜੋ ਵੀ ਲਿਸਨ ਸੁਣ ਰਿਹਾ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈਗੀ ਹੈ, ਜਿਵੇਂ ਜਿਵੇਂ ਆਮ ਗੋਲੀਆਂ ਲੋਕਾਂ 'ਚ ਜਾਂਦੇ ਨੇ, ਥਾਇਰਾਇਡ ਹੋ ਗਿਆ, ਕੋਲੈਸਟਰਾਲ ਹੋ ਗਿਆ, ਡਾਇਬਟੀਜ਼ ਹੋ ਗਿਆ, ਠੀਕ ਹੈ, ਪਾਇਲਸ ਹੋ ਗਿਆ, ਠੀਕ ਹੈ, ਅਤੇ ਐਲਰਜੀ ਕਿਸੇ ਤਰ੍ਹਾਂ ਦੀ ਹੈਗੀ ਹੈ, ਡਿਪਰੈਸ਼ਨ ਹੈਗਾ, ਤੁਹਾਨੂੰ ਅਰਥਰਾਈਟਿਸ ਕਿਸੇ ਤਰ੍ਹਾਂ ਦੀ, ਅਤੇ ਹੈਡੇਕ ਹੈਗਾ, ਸਕਿਨ ਦੇ ਇਸ਼ੂ ਨੇ, ਤੁਹਾਨੂੰ ਐਗਜ਼ਮਾ ਹੋ ਗਿਆ, ਸਰਾਸਿਸ ਹੋ ਗਿਆ, ਗੁਲਵੈਰੀ ਹੋ ਗਿਆ, ਠੀਕ ਹੈ, ਆਟਿਜ਼ਮ ਬੱਚਿਆਂ ਦਾ, ਜਿਹੜੇ ਬੱਚੇ ਬੋਲਦੇ ਨਹੀਂ ਹੈਗੇ, ਆਟੋਮਲੀਜ਼ ਹੈਗੀ ਆ, ਵਰਟੀਗੋ, ਕੋਈ ਵੀ ਬਿਮਾਰੀ ਹੈਗੀ ਆ, ਹੋਮਿਓਪੈਥੀ ਦਾ ਬੈਸਟ ਪਰਮਾਨੈਂਟ ਇਲਾਜ, ਠੀਕ ਹੈ, ਕੋਈ ਜਲਦੀ ਕੋਈ ਦੇਰ ਹਰ ਬਿਮਾਰੀ ਠੀਕ ਹੁੰਦੀ ਹੈ। ਅੱਜ ਮੈਂ ਥੋੜ੍ਹੀ ਸਕਿਨ ਦੀ ਬਿਮਾਰੀ ਬਾਰੇ ਦੱਸਾਂਗਾ, ਸਕਿਨ ਦੀਆਂ ਬਿਮਾਰੀਆਂ ਬਹੁਤ ਲੋਕ ਪਰੇਸ਼ਾਨ ਨੇ, ਮੈਂ ਬਾਹਰ ਘੁੰਮਣ ਜਾਂਦਾ, ਬੱਚਿਆਂ ਦੇ ਜਿਵੇਂ ਐਕਨੀ ਹੈਗੇ ਨੇ, ਪਿੰਪਲ ਜਿਹਨੂੰ ਕਹਿੰਦੇ ਨੇ, ਬਹੁਤ ਪਰੇਸ਼ਾਨ ਰਹਿੰਦੇ, ਉਹਨਾਂ ਦੇ ਦਾਗ ਪੈ ਜਾਂਦੇ ਨੇ, ਪਿਆ ਐਗਜ਼ਮਾ ਹੈਗਾ, ਐਗਜ਼ਮਾ ਲੋਕ ਬਹੁਤ, ਮੇਰੇ ਕੋਲ ਇਹੋ ਜਿਹੇ ਬੱਚੇ ਆਉਂਦੇ ਨੇ ਜਿਹੜੇ ਬਚਪਨ ਤੋਂ ਪਰੇਸ਼ਾਨ ਨੇ, 10-15 ਸਾਲ ਹੋ ਗਏ, ਸਰਾਇਸਿਸ ਹੋ ਗਈ, ਟ੍ਰਸਲੀ ਤੁਹਾਡਾ ਵਿਟਿਗਲੋ ਫਲਵੈਰੀ ਜੋ ਹੈ, ਹਾਈਵਸ, ਕੋਲਡ ਸੋਰ, ਔਰ ਸਾਡਾ ਇਹ ਲਿਪਸ, ਵਾਰਟਸ, ਹੇਅਰ ਫਾਲ ਲੋਕਾਂ ਦੇ ਹੋ ਜਾਏ, ਐਲੋਪੇਸ਼ੀਆ ਰੇਟਕਾ ਕਹਿੰਦੇ ਆ, ਹਰ ਬਿਮਾਰੀ ਦਾ ਇਲਾਜ ਬਹੁਤ ਪਰਮਾਨੈਂਟ ਸਾਡੇ ਕੋਲ ਹੈਗਾ, ਕਿਸੇ ਨੂੰ ਵੀ ਕੋਈ ਇਸ਼ੂ ਹੈਗਾ, ਮੇਰੇ ਕੋਲ ਫੋਨ ਕਰਕੇ, ਮੇਰੇ 11 ਵਜੇ ਤੋਂ 7 ਵਜੇ ਤੱਕ ਮੇਰੀ ਕਲੀਨਿਕ ਹੁੰਦੀ ਹੈ ਐਵਰੀ ਡੇ, ਔਰ ਟਿਊਜ਼ਡੇ ਮੇਰਾ ਆਫ ਹੁੰਦਾ, 647-818-0055-647-818-0055-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ, ਮੇਰੀ ਕਲੀਨਿਕ 20 ਮੈਰਿਟ ਟਾਈਮ ਟੂਡੇ ਬਿਲਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ।
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਐਮੀ ਵਿਰਕ ਦਾ ਸ਼ੋਅ ਆਪਾਂ ਸੰਡੇ ਨੂੰ ਵੇਖਣਾ, ਟਿਕਟਾਂ ਲੈਣੀਆਂ ਅੱਜ ਵੀ 25 ਦਲ ਦੀਆਂ ਮਿਲ ਜਾਣਗੀਆਂ, ਟਿਕਟ master.ca ਤੇ ਜਾ ਕੇ ਲੌਗਇਨ ਕਰੋ। ਮਾਪ ਜੀ, ਉਸ ਤੋਂ ਬਾਅਦ ਕੀ ਭਰਨਾ ਆਪਾਂ? ਬੱਚੀ ਦਲ ਨਿਕਲੇ ਪ੍ਰਾਈਸ, ਤੇ ਫਿਰ ਉੱਥੇ ਮੰਗਣਗੇ ਪਾਸਵਰਡ, ਚੈਕਨ ਕਟ ਕਰਨ ਵਾਸਤੇ ਉਸ ਤੋਂ ਬਾਅਦ ਫਿਰ ਐਮ ਈ ਭਰਨਾ AMMY
2: ਜੀ ਬਿਲਕੁਲ ਤੇ ਰਾਇਲ ਡਿਜੀਟਲ ਨੂੰ ਜ਼ਰੂਰ ਯਾਦ ਰੱਖੋ ਜਿਹੜੇ ਪਲਾਜ਼ਾ ਦੇ ਵਿੱਚ ਡਾਕਟਰ ਕੁਲਦੀਪ ਜੀ ਦਾ ਆਫਿਸ ਹੈ ਉੱਥੇ ਤੁਹਾਨੂੰ ਇਹ ਮਿਲਣਗੇ 80 ਮੈਰੀਟਾਈਮ ਓਨਟੈਰੀਓ ਬੁਲੇਵਰਡ ਵਿੱਚ ਯੂਨਿਟ ਨੰਬਰ 58 ਰਾਇਲ ਡਿਜੀਟਲ ਵਾਲੇ ਇਹਨਾਂ ਦੇ ਕੋਲ ਪਹੁੰਚੋ ਤੁਸੀਂ ਤੁਹਾਨੂੰ ਬਹੁਤ ਵਧੀਆ ਵਧੀਆ ਇਹ ਡੀਲਸ ਦੇਣਗੇ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੇ ਡੀਲਸ ਜਿਹੜੇ ਤੁਸੀਂ ਆਪਣੇ ਹੋਮ ਇੰਟਰਨੈਟ ਦੇ ਵੀ ਲੈ ਸਕਦੇ ਹੋ ਆਪਣੇ ਸੈੱਲ ਫੋਨ ਦੇ ਵੀ ਲੈ ਸਕਦੇ ਹੋ ਸਿਰਫ $55 ਦੀ ਇੱਕ ਡੀਲ ਲਗਾਈ ਇਹਨਾਂ ਨੇ ਜਿਹਦੇ ਵਿੱਚ 1.5 GB ਡਾਟਾ ਮਿਲ ਰਿਹਾ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਆਪਣੇ ਘਰ 'ਚ ਲਗਵਾ ਸਕਦੇ ਹੋ ਅਤੇ ਜੇਕਰ ਤੁਸੀਂ ਆਪਣੇ ਘਰਾਂ 'ਚ IPTV ਬੋਕਸ ਵੀ ਲਗਾਉਣਾ ਹੋਵੇ ਉਹਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਆਫਿਸ ਲੋਕੇਟਡ ਹੈ ਨੰਬਰ 647-207-1313-647-201-1313 ਰਾਇਲ ਡਿਜੀਟਲ ਦਾ ਨੰਬਰ ਹੈ
0: ਸਿੰਪਲੀ ਇੰਡੀਅਨ ਅਤੇ ਸਵੀਟ ਅਤੇ ਰੈਸਟੋਰੈਂਟ 'ਤੇ ਜਾਓ ਅੱਜ ਸਪੈਸ਼ਲ ਹੈਗਾ ਇੱਕ ਕੁਲਚਾ ਪਲੇਟ ਖਰੀਦੋ ਦੂਜੀ ਪਲੇਟ ਫਰੀ ਹੈਗੀ ਆ ਤੁਸੀਂ ਆਪਣੀ ਗਾਰਡਨ ਬਰੁੱਕ ਟ੍ਰੇਲ ਕੈਸਲ ਮੋਰ ਅਤੇ ਗਾਰਡਨ ਬਰੁੱਕ 905-794-8811 ਜਾਂ ਇੱਧਰ ਆ ਜਾਓ ਬਬੇੜ ਅਤੇ ਚੰਕੂ ਜੀ 15 ਫਰੈਂਡਰਵੇ 905-840-2200 ਜਾਂ ਫਿਰ 85 ਮਾਊਂਟ ਪਿਲਰ ਮਿਸਟਰ ਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ 905-593-4400 ਲੋ ਫਿਲਮੀ ਗੀਤ ਹੀ ਲਗਾਉਣਾ ਉਸ ਤੋਂ ਪਹਿਲਾਂ ਫਿਲਮੀ ਗੱਲ ਕਰ ਲਈਏ ਮੈਂ ਚੱਲ ਰਹੀ ਸੀ ਡਾਕਟਰ ਸਾਹਿਬ ਨਾਲ ਗੱਲ ਕਰਦਾ ਸੀ
2: ਹਾਂਜੀ
0: ਉਹ ਨਾ ਸੰਜੇ ਦਾਸ ਕਹਿੰਦੇ ਵੀ ਮੇਰੇ ਅਜੇ ਦੇਵਗਨ ਜੀ ਮੇਰੇ ਫੈਮਿਲੀ ਡਾਕਟਰ ਨੇ ਉਹ ਹੱਸ ਰਹੇ ਸੀ ਕਹਿੰਦੇ ਕਿਵੇਂ ਕਹਿੰਦੇ ਕਿ ਜਿਹੜਾ ਮੈਂ ਦਾਰੂ ਦਾਰੂ ਦੂ ਜ਼ਿਆਦਾ ਪੀ ਲੈਣਾ ਅਤੇ ਫਿਰ ਮੈਂ ਕਹਿੰਦਾ ਵੀ ਇਹਨਾਂ ਕੋਲ ਜਾਣਾ ਤੁਸੀਂ ਦਵਾਈ ਦੇ ਦਿੰਦੇ ਹੋਮਿਓਪੈਥੀ ਦੀ ਉਹ ਤੁਹਾਨੂੰ ਨੌਂ ਵਾਰ ਨੌਂ ਕਰ ਦਿੰਦੇ ਆ ਸੰਜੇ ਦਾਸ ਸਾਹਿਬ ਕਹਿੰਦੇ ਮੈਂ ਰਾਤ ਨੂੰ ਪੀਣੀ ਪਰ ਕਹਿੰਦਾ ਜਿੰਮ 'ਤੇ ਜਾਣਾ ਹੀ ਜਾਣਾ ਫਿਰ ਮੈਂ ਨੈਕਸਟ ਦੇਖਣ 'ਤੇ ਫਿਰ ਕੱਢ ਦੇਣੀ ਜਿੰਮ ਜਾ ਕੇ ਕੜੀ ਪ੍ਰਾਂਤ ਦੇ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਪਰ ਕਈ ਚੀਜ਼ਾਂ ਸੰਜੀ ਦੱਤ ਨੇ ਨਾ ਬਹੁਤ ਵਧੀਆ ਜਿਵੇਂ ਹੇਅਰ ਸਟਾਈਲ ਹੁੰਦਾ ਲੰਮੀਆਂ ਵਾਲਾਂ ਵਾਲਾ ਪਹਿਲਾਂ ਕੁੜੀਆਂ ਕਣੀਆਂ ਦੇ ਲੰਬੇ ਵਾਲ ਜ਼ਿਆਦਾ ਹੁੰਦੇ ਸੀ
2: ਹਾਂਜੀ
0: ਉਹ ਜਿਹੜਾ ਲੰਮੇ ਹੇਅਰ ਸਟਾਈਲ ਰੱਖਣ ਦਾ ਫੈਸ਼ਨ ਚੱਲਿਆ ਉਹ ਵੀ ਉਹ ਸੰਜੀ ਦੱਤ ਸਾਹਿਬ ਚੱਲਿਆ
2: ਹਾਂਜੀ ਹਾਂਜੀ ਬਿਲਕੁਲ
0: ਪ੍ਰਾਂਤ ਦੇ ਇਸ ਪ੍ਰਦੇਸ਼ ਨਾਲ ਜੁੜੇ ਹੋਏ ਲਓ

0: ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਗਿਆ।
1: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416 457 33 81 416

0: 25 51 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਦੋਸਤੋ ਬੜੀ ਪਿਆਰੀ ਜੀ ਸ਼ਾਮ ਹੈ ਔਰ ਇਸ ਸ਼ਾਮ ਦੇ ਵਿੱਚ ਵਧੀਆ ਤੁਸੀਂ ਇੰਜੋਏ ਕਰੋ ਸ਼ਾਮ ਨੂੰ ਦੇਸ਼ ਪਰਦੇਸ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਵੈਸੇ ਚਲੋ 5:30 ਨੂੰ 24 ਘੰਟੇ ਸੁਣਦੇ ਹੋ ਤੁਸੀਂ ਵੱਖੋ ਵੱਖਰੇ ਪ੍ਰੋਗਰਾਮ ਆਉਂਦੇ ਨੇ ਇਸ ਪਿਆਰੇ ਜੇ ਗੁਲਦਸਤ ਦੇ ਵਿੱਚ ਭਾਂਤ ਭਾਂਤ ਦੇ ਫਲਾਵਰ ਨੇ ਫੁੱਲ ਨੇ ਹਿੰਦੀ 'ਚ ਫੁੱਲ ਕਹਿੰਦੇ ਆ ਅੱਜ ਪੰਜਾਬੀ 'ਚ ਕਹਿੰਦੇ ਫੁੱਲ ਹੈ ਫਲਾਵਰ ਇੰਗਲਿਸ਼ ਕਹਿ ਦਿੰਦੇ ਆ ਭਾਂਤ ਭਾਂਤ ਦੇ ਫਲਾਵਰ ਨੇ ਆਪੋ ਆਪਣੀ ਖੁਸ਼ਬੂ ਵੀ ਕਰਦੇ ਨੇ ਹੋਸਟਿੰਗ ਰਾਹੀਂ ਪਰ ਸਾਡਾ ਸਮਾਂ ਹੁਣ ਤਕਰੀਬਨ ਸਮਾਪਤੀ ਵੱਲ ਜਾ ਰਿਹਾ ਕਿ ਦੋਹਾਂ ਪਰ ਦੇਸ਼ ਪਰਦੇ 'ਤੇ ਚੱਲੇਗਾ ਠੀਕ ਸ਼ਾਮ ਦੇ 6 ਵਜੇ ਤੱਕ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰੇ
1: ਮੋਰਗੇਜ ਨੀ ਪ੍ਰੂਫ ਹੋ ਰਹੀ ਜਾਂ ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਹੁਣ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ ਆ ਤੇ ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਹੀ ਨਹੀਂ ਦਿੱਤੇ ਇੰਪਲੋਇਰ ਨੇ ਬਿਨਾਂ ਨੋਟਿਸ ਦਿੱਤੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ ਕੋਈ ਵੀ ਲੀਗਲ ਮੈਟਰ ਹੋਵੇ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਤੁਹਾਨੂੰ ਸਿਵਲ ਲਿਟੀਗੇਸ਼ਨ ਰੀਅਲ ਅਸਟੇਟ ਲਿਟੀਗੇਸ਼ਨ ਇੰਪਲੋਇਮੈਂਟ ਲਾਅ ਅਤੇ ਫੈਮਿਲੀ ਲਾਅ ਮੈਟਰਸ ਦੇ ਵਿੱਚ ਪੂਰੀ ਹੈਲਪ ਕਰਦੇ ਨੇ ਜ਼ਰੂਰ ਗੱਲਬਾਤ ਕਰੋ ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ ਓਕਵਿਲ ਦੇ ਵਿੱਚ ਅਤੇ ਮਨੀਤ ਗਿਰੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਨੰਬਰ ਹੈ 437-551-8000 437-551-8000 ਤੇ ਕਾਲ ਕਰ ਸਕਦੇ ਹੋ ਗਿਰੀ ਲੀਗਲ ਲਾਅ ਆਫਿਸ ਤੋਂ ਨੇ ਮਨੀਤ ਗਿਰੀ ਜੀ
0: ਢਾਬੇ ਢਾਬਾ ਢਾਬੇ ਦਾ ਖਾਣਾ ਵੱਖਰਾ ਹੀ ਹੁੰਦਾ ਨਾ
1: ਜੀ
0: ਢਾਬੇ ਦਾ ਖਾਣਾ ਜਿਹੜੇ ਖਾ ਲਿਆ ਵਧੀਆ ਹੈ ਕਹਿੰਦੀ ਤੇ ਉਂਗਲ ਚੜ੍ਹ ਜਾ ਮਗਰ ਜਾਂਦੇ ਹਾਂ ਪਰ ਗਾਣਾ ਵੀ ਢਾਬੇ ਵਾਲਾ ਸੁਣਾਉਣੇ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਲਈ ਆ ਗਏ ਆਪਾਂ
1: ਬਿਲਕੁਲ ਸਾਡੀ ਮੁਲਾਕਾਤ ਕਰ ਲਓ
0: ਭੁੱਲੇ ਨਹੀਂ ਭਾਈ ਸਾਰਿਆਂ ਦੀ ਫਰਮਾਇਸ਼ਾਂ ਨੋਟ ਕੀਤੀਆਂ ਸੀ ਅਸੀਂ ਤੇ ਢਾਬੇ ਵਾਲਾ ਗੀਤ ਪਹਿਲਾਂ ਲਾਉਣਾ ਸੀ ਵੈਸੇ ਅਸੀਂ ਪਰ ਰੱਖਿਆ ਸਾਂਭ ਕੇ ਹੁਣ ਜਾਂਫੀਆਂ ਦੀ ਲਾਵਾਂਗੇ ਕਿਉਂਕਿ ਸ਼ਾਮ ਨੂੰ ਢਾਬੇ ਦਾ ਫਿਰ ਫੂਡ ਖਾਧਾ ਜਾਵੇ ਤਾਂ ਹੋਰ ਵੀ ਨਜ਼ਾਰਾ ਆ ਜਾਂਦਾ ਇੰਡੀਆ ਦੇ ਵਿੱਚ ਤਾਂ ਖਾਈਦਾ ਹੀ ਤਾਜ਼ਾ ਢਾਬੇ ਦਾ ਨਾ ਤੇ ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ
1: ਬਿਲਕੁਲ ਸਾਨੂੰ ਇੱਥੇ ਇਜਾਜ਼ਤ ਦਿਓ ਕੱਲ੍ਹ ਨੂੰ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ 3 ਤੋਂ ਲੈ ਕੇ 6 ਵਜੇ ਤੱਕ ਤੇ ਸਾਡੀ ਮੁਲਾਕਾਤ 3 ਤੋਂ 4 ਵਜੇ ਤੱਕ ਤੇ ਉਦੋਂ ਤੱਕ ਹਮੇਸ਼ਾ ਲਈ ਹੱਸਦੇ ਰਹੋ ਮੁਸਕਰਾਉਂਦੇ ਰਹੋ ਕੱਲ੍ਹ ਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ।
7: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
8: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
9: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: Friday, September 18, 7 p.m. at the Living Arts Center, Mississauga.
1: Pehla aise badi mohabbat di thi, ummeed kar raha. Is baar bhi tujhe aashirwaad doge.
2: Ve aaja do me hal nachiye, nachiye baach baapa. Ve aaja do me hal nachiye.
0: For tickets, visit Ticketmaster. For information, call Singh Harjeet at 647-448-1000.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-739-8710 ਲਾਇਸੈਂਸ ਨੰਬਰ M200-3450
3: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ ਹੁਣ ਤੱਕ ਬਰਾੜ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
3: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾਟ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਜਮਾ ਹੋ ਰਹੇ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਤੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992525932 ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ
5: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲ ਸਵੀਟ ਫੈਕਟਰੀ ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ ਸਿਰਫ ਇਹਨਾਂ ਹੀ ਨਹੀਂ ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ ਗਿਲ ਸਵੀਟ ਫੈਕਟਰੀ ਜੋ ਬੈਂਕਵੇਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ ਇੱਥੇ ਅਵੇਲੇਬਲ ਹੈ 100% ਵੈਜ ਖਾਣਾ ਜਿਸ ਕਰਕੇ ਤੁਸੀਂ ਲੰਗਰ ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ Guild Sweet Factory, 2131 Williams Parkway, Unit Number 3. You can contact on 905-799-2616, 905-799-2616.
8: Yeh hai Toronto da Harman Pyara Radio, Desh Pardesh, Desh Pardesh.
9: For advertisements and information, call us now.
3: $129 ਵਿਚ ਲਓ ਔਰ ਨਾਲ ਦੀ ਨਾਲ ਓਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਟੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ਾ ਦੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਪਿਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਪਿਕਸ ਐਕਸਪ੍ਰੈਸ ਵਾਲਿਆਂ ਦਾ
10: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-44
11: 905-564-44

0: ਪ੍ਰੋਗਰਾਮ 5:30 ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ, ਆਲ ਲਿਸਨਰਸ, ਆਲ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ। ਹੋਪਫੁਲੀ ਤੁਸੀਂ ਵੀ ਵੱਧ ਤੋਂ ਵੱਧ ਟਾਈਮ ਦੇ ਲਈ, ਆਪਣੇ ਪੂਰੇ ਕਮਿਊਟ ਲਈ ਘਰ ਪਹੁੰਚ ਕੇ ਵੀ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋਗੇ। ਅਤੇ ਜੇਕਰ 6 ਵਜੇ ਤੱਕ ਜੁੜੇ ਰਹੋਗੇ ਅੱਜ ਵੀ, ਦੋਸਤੋ ਤੁਹਾਨੂੰ ਤੁਹਾਡੇ ਹੀ ਮੁਲਕ ਕੈਨੇਡਾ ਦੀਆਂ, ਤੁਹਾਡੇ ਪ੍ਰੋਵਿੰਸ ਇੰਟੀਰੀਅਰ ਦੀਆਂ ਅਤੇ ਤੁਹਾਡੇ ਲੋਕਲ ਜੀ ਟੀ ਏ ਦੀਆਂ, ਬ੍ਰੈਂਪਟਨ ਐਂਡ ਬਿਯੋਂਡ ਦੀਆਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ। ਖਬਰਾਂ ਅਤੇ ਵਿਚਾਰਾਂ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ, ਖਾਸ ਤਾਂ ਤੁਹਾਡੇ ਫਰਮਾਇਸ਼ੀ, ਤੁਹਾਡੇ ਰਿਕੁਐਸਟਡ ਗੀਤ ਸੰਗੀਤ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਬਾਰੀ ਬਾਰੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਅਸੀਂ ਅਲੱਗ ਅਲੱਗ ਇੰਡਸਟਰੀਜ਼, ਕੰਮ ਕਾਰੋਬਾਰ ਅਤੇ ਬਿਜ਼ਨਸਿਸ ਅਤੇ ਸਰਵਿਸਿਜ਼ ਅਤੇ ਪ੍ਰੋਡਕਟਸ ਦੇ ਬਾਰੇ ਵੀ ਗੱਲਬਾਤ ਕਰਦੇ ਰਹਾਂਗੇ ਸਾਡੇ ਖਾਸ ਸਪਾਂਸਰ ਦੇ ਨਾਲ, ਹੀ ਐਡਵਰਟਾਈਜ਼ ਨਾਲ ਹੀ ਕੁਝ ਇੰਟਰਵਿਊਜ਼ ਕੰਡਕਟ ਕਰਕੇ, ਯਾਨੀ ਕਿ ਕੁਝ ਸਵਾਲ ਜਵਾਬ ਕਰਕੇ ਤੁਹਾਨੂੰ ਸੁਣ ਕੇ ਜਾਂ ਵੇਖ ਕੇ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਨਿਤ ਰੋਜ਼ ਹੀ ਡੈਜ਼ਿਗਨੇਟਡ ਡੇਜ਼ ਅਤੇ ਡੈਜ਼ਿਗਨੇਟਡ ਸਪਾਂਸਰ ਆ ਕੇ ਆਪਣੇ ਮੈਸੇਜ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਦੇ ਆ। ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਅਸਟੇਟ, ਮੋਰਗੇਜਿਸ, ਨੈਚੁਰਲ ਹੈਲਥ, ਹੋਮਿਓਪੈਥੀ, ਐਜੂਕੇਸ਼ਨ, ਡੈਟ ਅਤੇ ਹੋਰਾਂ ਵੀ ਸੇਲਸ ਦੇ ਬਾਰੇ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਜਿਹੜੇ ਵੀ ਹਰੇਕ ਘਰ ਦੇ ਵਿੱਚ ਹੀ, ਹਰੇਕ ਪਰਿਵਾਰ ਦੇ ਵਿੱਚ ਹੀ ਆਮ ਬੰਦੇ ਨੂੰ ਹੀ ਸੇਵਾਵਾਂ ਚਾਹੀਦੀਆਂ ਨੇ, ਉਹਦੇ ਬਾਰੇ ਹੀ ਇਨਫੋਰਮੇਸ਼ਨ ਮਿਲਦੀ ਹੀ ਰਹੂਗੀ ਤੁਹਾਨੂੰ ਐਨ 6 ਵਜੇ ਤੱਕ। 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਲਾਈਵ ਗੱਲਬਾਤ ਕਰਨ ਦੇ ਵੀ ਅਲੱਗ ਅਲੱਗ ਤਰੀਕੇ ਨੇ। ਇੱਕ ਜਿਹੜਾ ਸਭ ਤੋਂ ਆਸਾਨ ਤਰੀਕਾ ਹੈ ਉਹ ਹੈ ਕਿ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਸਾਨੂੰ ਭੇਜੋ। ਚਾਹੇ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਬਿਜ਼ਨਸ ਦੀ ਤੁਸੀਂ ਮਸ਼ਹੂਰੀ ਸੁਣੀ ਆ ਅਤੇ ਨੰਬਰ ਚਾਹੀਦਾ ਹੋਵੇ, ਜਾਂ ਫਿਰ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ, ਕੋਈ ਜ਼ਰੂਰੀ ਕੰਮ ਹੈ ਉਹਦੇ ਲਈ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਹੋਵੇ, ਤੁਸੀਂ ਸਾਨੂੰ ਟੈਕਸਟ ਵਟਸਐਪ ਕਰ ਸਕਦੇ ਹੋ। ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ, ਉੱਦਾਂ ਵੀ ਮੈਸੇਜ ਭੇਜਣਾ ਹੋਵੇ, ਫੀਲ ਫਰੀ, ਕੁਝ ਜਾਣਦਾ ਹੈ ਨਹੀਂ, ਟੈਕਸਟ ਵਟਸਐਪ ਦਾ ਕੋਈ ਖਾਸ ਖਰਚਾ ਤਾਂ ਹੈ ਨਹੀਂ ਸਿਵਾਏ ਤੁਹਾਡਾ ਕੋਈ 30 ਸੈਕਿੰਡ ਦਿਨ ਦਾ। ਸੋ ਟੈਕਸਟ ਔਰ ਵਟਸਐਪ 'ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਐਜ਼ ਸੂਨ ਐਜ਼ ਪੋਸੀਬਲ ਰਾਈਟ ਵੇ ਲਾਈਵ ਹੀ ਤੁਹਾਨੂੰ ਵਾਪਸ ਮੈਸੇਜ ਕਰ ਦਈਏ ਟੈਕਸਟ ਜਾਂ ਵਟਸਐਪ ਦੇ ਰਾਹੀਂ। ਨੰਬਰ ਹੈ ਆਪਣਾ ਮੈਸੇਜ ਭੇਜਣ ਲਈ 416-457-3381, 416-457-3381, 416-457-3381, ਜਾਂ ਫਿਰ ਤੁਸੀਂ ਡਾਇਰੈਕਟ ਸਟੂਡੀਓ ਦੇ ਵਿੱਚ ਹੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਫ ਦੀ ਏਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ ਹੈ 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-665-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444, 905-565-6444 ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਨਾਲ। ਆਫਕੋਰਸ ਕਾਫੀ ਡੀਟੇਲ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਕੈਨੇਡਾ US ਇੱਕ ਟੈਰਿਫ ਟ੍ਰੇਡ ਡੀਲ ਬਣਾਉਣ ਦੇ ਵਿੱਚ ਅਖੀਰਲੇ ਘੰਟਿਆਂ ਦੇ ਵਿੱਚ ਹੁਣ ਜਿਹੜੀ ਡੀਲ ਫਾਈਨਲਾਈਜ਼ ਨਹੀਂ ਕੀਤੀ ਗਈ ਹੈ ਇਹਦਾ ਹੁਣ ਕੀ ਫਾਲ ਆਊਟ ਹੈ। ਹੁਣ ਨਤੀਜਾ ਤਾਂ ਇੱਕੋ ਇੱਕ ਪੇਸ਼ ਹੋਣਾ ਹੈ, ਦੋਨੇ ਮੁਲਕਾਂ ਦੇ ਵਿੱਚ ਹੀ ਨੁਕਸਾਨ ਹੋਣਾ ਹੈ, ਦੋਨੇ ਮੁਲਕਾਂ ਦੇ ਵਿੱਚ ਜੋਬਸ ਦਾ ਘਾਟਾ ਹੀ ਪੇਸ਼ ਹੋਣਾ ਹੈ, ਦੋਨੇ ਮੁਲਕਾਂ ਦੇ ਵਿੱਚ ਘੱਟ ਤਰੱਕੀ ਹੋਣੀ ਹੈ, ਦੋਨੇ ਮੁਲਕਾਂ ਦੇ ਵਿੱਚ ਹੀ ਮਹਿੰਗਾਈ ਇਨਫਲੇਸ਼ਨ ਕਾਸਟ ਆਫ ਲਿਵਿੰਗ ਵਧਣੀ ਹੀ ਵਧਣੀ ਹੈ। ਪਰ ਗੱਲ ਇਹ ਹੈ ਕਿ ਬਲੇਮ ਗੇਮ ਚੱਲ ਰਹੀ ਹੈ। ਹੁਣ ਕੈਨੇਡੀਅਨ ਸਰਕਾਰ ਅਤੇ ਅਮੈਰੀਕਨ ਸਰਕਾਰ ਇੱਕ ਦੂਜਿਆਂ ਦੇ ਵੱਲ ਫਿੰਗਰ ਪੁਆਇੰਟ ਕਰ ਰਹੇ ਨੇ ਕਿ ਐਨ ਮੌਕੇ 'ਤੇ 11 ਘੰਟੇ ਦੇ ਵਿੱਚ ਐਨ ਹੀ ਕੁਛ ਇੱਕ ਮਿੰਟ ਰਹਿੰਦੇ ਸੀ ਡੀਲ ਨੂੰ ਫਾਈਨਲਾਈਜ਼ ਕਰਨ ਦੇ ਵਿੱਚ, ਅਤੇ ਦੂਜੇ ਵਾਲਿਆਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਕੁਛ ਨਾ ਕੁਛ ਸ਼ਰਤਾਂ ਐਡ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ 3 ਖਾਸ ਗੱਲਾਂ ਦਾ ਜ਼ਿਕਰ ਕੀਤਾ ਹੈ ਜੋ ਕਿ ਹੋਰ ਅਤੇ ਹੋਰ ਲੱਗ ਰਿਹਾ ਹੈ ਕਿ ਝੂਠ ਹੀ ਬੋਲਿਆ ਗਿਆ ਹੈ। ਇਹ ਮੇਰਾ ਓਪੀਨੀਅਨ ਹੈ, ਤੁਹਾਡਾ ਕੰਪਲੀਟਲੀ ਅਲੱਗ ਓਪੀਨੀਅਨ ਹੋ ਸਕਦਾ ਹੈ, ਪਰ ਜਿਹੜੀਆਂ 3 ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਸਾਡੇ PM ਦੇ ਵੱਲੋਂ, ਉਹਨਾਂ ਨੂੰ ਹੀ ਡਿਸਪਿਊਟ ਕੀਤਾ ਗਿਆ ਹੈ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੇਅਰ ਦੇ ਵੱਲੋਂ। ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦੇ ਲਈ ਸਭ ਤੋਂ ਪਹਿਲਾਂ ਹੀ ਕੰਮ ਕੀ ਕਰਨਾ ਚਾਹੀਦਾ ਸੀ ਇਸ ਕਾਨੂੰਨੀ ਸਰਕਾਰ ਦੇ ਵੱਲੋਂ, ਜੋ ਕਿ ਮੈਂ 99.9% ਸ਼ੋਰ ਹਾਂ ਕਦੇ ਵੀ ਨਹੀਂ ਕੀਤਾ ਜਾਣਾ ਹੈ, ਕਿਉਂਕਿ ਇਹ ਧੋਖੇਬਾਜ਼ੀ ਨੇ, ਝੂਠ ਹੀ ਬੋਲਦੇ ਨੇ। ਹੁਣ ਡਿਮਾਂਡ ਕੀਤੀ ਜਾ ਰਹੀ ਹੈ ਅਫਿਸ਼ਲ ਆਪੋਜੀਸ਼ਨ ਪਾਰਟੀ ਵੱਲੋਂ, ਯਾਨੀ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੱਲੋਂ, ਕਿ ਟ੍ਰਾਂਸਪੇਰੈਂਸੀ ਦੇ ਖਾਤਰ, ਟ੍ਰਾਂਸਪੇਰੈਂਸੀ ਸਾਨੂੰ ਪਬਲਿਕ ਨੂੰ ਪੇਸ਼ ਕਰਨ ਦੇ ਲਈ ਕਿ ਹੁਣ ਕੌਣ ਸੱਚ ਬੋਲ ਰਿਹਾ ਹੈ, ਕੌਣ ਝੂਠ ਬੋਲ ਰਿਹਾ ਹੈ, ਤੁਸੀਂ ਸਾਰੇ ਤੇ ਸਾਰੇ ਜੋ ਵੀ ਕਾਗਜ਼ਾਤ ਹਨ, ਕਿਉਂਕਿ ਇਹ ਨਾ ਤਾਂ ਕੋਈ ਵੀ ਲੈਜਿਸਲੇਸ਼ਨ ਕੋਈ ਬਣੀ ਹੈ, ਨਾ ਕੋਈ ਡੀਲ ਬਣੀ ਹੈ, ਨਾ ਤਾਂ ਇਹ ਕਲਾਸੀਫਾਈਡ ਨੇ, ਨਾ ਤਾਂ ਇਹ ਟਾਪ ਸੀਕ੍ਰੇਟ ਨੇ, ਸਾਰਾ ਕੁਛ ਏ ਟੂ ਜ਼ੈਡ ਜੋ ਕੁਛ ਵੀ ਔਨ ਦ ਟੇਬਲ ਸੀ 11 ਘੰਟੇ ਤੱਕ ਤੁਸੀਂ ਪੇਸ਼ ਕਰੋ, ਪਬਲਿਕਲੀ ਪੇਸ਼ ਕਰੋ, ਸਾਨੂੰ ਸਾਫ਼ ਦਿਖਾਓ ਕਿ ਕਿਹੜੀ ਸਾਈਡ ਨੇ ਕੀ ਮੰਗ ਕੀਤੀ। ਦੈਨ ਆਲ ਆਫ ਅ ਸਡਨ ਲਾਸਟ ਆਵਰਸ ਦੇ ਵਿੱਚ ਇਹ ਡੀਲ ਬਣ ਤੋਂ ਕਿਉਂ ਨਹੀਂ ਫਾਈਨਲਾਈਜ਼ ਹੋਈ। ਇਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੋ, ਜੋ ਕਿ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਮਾੜੀ ਮੰਗ ਤਾਂ ਹੈ ਨਹੀਂ, ਇੱਕ ਕਾਫ਼ੀ ਜ਼ਰੂਰੀ ਮੰਗ ਹੈ, ਪਰ ਹਜੇ ਤੱਕ ਇਹਦੇ ਬਾਰੇ ਕੋਈ ਵੀ ਜ਼ਿਕਰ ਕੀਤਾ ਹੀ ਨਹੀਂ ਗਿਆ ਹੈ ਇਸ ਮਾਰਕ ਕਾਰਨੀ ਲਿਬਰਲ ਫੈਡਰਲ ਸਰਕਾਰ ਦੇ ਵੱਲੋਂ। ਕਰਨਾ ਚਾਹੀਦਾ ਹੈ, ਸਾਨੂੰ ਵੀ ਸੱਚ ਅਤੇ ਝੂਠ ਕੌਣ ਬੋਲ ਰਿਹਾ ਹੈ ਪਤਾ ਹੋਣਾ ਚਾਹੀਦਾ ਹੈ। ਅਨਫੋਰਚੁਨੇਟਲੀ ਦੋਸਤੋ, ਕਿਉਂਕਿ ਸਾਡੀ ਹੀ ਜਿਹੜੀ ਜਨਤਾ ਹੈ, ਕਿਉਂਕਿ ਸਾਡੇ ਹੀ ਸਰਕਾਰ ਸਾਡੇ ਹੀ ਫਾਇਦਾ ਦੇ ਵਿੱਚ ਯਕੀਨ ਕਰਦੇ ਨੇ, ਅੰਧ ਭਗਤਾਂ ਵਾਂਗੂ ਯਕੀਨ ਕਰ ਲੈਣਾ ਹੈ ਕਿ ਸਾਡੀ ਹੀ ਸਰਕਾਰ ਸੱਚ ਬੋਲ ਰਹੀ ਹੈ, ਦੂਜੀ ਗਲਤ ਬੋਲ ਰਹੀ ਹੈ, ਜੋ ਕਿ ਇੱਕ ਸਹੀ ਗੱਲ ਨਹੀਂ ਹੈ। ਸਾਨੂੰ ਟ੍ਰਾਂਸਪੇਰੈਂਸੀ ਚਾਹੀਦੀ ਹੈ, ਇਨ ਰਾਈਟਿੰਗ ਪਤਾ ਹੋਣਾ ਚਾਹੀਦਾ ਹੈ ਕੌਣ ਸੱਚ ਬੋਲ ਰਿਹਾ ਹੈ, ਕੌਣ ਝੂਠ ਬੋਲ ਰਿਹਾ ਹੈ। ਨਾਲੇ ਹੁਣ ਮੰਗ ਇਹ ਵੀ ਕੀਤੀ ਗਈ ਆ, ਕਿਉਂਕਿ ਮਲਟੀਪਲ ਡਿਫਰੈਂਟ ਇੰਸਟੀਟਿਊਸ਼ਨਸ, ਮਲਟੀਪਲ ਡਿਫਰੈਂਟ ਇਕਨੋਮਿਕਸ ਪ੍ਰੋਫੈਸਰਸ ਐਂਡ ਯੂਨੀਵਰਸਿਟੀਜ਼ ਹੁਣ ਰਿਪੋਰਟਾਂ ਪੇਸ਼ ਕਰ ਚੁੱਕੇ ਨੇ ਕਿ ਪਰਸੋਂ ਹੀ ਸ਼ੁਰੂ ਹੋਏ ਨਵੇਂ 50% ਦੇ ਟੈਰਿਫਸ, ਜੋ ਕਿ ਸਾਡੇ 5% ਆਫ ਆਲ ਗੁੱਡਸ ਐਕਸਪੋਰਟਡ ਟੂ ਅਮੈਰੀਕਾ 'ਤੇ ਸ਼ੁਰੂ ਕੀਤੇ ਗਏ ਨੇ। ਤਕਰੀਬਨ $28-29 billion ਦੇ ਸਮਾਨ 'ਤੇ ਜਿਹੜੇ ਟੈਰਿਫ 50% 'ਤੇ ਸ਼ੁਰੂ ਕੀਤੇ ਗਏ ਨੇ। ਇਹਦੇ ਨਾਲ ਹੁਣ ਲਗਭਗ 80,000 ਤੋਂ ਲੈ ਕੇ 1,00,000+ ਕੈਨੇਡੀਅਨ ਜੋਬਸ ਆਉਣ ਵਾਲੇ ਕੁਛ ਕੁ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਦੇ ਵਿੱਚ ਹਵਾ 'ਚ ਉੱਡਣ ਦੀ ਇੱਕ ਅਨਫੋਰਚੁਨੇਟ ਐਕਸਪੈਕਟੇਸ਼ਨ ਹੈ, ਯਾਨੀ ਕਿ 80,000 to 100,000+ ਜੋਬਸ ਪੂਫ ਐਂਡ ਗੋਨ ਫੋਰ ਐਵਰ ਹੋ ਸਕਦੀਆਂ ਨੇ, ਕਿਉਂਕਿ ਇਹ ਇੱਕ ਬਹੁਤ ਵੱਡੀ ਐਮਰਜੈਂਸੀ ਹੈ, ਕਿਉਂਕਿ ਸਾਡੀ ਕਾਸਟ ਆਫ ਲਿਵਿੰਗ ਹੋਰ ਵੀ ਵਧਣੀ ਹੈ ਕਾਊਂਟਰ ਟੈਰਿਫਸ ਲਾ ਕੇ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਮੰਗ ਕੀਤੀ ਹੈ ਕਿ ਪਾਰਲੀਮੈਂਟ ਨੂੰ ਜਾ ਕੇ ਹੁਣ ਤੋਂ 1 ਮਹੀਨਾ ਬਾਅਦ ਨਹੀਂ, ਰਾਈਟ ਵੇ ਹੀ ਰੀਕਨਵੀਨ ਕਰਨਾ ਚਾਹੀਦਾ ਹੈ। ਸਾਰੇ ਹੀ ਮੈਂਬਰਸ ਆਫ ਪਾਰਲੀਮੈਂਟ ਜਿਹੜੇ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਨੇ, ਉਹਨਾਂ ਨੂੰ ਵਾਪਸ ਬੁਲਾਓ ਆੜਵਾ ਦੇ ਵਿੱਚ, ਅਤੇ ਉੱਥੇ ਐਮਰਜੈਂਸੀ ਸਲਾਹਾਂ ਹੋਣੀਆਂ ਚਾਹੀਦੀਆਂ ਨੇ ਕਿ ਸਾਡਾ ਕੀ ਰਿਸਪਾਂਸ ਹੋਣਾ ਚਾਹੀਦਾ ਹੈ, ਅਤੇ ਨੁਕਸਾਨ ਨੂੰ ਘਟਾਉਣ ਦੇ ਲਈ ਕੀ ਗਵਰਨਮੈਂਟ ਰਿਸਪਾਂਸ ਹੋਣਾ ਚਾਹੀਦਾ ਹੈ, ਜੋ ਕਿ ਹੈ ਤਾਂ ਇੱਕ ਕਾਮਨ ਸੈਂਸ ਦੀ ਡਿਮਾਂਡ। ਐਮਰਜੈਂਸੀ ਦੇ ਵਿੱਚ ਆ, ਟੈਰਿਫਸ ਵਧੇ ਨੇ, ਨੁਕਸਾਨ ਤਾਂ ਹੋਣਾ ਹੀ ਹੋਣਾ ਹੈ, ਜੋਬਸ ਤਾਂ ਉੱਡਣੀਆਂ ਉੱਡਣੀਆਂ ਹਨ, ਪਰ ਕੀ ਇਹ ਮਾਰਕ ਕਾਰਨੀ ਲਿਬਰਲ ਸਰਕਾਰ 1 ਤੋਂ ਵੀ ਵੱਧ ਮਹੀਨੇ ਇਸ ਹੀ ਡਿਜ਼ਾਸਟਰ ਨੂੰ ਮਿਲਕ ਕਰਦੇ ਰਹਿਣਗੇ, ਇਹਦਾ ਹੀ ਫਾਇਦਾ ਉਠਾਉਂਦੇ ਰਹਿਣਗੇ, ਜਾਂ ਫਿਰ ਕੋਈ ਚੱਜ ਦਾ ਕੰਮ ਕਰਨਗੇ, ਪਾਰਲੀਮੈਂਟ ਰੀਕਾਲ ਕਰਨਗੇ, ਟ੍ਰਾਂਸਪੇਰੈਂਸੀ ਲਈ ਸਾਨੂੰ ਸਾਰੇ ਕਾਗਜ਼ਾਤ ਪੇਸ਼ ਕਰਨਗੇ? ਵੈਰੀ ਵੈਰੀ ਅਨਲਾਈਕਲੀ, 1% ਮਸਾ ਮੇਰੇ ਖਿਆਲ ਵਿੱਚ ਕੋਈ ਚਾਂਸ ਹੈ। ਪਰ ਅੱਜ ਇਸ ਟ੍ਰੇਡ ਵਾਰ ਦੇ ਵਿੱਚ ਸਾਡੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਡੋਨਲਡ ਟਰੰਪ ਕੈਨ ਕਿਸ ਮਾਈ AS ਅਤੇ ਇੱਕ ਹੋਰ ਲੈਟਰ ਹੈ, ਬੇਸਿਕਲੀ ਮਾਈ ਡੇਅਰ ਈਅਰ ਮਾਈ ਬਿਹਾਈਂਡ, ਉਹਨੇ ਕਿਹਾ ਕਿ ਚੁੰਮੀ ਲੈ ਲਾ ਭਰਾਵਾ, ਅਤੇ ਉਹਨੇ ਕਿਹਾ ਹੈ ਕਿ ਅਸੀਂ ਬਿਜਲੀ ਬੰਦ ਕਰਨ ਲਈ ਤਿਆਰ ਹਾਂ, ਅਲਬਰਟਾ ਵਾਲਿਆਂ ਨੂੰ ਵੀ ਸਾਡੇ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ, ਤੇਲ ਭੇਜਣ ਤੋਂ ਵੀ ਬੰਦ ਕਰਨਾ ਚਾਹੀਦਾ ਹੈ, ਕ੍ਰਿਟੀਕਲ ਮਿਨਰਲਸ ਵੀ ਸਾਰੇ ਪ੍ਰੋਵਿੰਸ ਦੇ ਵੱਲੋਂ ਐਕਸਪੋਰਟ ਕਰਨੇ ਰੋਕਣੇ ਚਾਹੀਦੇ ਨੇ, ਸਾਨੂੰ ਇਸ ਟ੍ਰੇਡ ਵਾਰ ਨੂੰ ਵਧਾਉਣਾ ਚਾਹੀਦਾ ਹੈ, ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ। ਪਰ ਪਹਿਲੀ ਵਾਰ ਹੈ, ਕਮਾਲ ਦੀ ਗੱਲ ਆ, ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਮੀਡੀਆ 'ਤੇ ਜ਼ਿਕਰ ਕੀਤਾ ਅੰਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ, ਕਿਹਾ ਕਿ ਇਹ ਮਾਰਕ ਕਾਰਨੀ, ਗਵਰਨਰ ਮਾਰਕ ਕਾਰਨੀ, ਨਾ ਕਿ PM ਕਾਰਨੀ, ਗਵਰਨਰ ਕਾਰਨੀ ਦਾ ਇਹ ਇੱਕ ਫਲੰਕੀ ਹੈ, ਯਾਨੀ ਕਿ ਲੱਲੂ ਜਿਹਾ ਲੰਡੂ ਜਿਹਾ ਚੇਲਾ ਹੈ, ਅਤੇ ਨਾਲ ਦੇ ਨਾਲ ਕਿਹਾ ਹੈ ਕਿ ਅਨਲਾਈਕ ਹਿਜ ਲੇਟ ਗ੍ਰੇਟ ਬ੍ਰਦਰ ਫੋਰਮਰ ਟੋਰਾਂਟੋ ਸ਼ਹਿਰ ਦਾ ਮੇਅਰ ਰੌਬ ਫੋਰਡ। ਆਹ ਜਿਹੜਾ ਡਗ ਫੋਰਡ ਹੈ, ਡੋਨਲਡ ਟਰੰਪ ਨੇ ਅੱਜ ਲਿਖਿਆ ਕਿ ਨਾ ਤਾਂ ਹੁਸ਼ਿਆਰ ਹੈ, ਨਾ ਤਾਂ ਖੇਰਜ਼ਮੈਰਿਕ ਹੈ, ਅਤੇ ਨਾ ਤਾਂ ਉਨਾ ਕੀ ਬੰਦਾ ਵੀ ਹੈ ਜਿਵੇਂ ਉਹਦਾ ਲੇਟ ਗ੍ਰੇਟ ਬ੍ਰਦਰ ਰੌਬ ਫੋਰਡ ਰਿਹਾ ਹੈ। ਅਤੇ ਉਹਨੇ ਕਿਹਾ ਕਿ ਇਹ ਸਿਰਫ ਮਾਰਕ ਕਾਰਨੀ ਦਾ ਚੇਲਾ ਹੀ ਆ, ਕੁਝ ਕਰਨ ਜੋਗਾ ਹੈ ਨਹੀਂ, ਇਜ਼ ਫੁੱਲ ਆਫ ਬਲਾਸਟਰ, ਯਾਨੀ ਕਿ ਫੋਕੀ ਗੱਲਾਂ, ਖਾਲੀਆਂ ਗੱਲਾਂ ਦੇ ਨਾਲ ਭਰਿਆ ਹੋਇਆ ਹੈ ਇੱਕ ਹਾਟ ਏਅਰ ਬਲੂਨ ਵਾਂਗੂ। ਉਹਦੇ ਬਾਰੇ ਬਾਅਦ ਦੇ ਵਿੱਚ ਹੁਣ ਡਗ ਫੋਰਡ ਨੇ ਕਿਹਾ ਹੈ ਕਿ ਕੀ ਤੈਨੂੰ ਲੱਗਦਾ ਕਿ ਮੈਂ ਤੇਰੇ ਤੋਂ ਡਰਦਾ ਹਾਂ। ਹੁਣ ਬੈਕ ਐਂਡ ਫੋਰਥ ਇਹਨਾਂ ਦੇ ਆਪਸ ਦੇ ਵਿੱਚ, ਡਗ ਫੋਰਡ ਐਂਡ ਡੋਨਲਡ ਟਰੰਪ ਦੇ ਆਪਸ ਦੇ ਵਿੱਚ ਵੀ ਵਾਰ ਆਫ ਵਰਡਸ ਵੀ ਐਸਕਲੇਟ ਹੋ ਰਹੀ ਹੈ। ਪਰ ਦੋਸਤੋ, ਐਂਡ ਦੇ ਵਿੱਚ ਤੁਸੀਂ ਇੱਕ ਗੱਲ ਦਿਮਾਗ 'ਚ ਪਾ ਲਓ, ਪੋਲੀਟੀਸ਼ੀਅਨਸ ਦਾ ਕੁਛ ਵੀ ਨਹੀਂ ਜਾਂਦਾ, ਫੋਰਡ ਦੀ ਵੀ ਤਨਖਾਹ ਪੱਕੀ ਆ, ਕਾਰਨੀ ਦੀ ਵੀ ਤਨਖਾਹ ਪੱਕੀ ਪੱਕੀ ਆ, ਹਰੇਕ ਐਮ ਪੀ ਅਤੇ ਐਮ ਪੀ ਪੀ ਦੀ ਤਨਖਾਹ ਵੀ ਪੱਕੀ ਆ। ਤੁਹਾਡੀ ਤਨਖਾਹ ਕੱਲ੍ਹ ਨੂੰ ਮਿਲਣੀ ਆ ਨਹੀਂ ਮਿਲਣੀ ਆ ਡਿਪੈਂਡ ਕਰਦਾ ਹੈ ਕਿ ਕਿੰਨੇ ਕੁ ਠੇਫ ਲੱਗਦੇ ਆ, ਕਿੰਨਾ ਕੁ ਬੁਰਾ ਹਾਲ ਪੇਸ਼ ਹੁੰਦਾ ਹੈ। ਸੋ ਤੁਹਾਡੀਆਂ ਸਾਡੀਆਂ ਸਾਰੇ ਦੀਆਂ ਤਨਖਾਹਾਂ ਪੱਕੀਆਂ ਤਾਂ ਹੈ ਨਹੀਂ, ਪਰ ਪੋਲੀਟੀਸ਼ੀਅਨਸ ਦੀਆਂ ਤਾਂ ਪੱਕੀਆਂ ਅਤੇ ਪੱਕੀਆਂ ਹੈਗੀਆਂ ਨੇ। ਸੋ ਇਹਨਾਂ ਦੀਆਂ ਵਰਡਸ ਦੇ ਵਿੱਚ, ਲਫਜ਼ਾਂ ਦੇ ਵਿੱਚ, ਬੋਲ ਦੇ ਵਿੱਚ ਨਾ ਤੁਸੀਂ ਗੁੰਮਰਾਹ ਹੋ, ਨਾ ਭੇਡਾਂ ਬੱਕਰੀਆਂ ਅੰਧ ਭਗਤਾਂ ਵਾਂਗੂ ਬਣੋ। ਸਾਨੂੰ ਕਲੀਅਰਲੀ ਬੈਕ ਟੂ ਦ ਨੈਗੋਸ਼ੀਏਸ਼ਨ ਟੇਬਲ ਜਾਣਾ ਚਾਹੀਦਾ ਹੈ, ਜੋ ਕਿ ਅੱਜ ਯੂ ਐੱਸ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਵੀ ਕਿਹਾ ਹੈ ਕਿ ਅਸੀਂ ਆਲਰੇਡੀ ਬਿਹਾਈਂਡ ਦ ਸੀਨਸ ਫਿਰ ਵੀ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਗੱਲਬਾਤ ਕਿੱਥੇ ਤੱਕ ਪਹੁੰਚੂਗੀ? ਇਹ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਸੀਂ ਗੱਲਬਾਤ ਚੱਜ ਦੀ ਕਰਨੀ ਹੈ ਨਹੀਂ ਜਿੰਨੇ ਚਿਰ ਇਹ ਚੱਜ ਨਾਲ ਸਾਨੂੰ ਇੱਜ਼ਤ ਦਿਖਾ ਕੇ, ਸਾਨੂੰ ਰਿਸਪੈਕਟ ਕਰਕੇ, ਸਾਡੀਆਂ ਇੰਡਸਟਰੀਜ਼ ਦਾ ਰਿਸਪੈਕਟ ਰੱਖ ਕੇ ਜਿੰਨੀ ਚਿਰ ਗੁੱਡ ਫੇਥ ਵਿੱਚ ਨੈਗੋਸ਼ੀਏਸ਼ਨ ਕਰਦੇ ਨਹੀਂ ਹੈਗੇ, ਅਸੀਂ ਨਹੀਂ ਨੈਗੋਸ਼ੀਏਟ ਕਰਾਂਗੇ। ਵੀ ਵੋਂਟ ਗੋ ਬੈਕ ਟੂ ਦ ਟੇਬਲ। ਸੋ ਬਹੁਤ ਕੁਛ ਪਿਛਲੇ ਕੁਛ ਦਿਨਾਂ ਤੋਂ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ, ਉਹ ਤੁਹਾਨੂੰ ਕਾਫੀ ਡੀਟੇਲ ਦੇ ਵਿੱਚ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ। ਮੇਨ ਗੱਲ ਤਾਂ ਇਹ ਹੈ ਦੋਸਤੋ ਕਿ ਨੁਕਸਾਨ ਹੋਣਾ ਹੀ ਹੋਣਾ ਹੈ, ਜਲਦ ਹੀ ਹੋਣਾ ਹੈ, ਲੱਖ ਪਲੱਸ ਜੋਬਸ ਲਾਸ ਹੋ ਸਕਦੀਆਂ ਨੇ। ਵੱਧ ਤੋਂ ਵੱਧ ਤਾਂ ਅੰਟੇਰੀਓ, ਫਿਰ ਕੁਬੈਕ ਅਤੇ ਬੀ ਸੀ ਦੇ ਵਿੱਚ ਹੀ ਹੋਣੀਆਂ ਨੇ, ਅਤੇ ਨਾਲ ਦੀ ਨਾਲ ਤਾਂ ਸਮਾਲ ਬਿਜ਼ਨਸਿਸ ਦੇ ਵਿੱਚ ਵੀ ਕਾਫੀ ਜ਼ਿਆਦਾ ਅਨਫੋਰਚੁਨੇਟ ਬੈਂਕਰਪਟ ਅਤੇ ਤਬਾਹ ਹੋਣੇ ਨੇ, ਅਤੇ ਨਾਲ ਦੀ ਨਾਲ ਐਂਡ ਆਫ ਦ ਡੇ ਪੋਲੀਟੀਸ਼ਨ ਦਾ ਕੁਛ ਵੀ ਨਹੀਂ ਜਾਂਦਾ। ਇੱਕ ਯੂ ਐੱਸ ਪੋਲੀਟੀਸ਼ਨ ਨੇ ਕਿਹਾ ਕਿ ਝੂਠੀਆਂ ਹੀ ਗੱਲਾਂ, ਝੂਠੀਆਂ ਹੀ ਡਿਫਰੈਂਟ ਡਿਫਰੈਂਟ ਮੁੱਦੇ ਉਠਾਏ ਗਏ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ ਕਿ ਉਹਨੂੰ ਇਸ ਡੀਲ ਤੋਂ ਵਾਕ ਬੈਕ ਕਿਉਂ ਕਰਨਾ ਪਿਆ। ਖਾਸ ਤਾਂ ਮਾਰਕ ਕਾਰਨੀ ਨੇ ਜ਼ਿਕਰ ਕੀਤਾ ਕਿ ਕੁਬੈਕ ਅਤੇ ਫ੍ਰੈਂਚ ਲੈਂਗੁਏਜ ਪ੍ਰੋਟੈਕਸ਼ਨਸ ਉਹਨੂੰ ਮੇਨਟੇਨ ਕਰਨੀਆਂ ਪੈ ਰਹੀਆਂ ਹਨ, ਜਦੋਂ ਅਮੈਰੀਕਾ ਦੇ ਵਿੱਚ ਕਿਹਾ ਗਿਆ ਕਿ ਅਸੀਂ ਨਾ ਤਾਂ ਕੋਈ ਵੀ ਫ੍ਰੈਂਚ ਨੂੰ ਕੋਈ ਹਟਾਉਣ ਦੀ ਗੱਲਬਾਤ ਕੀਤੀ, ਨਾ ਤਾਂ ਕੋਈ ਵੀ ਅਮੈਰੀਕਨ ਪ੍ਰੋਡਕਟ 'ਤੇ ਜਿਹੜੀ ਲੇਬਲ ਲੱਗੇ ਹੁੰਦੇ ਨੇ, ਤੁਹਾਨੂੰ ਪਤਾ ਇਸ ਮੁਲਕ ਦੇ ਵਿੱਚ ਕੋਈ ਵੀ ਪ੍ਰੋਡਕਟ ਹੈ ਇਟ ਹੈਜ਼ ਟੂ ਬੀ ਇਨ ਇੰਗਲਿਸ਼ ਐਂਡ ਫ੍ਰੈਂਚ। ਉਹਨਾਂ ਨੇ ਕਿਹਾ ਕਿ ਅਸੀਂ ਇਹਦਾ ਜ਼ਿਕਰ ਤੱਕ ਵੀ ਨਹੀਂ ਕੀਤਾ, ਝੂਠੀਆਂ ਗੱਲਾਂ ਨੇ, ਫੇਕ ਫਨੀ ਨਿਊਜ਼ ਹੈ। ਇੱਕ ਪੋਲੀਟੀਸ਼ੀਅਨ ਨੇ ਸਿੱਧੇ ਮਾਰਕ ਕਾਰਨੀ ਨੂੰ ਕਿਹਾ ਇਟਸ ਫੇਕ ਫਨੀ ਨਿਊਜ਼, ਅਤੇ ਕਿਹਾ ਕਿ ਅਸੀਂ ਤਾਂ ਸਿਰਫ ਨੈੱਟਫਲਿਕਸ ਵਰਗੇ ਜਿਹੜੇ ਵੱਡੇ ਸਟ੍ਰੀਮਰ ਨੇ ਉਹਨਾਂ ਲਈ ਚਾਹੁੰਦੇ ਹਾਂ, ਕਿਉਂਕਿ ਤੁਸੀਂ ਆਲਰੇਡੀ ਟੈਕਸ ਕਲੈਕਟ ਕਰਦੇ ਹੋ ਉਹਨਾਂ ਤੋਂ, ਕਿ ਤੁਸੀਂ ਉਹਨਾਂ 'ਤੇ ਦੁੱਗਣਾ ਬੋਝ ਨਾ ਪਾਓ ਆਪਣੇ ਇੰਗਲਿਸ਼ ਅਤੇ ਫ੍ਰੈਂਚ ਲੈਂਗੁਏਜ ਦੇ ਕੈਨੇਡੀਅਨ ਕੋਨਟੈਂਟ, ਕੈਨੇਡੀਅਨ ਟੀ ਵੀ ਸ਼ੋਅ ਵਗੈਰਾ ਦਾ ਤੁਸੀਂ ਧੱਕਾ ਕਰ ਰਹੇ ਹੋ ਕਿ ਉਹਨਾਂ ਨੂੰ ਇੰਨੇ ਕੁ ਕੈਨੇਡੀਅਨ ਪਰਸੈਂਟੇਜ ਬੋਲ ਦੇ ਵਿੱਚ ਅਤੇ ਕਲਚਰ ਦੇ ਸ਼ੋਅ ਬਣਾਉਣੇ ਹੀ ਪੈਣਗੇ, ਮੂਵੀਆਂ ਬਣਾਉਣੀਆਂ ਪੈਣਗੀਆਂ। ਆਹ ਗੱਲ ਗਲਤ ਹੈ, ਟੈਕਸ ਆਲਰੇਡੀ ਕਲੈਕਟ ਕਰ ਰਹੇ ਹੋ, ਉਸ ਤੋਂ ਵੱਧ ਨਾ ਕਰੋ। ਸੋ ਕਾਫੀ ਜ਼ਿਆਦਾ ਗੱਲਾਂ ਹੁਣ ਡਿਸਪਿਊਟ ਵੀ ਕੀਤੀਆਂ ਜਾ ਰਹੀਆਂ ਨੇ, ਪਰ ਮੇਨ ਮੁੱਦਾ ਤਾਂ ਇਹੀ ਹੈ ਕਿ ਕੀ ਇਹ ਲਿਬਰਲ ਸਰਕਾਰ ਸਾਨੂੰ ਸੱਚਾਈ ਪੇਸ਼ ਕਰੂਗੀ, ਪੇਪਰ ਵਰਕ ਪਬਲਿਕਲੀ ਰਿਲੀਜ਼ ਕਰੂਗੀ, ਪ੍ਰੋਬਬਲੀ ਨਾਟ। ਕੀ ਉਹ ਇੰਨੀ ਵੱਡੀ ਐਮਰਜੈਂਸੀ ਦੇ ਵਿੱਚ ਇੱਕ ਮਹੀਨਾ ਅਰਲੀ ਪਾਰਲੀਮੈਂਟ ਨੂੰ ਰੀਕਨਵੀਨ ਕਰਨਗੇ? ਪ੍ਰੋਬਬਲੀ ਨਾਟ। ਅਤੇ ਇਲਜ਼ਾਮ ਲਾਇਆ ਗਿਆ ਹੈ ਕਿਉਂਕਿ ਇਸ ਮਹੀਨੇ ਦੇ ਐਂਡ ਦੇ ਵੱਲ ਕੁਬੈਕ ਅਤੇ ਹੋਰਾਂ ਪ੍ਰੋਵਿੰਸਿਸ ਦੇ ਵਿੱਚ ਮਲਟੀਪਲ ਬਾਏ ਇਲੈਕਸ਼ਨ ਨੇ, ਹੋਰ ਵੀ ਡਿਫਰੈਂਟ ਥਾਵਾਂ ਦੇ ਵਿੱਚ ਜਲਦ ਬਾਏ ਇਲੈਕਸ਼ਨ ਰੱਖੀਆਂ ਜਾ ਰਹੀਆਂ ਨੇ, ਅਤੇ ਆਪਦੀ ਮੈਜੋਰਟੀ ਤਾਕਤ ਨੂੰ ਵਧਾਉਣ ਦੇ ਲਈ, ਕਿਉਂਕਿ ਪੋਟੈਂਸ਼ਲੀ ਹੋਰ ਵੀ ਲਿਬਰਲ ਐਮ ਪੀਜ਼ ਰਿਜ਼ਾਈਨ ਕਰ ਸਕਦੇ ਨੇ, ਰਿਟਾਇਰ ਹੋ ਸਕਦੇ ਨੇ, ਜਾਂ ਉਹਨਾਂ ਨੂੰ ਵੱਡੀਆਂ ਵੱਡੀਆਂ ਖੁਸ਼ੀ ਪੋਜੀਸ਼ਨ ਦਿੱਤੀਆਂ ਜਾ ਸਕਦੀਆਂ ਨੇ, ਉਹ ਆਪਣੀ ਮੈਜੋਰਟੀ ਤਾਕਤ ਨੂੰ ਮੇਨਟੇਨ ਕਰਨਾ ਚਾਹੁੰਦੇ ਨੇ, ਤਾਂ ਹੀ ਤਾਂ ਇਹ ਝੂਠ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਕਿ ਅਸੀਂ ਵਾਕ ਬੈਕ ਕਿਉਂ ਕੀਤਾ ਆਪਣੇ ਪੋਲੀਟੀਕਲ ਫਾਇਦੇ ਲਈ। ਇਹਦੇ ਬਾਰੇ ਤੁਹਾਨੂੰ ਕਾਫੀ ਡੀਟੇਲ ਦੇ ਵਿੱਚ ਐਨ 6 ਵਜੇ ਤੱਕ ਦੱਸਦੇ ਹੀ ਰਹਾਂਗੇ। ਸੋ ਹੁਣ ਦੋਸਤੋ, ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ, ਸਾਡਾ ਸਟੂਡੀਓ ਦਾ ਫੋਨ ਨੰਬਰ ਘੁਮਾ ਸਕਦੇ ਹਾਂ ਹੁਣ ਤੋਂ ਲੈ ਕੇ ਐਨ 6 ਵਜੇ ਤੱਕ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-564-6446, 905-564-6446, 905-564-6444। ਅਤੇ ਜੇ ਤੁਸੀਂ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ ਇੰਸਟੈਡ ਆਫ ਕਾਲਿੰਗ, ਫੀਲ ਫਰੀ ਟੈਕਸਟ ਔਰ ਵਟਸਐਪ 416-457-3381, 416-457-3381 'ਤੇ, 416-457-3381 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਤੁਸੀਂ ਜ਼ਰੂਰ ਭੇਜ ਸਕਦੇ ਹੋ। ਅਤੇ ਜ਼ਰੂਰ ਹੁਣ 6 ਵਜੇ ਤੱਕ ਦੇਸ ਪ੍ਰਦੇਸ ਦੇ ਨਾਲ AM 530 ਨਾਲ ਜੁੜੇ ਰਹੋ।
1: See on it.

530 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਦਿਓਲ ਟਰੈਵਲ। ਦਿਓਲ ਟਰੈਵਲ ਵਾਲੇ ਤੁਹਾਨੂੰ ਇੰਡੀਆ ਆਉਣ ਜਾਣ ਲਈ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਸ ਬੁੱਕ ਕਰਵਾ ਕੇ ਦਿੰਦੇ ਨੇ, ਪਰ ਇਕੱਲੀਆਂ ਟਿਕਟਾਂ ਬੁੱਕ ਕਰਨ ਦਾ ਕੰਮ ਨਹੀਂ ਹੈ। ਹੁਣ ਕੀ ਪਤਾ ਕੱਲ੍ਹ ਦਾ ਕੱਲ੍ਹ ਨੂੰ ਅਚਾਨਕ ਤੁਹਾਨੂੰ ਟਿਕਟ ਐਕਸਟੈਂਡ ਕਰਨ ਦੀ ਲੋੜ ਪੈਂਦੀ ਹੈ, ਜਾਂ ਫਿਰ ਟਿਕਟ ਨੂੰ ਡਿਲੇ ਕਰਨ ਦੀ ਲੋੜ ਪੈਂਦੀ ਹੈ, ਜਾਂ ਫਿਰ ਵਾਪਸ ਤੁਹਾਨੂੰ ਅਚਾਨਕ ਰਾਈਡ ਵੇ ਮੁੜਨ ਦੀ ਜ਼ਰੂਰਤ ਪੈਂਦੀ ਹੈ। ਇਹ ਸਾਰਾ ਤਾਂ ਸਾਰਾ ਆਫਟਰ ਕੇਅਰ ਵੀ ਤੁਹਾਡੇ ਲਈ ਸਾਂਭਦੇ ਨੇ। ਟਿਕਟ ਅੱਗੇ ਪਿੱਛੇ ਮੂਵ ਕਰਨੀ ਹੋਵੇ ਜਾਂ ਡਿਲੇ ਕਰਨੀ ਹੋਵੇ, ਸਾਰਾ ਇਹਨਾਂ ਦਾ ਆਪਦਾ ਹੀ ਰਿਸਪੋਂਸੀਬਿਲਿਟੀ ਹੋਊਗੀ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਛ ਸਪੈਸ਼ਲ ਨਵੇਂ ਫੇਅਰ, ਸਸਤੇ ਹੀ ਫੇਅਰ ਭੇਜੇ ਨੇ। ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਇਸ ਸਾਲ ਦੇ ਐਂਡ ਦੇ ਵੱਲ ਜਾਣਾ ਚਾਹੁੰਦਾ ਹੈ, ਜਾਓ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ 16 ਨਵੰਬਰ ਨੂੰ, ਨਵੰਬਰ 16 ਜਾਓ ਦਿੱਲੀ ਤੱਕ, ਅਤੇ ਵਾਪਸ ਹੀ ਹੋਊਗੀ ਟੋਰਾਂਟੋ ਨੂੰ 23 ਜਨਵਰੀ ਨੂੰ। ਸੋ ਨਵੰਬਰ 16 ਟੂ ਜਨਵਰੀ 23 ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ, 2 ਬੈਗਸ 2 ਅਟੈਚੀ ਵਿੱਚ ਹੀ ਕਵਰ ਨੇ। ਇਹ $1,890 ਦੇ ਵਿੱਚ, $1,890 ਦੇ ਵਿੱਚ ਕਾਫੀ ਲਿਮਿਟਡ ਸੀਟਸ ਨੇ, ਪਰ ਬੁੱਕ ਕੀਤੀਆਂ ਜਾ ਸਕਦੀਆਂ ਨੇ ਰਾਈਟ ਅਵੇ। ਜੇ ਤੁਸੀਂ ਦਿਵਾਲੀ ਟਾਈਮ ਅਕਟੋਬਰ ਮਹੀਨੇ ਦੇ ਵਿੱਚ ਆਪਦੇ ਕਿਸੇ ਵੀ ਰੈਲੇਟਿਵ ਨੂੰ, ਜਾਣ ਪਛਾਣ ਦੇ ਬੰਦੇ ਨੂੰ, ਕਿਸੇ ਵੀ ਲਵਡ ਵਨ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਤੁਸੀਂ ਅਕਟੋਬਰ ਮਹੀਨੇ ਵਿੱਚ ਵਨ ਵੇ ਸਦਨਾ ਹੋਵੇ, $890, 890 ਦੇ ਵਿੱਚ 2 ਬੈਗਸ ਭਰ ਕੇ ਉਹਨਾਂ ਨੂੰ ਕਹੋ ਕਿ ਲੈ ਕੇ ਆਓ ਸਾਰਾ ਸਮਾਨ। ਦਿਵਾਲੀ ਸਪੈਸ਼ਲ ਡੀਲ ਹੈ, ਦਿੱਲੀ ਟੂ ਟੋਰਾਂਟੋ ਅਕਟੋਬਰ ਮਹੀਨੇ ਵਿੱਚ 2 ਬੈਗਸ ਇੰਕਲੂਡਿਡ, $890 ਦੇ ਵਿੱਚ, $890 ਦੇ ਵਿੱਚ। ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200, ਜਾਂ ਇਥੋਬੋਕੋ ਲੋਕੇਸ਼ਨ 905-588-5100. ਸੋ 905-588-4200 ਔਰ 905-588-5100 ਦਿਓਲ ਟਰੈਵਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਨਾਲ ਦੀ ਨਾਲ ਜ਼ਰੂਰ ਸੰਪਰਕ ਕਰੋ ਗਿਲਸ ਸਵੀਟ ਫੈਕਟਰੀ ਦੇ ਨਾਲ, ਜੇਕਰ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਲਈ ਪਿਓਰ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ ਫੂਡ ਹੀ ਚਾਹੁੰਦੇ ਹੋ। ਇਹ ਸਿਰਫ ਅਤੇ ਸਿਰਫ ਬਹੁਤ ਹੀ ਕਮਾਲ ਦਾ ਪਿਓਰ ਵੈਜੀਟੇਰੀਅਨ ਫੂਡ ਤਿਆਰ ਕਰਦੇ ਨੇ ਅਤੇ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। ਕਿੱਥੇ? 2131 ਵਿਲੀਅਮਸ ਪਾਰਕਵੇ ਐਂਡ ਸਨਪੈਕ 'ਤੇ। ਬਹੁਤ ਵੱਡੀ, ਬਹੁਤ ਸ਼ਾਨਦਾਰ ਦੀ, ਬਹੁਤ ਹਾਈਜੀਨਿਕ ਫੈਕਟਰੀ ਹੈ, ਜਿੱਥੇ ਕਿ ਨਿਤ ਰੋਜ਼ ਤੁਹਾਡੇ ਲਈ ਬਹੁਤ ਵੱਡੀ ਇਹਨਾਂ ਦੀ ਬੀਬੀਆਂ ਦੀ ਫੌਜ ਲੱਗੀ ਹੋਈ ਆ, ਜੋ ਕਿ ਸਾਰਾ ਹੀ ਦਿਨ ਸਮੋਸੇ, ਆਲੂ ਟਿੱਕੀਆਂ, ਪਕੌੜੇ, ਦੇਸੀ ਘਿਓ ਦੀਆਂ ਜਲੇਬੀਆਂ, ਸ਼ੁੱਧ ਖੋਏ ਦੀਆਂ ਮਿਠਾਈਆਂ, ਅਤੇ ਨਾਲ ਦੀ ਨਾਲ ਮਿਨੀ ਮਸ਼ੀਨ ਮੇਡ ਸਮੋਸੇ ਵੀ, ਨਾਲ ਦੀ ਨਾਲ ਤੁਹਾਡੇ ਲਈ ਫੁੱਲ ਫਲੈਜ ਦਾਲ, ਸਬਜ਼ੀ, ਡਿਜ਼ਰਟ ਸਭ ਕੁਝ ਹੀ ਤਿਆਰ ਕਰਦੇ ਨੇ। ਤੁਸੀਂ ਚਾਹੇ ਇਕੱਲੇ ਐਪਟਾਈਜ਼ਰ, ਸਮੋਸੇ, ਪਕੌੜੇ ਵਗੈਰਾ ਚਾਹੁੰਦੇ ਹੋ, ਚਾਹੇ ਤੁਸੀਂ ਚਾਹੁੰਦੇ ਹੋ ਕਿ ਪੂਰਾ ਤਾਂ ਪੂਰਾ ਲਾਈਵ ਕੇਟਰਿੰਗ ਦਾ, ਪਿਓਰ ਵੈਜੀਟੇਰੀਅਨ ਕੇਟਰਿੰਗ ਦਾ ਪ੍ਰਬੰਧ ਹੋਵੇ,

de căi, live food truck vine, call Gill Sweet Factory, 905-799-2616, 905-799-2616. Chalo Freshco, ek Brampton de vich hai, at Queen and Chinkuzi, utthe vi andar vi, Gill Sweet Factory location hai, ek Mississauga ch, te ek Milton ch vi location hai. So 2131 Williams Parkway, number 3, Williams and Sunpack, Gill's Sweet Factory. Naal sampark karo, pure vegetarian, bahut hi swad food lai. Naal di naal sade program nu sponsor kita ja reha hai by Team Sidhu, jo ke laike aaye ne Caledon te Brampton de border te Mayfield and Her Ontario. Mayfield Road and Her Ontario Street te Name freehold townhouses, jinna di 6 lakh to vi ghat di price hai. Clearly builders nu idea ho gaya hai ke mahangai ch loki afford kuch vi nahi kar sakde. So hun 6 lakh to vi ghat de vich tusi ek freehold townhouse book kar sakde ho. Matlab mahine di koi bhi condo fee nahi, koi POTL fee nahi, koi hor tarah di fee hai hi nahi. A fully freehold 6 lakh to vi ghat de townhouses tayar ho rahe ne. Bilkul theek sunya, Caledon de vich freehold townhouses starting from 596,000, chahe first time buyer ho, chahe investor ho, eh tayar hone ya jaake 27 de end to leke all the way 28 tak. End of 2027, start of 2028, 6 lakh dollar to vi ghat di price hai. So Caledon shahar de vich Mayfield Road and Her Ontario Street te 10 alag kisam de townhouses aare ne. 2-floor traditional townhouses, private backyard de naal, ja ta 3-floor city towns, double car garage te 4 gaddiyan di parking de naal, ja ta 3-floor back to back townhouses vi book kar sakde ho. So 3 different types of designs, 36 to vi jyada floor plan ne. Price 596,000, 6 lakh to vi ghat, and Brampton Caledon border te, Caledon wali side te, at Mayfield and Her Ontario. So sare freehold townhouses de vich natural oak hardwood and oak stairs, harek floor te, no for the ceiling, 0 development charges, free assignment clause, free 5 appliance package, te 10,000 decor dollars vi tonu milenge. Call Team Sidhu, 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 416-402-0016 ਕਿੰਨਾ ਜ਼ਿਆਦਾ ਮਹਿੰਗਾ ਕੰਮ ਹੋ ਗਿਆ ਹੈ. ਹੁਣ ਬਸ ਆਹੀ ਇੱਕ ਗੱਲ ਸੋਚੋ ਕਿ ਜਦੋਂ ਤੱਕ ਤੁਹਾਡੇ ਬੱਚਿਆਂ ਨੇ 17-18 ਸਾਲ ਦਾ ਹੋਣਾ ਅਤੇ ਹਾਇਰ ਐਜੂਕੇਸ਼ਨ ਯਾਨੀ ਕਿ ਯੂਨੀਵਰਸਿਟੀ ਜਾਂ ਫਿਰ ਕਾਲਜ ਵਿੱਚ ਪੜ੍ਹਨਾ ਹੋਵੇ, ਉਦੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਲੱਖਾਂ ਹੀ ਡਾਲਰ ਦਾ ਖਰਚਾ ਹੋਣਾ ਹੈ ਉਹਦੇ 4 ਸਾਲ ਦੀ ਪੜ੍ਹਾਈ ਦੇ ਲਈ, ਅਤੇ ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਝ ਵਿੱਚ ਇੰਕਲੂਡਿਡ, ਅੰਦਾਜ਼ਾ ਹੀ ਲਾ ਲਓ. ਅੱਜ ਹੀ ਇੱਕ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ RESP ਖੋਲੋ, ਜਿਹਦੇ ਵਿੱਚ ਗਵਰਨਮੈਂਟ ਤੋਂ 20% ਦੇ ਗ੍ਰਾਂਟਸ ਅਤੇ ਕੰਪਾਊਂਡ ਇੰਟਰਸਟ ਦੇ ਨਾਲ ਤਾਂ ਪੜ੍ਹਾਈ ਦੇ ਲਈ ਲੱਖਾਂ ਹੀ ਡਾਲਰ ਜੁੜ ਜਾਂਦੇ ਨੇ, ਨਾਲੇ ਤੁਹਾਡੇ ਬੱਚਿਆਂ ਦੇ ਫਿਊਚਰ ਦੇ ਲਈ, ਉਹਨਾਂ ਨੂੰ ਇੱਕ ਮਿਲੀਅਨੇਅਰ ਬਣਾਉਣ ਦੇ ਲਈ ਇੱਕ ਪਾਰਟਿਸਿਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਖੋਲ੍ਹੋ, ਜਿਹਦੇ ਵਿੱਚ ਕੰਪਨੀ ਦੇ ਡਿਵੀਡੈਂਡਸ ਮਿਲਦੇ ਨੇ ਅਤੇ ਉਹਨਾਂ ਦੇ ਨਾਲ ਹਰੇਕ ਸਾਲ ਹੋਰ ਅਤੇ ਹੋਰ ਲਾਈਫ ਇੰਸ਼ੋਰੈਂਸ ਅਤੇ ਨਾਲ ਦੇ ਹੋਰ ਅਤੇ ਹੋਰ ਕੈਸ਼ ਵੈਲਿਊ ਜੋ ਕਿ ਜਿਹੜੀ ਮਰਜ਼ੀ ਉਮਰ 'ਤੇ ਕਢਾਈ ਜਾ ਸਕਦੀ ਆ, ਉਹ ਵੱਧਦੀ ਹੀ ਜਾਂਦੀ ਹੈ ਹੋਲ ਲਾਈਫ ਦੇ ਲਈ ਮਿਲੀਅਨਸ ਆਫ ਡਾਲਰਸ ਤੱਕ. ਸਭ ਤੋਂ ਖਾਸ ਗੱਲ, ਤੁਹਾਨੂੰ ਪੱਲਿਓਂ ਪੇ ਕਰਨ ਦੀ ਕੋਈ ਲੋੜ ਨਹੀਂ. ਬੱਚਿਆਂ ਦੇ ਹੀ ਕੈਨੇਡਾ ਚਾਈਲਡ ਬੈਨੀਫਿਟ ਜੋ ਕਿ ਤੁਹਾਨੂੰ ਸਰਕਾਰ ਤੋਂ ਮਿਲਦਾ ਹੈ CCB, ਉਹਨੂੰ ਹੀ ਸਹੀ ਤਰ੍ਹਾਂ ਇਨਵੈਸਟ ਕਰੋ ਬੱਚਿਆਂ ਦੇ ਪੜ੍ਹਾਈ ਅਤੇ ਫਿਊਚਰ ਦੇ ਲਈ. ਜ਼ਿਆਦਾ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਸਾਡੀ ਟਾਪ ਫਾਈਨੈਂਸ਼ੀਅਲ ਟੀਮ ਨਾਲ ਸੰਪਰਕ ਕਰ ਸਕਦੇ ਹੋ. ਕਾਲ ਟੈਕਸਟ ਔਰ ਵਟਸਐਪ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 416-457-3381 416-457-3381 ਦੇ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਦੋਸਤੋ, ਕੈਨੇਡਾ ਅਤੇ US ਦੇ ਵੱਲੋਂ ਅਨਫੋਰਚੁਨੇਟਲੀ ਇੱਕ ਟੈਰਿਫ ਟ੍ਰੇਡ ਡੀਲ ਨਹੀਂ ਫਾਈਨਲਾਈਜ਼ ਕੀਤੀ ਗਈ,
US ਨੇ ਹੁਣ 28-29 billion dollars of Canadian goods, lagpag 5% of all Canadian goods exported to the US every year. They even USMCA compliant goods ਤੇ ਨਵੇਂ 50% ਦੇ ਟੈਰਿਫ ਸ਼ੁਰੂ ਕਰ ਹੀ ਦਿੱਤੇ ਹਨ. ਬਦਲੇ ਦੇ ਵਿੱਚ ਸਾਡੀ ਕੈਨੇਡੀਅਨ ਫੈਡਰਲ ਸਰਕਾਰ ਨੇ ਕਿਹਾ ਹੈ ਕਿ ਜਾ ਕੇ ਹੁਣ ਲੇਬਰ ਡੇ ਤੋਂ ਬਾਅਦ ਸਾਡੇ ਆਪਦੇ ਰਿਟੈਲੀਟੋਰੀ ਡਾਲਰ ਫੋਰ ਡਾਲਰ ਟੈਰਿਫਸ ਵੀ US ਗੁੱਡਸ ਇੰਪੋਰਟਡ ਟੂ ਕੈਨੇਡਾ ਤੇ ਵੀ ਟੈਰਿਫ ਸ਼ੁਰੂ ਕੀਤੇ ਜਾਣਗੇ, ਤਕਰੀਬਨ ਉਹੀ ਸੇਮ ਅਫੈਕਟਡ ਇੰਡਸਟਰੀਜ਼ ਦੇ ਵਿੱਚ, ਜਿਹਦੇ ਨਾਲ ਕੈਨੇਡਾ ਦੇ ਵਿੱਚ ਗਰੰਟੀਡ ਕਾਸਟ ਆਫ ਲਿਵਿੰਗ ਅਤੇ ਮਹਿੰਗਾਈ ਇਨਫਲੇਸ਼ਨ ਬੇਸ਼ੱਕ ਅਨਫੋਰਚੁਨੇਟਲੀ ਹੋਰ ਵਧਣੀ ਹੀ ਵਧਣੀ ਹੈ. ਇਹ ਮੇਰਾ ਕਹਿਣਾ ਨਹੀਂ, ਸਾਡੇ PM ਨੇ ਆਪ ਕਿਹਾ ਹੈ. ਪਰ ਇਸ ਰਿਟੈਲੀਏਸ਼ਨ ਦੇ ਇਕੱਲੇ ਅਨਾਊਂਸਮੈਂਟ ਦੇ ਨਾਲ ਇਹਨੂੰ ਇੰਪਲੀਮੈਂਟ ਤੋਂ ਕਰਨ ਤੋਂ ਪਹਿਲਾਂ ਹੀ ਅੱਜ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਨਵੇਂ ਸਾਲ ਦੇ ਪਹਿਲੇ ਦਿਨ January 1, 2027 ਉਹ ਕੈਨੇਡਾ ਤੋਂ ਲੈ ਕੇ US ਤੱਕ ਇੰਪੋਰਟ ਕੀਤੇ ਜਾਂਦੇ ਸਾਰੇ ਆਟੋਮੋਬਾਈਲਸ, ਸਾਰੇ ਆਟੋ ਪਾਰਟਸ, ਸਾਰੇ ਟਰੱਕ ਅਤੇ ਸਾਰੇ ਸਟੀਲ ਦੇ ਟੈਰਿਫ ਰੇਟ ਨੂੰ 50% ਤੱਕ ਵਧਾ ਰਿਹਾ ਹੈ, ਜੋ ਕਿ ਗੱਡੀਆਂ ਲਈ, ਟਰੱਕਾਂ ਲਈ, ਸਟੀਲ ਦੇ ਲਈ ਅਤੇ ਆਟੋ ਪਾਰਟਸ ਦੇ ਲਈ ਅਨਫੋਰਚੁਨੇਟਲੀ ਫੋਰ ਮੈਜੋਰਿਟੀ ਆਫ ਕੈਨੇਡੀਅਨ ਕੰਪਨੀਜ਼, ਜੇਕਰ ਇਹ ਹੁੰਦਾ ਹੈ ਅਖੀਰਲਾ ਨੇਲ ਹੋਊਗਾ ਕਾਫਿਨ ਦੇ ਵਿੱਚ, ਅਖੀਰਲੀ ਮੇਕ ਹੋਣੀ ਆ ਕਬਰ ਦੇ ਵਿੱਚ. ਬਸ ਸਿੱਧੀ ਜਿਹੀ ਗੱਲ ਹੈ. ਹੁਣ ਪਿਛਲੇ ਕੁਛ ਦਿਨਾਂ ਤੋਂ ਜਦੋਂ ਤੋਂ ਅਖੀਰਲੇ ਘੰਟੇ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਡੀਲ ਨੂੰ ਫਾਈਨਲਾਈਜ਼ ਕਰਨ ਤੋਂ ਇਨਕਾਰ ਕੀਤਾ, ਵਾਕ ਬੈਕ ਕੀਤਾ, ਉਹਨੇ ਫਿਰ ਤੋਂ ਕਿਹਾ ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ. ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਜੇਕਰ ਇਹ ਸਹੀ ਫੈਸਲਾ ਲਿਆ ਗਿਆ ਜਾਂ ਗਲਤ ਫੈਸਲਾ ਲਿਆ ਗਿਆ ਹੈ. ਹੁਣ ਮੇਰੇ ਖਿਆਲ ਦੇ ਵਿੱਚ ਤਾਂ ਮੈਜੋਰਿਟੀ ਆਫ ਕੈਨੇਡੀਅਨਸ ਤਾਂ ਇਹੀ ਸੋਚਦੇ ਹੋਣਗੇ, ਚਾਹੇ ਤੁਸੀਂ ਕੰਸਰਵੇਟਿਵ ਹੋ, NDP ਹੋ, ਗ੍ਰੀਨ ਹੋ, ਬਲਾਕ ਕੁਬੇਕਾ ਹੋ, ਲਿਬਰਲ ਹੋ, ਮੈਜੋਰਿਟੀ ਕੈਨੇਡੀਅਨਸ ਨੂੰ ਲੱਗਦਾ ਤਾਂ ਹੈ ਕਿ ਬੈਡ ਡੀਲ ਐਕਸੈਪਟ ਕਰਨੀ ਹੀ ਨਹੀਂ ਚਾਹੀਦੀ ਸੀ, ਇਹ ਸਹੀ ਕਦਮ ਲਿਆ ਗਿਆ ਹੈ, ਸਹੀ ਫੈਸਲਾ ਲਿਆ ਗਿਆ ਹੈ. ਬਟ ਓਨਲੀ ਟਾਈਮ ਵਿਲ ਟੈਲ, ਓਨਲੀ ਟਾਈਮ ਵਿਲ ਟੈਲ ਕਿ ਕਿੰਨਾ ਕੁ ਨੁਕਸਾਨ ਹੁੰਦਾ ਹੈ. ਫਿਰ ਹੀ ਬਾਅਦ ਵਿੱਚ ਲੋਕ ਕਹਿਣਗੇ ਕਿ ਸਹੀ ਫੈਸਲਾ ਸੀ ਜਾਂ ਗਲਤ ਫੈਸਲਾ ਸੀ. ਹੁਣ ਤਾਂ ਜੋ ਮਰਜ਼ੀ ਕਹਿ ਲਓ, ਹੁਣ ਤਾਂ ਇੰਨੇ ਗੁੱਸੇ ਦੇ ਵਿੱਚ, ਇੰਨੇ ਔਖੇ ਹੋ ਕੇ ਐਲਬੋਜ਼ ਅਪ ਲੋਕ ਫਿਰ ਤੋਂ ਹੀ ਭੜਕਾਏ ਗਏ ਨੇ, ਹੁਣ ਤਾਂ ਜੋ ਮਰਜ਼ੀ ਕਹੀ ਜਾਓ. ਨਤੀਜਾ ਦੇਖੋ ਅਤੇ ਫਿਰ ਹੀ ਲੋਕ ਆਫਟਰ ਦਾ ਫੈਕਟ ਹੀ ਜੱਜ ਕਰਨਗੇ ਕਿ ਵਾਕਈ ਸਹੀ ਫੈਸਲਾ ਸੀ ਜਾਂ ਗਲਤ ਫੈਸਲਾ ਸੀ. ਮੈਂ ਕੁਝ ਗੱਲਾਂ ਪਹਿਲਾਂ ਤੋਂ ਹੀ ਕ੍ਰਿਸਟਲ ਕਲੀਅਰ ਕਹਿ ਦੇਣਾ ਚਾਹੁੰਦਾ. ਪਹਿਲੀ ਗੱਲ, ਕੈਨੇਡੀਅਨ ਗਵਰਨਮੈਂਟ ਅਤੇ ਅਮੈਰੀਕਨ ਗਵਰਨਮੈਂਟ ਤੋਂ ਇਲਾਵਾ ਨਾ ਮੈਂ ਨਾ ਤੁਸੀਂ ਕੋਈ ਵੀ ਨਹੀਂ ਇਸ ਟੈਰਿਫ ਟ੍ਰੇਡ ਡੀਲ ਦੇ ਐਗਜ਼ੈਕਟ ਡੀਟੇਲਸ ਨੂੰ ਜਾਣਦਾ ਹੈ. ਸੋ ਕੋਈ ਵੀ ਪੱਕੇ ਤੌਰ 'ਤੇ ਡਿਫੀਨੇਟਿਵਲੀ ਐਜ਼ ਫੈਕਟ, ਐਜ਼ ਸੱਚਾਈ ਕਹਿ ਹੀ ਨਹੀਂ ਸਕਦਾ ਜੇਕਰ ਇਹ ਮਾਰਕ ਕਾਰਨੀ ਦੇ ਵੱਲੋਂ ਇੱਕ ਫੇਲੀਅਰ ਸੀ ਜਾਂ ਫਿਰ ਸਹੀ ਕੰਮ ਕੀਤਾ ਗਿਆ. ਨੋਬਡੀ ਕੈਨ ਸੇ ਦੈਟ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਐਗਜ਼ੈਕਟਲੀ ਕੀ ਕੁਛ ਆਫਰ ਕੀਤਾ ਗਿਆ. ਇਹ ਪਹਿਲੀ ਗੱਲ ਹੈ. ਅਤੇ ਲੋਕਾਂ ਨੇ ਤਾਂ ਇਸ ਕਾਮਨ ਸੈਂਸ ਗੱਲ ਨੂੰ ਵੀ ਡਿਸਪਿਊਟ ਕਰਨਾ ਹੈ. ਕਿਉਂ? ਕਿਉਂਕਿ ਦੂਜੇ ਸਾਈਡ 'ਤੇ ਨੈਗੋਸ਼ੀਏਟ ਕੌਣ ਕਰ ਰਿਹਾ ਹੈ? ਡੋਨਲਡ ਟਰੰਪ ਅਤੇ ਉਹਦੀ ਸਰਕਾਰ. ਆਟੋਮੈਟਿਕਲੀ ਲੋਕਾਂ ਦਾ ਦਿਮਾਗ ਇਸ ਗੱਲ ਤੱਕ ਜਾਂਦਾ ਹੈ ਕਿ ਦੇ ਵਾਂਟ ਨੈਗੋਸ਼ੀਏਟਿੰਗ ਇਨ ਗੁੱਡ ਫੇਥ, ਯੂ ਕੈਨ ਨੈਗੋਸ਼ੀਏਟ ਵਿਦ ਦੈਟ ਕ੍ਰਿਮੀਨਲ. ਸੋ ਫਾਇਦਾ ਕੀ ਹੋਇਆ 18-19 ਮਹੀਨਿਆਂ ਤੋਂ ਨੈਗੋਸ਼ੀਏਟ ਕਰਨ ਦਾ, ਜੇ ਲੋਕ ਹੁਣ ਹੀ ਇਹ ਬਕਵਾਸ ਦਾ ਬਹਾਨਾ ਯੂਜ਼ ਕਰੀ ਜਾਂਦੇ ਆ ਕਿ ਇਹਨਾਂ ਨਾਲ ਨੈਗੋਸ਼ੀਏਟ ਕੀਤਾ ਵੀ ਨਹੀਂ ਜਾ ਸਕਦਾ. ਫਿਰ 18-19 ਮਹੀਨੇ ਕਾਹਦ ਲਈ? ਸਾਡੇ ਲਈ ਇੰਨਾ ਕੰਮ ਬਰਬਾਦ ਕੀਤਾ ਅਤੇ ਸਾਨੂੰ ਲਾਰਾ ਲਾਇਆ ਗਿਆ. ਇਹ ਮੈਂ ਬਸ ਜਵਾਬ ਦੇਣਾ ਚਾਹੁੰਦਾ ਕੁਛ ਲੋਕਾਂ ਨੂੰ. ਪਰ ਸਾਰਿਆਂ ਨੂੰ ਇਸ ਡੀਲ ਦੇ ਬਾਰੇ, ਐਗਜ਼ੈਕਟ ਡੀਟੇਲ ਦੇ ਬਾਰੇ, ਕੀ ਆਫਰ ਕੀਤਾ ਗਿਆ, ਕੀ ਨਹੀਂ, ਕੌਣ ਸਹੀ ਕੌਣ ਗਲਤ ਹੈ, ਕਿਉਂਕਿ ਹੁਣ ਫਿੰਗਰ ਪੁਆਇੰਟਿੰਗ ਬਲੇਮ ਗੇਮ ਹੋ ਰਹੀ ਹੈ ਕਿ ਕਿਹਨੇ ਡੀਲ ਖਰਾਬ ਕੀਤੀ ਆ, ਉਹ ਵੀ ਐਨ ਮੌਕੇ 'ਤੇ, ਐਨ ਅਖੀਰਲੇ ਘੰਟੇ ਵਿੱਚ. ਇਹਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ. ਜਿੰਨੀ ਚਿਰ ਆਹ ਹੀ ਨਹੀਂ ਸਾਨੂੰ ਪਤਾ ਲੱਗਦਾ, ਬਾਕੀਆਂ ਗੱਲਾਂ ਬਾਅਦ ਦੇ ਵਿੱਚ ਨੇ. ਸਿੰਪਲ ਐਜ਼ ਦੈਟ. ਇੱਕ ਇਨਫੋਰਮਡ ਐਜੂਕੇਟਡ ਓਪੀਨੀਅਨ ਫੋਰਮ ਕਰਨ ਦੇ ਲਈ ਤੁਹਾਨੂੰ ਜਾਣਕਾਰੀ ਤਾਂ ਪਹਿਲਾਂ ਪਤਾ ਹੋਣੀ ਚਾਹੀਦੀ ਹੈ, ਜਿਸ ਦੀ ਹੁਣ ਮੰਗ ਕੀਤੀ ਗਈ ਹੈ ਆਪੋਜੀਸ਼ਨ ਪਾਰਟੀ ਦੇ ਵੱਲੋਂ ਕਿ ਵਰਡਿੰਗ ਦੀ ਐਗਜ਼ੈਕਟ ਟੈਕਸਟ, ਐਗਜ਼ੈਕਟ ਵਰਡਿੰਗ ਐਕਸੈਟਰਾ ਇਸ ਡੀਲ ਦੇ ਬਾਰੇ ਪਬਲਿਕਲੀ ਪੇਸ਼ ਕਰੋ. ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੋ. ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਫਿਲਹਾਲ ਕੈਨੇਡਾ ਅਤੇ US ਇੱਕ ਦੂਜੇ 'ਤੇ ਇਲਜ਼ਾਮ ਤਾਂ ਲਾ ਰਹੇ ਨੇ ਕਿ ਕਿਹਨੇ ਅਖੀਰਲੇ ਘੰਟੇ 'ਚ ਕੀ ਕੀਤਾ ਹੈ ਇਸ ਡੀਲ ਨੂੰ ਖਰਾਬ ਕਰਨ ਦੇ ਲਈ. ਅਸੀਂ ਅੰਨਿਆਂ ਵਾਂਗੂ ਹੀ ਬਲਾਈਂਡਲੀ ਇਸ ਮਾਰਕ ਕਾਰਨੀ ਗਵਰਨਮੈਂਟ ਦਾ ਯਕੀਨ ਨਹੀਂ ਕਰ ਸਕਦੇ ਹਾਂ, ਨਾ ਕਰਨਾ ਚਾਹੀਦਾ ਹੈ. ਜਿੰਨਾ ਮਰਜ਼ੀ ਤੁਸੀਂ ਟਰੰਪ ਨੂੰ ਨਫ਼ਰਤ ਕਰਦੇ ਹੋ, ਹੇਟ ਕਰਦੇ ਹੋ,
ਉਹ ਸਹੀ ਵੀ ਹੋ ਸਕਦਾ ਹੈ, ਮੇ ਬੀ ਸਾਡੀ ਹੀ ਸਰਕਾਰ ਝੂਠ ਬੋਲ ਰਹੀ ਆ। ਹੁਣ ਝੂਠ ਬੋਲਦੇ ਹੋਏ ਤਾਂ ਇਹਨਾਂ ਨੂੰ ਹੁਣ 36 ਵਾਰੀ ਤਾਂ ਫੜਿਆ ਗਿਆ ਹੈ, ਜਦੋਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਇੰਨੇ ਅਹਿਮ ਮੁੱਦਿਆਂ 'ਤੇ ਸ਼ਰੇਆਮ ਸਾਨੂੰ ਝੂਠ ਬੋਲਿਆ ਗਿਆ ਹੈ ਸਿੱਧੇ ਮਾਰਕਣ ਦੇ ਵੱਲੋਂ, ਜਿਵੇਂ ਕਿ ਉਹਦੇ ਇਨਵੈਸਟਮੈਂਟਸ ਦੇ ਬਾਰੇ, ਉਹਦੇ ਕਾਨਫਲਿਕਟਸ ਆਫ ਇੰਟਰਸਟ ਦੇ ਬਾਰੇ, ਗੋਲਡੀ ਹਾਉ ਇੰਟਰਨੈਸ਼ਨਲ ਬ੍ਰਿਜ ਦੇ ਰੈਵਨਿਊ ਸਪਲਿਟ ਦੇ ਬਾਰੇ 'ਤੇ ਕੁਛ ਹਫ਼ਤੇ ਪਹਿਲਾਂ ਦਾ ਝੂਠ ਉਹਨੇ ਬੋਲਿਆ। ਸੋ ਪਲੀਜ਼ ਡੋਂਟ ਬਲਾਇੰਡਲੀ ਬਿਲੀਵ ਜਸਟ ਆਵਰ ਕੰਟਰੀ, ਕਿਉਂਕਿ ਆਵਰ ਕੰਟਰੀ ਹੀ ਹੈ। ਦੂਜੀ ਗੱਲ, ਜਿਹੜੇ ਲੋਕ ਕਹਿ ਵੀ ਰਹੇ ਨੇ ਕਿ ਮਾਰਕ ਕਾਰਨੀ ਇੱਕ ਫੇਲੀਅਰ ਹੈ, ਉਹਨਾਂ ਨੂੰ ਕੋਈ ਸੁਪਨਾ ਨਹੀਂ ਆਇਆ। ਮਾਰਕ ਕਾਰਨੀ ਨੇ ਹੀ ਲਿਬਰਲ ਪਾਰਟੀ ਆਫ ਕੈਨੇਡਾ ਲੀਡਰ ਬਣਨ ਤੋਂ ਪਹਿਲਾਂ ਵੀ, ਪੀ ਐੱਮ ਬਣਨ ਤੋਂ ਪਹਿਲਾਂ ਵੀ, ਇਲੈਕਸ਼ਨ ਤੋਂ ਪਹਿਲਾਂ ਵੀ, ਮਜੋਰਟੀ ਖੋਣ ਤੋਂ ਪਹਿਲਾਂ ਵੀ, ਅਤੇ ਇਹਨਾਂ ਸਾਰਿਆਂ ਮਾਇਲ ਸਟੋਨਸ ਤੋਂ ਬਾਅਦ ਵੀ ਕਿਹਾ, ਬਾਰ ਬਾਰ ਕਿਹਾ, ਹਜ਼ਾਰ ਵਾਰੀ ਕਿਹਾ ਕਿ ਉਹ ਪੂਰੇ ਮੁਲਕ ਦੇ ਵਿੱਚ ਹੀ ਸਭ ਤੋਂ ਕਾਬਲ ਲੀਡਰ ਹੈ। ਡੋਨਲਡ ਟਰੰਪ ਦੇ ਨਾਲ ਇਕੱਲਾ ਹੀ ਬੰਦਾ ਹੈ ਜੋ ਕਿ ਟੇਅਰ ਫਰੀ ਟ੍ਰੇਡ ਡੀਲ ਹਾਸਲ ਕਰ ਸਕਦਾ ਹੈ। ਫਿਰ ਤਾਂ ਟੇਅਰ ਫਰੀ ਛੱਡੋ, ਉਹ ਵਰਡਿੰਗ ਹੀ ਚੇਂਜ ਕਰਤੀ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਟੇਅਰ ਫਰੀ ਤਾਂ ਕਦੇ ਡੀਲ ਮਿਲਣੀ ਨਹੀਂ ਹੈਗੀ। ਇਹਨਾਂ ਨੇ ਗੋਲ ਪੋਸਟ ਚੇਂਜ ਕਰ ਦਿੱਤਾ, ਕਹਿ ਦਿੱਤਾ ਕਿ ਸਾਡੇ ਕੋਲ ਬੈਸਟ ਪੋਸੀਬਲ ਡੀਲ ਤਾਂ ਹੈਗੀ ਆ, ਪਰ ਜ਼ਿਆਦਾ ਬਿਹਤਰ ਡੀਲ ਦਿਲਵਾਵਾਂਗੇ, ਅਤੇ ਲੋਕਾਂ ਨੇ ਉਹਨੂੰ ਬੈਨੀਫਿਟ ਆਫ ਦ ਡਾਊਟ ਦਿੱਤਾ 18 ਮਹੀਨਿਆਂ ਲਈ। ਹੁਣ ਆਲਮੋਸਟ 19 ਮਹੀਨਿਆਂ ਲਈ ਲੰਘ ਗਏ ਨੇ ਕਿ ਕੋਈ ਵੀ ਡੀਲ ਬਣਾਈ ਹੀ ਨਹੀਂ ਗਈ, ਅਤੇ ਜਦੋਂ ਬਣ ਸਕਦੀ ਸੀ ਕੁਛ ਇੱਕ ਦਿਨ ਪਹਿਲਾਂ, ਇਹ ਲਿਬਰਲ ਹੁਣ ਕਹਿਣ ਲੱਗ ਗਏ ਨੇ ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ। ਹਾਊ ਡਜ਼ ਦੈਟ ਮੇਕ ਐਨੀ ਸੈਂਸ? ਜਦੋਂ ਇਹ ਕੈਟਾਗੋਰੀਕਲੀ ਫਾਲਸ ਹੈ, ਕਾਮਨ ਸੈਂਸ ਦੇ ਖਿਲਾਫ ਹੀ ਹੈ। ਕਿਉਂ? ਕਿਉਂਕਿ ਜੇਕਰ ਹੁਣ ਤੁਸੀਂ ਦੋਸਤੋ ਕੋਈ ਬਿਜ਼ਨਸ ਰਨ ਕਰਦੇ ਹੋ, ਆਪਦਾ ਸਮਾਨ US ਦੀ ਇੱਕ ਕੰਪਨੀ ਨੂੰ ਵੇਚਦੇ ਹੋ, ਮੰਨ ਲਓ $100 ਦੀ ਚੀਜ਼ ਆ, ਤੁਸੀਂ ਉਹਨਾਂ ਨੂੰ $100 'ਚ ਵੇਚਦੇ ਹੋ, ਅਤੇ ਹੁਣ US ਇੰਪੋਰਟਰ ਨੂੰ ਉਸ ਪ੍ਰੋਡਕਟ ਲਈ ਜੇ $150 ਪੇ ਕਰਨੇ ਪੈਂਦੇ ਨੇ ਜਾਂ $125 ਪੇ ਕਰਨੇ ਪੈਂਦੇ ਨੇ ਰਿਡਿਊਸ ਟੈਰਿਫਸ ਨਾਲ, ਕਿਸ ਗੱਲ ਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਦਾ ਹੈ? ਆਬਵੀਅਸਲੀ ਰਿਡਿਊਸ ਟੈਰਿਫਸ ਨਾਲ, ਕਿ ਉਹ ਤੁਹਾਡਾ ਵੱਧ ਸਮਾਨ ਖਰੀਦਣਗੇ। ਸੋ ਜੇਕਰ ਇੱਕ ਸੋ ਕਾਲਡ ਮਾੜੀ ਡੀਲ ਵੀ ਬਣਦੀ, ਇਹ ਕਿਹੜਾ ਕੋਈ ਪੱਥਰ 'ਤੇ ਲੀਕ ਹੈ ਕਿ ਇਸ ਤੋਂ ਬਾਅਦ ਹੋਰ ਕੋਈ ਵੀ ਨੈਗੋਸ਼ੀਏਸ਼ਨ ਹੋ ਨਹੀਂ ਸਕਦੇ, ਘਟਾਏ ਨਹੀਂ ਜਾ ਸਕਦੇ, ਬਦਲੇ ਨਹੀਂ ਜਾ ਸਕਦੇ? ਘੱਟ ਤੋਂ ਘੱਟ ਤਾਂ ਕੁਛ ਵੱਡੀਆਂ ਇੰਡਸਟਰੀਜ਼ ਦੇ ਵਿੱਚ ਤਾਂ ਟੈਰਿਫ ਰਿਲੀਫ ਅਤੇ ਨਵੇਂ ਟੈਰਿਫਸ ਲੱਗਣ ਤੋਂ ਰੋਕਿਆ ਜਾ ਸਕਦਾ ਸੀ, ਜੇ ਟੈਂਪਰੇਰਲੀ ਵੀ ਡੀਲ ਬਣਾਈ ਜਾਂਦੀ ਅਤੇ ਬਣਨੀ ਵੀ ਚਾਹੀਦੀ ਸੀ। ਫਿਰ ਤੋਂ ਗੁੱਡ ਫੇਥ ਦੇ ਵਿੱਚ ਨਵੇਂ ਨੈਗੋਸ਼ੀਏਸ਼ਨ ਕੀਤੇ ਵੀ ਜਾ ਸਕਦੇ ਸੀ ਉਹਨਾਂ ਨੂੰ ਹੋਰ ਘਟਾਉਣ ਦੇ ਲਈ। ਇਹ ਕੋਈ ਆਲ ਔਰ ਨਥਿੰਗ, ਜ਼ੀਰੋ ਔਰ 100, ਡੇ ਐਂਡ ਨਾਈਟ, ਬਲੈਕ ਐਂਡ ਵਾਈਟ ਤਾਂ ਕੋਈ ਗੱਲ ਤਾਂ ਕਦੇ ਹੈ ਹੀ ਨਹੀਂ ਸੀ ਕਿ ਵਾਂਸ ਯੂ ਮੇਕ ਯੂ ਕੈਨ ਚੇਂਜ ਇਟ। ਪਰ ਹੋਰ ਨੁਕਸਾਨ ਹੁਣ ਪੱਕਾ ਹੀ ਪੱਕਾ ਹੋਣਾ ਹੈ, ਕਿਉਂਕਿ ਸਾਡੀਆਂ ਇੰਡਸਟਰੀਜ਼ ਇੰਨਾ ਚਿਰ ਇੰਨਾ ਟੈਰਿਫਸ ਨੂੰ ਬਰਦਾਸ਼ਤ ਕਰ ਹੀ ਨਹੀਂ ਸਕਦੇ, ਅਤੇ ਹੁਣ ਤਾਂ ਨਵੇਂ ਟੈਰਿਫ ਸ਼ੁਰੂ ਕੀਤੇ ਗਏ ਨੇ ਆਲਮੋਸਟ $29 billion ਦੇ ਸਮਾਨ 'ਤੇ, ਅਤੇ ਸਮਾਲ ਤੋਂ ਲੈ ਕੇ ਮੈਸਿਵ ਬਿਜ਼ਨਸਿਸ ਤੱਕ ਤੁਸੀਂ ਜਲਦ ਦੇਖੋਗੇ ਕਿ ਜੋਬ ਲਾਸਿਸ ਵੀ, ਲੇ ਆਫਸ ਵੀ, ਸ਼ਿਫਟ ਘਟਾਉਣਗੇ, ਨਾਲ ਦੀ ਨਾਲ ਇੰਟਾਇਰ GDP 'ਤੇ ਨੁਕਸਾਨ ਤਾਂ ਹੋਣਾ ਹੀ ਹੋਣਾ ਹੈ। ਸੋ ਬਾਕੀ ਗੱਲਾਂ ਹੁਣ ਬਾਕੀ ਘੰਟੇ ਵਿੱਚ, ਅਗਲੇ ਘੰਟੇ ਵਿੱਚ ਪੇਸ਼ ਕਰਾਂਗੇ। ਹੁਣ ਕਿਉਂਕਿ ਸਟੇਸ਼ਨ ID ਲੱਗਣ ਲੱਗੀ ਆ, ਗੱਲ ਵਿੱਚ ਵਿਚਾਲੇ ਇਨ ਬਿਟਵੀਨ ਨਾ ਕੱਟੀ ਜਾਵੇ, ਅਸੀਂ ਜਲਦ ਵਾਪਸ ਆਉਂਦੇ ਹਾਂ ਅਤੇ ਹੋਰ ਡੀਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਜੋ ਕੁਛ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਲੇਮ ਕੀਤਾ ਹੈ ਡੀਲ ਵਾਕ ਬੈਕ ਕਰਨ ਦੇ ਕਾਰਨ ਨੇ, ਅਤੇ ਉਹਨਾਂ ਨੂੰ ਹੀ ਆਲਰੇਡੀ ਪਬਲਿਕਲੀ ਡਿਸਪਿਊਟ ਕੀਤਾ ਗਿਆ ਹੈ, ਕਿਹਾ ਗਿਆ ਹੈ ਕਿ ਮਾਰਕ ਕਾਰਨੀ ਝੂਠ ਬੋਲ ਰਿਹਾ ਹੈ ਆਪਦੇ ਪੋਲੀਟੀਕਲ ਫਾਇਦੇ ਲਈ, ਇਹ US ਦੇ ਟਾਪ ਟ੍ਰੇਡ ਰੈਪ੍ਰੈਜੈਂਟੇਟਿਵ ਨੇ ਕਿਹਾ ਹੈ। ਸੋ ਹੋਪਫੁਲੀ ਜੇ ਸਾਡੀ ਸਰਕਾਰ ਨੇ ਇਹ ਡੀਲ ਦੀ ਵਰਡਿੰਗ ਪੇਸ਼ ਕਰਦੀ ਪਬਲਿਕਲੀ, ਹੋਪਫੁਲੀ ਅਮੈਰੀਕਨ ਸਰਕਾਰ ਰਿਲੀਜ਼ ਕਰੇ, ਲੋਕਾਂ ਨੂੰ ਵੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਪਤਾ ਲੱਗ ਜਾਵੇ, ਫਿਰ ਮੇ ਬੀ ਲੋਕਾਂ ਦੀਆਂ ਅੱਖਾਂ ਖੋਲ੍ਹ ਸਕਦੀਆਂ ਹਨ। ਸੋ ਬਾਕੀ ਗੱਲਾਂ ਬਾਅਦ ਦੇ ਵਿੱਚ, ਹੁਣ ਇੱਕ ਅਗਲਾ ਗਾਣਾ ਪੇਸ਼ ਕਰਦੇ ਹਾਂ, ਅਤੇ ਤੁਸੀਂ ਵੀ ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੋਵੇ, ਘੰਟਾ ਪੂਰਾ ਪਿਆ, ਨੰਬਰ ਕਮਾਓ 905-564-6446, 905-564-6444, ਜਾਂ ਫਿਰ ਆਪਣਾ ਮੈਸੇਜ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜੋ 416-457-3381, 416-457-3381। ਜੁੜੇ ਰਹੋ ਵੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਸਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381
6: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਬੈਸਟ ਡਰਾਈਵ 5 ਬਰੈਂਪਟਨ 9985 ਮਕਵੀਨ ਡਰਾਈਵ ਬਰੈਂਪਟਨ 1465 ਮੇਫੀਲਡ ਰੋਡ ਬਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ ਤੁਹਾਨੂੰ

ਲੰਮੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532-299-952-3932। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।

0: AM 530 ദേസ് പ്രദേശ് പ്രൈം ടൈം റേഡിയോ പ്രോഗ്രാം ജനാള ജനവി സർ ലിസ്ണർ ജനവി സർ വ്യൂവേഴ്സ് ഹുണ 5 ਵਜੇ ਤੋਂ ਬਾਅਦ ਜੁੜਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗਿਰੀ ਲੀਗਲ ਸਰਵਿਸਿਜ਼ ਤੋਂ ਬਹੁਤ ਹੀ ਤਕੜੇ ਵਕੀਲ ਮਨੀਤ ਗਿਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਇੰਪਲੋਇਰ ਨੇ ਜਾਂ ਫੋਰਮਰ ਇੰਪਲੋਇਰ ਨੇ ਤੁਹਾਨੂੰ ਤੁਹਾਡੀ ਪੇ ਨਹੀਂ ਦਿੱਤੀ ਪੂਰੀ ਪੇ ਪੂਰੀ ਤਨਖਾਹ ਤੁਹਾਨੂੰ ਦਿੱਤੀ ਹੀ ਨਹੀਂ ਹੈਗੀ ਕਿਸੇ ਵੀ ਬਹਾਨੇ ਨਾਲ ਵਿਥਹੋਲਡ ਕੀਤੀ ਹੈ ਜਾਂ ਓਵਰ ਟਾਈਮ ਨਹੀਂ ਪੇ ਕੀਤਾ ਹੈ ਜਾਂ ਤਾਂ ਕਿਸੇ ਟਰੱਕਿੰਗ ਕੰਪਨੀ ਨੇ ਵੀ ਤੁਹਾਡੇ ਪੈਸੇ ਮਾਰੇ ਨੇ ਜਾਂ ਤਾਂ ਤੁਸੀਂ ਕਿਸੇ ਨੂੰ ਪੈਸੇ ਲੋਨ ਕੀਤੇ ਤੁਹਾਡਾ ਭਰਾ ਹੀ ਹੋਵੇ ਤੁਹਾਡਾ ਜਾਣ ਪਛਾਣ ਦਾ ਕੋਈ ਯਾਰ ਮਿੱਤਰ ਤੱਕ ਵੀ ਹੋਵੇ ਤੁਸੀਂ ਪੈਸੇ ਕਢਾ ਕੇ ਉਹਨਾਂ ਨੂੰ ਲੋਨ 'ਤੇ ਦਿੱਤੇ ਅਤੇ ਹੁਣ ਕਹਿੰਦੇ ਨੇ ਕਿ ਕਿਹੜੇ ਪੈਸੇ ਭਾਈ ਜਾਂ ਫਿਰ ਤੁਹਾਨੂੰ ਤੁਹਾਡੇ ਕੰਮ ਤੋਂ ਫਾਇਰ ਕੀਤਾ ਗਿਆ ਹੈ ਕੱਢਿਆ ਗਿਆ ਹੈ ਅਤੇ ਬਹਾਨਾ ਕੋਈ ਬਣਾਇਆ ਗਿਆ ਹੈ ਜਾਂ ਕੋਈ ਐਕਸਕਿਊਜ ਯੂਜ ਕੀਤਾ ਗਿਆ ਹੈ ਜਾਂ ਦੱਸਿਆ ਹੀ ਨਹੀਂ ਗਿਆ ਹੈ ਤੁਹਾਡੇ ਦੋਸਤੋ ਬਹੁਤ ਹੀ ਜ਼ਿਆਦਾ ਹੱਕ ਨੇ ਅਤੇ ਤੁਹਾਡੇ ਹੱਕ ਲਈ ਲੜਦੇ ਨੇ ਅਤੇ ਤੁਹਾਨੂੰ ਪੈਸੇ ਦਿਲਵਾਉਂਦੇ ਨੇ ਗਿਰੀ ਲੀਗਲ ਤੋਂ ਮਨੀਤ ਗਿਰੀ ਸੋ ਜੇ ਕਿਸੇ ਵੀ ਇੰਪਲੋਇਰ ਨੇ ਕੰਮ ਤੋਂ ਕੱਢਿਆ ਹੈ ਯੂ ਮਾਈਟ ਬੀ ਇੰਟਾਈਟਲਡ ਟੂ ਲੱਖਾਂ ਹੀ ਡਾਲਰ ਦੀ ਸੈਵਰੈਂਸ ਤੱਕ ਉਹਦੇ ਬਾਰੇ ਪਤਾ ਕਰੋ ਜੇ ਤੁਹਾਨੂੰ ਕਿਸੇ ਵੀ ਇੰਪਲੋਇਰ ਨੇ ਜਾਂ ਫੋਰਮਰ ਇੰਪਲੋਇਰ ਨੇ ਪੂਰੀ ਪੇ ਨਹੀਂ ਦਿੱਤੀ ਉਹ ਤੁਹਾਨੂੰ ਕੋਰਟ ਕਚਹਿਰੀਆਂ ਜਾਣ ਤੋਂ ਪਹਿਲਾਂ ਹੀ ਜਲਦ ਹੀ ਤੁਹਾਨੂੰ ਪੈਸੇ ਦਿਲਵਾ ਸਕਦੇ ਆ ਚਾਹੇ ਕੋਈ ਟਰੱਕਿੰਗ ਕੰਪਨੀ ਵੀ ਹੋਵੇ ਚੈੱਕ ਤੁਹਾਨੂੰ ਜਲਦ ਤੋਂ ਜਲਦ ਦਿਲਵਾ ਸਕਦੇ ਆ ਅੱਜ ਹੀ ਕਾਲ ਕਰੋ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼ 437-551-8000 437-551-8000 ਬਰੈਂਪਟਨ ਵੀ ਓਕਵਿਲ ਵੀ ਦੋ ਦਫ਼ਤਰ ਨੇ ਤੁਸੀਂ ਫੋਨ 'ਤੇ ਵੀ ਇਨ ਪਰਸਨ ਵੀ ਫਰੀ ਸਲਾਹ ਕਰ ਸਕਦੇ ਹੋ ਅਤੇ ਦੇਸ਼ ਪ੍ਰਦੇਸ਼ ਦਾ ਹਵਾਲਾ ਜ਼ਰੂਰ ਦਿਓ ਨਾਲੇ ਜਿੰਨੇ ਵੀ ਸਾਡੇ ਪਰਿਵਾਰ ਰੀਅਲ ਅਸਟੇਟ ਦੇ ਵਿੱਚ ਫਸੇ ਹੋਏ ਹੋ ਇਹ ਤੁਹਾਨੂੰ ਬਚਾ ਸਕਦੇ ਆ ਕੋਈ ਵੀ ਰੀਅਲ ਅਸਟੇਟ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਪਹਿਲਾਂ ਕੋਈ ਘਰ ਜਾਂ ਕਾਂਡੋ ਬੁੱਕ ਕੀਤਾ ਸੀ ਬਿਲਡਰ ਤੋਂ ਹੁਣ ਬਿਲਡਰ ਲਾਰੇ ਲਾ ਰਿਹਾ ਹੈ ਅਤੇ ਕਲੋਜ਼ ਹੀ ਨਹੀਂ ਕਰ ਰਿਹਾ ਹੈ ਜਾਂ ਫਿਰ ਤੁਹਾਨੂੰ ਤੁਹਾਡਾ ਡਿਪਾਜ਼ਿਟ ਨਹੀਂ ਮੋੜ ਰਿਹਾ ਹੈ ਇਹ ਤੁਹਾਨੂੰ ਦਿਨਾਂ ਦੇ ਅੰਦਰ ਅੰਦਰ ਤੁਹਾਡਾ ਪੂਰਾ ਡਿਪਾਜ਼ਿਟ ਪਲੱਸ ਪੈਨਲਟੀਜ਼ ਪਲੱਸ ਇੰਟਰਸਟ ਤੁਹਾਨੂੰ ਦਿਲਵਾ ਸਕਦੇ ਆ ਕੋਰਟ ਕਚਹਿਰੀਆਂ ਜਾਣ ਤੋਂ ਪਹਿਲਾਂ ਹੀ ਪੂਰਾ ਪੈਸਾ ਵਾਪਸ ਚਾਹੁੰਦੇ ਹੋ ਤੁਸੀਂ ਇਹ ਤੁਹਾਨੂੰ ਜਲਦ ਤੋਂ ਜਲਦ ਦਿਲਵਾ ਸਕਦੇ ਨੇ ਜੇ ਸੰਪਰਕ ਕਰੋਗੇ ਇਹਨਾਂ ਦੇ ਨਾਲ ਹੁਣ ਜੇ ਇੰਨੀਆਂ ਜ਼ਿਆਦਾ ਡਿਲੇਸ ਤੋਂ ਬਾਅਦ ਹੁਣ ਤੁਹਾਡੇ ਤੋਂ ਮੋਰਗੇਜ ਦੇ ਪੇਪਰ ਮੰਗੇ ਜਾ ਰਹੇ ਨੇ ਬਿਲਡਰ ਦੇ ਵੱਲੋਂ ਕਾਂਡੋ ਜਾਂ ਘਰ ਦੇ ਲਈ ਪਰ ਮੋਰਗੇਜ ਤੁਹਾਡੀ ਹੁੰਦੀ ਨਹੀਂ ਹੈਗੀ ਹੋਣੀ ਨਹੀਂ ਹੈਗੀ ਕਿਉਂਕਿ ਜਿਹੜੇ ਪ੍ਰਾਈਸ 'ਤੇ ਬੁੱਕ ਕੀਤਾ ਘਰ ਜਾਂ ਕਾਂਡੋ ਨੂੰ ਅਤੇ ਹੁਣ ਜਿਹੜੀ ਅਪਰੇਜ਼ਲ ਹੈ ਲੱਖਾਂ ਦਾ ਫਰਕ ਹੈ ਤੁਸੀਂ ਕਲੋਜ਼ਿੰਗ ਕਰਨਾ ਹੀ ਨਹੀਂ ਚਾਹੁੰਦੇ ਜਾਂ ਕਰ ਹੀ ਨਹੀਂ ਸਕਦੇ ਫਿਰ ਵੀ ਤੁਹਾਨੂੰ ਕੰਟਰੈਕਟ ਦੇ ਵਿੱਚੋਂ ਕਢਾ ਸਕਦੇ ਆ ਪੂਰੇ ਪੈਸੇ ਵਾਪਸ ਦਿਲਵਾ ਤੱਕ ਵੀ ਸਕਦੇ ਆ ਨਾਲੇ ਲੀਗਲ ਨੋਟਿਸ ਵੀ ਬਿਲਡਰ ਕੋਈ ਭੇਜ ਰਿਹਾ ਹੈ ਇਹਨਾਂ ਨਾਲ ਅੱਜ ਹੀ ਸੰਪਰਕ ਕਰੋ ਇਹਨਾਂ ਨੇ ਬਹੁਤ ਜ਼ਿਆਦਾ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਪੈਸਾ ਵਾਪਸ ਦਿਲਵਾਇਆ ਹੈ ਮਾੜੀਆਂ ਰੀਅਲ ਅਸਟੇਟ ਦੀਆਂ ਟ੍ਰਾਂਜੈਕਸ਼ਨਸ ਤੋਂ ਮਨੀਤ ਗਿਰੀ ਗਿਰੀ ਲੀਗਲ ਸਰਵਿਸਿਜ਼ 437-551-8000 437-551-8000 ਇਹਨਾਂ ਦੇ ਨਾਲ ਅੱਜ ਹੀ ਸੰਪਰਕ ਕਰੋ ਸੰਧੋ ਪੇਂਟਿੰਗ ਨੂੰ ਸੱਦੋ ਆਪਦੇ ਘਰ ਦੇ ਵਿੱਚ ਬਿਲਕੁਲ ਫਰੀ ਐਸਟੀਮੇਟ ਦੇ ਲਈ ਜੇ ਪੂਰੇ ਘਰ ਦਾ ਐਨ ਤੁਸੀਂ ਨਕਸ਼ਾ ਹੀ ਬਦਲਣਾ ਹੋਵੇ ਘਰ ਦੀ ਪੂਰੀ ਟੌਰ ਕੱਢਣੀ ਆ ਐਨ ਸ਼ਿੰਗਾਰਨਾ ਹੋਵੇ ਫਿਰ ਸੰਧੋ ਪੇਂਟਿੰਗ ਬਹੁਤ ਲੰਬੇ ਸਮੇਂ ਤੋਂ ਪ੍ਰੋਫੈਸ਼ਨਲ ਰੈਜ਼ੀਡੈਂਸ਼ੀਅਲ ਯਾਨੀ ਕਿ ਘਰਾਂ ਦੀ ਪੇਂਟਿੰਗ ਕਰਦੇ ਆ ਰਹੇ ਨੇ ਦੇਸ਼ ਪ੍ਰਦੇਸ਼ ਦੇ ਹਵਾਲੇ ਨਾਲ ਤੁਹਾਨੂੰ ਇੱਕ ਕਸਟਮ ਪੈਕੇਜ ਤਿਆਰ ਕਰਕੇ ਦੇਣਗੇ ਘਰ ਦਾ ਪੂਰਾ ਅੰਦਰ ਵੀ ਬਾਹਰ ਵੀ ਇੱਕੋ ਹੀ ਪ੍ਰਾਈਸ ਵਿੱਚ ਕਰਕੇ ਦੇਣਗੇ ਘਰ ਦਾ ਫਰੰਟ ਡੋਰ ਗਰਾਜ ਡੋਰਸ ਫੈਂਸ ਐਵਰੀਥਿੰਗ ਇੰਕਲੂਡਡ ਇਨ ਇਹ ਸਿਰਫ ਇਕੱਲਾ ਪ੍ਰੋਫੈਸ਼ਨਲ ਸਾਫ ਸੁਥਰਾ ਪੇਂਟਿੰਗ ਨਹੀਂ ਪਰ ਅਫੋਰਡਬਲ ਪੇਂਟਿੰਗ ਕਰਦੇ ਨੇ ਚਾਹੇ ਤੁਸੀਂ GTA ਦੇ ਵਿੱਚੋਂ ਚਾਹੇ ਬਿਯੋਂਡ ਲੰਡਨ ਚਾਹੇ ਨਾਇਗਰਾ ਰੀਜਨ ਚਾਹੇ KWC ਵੇਅਰਐਵਰ ਯੂ ਲਿਵ ਇਹ ਕਹਿੰਦੇ ਨੇ ਕਿ ਸਾਡੇ ਕੋਲ ਬਥੇਰੀ ਮੈਨ ਪਾਵਰ ਹੈ ਅਤੇ ਜਿੱਥੇ ਮਰਜ਼ੀ ਕਹੋਗੇ ਆ ਕੇ ਕੰਮ ਬਹੁਤ ਸਾਫ ਸੁਥਰਾ ਕਰਕੇ ਦੇਵਾਂਗੇ ਨੇਮ ਬ੍ਰੈਂਡ ਪੇਂਟ ਹੀ ਯੂਜ਼ ਕਰਦੇ ਨੇ ਕਾਲ ਸੰਧੋ ਪੇਂਟਿੰਗ 647-822-3313 647-822-3313 ਸੰਧੋ ਪੇਂਟਿੰਗ ਨਾਲ ਸੰਪਰਕ ਕਰੋ ਅਤੇ ਦੋਸਤੋ ਜੇ ਤੁਸੀਂ ਇੱਕ ਵਧੀਆ ਮਕੈਨਿਕ ਸ਼ਾਪ ਇੱਕ ਆਰਓ ਰਿਪੇਅਰ ਸ਼ਾਪ ਦੇ ਭਾਲ ਦੇ ਵਿੱਚੋਂ ਕਿ ਸਾਨੂੰ ਠੱਗਿਆ ਨਾ ਜਾਵੇ ਉੱਦਾਂ ਹੀ ਨਾ ਕੋਈ ਇਸ਼ੂ ਬਣਾਈ ਜਾਵੇ ਫਿਰ ANJ ਆਰਓ ਰਿਪੇਅਰ ਤੁਹਾਡੀ ਬੋਲੀ ਬੋਲਦੇ ਮਕੈਨਿਕ ਨੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਸਾਰੀਆਂ ਬੋਲੀ ਬੋਲਦੇ ਮਾਹਰ ਮਕੈਨਿਕ ਨੇ ਇਹ 91 ਹੀਲੀ ਰੋਡ ਇਨ ਬੋਲਟਨ ਹਾਈਵੇ 50 ਐਂਡ ਮੇਫੀਲਡ ਦੀ ਮੇਜਰ ਇੰਟਰਸੈਕਸ਼ਨ ਪੈਂਦੀ ਹੈ। ਹਾਈਵੇ 50 ਮੇਫੀਲਡ ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਬਿਲਕੁਲ ਨਜ਼ਦੀਕ 91 ਹੀਲੀ ਰੋਬੋਲਟ ਦੇ ਬਹੁਤ ਲੰਬੇ ਸਮੇਂ ਤੋਂ ਏਐਨਜੇ ਆਟੋ ਰਿਪੇਅਰ ਤਸੱਲੀ ਬਖਸ਼ ਗੱਡੀਆਂ ਦੀ ਮੁਰੰਮਤ ਕਰਦੇ ਆ ਰਹੇ ਨੇ। ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਕਹਿੰਦੇ ਨੇ ਕਿ ਸਾਡੇ ਕੋਲ ਐਕਸਪਰਟੀਜ਼ ਹੈ, ਚਾਹੇ ਇਕੱਲੇ ਨਵੇਂ ਟਾਇਰ ਪਾਉਣੇ ਆ, ਚਾਹੇ ਸਸਪੈਂਸ਼ਨ ਦਾ ਕੰਮ, ਕੰਪਲੀਟ ਇੰਜਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਦਾ ਕੰਮ, ਓਇਲ ਚੇਂਜ ਦਾ ਕੰਮ, ਰਸਟ ਪਰੂਫ ਦਾ ਕੰਮ, ਜਿਹੜਾ ਮਰਜ਼ੀ ਕੰਮ ਜਿਹੜੀ ਮੇਕ ਮਾਡਲ ਹੋਵੇ ਗੱਡੀ, ਏਐਨਜੇ auto repair 91 Healy Road Bolton Highway 50 in Mayfield near Home Depot 905-857-7596 905-857-7596 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲੇ ਦੋਸਤੋ, ਜੇਕਰ ਤੁਹਾਨੂੰ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਹੈ, ਜੇ ਤੁਸੀਂ ਕਿਸੇ ਨੂੰ ਆਪਦੇ ਪੇਰੈਂਟ ਗ੍ਰੈਂਡਪੇਰੈਂਟ ਜਾਂ ਇਨ ਲਾਜ਼ ਨੂੰ ਹੁਣ ਸੁਪਰ ਵੀਜ਼ਾ ਬੁਲਾ ਰਹੇ ਹੋ, ਤੁਸੀਂ ਅੱਜ ਹੀ ਮੇਰੇ ਨਾਲ ਹੀ ਸੰਪਰਕ ਕਰੋ। ਸਾਰੇ ਦੇ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਅਸੀਂ 10 ਤੋਂ ਵੀ ਵੱਧ ਸਾਲ ਲਗਾਤਾਰ ਹੁਣ ਡੀਲ ਕਰਦੇ ਆ ਰਹੇ ਹਾਂ। ਗੇਰੰਟੀਡ ਜੋ ਵੀ ਵੱਡੀਆਂ ਕਨੇਡੀਅਨ ਕੰਪਨੀਜ਼ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਘੱਟ ਰੇਟ ਹੀ ਤੁਹਾਨੂੰ ਦਿਲਵਾਵਾਂਗੇ। ਸਿੰਪਲ ਜੀ ਗੱਲ ਹੈ, ਗੇਰੰਟੀ ਲੋਐਸਟ ਪ੍ਰਾਈਸ ਹੀ ਪ੍ਰੋਵਾਈਡ ਕਰਾਂਗੇ। ਕਾਲ ਜੇ ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਪੇਰੈਂਟਸ ਦੀ ਜਿਹੜੀ ਮਰਜ਼ੀ ਸਿਹਤ ਹੋਵੇ, ਸਿਹਤ ਦੇ ਹਿਸਾਬ ਦੇ ਨਾਲ ਪਲੈਨ ਲਈ ਤਿਆਰ ਕੀਤਾ ਜਾਂਦਾ, ਚਾਹੇ ਪੇਰੈਂਟਸ ਐਨ ਬਿਲਕੁਲ ਕੈਮ ਨੇ, ਹੈਲਥੀ ਨੇ, ਜਾਂ ਕੋਈ ਵੀ ਫ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਜਿਵੇਂ ਕਿ ਡਾਇਬੀਟੀਜ਼, ਕੋਈ ਹਾਈ ਬੀ ਪੀ, ਕੋਈ ਸਟੰਟ ਪਿਆ ਹੋਇਆ, ਸਰਜਰੀ ਹੋਈਆਂ ਨੇ, ਫੁੱਲ ਕਵਰੇਜ ਹੋਊਗਾ। ਜੋ ਮਰਜ਼ੀ ਸਿਹਤ ਹੋਵੇ, ਅਫੋਰਡੇਬਲ ਮੰਥਲੀ ਕਿਸ਼ਤਾਂ ਦੇ ਵਿੱਚ ਹੀ ਈਜ਼ਲੀ ਪੇ ਕਰ ਸਕਦੇ ਹੋ। ਕਾਲ 416-457-3381 call text or whatsapp 416-457-3381 ਤੇ ਜੇ ਤੁਸੀਂ ਕਿਸੇ ਨੂੰ ਵਿਜ਼ਿਟਰ ਵੀਜ਼ ਤੇ ਬੁਲਾ ਰਹੇ ਹੋ, ਉਹਨਾਂ ਲਈ ਭਾਵੇਂ ਇੰਸ਼ੋਰੈਂਸ ਮੈਂਡਟੋਰੀ ਧੱਕੇ ਨਾਲ ਤੁਹਾਨੂੰ ਨਹੀਂ ਕਰਵਾਉਣੀ ਪੈਂਦੀ, ਪਰ ਬਜ਼ੁਰਗ ਤਾਂ ਉਹੀ ਬਜ਼ੁਰਗ ਨੇ, ਸਿਹਤ ਤਾਂ ਉਹੀ ਹੈ, ਅਤੇ ਤੁਹਾਨੂੰ ਰੱਬ ਨਾ ਕਰੇ ਕੋਈ ਐਮਰਜੈਂਸੀ ਪੈਂਦੀ ਆ, ਫਿਰ ਤਾਂ ਪੱਲਿਓਂ ਹੀ ਪੇ ਕਰਨਾ ਪਊਗਾ ਲੱਖਾਂ ਡਾਲਰ ਤੱਕ ਇੰਸ਼ੋਰੈਂਸ ਤੋਂ ਬਗੈਰ। ਸੋ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਵੀ ਕਰਵਾਉਣੀ ਆ ਸਾਰੇ ਮੈਡੀਕਲ ਬਿਲਸ ਲਈ, ਸੇਮ ਨੰਬਰ 416-457-3381 416-457-3381 416-457-3381 ਇਸ ਟਾਈਮ 'ਤੇ ਸਾਡੇ ਸਪਾਂਸਰ ਮਨਜੀਤ ਸਿੰਘ ਗਿੱਲ ਫਰੋਮ ਅਪਲਾਇੰਸ ਜੰਕਸ਼ਨ ਜੁੜ ਚੁੱਕੇ ਨੇ। ਇੱਕੋ ਇੱਕ ਜਗ੍ਹਾ ਜਗ੍ਹਾ ਤਾਂ ਦੋ ਨੇ, ਇੱਕੋ ਇੱਕ ਨਾਮ ਕਹਿ ਲਓ, ਇੱਕੋ ਇੱਕ ਨਾਮ ਜਗ੍ਹਾ ਦੋ ਨੇ ਬਰੈਂਪਟਨ ਦੇ ਵਿੱਚ, ਜਿੱਥੇ ਅਸੀਂ ਰੈਕਮੈਂਡ ਕਰਦੇ ਹਾਂ ਤੁਸੀਂ ਪਹੁੰਚੋ ਆਪਦੇ ਘਰ ਦੇ ਲਈ। ਤੁਸੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਚਾਹੇ ਘੱਟ ਹਾਈਟ ਦੇ ਬੇਸਮੈਂਟ ਦੇ ਲਈ, ਚਾਹੇ ਮਹਿਲਾਂ ਦੇ ਵਿੱਚ ਤੁਸੀਂ ਬਿਲਟ ਇਨ ਅਪਲਾਇੰਸ ਪੈਕੇਜ ਚਾਹੁੰਦੇ ਹੋ, ਚਾਹੇ ਪ੍ਰੋਫੈਸ਼ਨਲ ਗ੍ਰੇਡ ਪੈਕੇਜ ਚਾਹੁੰਦੇ ਹੋ, ਜਿਹੜੇ ਮਰਜ਼ੀ ਰੇਂਜ ਦੇ ਵਿੱਚ ਚਾਹੁੰਦੇ ਹੋ, ਅਤੇ ਖਾਸ ਤਾਂ ਤੁਸੀਂ ਨਵਾਂ ਵੱਡਾ ਫਲੈਟ ਸਕਰੀਨ ਟੀ ਵੀ ਚਾਹੁੰਦੇ ਹੋ, 100 inch ਪਲੱਸ ਦੇ ਵੀ ਚਾਹੁੰਦੇ ਹੋ, ਦੋ ਲੋਕੇਸ਼ਨ ਨੇ Appliance Junction in Brampton. Pehli location the major intersection hai Mississauga Road and Steeles, Rivermont Plaza, Rivermont Road te, te dooji location hai Airport te Queen de bilkul nazdeek Airport te Clark te, kuch badhiya garma garm dealer like aaye ne Mr. Gill, bhai ji sachikal ji.
1: ਥੈਂਕ ਯੂ ਸੋ ਮਚ ਸਮਰਾਜ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲ ਨੇ, ਮੰਥ ਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਇੰਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਸਟਮ ਕਿਚਨ ਬਣਾ ਰਹੇ ਨੇ, ਤੁਸੀਂ ਕਸਟਮ ਘਰ ਬਣਾ ਰਹੇ ਹੋ ਤੇ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ, ਜੀ ਈ ਵਰਗੇ ਬ੍ਰਾਂਡਸ ਜਿਹੜੇ ਅਪਲਾਇੰਸ ਜੰਕਸ਼ਨ ਤੇ ਪਾਰਟੀਸਪੇਟ ਕਰ ਰਹੇ ਨੇ। ਕੋਈ ਵੀ ਪ੍ਰਾਈਸ ਤੁਹਾਡੇ ਕੋਲ ਹੈ, ਗਰੰਟਿਡ ਹਰ ਪ੍ਰਾਈਸ ਨੂੰ ਅਸੀਂ 10% ਨਾਲ ਬੀਟ ਕਰਕੇ ਦੇਵਾਂਗੇ। ਵਾਸ਼ਰ ਤੇ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਐਕਸਕਲੂਸਿਵ ਡੀਲ ਹੈ ਸੈਮਸੰਗ ਦਾ 100 inch 100 inch ਦਾ 2026 ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $5500 ਦੀ ਪ੍ਰਾਈਸ ਤੋਂ ਘਟਾ ਕੇ $29.99 ਦੇ ਵਿੱਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਾ ਸਕਦੇ ਆ। ਪੇਮੈਂਟ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054, 450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਸਮਰਾਜ।
0: ਥੈਂਕ ਯੂ ਵੀ ਮੱਚ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ। ਹੁਣ ਦੋਸਤ ਦੱਸ ਦਈਏ ਕਿ ਸਾਰਿਆਂ ਨੂੰ ਤਾਂ ਆਬਵੀਅਸਲੀ ਹੁਣ ਚੰਗੀ ਤਰ੍ਹਾਂ ਪਤਾ ਹੈ ਕਿ ਪਿਛਲੇ ਫਰਾਈਡੇ ਅਗਸਤ 21 2026 ਨੂੰ ਰਾਤ ਨੂੰ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ 'ਤੇ ਅਨਾਊਂਸ ਕੀਤਾ ਕਿ ਉਹ US ਦੇ ਨਾਲ ਇੱਕ ਟੈਰਿਫ ਟ੍ਰੇਡ ਡੀਲ ਨਹੀਂ ਫਾਈਨਲਾਈਜ਼ ਕਰੂਗਾ। ਹੀ ਇਜ਼ ਵਾਕਿੰਗ ਅਵੇ ਫਰੋਮ ਅ ਬੈਡ ਡੀਲ। ਪਰ ਪ੍ਰੋਬਲਮ ਇਹ ਹੈ ਕਿ ਕੈਨੇਡੀਅਨ ਗਵਰਨਮੈਂਟ ਅਤੇ ਅਮੈਰੀਕਨ ਗਵਰਨਮੈਂਟ ਤੋਂ ਇਲਾਵਾ ਨਾ ਮੈਂ ਨਾ ਤੁਸੀਂ ਨਾ ਕੋਈ ਤੀਜਾ ਬੰਦਾ ਜਾਣਦਾ ਹੀ ਨਹੀਂ ਹੈਗਾ ਕਿ ਇਸ ਡੀਲ ਦੇ ਵਿੱਚ ਐਗਜੈਕਟਲੀ ਕੀ ਇੰਕਲੂਡਿਡ ਸੀ ਅਤੇ ਕੀ ਨਹੀਂ। ਅਸੀਂ ਹੁਣ ਸਿਰਫ ਇਹੀ ਜਾਣਦੇ ਹਾਂ ਕਿ ਦੋਨੇ ਮੁਲਕ ਇੱਕ ਦੂਜੇ 'ਤੇ ਹੀ ਇਲਜ਼ਾਮ ਲਾ ਰਹੇ ਨੇ ਕਿ ਐਨ ਅਖੀਰਲੇ 11th ਆਵਰ 'ਤੇ ਮੌਕੇ 'ਤੇ ਦੂਜੇ ਹੀ ਮੁਲਕ ਦੇ ਵੱਲੋਂ ਮੰਗਾਂ ਬਦਲੀਆਂ ਗਈਆਂ ਜਾਂ ਸ਼ਰਤਾਂ ਬਦਲੀਆਂ ਗਈਆਂ ਜਾਂ ਉਹਨਾਂ ਨੇ ਕੁਛ ਨਾ ਕੁਛ ਸਨੀਕ ਇਨ ਕਰਨ ਦੀ ਕੋਸ਼ਿਸ਼ ਕੀਤੀ। ਸੋ ਅਨਫੋਰਚੁਨੇਟਲੀ, ਵੈਰੀ ਅਨਫੋਰਚੁਨੇਟਲੀ, ਹਰੇਕ ਇਨਸਾਨ ਕ੍ਰਿਟੀਕਲ ਥਿੰਕਿੰਗ ਦੇ ਲਈ ਕਾਬਲ ਤਾਂ ਹੈ ਹੀ ਨਹੀਂ। ਕਈ ਤਾਂ ਲੋਕ ਬਲਾਈਂਡਲੀ ਹੀ ਯਕੀਨ ਕਰ ਲਏ ਨੇ ਕਿ ਸਾਡੀ ਹੀ ਸਰਕਾਰ ਸਹੀ ਬੋਲ ਰਹੀ ਆ। ਪਰ ਆਹੀ ਗੱਲ ਸੋਚੋ ਕਿ ਜਿਹੜੇ ਅਮਰੀਕਾ 'ਚ ਬੈਠੇ ਨੇ 1.5% ਜੋ ਕਿ ਇਸ ਟੈਰਿਫ ਵਿਦ ਕੈਨੇਡਾ ਦੇ ਵੱਲ ਕੋਈ ਵੀ ਭੋਰਾ ਵੀ 1% ਵੀ ਧਿਆਨ ਦੇ ਰਹੇ ਨੇ, ਉਹ ਵੀ ਆਟੋਮੈਟਿਕਲੀ ਇਹੀ ਸੋਚਦੇ ਹੋਣਗੇ ਕਿ ਉਹਨਾਂ ਦੀ ਸਰਕਾਰ ਸਹੀ ਆ। ਸੋ ਆਹੀ ਦੇਖੋ ਕਿ ਬੋਰਡਰ ਡਿਵਾਈਡ ਕਰ ਰਿਹਾ ਹੈ ਕਿ ਤੁਸੀਂ ਕਿਹਨੂੰ ਬਿਲੀਵ ਕਰਦੇ ਹੋ, ਕਿਹਨੂੰ ਨਹੀਂ ਬਿਲੀਵ ਕਰਦੇ ਹੋ। ਪਰ ਜਿਵੇਂ ਪਹਿਲੇ ਘੰਟੇ 'ਚ ਕਿਹਾ ਹੈ, ਵੀ ਨੀਡ ਦ ਪੇਪਰਸ। ਹੁਣ ਜਿਵੇਂ ਦੁਨੀਆ ਭਰ ਦੇ ਵਿੱਚ ਮਿਲੀਅਨ ਲੋਕ ਕਹੀ ਜਾਂਦੇ ਆ ਰਿਲੀਸ ਦ ਐਪਸਟੀਨ ਫਾਈਲਸ, ਇਸੇ ਤਰ੍ਹਾਂ ਹੁਣ ਮਿਸਟਰ ਟਰੰਪ ਨੂੰ ਵੀ ਕਹਿ ਦਿੰਦੇ ਆ, ਮਿਸਟਰ ਕਾਰਨੀ ਨੂੰ ਵੀ ਕਹਿ ਦਿੰਦੇ ਆ ਰਿਲੀਸ ਦ ਡੀਲ ਫਾਈਲਸ। ਸਾਨੂੰ ਵੀ ਸਾਫ਼ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਸੱਚ ਬੋਲ ਰਿਹਾ ਕੌਣ ਨਹੀਂ, ਕਿਉਂਕਿ ਦੈਟ ਚੇਂਜਿਸ ਐਵਰੀਥਿੰਗ। ਵੋਟ ਦਾ ਹੀ ਪਰਸੈਂਟੇਜ ਪੂਰਾ ਬਦਲ ਸਕਦਾ, ਹਿੱਲ ਸਕਦਾ ਜੇ ਨਿਕਲਦਾ ਹੈ ਸਾਡੀ ਸਰਕਾਰ ਝੂਠ ਬੋਲ ਰਹੀ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਇਸ ਡੀਲ ਤੋਂ ਵਾਕ ਅਵੇ ਕਰਨ ਤੋਂ ਬਾਅਦ ਉਹਨੇ ਆਪਦੇ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਤਾਂ 3 ਪੁਆਇੰਟ ਹਾਈਲਾਈਟ ਕੀਤੇ ਨੇ। ਮਾਰਕ ਕਾਰਨੀ ਨੇ ਕਿਹਾ ਕਿ ਜਿੰਨੇ ਹੱਦ ਤੱਕ ਆਰੋ ਟੈਰਿਫਸ ਘਟਾਉਣੇ ਚਾਹੀਦੇ ਸੀ, ਘਟਾਏ ਹੀ ਨਹੀਂ ਜਾ ਰਹੇ ਸੀ, ਅਤੇ ਖਾਸ ਤਾਂ ਕੱਲੀਆਂ ਗੱਡੀਆਂ 'ਤੇ ਅਤੇ ਲਾਈਟ ਟਰੱਕ 'ਤੇ ਇਹ ਟੈਰਿਫ ਰਿਲੀਫ ਮਿਲਣੀ ਸੀ, ਨਾ ਕਿ ਹੈਵੀ ਡਿਊਟੀ ਟਰੱਕਸ ਜਿਵੇਂ ਕਿ ਵੱਡੇ ਫੋਰਡ F-150s ਅਤੇ ਸ਼ੈਵੀ ਸਿਲਵਰਆਡੋਸ। ਹੁਣ ਬਹੁਤ ਜ਼ਿਆਦਾ ਵੱਡੇ ਪਿਕਅਪ ਟਰੱਕ ਵੀ ਇੱਥੇ ਤਿਆਰ ਕੀਤੇ ਜਾ ਰਹੇ ਆ, ਓਕਵਿਲ ਐਂਡ ਅਦਰ ਪਲੇਸਿਸ, ਅਤੇ ਅਪੇਰੈਂਟਲੀ ਉਹਨਾਂ ਨੂੰ ਐਕਸਕਲੂਡ ਹੀ ਕੀਤਾ ਗਿਆ ਮਾਰਕ ਕਾਰਨੀ ਦੇ ਮੁਤਾਬਕ ਲਾਸਟ ਮਿਨਟ 'ਤੇ। ਪਰ ਉਲਟਾ ਗੱਲ ਕਹੀ ਗਈ ਹੈ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਦੇ ਵੱਲੋਂ ਕਿ ਅਸੀਂ ਕਦੇ ਵੀ ਨਹੀਂ, ਇੰਨੇ ਹਫ਼ਤਿਆਂ ਦੇ ਨੈਗੋਸ਼ੀਏਸ਼ਨ ਦੇ ਵਿੱਚ ਕਦੇ ਵੀ ਨਹੀਂ ਆਟੋਮੋਬਾਈਲਸ ਅਤੇ ਲਾਈਟ ਟਰੱਕਸ ਤੋਂ ਇਲਾਵਾ ਜ਼ਿਕਰ ਤੱਕ ਵੀ ਕੀਤਾ ਹੈਵੀ ਡਿਊਟੀ ਟਰੱਕਸ ਦਾ। ਸੋ ਇਹ ਗੱਲ ਬਣਾ ਰਹੇ ਨੇ ਜਾਂ ਇਹਨਾਂ ਨੂੰ ਸਮਝ ਹੀ ਨਹੀਂ ਲੱਗੀ ਹੈ ਕਿ ਇਹ ਸਾਰੇ ਹੀ ਕਿਸਮ ਦੇ ਟਰੱਕ 'ਤੇ ਐਪਲੀਕੇਬਲ ਹੀ ਨਹੀਂ ਹੋਣਾ ਸੀ, ਸਿਰਫ ਆਟੋਮੋਬਾਈਲਸ ਐਂਡ ਲਾਈਟ ਟਰੱਕਸ 'ਤੇ ਹੀ ਐਪਲੀਕੇਬਲ ਇਹ ਰਿਲੀਫ ਹੋਣੀ ਸੀ। ਸੋ ਮਾਰਕ ਕਾਰਨੀ ਨੇ ਕਿਹਾ ਕਿ ਲਾਸਟ ਮਿਨਟ US ਨੇ ਕੋਸ਼ਿਸ਼ ਕੀਤੀ ਇਸ ਟ੍ਰੇਡ ਡੀਲ ਤੋਂ ਬਾਅਦ ਕੈਨੇਡਾ ਨਾਲ ਦੀ ਨਾਲ ਕਿਸੇ ਵੀ ਹੋਰ ਮੁਲਕ, ਖਾਸ ਚਾਈਨਾ ਵਰਗੇ ਮੁਲਕਾਂ ਦੇ ਨਾਲ ਫ੍ਰੀ ਟ੍ਰੇਡ ਡੀਲਸ ਨਹੀਂ ਬਣਾ ਸਕਦਾ, ਜੋ ਕਿ ਅਮੈਰੀਕਾ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਰੋਕ ਪੇਸ਼ ਕੀਤੀ ਨਹੀਂ ਹੈਗੀ, ਤੁਸੀਂ ਜਿਹਦੇ ਮਰਜ਼ੀ ਨਾਲ ਡੀਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਅਸੀਂ ਤਾਂ ਸਿਰਫ ਕਿਹਾ ਕਿ ਅਸੀਂ ਚਾਈਨਾ ਤੋਂ ਤੁਹਾਨੂੰ ਐਜ਼ ਆ ਬੈਕ ਡੋਰ ਨਹੀਂ ਬਣਾਉਣਾ ਚਾਹੁੰਦੇ ਹਾਂ। ਸਬੂਤ ਬਥੇਰੇ ਨੇ ਕਿ ਚਾਈਨਾ ਆਪਣਾ ਸਸਤਾ ਸਮਾਨ, ਚਾਈਲਡ ਲੇਬਰ, ਸਲੇਵ ਲੇਬਰ ਸਮਾਨ ਸਾਰਾ ਕੁਝ ਕੈਨੇਡਾ ਭੇਜਦਾ ਹੈ, ਕੈਨੇਡਾ ਦੇ ਵਿੱਚ ਵੀ ਮੈਕਸੀਕੋ ਦੇ ਵਿੱਚ ਵੀ ਉਹਦੇ 'ਤੇ ਮਾੜਾ ਮੋਟਾ ਕੋਈ ਕੰਮ ਕੀਤਾ ਜਾਂਦਾ ਹੈ, ਸਟੈਂਪ ਲਾਈ ਜਾਂਦੀ ਹੈ ਮੇਡ ਇਨ ਕੈਨੇਡਾ, ਮੇਡ ਇਨ ਮੈਕਸੀਕੋ, ਅਤੇ ਬੈਕ ਡੋਰ ਤਰੀਕੇ ਦੇ ਰਾਹੀਂ ਉਹਨੂੰ ਟੈਰ ਫਰੀ ਅਮੈਰੀਕਾ ਤੱਕ ਭੇਜਿਆ ਜਾਂਦਾ। ਦਿਸ ਇਜ਼ ਅ ਵਾਈਡਲੀ ਨੋਨ ਫਨੋਮੀਨਨ, ਇਹਦੇ ਬਾਰੇ ਕੋਈ ਵੀ ਦੋ ਰਾਏ ਤਾਂ ਹੈ ਹੀ ਨਹੀਂ। ਤੁਸੀਂ ਜਿਹਨੂੰ ਮਰਜ਼ੀ, ਜਿਹੜੀ ਮਰਜ਼ੀ ਪਾਰਟੀ ਦੇ ਸਪੋਰਟਰ ਨੂੰ ਪੁੱਛ ਲਓ, ਇਕਾਨਮਿਸਟ ਨੂੰ, ਇੰਡਸਟਰੀ ਐਕਸਪਰਟਸ ਨੂੰ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਕੰਮ ਤਾਂ ਬਹੁਤ ਚਿਰਾਂ ਤੋਂ ਹੁੰਦਾ ਰਿਹਾ ਹੈ। ਪਰ ਇਹ ਮਾਰਕ ਕਾਰਨੀ ਸਰਕਾਰ ਕਲੇਮ ਕਰ ਰਹੀ ਆ ਕਿ ਸਾਨੂੰ ਫ੍ਰੀ ਟ੍ਰੇਡ ਡੀਲਸ ਅਤੇ ਡੀਲਸ ਵਿਦ ਅਦਰ ਕੰਟਰੀਜ਼ ਕਰਨ ਤੋਂ ਹੀ ਰੋਕਿਆ ਜਾ ਰਿਹਾ ਹੈ। ਹੁਣ ਇਸ ਕਲੇਮ ਦੇ ਵਿੱਚ ਅਤੇ ਜੋ US ਕਹਿ ਰਿਹਾ ਹੈ, ਦੁਨੀਆ ਭਰ ਦਾ ਫਰਕ ਹੈ। ਹੁਣ ਕਿਹਦਾ ਅਸੀਂ ਯਕੀਨ ਕਰੀਏ, ਕਿਹਦਾ ਨਹੀਂ, ਬਿਨਾਂ ਡੀਲ ਦੇ ਟੈਕਸ ਪੜਨ ਤੋਂ ਤਾਂ ਆਪਾਂ ਦੱਸ ਹੀ ਨਹੀਂ ਸਕਦੇ। ਮਾਰਕ ਕਾਰਨੀ ਦੀ ਜਿਹੜੀ ਤੀਜੀ ਕਲੇਮ ਸੀ ਕਿ US ਨੇ ਕੁਬੈਕ ਦੀ ਫ੍ਰੈਂਚ ਲੈਂਗੁਏਜ, ਕਲਚਰ ਅਤੇ ਸਾਡੀ ਓਵਰਆਲ ਕੈਨੇਡੀਅਨ ਸੋਵਰਨਟੀ ਦੀਆਂ ਪ੍ਰੋਟੈਕਸ਼ਨਸ ਘਟਾਉਣ ਦੀ ਮੰਗ ਕੀਤੀ ਆ, ਜੋ ਕਿ ਆਬਵੀਅਸਲੀ ਲੋਕਾਂ ਨੇ ਤਾਂ ਇਹਦੇ ਬਾਰੇ ਤਾਂ ਕਾਫੀ ਗੁੱਸਾ ਹੋਣਾ ਹੀ ਹੋਣਾ ਹੈ। ਪਰ ਯੂ ਐਸ ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਨੇ ਕਿਹਾ, ਇਟਸ ਅ ਫਨੀ ਫੇਕ ਸਟੋਰੀ, ਦੈਟ ਇਜ਼ ਨਾਟ ਟਰੂ, ਝੂਠੀ ਹੀ ਗੱਲ ਹੈ, ਬੇਕਾਰ ਦੀ ਹੀ ਗੱਲ ਹੈ। ਉਹਨੇ ਕਿਹਾ ਕਿ ਯੂ ਐਸ ਨੇ ਕਿਸੇ ਵੀ ਫ੍ਰੈਂਚ ਲੈਂਗੁਏਜ ਕੋਈ ਲੇਬਲਿੰਗ ਔਨ ਪ੍ਰੋਡਕਟਸ, ਜੋ ਕਿ ਕੈਨੇਡੀਅਨ ਸਰਕਾਰ ਨੇ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਕਿ ਆਹ ਹੀ ਮੰਗ ਹੋਊਗੀ, ਇਟਸ ਕਲੀਅਰਲੀ ਨਾਟ ਟਰੂ। ਅਸੀਂ ਇਹ ਗੱਲਬਾਤ ਟੱਚ ਹੀ ਨਹੀਂ ਕੀਤੀ, ਅਸੀਂ ਕਦੇ ਕਿਹਾ ਨਹੀਂ ਕਿ ਜਿਹੜਾ ਵੀ ਅਮੈਰੀਕਨ ਸਮਾਨ ਕੈਨੇਡਾ ਨੂੰ ਭੇਜਿਆ ਜਾਂਦਾ ਕਿ ਉਹ ਤਾਂ ਇਕੱਲੀ ਇੰਗਲਿਸ਼ ਹੀ ਲਿਖੀ ਹੋਊਗੀ, ਫ੍ਰੈਂਚ ਨਹੀਂ ਲਿਖੀ ਹੋਣੀ, ਇਹ ਕਦੇ ਕਿਹਾ ਹੀ ਨਹੀਂ। ਉਲਟਾ ਇਹਨੇ ਡਿਮਾਂਡ ਕੀਤਾ ਕਿ ਨੈੱਟਫਲਿਕਸ ਵਰਗੇ ਜਿਹੜੇ ਵੱਡੇ ਵੱਡੇ ਅਮੈਰੀਕਨ ਸਟ੍ਰੀਮਰਸ ਨੇ ਉਹਨਾਂ ਨੂੰ ਆਲਰੇਡੀ ਕੈਨੇਡੀਅਨ ਸਰਕਾਰ ਦੇ ਵੱਲੋਂ ਟੈਕਸ ਕੀਤਾ ਜਾਂਦਾ ਹੈ। ਕੋਈ ਵੀ ਕੈਨੇਡੀਅਨ, ਹੁਣ ਮੈਂ ਨੈੱਟਫਲਿਕਸ ਦਾ ਆਬਵੀ ਸਬਸਕ੍ਰਿਪਸ਼ਨ ਤਾਂ ਹੈਗਾ ਹੀ ਹੈਗਾ, ਤਕਰੀਬਨ ਹਰੇਕ ਘਰ 'ਚ ਹੈਗਾ ਹੈਗਾ, ਸਾਡਾ ਟੈਕਸ ਤਾਂ ਕੈਨੇਡੀਅਨ ਸਰਕਾਰ ਨੂੰ ਜਾਂਦਾ ਹੀ ਜਾਂਦਾ ਹੈ ਉਸ ਸਬਸਕ੍ਰਿਪਸ਼ਨ 'ਤੇ। ਕਾਮਨ ਸੈਂਸ ਦੀ ਗੱਲ ਆ ਕਿ ਉਸ ਤੋਂ ਵੱਧ ਹੋਰ ਕੋਈ ਵੀ ਟੈਕਸ ਤਾਂ ਹੋਣਾ ਹੀ ਨਹੀਂ ਚਾਹੀਦਾ। ਪਰ ਇਹਨਾਂ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਅਸੀਂ ਵੱਡੇ ਵੱਡੇ ਸਟ੍ਰੀਮਰਸ ਨੂੰ ਕੈਨੇਡੀਅਨ ਕੰਟੈਂਟ, ਸਰਟਨ ਅਮਾਊਂਟ ਆਫ ਕੈਨੇਡੀਅਨ ਕੰਟੈਂਟ ਪ੍ਰੋਡਿਊਸ ਕਰਨ ਲਈ, ਪੇਸ਼ ਕਰਨ ਲਈ, ਚਾਹੇ ਉਹ ਟੀ ਵੀ ਸ਼ੋਅ ਹੋਣ, ਚਾਹੇ ਪੋਡਕਾਸਟ ਹੋਣ, ਚਾਹੇ ਗੀਤ ਸੰਗੀਤ ਹੋਵੇ, ਚਾਹੇ ਮੂਵੀਜ਼ ਹੋਣ, ਉਹ ਸਪੈਸੀਫਿਕਲੀ ਕੈਨੇਡੀਅਨ ਕਲਚਰ ਦੇ ਬਾਰੇ, ਕੈਨੇਡੀਅਨ ਅਫੀਸ਼ਲ ਇੰਗਲਿਸ਼ ਐਂਡ ਫਰੈਂਚ ਲੈਂਗੁਏਜ ਦੇ ਵਿੱਚ ਅਤੇ ਇੰਡੀਜਨਸ ਲੈਂਗੁਏਜ ਦੇ ਵਿੱਚ ਇਹ ਕੈਨੇਡੀਅਨ ਕੰਟੈਂਟ ਬਣਾਉਣ ਦੇ ਲਈ ਵੀ ਸ਼ਾਇਦ ਪੋਟੈਂਸ਼ਲੀ ਮਿਲੀਅਨਸ ਡਾਲਰ ਵਾਧੂ ਚਾਰਜ ਕਰਨਾ ਚਾਹੁੰਦੇ ਹਾਂ। ਅਤੇ ਜੇਮਸਨ ਗ੍ਰੀਅਰ ਨੇ ਕਿਹਾ ਆਹੀ ਤਾਂ ਗੱਲ ਸੀ ਕਿ ਤੁਸੀਂ ਟੈਕਸ ਤਾਂ ਆਲਰੇਡੀ ਚਾਰਜ ਕਰ ਰਹੇ ਹੋ, ਵੱਧ ਬੋਝ ਨਾ ਪਾਓ। ਅਤੇ ਇਹਨੇ ਹੁਣ ਕੀ ਕਿਹਾ ਹੈ, ਕਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਕੁਬੈਕ ਦੇ ਵਿੱਚ ਇਸ ਮਹੀਨੇ 'ਤੇ ਬਹੁਤ ਹੀ ਤਕੜੀ ਕੰਪਟੀਸ਼ਨ ਵਾਲੀ ਬਾਈ ਇਲੈਕਸ਼ਨ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਬੈਕ ਦੀ ਸਪੋਰਟ ਮੇਨਟੇਨ ਕਰਨ ਦੀ ਜ਼ਰੂਰਤ ਹੈ, ਖਾਸ ਜੇਕਰ ਮਾਰਕ ਕਰਨੀ ਨੇ ਜਲਦ ਆਹੀ ਚੀਜ਼ ਨੂੰ ਹੁਣ ਯੂਜ਼ ਕਰਨਾ ਹੈ ਐਜ਼ ਐਨ ਇਲੈਕਸ਼ਨ ਪਲੈਟਫਾਰਮ। ਮਾਰਕ ਕਾਰਨੀ ਨੇ ਸ਼ਾਇਦ ਝੂਠ ਬੋਲਿਆ ਹੈ ਕਿ ਫ੍ਰੈਂਚ ਲੈਂਗੁਏਜ 'ਤੇ ਅਟੈਕ ਕੀਤਾ ਜਾ ਰਿਹਾ ਹੈ ਯੂ ਐਸ ਦੇ ਵੱਲੋਂ। ਉਹਨੇ ਕਿਹਾ ਹੈ ਕਿ ਪੋਲੀਟੀਕਲ ਰੀਜ਼ਨਸ ਲਈ, ਜੇਮਸਨ ਗ੍ਰੀਅਰ ਨੇ ਕਿਹਾ ਸਾਫ, ਕਲੀਅਰਲੀ ਇਟਸ ਨਾਟ ਫੋਰ ਇਕਨੋਮਿਕ ਰੀਜ਼ਨਸ, ਇਟਸ ਫੋਰ ਪੋਲੀਟੀਕਲ ਰੀਜ਼ਨਸ, ਕਿ ਮਾਰਕ ਕਾਰਨੀ ਇਹ ਕੰਮ ਕਰ ਰਿਹਾ ਹੈ। ਪਰ ਸੇਮ ਟਾਈਮ 'ਤੇ ਦੇਰ ਇਜ਼ ਟੂ ਮੱਚ ਹੀ ਸੈਡ ਸ਼ੀ ਸੈਡ, ਕੌਣ ਸੱਚ ਕੌਣ ਝੂਠ ਬੋਲ ਰਿਹਾ ਹੈ, ਇਹ ਬੜੀ ਆਸਾਨੀ ਦੇ ਨਾਲ ਹੀ ਪਤਾ ਕੀਤਾ ਜਾ ਸਕਦਾ ਹੈ ਜੇਕਰ ਪੇਪਰ ਵਰਕ ਰਿਲੀਜ਼ ਕੀਤਾ ਜਾਂਦਾ ਹੈ ਬਾਈ ਈਦਰ ਕੈਨੇਡਾ ਔਰ ਅਮੈਰੀਕਾਸ ਗਵਰਨਮੈਂਟ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਏਵ ਨੇ ਡਿਮਾਂਡ ਕੀਤੀ ਹੈ ਮਾਰਕ ਕਾਰਨੀ ਦੀ ਸਰਕਾਰ ਤੋਂ ਕਿ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਟ੍ਰਾਂਸਪੇਰੈਂਸੀ ਦੇ ਖਾਤਰ ਨਾਲੇ ਤਾਂ ਪਾਰਲੀਮੈਂਟ ਨੂੰ ਰੀਕਾਲ ਕਰਨ, ਨਾਲੇ ਤਾਂ ਹੁਣ ਮਹੀਨਾ ਕੁ ਪਿਆ ਹੈ ਪਾਰਲੀਮੈਂਟ ਸ਼ੁਰੂ ਹੋਣ ਤੋਂ, ਐਮ ਪੀਜ਼ ਦੇ ਕੰਮ ਸ਼ੁਰੂ ਹੋਣ ਤੋਂ। ਉਹਨੇ ਕਿਹਾ ਕਿ ਸਾਰਿਆਂ ਨੂੰ ਵਾਪਸ ਹੁਣੇ ਹੀ ਸੱਦੋ ਇੰਨੇ ਵੱਡੇ ਟੈਰਿਫਸ ਅਤੇ ਉਹਦੇ ਆਊਟਕਮਸ ਨਾਲ ਰਿਸਪੋਂਡ ਕਰਨ ਲਈ, ਕਿਉਂਕਿ ਲਗਭਗ ਲੱਖ ਜੋਬਸ ਕੁਛ ਕੁ ਹਫ਼ਤਿਆਂ ਤੋਂ ਲੈ ਕੇ ਮਹੀਨੇ ਦੇ ਵਿੱਚ ਜਾਣ ਵਾਲੀਆਂ ਨੇ, ਇਹ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ। 100,000+ ਜੋਬਸ ਐਂਡ ਮੈਸਿਵ ਹਿੱਟ ਟੂ ਆਰ GDP। ਸੋ ਨਾਲੇ ਤਾਂ ਤੁਸੀਂ ਐਮ ਪੀਜ਼ ਨੂੰ ਵਾਪਸ ਸੱਦੋ ਕੰਮ 'ਤੇ ਲਾਓ, ਨਾਲੇ ਤਾਂ ਇਸ ਡੀਲ ਦੀ ਜਾਂ ਡੀਲ ਜਿਹੜੀ ਬਣ ਲੱਗੀ ਹੀ ਸੀ ਲਾਸਟ ਐਂਡ ਫਾਈਨਲ ਵਰਡਿੰਗ ਅਤੇ ਉਹਦੀ ਟੈਕਸਟ ਉਹਦੀ ਪੂਰੀ ਜਾਣਕਾਰੀ ਵੀ ਪਬਲਿਕ ਲਈ ਪੇਸ਼ ਕਰੋ। ਸੋ ਕੈਨੇਡੀਅਨਸ ਨੂੰ ਵੀ ਪਤਾ ਲੱਗ ਜਾਵੇ ਕਿ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ, ਕਿਉਂਕਿ ਯੂ ਐਸ ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਨੇ ਤਾਂ ਆਰਗਿਊ ਕੀਤਾ ਹੈ ਕਿ ਇਹ ਟ੍ਰੇਡ ਡੀਲ ਟੁੱਟੀ ਸਿਰਫ ਅਤੇ ਸਿਰਫ ਕੈਨੇਡਾ ਕਰਕੇ। ਲਾਈਕ ਆਈ ਸੈਡ ਹੀ ਸੈਡ ਸ਼ੀ ਸੈਡ, ਮਜੋਰਟੀ ਕੈਨੇਡੀਅਨ ਬਿਲੀਵ ਕਰਨਾ ਕੈਨੇਡਾ ਸੱਚ ਬੋਲ ਰਹੀ ਹੈ, ਮਜੋਰਟੀ ਅਮੈਰੀਕਨ ਬਿਲੀਵ ਕਰਨਾ ਅਮੈਰੀਕਾ ਸੱਚ ਬੋਲ ਰਿਹਾ ਹੈ। ਪਰ ਸਿੰਪਲ ਜੀ ਗੱਲ ਆ, ਰਿਲੀਜ਼ ਦਾ ਪੇਪਰਸ। ਜੇਮਸਨ ਗ੍ਰੀਅਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਹੀ ਦੁਨੀਆ ਦੇ ਹੀ ਸਾਰੇ ਮੁਲਕਾਂ ਦੇ ਵਿੱਚੋਂ ਹੀ ਸਭ ਤੋਂ ਬੈਸਟ ਡੀਲ ਮਿਲਣੀ ਸੀ, ਸਭ ਤੋਂ ਹਾਈਐਸਟ ਟੀਅਰ ਰਿਲੀਫ ਮਿਲਣੀ ਸੀ, ਆਟੋਮੋਬਾਈਲਸ 'ਤੇ ਵੀ, ਸਟੀਲ, ਅਲੂਮੀਨੀਅਮ ਐਂਡ ਈਵਨ ਲੰਬਰ। ਆਪਾਂ ਸੁਣਦੇ ਆ ਰਹੇ ਸੀ, ਚਰਚ ਬਥੇਰੀ ਹੁੰਦੀ ਸੀ ਕਿ ਲੰਬਰ 'ਤੇ ਕੁਛ ਨਹੀਂ ਮਿਲਣਾ, ਇਹ ਲੰਬਰ 'ਤੇ ਵੀ 10% ਘਟਾ ਰਹੇ ਸੀ ਟੈਰਿਫਸ ਨੂੰ। ਪਰ ਕੈਨੇਡਾ ਨੇ ਹੀ ਅਖੀਰਲੇ ਘੰਟੇ 'ਚ ਡੀਲ ਦੀਆਂ ਸ਼ਰਤਾਂ ਬਦਲੀਆਂ, ਕੋਸ਼ਿਸ਼ ਤਾਂ ਕੀਤੀ, ਜ਼ਿਆਦਾ ਲਾਲਚੀ ਸੀ, ਦੇ ਵਰ ਗ੍ਰੀਡੀ ਅਕੋਰਡਿੰਗ ਟੂ ਜੇਮਸਨ ਗ੍ਰੀਅਰ, ਹੋਰ ਡਿਮਾਂਡ ਰੱਖੀਆਂ। ਜੇਮਸਨ ਗ੍ਰੀਅਰ ਨੇ ਕਿਹਾ ਕਿ ਮਾਰਕ ਕਾਰਨੀ ਦਾ ਫੈਸਲਾ ਇਕਨੋਮਿਕ ਤਾਂ ਲੱਗਦਾ ਨਹੀਂ ਹੈਗਾ, ਪੋਲੀਟੀਕਲੀ ਲੱਗਦਾ ਹੈ, ਪੋਲੀਟੀਕਲੀ ਮੋਟੀਵੇਟ ਲੱਗਦਾ ਹੈ, ਕਿਉਂਕਿ ਉਹਦੇ ਵੱਲੋਂ ਕਾਲ ਕੀਤੀਆਂ ਗਈਆਂ ਹੁਣ 3 ਬਾਈ ਇਲੈਕਸ਼ਨ ਦੀ ਤਰੀਕ 31 August ਨੂੰ ਹੈ, ਉਹਦੇ ਵਿੱਚ 3 ਹੀ ਜਿੱਤਣਾ ਚਾਹੁੰਦਾ ਹੈ, ਅਤੇ ਉਸ ਤੋਂ ਬਾਅਦ ਵੀ ਉਹ ਹੋਰ ਅਤੇ ਹੋਰ ਅਤੇ ਹੋਰ ਬਾਈ ਇਲੈਕਸ਼ਨ ਕਾਲ ਕਰ ਰਿਹਾ ਹੈ, ਉਹਦੇ ਵਿੱਚ ਵੀ ਜਿੱਤਣਾ ਚਾਹੁੰਦਾ ਹੈ, ਮਜੋਰਟੀ ਦੀ ਤਾਕਤ ਵਧਾਉਣਾ ਚਾਹੁੰਦਾ ਹੈ। ਤੇ ਗੱਲ ਇਹ ਵੈਰੀ ਸਿੰਪਲ ਹੈ। ਬਹੁਤ ਲੋਕ 18-19 ਮਹੀਨਿਆਂ ਤੋਂ ਆਹੀ ਗੱਲ ਕਹਿੰਦੇ ਆ ਰਹੇ ਨੇ ਕਿ ਜਦੋਂ ਆਹ ਟ੍ਰੇਡ ਵਾਰ ਦਾ ਰੌਲਾ ਖਤਮ, ਉਸ ਦਿਨ ਲੋਕਾਂ ਦਾ ਧਿਆਨ ਹੋਊਗਾ ਡੋਮੈਸਟਿਕ ਇਸ਼ੂਜ਼ ਦੇ ਵੱਲ, ਕ੍ਰਾਈਮ, ਇਮੀਗ੍ਰੇਸ਼ਨ ਐਂਡ ਆਰ ਇਕਾਨਮੀ ਐਂਡ ਓਇਲ ਐਂਡ ਇਨਫਰਾਸਟਰਕਚਰ ਐਂਡ ਐਨਰਜੀ। ਫਿਰ ਲੋਕਾਂ ਨੇ ਕਹਿਣਾ ਯਾਰ ਇਹਦੇ ਬਾਰੇ ਤਾਂ ਇਹ ਕੁਛ ਵੀ ਨਹੀਂ ਕਰ ਰਹੇ, ਨਾ ਕਰਨ ਯੋਗੇ ਹੈਗੇ ਆ। ਫਿਰ ਤਾਂ ਪੂਰਾ ਦਾ ਪੂਰਾ ਪੋਲੀਟਿਕਲ ਮਾਹੌਲ ਹੀ, ਹਵਾਵਾਂ ਹੀ ਬਦਲ ਜਾਂਦੀਆਂ। ਇਹੀ ਗੱਲ ਹੁਣ US ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸ ਗ੍ਰੇਟ ਤੋਂ ਵੀ ਕਹੀ ਗਈ ਆ। ਇਹਨੇ ਇਹ ਵੀ ਕਿਹਾ ਕਿ ਆਟੋਮੋਬਾਈਲ ਐਂਡ ਲਾਈਟ ਡਿਊਟੀ ਟਰੱਕਸ ਰਿਲੀਫ ਦੇ ਵਿੱਚ ਐਨ ਮੌਕੇ 'ਤੇ ਕੈਨੇਡੀਅਨ ਨੈਗੋਸ਼ੀਏਟਰਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਲਾਸਟ ਮਿੰਟ ਧੱਕੇ ਦੇ ਨਾਲ ਕਿ ਹੈਵੀ ਡਿਊਟੀ ਟਰੱਕਸ ਜਿਵੇਂ ਕਿ ਫੋਰਡ F-150s ਐਂਡ ਸ਼ੈਵੀ ਸਿਲਵਰਾਡੋਸ, ਉਹ ਕਹਿੰਦੇ ਕਿ ਲਾਸਟ ਮਿੰਟ 'ਤੇ ਉਹਨਾਂ ਨੇ ਸਨੀਕ ਇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਰਿਲੀਫ ਜਿਹੜੀ ਟੇਬਸ 'ਤੇ ਮਿਲਣੀ ਆ ਉਹ ਵੀ ਵਿੱਚ ਐਡ ਕੀਤਾ ਜਾਵੇ ਅਪਾਰਟ ਫਰੋਮ ਆਟੋਮੋਬਾਈਲਸ ਐਂਡ ਲਾਈਟ ਡਿਊਟੀ ਟਰੱਕਸ। ਉਹਨੇ ਕਲੇਮ ਕੀਤਾ ਹੈ ਕਿ ਇੰਨੇ ਹਫ਼ਤਿਆਂ ਦੇ ਵਿੱਚ ਅਸੀਂ ਕਦੇ ਜ਼ਿਕਰ ਤੱਕ ਵੀ ਨਹੀਂ ਕੀਤਾ, ਰੈਫਰੈਂਸ ਵੀ ਨਹੀਂ ਕੀਤਾ ਹੈਵੀ ਡਿਊਟੀ ਟਰੱਕਸ ਦਾ। ਸੋ ਇਹ ਝੂਠ ਬੋਲ ਰਹੇ ਨੇ। ਅਤੇ ਅੱਜ US ਵਾਈਸ ਪ੍ਰੈਜੀਡੈਂਟ JD ਵੈਂਸ ਨੇ ਕਿਹਾ ਕਿ ਟ੍ਰੇਡ ਡੀਲ ਟੁੱਟਣ ਦਾ ਸਾਰਾ ਅਤੇ ਸਾਰਾ ਕਸੂਰ ਕੈਨੇਡਾ ਦਾ ਹੀ ਹੈ। ਉਹਨੇ ਕਿਹਾ What happened at the very end is they came in with a bunch of unreasonable last minute demands. I frankly thought we had a deal. I think that we should have a deal. But ਉਹਨੇ ਇੱਕ ਨਵੀਂ ਗੱਲ ਪੇਸ਼ ਕੀਤੀ ਆ। JD Vance ਨੇ ਅੱਜ ਕਿਹਾ ਕਿ ਬਿਹਾਈਂਡ ਦ ਸੀਨਸ ਅੱਜ ਵੀ ਟ੍ਰੇਡ ਨੈਗੋਸ਼ੀਏਸ਼ਨਸ ਅੱਗੇ ਵੱਧ ਰਹੇ ਨੇ। ਪਰ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਨਹੀਂ ਵਧਣਗੇ, ਉਨੀ ਚਿਰ ਨਹੀਂ ਵਧਣਗੇ ਜਿੰਨੀ ਚਿਰ ਅਮੈਰੀਕਾ ਪਹਿਲਾਂ ਨਹੀਂ ਨੈਗੋਸ਼ੀਏਸ਼ਨ ਟੇਬਲ 'ਤੇ ਪਹੁੰਚਦਾ ਸਾਡੇ ਮੁਲਕ ਅਤੇ ਸਾਡੀਆਂ ਇੰਡਸਟਰੀਜ਼ ਲਈ ਰਿਸਪੈਕਟ ਦੇ ਨਾਲ। ਸੋ ਹੁਣ ਆਹ ਵੀ ਨਹੀਂ ਸਾਨੂੰ ਪਤਾ ਹੈਗਾ, US ਵਾਈਸ ਪ੍ਰੈਜੀਡੈਂਟ ਕਹਿ ਰਿਹਾ ਕਿ ਬਿਹਾਈਂਡ ਦ ਸੀਨਸ ਗੱਲਾਂ ਬਾਤਾਂ ਹੋਈ ਜਾਂਦੀਆਂ, ਕਾਰਨੀ ਕਹਿੰਦੇ ਕਿ ਉਨੀ ਚਿਰ ਹੋਣੀਆਂ ਨਹੀਂ ਜਿੰਨੀ ਚਿਰ ਇੱਜ਼ਤ ਨਹੀਂ ਦਿਖਾਉਂਦੇ। ਹੁਣ ਆਹ ਵੀ ਕੋਈ ਸੱਚ ਹੈ ਝੂਠਾ ਸਾਨੂੰ ਪਤਾ ਤੱਕ ਵੀ ਨਹੀਂ ਹੈਗਾ ਯਾਰ, ਕਨਫਲਿਕਟਿੰਗ ਸਟੇਟਮੈਂਟਸ ਫਰੋਮ ਬੋਥ ਸਾਈਡਸ। ਸੋ ਹੁਣ ਚਾਹੇ ਤੁਸੀਂ ਇੱਕ ਮਾਰਕ ਕਾਰਨੀ ਸਪੋਰਟਰ ਹੋ ਜਾਂ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਬੰਦਾ ਤਾਂ ਇੱਕ ਪਲੈਂਟ ਹੀ ਹੈ, ਕੈਨੇਡਾ ਤੋਂ 10 ਤੋਂ ਵੀ ਵੱਧ ਸਾਲ ਬਾਹਰ ਹੀ ਰਹਿ ਰਿਹਾ ਸੀ, ਐਨ ਮੌਕੇ 'ਤੇ ਗਲੋਬਲਿਸਟ ਪਾਵਰਸ ਇਹ ਗਲੋਬਲਿਸਟ ਸ਼ਿਲ ਹੀ ਹੈ, ਪਾਪਟ ਹੀ ਹੈ ਜੋ ਕਿ 91% ਇਹਦਾ ਇੰਟਾਇਰ ਇਨਵੈਸਟਮੈਂਟ ਅਮੈਰੀਕਾ ਦੇ ਵਿੱਚ ਹੀ ਹਨ, ਚਾਹੇ ਤੁਸੀਂ ਇਹਨੂੰ ਮੰਨਦੇ ਹੋ ਨਹੀਂ ਮੰਨਦੇ ਹੋ ਯਾਰ, ਫਿਰ ਵੀ ਤੁਹਾਨੂੰ ਇਸ ਗੱਲ ਦੇ ਨਾਲ ਸਹਿਮਤ ਹੋਣਾ ਚਾਹੀਦਾ ਹੈ ਕਿ ਸਾਨੂੰ ਕੈਨੇਡੀਅਨ ਗਵਰਨਮੈਂਟ ਤੋਂ ਸਾਰੀ ਟ੍ਰੇਡ ਡੀਲ ਦੀ ਜਾਣਕਾਰੀ ਪਬਲਿਕਲੀ ਮਿਲਣੀ ਚਾਹੀਦੀ ਹੈ, ਪੜ੍ਹਨ ਦਾ ਮੌਕਾ ਤਾਂ ਮਿਲਣਾ ਚਾਹੀਦਾ ਹੈ। ਅਤੇ ਜੇਕਰ ਗਵਰਨਮੈਂਟ ਇਸ ਡਿਮਾਂਡ ਨੂੰ ਡਿਨਾਈ ਕਰਦੀ ਹੈ ਫਿਰ ਤਾਂ ਸਿੱਧੀ ਜੀ ਗੱਲ ਆ, ਦਾਲ ਦੇ ਵਿੱਚ ਕੁਛ ਨਾ ਕੁਛ ਕਾਲਾ ਹੈ। ਇਹ ਜਿਹੜਾ ਮਰਜ਼ੀ ਹੁਣ ਭਾਵਨਾ ਬਣਾ ਲੈਣ ਕਿ ਅਸੀਂ ਆਪਦੇ ਟ੍ਰੇਡ ਨੈਗੋਸ਼ੀਏਸ਼ਨ ਪਬਲਿਕਲੀ ਨਹੀਂ ਦਿਖਾ ਸਕਦੇ, ਇਹਦੇ ਨਾਲ ਅਸੀਂ ਹਾਰ ਜਾਵਾਂਗੇ ਅਗਲੀ ਨੈਗੋਸ਼ੀਏਸ਼ਨ, ਬੇਕਾਰ ਦੀਆਂ ਫਜ਼ੂਲ ਦੀਆਂ ਗੱਲਾਂ ਨੇ, ਇਹ ਪਬਲਿਕਲੀ ਰਿਲੀਸ ਅਮੈਰੀਕਾ ਤੋਂ ਵੀ ਕੀਤੀਆਂ ਜਾ ਸਕਦੀਆਂ ਨੇ, ਹੋਪਫੁਲੀ ਕੀਤੀਆਂ ਵੀ ਜਾਣਗੀਆਂ। ਅਖੀਰ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣ ਬਹਾਨੇ ਲਾ ਰਿਹਾ ਹੈ ਜਾਂ ਸੱਚ ਬੋਲ ਰਿਹਾ ਹੈ ਸਾਨੂੰ ਨਹੀਂ ਪਤਾ ਹੈ, ਪਰ ਪਤਾ ਉਹਨੂੰ ਵੀ ਹੈ, ਉਹਨੇ ਆਪ ਕਿਹਾ ਹੈ। ਅੱਜ ਵੀ ਮਾਰਕ ਕਾਰਨੀ ਨੇ ਕਿਹਾ ਹੈ, ਮੰਨਿਆ ਹੈ ਕਿ ਜਿਹੜੇ US ਦੇ ਵੱਲੋਂ ਪਰਸੋਂ ਹੀ ਸੈਟਰਡੇ August 22, 2026 ਨੂੰ ਕੈਨੇਡਾ ਦੇ ਗੁੱਜ ਦੇ ਖਿਲਾਫ ਸ਼ੁਰੂ ਕੀਤੇ ਗਏ 50% ਦੇ ਟੈਰਿਫਸ ਹਨ, ਉਹਨਾਂ ਦੇ ਖਿਲਾਫ ਹੁਣ ਡਾਲਰ ਫੋਰ ਡਾਲਰ ਟੈਰਿਫਸ ਵੀ ਲਾਏ ਜਾਣਗੇ ਲੇਬਰ ਡੇ ਮੰਡੇ September 7, 2026 ਤੋਂ ਬਾਅਦ। ਅਤੇ ਇਹ ਕੈਨੇਡੀਅਨ ਕੰਜ਼ਿਊਮਰਸ, ਮੇਰੇ ਲਈ, ਤੁਹਾਡੇ ਲਈ, ਆਮ ਬੰਦੇ ਲਈ ਹੀ ਜ਼ਿਆਦਾ ਮਹਿੰਗਾਈ, ਜ਼ਿਆਦਾ ਖਰਚੇ ਵਧਾਉਣ ਵਾਲੀ ਗੱਲ ਹੈ। ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪ ਹੀ ਖੁੱਲ੍ਹੇ ਆਮ ਕਿਹਾ ਹੈ, ਯੈਸ ਕਾਊਂਟਰ ਟੈਰਿਫਸ ਨਾਲ ਕੈਨੇਡੀਅਨਸ ਲਈ ਕਾਸਟ ਆਫ ਲਿਵਿੰਗ ਵਧਣੀ ਹੀ ਵਧਣੀ ਹੈ। ਅਤੇ ਕੁਛ ਜ਼ਿਆਦਾ ਹੀ ਸਿਆਣੇ ਲੋਕ ਪੁੱਛ ਰਹੇ ਨੇ ਫਿਰ ਅਸੀਂ ਕੀ ਕਰੀਏ, ਚੁੱਪ ਚਾਪ ਟੈਰਿਫਸ ਬਰਦਾਸ਼ਤ ਕਰੀਏ, ਬੋਲੀ ਨੂੰ ਬਾਉ ਡਾਊਨ ਕਰੀਏ। ਦੇਖੋ ਕਾਊਂਟਰ ਟੈਰਿਫਸ ਜਦੋਂ ਪਹਿਲੀ ਵਾਰੀ ਵੀ ਲਾਏ ਗਏ ਚੁੱਪਚਾਪ ਸਾਨੂੰ ਬਿਨਾਂ ਬਤਾਏ ਹਟਾਏ ਵੀ ਗਏ ਕਿਉਂਕਿ ਕਾਸਟ ਆਫ ਲਿਵਿੰਗ ਅਤੇ ਇਨਫਲੇਸ਼ਨ ਸਕਾਈ ਰਾਕਟ ਹੋਈ ਸੀ। ਉਦੋਂ ਕਈ ਹਫ਼ਤਿਆਂ ਲਈ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਲੱਗਿਆ, ਲਿਬਰਲ ਸਰਕਾਰ ਨੇ ਚੋਰੀ ਚੋਰੀ ਚੁੱਪ ਚੁੱਪ ਕੇ ਸਾਰੇ ਦੇ ਸਾਰੇ ਕਾਊਂਟਰ ਟੈਰਿਫਸ ਹਟਾ ਵੀ ਦਿੱਤੇ ਸੀ, ਬਾਅਦ ਦੇ ਵਿੱਚ ਅਨਾਊਂਸਮੈਂਟ ਕੀਤੀ ਸੀ, ਜਿਹਦੇ ਨਾਲ ਹੀ ਫਿਰ ਇਨਫਲੇਸ਼ਨ ਘਟੀ ਅਤੇ ਕਾਸਟ ਲਿਵਿੰਗ ਘਟੀ। ਹੁਣ ਸਿਰਫ ਕੈਨੇਡੀਅਨ ਇੰਪੋਰਟਰਸ, ਫਿਰ ਅੱਗੇ ਕੰਜ਼ਿਊਮਰਸ ਦਾ ਹੀ ਨੁਕਸਾਨ ਹੋਣਾ ਹੈ ਵਿਥ ਕਾਊਂਟਰ ਮੈਜ਼ਰਸ। ਸੋ ਸਾਨੂੰ ਇੱਕ ਨਵੀਂ ਸਟਰੈਟਜੀ, ਡਿਫਰੈਂਟ ਸਟਰੈਟਜੀ, ਦਿਮਾਗ ਵਰਤਣ ਦੀ ਲੋੜ ਹੈ ਕਿਉਂਕਿ ਜਿਹੜਾ ਹੁਣ ਪਿਛਲੇ 18-19 ਮਹੀਨੇ ਤੋਂ ਆਪਾਂ ਕੰਮ ਦੇਖਿਆ ਹੈ, ਫਿਰ ਵਧਾਏ ਜਾਂਦੇ ਆ, ਆਪਾਂ ਕਾਊਂਟਰ ਲਾਉਂਦੇ ਹਾਂ, ਆਪਾਂ ਹੀ ਬੈਕ ਡਾਊਨ ਕਰਕੇ ਹਟਾਉਂਦੇ ਹਾਂ, ਹੋਰ ਨਵੇਂ ਟੈਰਿਫ ਲਾਏ ਜਾਂਦੇ ਨੇ, ਇਹ ਜਿਹੜਾ ਵਿਸ਼ਸ ਸਾਈਕਲ ਹੈ, ਕਲੀਅਰਲੀ ਚੇਂਜ ਹੋਣਾ ਹੀ ਨਹੀਂ ਜਿੰਨੇ 'ਚ ਆਪਾਂ, ਯਾਨੀ ਕਿ ਕੈਨੇਡੀਅਨ ਸਰਕਾਰ ਆਪਣੀ ਸਟਰੈਟਜੀ ਨਹੀਂ ਬਦਲਦੀ। ਪਰ ਅਨਫੋਰਚੁਨੇਟਲੀ ਸਾਰੇ ਪ੍ਰੀਮੀਅਰਸ ਆਪਦੇ ਹੀ ਪੋਲੀਟੀਕਲ ਫਾਇਦੇ ਨੂੰ ਹੁਣ ਦੇਖ ਰਹੇ ਆ, ਕਿਹੜਾ ਨਹੀਂ ਹੈ ਦੇਖ ਰਿਹਾ ਆਪਣਾ ਫਾਇਦਾ, ਉਹ ਹੈ ਇੱਕੋ ਇੱਕ ਪ੍ਰੀਮੀਅਰ ਫਰੋਮ ਅਲਬਰਟਾ, ਪਰ ਉਹਦੀ ਬਾਅਦ ਦੇ ਵਿੱਚ ਗੱਲ। ਪਹਿਲਾਂ ਤੁਹਾਨੂੰ ਦੱਸਾਂ ਕਿ ਸਾਰੇ ਤਕਰੀਬ ਪ੍ਰੀਮੀਅਰਸ ਇੱਕੋ ਹੀ ਤਰਫ ਨੇ, ਟ੍ਰੇਡ ਵਾਰ ਨੂੰ ਐਸਕਲੇਟ ਕਰੋ, ਖਾਸ ਤਾਂ ਅੰਟੇਰੀਓ ਪ੍ਰੀਮੀਅਰ ਡਗ ਫੋਰਡ, ਜਿਹਨੇ ਅੱਜ ਕਿਹਾ ਕਿ ਡੋਨਲਡ ਟਰੰਪ ਕੈਨ ਕਿਸ ਮਾਈ AS ਅਤੇ ਲਾਸਟ ਲੈਟਰ ਗੈਸ ਕਰ ਲਓ। ਡਗ ਫੋਰਡ ਨੇ ਲਿਟਰਲੀ ਕਿਹਾ ਡੋਨਲਡ ਟਰੰਪ ਕੈਨ ਕਿਸ ਮਾਈ ਬਟ, ਉਹ ਮਾਈ ਬਿਹਾਈਂਡ ਮਾਈ ਰੀਅਰ ਕਿਸ ਕਰ ਸਕਦਾ ਹੈ। ਡਗ ਫੋਰਡ ਨੇ ਤਾਂ ਅੱਜ ਕਿਹਾ ਕਿ ਸਾਰੇ ਪ੍ਰੋਵਿੰਸਿਸ ਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ ਇਲੈਕਟ੍ਰਿਸਿਟੀ, US ਨੂੰ ਜਾਂਦੀ ਬਿਜਲੀ ਬੰਦ ਕਰਨ ਲਈ, ਸਾਰੇ ਖੁੜਕੋ ਮਿਨਰਲਸ ਦੇ ਐਕਸਪਰਟਸ ਨੂੰ ਵੀ ਰੋਕਣ ਦੇ ਲਈ। ਅਤੇ ਉਹਨੇ ਕਿਹਾ ਹੈ ਕਿ ਮੈਨੂੰ ਲੱਗਦਾ ਤਾਂ ਹੈ ਨਹੀਂ ਉਹ ਬੜਾ ਕਰੂਗਾ, ਪਰ ਤੇਲ ਦੀ ਟੂਟੀ ਵੀ ਬੰਦ ਕਰ ਦੇਣੀ ਚਾਹੀਦੀ ਹੈ। ਉਹਨੇ ਆਪ ਕਿਹਾ ਆਈ ਐਮ ਰੈਡੀ, ਆਲ ਖਤਮ ਆਫ, ਯੂ ਵੋਂਟ ਗੈਟ ਅ ਗ੍ਰੇਨ ਆਫ ਸੈਂਡ ਆਊਟ ਆਫ ਅੰਟੇਰੀਓ। ਉਸ ਤੋਂ ਬਾਅਦ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਮੀਡੀਆ 'ਤੇ ਲਿਖਿਆ ਲੋਟਸ ਆਫ ਬਲਸਟਰ, ਯਾਨੀ ਕਿ ਖਾਲੀ ਗੱਲਾਂ ਬਾਤਾਂ, ਐਮਟੀ ਹਵਾ ਪੇਸ਼ ਹੋ ਰਹੀ ਹੈ ਅੰਟੇਰੀਓ ਪ੍ਰੋਵਿੰਸ ਦੇ ਇੱਕ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ। ਕਮਾਲ ਦੀ ਗੱਲ ਆ, ਹੁਣ ਤਾਂ ਇਹ ਫਰਸਟ ਨੇਮ ਬੇਸਿਸ 'ਤੇ ਵੀ ਆ ਗਏ ਨੇ, ਡੋਨਲਡ ਟਰੰਪ ਇਹਦਾ ਸਪੈਸੀਫਿਕਲੀ ਨਾਮ ਲੈ ਰਿਹਾ ਹੈ ਟਰੂਥ ਸੋਸ਼ਲ ਮੀਡੀਆ 'ਤੇ, ਜੋ ਕਿ ਡੋਨਲਡ ਟਰੰਪ ਨੇ ਲਿਖਿਆ ਜਾਣਿਆ ਜਾਂਦਾ ਹੈ ਲੇਟ ਗ੍ਰੇਟ ਟੋਰਾਂਟੋ ਸ਼ਹਿਰ ਦੇ ਮੇਅਰ ਰੌਬ ਫੋਰਡ ਦੇ ਘੱਟ ਖੇਰਿਜ਼ਮੈਟਿਕ, ਘੱਟ ਇੰਟੈਲੀਜੈਂਟ, ਓਵਰਆਲ ਅਨਇੰਪ੍ਰੈਸਿਵ ਬ੍ਰਦਰ ਦੇ ਤੌਰ 'ਤੇ। ਨਾਲੇ ਡੋਨਲਡ ਟਰੰਪ ਨੇ ਸਿੱਧੀ ਗੱਲ ਲਿਖੀ US ਤੋਂ ਬਗੈਰ ਕੈਨੇਡਾ ਸਰਵਾਈਵ ਨਹੀਂ ਕਰ ਸਕਦਾ, ਅਤੇ ਕਰੰਟ ਲੀਡਰਸ਼ਿਪ ਨੂੰ ਮਾੜਾ ਵੀ ਆਖਿਆ, ਇਹਨੇ ਅੱਜ ਮਾਰਕ ਕਾਰਨੀ ਦੀ ਲੀਡਰਸ਼ਿਪ ਨੂੰ ਮਾੜਾ ਵੀ ਆਖਿਆ, ਅਤੇ ਕਿਹਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਨਹੀਂ ਗਵਰਨਰ ਕਾਰਨੀ। ਹੁਣ ਵਾਪਸ ਆ ਗਿਆ ਹੈ ਉਹੀ ਗੱਲਾਂ ਤੱਕ, ਹੁਣ ਮਾਰਕ ਕਾਰਨੀ ਨੂੰ ਗਵਰਨਰ ਕਾਰਨੀ ਅੱਜ ਕਹਿ ਚੁੱਕਿਆ ਹੈ, ਅਤੇ ਕਿਹਾ ਕਿ ਡਗ ਫੋਰਡ ਤਾਂ ਉਹਦਾ ਫਲੰਕੀ ਹੈ, ਯਾਨੀ ਕਿ ਲੰਡੂ ਜਿਹਾ ਉਹਦਾ ਚੇਲਾ ਹੈ। ਇਹ ਤਾਂ ਸਾਰਿਆਂ ਨੂੰ ਹੁਣ ਤੱਕ ਪਤਾ ਲੱਗ ਹੀ ਗਿਆ ਹੈ, ਮਿਸਟਰ ਕੈਪਟਨ ਕੈਨੇਡਾ ਡਗ ਫੋਰਡ ਇੱਕ ਆਰਟੀਫਿਸ਼ਲ ਕੰਸਰਵੇਟਿਵ ਰਿਹਾ ਹੈ ਜਦੋਂ ਤੋਂ ਇਹ ਟ੍ਰੇਡ ਵਾਰ ਸ਼ੁਰੂ ਹੋਈ ਹੈ, ਲਿਬਰਲ ਲਾਈਟ ਹੀ ਕਹਿ ਸਕਦੇ ਹਾਂ। ਇਕੱਲੀ ਪ੍ਰੀਮੀਅਰ ਐਲਬਰਟਾ ਤੋਂ ਡੈਨੀਅਲ ਸਮਿਥ ਉਲਟਾ ਡਿਮਾਂਡ ਕਰ ਰਹੀ ਹੈ ਕਿ ਕੋਈ ਵੀ ਕਾਊਂਟਰ ਮੈਜਰਸ ਨਾ ਲਾਏ ਜਾਣ, ਜੇ ਅਸੀਂ ਨਹੀਂ ਲਾਉਂਦੇ ਹਾਂ ਇਹਨੂੰ ਜੈਸਚਰ ਆਫ ਗੁੱਡ ਫੇਥ ਦੇ ਤੌਰ 'ਤੇ ਮੰਨਿਆ ਜਾਊਗਾ, ਅਤੇ US ਤੋਂ ਡਿਮਾਂਡ ਕੀਤੀ ਜਾ ਸਕਦੀ ਆ ਕਿ ਟ੍ਰੇਡ ਟਾਕਸ ਇਮੀਡੀਏਟਲੀ ਫਿਰ ਤੋਂ ਸ਼ੁਰੂ ਕੀਤੇ ਜਾਣ। ਉਹਨੇ ਕਿਹਾ ਲੈਟਸ ਗੇਟ ਬੈਕ ਟੂ ਦ ਨੈਗੋਸ਼ੀਏਸ਼ਨ ਟੇਬਲ ਐਸ ਸੂਨ ਐਸ ਪੋਸੀਬਲ, ਜੋ ਕਿ ਇੱਕ ਕਾਮਨ ਸੈਂਸ ਦੀ ਗੱਲ ਹੋਣੀ ਚਾਹੀਦੀ ਹੈ, ਪਰ ਅਨਫੋਰਚੁਨੇਟਲੀ ਕਾਮਨ ਸੈਂਸ ਇਜ਼ ਨਾਟ ਸੋ ਕਾਮਨ। ਕੀ ਕਾਮਨ ਹੈ? ਲੋਕਾਂ ਨੂੰ ਈਜ਼ਲੀ ਐਲਬੋਜ਼ ਆਫ ਇਡੀਅਟ ਫਿਰ ਤੋਂ ਬਣਾਉਣਾ, ਭੜਕਾਉਣਾ ਅਤੇ ਕਾਊਂਟਰ ਟਰਿਫਸ ਦੇ ਵਿੱਚ ਫਸਾਉਣਾ। ਅਤੇ ਦੇਖ ਲਓ ਅੱਜ ਹੀ ਭਾਵੇਂ ਸਾਡੇ ਮਾਰਕ ਕਾਰਨੀ ਸਰਕਾਰ ਨੇ ਕਿਹਾ ਕਿ ਜਾ ਕੇ September 7, 2026 ਤੋਂ ਬਾਅਦ ਅਸੀਂ ਕਾਊਂਟਰ ਟਰਿਫਸ ਲੇਬਰ ਡੇ ਤੋਂ ਬਾਅਦ ਲਾਵਾਂਗੇ, ਅੱਜ ਪਹਿਲਾਂ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਹੈ ਕਿ January 1, 2027 ਨੂੰ ਉਹ ਕੈਨੇਡਾ ਤੋਂ ਲੈ ਕੇ US ਤੱਕ ਮੰਗਵਾਈਆਂ ਜਾਂਦੀਆਂ ਸਾਰੀਆਂ ਗੱਡੀਆਂ, ਸਾਰੇ ਟਰੱਕ, ਸਾਰੇ ਆਟੋ ਪਾਰਟ ਅਤੇ ਸਟੀਲ ਦੇ ਟੇਰਸ ਜੋ ਵੀ ਰੇਟ 'ਤੇ ਹੈਗੇ ਆ ਚੱਕ ਦੇਣੇ ਆ, ਫੱਟੇ 50% ਤੱਕ ਵਧਾ ਦੇਣੇ ਆ। ਅਤੇ ਕੈਨੇਡੀਅਨ ਗਵਰਨਮੈਂਟ ਕੋਲ ਹੁਣ ਵੀ ਮੌਕਾ ਹੈ ਇੰਨਾ ਜ਼ਿਆਦਾ ਹੋਰ ਨੁਕਸਾਨ ਹੋਣ ਤੋਂ, ਸਾਡੀ ਇੰਸਾਇਰ ਸਟੀਲ ਐਂਡ ਆਰੋ ਇੰਡਸਟਰੀ ਕੰਪਲੀਟਲੀ ਡੈਡ, ਕੰਪਲੀਟਲੀ ਕਿਲ ਕਰਨ ਤੋਂ ਪਹਿਲਾਂ, January 1 ਤੋਂ ਪਹਿਲਾਂ ਪਹਿਲਾਂ ਕੁਛ ਨਾ ਕੁਛ ਡੀਲ ਬਣਾਉਣ ਦੇ ਲਈ, ਕੁਛ ਨਾ ਕੁਛ ਤਾਂ ਫਿਰ ਵੀ ਬੈਟਰ ਹੋਊਗਾ। ਹੁਣ ਇਹ ਲਿਬਰਲ ਸਾਨੂੰ ਕਹੀ ਜਾਂਦੇ ਆ, ਆਨਲਾਈਨ ਵੀ ਲੋਕ, ਖਾਸ ਤਾਂ ਬੂਮਰਸ, ਓਲਡ ਵਾਈਟ ਫੋਕਸ ਸਪੈਸ਼ਲੀ ਕਹੀ ਜਾਂਦੇ ਆ, ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ। ਬਕਵਾਸ ਦੀ ਗੱਲ ਆ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਸਮਥਿੰਗ ਫਰ ਨਾਓ ਇਜ਼ ਬੈਟਰ ਦੈਨ ਨਥਿੰਗ। ਜਿਹਨਾਂ ਇੰਡਸਟਰੀਜ਼ ਦੇ ਜੋਬਸ ਬਚਾਈਆਂ ਜਾ ਸਕਦੀਆਂ, ਟੈਰਿਫਸ ਘਟਾਏ ਜਾ ਸਕਦੇ ਆ, ਅਤੇ ਫਿਰ ਗੁੱਡ ਫੇਥ ਦੇ ਵਿੱਚ ਲੌਂਗ ਟਰਮ ਵੀ ਨੈਗੋਸ਼ੀਏਟ ਹੋ ਸਕਦਾ ਹੈ। ਸੋ ਆਹ ਪੁੱਠੀ ਗੱਲ ਆ, ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ, ਫੇਕ ਨਿਊਜ਼, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸੋ ਇਹਨਾਂ ਨਵੇਂ ਸਾਲ ਸ਼ੁਰੂ ਹੋ ਰਹੇ ਟੈਰਿਫਸ ਤੋਂ ਬਗੈਰ ਹੀ, ਪਰਸੋਂ ਦੇ ਹੀ ਸ਼ੁਰੂ ਕੀਤੇ ਗਏ 50% ਦੇ ਟੈਰਿਫਸ ਦੇ ਨਾਲ ਹੀ ਮਲਟੀਪਲ ਡਿਫਰੈਂਟ ਹੁਣ ਰਿਪੋਰਟਸ ਅਨਾਲਿਸਿਸ ਰਿਲੀਜ਼ ਹੋ ਚੁੱਕੀ ਹੈ ਮਲਟੀਪਲ ਇੰਸਟੀਟਿਊਸ਼ਨ ਦੇ ਵੱਲੋਂ, ਜੋ ਕਿ ਹਾਈਲਾਈਟ ਕਰ ਰਹੇ ਨੇ ਕਿੰਨਾ ਕੁ ਨੁਕਸਾਨ ਹੋਣਾ ਹੈ ਕੈਨੇਡਾ ਦੇ ਵਿੱਚ। ਯੂਨੀਵਰਸਿਟੀ ਆਫ ਕੈਲਗਰੀ ਦੇ ਇਕਨੋਮਿਕਸ ਪ੍ਰੋਫੈਸਰ ਟ੍ਰੈਵਰ ਟੂਮ, ਜੋ ਕਿ ਲਿਬਰਲਸ ਦੇ ਵੱਲੋਂ ਵੀ, ਕੰਸਰਵੇਟਿਵ ਦੇ ਵੱਲੋਂ ਵੀ ਅਕਸਰ ਹੀ ਜ਼ਿਕਰ ਕੀਤਾ ਜਾਂਦਾ ਹੈ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਬਹਿਸ ਕਰਦੇ ਆ, ਉਹਦੀ ਅਨਾਲਿਸਿਸ ਦੇ ਮੁਤਾਬਕ ਆਉਣ ਵਾਲੇ ਕੁਛ ਕੁ ਮਹੀਨਿਆਂ ਦੇ ਅੰਦਰ ਲਗਭਗ 87,200 ਜੋਬਸ, ਆਲਮੋਸਟ 90,000 ਜੋਬਸ ਲਾਸਿਸ ਪੇਸ਼ ਹੋਣਗੀਆਂ ਕੈਨੇਡਾ ਦੇ ਵਿੱਚ, ਬਿਨਾਂ ਸਾਡੇ ਰਿਟੈਲੀਏਸ਼ਨ ਟੈਰਿਫਸ ਤੋਂ, ਬਿਨਾਂ ਨਵੇਂ January 1 ਨੂੰ ਸ਼ੁਰੂ ਹੋਣ ਵਾਲੇ ਟੈਰਿਫਸ ਤੋਂ। ਇਮੈਜਿਨ ਆਲਮੋਸਟ 90,000 ਜੋਬਸ ਦਾ ਗੋਨ ਗਰੰਟੀ। ਇੱਕ ਰਿਪੋਰਟ ਦੇ ਮੁਤਾਬਕ ਨੰਬਰ ਤਾਂ 92,000 ਤੋਂ ਵੀ ਜ਼ਿਆਦਾ ਹੈ, ਅਤੇ ਇੱਕ ਤੀਜੀ ਰਿਪੋਰਟ ਦੇ ਮੁਤਾਬਕ ਤਾਂ ਨੰਬਰ 1,02,000 ਤੋਂ ਵੀ ਜ਼ਿਆਦਾ ਹੈ। ਗਰੰਟੀ ਹੈ ਹਾਰਡੈਸਟ ਹਿਟ ਪ੍ਰੋਵਿੰਸ ਅੰਟੇਰੀਓ ਹੀ ਹੋਣਾ ਹੈ, ਜਿੱਥੇ ਕਿ ਮਿਨੀਮਮ 40,000 ਜੋਬ ਲਾਸ ਜਲਦ ਪੇਸ਼ ਹੋ ਸਕਦੀਆਂ। ਫਿਰ ਕੁਬੈਕ 20,000 ਜੋਬ ਲਾਸਿਸ ਅਤੇ ਬ੍ਰਿਟਿਸ਼ ਕੋਲੰਬੀਆ ਤਕਰੀਬਨ 15,000 ਜੋਬ ਲਾਸਿਸ। ਇੰਡਸਟਰੀਜ਼ ਗੱਲਬਾਤ ਕਰੀਏ, ਮਸ਼ੀਨਰੀ, ਇਲੈਕਟ੍ਰੋਨਿਕਸ, ਪਲਾਸਟਿਕਸ ਐਂਡ ਰਬਰ ਵਿਲ ਬੀ ਦਾ ਹਾਰਡੈਸਟ ਹੈ, ਅਤੇ ਜੈਨੂਰੀ ਤੋਂ ਬਾਅਦ ਫਿਰ ਆਰੋ ਐਂਡ ਸਟੀਲ ਹੀ ਵਿਲ ਬੀ ਹਾਰਡੈਸਟ ਹੈ। ਸੋ ਅੱਗੇ ਜਾ ਕੇ ਹੋਰ ਵੀ ਜਾਣਕਾਰੀ ਪੇਸ਼ ਕਰਾਂਗੇ, ਪਰ ਫਿਲਹਾਲ ਸਾਡੇ ਨਾਲ ਇਸ ਟਾਈਮ 'ਤੇ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਟ੍ਰਾਂਸਪੇਰੈਂਸੀ ਨਾਲ, ਬਹੁਤ ਪ੍ਰੋਫੈਸ਼ਨਲਿਜ਼ਮ ਦੇ ਨਾਲ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਨੰਬਰ ਘੁਮਾਓ ਪ੍ਰਭਦੀਪ ਸਿੰਘ ਦਾ, ਜੇ ਤੁਸੀਂ ਫਸਟ ਟਾਈਮ ਹੋਮ ਓਨਰ ਬਣਨਾ ਚਾਹੁੰਦੇ ਹੋ, ਇਨਵੈਸਟਮੈਂਟ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ, ਜਾਂ ਫਿਰ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ, ਜਾਂ ਮਾੜੀ ਮੋਟੀ ਕੈਸ਼ ਫਲੋ ਦੀ ਪ੍ਰੋਬਲਮ ਹੈ ਅਤੇ ਤੁਹਾਨੂੰ ਕੁਛ ਕੁ ਮਹੀਨਿਆਂ ਲਈ ਹੀ ਲੋ ਇੰਟਰਸਟ ਰੇਟ 'ਤੇ ਹੀ ਪੈਸੇ ਚਾਹੀਦੇ ਨੇ, 416-710-7524 ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ ਵੀਰੇ ਦੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ, ਅਤੇ ਆਸ ਕਰਦਾ ਸਾਰੇ ਭੈਣ ਭਰਾਵਾਂ ਦੀ ਡਰਾਈਵ ਵਾਪਸ ਕਰਨ ਨੂੰ ਸਹੀ ਸਲਾਮਤ ਸਹੀ ਜਾਂਦੀ ਹੋਊਗੀ ਜੀ।
0: ਬਾਈ ਜੀ ਅੱਜ ਕੱਲ੍ਹ ਤਾਂ ਲੋਕ ਕਹੀ ਜਾਂਦੇ ਆ ਕਿ ਵੱਡੀਆਂ ਵੱਡੀਆਂ ਸਰਕਾਰਾਂ ਹੀ ਇੰਨੇ ਬਿਲੀਅਨਸ ਐਂਡ ਬਿਲੀਅਨਸ ਡਾਲਰ ਦੇ ਡੈਫਿਸਿਟ ਰਨ ਕਰੀ ਜਾਂਦੇ ਆ। ਆਪਾਂ ਵੀ ਜਾ ਕੇ ਕਹਿ ਦਈਏ ਕਿ ਬੈਂਕਰਪਸੀ ਹੋ ਗਈ ਆ, ਕੱਲ੍ਹ ਨੂੰ ਘਰ ਵਾਲੀ ਦੇ ਨਾਮ 'ਤੇ ਜਾਂ ਬੱਚੇ ਦੇ ਨਾਮ 'ਤੇ ਨਵੀਂ ਕੰਪਨੀ ਖੋਲ੍ਹ ਲਵਾਂਗੇ, ਕੀ ਆਹ ਕੋਈ ਸਿਆਣੀ ਗੱਲ ਆ ਜਾਂ ਆਹ ਕੋਈ ਲਾਸਟ ਹੀ ਆਪਸ਼ਨ ਹੋਣੀ ਚਾਹੀਦੀ ਆ? ਅਤੇ ਆਹ ਵੀ ਦੱਸ ਦਿਓ ਕਿ ਜੇਕਰ ਕੋਈ ਹੁਣ ਸੋਚ ਵੀ ਰਿਹਾ, ਗਲਤ ਮਲਤ ਸਲਾਹ ਦੇ ਵਿੱਚ ਗੁੰਮਰਾਹ ਕੀਤਾ ਜਾ ਰਿਹਾ ਕਿ ਬਸ ਬੈਂਕਰਪਸੀ ਕਰਦੇ ਕੁਛ ਨਹੀਂ ਜਾਂਦਾ, ਕੀ ਉਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਘੱਟ ਲੈਵਲ ਦਾ ਕੋਈ ਸਟੈਪ ਹੁੰਦਾ ਹੈ ਬਿਫੋਰ ਬੈਂਕਰਪਸੀ? ਇਹ ਦੱਸੋ ਜੀ।
2: ਬਿਲਕੁਲ ਸਮਰਾਜ ਵੀਰੇ, ਦੇਖੋ ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਵੱਡੀਆਂ ਸਰਕਾਰਾਂ, ਵੱਡੇ ਬਿਜ਼ਨਸ, ਇਹਨਾਂ ਨੂੰ ਇਹ ਸਭ ਚੀਜ਼ਾਂ ਕਿਉਂ ਜੱਚ ਜਾਂਦੀਆਂ ਨੇ? ਕਿਉਂਕਿ ਇਹ ਬੈਕਡ ਬਾਏ, ਕਹਿ ਲਓ ਕੋਈ ਗਵਰਨਮੈਂਟ ਪਲਾਨ ਆ ਗਿਆ, ਕੋਈ ਕੁਛ ਆ ਗਿਆ, ਇਹਨਾਂ ਦਾ ਫਿਰ ਵੀ ਕਿਤੇ ਨਾ ਕਿਤੇ ਪੜਦਾ ਪੈ ਜਾਣਾ। ਜਿਹੜਾ ਇੱਕ ਆਮ ਬੰਦਾ ਆ ਜਿਹਨੇ, ਚਲੋ ਆਲਦੋ ਇਹ ਆਪਸ਼ਨ ਹੈਗੀਆਂ ਨੇ, ਇਹ ਸਿਰਫ ਆਪਸ਼ਨ ਉਦੋਂ ਮੇਰੀ ਸਮਝ 'ਚ ਤੁਸੀਂ ਐਕਸੈਪਟ ਕਰੋ ਜਦੋਂ ਤੁਹਾਨੂੰ ਪਤਾ ਤੁਹਾਡੇ ਘਰ ਦੇ ਵਿੱਚ ਐਕਟੀ ਹੈ ਨਹੀਂ, ਤੁਹਾਡੇ ਕੰਮ ਵੀ ਗਏ, ਤੁਹਾਨੂੰ ਜਮਾਂ ਹੀ ਤੁਹਾਡਾ ਰਹਿਣਾ ਹੀ ਔਖਾ ਹੋਇਆ ਵੇ ਜੀ। ਬਟ ਜਦੋਂ ਤੁਹਾਨੂੰ ਕੋਈ ਨਾ ਕੋਈ 10 ਪੈਸੇ ਵੀ ਤੁਹਾਨੂੰ ਪਤਾ ਵੀ ਕੋਈ ਉਮੀਦ ਆਸ ਜਾ ਸਕਦੀ ਹੈ, ਤਾਂ ਡੈਫੀਨੇਟਲੀ ਕਿਸੇ ਚੰਗੇ ਬ੍ਰੋਕਰ ਨਾਲ ਬੈਠ ਕੇ ਗੱਲ ਕਰੋ। ਜੇ ਤੁਹਾਨੂੰ ਕੋਈ ਚੰਗਾ ਬ੍ਰੋਕਰ ਨਹੀਂ ਜਾਣਦਾ, ਮੈਨੂੰ ਕਾਲ ਕਰ ਲਿਓ ਬਾਈ ਜੀ। ਹਮੇਸ਼ਾ ਕਹਿੰਦਾ ਹੁੰਦਾ, ਤੁਹਾਨੂੰ ਗੱਲ ਜਚੂਗੀ, ਤੁਹਾਨੂੰ ਆਈਡੀਆ ਜਚੂਗਾ, ਤਾਂ ਹੀ ਹਮੇਸ਼ਾ ਅਗਾਂਹ ਵਧਣਾ ਗਾ। ਦੇਖੋ ਆਪਸ਼ਨਸ ਹੈਗੀਆਂ ਨੇ ਇਹ, ਜੇ ਤੁਸੀਂ ਅੱਜ ਡੇ ਟੂ ਡੇ ਲਿਵਿੰਗ 'ਚ ਤੰਗ ਹੋ ਰਹੇ ਹੋ, ਤੁਹਾਡੇ ਵੱਖਰੋ ਵੱਖਰੇ ਕਰਜ਼ੇ ਚੱਕੇ ਹੋਏ ਨੇ, ਕ੍ਰੈਡਿਟ ਕਾਰਡ, ਲਾਈਨ ਆਫ ਕ੍ਰੈਡਿਟ ਹੈ, ਕਾਰ ਲੋਨ ਹੈ, ਜਾਂ ਸੈਕਿੰਡ ਮੋਰਗੇਜ ਚੱਕ ਲਈ ਸੀਗੀ, ਜਾਂ ਫਸਟ ਪ੍ਰਾਈਵੇਟ ਚੱਕੀ ਵੀ, ਕਿਸੇ ਤਰੀਕੇ ਦੇ ਵੀ ਮਹਿੰਗੇ ਭਾਅ ਦੇ ਤੁਸੀਂ ਕਰਜ਼ੇ ਚੱਕੀ ਬੈਠੇ ਹੋ, ਜੇ ਤੁਹਾਡੇ ਕੋਲ ਘਰ ਹੈਗਾ ਵਾ, ਉਹਦੀ ਚੱਲਦੀ ਮੋਰਗੇਜ ਵੀ ਨਹੀਂ ਕਢਵਾਉਣੀ ਚਾਹੁੰਦੇ, ਇਕੱਲੀ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਤੁਹਾਡੇ ਲਾਈਨ ਆਫ ਕ੍ਰੈਡਿਟ ਬਣਾਉਣ ਨਾਲ ਜਿਹੜੇ ਵੱਖਰੇ ਵੱਖਰੇ ਕਰਜ਼ੇ ਨੇ ਉਹ ਇੱਕ ਹੋ ਜਾਣਗੇ। ਜੇ ਤੁਹਾਡੇ ਕੋਲ ਘਰ ਨੂੰ ਰੀਫਾਈਨੈਂਸ ਕਰਾਉਣ ਦੀ ਆਪਸ਼ਨ ਹੈਗੀ ਹੈ, ਮੋਰਗੇਜ ਨੂੰ

0: ਵੀ ਉਹਨੇ ਜਿਹੜੀ ਆਪਣੀ ਕਮਿਟਮੈਂਟ ਹੈ 5 ਸਾਲ ਦੀ ਉਹ ਉਹਨੇ ਆਪਣੀ ਪੂਰੀ ਕਰਤੀ ਹੈ, ਰੀਨੂਅਲ ਮੌਕੇ ਤੇ ਤੁਹਾਨੂੰ ਖੜੇ ਪੈਰ ਲੈਂਡਰ ਲੱਭਣਾ ਪੈਣਾ। ਜੇ ਇਹੋ ਜਿਹੀ ਪਰੇਸ਼ਾਨੀ ਨਾਲ ਵੀ ਤੁਸੀਂ ਲੜ ਰਹੇ ਹੋ, ਜੂਝ ਰਹੇ ਹੋ, ਕੋਈ ਹੱਲ ਕੱਢਣਾ ਚਾਹੁੰਦੇ ਹੋ, ਡੈਫੀਨੇਟਲੀ ਕਾਲ ਕਰ ਲਿਓ। ਨੰਬਰ ਦੱਸ ਦਿੰਦਾ ਜੀ 416-710-7524 4167107524। ਬੈਂਕਰਪਸੀ ਪ੍ਰਪੋਜ਼ਲ ਆਲਵੇਜ਼ ਆਪਸ਼ਨ ਹੁੰਦੀ ਹੈ, ਬਟ ਉਸ ਤੋਂ ਪਹਿਲਾਂ ਆਪਣਾ ਰਿਕਾਰਡ ਬਚਾ ਕੇ ਰੱਖ ਲਓ, ਕਿਉਂਕਿ ਜੇ ਉਹ ਵਾਲੇ ਰਾਤ ਜਾਓਗੇ ਤੁਹਾਡਾ 6-7 ਸਾਲ ਦੇ ਰਿਕਾਰਡ ਵੀ ਖਰਾਬ ਹੋਣਾ ਹੈਗਾ। ਨਾਲੇ ਤੁਹਾਨੂੰ ਉਸ ਤੋਂ ਬਾਅਦ ਜਿਹੜੇ ਵੀ ਕ੍ਰੈਡੀਟਰ ਨੇ ਤੁਹਾਨੂੰ ਕਰਜ਼ਾ ਦੇਣਾ ਮਹਿੰਗੇ ਭਾਅ ਤੇ ਹੀ ਦੇਣਾ। ਜੇ ਉਹ ਚੀਜ਼ ਨੂੰ ਅਵੋਇਡ ਕਰਕੇ ਪਹਿਲਾਂ ਕੋਈ ਰਾਹ ਕੱਢਣਾ ਚਾਹੁੰਦੇ ਹੋ, ਹਾਂ ਜੇ ਅੱਜ ਤੁਹਾਨੂੰ ਇਹ ਵੀ ਚੈਲੰਜ ਆ ਰਿਹਾ ਤੁਹਾਡੇ ਘਰ ਦੀ ਵੈਲਿਊ ਨਹੀਂ ਆ ਰਹੀ, ਅਪਰੇਜ਼ਲ ਨਹੀਂ ਆ ਰਹੀ, ਹੋ ਸਕਦਾ ਤੁਹਾਡੀ ਜਿਹੜੀ ਫਾਈਲ ਦੀ ਸਟਰਕਚਰਿੰਗ ਹੈ ਉਹ ਸਟਰਕਚਰਿੰਗ ਕਰਨ ਦੇ ਦੌਰਾਨ ਕੋਈ ਨਾ ਕੋਈ ਕਿਸੇ ਤਰੀਕੇ ਦੀ ਕਮੀ ਘੱਟ ਰਹਿ ਜਾਂਦੀ ਹੋਵੇ। ਬਟ ਡੈਫੀਨੇਟਲੀ ਇਹੋ ਜਿਹਾ ਜਮਾ ਹੀ ਹਾਰਸ਼ ਸਟੈਪ ਚੱਕਣ ਤੋਂ ਪਹਿਲਾਂ ਇੱਕ ਵਾਰੀ ਕਾਲ ਕਰ ਲਿਓ, ਤੁਹਾਨੂੰ ਆਈਡੀਆ ਜ਼ਰੂਰ ਪ੍ਰਜੈਂਟ ਕਰੂੰਗਾ, ਇਹ ਗੱਲ ਦਾ ਵਾਅਦਾ ਮੇਰਾ ਸਮਰਾਜ ਵੀਰੇ। ਸੋ ਨੰਬਰ ਫਿਰ ਦੱਸ ਦਿੰਦਾ ਜੀ 416-710-7524 4167107524। ਕਿਸੇ ਤਰੀਕੇ ਦਾ ਰੈਜੀਡੈਂਸ਼ੀਅਲ ਮੋਰਗੇਜ, ਕਮਰਸ਼ੀਅਲ ਮੋਰਗੇਜ, ਕੋਈ ਡੈਟ ਕੰਸੋਲੀਡੇਸ਼ਨ, ਕੋਈ ਫਾਈਨੈਂਸ ਦੀ ਪਰੇਸ਼ਾਨੀ ਤੁਹਾਨੂੰ ਆ ਰਹੀ ਹੈ, ਘਰ ਲਈ ਬੈਠੇ ਹੋ, ਮੋਰਗੇਜ ਨੂੰ ਲੈ ਕੇ ਦਿੱਕਤ ਆ ਰਹੀ ਹੈ, ਕੋਈ ਵੀ ਤੁਹਾਡਾ ਸਵਾਲ ਹੈ ਨੰਬਰ 1-1 ਹੈ ਜੀ 416-710-7524। ਜੇ ਨੰਬਰ ਕੋਈ ਭੈਣ ਭਰਾ ਮਿਸ ਕਰ ਗਿਆ ਹੋਵੇ ਸਮਰਾਜ ਵੀਰੇ ਤੋਂ ਐਨੀ ਟਾਈਮ ਤੁਸੀਂ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਤੋਂ ਸਮਾਂ ਦੇਣ ਦੇ ਲਈ।
1: ਥੈਂਕ ਯੂ ਵੈਰੀ ਮਚ। ਅੱਜ ਜੀ ਹੁਣੇ ਹੀ ਰਾਈਟ ਵੇ ਗੱਲਬਾਤ ਕਰੋ, ਬਹੁਤ ਅਹਿਮ ਕੰਮ ਹੈ ਮੋਰਗੇਜ ਦਾ, ਖਾਸ ਰਿਨਿਊਅਲਸ ਦਾ ਜਾਂ ਬੈਂਕਰਪਸੀ ਦਾ, ਕਾਲ ਪ੍ਰਭਦੀਪ ਸਿੰਘ 416-710-7524 ਹੁਣ ਦੋ ਗਾਣਿਆਂ ਦੀ ਫਰਮਾਇਸ਼ਾਂ ਬਾਕੀਆਂ ਰਹਿੰਦੀਆਂ ਨੇ 6 ਵਜੇ ਤੋਂ ਪਹਿਲਾਂ ਪਹਿਲਾਂ ਪਹਿਲਾਂ ਤਾਂ ਫਰਮਾਇਸ਼ ਆਈ ਆ ਸਾਡੇ ਬਾਈ ਭੋਲਾ ਬਰਾੜ ਤੋਂ, ਜੱਗਾ ਜੱਟ ਰਣਜੀਤ ਬਾਵਾ ਦਾ ਇੱਕ ਨਵਾਂ ਗਾਣਾ ਹੈ, ਅਤੇ ਨਾਲ ਦੀ ਨਾਲ ਹੁਣੇ ਹੁਣੇ ਵਟਸਐਪ 'ਤੇ ਵੀ ਫਰਮਾਇਸ਼ ਆਈ ਹੈ ਸਾਡੇ ਬਾਈ ਮਨਪਿੰਦਰ ਧਾਲੀਵਾਲ ਤੋਂ। ਦੋ ਅਲੱਗ ਗਾਣੇ ਦੀ ਫਰਮਾਇਸ਼ ਇਹਨਾਂ ਨੇ ਕੀਤੀ ਆ ਸਿੱਧੂ ਮੂਸੇਵਾਲੀ ਆਵਾਜ਼ ਦੇ ਵਿੱਚ, ਇੱਕ ਤਾਂ ਪੱਕਾ ਜਾਂਦੇ ਹੋਏ ਲਾਵਾਂਗੇ। ਸਟੂਡੀਓ ਤੋਂ ਫੋਨ ਹੈ ਜੇ ਤੁਸੀਂ ਅਗਲੇ 18 ਮਿੰਟ ਲਈ ਕੋਈ ਵੀ ਗੱਲਬਾਤ ਕਰਨੀ ਆ 905-564-4446 5-6-4-6-4-44 ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੁਣੇ ਹੁਣੇ ਕਿਸੇ ਨੇ ਟੈਕਸਟ ਵਟਸਐਪ ਟੈਕਸਟ 'ਤੇ ਹੀ ਮੈਸੇਜ ਕੀਤਾ, ਟੈਕਸਟ 'ਤੇ ਹੀ ਮੈਸੇਜ ਕੀਤਾ ਹੈ ਕਿ ਮੋਰਗੇਜ ਵਾਲਿਆਂ ਦਾ ਨੰਬਰ ਦਿਓ ਜਿਹਨੇ ਹੁਣੇ ਕਾਲ ਕੀਤੀ ਆ। ਦੋਸਤੋ, ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਮੋਰਗੇਜ, ਚਾਹੇ ਫਸਟ ਮੋਰਗੇਜ ਹੋਵੇ, ਸੈਕਿੰਡ ਮੋਰਗੇਜ ਹੋਵੇ, ਚਾਹੇ ਆਪਦੇ ਲਈ ਹੀ, ਆਪਦੇ ਮੇਨ ਘਰ ਦੇ ਲਈ ਹੀ, ਜਾਂ ਫਿਰ ਕਿਸੇ ਇਨਵੈਸਟਮੈਂਟ ਲਈ ਹੀ ਚਾਹੀਦੀ ਹੋਵੇ ਮੋਰਗੇਜ, ਫਸਟ ਟਾਈਮ ਹੋਮ ਬਾਇਰ ਜਾਂ ਰਿਨਿਊਅਲ ਵੀ ਹੁਣ ਹੈ, ਗਿਵ ਅ ਕਾਲ ਸਾਡੇ ਬਾਈ ਪ੍ਰਭਦੀਪ ਸਿੰਘ, ਕਿਉਂਕਿ ਸਾਰੀਆਂ ਮੇਜਰ ਬੈਂਕਾਂ ਨਾਲ ਸਿੱਧੇ ਕੰਮ ਕਰਾ ਦਿੰਦੇ ਆ, ਟਾਈਮ ਸਿਰ ਕੰਮ ਕਰਾ ਦਿੰਦੇ ਆ, ਜਿੱਥੇ ਵੀ ਸਭ ਤੋਂ ਘੱਟ ਇੰਟਰਸਟ ਰੇਟ ਹੈ ਉੱਥੇ ਹੀ ਕੰਮ ਕਰਵਾ ਦੇਣਗੇ। ਨੰਬਰ ਹੈ 416-710-7524, 416-710-7524। ਜੇ ਤੁਸੀਂ ਇਸ ਤਰ੍ਹਾਂ ਦਾ ਪਤਾ ਲੱਭ ਰਹੇ ਹੋ ਜੋ ਕਿ ਕੰਮ ਕਰਵਾ ਦੇਵੇ, ਜੋ ਮਰਜ਼ੀ ਹੋ ਜਾਵੇ, ਨੰਬਰ ਆਹੀ ਆ 416-710-7524। ਦੋਸਤੋ, ਤੁਹਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਬਹੁਤ ਹੀ ਜਲਦ ਦੋ ਅਲੱਗ ਸ਼ੋਅ, ਇਸ ਸਮਰ ਐਂਡ ਤੱਕ ਦੋ ਸ਼ੋਅ ਹੁਣ ਜਲਦ ਹੀ ਪੇਸ਼ ਹੋ ਰਹੇ ਨੇ। ਪਹਿਲਾ ਇੱਕ ਸ਼ੋਅ ਹੈ ਸੰਡੇ ਅਗਸਤ 30 ਤਰੀਕ ਨੂੰ, ਤੁਹਾਡੇ ਮੰਨੇ ਪਰਮੰਨੇ ਕਲਾਕਾਰ ਅਤੇ ਸਿਲਵਰ ਸਕਰੀਨ 'ਤੇ ਪੇਸ਼ ਹੋਣ ਵਾਲੇ ਐਮੀ ਵਿਰਕ, ਟੋਰਾਂਟੋ ਦੇ ਵਿੱਚ ਵੁੱਡਬਾਈਨ ਕਸੀਨੋ, ਵੁੱਡਬਾਈਨ ਮਾਲ ਦੇ ਨੇੜੇ ਵੁੱਡਬਾਈਨ ਕਸੀਨੋ ਦੇ ਵਿੱਚ, ਜਿਹੜਾ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਹੈ, ਉਹਦੇ ਵਿੱਚ ਲਾਈਵ ਔਨ ਸਟੇਜ ਯੂਨਿਟੀ ਟੂਰ ਦੇ ਵਿੱਚ ਪਰਫੋਰਮ ਕਰ ਰਹੇ ਨੇ ਐਮੀ ਵਿਰਕ। ਕਦੋਂ? ਸੰਡੇ ਅਗਸਤ 30 ਤਰੀਕ ਨੂੰ, ਹੁਣ ਦਿਨ ਹੀ ਬਹੁਤ ਘੱਟ ਰਹਿ ਗਏ ਨੇ, ਸੰਡੇ ਅਗਸਤ 30 ਤਰੀਕ ਨੂੰ। ਦੋਸਤੋ, ਟਿਕਟਾਂ ਹੁਣ ਘੱਟ ਹੀ ਰਹਿ ਗਈਆਂ, ਟਿਕਟਾਂ ਬੁੱਕ ਕਰ ਲਏ, ਇੱਕੋ ਇੱਕ ਥਾਂ ਹੈ, ਔਨਲਾਈਨ ਹੀ ਹੈ, www.ticketmaster.ca www.ticketmaster.ca। ਹੁਣੇ ਹੀ ਟਿਕਟਾਂ ਬੁੱਕ ਕਰ ਲਓ, ਐਮੀ ਵਿਰਕ ਲਾਈਵ ਔਨ ਸਟੇਜ ਸੰਡੇ ਅਗਸਤ 30 ਤਰੀਕ ਨੂੰ, ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਐਮੀ ਵਿਰਕ ਦੇ ਸ਼ੋਅ ਦੇ ਬਾਰੇ, ਕਾਲ 647-964-8573, 647-964-8573। ਨਾਲ ਦੀ ਨਾਲ ਫਿਰ ਸਪਟੈਂਬਰ ਦੇ ਐਂਡ ਦੇ ਵੱਲ ਵੀ ਇੱਕ ਹੋਰ ਬਹੁਤ ਹੀ ਕਮਾਲ ਦਾ ਸ਼ੋਅ ਲਾਈਵ ਔਨ ਸਟੇਜ ਪੇਸ਼ ਹੋ ਰਿਹਾ ਹੈ, ਵਾਂਸ ਅਪਾਨ ਅ ਟਾਈਮ ਵਰਲਡ ਟੂਰ 2026 ਦੇ ਵਿੱਚ ਲਾਈਵ ਔਨ ਸਟੇਜ ਕਮਾਲ ਦੀ ਹੀ ਜੋੜੀ ਆ ਰਹੀ ਆ, ਰਾਹਤ ਫਤਿਹ ਅਲੀ ਖਾਨ ਅਤੇ ਸ਼ਾਹ ਜ਼ਮਾਨ ਅਲੀ ਖਾਨ, ਆਈ ਥਿੰਕ ਇਟਸ ਹਿਜ਼ ਸਨ। ਟੋਰਾਂਟੋ ਦੇ ਵਿੱਚ ਸਕੋਸ਼ਾ ਬੈਂਕ ਅਰੀਨਾ ਭਰਨਾ ਹੈ ਸੰਡੇ ਸਪਟੈਂਬਰ 27, 2026 ਨੂੰ, ਸਕੋਸ਼ਾ ਬੈਂਕ ਅਰੀਨਾ, ਰਾਹਤ ਫਤਿਹ ਅਲੀ ਖਾਨ ਅਤੇ ਸ਼ਾਹ ਜ਼ਮਾਨ ਅਲੀ ਖਾਨ। ਟਿਕਟਾਂ ਸਪਟੈਂਬਰ 27 ਤਰੀਕ ਹੈ, ਸੰਡੇ ਸਪਟੈਂਬਰ 27 ਤਰੀਕ, ticketmaster.ca, ਇੱਕੋ ਥਾਂ ਤਾਂ ਟਿਕਟਾਂ ਮਿਲਣੀਆਂ, www.ticketmaster.ca। ਅੱਜ ਦੋਸਤ ਵਧੀਆ ਖਾਣ ਪੀਣ ਲਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਪਹੁੰਚੋ, ਜਿਹੜੀਆਂ 3 ਡਿਫਰੈਂਟ ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਤਿੰਨਾਂ ਲੋਕੇਸ਼ਨਸ 'ਤੇ ਦਰਵਾਜ਼ੇ ਖੁੱਲ੍ਹੇ ਹੋਣਗੇ 2:00 ਇਨ ਦ ਮੋਰਨਿੰਗ, 2:00 ਇਨ ਦ ਮੋਰਨਿੰਗ ਤੁਹਾਨੂੰ ਤਾਜ਼ਾ ਹੀ ਪਕਵਾਨ ਮਿਲੂਗਾ, ਬਹੁਤ ਹੀ ਸਵਾਦ, ਵੈੱਜ ਵੀ ਨਾਨ ਵੈੱਜ ਵੀ। 15 ਕਿਸਮ ਦੇ ਡੋਸੇ ਤਿਆਰ ਕਰਦੇ ਆ, 15 ਵਰਾਇਟੀਜ਼ ਆਫ ਡੋਸੇ, hundreds of varieties shuddh khoye di mithaiyan, india style cakes and pastries vi, veg non veg har ek kism da food vi, khas tandoori pakwan vi, te bahut hi swad saag te makki di roti, kulcha plate, paronthe vi, 5-6 different kism de chana bhatura, veg thali, non veg thali, haka non veg thali, butter chicken, goat meat, naan, garma garam phulke, you name it, simply indian sweets and restaurant te buy one get one free, ਮਲਟੀਪਲ ਚੀਜ਼ਾਂ ਦੇ ਡੀਲਾਂ ਨਿਤ ਰੋਜ਼ ਬਦਲਦੀਆਂ ਰਹਿੰਦੀਆਂ ਨੇ। 3 ਲੋਕੇਸ਼ਨ ਨੇ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ 'ਤੇ ਪਹਿਲੀ ਲੋਕੇਸ਼ਨ ਹੈ, ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਫਾਈਨੈਂਸ਼ੀਅਲ, 85 ਮਾਂ ਪੈਲੀਏ ਸਟਰੀਟ, ਕਲੋਜ ਟੂ ਲਾਇਨ ਹੈਡ ਗੋਲਫ ਕੋਰਸ ਇਨ ਬਰੈਂਪਟਨ, ਅਤੇ ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ। 10 ਟਰੱਕ ਇਹਨਾਂ ਨੇ ਰੱਖੇ ਹੋਏ ਨੇ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਲਾਈਵ ਕੇਟਰਿੰਗ ਲਈ, ਤੁਸੀਂ ਵੀ ਲਾਈਵ ਕੇਟਰਿੰਗ, ਪੂਰੇ ਸ਼ੈਫ ਦੀ ਟੀਮ ਵੀ, ਨਾਲੇ ਸਰਵਰਸ ਦੀ ਟੀਮ ਵੀ ਚਾਹੁੰਦੇ ਹੋ ਲਾਈਵ ਫੂਡ ਟਰੱਕ ਕੇਟਰਿੰਗ, ਜਿੱਥੇ ਵੀ ਕਹੋਗੇ, ਨੰਬਰ ਹੈ 905-794-8111, 905-794-8111, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਜਿੱਥੇ ਦੋਸਤੋ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੁਣ ਐਂਡ ਹੋਣ ਵਾਲਾ ਹੈ, ਨਵਾਂ ਹੀ ਸੀਜ਼ਨ ਪੋਲੀਟੀਕਲ ਰੈਲੀਜ਼ ਦਾ ਸ਼ੁਰੂ ਹੋਣ ਵਾਲਾ ਹੈ, ਸੋ ਜੇ ਤੁਹਾਨੂੰ ਵਿਆਹ ਸ਼ਾਦੀ ਲਈ ਵੀ, ਪੋਲੀਟੀਕਲ ਰੈਲੀ ਲਈ ਵੀ, ਜਿਹੜੇ ਮਰਜ਼ੀ ਕੰਮ ਦੇ ਲਈ ਹੀ, ਕਾਰਨ ਦੇ ਲਈ ਹੀ, ਤੁਹਾਨੂੰ ਟੈਂਟ, ਟੇਬਲ, ਚੇਅਰਸ, ਵੱਡਾ ਵਾਟਰਪਰੂਫ ਤੰਬੂ ਵੀ, ਟੇਬਲ ਵੀ, ਚੇਅਰਾਂ ਵੀ ਚਾਹੀਦੀਆਂ ਨੇ। ਮੱਲੀ ਟੈਂਟ ਸਰਵਿਸ, ਇੱਕੋ ਇੱਕ ਨਾਮ ਅਸੀਂ ਰੈਕਮੈਂਡ ਕਰਦੇ ਹਾਂ, ਬਹੁਤ ਪੁਰਾਣਾ ਨਾਮ, ਬਹੁਤ ਹੀ ਪ੍ਰੋਫੈਸ਼ਨਲ ਨਾਮ, ਮੱਲੀ ਟੈਂਟ ਸਰਵਿਸਿਜ਼, 647-999-2500,
2569 647-999-2569. 10 by 10 ਦੇ ਟੈਂਟ ਤੋਂ ਲੈ ਕੇ 50 by 160 ਫੁੱਟ ਦੇ ਮੈਸਿਵ ਵਾਟਰਪਰੂਫ ਟੈਂਟ, ਉਹ ਵੀ ਸਾਰੇ ਸਾਫ ਟੈਂਟ. ਹੁਣ ਟ੍ਰੈਡੀਸ਼ਨਲ ਵਾਈਟ ਟੈਂਟ ਵੀ ਨੇ, ਪਰ ਨਵਾਂ ਟਰੈਂਡ ਆ ਸੀ ਥਰੂ ਟੈਂਟ ਵੀ ਨੇ, ਉਹ ਵੀ ਲਵਾ ਸਕਦੇ ਹੋ. ਟੈਂਟ ਦੇ ਵਿੱਚ ਮੀਂਹ ਨਾ ਪੈ ਜਾਵੇ, ਟੈਂਟ ਦੀ ਫਲੋਰ ਲਾ ਦੇਣਗੇ, ਟੈਂਟ ਦੀ ਕਾਰਪਟ ਲਾ ਦੇਣਗੇ, ਡਾਂਸ ਫਲੋਰ ਵੀ ਲਾ ਦੇਣਗੇ, ਬਾਰ ਤਾਂ ਚਾਹੀਦੀ ਆ ਉਹ ਵੀ ਲਾ ਦੇਣਗੇ ਜਿੱਥੇ ਮਹਿਮਾਨ ਨੂੰ ਡਰਿੰਕ ਸਰਵ ਕਰ ਸਕਦੇ ਹੋ. ਸਟੈਂਡਿੰਗ ਟੇਬਲ, ਰੈਗੂਲਰ ਟੇਬਲ, ਡੀਜੇ ਟੇਬਲ, ਬਫੇ ਟੇਬਲ, ਬੈਂਡ ਵਾਲੇ ਟੇਬਲ, ਰਾਊਂਡ ਟੇਬਲ, ਸਕੁਏਅਰ ਟੇਬਲ, ਰੈਕਟੈਂਗਲ ਟੇਬਲ, ਯੂ ਨੇਮ ਇਟ, ਪੂਰਾ ਪ੍ਰਬੰਧ ਕਰਦੇ ਨੇ. ਨਾਲੇ ਕੁਰਸੀਆਂ ਵੀ, ਰੈਗੂਲਰ ਫੋਲਡਿੰਗ ਚੇਅਰਸ ਵੀ, ਪਰ ਫੈਂਸੀ ਚੇਅਰਸ ਵੀ ਇਹ ਸੈਟਅਪ ਕਰ ਸਕਦੇ ਨੇ. ਟੈਂਟ ਦੇ ਵਿੱਚ ਸਟੇਜ ਲਾਉਣਾ, ਹੁਣ ਕੁਆਲੀ ਨੈਟ ਵੀ ਬਥੇਰੇ ਰੱਖਣ ਲੱਗ ਗਏ ਨੇ, ਉਹਦੇ ਵਿੱਚ ਸਟੇਜ ਚਾਹੀਦਾ. ਟੈਂਟ ਦੇ ਵਿੱਚ ਸਭ ਕੁਛ ਹੀ ਪੂਰਾ ਪ੍ਰਬੰਧ ਕਰਦੇ, ਲਾਈਟਾਂ ਵੀ, ਸ਼ੈਂਡਲੀਅਰ ਵੀ, ਡੈਕੋਰੇਸ਼ਨ ਵੀ, ਡਰੇਪਿੰਗ ਵੀ, ਸਭ ਕੁਛ ਹੀ. ਨਾਲੇ ਹਜੇ ਵੀ ਗਰਮੀ ਹੀ ਆ ਦਿਨੇ ਦਿਨੇ, ਚਲੋ ਵੱਡੇ ਪੱਖੇ ਲਾਉਂਦੇ ਆ ਅਤੇ ਰਾਤ ਨੂੰ ਠੰਡ ਤਾਂ ਹੋ ਵੀ ਗਈ ਆ, ਅਤੇ ਤੁਹਾਡੇ ਪ੍ਰੋਪੇਨ ਦੇ ਹੀਟਰ ਵੀ ਲਾਉਂਦੇ ਆ. ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ, ਸੈਪਰੇਟ ਪੌੜੀਆਂ, ਸੈਪਰੇਟ ਐਂਟਰੈਂਸ, ਸੈਪਰੇਟ ਦਰਵਾਜ਼ਾ, ਸੈਪਰੇਟ ਸਭ ਕੁਛ, ਔਰਤਾਂ ਲਈ ਅਤੇ ਮਰਦਾਂ ਲਈ, ਲੇਡੀਜ਼ ਐਂਡ ਜੈਂਟਸ ਲਈ ਸੈਪਰੇਟ ਸੈਪਰੇਟ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ. ਨਾਲੇ ਇੰਡੀਆ ਵਾਲੀਆਂ ਜਿਹੜੀਆਂ ਵਿਆਹਾਂ ਵਾਲੇ ਘਰ ਵਾਲੀਆਂ ਲਾਈਟਾਂ ਹੁੰਦੀਆਂ ਛੱਤ ਤੋਂ ਲੈ ਕੇ ਥੱਲੇ ਤੱਕ ਲਮਕਦੀਆਂ, ਉਹ ਵੀ ਲਵਾ ਸਕਦੇ ਹੋ. ਕਾਲ ਮੱਲੀ ਟੈਂਟ ਸਰਵਿਸਿਸ 647-999-2569 647-999-2569. ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਦੋਸਤੋ, ਜੇ ਤੁਸੀਂ ਅਗਲੇ ਸਾਲ ਮਾਰਚ ਤੋਂ ਪਹਿਲਾਂ ਪ੍ਰੀਕੰਸਟਰਕਸ਼ਨ ਦੇ ਵਿੱਚ, ਇੰਟੀਰੀਅਰ ਦੇ ਵਿੱਚ ਫਸਟ ਟਾਈਮ ਹੋਮ ਬਾਇਰਸ ਜਾਂ ਫਿਰ ਇਨਵੈਸਟਰਸ ਲਈ ਜਿਹੜਾ 13% ਦਾ ਟੈਕਸ ਦਾ ਰੀਬੇਟ ਹੈ ਉਹਦਾ ਫਾਇਦਾ ਉਠਾਉਣਾ ਚਾਹੁੰਦੇ ਹੋ, ਧਿਆਨ ਨਾਲ ਸੁਣੋ. ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਅਤੇ ਬ੍ਰੈਂਪਟਨ ਦੇ ਬਾਰਡਰ 'ਤੇ, ਐਟ ਮੇਫੀਲਡ ਐਂਡ ਹਰ ਇੰਟੀਰੀਅਰ, ਮੇਫੀਲਡ ਐਂਡ ਹਰ ਇੰਟੀਰੀਅਰ 'ਤੇ ਇੱਕ ਨਵਾਂ ਫਰੀ ਹੋਲਡ ਟਾਊਨ ਹਾਊਸ ਦਾ ਪ੍ਰੋਜੈਕਟ ਲੈ ਕੇ ਆਏ ਨੇ, ਜਿਹਦੇ ਵਿੱਚ ਪ੍ਰਾਈਸ 6 ਲੱਖ ਤੋਂ ਵੀ ਘੱਟ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ. ਲੈਸ ਦੈਨ 600,000, ਫੁੱਲੀ ਫਰੀ ਹੋਲਡ, ਮਤਲਬ ਕਿ ਇਹ ਕੋਈ ਸਟੈਕਡ ਟਾਊਨ ਨਹੀਂ, ਇਹ ਕੋਈ ਕਾਂਡੋ ਟਾਊਨ ਨਹੀਂ, ਕੋਈ ਕਾਂਡੋ ਫੀਸ ਨਹੀਂ, ਕੋਈ ਮੇਨਟੇਨੈਂਸ ਫੀ ਨਹੀਂ, ਕੋਈ POTL ਫੀਸ ਨਹੀਂ, ਕੋਈ ਫੀਸ ਹੈ ਨਹੀਂ, ਫੁੱਲੀ ਫਰੀ ਹੋਲਡ. ਤੁਸੀਂ ਘਰ ਨੂੰ ਵੀ, ਲੈਂਡ ਨੂੰ ਵੀ ਆਪ ਓਨ ਕਰੋਗੇ, ਉਹ ਵੀ 6 ਲੱਖ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ. ਇਹ ਕੈਲਡਨ ਸ਼ਹਿਰ ਦੇ ਵਿੱਚ ਐਂਡ ਕੈਲਡਨ ਦੇ ਬ੍ਰੈਂਪਟਨ ਦੇ ਬਾਰਡਰ 'ਤੇ ਹੀ ਆ. ਮੇਫੀਲਡ ਰੋਡ ਐਂਡ ਹਰ ਇੰਟੀਰੀਅਰ ਸਟਰੀਟ 'ਤੇ ਨਵੇਂ ਫਰੀ ਹੋਲਡ ਟਾਊਨ ਹਾਊਸਿਸ ਫੋਰ ਓਨਲੀ 596,000. 6 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਆ, ਲੈਸ ਦੈਨ 600K. ਕਲੋਜ਼ਿੰਗ ਐਂਡ ਆਫ 2027, ਸੋ 1 ਤੋਂ ਵੀ ਵੱਧ ਸਾਲ ਪਿਆ ਹੈ ਤੋਂ ਲੈ ਕੇ ਸਟਾਰਟ ਆਫ 2028, ਬਹੁਤ ਟਾਈਮ ਪਿਆ ਹੈ ਇਹਦੇ ਕਲੋਜ਼ਿੰਗ ਤੱਕ. ਕੈਲਡਨ ਸ਼ਹਿਰ ਦੇ ਵਿੱਚ ਮੇਫੀਲਡ ਰੋਡ ਐਂਡ ਹਰ ਇੰਟੀਰੀਅਰ ਸਟਰੀਟ 'ਤੇ 3 ਅਲੱਗ ਕਿਸਮ ਦੇ ਟਾਊਨ ਹਾਊਸ ਆ ਰਹੇ ਨੇ, 3 ਡਿਫਰੈਂਟ ਕਾਈਂਡਸ ਆਫ ਡਿਜ਼ਾਈਨਸ, 3 ਫਲੋਰ ਬੈਕ ਟੂ ਬੈਕ ਟਾਊਨ ਹਾਊਸਿਸ, 3 ਫਲੋਰ ਸਿਟੀ ਟਾਊਨਸ ਜਿਹਦੇ ਵਿੱਚ ਡਬਲ ਕਾਰ ਗਰਾਜ ਹੈ, ਕੁੱਲ ਮਿਲਾ ਕੇ 4 ਗੱਡੀ ਦੀ ਪਾਰਕਿੰਗ ਆ, ਅਤੇ ਨਾਲੇ 2 ਫਲੋਰ ਟ੍ਰੈਡੀਸ਼ਨਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ. ਸਭ ਤੋਂ ਲੋਐਸਟ ਪ੍ਰਾਈਸ 596,000, ਅੰਡਰ 6 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ. ਇਹ ਕੈਲਡਨ ਦੇ ਵਿੱਚ ਹੈ, ਮੇਫੀਲਡ ਐਂਡ ਹਰ ਇੰਟੀਰੀਅਰ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ ਕਲੋਜ਼ਿੰਗ ਹੋਣੀ ਆ. ਅਤੇ ਸਾਰੇ ਦੇ ਸਾਰੇ ਫਰੀ ਹੋਲ ਟਾਊਨ ਹਾਊਸ ਦੇ ਵਿੱਚ ਤੁਹਾਨੂੰ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਪੌੜੀਆਂ ਮਿਲਣਗੀਆਂ. ਹਰੇਕ ਫਲੋਰ 'ਤੇ ਹੀ 9 ਫੁੱਟ ਦੀ ਸੀਲਿੰਗ ਹੋਣੀ ਆ. 0 ਡਿਵੈਲਪਮੈਂਟ ਚਾਰਜਿਸ ਨੇ, ਫਰੀ ਅਸਾਈਨਮੈਂਟ ਕਲਾਜ਼ ਹੈ, ਫਰੀ 5 ਅਪਲਾਇੰਸ ਪੈਕੇਜ ਹੈ, ਅਤੇ $10,000 ਦਾ ਡਿਕੋਰ ਡਾਲਰ ਦਾ ਵੀ ਤੁਹਾਨੂੰ ਫਰੀ ਇਹ ਮਿਲਣਾ ਹੈ. ਕਾਲ ਟੀਮ ਸਿੱਧੂ 416-302-0016 416-302-0016 416-302-0016 416-302-0016. ਜੇ ਅੱਜ ਤੁਸੀਂ ਪਰਿਵਾਰ ਨਾਲ ਬਹਿ ਕੇ ਖਾਣਾ ਪੀਣਾ ਚਾਹੁੰਦੇ ਹੋ, ਇੱਕ ਵਧੀਆ ਜਗ੍ਹਾ, ਪੂਰੀ ਪਰਿਵਾਰਕ ਸਾਫ ਸੁਥਰੀ ਕਮਾਲ ਦੀ ਜਗ੍ਹਾ, ਜਾਂ ਫਿਰ ਤੁਸੀਂ ਹੁਣ ਕੰਮ ਤੋਂ ਬਾਹਰ ਨਿਕਲੇ ਹੋ ਅਤੇ ਘਰ ਤੱਕ ਜਾਂਦੇ ਜਾਂਦੇ ਠੀਕ ਆਊਟ ਕਰਨਾ ਚਾਹੁੰਦੇ ਹੋ, ਕੁਛ ਸਵਾਦ, ਕੁਛ ਜ਼ਾਇਕੇਦਾਰ ਵੈਜ ਨਾਨ ਵੈਜ ਪੰਜਾਬੀ ਫੂਡ ਹੀ ਹੋਵੇ, ਪੰਜਾਬੀ ਬਾਈ ਨੇਚਰ, ਪੰਜਾਬੀ ਬਾਈ ਨੇਚਰ ਦੀਆਂ 4 ਬ੍ਰਾਂਡ ਲੋਕੇਸ਼ਨ ਨੇ, 4 ਲੋਕੇਸ਼ਨ 'ਤੇ ਦੇਸੀ ਘਿਓ ਦੀਆਂ ਜਲੇਬੀਆਂ ਤਿਆਰ ਕਰਦੇ ਆ ਸ਼ਾਮ 8 ਵਜੇ ਤੱਕ, ਨਾਲੇ ਤੁਹਾਡੇ ਲਈ ਬਹੁਤ ਹੀ ਸਵਾਦ ਮਿਠਾਈਆਂ ਤਿਆਰ ਕਰਦੇ ਆ. ਗਜਰੇਲਾ ਇਹਨਾਂ ਦਾ ਨੰਬਰ 1 ਹੈ, ਮੇਰਾ ਆਪਦਾ ਹੀ ਮੰਨਣਾ ਹੈ, ਆਪਦਾ ਹੀ ਕਹਿਣਾ ਹੈ. ਨਾਲ ਦੀ ਨਾਲ ਤੁਹਾਡੇ ਲਈ ਦੋਸਤੋ ਇਹ ਵੈਜ ਨੌਨ ਵੈਜ ਹਰੇਕ ਕਿਸਮ ਦਾ ਬਹੁਤ ਹੀ ਸਵਾਦ ਪੰਜਾਬੀ ਫੂਡ ਤਿਆਰ ਕਰਦੇ ਨੇ, ਪੰਜਾਬੀ ਬਾਈ ਨੇਚਰ. ਪਹਿਲੀ ਲੋਕੇਸ਼ਨ ਹੈ ਗੌਰ ਐਂਡ ਐਬਨੀਜ਼ਰ, 888-7 ਗੌਰ ਰੋਡ, ਗੌਰ ਐਂਡ ਐਬਨੀਜ਼ਰ. ਅਤੇ ਦੂਜੀ ਲੋਕੇਸ਼ਨ ਹੈ ਏਅਰਪੋਰਟ ਐਂਡ ਬਵੇੜ, ਏਅਰਪੋਰਟ ਅਤੇ ਬਵੇੜ 'ਤੇ ਬਹੁਤ ਵੱਡਾ LCBO ਠੇਕੇ ਵਾਲਾ ਪਲਾਜ਼ਾ, ਠੇਕੇ ਦੇ ਨਾਲ ਹੀ ਸਾਂਝੀ ਪਾਰਕਿੰਗ ਲਾਟ ਹੈ, ਉਹਦੇ ਬਿਲਕੁਲ ਡਾਇਰੈਕਟ ਇਨ ਫਰੰਟ ਆਫ ਹੈ.
9980 Airport Road, Airport and Bovaird. ਤੇ ਤੀਜੀ ਲੋਕੇਸ਼ਨ ਹੈ Bovaird and Herrinsario, ਜਿਹੜਾ ਵੱਡਾ ਵਾਲਮਾਰਟ ਤੇ ਫਟੀਨੋ ਵਾਲਾ ਪਲਾਜ਼ਾ ਹੈ, 58 Quarry Edge Drive at Bovaird and Herrinsario. ਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ Kennedy and Sandalwood, 180 Sandalwood Parkway East and Sandalwood ਤੇ ਕੈਨੇਡੀ ਤੇ ਹੈ, ਚੌਥੀ ਬ੍ਰੈਂਪਟਨ ਵਾਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ. ਚਾਰੇ ਲੋਕੇਸ਼ਨਸ ਦਾ ਇੱਕ ਕੇਟਰਿੰਗ ਦਾ ਨੰਬਰ ਹੈ, ਤੁਸੀਂ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਇਹ ਲਗਜ਼ਰੀ VIP ਟਾਪ ਆਫ ਦਾ ਲਾਈਨ ਹਾਈਐਸਟ ਕੁਆਲਿਟੀ ਲਾਈਵ ਟਰੱਕ ਕੇਟਰਿੰਗ ਕਰਦੇ ਨੇ. ਕਾਲ 905-794-4667 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ. ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਜਾਂ ਸਾਡੇ ਕਿਸੇ ਵੀ ਐਗਜ਼ਿਸਟਿੰਗ ਐਡਵਰਟਾਈਜ਼ਰਸ ਦਾ ਕੋਈ ਫੋਨ ਨੰਬਰ ਤੁਹਾਡੇ ਤੋਂ ਮਿਸ ਹੋ ਗਿਆ ਹੈ, ਫੋਨ ਨੰਬਰ, ਕੋਈ ਅਤਾ ਪਤਾ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ 416-457-3381 416-457-3381 ਦੇ ਸਾਡੇ ਨਾਲ ਹੁਣ 6 ਵਜੇ ਤੋਂ ਬਾਅਦ ਸੰਪਰਕ ਕੀਤਾ ਜਾ ਸਕਦਾ ਹੈ. ਅਤੇ ਪ੍ਰੋਗਰਾਮ ਤੋਂ ਬਾਅਦ ਜੇਕਰ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਆਪਦੇ ਪਰਿਵਾਰ ਦੇ ਫਾਈਨੈਂਸ਼ੀਅਲ ਫਿਊਚਰ ਦੇ ਲਈ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਕਿ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ, ਕਿਹੜੀ ਨਹੀਂ, ਜਾਂ ਫਿਰ ਤੁਸੀਂ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਐਬਸੋਲੂਟਲੀ ਲੋਵੈਸਟ ਮੰਥਲੀ ਪੇਮੈਂਟ ਪਲਾਨ ਲੱਭ ਰਹੇ ਹੋ, ਜਾਂ ਹੁਣ ਬੱਚਿਆਂ ਦੇ ਬੈਕ ਟੂ ਸਕੂਲ ਤੋਂ ਪਹਿਲਾਂ ਯੂਨੀਵਰਸਿਟੀ ਕਾਲਜ ਦੇ ਹੀ ਜਲਦ ਆਉਣ ਵਾਲੇ ਖਰਚਿਆਂ ਦਾ RESP ਪਲਾਨ ਖੋਲ੍ਹਣਾ ਚਾਹੁੰਦੇ ਹੋ, ਕੋਈ ਪੁਰਾਣੀ ਪਾਲਿਸੀ ਵੀ ਕੀਤੀ ਹੋਈ ਹੈ ਉਹਨੂੰ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਵਾ ਕੇ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ, ਜਾਂ ਤੁਸੀਂ ਆਪਦਾ LLQP ਲਾਇਸੈਂਸ ਲਿਆ ਹੋਇਆ ਹੈ ਅਤੇ ਵਧੀਆ ਡਾਲਰ ਕਮਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ, ਸਿਮਰਾਜ ਸਿੱਧੂ ਟਾਪ ਫਾਈਨੈਂਸ਼ੀਅਲ, 416-457-3381 416-457-3381. ਸੋ ਇੱਥੋਂ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ, ਸਾਈਨ ਆਫ ਕਰਦੇ ਹਾਂ ਇੱਕ ਅਖੀਰਲੇ ਫਰਮੈਸ਼ੀ ਗਾਣੇ ਦੇ ਨਾਲ.

ਦੂਜੇ ਲਾਉਣ ਲੱਗੇ ਆ, ਉਹ ਸੈੱਟ ਕਰ ਲਓ ਬਾਜ ਸਪੀਕਰਾਂ ਦੀ ਆ, ਮੂਸੇ ਵਾਲਾ ਬਿੱਗ

0: Get ready for Rap Sapera, presented by AM 530. Live at the Canadian National Exhibition on Friday, September 4th. Free with your CNE admission. Get your tickets now at thex.com.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
0: Get ready for Rap Sapera, presented by AM 530. Live at the Canadian National Exhibition on Friday, September 4th. Free with your CNE admission. Get your tickets now at thex.com.
3: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Punjabi Lehra.
5: Punjabi Lehra.
4: Punjabi Lehra program samarpit hai rangle Punjab nu.
5: Punjabi boli te Punjabi sabhyachar nu.
4: Guru Sahiban peeran fakiran di dharti nu.
5: Khandiyan chhaawan jiyan maawan nu.
4: Chaudiyan chhatiyan wale gabruan nu.
5: Charkha katdiyan te pingan jhootdiyan mutiyaran nu.
4: Lok geetan bhangde ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही S&S Lawyers नु कॉल करो 416-655-2000
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 789

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ, ਬਹੁਤ ਸਾਰਾ ਪਿਆਰ ਸਤਿਕਾਰ, ਵੈਲਕਮ ਵੈਲਕਮ ਵੈਲਕਮ ਵੈਲਕਮ, ਹੈਪੀ ਹੈਪੀ ਮੰਡੇ। ਵਾਹ ਬੱਲੇ ਬੱਲੇ, ਹੈ ਕਿਆ ਗਾਣਾ, ਕਿਆ ਟਿਊਨ ਹੈ, ਮੈਂ ਕਹਿੰਦਾ ਨੱਚਣ ਨੂੰ ਇਹ ਗਾਣਾ ਤੁਹਾਨੂੰ ਮਜਬੂਰ ਕਰ ਦਿੰਦਾ। ਹੋਰ ਸੁਣਾਓ ਸਾਰੇ, ਅੱਜ ਮੈਨੂੰ ਲੱਗਦਾ ਕਿ ਤਕਰੀਬਨ ਆਪਾਂ ਕਿੰਨੇ ਲੰਬੇ ਸਮੇਂ ਬਾਅਦ ਯਾਰ ਗੱਲਾਂ ਬਾਤਾਂ ਕਰ ਰਹੇ ਹਾਂ, ਘੱਟੋ ਘੱਟ ਨਹੀਂ ਤਾਂ ਹੁਣ ਮੈਨੂੰ ਚੇਤੇ ਨਹੀਂ, ਕਾਫੀ ਚਿਰ ਹੋ ਗਿਆ ਇੰਨਾ ਕਿ ਮੈਂ ਕਹਿ ਦਿੰਦਾ। ਸੋ ਕੁਝ ਕੁ ਚਿਰ ਦੀ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜੁੜ ਚੁੱਕੇ ਹਾਂ ਇੱਕ ਵਾਰ ਫਿਰ। ਸਭ ਨੂੰ ਵੈਲਕਮ ਐਂਡ ਆਈ ਹੋਪ ਕਿ ਤੁਸੀਂ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ 'ਚੋਂ ਅਤੇ ਆਪਣੇ ਇਸ ਖੂਬਸੂਰਤ ਦਿਨ, ਮੰਡੇ ਦਾ ਦਿਨ, ਇੱਕ ਨਵੀਂ ਸ਼ੁਰੂਆਤ, ਇੱਕ ਨਵੀਂ ਚੈਪਟਰ, ਇੱਕ ਦੇਖੋ ਫਰੈਸ਼ ਜਿਹਾ ਦਿਨ ਹੁੰਦਾ। ਤੁਸੀਂ ਮੈਨੂੰ ਪਤਾ ਕਿ ਵੀਕਐਂਡ ਤੋਂ ਬਾਅਦ ਥੋੜ੍ਹਾ ਜਿਹਾ ਹੁੰਦਾ ਯਾਰ ਕਿ ਪਿਛਲਾ ਵੀਕ ਸਾਡਾ ਮੇ ਬੀ ਵਧੀਆ ਨਹੀਂ ਲੰਘਿਆ, ਪਿਛਲੇ ਵੀਕ ਜੋ ਚੀਜ਼ਾਂ ਸੋਚੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ। ਸੋ ਹੁਣ ਜੋ ਵੀ ਤੁਹਾਡੇ ਗੋਲਸ ਨੇ ਉਹਨਾਂ ਨੂੰ ਪੂਰੇ ਕਰੋ, ਵੀਕ ਦੇ ਵਿੱਚ ਲਿਖ ਲਿਆ ਕਰੋ ਕਿ ਇਸ ਵੀਕ ਮੈਂ ਆਹ ਵੀ ਕਰਨਾ, ਉਹ ਵੀ ਕਰਨਾ, ਇਹ ਵੀ ਚੀਜ਼ਾਂ ਪਿੱਛੇ ਰਹਿ ਗਈਆਂ ਲਾਸਟ ਵੀਕ। ਸੋ ਜਿਹੜੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਇੱਕ ਪਲਾਨ ਦੇ ਨਾਲ ਲੈ ਕੇ ਚੱਲੋਗੇ ਨਾ, ਫਿਰ ਪੂਰੀਆਂ ਹੋਣਗੀਆਂ। ਐਵੇਂ ਜੇ ਮਨ ਦੇ ਵਿੱਚ ਸੋਚ ਲਿਆ ਵੀ ਮੈਂ ਇੱਥੇ ਜਾਣਾ ਜਾਂ ਉਹ ਕਰਨਾ, ਇਹਨੂੰ ਈਮੇਲ ਕਰਨੀ, ਇਹ ਮੇਰੀਆਂ ਚੀਜ਼ਾਂ ਕਰਨ ਵਾਲੀਆਂ ਨੇ, ਫਿਰ ਤਾਂ ਕਿੱਥੇ ਹੋਣੀਆਂ ਯਾਰ। ਚੀਜ਼ਾਂ ਪੂਰੀਆਂ ਪਲੈਨਿੰਗ ਦੇ ਨਾਲ ਹੁੰਦੀਆਂ। ਇੰਗਲਿਸ਼ ਦੀ ਇੱਕ ਬਹੁਤ ਪਾਪੂਲਰ ਕਹਾਵਤ ਹੈ ਕਿ ਫੇਲਿੰਗ ਟੂ ਪਲੈਨ ਇਜ਼ ਪਲੈਨਿੰਗ ਟੂ ਫੇਲ, ਯਾਨੀ ਕਿ ਤੁਸੀਂ ਪਲੈਨ ਹੀ ਨਾ ਕਰਦੇ ਤਾਂ ਫਿਰ ਤੁਸੀਂ ਬਸ ਫੇਲੀਅਰ ਦੇ ਨੇੜੇ ਤੇੜੇ ਹੋ। ਸੋ ਪ੍ਰੋਗਰਾਮ ਪੰਜਾਬੀ ਦੇ ਰਹਾ ਮੈਂ ਬੜਾ ਦੇਖੋ ਚਾਹ ਹੁੰਦਾ ਕਿ ਛੁੱਟੀਆਂ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਰੌਣਕ ਮੇਲੇ ਦੇ ਵਿੱਚ ਸ਼ਾਮਿਲ ਹੋ ਜਾਈਏ, ਬਟ ਮੈਨੂੰ ਤੁਸੀਂ ਕਿੱਥੇ ਮਿਸ ਕੀਤਾ ਹੋਣਾ ਯਾਰ। ਪੰਜਾਬੀ ਲਹਿਰਾ ਪ੍ਰੋਗਰਾਮ ਜਦੋਂ ਉਸਤਾਦ ਪੇਸ਼ ਕਰ ਰਹੇ ਹੋਣ ਤਾਂ ਫਿਰ ਤੁਸੀਂ ਸ਼ਾਗਿਰਦਾਂ ਨੂੰ ਕਿੱਥੇ ਯਾਦ ਰੱਖਦੇ ਹੋ। ਸੋ ਮੈਨੂੰ ਪਤਾ ਕਿ ਤੁਸੀਂ ਖੂਬ ਪ੍ਰੋਗਰਾਮ ਦਾ ਆਨੰਦ ਲਿਆ, ਕੁਝ ਵੱਖਰੀਆਂ ਚੀਜ਼ਾਂ ਤੁਸੀਂ ਸੁਣੀਆਂ ਐਂਡ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਐਂਡ ਬਹੁਤ ਸਾਰੇ ਵੱਖਰੇ ਵੱਖਰੇ ਲੋਕਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਵੀ ਸ਼ਾਮਿਲ ਹੋਏ। ਸੋ ਖੈਰ ਤੁਸੀਂ ਪ੍ਰੋਗਰਾਮ ਪੰਜਾਬੀ ਦੁਆਰਾ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਦੇ ਜ਼ੁਬਾਨੀ ਸੁਣਿਆ ਅਤੇ ਖੂਬ ਆਨੰਦ ਲਿਆ ਹੋਵੇਗਾ, ਬਟ ਹੁਣ ਬੈਕ ਟੂ ਰੈਗੂਲਰ ਪਹੁੰਚ ਚੁੱਕੇ ਹਾਂ ਅਤੇ ਸਟੂਡੀਓ 'ਚ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਰਾਹੀਂ ਸਾਂਝ ਪਾਉਂਦੇ ਰਹਾਂਗੇ। ਐਂਡ ਬਹੁਤ ਹੀ ਖਾਸ ਦਿਨ ਆਉਣ ਵਾਲੇ ਆ, ਬੱਚਿਆਂ ਦੇ ਸਕੂਲ ਚੱਲਣ ਵਾਲੇ ਨੇ, ਸ਼ੁਰੂ ਹੋਣ ਵਾਲੇ ਨੇ। ਜਦੋਂ ਨਾ ਸਕੂਲ ਸ਼ੁਰੂ ਹੁੰਦਾ ਫਿਰ ਜ਼ਿੰਦਗੀ ਥੋੜ੍ਹੀ ਜਿਹੀ ਨੋਰਮਲ ਹੋ ਜਾਂਦੀ ਆ। ਸਮਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿਹੜਾ ਦਿਨ ਹੈ, ਮੰਡੇ ਵੀ ਫਰਾਈਡੇ ਵਾਂਗ ਲੱਗਦਾ, ਵੈਨਸਡੇ ਵੀ ਸੈਟਰਡੇ ਵਾਂਗ ਲੱਗਦਾ, ਹਰ ਰੋਜ਼ ਫੰਕਸ਼ਨ ਹੁੰਦੇ ਨੇ। ਹੁਣ ਜਿਹਨੂੰ ਵੀ ਮਿਲੀਦਾ ਹਰ ਕਹਿੰਦਾ ਨਵੀਂ ਯਾਰ ਬਸ ਪਾਰਟੀਆਂ ਨਹੀਂ ਮੁੱਕਦੀਆਂ ਅਤੇ ਬਸ ਖਾਣਾ ਪੀਣਾ ਡਾਇਟ ਇੱਧਰ ਉੱਧਰ ਹੋਈ ਪਈ ਆ, ਕਦੇ ਬੁੱਧਵਾਰ ਨੂੰ ਫੰਕਸ਼ਨ ਰਾਤ ਨੂੰ ਪੀ ਲਈ ਅਤੇ ਸਵੇਰੇ ਫਿਰ ਮਸਾਂ ਉੱਠ ਹੁੰਦਾ। ਸੋ ਹੁਣ ਸਕੂਲ ਸ਼ੁਰੂ ਹੋ ਜਾਣੇ ਆ ਅਤੇ ਪਾਰਟੀਆਂ ਵੀ ਥੋੜ੍ਹੀ ਜਿਹੀਆਂ ਖਤਮ ਹੋ ਜਾਣੀਆਂ ਨੇ ਦਸੰਬਰ ਤੱਕ। ਸੋ ਬੈਕ ਟੂ ਰੈਗੂਲਰ ਮੈਨੂੰ ਲੱਗਦਾ ਇਹ ਜਿਹੜਾ ਸੀਜ਼ਨ ਹੈ ਨਾ ਸਾਰੇ ਲਾਈਕ ਕਰਦੇ ਆ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337, 905-673-3337, 905-673-3337 ਦੇ ਗੱਲਾਂ ਬਾਤਾਂ ਚੋਣਾਂ ਹੋਣਗੀਆਂ ਅਤੇ ਆ ਜਾਓ ਫਿਰ। ਸਟੂਡੀਓ ਦਾ ਨੰਬਰ ਹੈ 905-673-3337।

0: 6780. Hello.
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ,
1: ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ, ਕੀ ਹਾਲ ਚਾਲ?
1: ਬਹੁਤ ਸ਼ੁਕਰ ਹੈ ਰੱਬ ਦਾ। ਮੈਂ ਕਿਹਾ ਗੈਰ ਹਾਜ਼ਰੀਆਂ ਲਾਈਆਂ ਤੁਹਾਡੀਆਂ ਪੂਰੀਆਂ।
0: ਹਾਂ,
1: ਮੈਂ ਅੱਜ ਮੈਂ ਰਜਿਸਟਰ ਚੱਕ ਲਿਆ ਸੀ, ਮੈਂ ਕਿਹਾ ਦੇਖਾਂ ਅੱਜ ਵੀ ਗੈਰ ਹਾਜ਼ਰੀ ਵਜੂਗੀ, ਪ੍ਰੈਜੈਂਟ ਲਿਖਣੀ ਪੈਣੀ।
0: ਨਹੀਂ ਨਹੀਂ, ਹੁਣ ਤਾਂ ਪ੍ਰੈਜੈਂਟ ਹੀ ਲੱਗੂ, ਬਥੇਰੀਆਂ ਐਬਸੈਂਟਸ ਹੋ ਗਈਆਂ।
1: ਨਹੀਂ,
0: ਮੈਂ ਕਿਤੇ ਛੁੱਟੀਆਂ ਤੇ ਸੀਗਾ ਤੇ ਚਲੋ ਬਹੁਤ ਹੋ ਗਈਆਂ ਛੁੱਟੀਆਂ, ਹੁਣ ਵਾਪਸ ਪਹੁੰਚ ਚੁੱਕਿਆ ਤੇ ਕਰਦੇ ਆ ਕੰਮ ਦੱਬ ਕੇ।
1: ਗੁੱਡ ਗੁੱਡ ਭਾਈ, ਵੈਲਕਮ ਬੈਕ।
0: ਥੈਂਕ ਯੂ ਵੈਰੀ, ਥੈਂਕ ਯੂ। ਤੁਸੀਂ ਸੁਣਾਓ, ਕਿਵੇਂ ਹੋ?
1: ਬਹੁਤ ਸ਼ੁਕਰ ਹੈ ਭਾਈ ਜੀ, ਅੱਜ ਮੌਸਮ ਵਧੀਆ ਆ ਤੇ ਲਾ ਦਿਓ ਫਿਰ ਕੋਈ ਸੌਂਗ ਚੱਕਮਾ ਜਿਹਾ।
0: ਮੌਸਮ ਵਧੀਆ, ਮੌਸਮ ਥੋੜੇ ਯਾਰ ਹੁਣ ਠੰਡਾ ਹੋ ਗਿਆ।
1: ਮੈਨੂੰ ਥੋੜੀ ਠੰਡ ਵਧੀਆ ਲੱਗਦੀ, ਜ਼ਿਆਦਾ ਨਹੀਂ, ਇਹ ਵਾਲੀ ਠੰਡ ਵਧੀਆ ਲੱਗਦੀ।
0: ਅੱਛਾ, ਇਹ ਠੰਡ ਤੁਹਾਨੂੰ ਤੁਹਾਨੂੰ ਗਰਮੀ ਦਾ ਮੌਸਮ ਨਹੀਂ ਬੜਾ ਚੰਗਾ ਲੱਗਦਾ ਹੈ?
1: ਯਾਰ ਬਈ, ਪਸੀਨਾ ਬਹੁਤ ਆਉਂਦਾ, ਮੈਂ ਕੀ ਕਰਾਂ।
0: ਹਾਂ, ਪਸੀਨਾ। ਮੈਂ ਨਾ ਹੁਣੇ ਸਪੇਨ ਜਾ ਕੇ ਆਇਆ ਤੇ ਬੱਲੇ ਬੱਲੇ ਉੱਥੇ ਗਰਮੀ ਹੈ, ਕੋਈ ਰੋਜ਼ ਹੀ ਤਕਰੀਬਨ 35 ਡਿਗਰੀ ਦਾ ਟੈਂਪਰੇਚਰ ਤੇ ਲੋਕ ਪਰ ਉਵੇਂ ਹੀ ਬਾਹਰ ਆਰਾਮ ਨਾਲ ਤੁਰੇ ਫਿਰਦੇ ਆ ਤੇ ਕੋਈ ਬੀਚ ਤੇ ਬੈਠਾ, ਕੋਈ ਸੜਕਾਂ ਚ ਘੁੰਮ ਫਿਰ ਰਿਹਾ, ਪਰ ਸਾਨੂੰ ਕਾਫੀ ਗਰਮੀ ਲੱਗੀ।
1: ਹਾਂਜੀ, ਉਹੀ ਆ ਇੱਥੇ ਕੈਨੇਡਾ ਦੇ ਵੈਦਰ ਦੇ ਹਿਸਾਬ ਨਾਲ ਬਹੁਤ ਜ਼ਿਆਦਾ। ਜੇ ਆਪਾਂ ਸਾਡੇ ਵਰਗੇ ਇੰਡੀਆ ਚੱਲ ਜਾਵੇ ਮੁੜ ਕੇ ਤਾਂ ਉੱਥੇ ਸੱਠਾਂ ਪੈਰਾਂ ਦੀ ਪੈਰ ਨਹੀਂ ਬਾਹਰ ਨਿਕਲ ਕੇ, ਨਿਕਲੀਏ ਕਿ ਨਾ ਨਿਕਲੀਏ।
0: ਚਲੋ ਦੇਖੋ, ਹੁਣ ਠੰਡ ਆ ਜਾਣੀ ਹੈ, ਫਿਰ ਜਦੋਂ ਸਨੋਅ ਪੈ ਗਈ ਫਿਰ ਸਾਰੇ ਕਹਿਣਗੇ ਹਾਏ ਹੋਏ ਠੰਡ ਬਾਲੀ ਹੈ, ਸਨੋਅ ਬਾਲੀ ਹੈ। ਸੋ ਜਦੋਂ ਨਾ ਕੋਈ ਚੀਜ਼ ਆਉਂਦੀ ਹੈ ਉਦੋਂ ਉਹਦੀ ਕਦਰ ਨਹੀਂ ਹੁੰਦੀ, ਜਦੋਂ ਦੂਰ ਹੋ ਜਾਂਦੀ ਹੈ ਥੋੜੇ ਤੋਂ ਫਿਰ ਕਦਰ ਥੋੜੀ ਜਿਹੀ ਵੱਧ ਜਾਂਦੀ ਹੈ। ਮੈਂ ਹੁਣ ਪ੍ਰੋਗਰਾਮ ਰੈਗੂਲਰ ਤੌਰ ਤੇ ਪੇਸ਼ ਕਰ ਰਹੇ ਸੀ, ਤੁਸੀਂ ਕਹਿੰਦੇ ਹੋ ਕਿ ਚਲੋ ਨਵੀਂ ਹੋਈ ਹੈ, ਫਿਰ ਕੀ ਹੋ ਗਿਆ? ਹੁਣ ਮੈਂ ਹਫ਼ਤਾ ਬਾਹਰ ਰਿਹਾ, ਤੁਹਾਨੂੰ ਵੀ ਹੋਊਗਾ ਕਿ ਯਾਰ ਨਵੀਂ ਕਿੱਥੇ ਚਲੇ ਗਿਆ।
1: ਚਲੋ,
0: ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ ਤੇ ਆ ਗਏ ਵਾਪਸ। ਥੈਂਕ ਯੂ। ਸੋ ਸਟੂਡੀਓ ਦਾ ਫੋਨ ਨੰਬਰ ਹੈ 9056 7333 7905 600 7373 3300। ਜਿਵੇਂ ਮੈਂ ਵੀਰ ਹੁਣ ਦੱਸ ਕੇ ਹਟਿਆ ਕਿ ਅਸੀਂ ਯਾਰ ਦੋਸਤ ਕੁਝ ਦਿਨਾਂ ਲਈ ਬਾਰਸਲੋਨਾ ਸਪੇਨ ਗਏ ਸੀ ਤੇ ਕਿਹਾ ਯਾਰ ਕਮਾਲ ਦਾ ਸ਼ਹਿਰ ਹੈ, ਬੱਲੇ ਬੱਲੇ ਬੱਲੇ, ਆਰਕੀਟੈਕਚਰ, ਬਿਲਡਿੰਗਸ, ਬੀਚ ਦੀ ਏਰੀਆ, ਖਾਣਾ ਪੀਣਾ, ਪਾਰਟੀਿੰਗ, ਸਾਰਾ ਕੁਛ ਹੀ ਨੰਬਰ ਵਨ ਹੈ। ਤੇ ਫੂਡ ਪੱਖੋਂ ਤਾਂ ਮੈਂ ਕਹਿੰਦਾ ਰੀਸ ਹੀ ਕੋਈ ਨਹੀਂ, ਅਮੇਜ਼ਿੰਗ ਫੂਡ, ਯੂਰਪ ਦਾ ਸਮ ਆਫ ਦਾ ਬੈਸਟ ਫੂਡ ਬਾਰਸਲੋਨਾ ਚ ਤੁਹਾਨੂੰ ਜ਼ਰੂਰ ਮਿਲੇਗਾ। ਐਂਡ ਵਧੀਆ ਚੀਜ਼ ਇਹ ਹੈ ਕਿ ਸਿਟੀ ਲਾਈਫ ਵੀ ਹੈ ਉੱਥੇ ਤੇ ਨਾਲ ਦੀ ਨਾਲ ਬੀਚ ਲਾਈਫ ਵੀ ਹੈ। ਤੁਸੀਂ ਬੀਚ ਵਾਲੇ ਪਾਸੇ ਚਲ ਜਾਓ, ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਉਸੇ ਹੀ ਸ਼ਹਿਰ ਚੋਂ, ਦੂਜੇ ਪਾਸੇ ਚਲ ਜਾਓ, ਤੁਸੀਂ ਕਹੋਗੇ ਯਾਰ ਇੱਥੇ ਬੀਚ ਵੀ ਹੈਗੀ ਹੈ। ਜਿਹੜੇ ਹਿਸਾਬ ਨਾਲ ਬਿਲਡਿੰਗਸ ਬਣੀਆਂ ਨੇ ਤੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਪੁਰਾਣੀਆਂ ਬਿਲਡਿੰਗਸ ਨੇ, ਵੱਡੇ ਵੱਡੇ ਚਰਚਿਸ ਆਦਿ ਨੇ। ਸੋ ਚਲੋ, ਵਕੇਸ਼ਨ ਵੀ ਚਾਹੀਦਾ ਹੁੰਦਾ ਯਾਰ, ਕਿਉਂਕਿ ਆਪਾਂ ਜ਼ਿਆਦਾਤਰ ਇੱਥੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਰਹਿੰਦੇ ਹਾਂ, ਆਪਾਂ ਨੂੰ ਜ਼ਿੰਦਗੀ ਇੰਜੋਏ ਕਰਨ ਦਾ ਟਾਈਮ ਥੋੜ੍ਹਾ ਜਿਹਾ ਘੱਟ ਮਿਲਦਾ। ਫਿਰ ਜਦੋਂ ਕਿਤੇ ਬੰਦਾ ਛੁੱਟੀਆਂ 'ਤੇ ਜਾਂਦਾ ਥੋੜ੍ਹਾ ਜਿਹਾ ਇੱਕ ਕਿਸਮ ਦਾ ਰੀਫਰੈਸ਼ ਹੋ ਕੇ ਆਉਂਦਾ ਤੇ ਬੰਦੇ ਨੂੰ ਫਿਰ ਹੁੰਦਾ ਯਾਰ ਕਿ ਹੁਣ ਬਥੇਰੀਆਂ ਛੁੱਟੀਆਂ ਹੋ ਗਈਆਂ, ਦੱਬ ਕੇ ਹੁਣ ਕੰਮ ਕੁੰਮ ਕਰੀਏ ਤੇ ਬਸ ਹੁਣ ਬਹੁਤ ਹੋ ਗਿਆ, ਇਹ ਬੰਦਾ ਜ਼ਰੂਰ ਕਹਿੰਦਾ। ਸੋ ਖੈਰ, ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਨੰਬਰ ਹੈ ਆਪਣਾ 9056 7337। ਇੱਕ ਤੁਹਾਨੂੰ ਜਾਣਕਾਰੀ ਦੇ ਦਈਏ, ਇੱਕ ਨਾ ਫਾਰਮ ਹੈ ਤੇ ਫਾਰਮ ਵਾਲਿਆਂ ਨੂੰ ਕੁਝ ਕੁ ਵਰਕਰ ਚਾਹੀਦੇ ਆ ਐਪਲ ਪਿਕਿੰਗ। ਤੁਸੀਂ ਐਪਲ ਪਿਕ ਕਰਨੇ ਨੇ ਤੇ ਕੁਝ ਕੁ ਸਬਜ਼ੀਆਂ ਵੀ ਪਿਕ ਕਰਨੀਆਂ ਨੇ, ਤੁਹਾਨੂੰ ਘਰੋਂ ਚੱਕਣਗੇ ਵੀ ਤੇ ਘਰੇ ਛੱਡ ਕੇ ਵੀ ਜਾਣਗੇ। ਸੋ ਫਾਰਮ ਲਈ ਐਪਲ ਪਿਕਿੰਗ ਤੇ ਸਬਜ਼ੀਆਂ ਦੀ ਪਿਕਿੰਗ ਲਈ ਵਰਕਰਸ ਚਾਹੀਦੇ ਆ, ਰਾਈਡ ਅਵੇਲੇਬਲ ਹੈ। ਗੁਰਜੋਤ ਨੂੰ ਕਾਲ ਕਰ ਲਓ 6472785394 6472785394 6472785394 ਦੇ ਉੱਤੇ ਤੁਸੀਂ ਕਾਲ ਕਰ ਲਓ 6472785394 ਗੁਰਜੋਤ ਤੁਹਾਡੇ ਲਈ ਹਾਜ਼ਰ ਨੇ ਤੇ ਗੁਰਜੋਤ ਦੇ ਨਾਲ ਕਰੋ ਤੁਸੀਂ ਜ਼ਰੂਰ ਗੱਲਬਾਤ। ਸੋ ਹੁਣ ਰੱਖੜੀ ਦਾ ਤਿਉਹਾਰ ਤੇ ਰੱਖੜੀ ਦਾ ਸੀਜ਼ਨ ਵੀ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਤੇ ਉਹਦਾ ਵੀ ਮੈਸੇਜ ਦਿੰਦੇ ਆ। 1972 ਹੈਲੋ।
2: ਹਾਂਜੀ, ਮੈਨੂੰ ਨਾ ਵਕਾਰ ਦਾ ਨੰਬਰ ਚਾਹੀਦਾ। ਵਕਾਰ ਖਾਨ
0: ਜੀ ਦਾ ਨੰਬਰ ਹੈ ਜੀ
2: 6478648648000। ਥੈਂਕ ਯੂ ਵੈਰੀ ਮਚ।
0: ਨੋ ਪ੍ਰੋਬਲਮ ਜੀ, ਚੱਕਰ ਹੀ ਕੋਈ ਨੀ। ਕੋਈ ਵੀ ਨੰਬਰ ਚਾਹੀਦੇ ਆ ਤੁਹਾਨੂੰ, ਹਮੇਸ਼ਾ ਕਹੀਦਾ ਤੁਹਾਨੂੰ, ਨਾ ਗੂਗਲ ਤੋਂ ਨੰਬਰ ਲੈਣ ਦੀ ਲੋੜ ਹੈ, ਨਾ ਕਿਤੇ ਆਨਲਾਈਨ ਦੇਖਣ ਦੀ ਲੋੜ ਹੈ, ਬਸ ਸਾਨੂੰ ਪੁੱਛ ਲਿਆ ਕਰੋ। ਕੋਈ ਵੀ ਨੰਬਰ ਚਾਹੀਦੇ ਆ ਸਾਨੂੰ ਪੁੱਛੋ ਤੇ ਵਧੀਆ ਟੌਪ ਦੇ ਨੰਬਰ ਦੇਵਾਂਗੇ। ਮੈਸੇਜ ਆਇਆ ਕਿ ਵੈਲਕਮ ਬੈਕ ਬਰੋ, ਸਪੇਨ ਸੁਣਾ ਦਿਓ ਫਿਰ ਜੱਸਾ ਢਿੱਲੋਂ। ਗਾਣਾ ਹੀ ਬੜਾ ਚੱਲਿਆ ਸੀ ਜੱਸੇ ਦਾ, ਹੈ ਸਪੇਨ ਕੋਈ ਨਾ ਵੀਰੇ, ਸਪੇਨ ਵੀ ਚਲਾ ਦਿੰਦੇ ਆ। ਤੇ ਥੈਂਕ ਯੂ ਕਿ ਤੁਸੀਂ ਮੈਨੂੰ ਵੈਲਕਮ ਬੈਕ ਕੀਤਾ, ਬਹੁਤ ਸ਼ੁਕਰੀਆ।
3: इस रक्षा बंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
4: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
3: 26 लोकेशंस अक्रॉस कनाडा।
5: फॉर मोर इन्फॉर्मेशन विजिट rajdhanisweets.ca।
0: ਵਾਹ ਵੀ ਵਾਹ, ਤੇ ਬਹੁਤ ਜਲਦ 30 ਤਾਰੀਖ ਬਸ ਆ ਗਈ ਯਾਰ। ਇਸ ਮਤਲਬ ਦਾ ਸੰਡੇ ਦਾ ਦਿਨ ਹੈ, ਰਾਈਟ? ਸੋ ਆਉਣ ਵਾਲੇ ਸੰਡੇ ਨੂੰ ਐਮੀ ਵਿਰਕ ਪਰਫੋਰਮ ਕਰ ਰਿਹਾ ਤੁਹਾਡੇ ਸ਼ਹਿਰ, ਤੇ ਜ਼ਿੰਦਾਬਾਦ ਰਹਿਣ ਬਿਲੋ ਯਾਰੀਆਂ, ਜਿਨ੍ਹਾਂ ਕਰਕੇ ਜਿਉਂਦਾ ਜੱਟ ਨਹੀਂ ਤੇ ਬੁਲਟ ਕੋਲੇ ਰੱਖ ਲਿਆ ਜੀ, ਚਮਕ ਚਲੋਹੀ ਯਾਰਾਂ ਨੇ ਛੱਡਤੀ, ਤੇ ਬਹੁਤ ਸਾਰੇ ਹੋਰ ਖੂਬਸੂਰਤ ਗੀਤ ਤੁਸੀਂ ਸੁਣੋਗੇ ਐਮੀ ਵਿਰਕ ਦੇ ਰਾਹੀਂ। ਐਂਡ ticketmaster.ca ਤੋਂ ਟਿਕਟਾਂ ਲੈ ਲਓ। ਬੜਾ ਕਮਾਲ ਦਾ ਵੈਨਿਊ ਹੈ, ਗ੍ਰੇਟ ਕੈਨੇਡੀਅਨ ਟੋਰਾਂਟੋ ਥੀਏਟਰ, ਜੋ ਕਿ ਵੁੱਡਬਾਈਨ ਕਸੀਨੋ ਦੇ ਅੰਦਰ ਇਹ ਵੈਨਿਊ ਹੈ, ਤੇ ਤੁਸੀਂ ਜ਼ਰੂਰ ਐਮੀ ਵਿਰਕ ਦੇ ਸ਼ੋਅ ਨੂੰ ਖੂਬ ਇੰਜੋਏ ਕਰੋਗੇ, ਜਿੱਥੇ ਕਿ ਐਮੀ ਇੱਕ ਬਹੁਤ ਹੀ ਤਕੜੇ ਐਕਟਰ ਨੇ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਬਟ ਐਮੀ ਨੇ ਸ਼ੁਰੂਆਤ ਕੀਤੀ ਸੀ ਗਾਇਕੀ ਤੋਂ, ਤੇ ਕਿਹਾ ਯਾਰ ਜਦੋਂ ਐਮੀ ਦੀ ਪਹਿਲੀ ਐਲਬਮ ਆਈ ਸੀਗੀ ਤੇ ਬੱਲੇ ਬੱਲੇ ਬੱਲੇ ਬਸ ਮੈਨੂੰ ਲੱਗਦਾ ਕਿ ਹਰ ਇੱਕ ਸ਼ਹਿਰ ਦੇ ਵਿੱਚ ਐਮੀ ਦੇ ਗਾਣੇ ਚੱਲਦੇ ਸੀ। ਸੋ ਤੁਸੀਂ ਵੀ ਜ਼ਰੂਰ ਟਿਕਟਾਂ ਲਓ ticketmaster.ca। ਐਲਬਮ ਦਾ ਨਾਂ ਸੀ ਜੱਟਿਜ਼ਮ, ਅਧੂਰੇ ਚਾਹ, ਬੁਲਟ, ਚਮਕ ਚੱਲੋ, ਚੰਡੀਗੜ੍ਹ ਤੇ ਡੇਟ, ਬੜਾ ਖੂਬਸੂਰਤ ਗੀਤ ਸੀਗਾ, ਇੱਕ ਪਲ ਕਿੰਨਾ ਚੱਲਿਆ। ਸੋ ticketmaster.ca ਤੋਂ ਤੁਸੀਂ ਜ਼ਰੂਰ ਜ਼ਰੂਰ ਟਿਕਟਾਂ ਲਓ, ਤੇ ਐਮੀ ਵਿਰਕ ਦੇ ਸ਼ੋਅ ਲਈ ਹੋ ਜਾਓ ਫਿਰ ਕੈਮ, ਹੋ ਜਾਓ ਰੈਡੀ, ਤੇ ਪਹਿਣਗੇ ਭੰਗੜੇ ਗਿੱਧੇ ਤੇ ਖੂਬ ਸਾਰੇ ਇੰਜੋਏ ਕਰਨਗੇ। ਸੋ ਸਟੂਡੀਓ 'ਚ ਗੱਲਾਂ ਬਾਤਾਂ ਦੇ ਲਈ ਨੰਬਰ ਇੱਕੋ ਇੱਕ ਆਪਣਾ 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 647-504-1557।

ਇਹ ਵੀ ਬੜਾ ਖੂਬਸੂਰਤ ਗੀਤ ਹੈ, ਲਾਉਣੇ ਆ ਲਾਉਣੇ ਆ ਲਾਉਣੇ ਆ, ਕੋਈ ਨਾ ਤੁਹਾਡੇ ਲਈ ਗੀਤ ਸੰਗੀਤ ਦੇ ਫੱਟੇ ਚੱਕ ਦਿਆਂਗੇ ਯਾਰ। ਗੱਲ ਹੈ ਕੋਈ, ਤੁਸੀਂ ਗਾਣਿਆਂ ਦੀ ਗੱਲਾਂ ਕਰਦੇ ਹੋ, ਗਾਣਿਆਂ ਦੀ ਤਾਂ ਮੈਂ ਕਹਿੰਦਾ ਕਿ ਲਾਈਨਾਂ ਲਾ ਦੇਵਾਂਗੇ ਲਾਈਨਾਂ। ਸੋ ਪ੍ਰੋਗਰਾਮ ਪੰਜਾਬੀ ਰਾ, ਸੋ ਗੱਲਾਂ ਬਾਤਾਂ ਖੂਬ ਹੋ ਰਹੀਆਂ ਨੇ, ਅਤੇ ਜੀ ਟੀ ਏ ਕ੍ਰੈਡਿਟ ਜੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਤੁਸੀਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ। ਰੇਖਾ ਅਤੇ ਨਦੀਮ ਤੁਹਾਡੇ ਲਈ ਹਾਜ਼ਰ ਨੇ, ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਾਹਰ ਨੇ। ਜੀ ਟੀ ਏ ਕ੍ਰੈਡਿਟ 416-650-1100 ਜੀ ਟੀ ਏ ਕ੍ਰੈਡਿਟ ਰੇਖਾ ਐਂਡ ਨਦੀਮ ਜੀ ਤੁਹਾਡੀ ਪੂਰੀ ਦੀ ਪੂਰੀ ਮਦਦ ਕਰਨਗੇ, ਇਹਨਾਂ ਨਾਲ ਕਰੋ ਗੱਲਬਾਤ। ਐਂਡ ਇੱਕ ਅਸੀਂ ਤੁਹਾਨੂੰ ਨਾ ਬੜੇ ਜ਼ੋਰ ਨਾਲ ਕਹਿ ਰਹੇ ਹਾਂ ਕਿ ਸਮਰ ਇੰਜੋਏ ਕਰ ਲਓ, ਸਮਰ ਨੇ ਚੱਲ ਜਾਣਾ, ਮੌਸਮ ਏ ਨਹੀਂ ਰਹਿਣਾ, ਫਿਰ ਪਛਤਾਵਾ ਹੋਊਗਾ ਕਿ ਆਹ ਨਹੀਂ ਕੀਤਾ ਉਹ ਨਹੀਂ ਕੀਤਾ। ਆਰਾਮ ਨਾਲ ਯਾਰ ਆਪਣੀ ਪ੍ਰਾਈਵੇਟ ਵਾਟਰ ਟੈਕਸੀ 'ਤੇ ਤੁਸੀਂ ਬੈਠੇ ਹੋ ਪਾਣੀ 'ਤੇ, ਅਤੇ ਆਲੇ ਦੁਆਲੇ ਸੀਨ ਟਾਵਰ ਦਾ ਬਹੁਤ ਹੀ ਸ਼ਾਨਦਾਰ ਵਿਊ ਹੋਵੇ, ਅਤੇ ਪੈਸਾ ਵੀ ਨਾ ਬਾਹਲਾ ਲੱਗੇ, ਅਤੇ ਫਿਰ ਸੈਂਟਰ ਆਈਲੈਂਡ ਜਾਓ, ਉੱਥੇ ਆਪਣੇ ਚਨੇ ਭਟੂਰੇ ਕੜੀ ਚੌਲ ਜੋ ਵੀ ਖਾਣਾ ਪੀਣਾ ਲੈ ਜਾਓ ਨਾਲ, ਜਾਂ ਉੱਥੋਂ ਖਰੀਦ ਲਿਓ। ਆਰਾਮ ਨਾਲ ਸੈਂਟਰ ਆਈਲੈਂਡ 'ਤੇ ਬਹਿ ਕੇ ਤੁਸੀਂ ਆਪਣਾ ਖਾਣਾ ਪੀਣਾ ਪਰਿਵਾਰ ਨਾਲ ਇੰਜੋਏ ਕਰੋ। ਬਟ ਮਜ਼ਾ ਉਦੋਂ ਹੈ ਜਦੋਂ ਤੁਸੀਂ ਪ੍ਰਾਈਵੇਟ ਵਾਟਰ ਟੈਕਸੀ ਲੈ ਕੇ ਜਾਓ। ਐਵੇਂ ਫੈਰੀ 'ਤੇ ਚਲੋ ਠੀਕ ਹੈ, ਮੈਂ ਨਹੀਂ ਕਹਿੰਦਾ ਕਿਉਂਕਿ ਮਾੜੀ ਗੱਲ ਹੈ, ਬਟ ਮੇਰਾ ਜੇ ਪਰਸਨਲ ਤੁਸੀਂ ਪੁੱਛੋ ਮੈਨੂੰ ਥੋੜ੍ਹਾ ਔਖਾ ਲੱਗਦਾ, ਬੰਦੇ 'ਤੇ ਬੰਦਾ ਚੜਿਆ ਹੋਇਆ, ਮੈਨੂੰ ਇਹ ਵਧੀਆ ਲੱਗਦਾ ਕਿ ਆਰਾਮ ਨਾਲ ਯਾਰ ਆਪਣਾ ਖੁੱਲ੍ਹੇ ਡੁੱਲੇ ਤੁਸੀਂ ਟੈਕਸੀ ਦੇ ਵਿੱਚ ਜਾਓ ਅਤੇ ਇੰਜੋਏ ਕਰਵਾ ਲਓ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਠੀਕ ਹੈ ਨਾ, ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ, ਤੇ ਤੁਸੀਂ ਜ਼ਰੂਰ ਜਾਓ ਐਂਡ ਇੰਜੋਏ ਕਰੋ। ਸੋ ਗੀਤ ਸੰਗੀਤ ਇੱਕ ਰਿਕੁਐਸਟ ਮੈਨੂੰ ਹੋਰ ਆਈ ਹੋਈ ਹੈ, ਉਹ ਵੀ ਤੁਹਾਡੇ ਲਈ ਜ਼ਰੂਰ ਪੇਸ਼ ਕਰਦੇ ਹਾਂ, ਅਤੇ ਤੁਸੀਂ ਰਿਕੁਐਸਟਾਂ ਦੇਖੋ ਵਧੀਆ ਲੱਗਦਾ, ਖੈਰ ਜੋ ਤੁਸੀਂ ਕਰਦੇ ਹੋ ਨਾ ਸਾਡਾ ਵੀ ਇੱਕ ਸਾਡੀ ਰੂਹ ਖੁਸ਼ ਹੋ ਜਾਂਦੀ ਹੈ। ਪੈਸ਼ਨ ਰੂਫਿੰਗ ਨੂੰ ਵੀ ਯਾਦ ਰੱਖੋ, ਰੂਫ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ। ਰੂਫ ਨਵੀਂ ਲਗਵਾਉਣੀ ਹੈ, ਹੁਣ ਹੀ ਟਾਈਮ ਹੈ, ਬਾਅਦ ਦੇ ਵਿੱਚ ਠੰਡ ਹੋ ਜਾਣੀ ਹੈ, ਸਨੋਅ ਪੈ ਜਾਣੀ ਹੈ, ਫਿਰ ਮੁਸ਼ਕਿਲ ਹੋ ਜਾਣਾ। ਸੋ ਪੈਸ਼ਨ ਰੂਫਿੰਗ 647-9194913, ਨਵੀਂ ਰੂਫ, ਰੂਫ ਦੀ ਰਿਪੇਅਰ ਤਾਂ 6479199413 6479199413 ਤੇ। ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, ਫੁੱਲੀ ਇੰਸ਼ੋਰਡ ਕੰਪਨੀ ਹੈ। ਆਪਾਂ ਕਈ ਵਾਰ ਕਹਿੰਦੇ ਚਲੋ ਮਾੜੀ ਜਿਹੀ ਲੀਕ ਹੈ, ਫਿਰ ਕੀ ਹੁੰਦਾ, ਜਦੋਂ ਛੱਤ ਜ਼ਿਆਦਾ ਲੀਕ ਹੋਣ ਲੱਗ ਜਾਵੇ ਨਾ, ਫਿਰ ਲੀਕੇਜ ਵੱਧ ਜਾਵੇ ਅਤੇ ਫਿਰ ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਆਵੇ, ਫਿਰ ਤੁਸੀਂ ਕਹੋਗੇ ਨਵੀਂ ਯਾਰ ਪੰਗਾ ਹੀ ਲੈ ਲਿਆ, ਪਹਿਲਾਂ ਕਰਾ ਲੈਂਦੇ। ਸੋ ਨੰਬਰ ਹੈ 6479199413 647-9194913 ਪੈਸ਼ਨ ਰੂਫਿੰਗ 6479199413 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਚਲੋ ਫਿਰ, ਅਮਰਿੰਦਰ ਗਿੱਲ ਹੋਣਾ ਦਾ ਨਵਾਂ ਗਾਣਾ ਆਇਆ, ਉਹਦੀ ਰਿਕੁਐਸਟ ਆਈ ਤੀ। ਅਮਰਿੰਦਰ ਭਾਅ ਜੀ ਵੀ ਯਾਰ ਪੂਰੇ ਐਨ ਕਹਿੰਦੇ ਨਹੀਂ ਹੁੰਦੇ ਜਿਵੇਂ ਕੋਈ ਕਰੈਕਟਰ ਫੁੱਲ ਫੋਰਮ 'ਚ ਹੁੰਦਾ, ਸੋ ਅਮਰਿੰਦਰ ਗਿੱਲ ਸਾਹਿਬ ਵੀ ਫੁੱਲ ਫੋਰਮ ਦੇ ਵਿੱਚ। ਪਹਿਲਾਂ ਵੀ ਕਾਫੀ ਗਾਣਾ ਬਹੁਤ ਚੱਲਿਆ, ਬੜਾ ਖੂਬਸੂਰਤ, ਹੁਣ ਵੀ ਹਾਜ਼ਰ ਗੀਤ ਆਇਆ, ਇਹ ਵੀ ਬੜਾ ਕਮਾਲ ਦਾ। ਸੋ ਇਹਨੂੰ ਸੁਣਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਕੁ ਸ਼ੁਰੂ ਕਰਦੇ ਹਾਂ। ਅਤੇ ਨੰਬਰ ਹੈ ਆਪਣਾ ਸਟੂਡੀਓ ਦਾ 9056733337905673333 ਆਪਣਾ ਇੱਕੋ ਇੱਕ ਫੋਨ ਨੰਬਰ ਹੈ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਵੈਰੀ ਗੁੱਡ, ਜ਼ਰੂਰ ਕਾਲ ਕਰੋ। ਓਕੇ, ਤੁਹਾਡੇ ਨਾਲ ਨਾ ਇੱਕ ਮੈਂ ਗੱਲ ਕਰਨੀ ਹੈ। ਮੈਂ ਲੱਗਦਾ ਫਰਾਈ ਨਹੀਂ, ਯੈਸ ਫਰਾਈਡੇ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ। ਸੋ ਫਰਾਈਡੇ ਸੁਬਹਾ ਮੈਂ ਨਾ, ਉਦੋਂ ਮੈਂ ਥਰਸਡੇ ਸ਼ਾਮ ਨੂੰ ਹੀ ਲੈਂਡ ਹੋਇਆ, ਅਤੇ ਮੈਂ ਇੱਕ ਸਪੇਨ ਦੀ, ਸਾਡਾ ਉੱਥੇ ਇੱਕ ਐਕਸਪੀਰੀਅੰਸ ਹੋਇਆ, ਉਹਦੇ ਬਾਰੇ ਗੱਲਬਾਤ ਕਰ ਰਿਹਾ ਸੀ। ਅਸੀਂ ਨਾ ਉੱਥੇ ਸਪੇਨ ਬੈਠੇ ਇੱਕ ਰੈਸਟੋਰੈਂਟ 'ਤੇ, ਅਤੇ ਸਾਨੂੰ ਉੱਥੇ ਇੱਕ ਕਪਲ ਮਿਲਿਆ। ਸਾਨੂੰ ਪਹਿਲਾਂ ਤਾਂ ਪਤਾ ਲੱਗੇ ਵੀ ਇਹ ਕਪਲ ਹੈ ਜਾਂ ਚਲੋ ਕੀ ਇਹਨਾਂ ਦੀ ਸਟੋਰੀ ਹੈ, ਅਤੇ ਫਿਰ ਗੱਲਬਾਤ ਸ਼ੁਰੂ ਹੋਈ ਅਤੇ ਉਹਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਨੀ। ਕਾਲ ਲੈ ਲਈਏ 2118। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਮਹਾਰਾਜ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਬੱਲੇ ਬੱਲੇ ਕਿਵੇਂ ਹੋ?
1: ਵੈਲਕਮ ਬੈਕ।
0: ਥੈਂਕ ਯੂ ਸਰ, ਥੈਂਕ ਯੂ ਸੋ ਮੱਚ।
1: ਉਹ ਬੈਠੇ ਬੈਠੇ ਇੱਥੇ ਬੈਠਾ ਜਦੋਂ ਆਪਾਂ ਸ਼ੁਰੂ ਕੀਤਾ, ਤੁਹਾਡੀ ਆਵਾਜ਼ ਸੁਣ ਦਿਲ ਖੁਸ਼ ਹੋ ਗਿਆ।
0: ਦਿਲ ਖੁਸ਼ ਹੋ ਗਿਆ, ਚਲੋ ਵਧੀਆ। ਦੇਖੋ, ਕਿਸੇ ਦੀ ਆਵਾਜ਼ ਸੁਣੋ ਤੇ ਦਿਲ ਖੁਸ਼ ਹੋ ਜਾਵੇ, ਇਸ ਤੋਂ ਵੱਡਾ ਕੰਪਲੀਮੈਂਟ ਕੀ ਹੋ ਸਕਦਾ?
1: ਹਾਂਜੀ, ਇੱਕ ਹੋਰ ਕੰਪਲੀਮੈਂਟ ਹੈਗਾ ਛੋਟਾ ਜਿਹਾ।
0: ਹਾਂ,
1: ਆਸਮਾਨ ਮੇਂ ਕਿਤਨੇ ਤਾਰੇ ਹੈ ਕੋਈ ਗਿਣ ਨਹੀਂ ਸਕਤਾ।
0: ਹਾਂ,
1: ਤੁਮ ਹਮੇਂ ਕਿਤਨੇ ਪਿਆਰੇ ਹੋ ਯੇ ਹਮ ਬਤਾ ਨਹੀਂ ਸਕਤੇ।
0: ਵਾਹ,
1: ਤੁਮ ਸਲਾਮਤ ਰਹੋ ਹਮੇਸ਼ਾ, ਬਸ ਯਹੀ ਦੁਆ ਕਰਤੇ ਹੈਂ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਮੈਂ ਤੁਹਾਡੀ ਆਵਾਜ਼ ਸੁਣ ਕੇ ਹੁਣੇ ਲਿਖਿਆ 2 ਮਿੰਟਾਂ ਦੇ ਵਿੱਚ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਪਿਆਰ, ਬਹੁਤ ਸਤਿਕਾਰ। ਤੇ ਦੇਖੋ, ਇੱਕ ਤਾਂ ਤੁਸੀਂ ਆਵਾਜ਼ ਸੁਣ ਕੇ ਤੁਹਾਡੀ ਰੂਹ ਖੁਸ਼ ਹੋਈ, ਤੇ ਬਾਕੀ ਤੁਸੀਂ ਸਾਡੇ ਲਈ ਕੁਛ ਲਿਖ ਹੀ ਦਿੱਤਾ, ਫਿਰ ਤਾਂ ਤੁਸੀਂ, ਮੈਂ ਕਹਿੰਦਾ ਇਸ ਤੋਂ ਉੱਤੇ ਕੁਛ ਹੋ ਹੀ ਨਹੀਂ ਸਕਦਾ।
1: ਹਾਂ, ਬਸ ਬੈਠੇ ਬੈਠੇ ਮੈਂ ਨਹੀਂ ਯਾਰ, ਆਪਣਾ ਮੁੰਡਾ ਵਾਪਸ ਆ ਗਿਆ।
0: ਚਲੋ, ਥੈਂਕ ਯੂ ਸਰ।
1: ਵੈਸੇ ਤਾਂ ਭਾਜੀ ਦਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਪਰ
0: ਨਹੀਂ ਭਾਜੀ ਤਾਂ ਫਿਰ ਦੇਖੋ, ਭਾਜੀ ਤਾਂ ਫਿਰ ਉਸਤਾਦ ਬੰਦੇ ਨੇ।
1: ਨਹੀਂ, ਉਹਨਾਂ ਕੋਈ ਸਿੱਖਣਾ ਗੇ?
0: ਹਾਂ,
1: ਉਹਨਾਂ ਦੀ ਛਤਰ ਛਾਇਆ ਹੇਠ ਪੜ੍ਹਨਾ ਹੁੰਦਾ ਆ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ,
1: ਪਰ ਤੁਸੀਂ ਦੋਵੇਂ, ਮਗਰ ਦੋਵੇਂ ਦਾ ਬੈਸਟ ਹੋ। ਗੱਲ ਹੀ ਕੋਈ।
0: ਥੈਂਕ ਯੂ ਸਰ, ਥੈਂਕ ਯੂ ਸੋ ਮੱਚ, ਬਹੁਤ ਪਿਆਰ।
1: ਓਕੇ,
0: ਥੈਂਕ ਯੂ ਸਰ, ਥੈਂਕ ਯੂ। ਨਹੀਂ ਦੇਖੋ, ਹੁਣ ਭਾਜੀ ਦਾ ਤੁਸੀਂ ਕਿਵੇਂ ਨਹੀਂ ਇੰਜੋਏ ਕਰਨਾ, ਭਾਜੀ ਤਾਂ ਫਿਰ ਭਾਜੀ ਆ, ਠੀਕ ਹੈ ਨਾ ਗੱਲ? ਓਕੇ, ਮੈਂ ਗੱਲ ਸ਼ੇਅਰ ਕਰ ਰਿਹਾ ਸੀ। ਸੋ ਸਾਨੂੰ ਨਾ ਇੱਕ ਰੈਸਟੋਰੈਂਟ 'ਤੇ ਇੱਕ ਕਪਲ ਮਿਲਿਆ, ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ, ਅਤੇ ਸਾਡਾ ਇੱਕ ਮਿੱਤਰ ਥੋੜ੍ਹਾ ਜਿਹਾ ਸ਼ਰਾਰਤੀ, ਉਹ ਚਲੋ ਸਾਨੂੰ ਪੁੱਛਣ ਲੱਗ ਗਈ ਵੀ ਤੁਹਾਡੀ ਕੀ ਏਜ। ਅਸੀਂ ਦੱਸਿਆ ਵੀ ਅਸੀਂ ਇੱਕ 40ਵੇਂ ਬਰਥਡੇ ਪਾਰਟੀ ਲਈ ਇੱਥੇ ਆਏ ਹਾਂ। ਫਿਰ ਇੱਕ ਨੇ ਕਿਹਾ ਵੀ ਮੈਂ 33ਾਂ ਦਾ, ਮੈਂ 32ਾਂ ਦਾ। ਇੱਕ ਸਾਡੇ ਮਿੱਤਰ ਨੇ ਪੁੱਛ ਲਿਆ ਵੀ ਤੁਹਾਡੀ ਕਿੰਨੀ ਉਮਰ ਹੈ? ਕੁੜੀ ਨੇ ਤਾਂ ਆਰਾਮ ਨਾਲ ਕਹਿ ਤਾ ਵੀ ਮੈਂ ਤਾਂ ਬਈ 33 ਸਾਲਾਂ ਦੀ ਹੈ, ਮਤਲਬ ਉਹਨੇ ਕਿਹਾ। ਤੇ ਜਿਹੜਾ ਮੁੰਡਾ ਥੋੜ੍ਹਾ ਜਿਹਾ ਸ਼ਰਾਰਤੀ ਸੀ ਉਹਨੇ ਜਿਹੜਾ ਬੰਦਾ ਸੀਗਾ ਉਹਨੂੰ ਪੁੱਛ ਲਿਆ, ਉਹ ਬੰਦਾ ਥੋੜ੍ਹਾ ਜਿਹਾ ਉਹਦੀ ਉਮਰ ਵੱਧ ਸੀ, ਉਹ ਬੰਦਾ ਥੋੜ੍ਹਾ ਜਿਹਾ ਸ਼ਰਮਾ ਗਿਆ, ਕਹਿੰਦਾ ਤੁਸੀਂ ਗੈਸ ਕਰ ਲਓ, ਅਸੀਂ ਤਾਂ ਫਿਰ ਉਹਦੀ ਟੌਰ ਬਣਾਉਣੀ ਸੀ, ਅਸੀਂ ਕਿਹਾ ਤੇਰੀ ਵੀ ਹੋਊਗੀ ਯਾਰ 35-40 ਦੀ, ਉਹਨੇ ਟੌਰ ਨਾਲ ਕਹਿਤਾ ਵੀ ਮੇਰੀ 53 ਸਾਲ ਦੀ ਉਮਰ ਹੈ 53। ਤੇ ਉਹ ਬੰਦਾ ਤਕਰੀਬਨ ਕੁੜੀ ਤੋਂ ਮਤਲਬ 18-20 ਸਾਲ ਵੱਡਾ ਸੀਗਾ, ਤੇ ਉਹ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ, ਹਜੇ ਵਿਆਹ ਨਹੀਂ ਸੀ ਹੋਇਆ, ਬੰਦੇ ਦਾ ਪਹਿਲਾਂ ਵਿਆਹ ਹੋਇਆ ਸੀਗਾ, ਹੁਣ ਇਸ ਕੁੜੀ ਨਾਲ ਉਹ ਰਿਲੇਸ਼ਨਸ਼ਿਪ ਦੇ ਵਿੱਚ ਹੈ। ਤੇ 4 ਹਫ਼ਤੇ ਉਹ ਦੋਨੋਂ ਗਏ ਹੋਏ ਯੂਰਪ ਨੂੰ ਘੁੰਮਣ ਫਿਰਨ, ਅਸੀਂ ਗੱਲਾਂ ਬਾਤਾਂ ਕਰਨ ਲੱਗ ਗਏ ਕਿ ਯਾਰ ਦੇਖ ਕਿੰਨਾ ਉਮਰ ਦਾ ਫਰਕ ਹੈ। ਇਹ ਕਹਿੰਦਾ ਫਿਰ ਕੀ ਹੋ ਗਿਆ, 20 ਸਾਲ ਕਾਹਦੀ ਉਮਰ ਦਾ ਗੈਪ ਹੁੰਦਾ, ਹੁਣ ਕੁੜੀ ਵੀ ਮਚਿਓਰ ਹੈ, ਬੰਦਾ ਵਧੀਆ ਪੈਸੇ ਕਮਾ ਰਿਹਾ, ਅਤੇ ਕੁੜੀ ਨੂੰ ਹੋਊਗਾ ਕਿ ਯਾਰ ਮੈਨੂੰ ਹੁਣ ਵਧੀਆ ਪੈਸੇ ਵਾਲਾ ਮਚਿਓਰ ਬੰਦਾ ਮਿਲ ਗਿਆ, ਹੋਰ ਕੀ ਚਾਹੀਦਾ, ਕੁੜੀ ਵਧੀਆ ਬੁੱਲੇ ਲੁੱਟ ਰਹੀ ਹੈ। ਕੁੜੀ ਆਈ ਨਹੀਂ ਵੀ ਪੜ੍ਹੀ ਲਿਖੀ ਨਹੀਂ ਸੀ, ਉਹ ਵੀ ਵਧੀਆ ਜੋਬ ਜੂਬ ਕਰਦੀ ਹੈ। ਬਟ ਮੈਂ ਫਿਰ ਫਰਾਈਡੇ ਸਵੇਰੇ ਵੀ ਪੁੱਛ ਰਿਹਾ ਸੀ ਸਭ ਨੂੰ ਕਿ ਯਾਰ ਇੰਨਾ ਕੁ ਜਿਹੜਾ ਉਮਰ ਦਾ ਗੈਪ ਹੈ ਇੱਕ ਰਿਸ਼ਤੇ ਦੇ ਵਿੱਚ, ਕੀ ਉਹ ਰਿਸ਼ਤਾ ਨਿਭ ਸਕਦਾ? ਹੁਣ ਬੰਦਾ ਕੁੜੀ ਨਾਲੋਂ ਇੰਨਾ ਉਮਰ ਦੇ ਵਿੱਚ ਵੱਡਾ ਹੋਵੇ, ਕਾਫੀ ਜ਼ਿਆਦਾ ਫਰਕ ਹੈ ਯਾਰ, 20 ਸਾਲ ਜਾਂ 18 ਸਾਲ, ਚਲੋ ਜਿੰਨਾ ਵੀ ਹੈ, ਤੁਹਾਡੇ ਕਿੰਨੇ ਸ਼ੌਂਕ ਬਦਲ ਜਾਂਦੇ ਆ, ਤੁਹਾਡਾ ਲਾਈਫ ਸਟਾਈਲ ਕਿੰਨਾ ਬਦਲ ਜਾਂਦਾ, ਤੁਹਾਡਾ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਅਤੇ ਜ਼ਿੰਦਗੀ ਨੂੰ ਲੈ ਕੇ ਤੁਹਾਡਾ ਇੱਕ ਨਜ਼ਰੀਆ ਕਿੰਨਾ ਚੇਂਜ ਹੋ ਜਾਂਦਾ। ਸੋ ਤੁਹਾਡਾ ਸਭ ਦਾ ਪਰ ਕੀ ਓਪੀਨੀਅਨ ਹੈ, ਕੁੜੀ 33-34 ਦੀ ਹੋਵੇ ਅਤੇ ਬੰਦਾ ਉਹ ਤੋਂ 18-20 ਸਾਲ ਵੱਡਾ ਹੋਵੇ, ਤੁਹਾਨੂੰ ਲੱਗਦਾ? ਜਸਟ ਓਪੀਨੀਅਨ, ਮੈਨੂੰ ਪਤਾ ਤੁਸੀਂ ਕਹੋਗੇ, ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਯਾਰ ਅਗਲੇ ਦੀ ਮਰਜ਼ੀ ਹੈ, ਬਿਲਕੁਲ ਅਗਲੇ ਦੀ ਮਰਜ਼ੀ, ਆਪਾਂ ਇਹ ਨਹੀਂ ਕਹਿ ਰਹੇ ਵੀ ਅਗਲਾ ਨਾ ਕਰੇ, ਆਪਾਂ ਨੂੰ ਕੀ ਅਗਲਾ ਜੋ ਮਰਜ਼ੀ ਕਰੇ, ਬਟ ਜਸਟ ਤੁਹਾਡੇ ਓਪੀਨੀਅਨ ਨੂੰ ਲੈ ਕੇ ਵਟ ਡੂ ਯੂ ਥਿੰਕ, ਵੀ ਤੁਸੀਂ ਇਸ ਦੇ ਫੇਵਰ ਦੇ ਵਿੱਚ ਹੋ ਜਾਂ ਤੁਸੀਂ ਕਦੇ ਵੀ ਨਾ ਸੋਚੋਗੇ ਕਿ ਯਾਰ ਰਸਤਾ ਇੰਨਾ ਏਜ ਦਾ ਗੈਪ ਨਹੀਂ ਰੱਖ ਸਕਦੇ, ਤੇ ਕਿਉਂ? ਸੋ ਨੰਬਰ ਹੈ ਆਪਣਾ 9056733337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ PNJ ਰੈਨੋਵੇਸ਼ਨ ਦਾ ਨੰਬਰ ਦਵਾਂ, ਤੁਸੀਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰੋ, ਬਹੁਤ ਹੀ ਸ਼ਾਨਦਾਰ ਘਰਾਂ ਦੀ ਰੈਨੋਵੇਸ਼ਨ ਦਾ ਕੰਮ ਇਹ ਕਰਦੇ ਨੇ, ਸੋਲਿਡ ਕੰਮ ਹੈ, ਕੋਈ ਸ਼ੋਰਟਕੱਟ ਨਹੀਂ, ਫੁੱਲੀ ਇੰਸ਼ੋਰਡ ਕੰਪਨੀ ਹੈ, ਤੁਸੀਂ ਬੇਸਮੈਂਟ ਲੀਗਲ ਤਿਆਰ ਕਰਾਓ, ਵਾਸ਼ਰੂਮਾਂ ਦੀ ਕੋਈ ਰੈਨੋਵੇਸ਼ਨ, ਨਵੀਂ ਫਲੋਰਿੰਗ ਹੋ ਗਈ। ਨੰਬਰ ਹੈ 4373180400, 4373180400, ਅਤੇ ਇਹ ਪ੍ਰੋਪਰਟੀ ਮੇਨਟੇਨੈਂਸ ਅਤੇ ਪ੍ਰੋਪਰਟੀ ਮੈਨੇਜਮੈਂਟ ਵੀ

0: ਬੜੇ
1: ਲੋਕ ਨੇ ਥਿੰਕ ਮੇ ਬੀ ਨਿਭਾ ਵੀ ਰਹੇ ਨੇ
0: ਬਾਕੀ
1: ਦੇ ਕੀ ਕਹਿੰਦੇ ਆ ਸੋ ਇਹ ਕਹਿੰਦੇ ਕਿ ਉਹਨਾਂ ਦੇ ਵਿਚਾਰ ਨੀ ਮਿਲਣੇ ਤੇ 18-19 ਟੂ ਲੌਂਗ ਹੈ ਇਹਨਾਂ ਨੇ ਦੱਸਿਆ ਕਿ ਸਿਰਫ 4-5 ਸਾਲ ਤੱਕ ਦਾ ਜਿਹੜਾ ਗੈਪ ਹੈ ਉਹ ਚਲੋ ਠੀਕ ਹੈ ਚੱਲ ਜੂਗਾ ਬਟ ਉਸ ਤੋਂ ਵੱਧ ਹੋਵੇ ਤਾਂ ਇਸ਼ੂਜ ਜ਼ਿਆਦਾ ਕ੍ਰੀਏਟ ਹੋਣਗੇ ਤਾਂ ਤੁਹਾਡਾ ਸਭ ਦਾ ਕੀ ਖਿਆਲ ਹੈ ਕਿ 15-16-17-18-19-20 ਸਾਲ ਦਾ ਫਰਕ ਇੱਕ ਰਿਸ਼ਤੇ ਦੇ ਵਿੱਚ ਟੂ ਮੱਚ ਹੈ ਜਾਂ ਚੱਲ ਵੀ ਸਕਦਾ ਨੰਬਰ ਹੈ ਆਪਣਾ 9056733337 905-673-3337 ਆਪਣਾ ਨੰਬਰ ਹੈ 905-673-3337 ਆਪਣਾ ਫੋਨ ਨੰਬਰ ਹੈ ਤੁਸੀਂ ਇੱਕ ਗੇੜਾ ਜ਼ਰੂਰ ਗਿੱਲ ਫਾਰਮ 'ਤੇ ਮਾਰ ਕੇ ਆਓ ਗਿੱਲ ਫਾਰਮ 'ਤੇ ਹਰ ਰੋਜ਼ ਹਰੀਆਂ ਤਾਜ਼ੀਆਂ ਸਬਜ਼ੀਆਂ ਫਰੈਸ਼ ਪਿੱਕ ਕਰਦੇ ਨੇ ਇਹ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ ਇਹਨਾਂ ਕੋਲ ਬਹੁਤ ਹੀ ਮਿੱਠੇ ਮਿੱਠੇ ਵਾਟਰਮੈਲਨ ਵੀ ਨੇ ਅਤੇ ਖਰਬੂਜੇ ਵੀ ਨੇ ਦੇਸੀ ਫਾਰਮ ਦੇ ਆਂਡੇ ਵੀ ਨੇ ਅਤੇ ਫਰੈਸ਼ਲੀ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਇਹਨਾਂ ਦਾ ਆਟਾ ਕਿਆ ਕੁਆਲਿਟੀ ਕਿਆ ਨਿਊਟ੍ਰੀਐਂਟ ਹੈਲਥੀ ਬਹੁਤ ਹੈ ਹੋਲ ਵੀਟ ਬੇਸਣ ਮੱਕੀ ਬਾਜਰਾ ਸੋ ਗਿੱਲ ਫਾਰਮ ਡਿਕਸੀ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ 4514 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ
1: ਸਤਿ ਸ਼੍ਰੀ ਅਕਾਲ ਜੀ
2: ਤੁਸੀਂ ਜਿਹੜਾ ਟੌਪਿਕ ਛੇੜਿਆ ਹੈਗਾ ਇਹ ਕਾਫੀ ਗੰਭੀਰ ਹੈਗਾ ਵੈਸੇ ਤਾਂ ਪਰ ਉਹ ਜਿਹੜਾ ਤੁਸੀਂ ਕਹਿ ਰਹੇ ਵੀ 19-20 ਸਾਲ ਦਾ ਜਿਹੜਾ ਫਰਕ ਆ ਜਾਂ 18-19 ਸਾਲ ਦਾ ਫਰਕ ਆ ਉਹ ਤਾਂ ਜਨਰੇਸ਼ਨ ਗੈਪ ਹੋ ਜਾਂਦਾ ਭਾਜੀ ਇੱਕ ਜਨਰੇਸ਼ਨ ਬੜੀ ਹੋ ਕੇ 19 ਸਾਲ ਦੀ ਹੋ ਜਾਂਦੀ
1: ਆ ਪਰ ਵਧੀਆ ਬੰਦਾ ਫਿਰ ਲੇਡੀ ਨੂੰ ਸਿਖਾਈ ਜਾਵੇ ਆਏ ਕਰ ਆਏ ਨਾ ਕਰ
2: ਆਹੋ ਫਿਰ ਵਿਚਾਰਾਂ ਦੇ ਬੜੇ ਫਰਕ ਪੈ ਜਾਂਦੇ ਨਾ ਉਹ ਪੂਰਾ ਮੈਚੋਰ ਹੋ ਜਾਂਦਾ ਬੰਦਾ 19 ਸਾਲ ਦਾ ਬੜਾ ਡਿਫਰੈਂਸ ਬਹੁਤ ਬਿਗ ਡਿਫਰੈਂਸ ਹਾਂ
1: ਹਾਂ ਸੋ ਟੂ ਮੱਚ ਹੈ ਤੁਹਾਡੇ ਖਿਆਲ ਚ ਹੈ
2: ਚੱਲ ਜਾਂਦਾ 4-5 ਸਾਲ ਚੱਲੂਗਾ ਪਰ ਇਹ ਤੋਂ ਜ਼ਿਆਦਾ ਮੁਸ਼ਕਲ ਆ ਮੈਨੂੰ ਲੱਗਦਾ ਨਹੀਂ
1: ਕੀ ਪਰ ਪੰਗੇ ਕੀ ਪੈਂਦੇ ਆ
2: ਸੋਚ ਵਿੱਚ ਫਰਕ ਆ ਭਾਜੀ ਜਿਹੜਾ ਹੁਣ ਬੰਦਾ ਮੰਨ ਲਓ ਹੁਣ ਇੱਕ ਲੜਕੀ 18 ਸਾਲ ਦੀ ਆ ਬੰਦਾ ਆਲਮੋਸਟ 40 ਈਅਰ ਦਾ ਜਾਂ 35 ਈਅਰ ਆ 15 ਸਾਲ ਦਾ ਗੈਪ ਜਨਰੇਸ਼ਨ ਗੈਪ ਹੋ ਜਾਂਦਾ ਹਾਂ ਤੇ ਉਹ ਮਤਲਬ ਇਹ ਆ ਵੀ ਉਹ ਆਪਣੇ ਵਿਚਾਰ ਆ ਉਹਦੇ ਆਪਣੇ ਵਿਚਾਰ ਆ ਉਹ ਨਿਆਣਪੁਣ ਚ ਰਹੂਗਾ ਤੇ ਉਹ ਸਿਆਣਪੁਣ ਚ ਰਹੂਗਾ ਤੇ ਉਹ ਪੰਗਾ ਤਾਂ ਪੈਣਾ ਹੀ ਪੈਣਾ
1: ਪਰ ਤੁਹਾਨੂੰ ਲੱਗਦਾ ਨਹੀਂ ਵੀ ਕੁੜੀ ਬੰਦੇ ਨੂੰ ਯੰਗ ਰੱਖੂਗੀ ਬੰਦਾ ਐਵੇਂ ਨਹੀਂ ਤਾਂ ਜੇ ਹਾਣ ਦਾ ਕੋਈ ਹੋਵੇ ਬੰਦਾ ਛੇਤੀ ਬੜਾ ਹੋ ਜਾਂਦਾ ਹੁਣ ਕੁੜੀ 20 ਸਾਲ ਉਮਰ ਚ ਘੱਟ ਹੈ ਫਿਰ ਉਹ ਕਹੂਗੀ ਚੱਲ ਬਈ ਤੂੰ ਐਵੇਂ ਲੇਜ਼ੀ ਹੋਇਆ ਪਿਆ ਚੱਲ ਨਿਕਲੀ ਬਾਹਰ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋਰਗੇਜ ਤੋਂ ਪਵਾਰ ਸਾਹਿਬ ਵੈਲਕਮ
3: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਜਿਹੜੇ ਸਾਰੇ ਭੈਣ ਭਰਾ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਤੇ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਐਨੀ ਟਾਈਮ ਕਾਲ ਕਰ ਸਕਦੇ ਆ ਕਿਸੇ ਦੀ ਪਰਚੇਜ਼ ਆ ਰੀਸੇਲ ਆ ਜਾਂ ਰੀਫਰਾਂਸ ਕਰਨਾ ਆ ਤੇ ਕਾਲ ਕਰ ਲਈ ਨੰਬਰ ਹੈ 6479888731 ਅੱਜ ਹੀ ਅਸੀਂ ਇੱਕ ਡੀਲ ਕਲੋਜ਼ ਕੀਤੀ ਆ ਕਿ ਬਿਲਡਰ ਤੋਂ ਬੁੱਕ ਕੀਤੀ ਸੀ ਪ੍ਰੋਪਰਟੀ ਦੀ ਸੀ ਜਿਨ੍ਹਾਂ ਦੀ ਅਪਰੇਜ਼ਲ ਬੈਂਕ ਦੇ ਥਰੂ ਜਿਹੜੀ ਕਾਫੀ ਘੱਟ ਆ ਰਹੀ ਸੀਗੀ ਅਸੀਂ ਕਿਸੇ ਮੋਨੋਲੈਂਡਰ ਤੋਂ ਕਲੋਜ਼ ਕਰਕੇ ਦਿੱਤੀ ਹੈ ਜਿੱਥੇ ਉਹਨਾਂ ਦੀ ਅਪਰੇਜ਼ਲ ਆਲਮੋਸਟ ਪੂਰੀ ਹੋ ਗਈ ਆ ਤੇ ਉਹਨਾਂ ਦੀ ਡੀਲ ਕਲੋਜ਼ ਹੋ ਗਈ ਆ ਅਗਰ ਕੋਈ ਵੀ ਭੈਣ ਭਰਾ ਇਸ ਸਿਚੁਏਸ਼ਨ ਚ ਹੈਗੇ ਆ ਤੇ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ ਕਾਲ ਕਰਨ ਲਈ ਨੰਬਰ ਹੈ 647-988

ਇਸ 81 31। ਹੋਰ ਵੀ ਕੋਈ ਘਰ ਦੇ ਉੱਤੇ ਕੋਈ ਫਾਈਨੈਂਸਿੰਗ ਆਪਸ਼ਨ ਆ, ਕੋਈ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਜਾਂ ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਆ, ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479888731। 647-988-87-31। ਹਮੇਸ਼ਾ ਇਹ ਗੱਲ ਕਹਿ ਦੀਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉੱਤਰੀ। ਬਹੁਤ ਬਹੁਤ ਧੰਨਵਾਦ ਜੀ।

0: ਵੈਰੀ ਗੁੱਡ। ਨੰਬਰ ਇੱਕੋ ਇੱਕ ਹੈ 647-988-87-31, ਵਨ ਐਂਡ ਓਨਲੀ ਮਿਸਟਰ ਦਵਿੰਦਰ ਪਵਾਰ ਜੀ 3051। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
1: ਕੀ ਹਾਲ ਚਾਲ ਆ? ਮੈਂ ਵੀ
0: ਵਧੀਆ ਜੀ, ਬੱਲੇ ਬੱਲੇ।
1: ਨਹੀਂ, ਮੇਰਾ ਭਰਾ ਹੋਈਆਂ ਦੋ ਤਿੰਨ, ਮੇਰੇ ਨਾਲ ਤਿੰਨ ਵਿਆਹ ਹੋਏ ਮੇਰੇ।
0: ਅੱਛਾ, ਤੁਹਾਡੇ ਤਿੰਨ ਵਿਆਹ ਹੋਏ ਆ?
1: ਹਾਂ, ਪਹਿਲਾਂ ਮੈਂ 35 ਸਾਲ ਦੀ ਉਮਰ ਚ ਵਿਆਹ ਕਰਾਇਆ ਸੀ ਪਹਿਲਾਂ।
0: ਪਹਿਲਾਂ? ਅੱਛਾ,
1: ਉਹ ਇੱਧਰ ਬਾਹਰ ਆਉਣ ਦੇ ਚੱਕਰ ਚ ਵਾ ਵੀ ਗਏ, ਕੀੜੀ ਵਾ ਵੀ ਗਈ ਸੀ ਨਾ।
0: ਅੱਛਾ,
1: ਇਸ ਕਰਕੇ
0: ਠੀਕ ਹੈ।
1: ਉਹ ਵੀ ਉਹ 21 ਸਾਲ ਦੀ ਸੀ, ਇੱਥੇ ਉਹ ਤੇ ਆਉਣ ਦਾ ਹੀ ਵਾ ਸੀ ਉਹਨਾਂ ਦਾ ਬਹਾਨਾ।35 ਸਾਲ ਦੀ, ਉਹ ਵੀ ਮੇਰਾ 38 ਸਾਲ ਦੀ ਉਹ ਵੀ ਵੇਖ ਲਓ, ਉਹ ਮੇਰੇ ਵਿਆਹ ਕਰਾ ਕੇ ਦੋ ਕੁੜੀਆਂ ਲੈ ਕੇ ਤੇ ਘਰੇ ਲੈ ਗਈ ਫਿਰ ਜਾ ਕੇ।
0: ਪਰ ਦੇਖੋ, ਪਹਿਲਾਂ ਤਾਂ ਮੈਂ ਮੰਨ ਲਿਆ ਜਿਹੜੀ ਲੜਕੀ ਸੀ ਤੁਹਾਡੇ ਤੋਂ 14 ਸਾਲ ਉਮਰ ਚ ਘੱਟ ਸੀ, ਦੂਜੀ ਤਾਂ ਤੁਹਾਡੇ ਹਾਣ ਦੀ ਸੀਗੀ। ਫਿਰ
1: ਗੱਲ ਕਰਦਾ ਵਾ, ਇਹੀ ਤਾਂ ਇਹੀ ਦੱਸ ਰਿਹਾ ਤੁਹਾਨੂੰ, ਗੱਲ ਹੈ ਕਿ ਸਬਰ ਦੀ ਤੇ ਇੱਕ ਸਮਝਦਾਰੀ ਜਿਹਨੇ ਨਿਭਾਉਣੀ ਆ ਜਨਾਨੀ ਦੇ ਉੱਤੇ ਹੁੰਦਾ। ਬੰਦਾ ਕੋਈ ਨੀ ਜਨਾਨੀ ਛੱਡਦਾ ਛੇਤੀ ਤੇ।
0: ਅੱਛਾ, ਸੋ ਤੁਹਾਨੂੰ ਲੱਗਦਾ ਕਿ ਉਮਰ ਦਾ ਕੋਈ ਫਰਕ ਨੀ ਪੈਂਦਾ, ਬਸ ਸੋਚ ਮਿਲਣ ਤੇ ਸਬਰ ਹੋਣਾ ਚਾਹੀਦਾ।
1: ਉਹ ਤੋਂ ਬਾਅਦ ਕੀ ਹੋਇਆ, ਮੈਨੂੰ ਇੱਥੇ ਬੁੜੀਆਂ ਜਿਹੜੇ ਮੈਂ ਇੱਥੇ ਵਿਆਹ ਕਰਾਇਆ ਸੀ ਉਹਦੇ ਕਰਕੇ ਮੈਂ ਉੱਥੋਂ ਇੰਡੀਆ ਵਾਲੀ ਨੂੰ ਵਿਆਹ ਨੀ ਕਰਾਇਆ ਸੀ ਆਪਣੇ ਨਾਲ, ਜਿਹੜੇ ਕਹਿ ਰਹੇ ਸੀ ਮੈਨੂੰ ਹੋਰ ਤੀਜੀ, ਜਿਹੜੀ ਮੈਂ ਤੀਜੀ ਲੈ ਆ ਫਿਰ ਵਿਆਹ ਕੇ, ਉਹਦਾ ਮੇਰੇ ਨਾਲ 18 ਸਾਲ ਦਾ ਫਰਕ ਆ।
0: ਅੱਛਾ, 18 ਸਾਲ ਦਾ, ਜਿਨ੍ਹਾਂ ਨਾਲ ਤੁਹਾਡਾ ਹੁਣ ਵਿਆਹ ਹੋਇਆ 18 ਸਾਲ ਦਾ ਫਰਕ ਹੈ? ਬੱਲੇ ਬੱਲੇ, ਤੇ ਹੁਣ ਤੁਹਾਡੀ ਵਧੀਆ ਨਿਭੀ ਜਾਂਦੀ ਹੈ?
1: ਹਾਂਜੀ, ਹੁਣ ਤਾਂ ਮੇਰੀ 21 ਸਾਲ ਦੀ ਕੁੜੀ ਆ ਤੇ 18 ਸਾਲ ਦਾ ਮੁੰਡਾ ਵੀ ਆ।
0: ਅੱਛਾ,
1: ਮੇਰੇ ਨਾਲ।
0: ਸੋ ਜਦੋਂ ਤੁਹਾਡਾ ਉਹ ਵਿਆਹ ਹੋਇਆ ਤੁਹਾਡੀ ਉਦੋਂ ਕੀ ਉਮਰ ਸੀਗੀ? ਜਦੋਂ ਤੁਹਾਡਾ ਇਹ ਤੀਜਾ ਵਿਆਹ ਹੋਇਆ ਤੁਹਾਡੀ ਉਦੋਂ ਕੀ ਉਮਰ ਸੀ? ਤੁਹਾਡੀ 42 ਸਾਲ ਦੀ ਉਮਰ ਸੀਗੀ। ਸੋ ਤੁਹਾਡੀ ਜਿਹੜੀ ਵਾਈਫ ਹੈ ਉਹ ਉਸ ਟਾਈਮ ਤੇ 24 ਦੀ ਸੀ?
1: 25 ਦੀ।
0: 25? ਅੱਛਾ,
1: 18 ਸਾਲ ਦਾ ਫਰਕ ਹੈ।
0: ਸੋ ਤੁਹਾਨੂੰ ਕਦੇ ਲੱਗਿਆ ਵੀ ਤੁਹਾਡੀ 18 ਸਾਲ ਦਾ ਉਮਰ ਦਾ ਫਰਕ ਹੈ, ਵੀ ਤੁਹਾਡੇ ਸੋਚ ਨੀ ਮਿਲਦੇ ਜਾਂ ਕੋਈ ਐਸੀ ਕੋਈ ਗੱਲ ਹੈ?
1: ਨਹੀਂ, ਕੋਈ ਸੋਚਦਾ ਇਦਾਂ ਨਹੀਂ ਕੋਈ ਫਰਕ ਪਿਆ, ਕੋਈ ਖਾਸ ਨਹੀਂ ਆਪਣਾ।
0: ਅੱਛਾ,
1: ਵਧੀਆ ਨਾ, ਰੋਟੀ ਪਾਣੀ ਪਕਾ ਕੇ ਦਿੰਦੀ ਵਧੀਆ, ਸਵੇਰੇ ਉੱਠ ਕੇ ਚਾਹ ਪਾਣੀ ਤਿਆਰ ਕਰਕੇ ਜਾਂਦੀ ਹੈ, ਬੰਦਾ ਕੋਈ ਹੈ ਹੀ ਨਹੀਂ ਹੋ ਜਾ।
0: ਕਿਆ ਬਾਤ ਹੈ, ਵੈਰੀ ਗੁੱਡ, ਠੀਕ ਹੈ। ਚਲੋ ਵਧੀਆ ਗੱਲ ਹੈ, ਏਦਾਂ ਹੀ ਬਣੀ ਰਵੇ। ਚਲੋ ਸ਼ੁਕਰੀਆ ਸਰ। ਅੱਛਾ, ਕਹਿੰਦੇ ਕਿ ਨਵੀ ਪਹਿਲਾਂ ਮੇਰਾ 15 ਸਾਲ ਦਾ ਫਰਕ ਸੀ, ਉਹ ਰਿਸ਼ਤਾ ਨਹੀਂ ਨਿਭਿਆ। ਫਿਰ ਮੇਰਾ ਸਿਰਫ 3 ਸਾਲ ਦਾ ਫਰਕ ਸੀ, ਉਹ ਵੀ ਨਹੀਂ ਨਿਭਿਆ। ਤੇ ਫਿਰ ਕਹਿੰਦੇ ਮੈਂ ਵਿਆਹ ਕਰਾਇਆ ਤੇ 18 ਸਾਲ ਦਾ ਫਰਕ ਸੀਗਾ, ਤੇ ਕਹਿੰਦੇ ਰਿਸ਼ਤਾ ਵਧੀਆ ਚੱਲ ਰਿਹਾ। ਦੇਖਿਆ, ਆਪਣੇ ਬੰਦੇ ਨੂੰ ਤਾਂ ਇੱਕ ਚੀਜ਼ ਚਾਹੀਦੀ ਹੈ ਕਿ ਅਗਲੀ ਰੋਟੀ ਪਕਾ ਕੇ ਦੇਵੇ, ਸਵੇਰੇ ਉੱਠੀਏ ਉੱਠਣ ਸਾਰ ਵੀ ਤੁਹਾਡਾ ਬ੍ਰੇਕਫਾਸਟ ਐਨ ਪੂਰਾ ਰੈਡੀ ਹੋਵੇ ਤੇ ਬੰਦਾ ਐਨ ਖੁਸ਼ ਰਹਿੰਦਾ। ਸੋ ਠੀਕ ਹੈ, 18 ਸਾਲ ਦਾ ਫਰਕ ਵੀ ਕਹਿੰਦੇ ਕਿ ਨਵੀਂ ਵਧੀਆ ਨਿਭ ਰਹੀ ਹੈ ਸਾਡੀ। 6972, ਹੈਲੋ। ਸਤਿ
2: ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
2: ਹਾਂਜੀ, ਤੁਸੀਂ ਗੱਲ ਕਰ ਰਹੇ ਹੋ ਨਾ ਫਰਕ ਦਾ, ਇਹ ਡਿਫਰੈਂਸ ਕਰਕੇ ਨਿਭਦੀ ਨੀ ਗੀ ਵੈਸੇ ਦੇਖਿਆ ਗਿਆ ਬਹੁਤ ਜ਼ਿਆਦਾ।
0: ਓਕੇ,
2: ਕਿਉਂਕਿ ਇਹਦੇ ਵਿੱਚ ਹੁੰਦਾ ਕਿ ਜਿਵੇਂ ਹੁਣ ਬੰਦਾ ਤਾਂ ਜਿਵੇਂ ਕਿਵੇਂ ਨਾ ਕੱਟ ਲਊਗਾ ਹਨਾ, ਪਰ ਲੇਡੀਜ਼ ਜਾਂ ਜੇ ਛੋਟੀ ਉਮਰ ਦੀ ਕੁੜੀ ਹੋਊਗੀ ਨਾ ਉਹ ਬਾਹਲਾ ਚਿਰ ਨਹੀਂ ਕੱਟੂਗੀ।
0: ਅੱਛਾ,
2: ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ। ਸਭ ਤੋਂ ਵੱਡੀ ਗੱਲ ਪੈਸਾ ਵੀ ਨਹੀਂ ਹੁੰਦਾ, ਪਰ ਇੱਕ ਸੈਕਸੁਅਲ ਰਿਲੇਸ਼ਨਸ਼ਿਪ ਮੈਂ ਕਹਿ ਸਕਦਾ।
0: ਓਕੇ,
2: ਇਹੀ ਚੀਜ਼ ਆ ਜਿਹੜੀ ਗੱਲ ਮੁੱਕਦੀ ਆ, ਕਿਉਂਕਿ ਹੋਰ ਨੀ ਕੋਈ ਵੀ ਹੋ ਸਕਦਾ, ਕੋਈ ਵੀ ਰੀਜ਼ਨ ਇਹੀ ਹੈ ਜੀ।
0: ਠੀਕ ਹੈ, ਸੋ ਤੁਹਾਨੂੰ ਨਹੀਂ ਲੱਗਦਾ ਕਿ ਇੰਨਾ ਉਮਰ ਦਾ ਫਰਕ ਹੋਵੇ ਤਾਂ ਉਹ ਫਿਰ ਨਿਭੇਗੀ?
2: ਨਾ ਨਾ, ਉਹ ਨਿਭੜੀ ਨੀ, ਕਿਉਂਕਿ ਜਦੋਂ ਉਹਨੇ 60 ਦਾ ਹੋਣਾ ਤੇ ਉਹ ਭਰਪੂਰ ਜਵਾਨੀ ਚ ਹੋਊਗੀ, ਬਹੁਤ ਫਰਕ ਹੈ ਜੀ, ਇਹ ਤਾਂ ਰੱਬ ਹੀ ਜਾਣਦਾ,
0: ਰੱਬ ਜਾਣਦਾ। ਚਲੋ ਰੱਬ ਹੀ ਜਾਣਦਾ, ਤੁਸੀਂ ਵੀ ਜਾਣਦੇ ਹੋ,
2: ਮੈਂ ਵੀ ਜਾਣਦਾ।
0: ਠੀਕ ਹੈ, ਤੁਹਾਡਾ ਤੁਹਾਡਾ ਕਿੰਨਾ ਕੁ ਫਰਕ ਰਿਹਾ?
2: ਨਹੀਂ ਮੈਂ ਤਾਂ ਹੁਣ ਫਰਕ ਫੁਰਕ ਤਾਂ ਨਹੀਂ ਗਾ, ਵੈਸੇ ਹੁਣ ਤਾਂ ਇਹ ਅਸੀਂ ਤਾਂ ਇੱਕ ਹੀ ਮੈਚ ਕਰਾਈ ਆ ਜੀ ਬਾਬਾ, ਪਰ ਐਕਸਪੀਰੀਅੰਸ
0: ਨਹੀਂ। ਤੁਹਾਡਾ ਤੁਸੀਂ ਇੱਕੋ ਹੀ ਮੈਰਿਜ ਕਰਾਈ ਹੈ, ਤੁਹਾਡਾ ਦੋਨਾਂ ਦਾ ਆਪਸ ਵਿੱਚ ਉਮਰ ਦਾ ਕਿੰਨਾ ਕੁ ਗੈਪ ਹੈ?
2: ਉਹ ਤਾਂ ਨੋਰਮਲੀ ਹੈ, ਦੋ ਤਿੰਨ ਸਾਲ
0: ਦਾ। ਦੋ ਤਿੰਨ ਸਾਲ ਦਾ ਹੀ ਹੈ, ਠੀਕ ਹੈ ਠੀਕ ਹੈ। ਸੋ ਇੰਨਾ ਇੰਨਾ ਕੁ ਹੋਵੇ, ਇਸ ਤੋਂ ਜ਼ਿਆਦਾ ਨਾ ਹੋਵੇ, ਹੈ।
2: ਹਾਂਜੀ, ਪਰ ਉਹ ਇੱਕ ਗਰਲਫ੍ਰੈਂਡ ਤਾਂ ਸੀਗੀ, ਉਹ ਮੇਰੇ ਤੋਂ 18 ਕੁ ਸਾਲ ਛੋਟੀ ਸੀ।
0: ਉਹ 18 ਸਾਲ ਛੋਟੀ ਸੀ ਤੁਹਾਡੇ ਤੋਂ?
2: ਹਾਂ ਹਾਂ।
0: ਤੁਹਾਡੀ ਕੀ ਉਮਰ ਸੀਗੀ?
2: ਮੈਂ ਉਦੋਂ ਸੀਗਾ 28 ਕਿਦਾ ਹੋਊਂਗਾ।
0: ਨਹੀਂ 28 ਦੇ ਤੁਹਾਡੇ ਤੋਂ 18 ਸਾਲ ਛੋਟੀ ਸੀ?
2: ਨਹੀਂ ਨਹੀਂ, ਮਤਲਬ ਮੈਂ 28 ਦਾ ਸੀ, ਉਹ 16 ਕਿ ਦੀ ਸੀ।
0: ਅੱਛਾ, ਕਿਹੜੀ ਕਿਹੜੀ ਕੰਟਰੀ ਦੀ ਗੱਲ ਹੈ?
2: ਇੰਡੀਆ ਦੀ।
0: ਅੱਛਾ, ਉੱਥੇ ਕੋਈ ਲੀਗਲ ਲੀਗਲ ਏਜ 16 ਹੀ ਹੈ?
2: ਨਹੀਂ ਨਹੀਂ, ਉੱਥੇ ਦਿਲ ਮੇਰੇ ਦੀ ਗੱਲ ਹੁੰਦੀ ਹੈ, ਪਹਿਲਾਂ ਸਾਲ ਕੁ ਵਧੀਆ ਚੱਲਦਾ ਜੀ, ਸਾਲ ਕੁ ਬਾਅਦ ਫਿਰ ਹੋ ਜਾਂਦਾ ਕੰਮ।
0: ਅੱਛਾ ਚਲੋ ਠੀਕ ਹੈ, ਪਰ ਮੈਨੂੰ ਲੱਗਦਾ ਤੁਸੀਂ ਇਲੀਗਲ ਕੰਮ ਕਰ ਰਹੇ ਸੀ ਇੰਡੀਆ ਦੇ ਵਿੱਚ। ਮੈਨੂੰ ਲੱਗਦਾ ਕਿ 18 ਸਾਲ ਘੱਟੋ ਘੱਟ ਏਜ ਹੈ, ਤੁਸੀਂ 16 ਦੀ ਗੱਲ ਕਰਤੀ। ਸੋ ਖੈਰ, ਆਈ ਡੋਂਟ ਨੋ ਬਾਕੀ ਇੰਡੀਆ ਦੇ ਕਾਨੂੰਨ ਦਾ ਉਦੋਂ ਕੀ, ਉਹ ਬੜੇ ਚਿਰ ਦੀ ਗੱਲ ਹੋਣੀ, ਐਵੇਂ ਵੀ ਉਦੋਂ ਥੋੜ੍ਹਾ ਬਹੁਤਾ ਕੋਈ ਫਰਕ ਜ਼ਰੂਰ ਹੋਣਾ। ਸੋ ਖੈਰ, ਮੈਂ ਰੋਂਗ ਹੋ ਸਕਦਾ, ਔਨਲਾਈਨ ਪੜ੍ਹਨਾ ਪਵੇਗਾ। ਅੱਛਾ, ਕਹਿੰਦੇ ਆ ਕਿ ਅਪ ਟਿਲ 2012 ਦ ਏਜ ਕੰਸੈਂਟ ਰਿਮੇਨ 16 ਈਅਰਸ। ਅੱਛਾ ਨਹੀਂ, ਇਹ ਠੀਕ ਨੇ, 16 ਸਾਲ ਹੀ ਸੀਗੀ, ਮੈਂ NDTV ਤੇ ਹੁਣੇ ਦੇਖਿਆ। ਓਕੇ, ਸੋ ਪ੍ਰੋਗਰਾਮ ਪੰਜਾਬੀ ਰਾਜ ਤੁਸੀਂ ਸੁਣ ਰਹੇ ਹੋ, ਤੇ ਨੰਬਰ ਹੈ ਆਪਣਾ 905-673-3337। ਇਹ ਕਹਿੰਦੇ ਕਿ ਇੰਨਾ ਫਰਕ 18-19 ਸਾਲ ਦਾ, ਇਹ ਇੱਕ ਦੋ ਸਾਲ ਹੀ ਚੱਲਦਾ, ਉਸ ਤੋਂ ਬਾਅਦ ਫਿਰ ਗੱਲ ਨਹੀਂ ਬਣਦੀ। ਮੱਲੀ ਟੈਂਟ ਸਰਵਿਸਿਸ, ਤੁਸੀਂ ਕੋਈ ਵੀ ਵਿਆਹ ਸ਼ਾਦੀ ਦਾ ਫੰਕਸ਼ਨ ਕਰ ਰਹੇ ਹੋ, ਮੱਲੀ ਟੈਂਟ ਦਾ ਟੈਂਟ ਲੱਗਿਆ ਹੋਵੇ ਤੁਹਾਡੇ ਬੈਕ ਯਾਰਡ ਜਾਂ ਫਰੰਟ ਯਾਰਡ ਦੇ ਵਿੱਚ, ਨਾ ਤੁਹਾਡਾ ਘਰ ਬਸ ਬੈਂਕੁਇਟ ਹਾਲ ਹੀ ਲੱਗੇਗਾ। ਮੱਲੀ ਟੈਂਟ ਸਾਰਾ ਕੁਝ ਸਾਂਭਦੇ ਆ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਲਾਈਟਾਂ, ਸਟੇਜ, ਬਾਰ, ਸਾਰਾ ਕੁਝ ਹੈ। ਮੱਲੀ ਟੈਂਟ 6479992569, ਮੱਲੀ ਟੈਂਟ 6479992569 ਦੇ ਉੱਤੇ ਤੁਸੀਂ ਕਾਲ ਕਰੋ। ਮੱਲੀ ਟੈਂਟ ਸਰਵਿਸਿਸ 6479992569। ਤੁਹਾਡੀ ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਤਾਂ ਟੈਂਸ਼ਨ ਕਿਉਂ ਲੈਂਦੇ ਹੋ? ਇੱਕ ਤੁਸੀਂ ਫੋਨ ਕਰਨਾ ਰਾਜਵੰਤ ਕੌਰ ਨੂੰ, ਤੁਸੀਂ ਦੇਖਿਓ ਸੀ ਰਾਜਵੰਤ ਨੂੰ ਕੀਤਾ ਫੋਨ ਤੁਹਾਡਾ ਕਿੰਨਾ ਕੰਮ ਆਊਗਾ। ਰਾਜਵੰਤ ਨੇ ਤੁਹਾਨੂੰ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਦੇਣਾ ਤੇ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ, ਬਹੁਤ ਵੱਡੇ ਡਿਸਕਾਊਂਟ ਨੇ। ਸੋ ਰਾਜਵੰਤ ਕੌਰ 6474-4735 6474-4735-674-4745 ਤੇ ਰਾਜਵੰਤ ਕੌਰ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਸੰਪਰਕ ਕਰੋ। ਅਤੇ ਮੱਲੀ ਟੈਂਟ ਸਰਵਿਸਿਜ਼ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ। ਮੱਲੀ ਟੈਂਟ ਵਾਲਿਆਂ ਕੋਲ 30 ਸਾਲ ਦਾ ਤਜ਼ਰਬਾ, 30 ਈਅਰਸ ਮੂਵਿੰਗ ਐਕਸਪੀਰੀਅੰਸ। ਸੋ ਮੱਲੀ ਟੈਂਟ, ਸੋਰੀ HK ਮੂਵਰਸ ਦਾ ਨੰਬਰ ਮੈਂ ਦੇਣਾ ਸੀ, ਮੂਵਿੰਗ ਲਈ HK ਮੂਵਰਸ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। HK ਮੂਵਰਸ 4164-5206704-5206-5206704 ਦੇ ਉੱਤੇ ਇਹਨਾਂ ਨਾਲ ਤੁਸੀਂ ਸੰਪਰਕ ਕਰੋ। ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਵੀ ਕਿ ਰਿਸ਼ਤੇ ਦੇ ਵਿੱਚ ਕਿੰਨਾ ਕੁ ਏਜ ਦਾ ਜਿਹੜਾ ਉਮਰ ਦਾ ਗੈਪ ਹੈ, ਫਰਕ ਹੈ, ਚੱਲ ਜਾਂਦਾ, ਕਿੰਨਾ ਕੁ ਜ਼ਿਆਦਾ ਹੁੰਦਾ। ਇਹ ਗੱਲ ਕਿੱਥੋਂ ਸ਼ੁਰੂ ਹੋਈ ਮੈਂ ਦੱਸਦਾ। ਮੈਂ ਹੁਣੇ ਹੁਣੇ ਵਕੇਸ਼ਨ ਤੋਂ ਆਇਆ ਅਤੇ ਅਸੀਂ ਉੱਥੇ ਇੱਕ ਰੈਸਟੋਰੈਂਟ 'ਤੇ ਬੈਠੇ ਅਤੇ ਰੈਸਟੋਰੈਂਟ 'ਤੇ ਸਾਨੂੰ ਇੱਕ ਕਪਲ ਮਿਲਿਆ। ਕੁੜੀ ਸੀਗੀ 33 ਦੀ ਅਤੇ ਬੰਦਾ ਜਿਹੜਾ ਸੀਗਾ ਉਹ ਸੀਗਾ ਤਕਰੀਬਨ 53 ਜਾਂ ਕੁਛ, ਜਾਂ ਉਹਨਾਂ ਦਾ 18-20 ਸਾਲ ਦਾ ਫਰਕ ਸੀ, ਐਗਜੈਕਟ ਦੋਨਾਂ ਦੀ ਏਜ ਮੈਨੂੰ ਯਾਦ ਨਹੀਂ, 18-20 ਸਾਲ ਦਾ ਫਰਕ ਸੀਗਾ। ਅਤੇ ਅਸੀਂ ਚਲੋ ਗੱਲਾਂ ਕਰਨ ਲੱਗੇ ਯਾਰ ਕਿੰਨਾ ਫਰਕ ਹੈ, ਅਤੇ ਕਈ ਸਾਡੇ ਮਿੱਤਰ ਕਹਿੰਦੇ ਵਧੀਆ ਯਾਰ ਕੁੜੀ ਐਸ਼ ਕਰ ਰਹੀ ਹੈ, ਵੀ ਬੰਦਾ ਵਧੀਆ ਫਾਈਨੈਂਸ਼ਲੀ ਸੈਟਲ ਹੈ, ਮਚੋਰ ਹੈ, ਅਤੇ ਬੰਦਾ ਵੀ ਐਸ਼ ਕਰ ਰਿਹਾ ਕਿ ਮੇਰੇ ਕੋਲ ਇੱਕ ਸੋਹਣੀ ਸੁਨੱਖੀ ਗਰਲਫ੍ਰੈਂਡ ਆ, ਮੇਰੇ ਤੋਂ ਉਮਰ ਛੋਟੀ ਆ, ਹੋਰ ਕੀ ਚਾਹੀਦਾ। ਸੋ ਹੁਣ ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਕਿੰਨਾ ਕੁ ਜਿਹੜਾ ਏਜ ਦਾ ਗੈਪ ਹੈ ਚੱਲ ਜਾਂਦਾ ਇੱਕ ਰਿਸ਼ਤੇ 'ਚ, ਅਤੇ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਨਵੀਂ ਜ਼ਿਆਦੇ ਆ? ਹੁਣ ਬਹੁਤ ਸਾਰੇ ਕਹਿ ਰਹੇ ਨਵੀਂ ਇਹ ਤਾਂ ਬਹੁਤ ਜ਼ਿਆਦੇ, ਕਿਵੇਂ ਨਿਭੇਗੀ? ਇੱਕ ਦੋ ਸਾਲ ਅਗਲਿਆਂ ਦੀ ਨਿਭ ਜੂਗੀ, ਉਸ ਤੋਂ ਬਾਅਦ ਤਾਂ ਇੱਕ ਦੂਜੇ ਨੂੰ ਬਾਏ ਬਾਏ ਟਾਟਾ ਹੀ ਕਰਨਗੇ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337-905 6733337 ਆਪਣਾ ਨੰਬਰ ਹੈ 905-673-3337। ਇੱਕ ਨਾ ਫਾਰਮ ਹੈ, ਉਹਨਾਂ ਨੂੰ ਐਪਲ ਪਿਕਿੰਗ ਅਤੇ ਸਬਜ਼ੀਆਂ ਪਿਕ ਕਰਨ ਲਈ ਬੰਦੇ ਚਾਹੀਦੇ ਆ ਕੰਮ ਲਈ। ਤੁਹਾਨੂੰ ਘਰੋਂ ਚੱਕਣਗੇ ਵੀ ਕੰਮ ਤੋਂ ਪਹਿਲਾਂ, ਘਰੇ ਛੱਡ ਕੇ ਵੀ ਜਾਣਗੇ ਕੰਮ ਤੋਂ ਬਾਅਦ। ਗੁਰਜੋਤ ਨੂੰ ਫੋਨ ਕਰੋ, ਫਾਰਮ ਦੇ ਇੰਪਲੋਈ, ਫਾਰਮ ਦੇ ਕੰਮ ਕਰਨ ਲਈ ਬੰਦੇ ਚਾਹੀਦੇ ਆ ਬਹੁਤ ਜ਼ਿਆਦੇ। 6472-78-5394 6472-78-5394 ਸੈਲੂਲਰ ਪੁਆਇੰਟ ਵਾਲੇ ਨੂੰ ਫੋਨ ਕਰੋ 905-454-7700 ਬਹੁਤ ਸ਼ੁਕਰੀਆ ਜੀ। 5718 ਹੈਲੋ
3: ਹੈਲੋ
0: ਸਤਿ ਸ਼੍ਰੀ ਅਕਾਲ।
3: ਰਿਲੇਸ਼ਨਸ਼ਿਪ ਸਭ ਤੋਂ ਜ਼ਿਆਦਾ ਜ਼ਰੂਰੀ ਪਾਰਟਨਰ ਚਾਹੇ ਉਹ ਬੰਦਾ ਹੈ ਜਾਂ ਲੇਡੀ ਹੈ ਕਿ ਉਹ ਤੁਹਾਨੂੰ ਕਿੰਨੀ ਰਿਸਪੈਕਟ ਕਰਦੇ, ਕਿੰਨਾ ਟਰਸਟ ਕਰਦੇ ਇੱਕ ਦੂਜੇ। ਆਈ ਥਿੰਕ ਟਰਸਟ ਔਰ ਓਨੈਸਟੀ ਜ਼ਿਆਦਾ ਮੈਟਰ ਕਰਦੇ ਆ ਰਿਲੇਸ਼ਨਸ਼ਿਪ ਚ, ਚਾਹੇ ਉਹ ਕੋਈ ਵੀ ਆ, ਹੈਨਾ। ਕਿਉਂਕਿ ਹੁਣ ਤੁਸੀਂ ਆਪਣੇ ਆਪਣੀ ਕਮਿਊਨਿਟੀ ਚ ਜੇ ਦੇਖੋਗੇ ਵੀਰ ਜੀ, ਈਵਨ ਇੱਥੇ ਵੀ,
0: ਹੈਨਾ,
3: ਰਿਲੇਸ਼ਨਸ਼ਿਪ ਨੂੰ ਇੱਕ ਕੇਜ ਦੀ ਤਰ੍ਹਾਂ ਬਣਾ ਕੇ ਰੱਖਦੇ ਆ, ਹੈਨਾ। ਉਹਨਾਂ ਨੂੰ ਫਰੀਡਮ ਹੈ ਨੀ ਆ, ਫਿਰ ਚਾਹੇ ਉਹ ਬੰਦਾ ਹੈ ਚਾਹੇ ਲੇਡੀ ਹੈ, ਜਿੱਥੋਂ ਤੱਕ ਮੈਂ, ਕਿਉਂਕਿ ਹੁਣ ਕੋਈ ਕਈ ਹਸਬੈਂਡ ਉਹਨੇ ਆਪਣੀ ਵਾਈਫ ਨੂੰ ਬੇਚਾਰੀ ਨੂੰ ਦੱਸ ਕੇ ਜਾਣਗੇ, ਉਹ ਮੈਂ ਇੱਥੇ ਚੱਲਿਆ, ਜੇ ਉਹ ਥੋੜਾ ਟਾਈਮ ਵੀ ਲੇਟ ਹੋ ਜਾਂਦਾ ਉਹਨਾਂ ਦੀ ਫਾਈਟ ਆਰਗਿਊ ਹੋਣ ਲੱਗ ਜਾਂਦਾ, ਹੈਨਾ। ਸੇਮ ਥਿੰਗ ਵਿਦ ਲੇਡੀਜ਼ ਆ, ਉਹ ਆਪਣੀ ਮਰਜ਼ੀ ਨਾਲ ਕਿਤੇ ਜਾ ਨਹੀਂ ਸਕਦੀਆਂ, ਖਾ ਪੀ ਨਹੀਂ ਸਕਦੀਆਂ, ਉਹਨਾਂ ਨੂੰ ਦੱਸ ਕੇ ਜਾਣਾ ਪੈਂਦਾ। ਪਰ ਈਵਨ ਕਿ ਕਈ ਤਾਂ ਮੈਂ ਦੇਖੀ ਹੈ, ਜੇ ਕੋਈ ਉਹ ਸ਼ਾਪਿੰਗ ਵੀ ਕਰਦੇ ਆ, ਉਹਨਾਂ ਨੂੰ ਦੱਸ ਕੇ ਆਪਣੇ ਘਰ ਦੇ ਨਾਲ ਸਲਾਹ ਕਰਕੇ ਫੇਰ ਕਰਦੇ ਆ, ਹੈਨਾ।
0: ਡੋਨਟ
3: ਟੇਕ ਮੀ ਰੋਂਗ, ਆਈ ਐਮ ਮੈਰਿਡ ਫੋਰ ਲਾਈਕ 20 ਈਅਰ, ਆਈ ਐਮ 41 ਆਈ ਥਿੰਕ ਜਿੰਨੀ ਦੇਰ ਤੱਕ ਤੁਹਾਡੇ ਰਿਲੇਸ਼ਨਸ਼ਿਪ ਚ ਥੋੜੀ ਫਰੀਡਮ ਹੈ ਨੀ ਨਾ, ਫਿਰ ਚਾਹੇ ਤੁਸੀਂ ਵੱਡੀ ਏਜ ਦੇ ਚਾਹੇ ਛੋਟੀ ਏਜ ਦੇ ਹੋ, ਇਹਦੇ ਚ ਜਾ ਕੇ ਸਾਲ ਦੋ ਸਾਲ ਬਾਅਦ ਹਰੇਕ ਦੇ ਰਿਲੇਸ਼ਨਸ਼ਿਪ ਚ ਪ੍ਰੋਬਲਮ ਆਉਂਦੀ ਹੈ,
0: ਠੀਕ ਹੈ,
3: ਉਹ ਇੱਕ ਬਰਡਨ ਬਣ ਜਾਂਦਾ। ਮੈਨੂੰ ਤੇ ਇਦਾਂ ਲੱਗਦਾ, ਹੈਨਾ। ਬਾਕੀ ਆਈ ਕੁਡ ਬੀ ਰੋਂਗ ਟੂ, ਕਿਉਂਕਿ ਦੇਖੋ ਤੁਸੀਂ ਆਪਣੀ ਲਾਈਫ, ਆਪਣੀ ਇੱਕੋ ਲਾਈਫ ਆ, ਹੈਨਾ। ਤੁਸੀਂ ਇੱਕੋ ਬੰਦੇ ਨਾਲ ਲੜਾਈ ਜਾਓਗੇ, ਇੱਕ ਦੂਜੇ ਨੂੰ ਕੁਛ ਨਾ ਕੁਛ ਕਹੀ ਜਾਓਗੇ, ਉਹ ਇੰਨੀ ਬੋਝ ਲੱਗਣ ਲੱਗ ਪੈਂਦੀ। ਫਿਰ ਉਹ ਤੇ ਚੰਗਾ ਹੁੰਦਾ ਕਿ ਇੱਕ ਦੂਜੇ ਨੂੰ ਸੈਪਰੇਟ ਹੋ ਜਾਓ, ਹੈਨਾ। ਫਿਰ ਸੈਕਿੰਡ ਥਿੰਗ, ਅਸੀਂ ਹਰੇਕ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਟਰਾਈ ਕਰਦੇ ਹਾਂ, ਹੈਨਾ। ਜੇ ਮੈਨੂੰ ਕੁਛ ਪਸੰਦ ਨੀ, ਮੈਂ ਮੰਗੂਗੀ ਕਿ ਨਹੀਂ ਮੇਰਾ ਹਸਬੈਂਡ ਵੀ ਏਦਾਂ ਕਰੇ, ਕਿਉਂਕਿ ਮੈਨੂੰ ਇਹ ਚੀਜ਼ ਪਸੰਦ ਆ, ਪਰ ਏਦਾਂ ਨੀ ਕਰ ਸਕਦਾ ਉਹ। ਆਈ ਥਿੰਕ ਮੋਸਟ ਆਫ ਦ ਟਾਈਮ ਦੀਸ ਆਰ ਦ ਬਿਗ ਇਸ਼ੂ ਇਨ ਐਵਰੀ ਰਿਲੇਸ਼ਨਸ਼ਿਪ।
0: ਨਹੀਂ, ਸੋ ਚਾਹੇ ਉਮਰ ਦਾ ਫਰਕ ਘੱਟ ਵੀ ਹੋਵੇ, ਜੇ ਲੋਇਲਟੀ ਟਰੱਸਟ ਹੈ ਨਹੀਂ, ਫਿਰ ਉਹਦਾ ਵੀ ਕੋਈ ਫਾਇਦਾ ਨਹੀਂ। ਜੇ ਹੁਣ ਗੈਪ ਬਹੁਤ ਜ਼ਿਆਦਾ ਪਰ ਉਹਦੇ ਵਿੱਚ ਟਰੱਸਟ ਵੀ ਹੈ, ਲੋਇਲਟੀ ਵੀ ਹੈ, ਫਿਰ ਉਹ ਰਿਲੇਸ਼ਨਸ਼ਿਪ ਸਟਰੋਂਗ ਹੋ ਸਕਦਾ।
3: ਠੀਕ ਹੈ, ਹੁਣ ਤੁਸੀਂ ਦੇਖੋ ਕਿੰਨੇ ਰਿਲੇਸ਼ਨਸ਼ਿਪ ਆ ਜਿਹੜੇ ਸੇਮ ਏਜ ਦੇ ਆ, ਉਹ ਵੀ ਬ੍ਰੇਕਅਪ ਹੋਈ ਜਾ ਰਹੇ ਹੁਣ, ਹੈਨਾ। ਉਹੀ ਆ ਕਿ ਸਾਡੀ ਜੋ ਆਨੈਸਟੀ ਔਰ ਹੈ ਨੀ, ਅਸੀਂ ਮੂਵ ਔਨ ਕਰਨਾ ਬਹੁਤ ਛੇਤੀ ਮੰਗਦੇ ਹਾਂ ਸਾਰੇ ਜਣੇ, ਕੋਈ ਡੀਲ ਨਹੀਂ ਕਰਨਾ ਮੰਗਦੇ ਪ੍ਰੋਬਲਮ ਨਾਲ, ਹੈਨਾ।
0: ਠੀਕ ਹੈ, ਚਲੋ
3: ਜੀ, ਰੋਂਗ ਟੂ, ਬਟ ਦੈਟਸ ਮਾਈ ਓਪੀਨੀਅਨ। ਯਾ,
0: ਕੋਈ ਗੱਲ ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੋਰ ਓਪੀਨੀਅਨ। ਓਪੀਨੀਅਨ ਸੁਣਨ ਲਈ ਤਾਂ ਬੈਠੇ ਆ। ਦੇਖੋ, ਕੋਈ ਗਲਤ ਨਹੀਂ ਹੁੰਦਾ, ਕੋਈ ਸਹੀ ਨਹੀਂ ਹੁੰਦਾ, ਹਰੇਕ ਦਾ ਆਪਦਾ ਆਪਦਾ ਓਪੀਨੀਅਨ ਹੈ, ਤੁਸੀਂ ਸ਼ੇਅਰ ਕਰੋ ਤੇ ਯੂਅਰ ਨੈਵਰ ਰੋਂਗ। ਓਪੀਨੀਅਨ ਕਦੇ ਗਲਤ ਹੋ ਸਕਦੇ ਆ? ਕਦੇ ਵੀ ਨਹੀਂ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਨਵੀਂ ਲੋਕੇਸ਼ਨ ਖੁੱਲ੍ਹੀ ਹੈ ਮਿਲਟਨ ਦੇ ਵਿੱਚ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਪੈਂਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਫਾਸਟ ਰਿਲਾਇਬਲ ਸਰਵਿਸ, ਇਹਨਾਂ ਨੇ ਕੁਝ ਡੀਲਾਂ ਭੇਜੀਆਂ, ਹੈਵੀ ਡਿਊਟੀ ਟਾਇਰਾਂ ਤੇ ਸੇਲ ਹੈ, ਟੌਪ ਬ੍ਰਾਂਡ, ਬਹੁਤ ਵਧੀਆ ਪ੍ਰਾਈਸਿਸ, ਇੰਸਟਾਲਡ ਪ੍ਰਾਈਸ ਹੈ ਵਿਦ ਇੰਸਟਾਲੇਸ਼ਨ, ਅਨ 867 ਦਾ ਟਾਇਰ 270 ਚ, ਕੈਸਪਿਨ ਟ੍ਰੇਲਰ S022 235 ਚ, ਕਾਰਲੀਓ ਲੀਓ ਪ੍ਰੋ 4 295 ਚ, ਕਾਰਲੀਓ HK 308 280 ਦੇ ਵਿੱਚ, ਸਾਰੀਆਂ ਇੰਸਟਾਲਡ ਪ੍ਰਾਈਸਿਸ ਨੇ। ਮਨੂ ਜੀ ਨੂੰ ਫੋਨ ਕਰ ਲਓ, ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ,
4: 10 ਸਾਲ
0: ਦਾ ਫਰਕ ਹੈ।
4: ਹਾਂਜੀ 10 ਸਾਲ ਦਾ ਇਸ ਦਾ ਫਰਕ ਆ ਸਾਡਾ।
0: ਤੁਹਾਡਾ ਕਦੇ ਕੋਈ ਡਿਸਐਗਰੀਮੈਂਟਸ ਨਹੀਂ ਹੁੰਦੀਆਂ ਏਜ ਕਰਕੇ? ਵੀ ਕਈ ਵਾਰ ਹੁੰਦਾ ਨਾ, ਕਈ ਮਾਈਂਡਸੈਟ ਨਹੀਂ ਮਿਲਦੇ, ਕੋਈ ਸ਼ੌਂਕ ਨਹੀਂ ਮਿਲਦੇ?
4: ਨਹੀਂ ਏਦਾਂ ਦਾ ਕੁਛ ਨਹੀਂ ਹੈਗਾ ਭਾਜੀ, ਐ ਵਧੀਆ ਨਿਕਲਦੀ ਆ। ਹਾਂ ਏਦਾਂ ਹੈ ਕਿ ਸਵੇਰੇ ਲੜਾਈ ਹੋ ਜਾਂਦੀ ਹੈ ਤੇ ਪੈਸਾ ਕਸੂਲਾ ਹੋ ਜਾਂਦੀ
0: ਹੈ। ਪਰ ਤੁਹਾਨੂੰ ਇਹ ਨਹੀਂ ਲੱਗਿਆ ਕਿ ਸਾਡੀ ਏਜ ਗੈਪ ਉਮਰ ਦੇ ਫਰਕ ਕਰਕੇ ਲੜਾਈਆਂ ਹੋ ਰਹੀਆਂ ਨੇ?
4: ਨਹੀਂ ਬਿਲਕੁਲ ਨੀ, ਉਹ ਓਦਾਂ ਕਦੇ ਮਾੜੀ ਮੋਟੀ ਏਦਾਂ ਹੋ ਜਾਂਦੀ ਆ, ਕੋਈ ਏਜ ਦੇ ਚੱਕਰ ਦੇ ਵਿੱਚ ਏਦਾਂ ਦੀ ਅੱਜ ਤੱਕ ਇੱਕ ਦੂਜੇ ਨੂੰ ਕਦੇ ਨੀ ਸਿਖਾਈ। ਆ ਨਾਲ ਬੈਠੀ ਆ ਜੀ ਗੱਡੀ 'ਚ, ਤੁਸੀਂ ਪੁੱਛ ਸਕਦੇ
0: ਆ। ਅੱਛਾ, ਤੇ ਤੁਹਾਡੀ ਤੁਹਾਡੀ ਕਿੰਨੇ ਸਾਲ ਦੀ ਉਮਰ, ਉਹਨਾਂ ਦੀ ਕੀ ਸਾਲ ਦੀ ਕੀ ਏਜ ਹੈ?
4: ਮੇਰੀ ਇਸ ਟਾਈਮ ਹੈਗੀ ਆ ਜੀ 34 ਸਾਲ, ਤੇ ਉਹਨਾਂ ਦੀ ਹੈਗੀ ਆ 24।
0: 34 ਤੇ 24 ਤੇ ਵਿਆਹ ਹੁਣੇ ਹੋਇਆ ਤੁਹਾਡਾ?
4: ਹਾਂਜੀ ਭਾਜੀ 4 ਸਾਲ ਹੋਇਆ।
0: 4 ਸਾਲ ਹੋ ਗਏ, ਠੀਕ ਹੈ। ਉਦੋਂ ਫਿਰ ਉਦੋਂ ਉਹਨਾਂ ਦੀ 20 ਦੀ ਸੀ ਸਿਰਫ, ਹੈ ਏਜ? ਦੇਖੋ ਸਾਡੀ 10 ਸਾਲ ਦੀ ਉਮਰ ਦਾ ਗੈਪ ਹੈ। ਹੁਣ ਕਈ ਕਹਿਣਗੇ ਨਹੀਂ ਬਈ ਅਸੀਂ ਤਾਂ ਵਿਆਹ ਹੀ ਨਹੀਂ ਕਰਾਉਣਾ, ਜੇ ਕੋਈ ਕੁੜੀ 10 ਸਾਲ ਛੋਟੀ ਹੈ ਉਹ ਤਾਂ ਸਾਡੇ ਤੋਂ ਇਮੈਚੁਅਰ ਹੋਊਗੀ, ਉਹ ਯੂ ਨੋ ਸਾਡੀ ਸੋਚ ਨਹੀਂ ਮਿਲਣੀ, ਯੇ ਹੈ ਵੋ ਹੈ। ਸੋ ਕਈ ਲੋਕਾਂ ਦੇ ਐਕਸਪੀਰੀਅੰਸਿਸ ਬੜੇ ਵਧੀਆ ਵੀ ਨੇ, ਕਈਆਂ ਦੇ ਚਲੋ ਕੋਈ ਬਾਲੇ ਵਧੀਆ, ਜੇ ਨਹੀਂ ਹੈਗੇ ਤਾਂ ਕੁਝ ਕਹਿ ਨਹੀਂ ਸਕਦੇ। ਸੋ ਨੰਬਰ ਹੈ ਆਪਣਾ 9056733 3793673337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਨਾ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ, ਜੋ ਡੀਲਾਂ ਫੈਸ਼ਨ ਆਈ ਕਿਊ 'ਤੇ ਚੱਲ ਗਈਆਂ ਨੇ, ਰੱਖੜੀ ਸਪੈਸ਼ਲ ਡੀਲਾਂ ਨੇ, ਤੇ ਮੈਂ ਕਹਿੰਦਾ ਕਿ ਕਮਾਲ ਹੀ ਹੈ, ਇੱਦਾਂ ਦੀ ਸੇਲ ਨਹੀਂ ਕਿਤੇ ਲੱਗੀ ਦੇਖੀ ਮੈਂ। ਲੇਡੀਜ਼ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਤੇ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਤੇ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਤੇ, ਅਤੇ ਵੀਰਾਂ ਲਈ ਕੁੜਤੇ ਪਜਾਮੇ ਜਾਂ ਕੋਟ ਪੈਂਟ ਜਾਂ ਜੁੱਤੀਆਂ, ਇੱਕ ਖਰੀਦੋ ਦੂਜਾ 25% ਆਫ। ਹੁਣ ਇੰਡੀਆ ਦੀਆਂ ਟਿਕਟਾਂ ਬੁੱਕ ਹੋ ਰਹੀਆਂ ਨੇ। 3 ਪੀਸ ਲਗੇਜ ਟੈਚੀਆਂ ਦਾ ਸੈੱਟ 149 ਦੇ ਵਿੱਚ। ਸੋ ਫੈਸ਼ਨ ਆਈ ਕਿਊ 258 ਕੁਈਨ ਸਟਰੀਟ ਈਸਟ, ਕੁਈਨ ਕੈਨੇਡੀ, 7071 ਏਅਰਪੋਰਟ ਰੋਡ, ਏਅਰਪੋਰਟ ਡੇਰੀ, 11655 ਮਕਵੀਨ ਡਰਾਈਵ, ਮਕਵੀਨ ਮੇਫੀਲਡ, ਜਾਂ ਕਿਚਨਰ। ਨੰਬਰ ਹੈ 9054532225 ਤੇ ਕਾਲ ਕਰੋ 9054532225 0056 ਹੈਲੋ।
5: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਮੈਂ ਟੌਪਿਕ ਸੁਣਦਾ ਜੀ, ਟੌਪਿਕ ਕੀ ਚੱਲਦਾ ਕਿ ਏਜ ਡਿਫਰੈਂਸ ਕੋਈ ਪ੍ਰੋਬਲਮ ਨਹੀਂ ਹੁੰਦੀ ਆ ਕਪਲ ਚ, ਕਿੱਦਾਂ ਚੱਲਦਾ ਜੀ?
0: ਨਹੀਂ ਤੁਹਾਡਾ ਤੁਹਾਨੂੰ ਕੀ ਲੱਗਦਾ? ਮੈਂ ਦੱਸ ਰਿਹਾ ਸੀ ਵੀ ਮੈਨੂੰ ਇੱਕ ਕਪਲ ਮਿਲਿਆ ਤੇ ਉਹਨਾਂ ਦਾ 18-20 ਸਾਲ ਦਾ ਏਜ ਦਾ ਫਰਕ ਸੀਗਾ।
5: ਅੱਛਾ ਜੀ,
0: ਤੇ ਕੀ ਤੁਹਾਨੂੰ ਲੱਗਦਾ ਕਿ ਥੋੜੇ ਜ਼ਿਆਦੇ ਆ ਫਰਕ ਹੀ ਆ, ਕੋਈ ਫਰਕ ਨਹੀਂ ਪੈਂਦਾ ਏਜ ਦਾ?
5: ਭਾਜੀ ਮੇਰੇ ਖਿਆਲ ਨਾਲ ਤੇ ਕਿੱਦਾਂ ਵੀ ਮੱਤ ਮਿਲਣੀ ਚਾਹੀਦੀ, ਮੇਰਾ ਵੀ 8-9 ਸਾਲ ਦਾ ਗੈਪ ਆ ਆਪਣੇ ਵਾਈਫ ਦੇ ਨਾਲ।
0: ਅੱਛਾ,
5: ਸੋ ਸਾਡੇ ਵਿਆਹ ਨੂੰ ਵੀ ਆਲਮੋਸਟ 5 ਸਾਲ ਹੋ ਗਿਆ, ਸਾਡਾ ਇੱਕ ਬੇਬੀ ਆ 2 ਸਾਲ ਦਾ। ਸੋ ਮੈਂ ਤੇ ਕਈ ਚੀਜ਼ਾਂ ਨੂੰ ਇਹਨਾਂ ਨੂੰ ਪੋਜ਼ਿਟਿਵ ਚੀਜ਼ਾਂ 'ਚ ਵੀ ਲੈ ਕੇ ਗਿਣਦਾ ਕਿ ਜਿੱਦਾਂ ਨਾ ਹੁਣ ਜਿੱਦਾਂ ਵਾਈਫ ਦੀ ਥੋੜੀ ਯੰਗ ਏਜ ਹੀ ਜਦੋਂ 24 ਸਾਲ ਦੀ ਸੀ ਉਹ, ਹਨਾ ਜਦੋਂ ਇਕੱਠੇ ਹੋਏ, ਤੇ ਤੁਹਾਨੂੰ ਪਤਾ ਜਦੋਂ ਬੰਦਾ ਜਦੋਂ ਛੋਟਾ ਹੁੰਦਾ ਉਹ ਅਗਰੈਸਿਵ ਜ਼ਿਆਦਾ ਹੁੰਦਾ ਹਨਾ ਉਹ 22 ਸਾਲ ਵਾਲਾ ਜੋਸ਼ ਹੀ ਵੱਖਰਾ ਹੁੰਦਾ ਮੇਰਾ ਉਹ ਫੇਸ ਲੰਘ ਚੁੱਕਾ ਸਮਝ ਗਿਆ ਗੱਲ ਮੈਂ ਉਦੋਂ ਚਲ ਗਿਆ ਬੱਤੀਆਂ ਚ ਮੈਂ ਹੋ ਗਿਆ ਸਿਆਣਾ ਕਿਸੇ ਟਾਈਮ ਉਹਨੇ ਅਗਰੈਸਿਵ ਹੋਣਾ ਤੇ ਮੈਂ ਆਖਣਾ ਉਹ ਕਹਿੰਦੀ ਕਿ ਚਿੰਨ ਫਰਕ ਨੀ ਪੈਂਦਾ ਮੈਂ ਕਿਹਾ ਨਹੀਂ ਮੈਂ ਵੀ ਬਥੇਰੇ ਭਾਂਡੇ ਭੁੰਡੇ ਭੰਨਦਾ ਹੁੰਦਾ ਹੁਣ ਮੇਰਾ ਸੈੱਟ ਹੋ ਗਿਆ ਕੰਮ ਮੈਂ ਉਹ ਕਹਿੰਦੀ ਨਾ ਇਹਦੀ ਚੀਜ਼ ਵਧੀਆ ਮਤਲਬ ਕਿਤੇ ਕਿਤੇ ਬੈਨੀਫਿਟ ਵੀ ਹੋ ਜਾਂਦਾ
0: ਕਿ
5: ਲੋ ਫੇਸ ਲੰਘ ਗਿਆ ਤੇ ਤੁਸੀਂ ਚੁੱਪ ਰਹਿ ਜਾਂਦੇ ਮਤਲਬ ਜਿਹੜਾ ਖੂਨ ਉਸ ਟਾਈਮ ਵਾਲੇ ਮਾਰਦਾ ਉਹ ਬੰਦਾ ਬਾਅਦ ਚ ਇੱਕ ਜਾਣਾ ਸ਼ਾਂਤ ਹੋ ਜਾਂਦਾ ਤੇ ਸਿਆਣੇ ਬੰਦੇ ਵੱਡੇ ਬੰਦੇ ਦਾ ਐਕਸਪੀਰੀਅੰਸ ਵੀ ਕੰਮ ਹੁੰਦਾ ਦੂਜੇ ਨੂੰ ਬੈਨੀਫਿਟ ਵੀ
0: ਮਿਲਦਾ ਠੀਕ ਹੈ ਇੱਕ ਦੂਜੇ ਤੋਂ ਕਿਤੇ ਨਾ ਕਿਤੇ ਲਰਨ ਕਰਦੇ ਹਾਂ
5: ਹਾਂਜੀ ਭਾਜੀ ਬਾਕੀ ਤੁਸੀਂ ਦੱਸੋ ਵੀ ਆਪਣਾ ਭੈਣ ਭਰਾ ਜਿੰਨਾ ਰਿਸ਼ਤੇ ਚ ਲਾ ਲਓ ਆਪਣੀਆਂ ਇਕੱਠੇ ਇੱਕੋ ਕੁੱਖੋ ਜੰਮੇ ਮਾਂ ਦੇ ਆਪਣੀ ਉਹ ਨੀ ਨੇਚਰ ਮਿਲਦੀ ਤੇ ਉਹ ਜਿਹੜੀ ਬਗਾਨੇ ਘਰੋਂ ਆਈ ਆਪਾਂ ਬਗਾਨੇ ਘਰੋਂ ਆਏ ਤਾਂ ਸਾਡੀਆਂ ਸਾਰੀਆਂ ਆਦਤਾਂ ਤਾਂ ਮਿਲੋ ਰਹੀਆਂ
0: ਜੀ ਜੀ
5: ਥੋੜਾ ਬਹੁਤ ਤੇ ਸਾਡੇ ਕੋਲੋਂ ਕਰਨਾ ਹੀ ਹੈ ਵੀ ਸਿੱਖਣਾ ਛੱਡੋ ਵੀ ਉਹ ਉੱਤੋਂ ਸਿੱਖ ਲਏ ਉੱਤੋਂ ਸਿੱਖ ਲਏ ਵਧੀਆ ਨਜ਼ਾਰੇ ਆ
0: ਨਹੀਂ ਠੀਕ ਹੈ ਦੇਖੋ ਨਹੀਂ ਤੁਹਾਡੀ ਗੱਲ ਠੀਕ ਹੈ ਹੁਣ ਜੇ ਦੋਨੋਂ ਜਾਣੇ ਬਸ ਇੱਕੋ ਮੱਕੇ ਹੋਣ ਵੀ ਐਂਗਰ ਵੀ ਇੱਕੋ ਜਿਹਾ ਹਾਸਾ ਵੀ ਇੱਕੋ ਜਿਹਾ ਉਮਰ ਵੀ ਇੱਕੋ ਜਿਹੀ ਫਿਰ ਤੁਸੀਂ ਲਰਨ ਹੀ ਨਹੀਂ ਕਰਦੇ ਤੁਸੀਂ ਦੋਨੋਂ ਹੀ ਉਵੇਂ ਹੀ ਜ਼ਿੰਦਗੀ ਦੇ ਵਿੱਚ ਚੱਲਦੇ ਰਹੇ ਨੇ
5: ਇਹ ਪੋਸੀਬਲ ਹੀ ਨਹੀਂ ਹਾਂ ਤੁਹਾਡੀ ਵਾਈਫ ਰਲ ਸਕਦੀ ਆ ਕਿ ਹਾਂ ਠੀਕ ਆ ਮੈਂ ਵੀ ਮੌਜ ਮਸਤੀ ਕਰਨ ਵਾਲਾ ਵਾਈਫ ਵੀ ਮੌਜ ਮਸਤੀ ਕਰਨ ਵਾਲੀ ਮਿਲ ਗਈ ਪਰ ਆਦਤਾਂ ਨਹੀਂ ਮਿਲਦੀਆਂ ਇਹ ਐਵੇਂ ਝੂਠ ਆ ਆਦਤਾਂ ਹਰ ਇੱਕ ਦੀਆਂ ਵੱਖਰੀਆਂ ਵੱਖਰੀਆਂ ਹੀ ਆ ਕਿਸੇ ਨੂੰ ਜ਼ਿਆਦਾ ਕਲੀਨਿੰਗ ਪਸੰਦ ਆ ਕੋਈ ਮੀਡੀਅਮ ਜਿਹਾ ਸਮਝਿਆ ਗੱਲ ਕੋਈ ਇਹਨੂੰ ਕਿਸੇ ਨੂੰ ਬਿਲਕੁਲ ਹੀ ਮਤਲਬ ਕਿ ਇੱਕ ਕਿਣਕਾ ਵੀ ਪਸੰਦ ਨਹੀਂ ਆ ਤੇ ਕੋਈ ਕਹਿੰਦਾ ਚੱਲ ਯਾਰ ਠੀਕ ਆ ਮਾੜਾ ਮੋਟਾ ਆਦਤਾਂ ਨਹੀਂ ਮਿਲਦੀਆਂ ਹਾਂ ਚੇਂਜ ਕਰ ਸਕਦੇ ਇੱਕ ਦੂਜੇ ਵਾਸਤੇ ਕਿ ਚੱਲ ਠੀਕ ਆ ਯਾਰ ਜੇ ਤੈਨੂੰ ਆਹ ਚੀਜ਼ ਨਹੀਂ ਪਸੰਦ ਤੇ ਮੈਂ ਤੇਰੇ ਲਈ ਆਹ ਚੀਜ਼ ਸੁਧਾਰ ਸਕਦਾ
0: ਠੀਕ ਹੈ ਨਹੀਂ ਠੀਕ ਹੈ ਸਿੱਖਣ ਦੇ ਹਾਂ ਨਹੀਂ ਗੁੱਡ ਪੁਆਇੰਟ ਬਾਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਦੇਖੋ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਕਿ ਆਪੋਜ਼ਿਟਸ ਅਟਰੈਕਟ ਸੋ ਆਪੋਜ਼ਿਟ ਅਲੱਗ ਅਲੱਗ ਸੁਭਾਅ ਹੋਣ ਅਲੱਗ ਅਲੱਗ ਸ਼ੌਂਕ ਹੋਣ ਸਕਤ ਯਾਰ ਬਹੁਤ ਫਾਇਦਾ ਕਿਉਂਕਿ ਤੁਸੀਂ ਇੱਕ ਦੂਜੇ ਤੋਂ ਕਿੰਨਾ ਕੁਛ ਲਰਨ ਕਰਦੇ ਹੋ ਜੇ ਤੁਹਾਨੂੰ ਰੈਫਿਊਜੀ ਕਲੇਮ ਫਾਈਲ ਕਰਨ ਦੇ ਵਿੱਚ ਮਦਦ ਚਾਹੀਦੀ ਹੈ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਇੰਕ ਨੂੰ ਕਾਲ ਕਰੋ 647-473-2207 647-473-2207 ਆਫਿਸ ਐਡਰੈਸ ਹੈ 218 ਐਕਸਪੋਰਟ ਬੁਲੇਵਾਰਡ ਮਿਸੀਸਾਗਾ 647-473-2207 ਦੇ ਉੱਤੇ ਕਾਲ ਕਰੋ ਐਂਡ ਮਿਸਟਰ ਸਿੰਘ ਪੀਜ਼ਾ ਅੱਜ ਮੰਡੇ ਆ ਯਾਰ ਛੱਡੋ ਉੱਪਰੇ ਕਿਚਨ ਦੇ ਵਿੱਚ ਵਾਈਫ ਨੂੰ ਕਹੋਗੇ ਕਿ ਕੁਛ ਬਣਾ ਬਈ ਉਹਨੇ ਕਹਿਣਾ ਵੀ ਮੈਂ ਤਾਂ ਥੱਕੀ ਹੰਭੀ ਹਾਂ ਤੂੰ ਆਪ ਬਣਾ ਲਾ ਜੋ ਬਣਾਉਣਾ ਸੋ ਤੁਸੀਂ ਮਿਸਟਰ ਸਿੰਘ ਪੀਜ਼ੇ ਤੋਂ ਪੀਜ਼ਾ ਔਡਰ ਕਰੋ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫਰੀ ਡਿਪਿੰਗ ਸੌਸ 2 ਲੀਟਰ ਕੋਕ ਦੀ ਬੋਤਲ ਫਰੀ ਸਿਰਫ $40 ਚ ਨੰਬਰ ਹੈ 905-504-4000 905-504-4000 905-500-4000 ਮਿਸਟਰ ਸਿੰਘ ਪੀਜ਼ਾ ਥੋੜੀਆਂ ਕੁਝ ਕਾਲਾਂ ਆਈਆਂ ਬਟ ਕੱਟੀਆਂ ਗਈਆਂ ਸੋ ਪਲੀਜ਼ ਕਾਲ ਕਰਦੇ ਹੋ ਮੈਨੂੰ ਪਤਾ ਕਈ ਵਾਰ ਮੈਂ ਹੋਲਡ ਜ਼ਿਆਦਾ ਕਰਾ ਦਿੰਦਾ ਹੋਲਡ ਕਰ ਲਿਆ ਕਰੋ ਜਿੰਨਾ ਕੁ ਵੀ ਹੋ ਸਕਦਾ ਅਤੇ ਕੋਸ਼ਿਸ਼ ਰਹੇਗੀ ਕਿ ਜਲਦੀ ਤੋਂ ਜਲਦੀ ਗੱਲਬਾਤ ਹੋਵੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤੁਸੀਂ ਜੇ ਟੋਰਾਂਟੋ ਟੂ ਦਿੱਲੀ ਜਾਣਾ ਤਾਂ ਬੜੇ ਜ਼ਬਰਦਸਤ ਫੇਅਰ ਮਿਲ ਰਿਹਾ ਸੋ ਵਨ ਵੇ ਦੀ ਪ੍ਰਾਈਸ ਹੈ ਅਕਤੂਬਰ ਦੀ ਟੋਰਾਂਟੋ ਟੂ ਦਿੱਲੀ ਸਿਰਫ $995 ਦੇ ਵਿੱਚ ਕੁਝ ਕੀ ਸੀਟਾਂ ਬਾਕੀ ਨੇ ਦੁਆਬਾ ਟਰੈਵਲ ਨੂੰ ਫੋਨ ਕਰ ਲਓ 905-796-7800 905-796-7800 ਅੱਛਾ ਯਾਰ ਹੁਣ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਬਹੁਤ ਹੀ ਕਮਾਲ ਦੀਆਂ ਕੁਝ ਇੱਕ ਆਫਰਸ ਆਈਆਂ ਹੋਈਆਂ ਨੇ ਤੁਸੀਂ ਨਾ ਕੱਲ੍ਹ ਤੋਂ ਲੈ ਕੇ 25 ਤੋਂ 30 ਤਰੀਕ ਤੱਕ ਤੁਸੀਂ ਅਗਰ ਸਿੰਪਲੀ ਇੰਡੀਅਨ 'ਤੇ ਜਾਂਦੇ ਹੋ ਕੋਈ ਵੀ ਤੁਸੀਂ ਮਠਿਆਈ ਖਰੀਦੋ ਬਾਕਸ ਅਤੇ ਇੱਕ ਤੁਹਾਡੀ ਐਂਟਰੀ ਡਰੋਅ 'ਚ ਪਾਈ ਜਾਊਗੀ ਅਤੇ ਏਅਰਲਾਈਨ ਦੀ ਟਿਕਟ ਤੁਸੀਂ ਜਿੱਤ ਸਕਦੇ ਹੋ ਸੋ ਤੁਸੀਂ ਜ਼ਰੂਰ ਸਿੰਪਲੀ ਇੰਡੀਅਨ ਨੂੰ ਯਾਦ ਰੱਖੋ 15 ਫੈਂਡਰ ਵੇ ਬੋਵੇਡਨ ਚਿੰਕਿਊਜ਼ੀ 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਜਾਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲ ਮੋਰ ਹਰ ਇੱਕ ਪਰਚੇਜ਼ ਦੇ ਨਾਲ ਇੱਕ ਮਠਿਆਈ ਦਾ ਡੱਬਾ ਖਰੀਦੋ ਤੁਹਾਡਾ ਨਾਂ ਡਰੋਅ 'ਚ ਪਾਉਣਗੇ ਏਅਰਲਾਈਨ ਦੀਆਂ ਬੜੀਆਂ ਟਿਕਟਾਂ ਦੇਣਗੇ ਸਿੰਪਲੀ ਇੰਡੀਅਨ 8652 ਹੈਲੋ 8652 ਹੈਲੋ ਜੀ ਹੈਲੋ 8652 ਨੰਬਰ ਚਲੋ ਤੁਸੀਂ ਬੋਲ ਨਹੀਂ ਰਹੇ ਜਾਂ ਤੁਹਾਨੂੰ ਆਪਣਾ ਨੰਬਰ ਹੀ ਨਹੀਂ ਯਾਦ, ਆਉਣੇ ਆ ਰਾਈਟ ਵੇ ਵਾਪਸ.
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: @richmohan. Contact us @richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
2: ਓ ਵਾਹ ਬਈ ਵਾਹ, ਤੁਸੀਂ ਜਾਓਗੇ ਇੱਕ ਵਾਰ ਨਾ, ਤੁਸੀਂ ਕਹੋਗੇ ਨਵੀਂ ਯਾਰ, ਤਾਂ ਸੱਚੀ ਬਸ ਕਮਾਲ ਹੀ ਹੈ। ਸੀਨ ਟਾਵਰ ਦੀ ਸਕਾਈਲਾਈਨ ਦੇ ਸਰੀ ਹੈ, ਤੁਸੀਂ ਫੈਰੀਆਂ ਫੁਰੀਆਂ ਨੂੰ ਭੁੱਲ ਜਾਓਗੇ, ਬੰਦੇ ਤੇ ਬੰਦਾ ਚੜਿਆ ਹੁੰਦਾ। ਮੈਂ ਪਰਸਨਲੀ ਨਹੀਂ ਲਾਈਕ ਕਰਦਾ, ਸੋ ਤੁਸੀਂ ਜ਼ਰੂਰ ਇੱਕ ਵਾਰ ਜਾਓ। ਐਂਡ ਮੈਂ ਤੁਹਾਨੂੰ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਜ਼ਰੂਰ ਕਿ ਤੁਸੀਂ ਆਪ ਕਹੋਗੇ ਕਿ ਨਾ ਵੀ ਵਾਟਰ ਟੈਕਸੀ ਦਾ ਤਾਂ ਆਪਦਾ ਮਜ਼ਾ। ਅਤੇ ਨਾਲੇ ਯਾਰ ਹੁਣ ਇੱਕ ਗੱਲ ਇਹ ਵੀ ਹੈ ਕਿ ਸਮਰ ਬਸ ਖਤਮ ਹੋਣ ਵਾਲੀ ਹੈ, ਇਹ ਜੋ ਇੱਕ ਦੋ ਹਫ਼ਤੇ ਹੈਗੇ ਨੇ ਇਹਨਾਂ ਨੂੰ ਖੂਬ ਤੁਸੀਂ ਇੰਜੋਏ ਕਰ ਲਓ ਜਿੰਨਾ ਕਰ ਸਕਦੇ ਹੋ। ਸੋ ਖੈਰ, ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ, ਅਤੇ ਨੰਬਰ ਆਪਣਾ 9056733337, 9056733337। ਆਪਣਾ ਨੰਬਰ ਹੈ 9056733337, 9056733337 ਆਪਣਾ 101 ਫੋਨ ਨੰਬਰ ਹੈ। ਮਾਸਟਰ ਜੂਲਰਸ ਵੱਲੋਂ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। ਜਿਹੜਾ ਵੀ ਬੰਦਾ ਜਾਂਦਾ ਨਾ ਇੱਥੇ, ਹਰੇਕ ਕਹਿੰਦਾ ਨਵੀ, ਪਹਿਲੀ ਗੱਲ ਤਾਂ ਸਰਵਿਸ ਇੰਨੀ ਵਧੀਆ ਕਿ ਜੀ ਕਰਦਾ ਇੱਥੋਂ ਕੁਛ ਖਰੀਦੋ, ਅਤੇ ਦੂਜੀ ਸਾਰੇ ਕਹਿੰਦੇ ਨਵੀ ਸ਼ੋਅਰੂਮ ਇੰਨਾ ਵਧੀਆ ਕਿ ਬਸ ਲਗਜ਼ਰੀ ਹੀ ਹੈ। ਸੋ 3000 ਸਕੁਏਅਰ ਫੁੱਟ ਦਾ ਨਵਾਂ ਸ਼ੋਅਰੂਮ ਮਾਸਟਰ ਜੂਲਰਸ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਕੋਰਨਰ 'ਚ ਜਿਹੜਾ ਨਵਾਂ ਪਲਾਜ਼ਾ ਖੁੱਲ੍ਹਿਆ ਉਹਦੇ ਵਿੱਚ ਹੈ, ਫੇਸਿੰਗ ਟੂ ਏਅਰਪੋਰਟ ਰੋਡ, ਮਾਸਟਰ ਜੂਲਰਸ ਏਅਰਪੋਰਟ ਮੇਫੀਲਡ 'ਤੇ ਜਾਓਗੇ ਅਤੇ ਤੁਸੀਂ ਸੋਨੇ ਦੇ ਰਾਣੀ ਹਾਰ, ਬੈਂਗਲਸ, ਕੰਗਣ ਆਦਿ ਕੋਈ ਵੀ ਜੂਲਰੀ ਲੈਣੀ ਆ, ਮਾਸਟਰ ਜੂਲਰਸ ਏਅਰਪੋਰਟ ਮੇਫੀਲਡ। ਸਾਡੇ ਨਾਲ ਹਰਜਿੰਦਰ ਜੀ ਜੁੜ ਚੁੱਕੇ ਨੇ ਫਰੋਮ ਬਰੈਂਪਟਨ ਕ੍ਰੈਮਟੋਰੀਅਮ, ਅਤੇ ਫਿਊਨਰਲ ਦੀ ਪ੍ਰੀ ਪਲੈਨਿੰਗ, ਇਹਦੇ ਕੀ ਫਾਇਦੇ ਨੇ, ਕਿਹਨੂੰ ਕਰਾਉਣੀ ਚਾਹੀਦੀ ਅਤੇ ਕਿਉਂ। ਫਿਊਨਰਲ ਚਾਹੇ ਤੁਹਾਡਾ ਅੱਜ ਤੋਂ 30-35 ਸਾਲ ਬਾਅਦ ਵੀ ਹੋਵੇ ਤਾਂ ਹੁਣ ਕਿਉਂ ਪਲਾਨ ਕਰਨਾ ਚਾਹੀਦਾ। ਹਰਜਿੰਦਰ ਜੀ ਵੈਲਕਮ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਪਿਆਰੇ ਸ਼ੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ ਪਿਆਰ ਭਰੀ। ਔਰ ਮੈਂ ਤੁਸੀਂ ਜਿਸ ਤਰ੍ਹਾਂ ਗੱਲ ਸ਼ੁਰੂ ਕੀਤੀ ਹੈ ਪ੍ਰੀ ਪਲੈਨਿੰਗ ਦੀ, ਇਹ ਇੱਕ ਬੜਾ ਟਾਈਮਲੀ ਡਿਸੀਜਨ ਮੈਂ ਕਹਾਂਗਾ, ਜਿਹਦੇ ਵਿੱਚ ਜਿਹੜੇ ਮੇਨ ਕੋਸਟ ਹੁੰਦੀ ਹੈ ਕੈਸਕੇਟ ਔਰ ਵਿਜ਼ਿਟੇਸ਼ਨ ਦੀ, ਉਹ ਅੱਜ ਦੇ ਪ੍ਰਾਈਜ਼ 2026 ਦੇ ਲੌਕ ਹੋ ਜਾਂਦੇ ਹਨ, ਤੇ ਮਾਲਕ ਨਾ ਕਰੇ ਕਿਸੇ ਨੂੰ ਲੋੜ 10-20-30 ਸਾਲ ਬਾਅਦ ਵੀ ਪੈਂਦੀ ਹੈ, ਕਿਉਂਕਿ ਅਲਟੀਮੇਟ ਸੱਚਾਈ ਹੈ ਜੀਵਨ ਦੀ। ਤੇ ਉਹ ਜੀਵਨ ਦੇ ਐਂਡ ਤੇ ਜਿਹੜਾ ਖਰਚਾ ਦਾ ਬੋਝ ਹੁੰਦਾ ਪਰਿਵਾਰ ਤੇ, ਉਸਨੂੰ ਜੇ ਪਹਿਲੇ ਹੀ ਪ੍ਰੀ ਪਲਾਨ ਕਰ ਲਿਆ ਜਾਏ ਤੇ ਉਹਦੇ ਵਿੱਚ ਇਹ ਦੋਨੋਂ ਕਾਸਟ ਜਿਹੜੀਆਂ ਮੇਜਰ ਕਾਸਟ ਹਨ ਉਹ ਅੱਜ ਦੀਆਂ ਲੌਕ ਹੋ ਜਾਣਗੀਆਂ, ਤੇ 30-40-50 ਸਾਲ ਬਾਅਦ ਵੀ ਪ੍ਰਾਈਸ ਚੇਂਜ ਨਹੀਂ ਹੋਏਗੀ। ਪਿਛਲੇ 10 ਸਾਲ ਦੀ ਹਿਸਟਰੀ ਦੱਸਦੀ ਹੈ ਕਿ ਇਟ ਇਜ਼ ਆਲਮੋਸਟ ਡਬਲਡ, ਤੇ ਕੋਈ ਵੀ ਪ੍ਰੀਡਿਕਟ ਕਰ ਸਕਦਾ ਹੈ ਕਿ ਅਗਲੇ 10-20 ਸਾਲ ਵਿੱਚ ਪ੍ਰਾਈਸਿਸ ਕਿੱਥੇ ਜਾਣਗੀਆਂ। ਸੋ ਉਹ ਪ੍ਰਾਈਸਿਸ ਲਾਕ ਹੋ ਜਾਂਦੀਆਂ ਹਨ। ਇੱਕ ਉਸ ਟਾਈਮ ਫੈਮਿਲੀ ਜਿਹੜੀ ਹੈ ਫਾਈਨੈਂਸ਼ੀਅਲ ਬਰਡਨ ਨੂੰ ਨਾ ਬੀਅਰ ਕਰਦੇ ਹੋਏ ਇੱਕ ਬੜੀ ਪਿਆਰ ਭਰੀ ਵਿਦਾਇਗੀ ਆਪਣੇ ਲਵਡ ਵੰਸ ਨੂੰ ਦੇ ਸਕਦੀ ਹੈ। ਤੇ ਇਹਦੇ ਲਈ ਕਿਸੇ ਟਾਈਮ ਵੀ ਸਾਡੇ ਨਾਲ ਮੀਟਿੰਗ ਕੀਤੀ ਜਾ ਸਕਦੀ ਹੈ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੋਸਟ। ਤੇ ਇਸ ਦੇ ਬਾਰੇ ਪੂਰਾ ਸਮਝਾਇਆ ਜਾ ਸਕਦਾ ਕਿ ਇਸਦੀ ਫੰਡਿੰਗ ਕਿਸ ਤਰ੍ਹਾਂ ਕਰਨੀ ਹੈ, ਕਿਉਂਕਿ ਇਹ ਮਨੀ ਜਿਹੜੀ ਹੈ ਡਾਲਰ ਮਨੀ ਸਾਡੇ ਕੋਲ ਨਹੀਂ ਜਮ੍ਹਾਂ ਹੋ ਸਕਦੀ। ਇਟ ਇਜ਼ ਬੀਂਗ ਡਿਪੋਜ਼ਿਟਡ ਵਿਦ ਏ ਗਵਰਨਮੈਂਟ ਰੈਗੂਲੇਟਡ ਇੰਸ਼ੋਰੈਂਸ ਕੰਪਨੀ ਆਰ ਟਰੱਸਟ, ਜਿੱਥੇ ਗਰੋ ਕਰਦੀ ਰਹਿੰਦੀ ਹੈ ਤੇ ਲੋੜ ਪੈਣ ਤੇ ਇਹ ਡਾਇਰੈਕਟ ਕ੍ਰੈਮੇਟੋਰੀਅਮ ਨੂੰ ਮਿਲ ਜਾਂਦੀ ਹੈ। ਉਸ ਟਾਈਮ ਫੈਮਿਲੀ ਨੂੰ ਬੋਦਰ ਨਹੀਂ ਕਰਨਾ ਪੈਂਦਾ। ਫਿਰ ਇਹ ਵੀ ਗੱਲ ਹੈ ਕਿ ਕੋਈ ਸਾਨੂੰ ਕੁਸ਼ਚਨ ਆਉਂਦੇ ਤੁਹਾਡੇ ਹੀ ਜਿਹੜੇ ਲਿਸਨਰ ਫੋਨ ਕਰਦੇ ਹਨ ਕਿ ਅਸੀਂ ਕਿਸੇ ਵੇਲੇ ਇੰਡੀਆ ਤੋਂ ਬਾਹਰ ਗਏ ਹੋਏ ਹਾਂ, ਉੱਥੇ ਕੋਈ ਮਤਲਬ ਇੰਡੀਆ ਗਏ ਹੋਏ ਹਾਂ, ਕੈਨੇਡਾ ਤੋਂ ਬਾਹਰ ਗਏ ਹੋਏ ਹਾਂ ਤੇ ਉੱਥੇ ਕੋਈ ਭਾਣਾ ਵਰਤ ਜਾਂਦਾ, ਤਾਂ ਕੀ ਵਾਪਿਸ ਲਿਆਉਣ ਦੀ ਵੀ ਕੋਈ ਫੈਸਿਲਿਟੀ ਅਵੇਲੇਬਲ ਹੈ? ਯੈਸ, ਇੱਕ $595 ਦੀ ਪਾਲਿਸੀ ਹੈ ਜਿਹੜੀ ਐਜ਼ ਏ ਰਾਈਡਰ ਵੀ ਲਈ ਜਾ ਸਕਦੀ ਹੈ ਇਹਦੇ ਨਾਲ ਪ੍ਰੀ ਪਲੈਨਿੰਗ ਦੇ ਨਾਲ। ਉਹਦੇ ਵਿੱਚ ਸਾਰਾ ਲਿਆਉਣ ਦਾ ਖਰਚਾ ਬਾਡੀ ਨੂੰ ਪਲੱਸ ਇੱਕ ਮੈਂਬਰ ਦਾ ਨਾਲ ਜਿਹੜਾ ਕੰਪਨੀ ਕਰਦਾ, ਪਲੱਸ ਈਵਨ ਫੈਮਿਲੀ ਪੈਟ ਨੂੰ ਵੀ ਲਿਆਉਣ ਦਾ ਖਰਚਾ ਉਹਦੇ ਵਿੱਚ ਕਵਰਡ ਹੈ। ਸਾਰਾ ਪੇਪਰ ਵਰਕ ਐਜ਼ ਵੈਲ ਐਜ਼ ਕਿਸੇ ਐਸੀ ਕੰਟਰੀ 'ਚ ਅਸੀਂ ਜਿੱਥੇ ਲੈਂਗੁਏਜ ਬੈਰੀਅਰ ਹੈ, ਇੱਕ ਲੈਂਗੁਏਜ ਐਕਸਪਰਟ ਵੀ ਉੱਥੇ ਪ੍ਰੋਵਾਈਡ ਕਰਦੇ ਹਾਂ। ਸੋ ਐਵਰੀ ਕੇਅਰ ਇਜ਼ ਟੇਕਨ ਬਾਏ ਅਸ ਅੰਡਰ ਦਿਸ ਜਰਨੀ ਬੈਕ ਹੋਮ ਪਾਲਿਸੀ। ਸੋ ਇਹ ਦੋਨੋਂ ਪ੍ਰੀ ਪਲੈਨਿੰਗ ਔਰ ਇਹਦੇ ਬਾਰੇ ਸਾਡੇ ਨਾਲ ਮੀਟਿੰਗ ਰੱਖੀ ਜਾ ਸਕਦੀ ਹੈ, ਚਾਹੇ ਕ੍ਰੈਮੇਟੋਰੀਅਮ ਵਿਖੇ ਜਾਂ ਕਿਧਰੇ ਬਾਹਰ ਵੀ ਕਾਫੀ ਸ਼ਾਪ ਤੇ ਆਪਣੇ ਘਰ ਵੀ ਕੋਈ ਸਾਨੂੰ ਕਾਲ ਕਰ ਸਕਦਾ, ਅਪਾਇੰਟਮੈਂਟ ਲੈ ਸਕਦਾ ਤੇ ਇਹਦੇ ਬਾਰੇ ਅਸੀਂ ਬਹੁਤ ਅੱਛੀ ਤਰ੍ਹਾਂ ਸਮਝਾ ਦਿਆਂਗੇ। ਇਹ ਪੇਮੈਂਟ ਵੀ ਜਿਹੜੀ ਹੈ ਸਿੰਗਲ ਇੰਸਟਾਲਮੈਂਟ ਇਹਨਾਂ ਦੇ ਕੇ ਇਟ ਕੈਨ ਬੀ ਪੇਡ ਇਨ 12 ਇਕੁਅਲ ਇੰਸਟਾਲਮੈਂਟ ਵਿਦਆਊਟ ਐਨੀ ਇੰਟਰਸਟ। ਈਵਨ ਲੌਂਗਰ ਪੀਰੀਅਡ 'ਚ ਵੀ ਦਿੱਤੀ ਜਾ ਸਕਦੀ ਹੈ, 2-3-5 ਸਾਲ 'ਚ ਵੀ। ਤੇ ਇੱਕ ਇੰਸ਼ੋਰੈਂਸ ਪ੍ਰੋਡਕਟ ਵੀ ਇਹਦੇ ਨਾਲ ਨਾਲ ਅਵੇਲੇਬਲ ਹੈ ਜਿਹੜਾ 5-10-15-20 ਈਅਰਸ ਲਈ ਅਕੋਰਡਿੰਗ ਟੂ ਦੀ ਏਜ ਵਿਦਆਊਟ ਐਨੀ ਮੈਡੀਕਲ ਟੈਸਟ ਮਿਲ ਸਕਦਾ। ਤੇ ਅੱਜ ਮੈਂ ਇੱਕ ਚੀਜ਼ ਜ਼ਰੂਰ, ਅਗਰ ਤੁਸੀਂ ਮੈਨੂੰ ਨਵੀਂ ਚੀਜ਼ ਇਜਾਜ਼ਤ ਦਿਓਗੇ, ਤੇ ਮੈਂ ਇੱਕ ਸਾਡੇ ਵੱਲੋਂ ਕਮਿਊਨਿਟੀ ਸਰਵਿਸ ਦਾ ਵੀ 20 September ਨੂੰ ਅਸੀਂ ਅੰਬੈਸੀ ਕਨਵੈਨਸ਼ਨ ਸੈਂਟਰ ਵਿੱਚ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ ਜਿਹੜੇ ਸਪੋਰਟ ਕਰਦੇ ਨੇ ਜੀ ਸੀਨੀਅਰਸ ਨੂੰ ਜਿਹਨਾਂ ਨੂੰ ਫੂਡ ਦੀ ਲੋੜ ਹੁੰਦੀ ਹੈ, ਅਸੀਂ ਉਹਨਾਂ ਦੀ ਟੇਬਲ ਤੇ ਫੂਡ ਘਰ ਦੇ ਵਿੱਚ ਪਹੁੰਚਾਉਂਦੇ ਹਾਂ ਔਰ 1000 ਫੈਮਿਲੀਜ਼ ਨੂੰ ਅਸੀਂ ਸਰਵ ਕਰ ਰਹੇ ਹਾਂ। ਔਰ ਇਹਦੇ ਨਾਲ ਨਾਲ ਦੂਸਰਾ ਜਿਹੜਾ ਇੱਕ ਕਮਿਊਨਿਟੀ ਦੀ ਸਰਵਿਸ ਹੈ ਆਫਟਰ ਲੋਸ ਜਿਹੜੀ ਬਰੀਮੈਂਟ ਕੌਂਸਲਿੰਗ ਹੁੰਦੀ ਹੈ ਉਹਦੇ ਬਾਰੇ ਵੀ ਅਸੀਂ ਇੱਕ ਰੈਗੂਲਰ ਬਰੀਮੈਂਟ ਕੌਂਸਲਰ ਰੱਖਿਆ ਉਸ ਸੰਸਥਾ ਵੱਲੋਂ ਜਿਹੜੀ ਪੂਰਾ ਟੇਕ ਕੇਅਰ ਕਰਦੀ ਹੈ ਉਹਨਾਂ ਦੀ। ਔਰ ਪਿਛਲੇ ਸਾਲ ਦੇ ਵਿੱਚ ਜਿਹਨਾਂ ਫੈਮਿਲੀਜ਼ ਨੂੰ 143 ਫੈਮਿਲੀਜ਼ ਨੂੰ ਅਸੀਂ ਸਰਵ ਕੀਤਾ ਇੰਡੀਵਿਜੁਅਲਸ ਨੂੰ ਮੈਂ ਕਹਾਂਗਾ, ਤੇ ਉਹਨਾਂ ਵਿੱਚੋਂ 34 ਦੇ ਕਰੀਬ ਆਪਣਾ ਠੀਕ ਹੋ ਕੇ ਘਰ ਗਏ ਵਿਦ ਦੀ ਗ੍ਰੇਸ ਆਫ ਆਲਮਾਈਟੀ ਗੋਡ। ਪਰ ਉਹਦੇ ਵਾਸਤੇ ਕਾਉਂਸਲਰ ਨੂੰ ਅਸੀਂ ਫੁੱਲ ਟਾਈਮ ਰੱਖ ਕੇ ਤੇ ਇਹ ਸੇਵਾ ਵੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਹੰਬਲ ਐਫਰਟ ਹੈ ਸਾਡਾ ਕਿ ਵੀ ਹੈਵ ਟੂ ਪੇ ਬੈਕ ਬੈਕ ਟੂ ਦੀ ਕਮਿਊਨਿਟੀ। ਤਾਂ ਉਹ ਦੋਨੋਂ ਸਰਵਿਸਿਸ ਚੱਲ ਰਹੀਆਂ ਹਨ, ਉਹਦੇ ਬਾਰੇ ਫਨ ਐਂਡ ਫੂਡ ਕਰਕੇ ਅਸੀਂ ਇੱਕ ਫੈਸਟੀਵਲ ਕਾਰਨੀਵਲ ਕਰ ਰਹੇ ਹਾਂ 20 September ਨੂੰ। ਫ੍ਰੀ ਐਂਟਰੀ ਹੈ, ਆਓ ਉਹ ਐਕਟੀਵਿਟੀਜ਼ ਬਾਰੇ ਜਾਣੋ ਤੇ ਤੁਸੀਂ ਵੀ ਕਮਿਊਨਿਟੀ ਸਪੋਰਟ ਵਿੱਚ ਉਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ।
2: ਬਿਲਕੁਲ। ਸੋ ਨੰਬਰ ਹੈ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ, ਕੋਈ ਵੀ ਜਾਣਕਾਰੀ ਲਈ 905-458-2222 905-458-2222। ਬਹੁਤ ਸ਼ੁਕਰੀਆ ਸਰ, ਥੈਂਕ ਯੂ।
3: ਥੈਂਕ ਯੂ
2: ਜੀ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਰਿਸ਼ਤੇ ਦੇ ਵਿੱਚ, ਰਿਲੇਸ਼ਨਸ਼ਿਪ ਦੇ ਵਿੱਚ ਇੱਕ ਏਜ ਦਾ ਜਿਹੜਾ ਫਰਕ ਹੈ ਉਹ ਤੁਹਾਡੇ ਖਿਆਲ ਮੁਤਾਬਕ ਕਿੰਨਾ ਕੁ ਚੱਲ ਜਾਂਦਾ, ਕਿੰਨਾ ਕੁ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਜ਼ਿਆਦੇ ਹੈ। ਨੰਬਰ ਹੈ ਆਪਣਾ 9056733337। ਮੈਂ ਇੱਕ ਸਟੋਰੀ ਸ਼ੇਅਰ ਕਰ ਰਿਹਾ ਸੀ ਕਿ ਮੈਂ ਹੁਣੇ ਹੁਣੇ ਵਕੇਸ਼ਨ ਤੋਂ ਆਇਆ ਅਤੇ ਸਾਨੂੰ ਨਾ ਉੱਥੇ ਇੱਕ ਕਪਲ ਮਿਲਿਆ ਅਤੇ ਉਹਨਾਂ ਦਾ 18-20 ਸਾਲ ਦਾ ਉਮਰ ਦਾ ਗੈਪ ਸੀਗਾ ਅਤੇ ਅਸੀਂ ਗੱਲਾਂ ਬਾਤਾਂ ਕਰੀਏ ਕਿ ਯਾਰ 18-20 ਸਾਲ ਤਾਂ ਬਹੁਤ ਜ਼ਿਆਦੇ ਆ, ਬੰਦੇ ਦੀ ਸੋਚ ਕੁਝ ਹੋਰ ਹੈ, ਕੁੜੀ ਦੀ ਸੋਚ ਕੁਝ ਹੋਰ ਹੈ, ਕੁੜੀ 18-20 ਸਾਲ ਉਮਰ ਚ ਘੱਟ ਸੀਗੀ। ਹੁਣ ਮੈਨੂੰ ਕੁਝ ਕਾਲਾਂ ਆ ਰਹੀਆਂ ਨੇ, ਇੱਕ ਬਾਈ ਜੀ ਕਹਿੰਦੇ ਨਾ ਵੀ ਮੇਰਾ 18 ਸਾਲ ਦਾ ਫਰਕ ਹੈ, ਸਾਡੀ ਤਾਂ ਬਹੁਤ ਵਧੀਆ ਹੈ, ਨਿਭਦੀ ਹੈ। ਕਹਿੰਦੇ ਮੈਨੂੰ ਸਵੇਰੇ ਮੈਂ ਉੱਠਦਾ ਬ੍ਰੈਕਫਾਸਟ ਤਿਆਰ ਹੁੰਦਾ, ਸ਼ਾਮ ਨੂੰ ਮੈਂ ਘਰੇ ਹੁੰਦਾ ਰੋਟੀ ਤਿਆਰ ਹੁੰਦੀ। ਮੈਂ ਕਿਹਾ ਆਪਣੇ ਬੰਦੇ ਨੂੰ ਤਾਂ ਤਾਜ਼ੀ ਤਾਜ਼ੀ ਰੋਟੀ ਚਾਹੀਦੀ ਹੁੰਦੀ ਹੈ, ਬਾਕੀ ਚਲੋ ਠੀਕ ਹੈ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ, ਕਿੰਨਾ ਕੁ ਤੁਹਾਨੂੰ ਲੱਗਦਾ ਕਿ ਏਜ ਦਾ ਗੈਪ ਚੱਲ ਜਾਂਦਾ, ਕਿੰਨਾ ਕੁ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਨਵੀਂ ਜ਼ਿਆਦੇ ਆ? ਹੁਣ ਕੋਈ ਕਹਿ ਰਿਹਾ ਨਾ ਵੀ ਸਾਡਾ 10 ਸਾਲ ਦਾ ਵਧੀਆ, ਕੋਈ ਕਹਿੰਦਾ ਨਹੀਂ ਯਾਰ ਨਵੀਂ 2-3 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਸੋਚ ਦੇ ਵਿੱਚ ਬਹੁਤ ਫਰਕ ਪੈਂਦਾ ਤੇ ਸ਼ੌਂਕਸ ਦਾ ਬੜਾ ਫਰਕ ਹੁੰਦਾ, ਕੋਈ ਬੰਦਾ ਕੁਝ ਚਾਹੁੰਦਾ ਦੂਜਾ ਕੁਝ ਚਾਹੁੰਦਾ, ਵੀ ਉਹ ਗੱਲ ਨਹੀਂ ਬਣਦੀ। ਸੋ ਨੰਬਰ ਹੈ ਆਪਣਾ 9056739053793 9056739 3537 9056733, ਆਪਣਾ ਫੋਨ ਨੰਬਰ ਹੈ। ਤੁਸੀਂ ਡਕ ਕਲੀਨਿੰਗ ਕਰਾ ਲਓ ਯਾਰ। ਦੇਖੋ ਹੁਣ ਸਮਰ ਐਂਡ ਹੈ, ਇੰਨਾ ਏਸੀ ਚੱਲਿਆ ਘਰਾਂ 'ਚ, ਤੁਹਾਡੇ ਵੈਂਟਸ ਦੇ ਵਿੱਚ ਡਸਟ ਹੀ ਡਸਟ ਭਰੀ ਪਈ ਹੈ, ਉਹਨਾਂ ਨੂੰ ਸਾਫ਼ ਕਰਾ ਲਓ। ਫਾਈਵ ਰਿਵਰਸ ਡਕ ਕਲੀਨਿੰਗ ਵਾਲੇ ਬੜੀ ਡਿਸਕਾਊਂਟਡ ਰੇਟ 'ਤੇ ਡਕ ਕਲੀਨ ਕਰ ਰਹੇ ਨੇ। 4376887750 ਨੰਬਰ ਹੈ, 4376887750। ਇੱਕ ਤੁਸੀਂ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਨੂੰ ਯਾਦ ਰੱਖੋ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਤੁਹਾਡੇ ਕਾਰ ਵੈਨ ਟਰੱਕ ਦੀ ਕੋਈ ਵੀ ਪ੍ਰੋਬਲਮ ਹੈ, ਤੁਸੀਂ ਯਾਦ ਰੱਖੋ ਜ਼ਰੂਰ ਸਟੀਲਸ ਐਂਡ ਮੈਲਨੀ ਅਤੇ ਰੋਇਲ ਆਟੋ ਸੈਂਟਰ ਨੂੰ। ਨੰਬਰ ਹੈ 9056997148 'ਤੇ ਫੋਨ ਕਰ ਲਓ। ਸਟੀਲਸ ਮੈਲਨੀ, ਓਨੈਸਟ ਅਫੋਰਡੇਬਲ ਰਿਲਾਇਬਲ ਸਰਵਿਸ, ਮਿਸਟਰ ਰਾਜ, 9057991478 ਤੇ ਰਾਜ ਜੀ ਦੇ ਨਾਲ ਗੱਲਬਾਤ ਕਰੋ। 4284 ਹਾਂਜੀ ਬੱਲੇ, ਤੁਹਾਡਾ ਤਾਂ ਫੋਨ ਹੀ ਬੜੇ ਚਿਰ ਬਾਅਦ ਆਇਆ, ਸਾਨੂੰ ਚੇਤੇ ਚੂਤੇ ਕਰ ਲਿਆ ਕਰੋ ਕਦੇ ਕਦੇ। ਇੰਡੀਆ ਨੂੰ ਗਰਮੀਆਂ ਚ ਇੰਡੀਆ
4: ਸੋਚ ਵਿਚਾਰ ਇਹ ਤਾਂ ਭਰਾਵਾ ਬਰਾਬਰ ਦੀ ਜਨਾਨੀ ਹੋਵੇ ਉਹਦੇ ਨਾਲ ਹੀ ਗੱਲ ਦੇ।
2: ਸਹੀ ਗੱਲ ਹੈ, ਸਹੀ ਗੱਲ ਹੈ।
4: ਬਾਕੀ ਜਿਹੜਾ ਲੇਡੀ ਦਾ ਬੰਦੇ ਦਾ ਫਰਕ ਹੋਣਾ ਚਾਹੀਦਾ ਬਹੁਤ ਜ਼ਰੂਰੀ ਆ, ਤੇ ਲੇਡੀ ਛੇਤੀ ਬੁੱਢੀ ਹੋ ਜਾਂਦੀ ਆ, ਬੰਦਾ ਬੁੱਢਾ ਨਹੀਂ ਹੁੰਦਾ।
2: ਅੱਛਾ, ਸੋ ਤੁਹਾਨੂੰ ਲੱਗਦਾ ਕਿ ਫਰਕ ਹੋਣਾ ਸਕਦੇ ਜ਼ਰੂਰੀ ਆ?
4: ਬਿਲਕੁਲ ਜ਼ਰੂਰੀ ਆ ਜੀ, ਬਿਲਕੁਲ ਜ਼ਰੂਰੀ ਆ।
2: ਪਰ 17-18 ਸਾਲ ਜ਼ਿਆਦਾ ਨਹੀਂ?
4: ਥੋੜਾ ਜਿਹਾ ਜ਼ਿਆਦਾ ਤਾਂ ਹੈ, 10 ਸਾਲ ਤੱਕ ਠੀਕ ਆ।
2: ਅੱਛਾ, ਤੁਹਾਡਾ ਕਿੰਨਾ ਕੁ ਫਰਕ ਹੈ?
4: 6 ਸਾਲ।
2: 6 ਸਾਲ ਦਾ, ਅੱਛਾ ਚਲੋ। ਨਹੀਂ ਫਿਰ ਤੁਹਾਨੂੰ ਕੀ ਲੱਗਦਾ ਕਿ ਆਪਣਾ ਜੇ ਫਰਕ ਹੋਵੇ ਤਾਂ ਵਧੀਆ, ਬੰਦਾ ਵੀ ਜਵਾਨ ਰਹਿੰਦਾ?
4: ਨਹੀਂ, ਉਹ ਜਵਾਨ ਤਾਂ ਬੰਦਾ ਤਾਂ ਹਮੇਸ਼ਾ ਜਵਾਨ ਹੈ, ਬੰਦਾ ਤਾਂ ਬੁੱਢਾ ਹੁੰਦਾ ਹੀ ਨਹੀਂ।
2: ਹਾਂ ਠੀਕ ਹੈ,
4: ਬੰਦਾ ਨਹੀਂ ਬੁੱਢਾ ਹੁੰਦਾ, ਲੇਡੀ ਹੋ ਜਾਂਦੀ ਆ ਬਸ। ਮਤਲਬ 100% ਫਰਕ ਹੋਵੇ ਤਾਂ ਵਧੀਆ ਸਮੇਂ ਬੰਦੇ ਦਾ ਟਾਈਮ ਠੀਕ ਨਿਕਲ ਜਾਂਦਾ।
2: ਅੱਛਾ,
4: ਜੇ ਨਾ ਫਰਕ ਹੋਵੇ ਫਿਰ ਔਖਾ ਹੁੰਦਾ।
2: ਚਲੋ, ਜੇ ਜੇ ਜੇ ਜਿਹੜੀ ਲੇਡੀ ਹੈ ਉਹ ਬੰਦੇ ਤੋਂ ਉਮਰ ਜ਼ਿਆਦਾ ਵੱਡੀ ਹੋਵੇ ਫਿਰ?
4: ਫਿਰ ਥੋੜਾ ਨਹੀਂ, ਲੇਡੀ ਜਦੋਂ ਆਪਦੇ ਕੋਪਰੇਟ ਤੋਂ ਕਰਦੀ ਹੈ, ਐਸੀ ਗੱਲ ਨਹੀਂ ਹੈ, ਲੇਡੀ ਜਿਹੜੀ ਆ ਉਹ ਕੋਪਰੇਟ ਕਰਦੀ ਆ, ਪਰ ਉਹ ਗੱਲ ਬਣਦੀ ਨੀ ਨਾ ਜਿਹੜੀ ਹੈ।
2: ਚਲੋ ਠੀਕ ਹੈ, ਠੀਕ ਹੈ, ਚਲੋ ਦੇਖਦੇ ਹਾਂ। ਥੈਂਕ ਯੂ ਭਾਈ ਜੀ, ਬਹੁਤ ਸ਼ੁਕਰੀਆ ਤੁਹਾਡਾ ਤੇ ਵੈਲਕਮ ਬੈਕ ਤੁਹਾਨੂੰ ਇੰਡੀਆ ਤੋਂ। ਤੇ ਇੰਡੀਆ ਗਰਮੀਆਂ 'ਚ ਹੈ, ਕਹਿੰਦੇ ਕਿ ਵਿਆਹ ਹੋ ਰਿਹਾ। ਇੱਕ ਤਾਂ ਯਾਰ ਅਸੀਂ ਮੁਬਾਰਕਬਾਦ ਦਿੰਦੇ ਹਾਂ, ਤੁਸੀਂ ਪਹਿਲਾਂ ਵੀ ਮੈਨੂੰ ਲੱਗਦਾ ਮੇਰੇ ਫਾਦਰ ਸਾਹਿਬ ਨੇ ਪਿਛਲੇ ਵੀਕ ਵਧਾਈਆਂ ਦਿੱਤੀਆਂ ਸੀ ਕਿ ਬਾਈ ਜੀ ਗਰੁੱਪ ਨੇ ਹੁਣ ਬੋਲਟਿਨ ਕੀਆ ਵੀ ਖਰੀਦ ਲਈ ਹੈ ਬਈ। ਸੋ ਬੋਲਟਿਨ ਕੀਆ ਦੇ ਮਾਲਕ ਬਣ ਚੁੱਕੇ ਨੇ ਬਾਈ ਜੀ ਗਰੁੱਪ। ਸੋ ਬਾਈ ਜੀ ਗਰੁੱਪ ਕੋਲ ਹੁਣ ਮਲਟੀਪਲ ਡੀਲਰਸ਼ਿਪਸ ਨੇ, ਕੈਲਡਨ, ਮਿਤਸੂਬਿਸ਼ੀ, ਬੋਲਟਿਨ ਕੀਆ। ਤੁਸੀਂ ਬੋਲਟਿਨ ਕੀਆ 12080 ਐਲਬੀਨ ਵਾਨ ਰੋਡ ਤੇ ਵੀ ਪਹੁੰਚ ਸਕਦੇ ਹੋ। ਨੰਬਰ ਹੈ 6476782754, ਜੀਵਨ ਨੂੰ ਕਾਲ ਕਰ ਸਕਦੇ ਹੋ। ਸੋ ਬਾਈ ਜੀ ਗਰੁੱਪ, ਬੋਲਟਿਨ ਕੀਆ ਦੇ ਲਈ ਬਹੁਤ ਸਾਰੀਆਂ ਮੁਬਾਰਕਾਂ ਸਾਡੀ ਪੂਰੀ ਟੀਮ ਵੱਲੋਂ, ਬਹੁਤ ਬਹੁਤ ਵਧਾਈ ਹੋਵੇ। 0607 ਹੈਲੋ।
5: ਹੈਲੋ,
2: ਹੈਲੋ ਜੀ,
5: ਸਤਿ ਸ੍ਰੀ ਅਕਾਲ ਭਾਜੀ।
2: ਸਤਿ ਸ੍ਰੀ ਅਕਾਲ ਜੀ।
5: ਹਾਂਜੀ ਹਾਂਜੀ ਭਾਜੀ, ਟੌਪਿਕ ਤੁਹਾਡਾ ਬਹੁਤ ਵਧੀਆ ਅੱਜ ਦਾ। ਹਾਂਜੀ ਹਾਂਜੀ, ਕਿਉਂਕਿ ਇਹ ਜਿਹੜਾ ਫੈਸਲਾ ਆ ਲਾਈਫ ਪਾਰਟਨਰ ਚੂਜ਼ ਕਰਨ ਦਾ, ਇਹ ਬਹੁਤ ਹੀ ਅਹਿਮ ਫੈਸਲਾ ਆ। ਜਿੱਦਾਂ ਹੁਣ ਤੁਸੀਂ ਵੇਖਿਆ ਹੋਊਗਾ ਕਿ ਹਨਾ ਆਪਣੇ ਇਨਵਾਇਰਮੈਂਟ ਚ ਆਪਣੀ ਕਮਿਊਨਿਟੀ ਚ ਕੀ ਹੋ ਰਿਹਾ ਡਿਵੋਰਸ ਆ ਜਿਹੜਾ ਉਹ ਬਹੁਤ ਵੱਧ ਰਿਹਾ ਆ
2: ਓਕੇ
5: ਸੋ ਇਹਦੇ ਨਾਲ ਜਿਹੜੇ ਤਾਂ ਸੈਂਸਿਟਿਵ ਬੰਦੇ ਹੁੰਦੇ ਜਾਂ ਕੋਈ ਵੀ ਪਰਸਨ ਲਾ ਲਓ ਉਹਦਾ ਇੱਕ ਹਿਸਾਬ ਦੀ ਮੰਨ ਲਓ ਜੇ ਕਿਸੇ ਨਾਲ ਏਦਾਂ ਦਾ ਕੰਮ ਹੋ ਜਾਂਦਾ ਆ ਤਾਂ ਉਹ ਮਤਲਬ ਕਿ ਉਹਦੀ ਲਾਈਫ ਬੰਦੇ ਦੀ ਹਨਾ ਡਿਸਟਰਬ ਹੋ ਜਾਂਦੀ ਪੂਰੀ
2: ਜੀ
5: ਬੰਦੇ ਨੇ ਕੁਛ ਸੋਚਿਆ ਹੁੰਦਾ ਜੀ ਆਪਣੇ ਲਾਈਫ ਪਾਰਟਨਰ ਨਾਲ ਅੱਗੇ ਪਲੈਨਿੰਗ ਕੀਤੀ ਹੁੰਦੀ ਆ ਜੇ ਆਪਾਂ ਪਲੈਨਿੰਗ ਤੋਂ ਥੱਲੇ ਆ ਜਾਈਏ ਹਨਾ ਇੱਕਦਮ ਹੀ ਤਾਂ ਉਹ ਤੁਸੀਂ ਸਮਝ ਹੀ ਸਕਦੇ ਜੇ ਕਿ ਉਹ ਬੰਦੇ ਦੀ ਲਾਈਫ ਅਪ ਡਾਊਨ ਹੋ ਜਾਂਦੀ ਪੂਰੀ ਸੋ ਇੱਕ ਅਹਿਮ ਫੈਸਲਾ ਆ ਬਾਕੀ ਏਜ ਡਿਫਰੈਂਸ ਭਾਜੀ ਏਜ ਡਿਫਰੈਂਸ ਥੋੜਾ ਤਾਂ ਚਾਹੀਦਾ ਹੀ ਆ ਹਾਂਜੀ ਚਾਹੇ ਜਿੱਦਾਂ ਨੋਰਮਲੀ ਆਪਣੀ ਕਮਿਊਨਿਟੀ ਚ ਚੱਲਦਾ ਹੀ ਆ ਕਿ ਜਿੱਦਾਂ ਬੰਦਾ ਆ ਉਹਦੀ ਜੇ ਵੱਧ ਵੀ ਆ ਏਜ ਤਾਂ ਉਹ ਚੱਲ ਜਾਂਦਾ ਆ ਜੀ ਪਰ ਜ਼ਿਆਦਾ ਨੀ ਚੱਲਦਾ ਲਾ ਲਓ ਕਿ ਪੰਜ ਸਾਲ ਛੇ ਸਾਲ ਹੱਦ ਹਨਾ ਇੰਨਾ ਚੱਲ ਜਾਂਦਾ
2: ਪਰ ਤੁਹਾਨੂੰ ਲੱਗਦਾ ਕਿ ਬੰਦੇ ਦੀ ਉਮਰ ਜ਼ਿਆਦਾ ਹੋਣੀ ਚਾਹੀਦੀ ਹੈ
5: ਕਹਿ ਸਕਦੇ ਆ ਨੋਰਮਲ ਚੀਜ਼ ਦੇ ਵਿੱਚ ਉਹ ਇੱਦਾਂ ਆ ਕਿ ਆਪਾਂ ਦੇਖ ਜੇ ਫਿਜੀਕਲੀ ਦੇਖੀਏ ਆਪਾਂ ਤਾਂ ਬੰਦਾ ਆ ਬੰਦਾ 40 ਸਾਲ ਤੱਕ ਭਾਜੀ ਮਤਲਬ ਕਿ ਸਹੀ ਰਹਿੰਦਾ ਹੈ ਫਿਜੀਕਲੀ ਤੇ ਲੇਡੀਜ਼ ਨੇ ਜਿਹੜੀਆਂ ਹਨਾ ਮਤਲਬ ਮੈਂ ਕਰ ਰਿਹਾ ਕਿ ਬਾਡੀ ਟਾਈਪ ਸਟਰਕਚਰ ਦਾ ਹਨਾ ਹੁਣ ਜਿੱਦਾਂ ਕਹਾਵਤ ਵੀ ਹੈ ਇੱਕ ਕਿ ਬੰਦਾ ਤੇ ਘੋੜਾ ਕਦੇ ਹਨਾ ਬੁੱਢੇ ਨੀ ਹੁੰਦੇ ਸੋ ਨਹੀਂ ਨਹੀਂ ਕਹਾਵਤ ਹੈਗੀ ਹੈ ਭਾਜੀ ਸੋ ਹਾਂਜੀ ਹਾਂਜੀ ਤੋ ਜਨਾਨੀ ਭਾਜੀ ਲੇਡੀਜ਼ ਆ ਜਿਹੜੀਆਂ ਉਹ 30-35 ਤੋਂ ਬਾਅਦ ਭਾਜੀ ਢਲਣਾ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਦੇਖਿਆ ਹੋਊਗਾ ਬੰਦੇ ਆ ਜਿਹੜੇ ਉਹ 30 ਤੋਂ ਉੱਪਰ ਜਾ ਕੇ ਕਈ ਬੰਦੇ ਆ ਨਾ ਪੂਰੇ ਆਪਣੇ ਪੀਕ ਚ ਹੁੰਦੇ ਆ ਭਾਜੀ ਸੋ ਇਹ ਇੱਕ ਚੀਜ਼ ਵੀ ਮੈਟਰ ਕਰਦੀ ਆ ਪਰ ਜ਼ਿਆਦਾ ਭਾਜੀ ਜਿਹੜਾ ਗੈਪ ਆ ਉਹ ਫਰਕ ਮਤਲਬ ਕਿ ਉਹ ਜ਼ਿਆਦਾ ਨੀ ਚੱਲਦਾ ਘੱਟ ਭਾਜੀ ਚੱਲ ਜਾਂਦਾ ਦੂਜਾ ਤਾਂ ਭਾਜੀ ਫਿਰ ਉਹ ਸਮਝੌਤਾ ਹੀ ਹੋ ਜਾਂਦਾ ਆ ਜੇ ਏਜ ਡਿਫਰੈਂਸ ਜ਼ਿਆਦਾ ਆ ਉਹ ਜ਼ਿਆਦਾ ਕਿਸੇ ਨਾ ਕਿਸੇ ਸਮਝੌਤਾ ਕੀਤਾ ਹੋਵੇ ਉਹਦਾ ਹਨਾ
2: ਚਲੋ ਨਹੀਂ ਠੀਕ ਹੈ ਥੈਂਕ ਯੂ ਵੈਰੀ ਸੋ ਨਹੀਂ ਦੇਖੋ ਬੜੇ ਫੈਕਟਰ ਨੇ ਥੈਂਕ ਯੂ ਤੁਸੀਂ ਸਾਰੇ ਵੱਧ ਚੜ ਕੇ ਆਪਣਾ ਕੀ ਕਹਿੰਦੇ ਆ ਇਨਫੋਰਮੇਸ਼ਨ ਦੇ ਰਹੇ ਹੋ ਕਿਸੇ ਨਾ ਕਿਸੇ ਨੂੰ ਫਾਇਦਾ ਹੁੰਦਾ ਇਹ ਗੱਲ ਦਾ ਜਿਹੜੇ ਸੋਚ ਰਹੇ ਕਿ ਯਾਰ ਸਾਨੂੰ ਕੁੜੀ ਵਧੀਆ ਪਸੰਦ ਹੈ ਬਟ ਉਹ ਸਾਡੇ ਤੋਂ 8-10 ਸਾਲ ਛੋਟੀ ਹੈ ਸੋ ਗਲੋਬਲ ਕੰਫਰਟ ਏਅਰ ਦਾ ਵੀ ਨੰਬਰ ਤੁਹਾਨੂੰ ਦੇਈਏ ਬਈ ਗਲੋਬਲ ਗਲੋਬਲ ਗਲੋਬਲ ਕੰਫਰਟ ਏਅਰ ਮੈਨੂੰ ਹੁਣੇ ਤੇਜਪਾਲ ਭਾਈ ਦਾ ਮੈਸੇਜ ਆਇਆ ਬੱਲੇ ਬੱਲੇ ਬੱਲੇ ਬੱਲੇ ਤੁਸੀਂ ਮਿਸਟੇਕ ਨਾ ਬਣਾਓ ਹੁਣੇ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ ਲੈਨਕਸ ਵਾਲੇ ਤੁਹਾਨੂੰ$600 ਦਾ ਰੀਬੇਟ ਦੇ ਰਹੇ ਆ ਸੋ ਲੈਨਕਸ ਦਾ ਤੁਸੀਂ ਇਨਡੋਰ ਯੂਨਿਟ ਆਊਟਡੋਰ ਯੂਨਿਟ ਲਾਓ ਤੇ ਤੁਹਾਨੂੰ $600 ਤੱਕ ਦਾ ਰੀਬੇਟ ਮਿਲ ਰਿਹਾ ਸੋ ਹਮੇਸ਼ਾ ਅਸੀਂ ਤੁਹਾਨੂੰ ਇੱਕੋ ਇੱਕ ਮੈਸੇਜ ਦਿੰਦੇ ਹੁੰਦੇ ਹਾਂ ਕਿ ਤੁਸੀਂ ਬ੍ਰੈਂਡ ਨਿਊ ਫਰਨੈਸ ਬ੍ਰੈਂਡ ਨਿਊ ਏਸੀ ਲਗਵਾਉਣਾ ਜਾਂ ਫਰਨੈਸ ਜਾਂ ਏਸੀ ਦੀ ਕੋਈ ਵੀ ਰਿਪੇਅਰ ਕਰਾਉਣੀ ਹੈ ਤਾਂ ਲੈਨਕਸ ਦੇ ਆਥੋਰਾਈਜ਼ ਡੀਲਰ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਅੱਜ ਹੀ ਫੋਨ ਕਰੋ 905-790-9080 905-790-9080 ਪੂਰਾ ਲੈਨਕਸ ਦਾ ਐਚਵੈਕ ਸਿਸਟਮ ਲਗਵਾਓ ਇੱਕ ਇਨਡੋਰ ਯੂਨਿਟ ਫਰਨੈਸ ਤੇ ਨਾਲ ਏਸੀ $600 ਦਾ ਰੀਬੇਟ 905-790-9080 905-790-9080 ਤੇ ਤੁਹਾਡੇ ਕੋਈ ਵੀ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਤੁਹਾਡੇ ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ ਨਵੇਂ ਅਪਲਾਇੰਸਿਸ ਕਈ ਵਾਰ ਨਹੀਂ ਲੈਣ ਦੀ ਲੋੜ ਤੁਹਾਨੂੰ ਪੈਂਦੀ ਤੁਸੀਂ ਪੁਰਾਣੇ ਹੀ ਰਿਪੇਅਰ ਕਰਾਓ ਤੇ ਇਹ ਨਵੇਂ ਨਕੋਰ ਬਣ ਜਾਣਗੇ ਪ੍ਰਦੀਪ ਭਾਈ ਨੂੰ ਕਾਲ ਕਰੋ 647-6232-3203 ਤੇ ਕਾਲ ਕਰ ਲਓ ਜਿਹਨਾਂ ਨੇ ਕਿਚਨ ਤਿਆਰ ਕਰਾਉਣੀ ਆਪਣੇ ਮਨ ਪਸੰਦ ਦੀ ਕਹਿੰਦੇ ਨਹੀਂ ਹੁੰਦੇ ਕਿ ਡਰੀਮ ਕਿਚਨ ਲੇਡੀ ਲਈ ਕਿਚਨ ਵਧੀਆ ਬਣਵਾ ਦਿਓ ਨਾ ਤੁਹਾਡੇ ਗੁਣ ਗਾਊਗੀ ਅਗਲੀ ਸੋ ਬ੍ਰੈਂਡ ਨਿਊ ਕਿਚਨ ਦੇ ਮਾਹਰ ਨੇ ਸਾਡੇ ਜਸਪਾਲ ਰਾਏ ਜੀ ਇੰਨੀਆਂ ਸੋਹਣੀਆਂ ਕਿਚਨਸ ਮੈਂ ਨਾ ਕਿਤੇ ਆਪਣੀ ਵਾਈਫ ਨੂੰ ਦੱਸ ਰਿਹਾ ਸੀ ਕਿ ਆਪਣੇ ਕਲਾਇੰਟ ਨੇ ਤੇ ਉਹ ਕਹਿੰਦੀ ਕਿ ਮੈਨੂੰ ਦਿਖਾਈ ਇਹਨਾਂ ਦਾ ਕੰਮ ਉਹਨੇ ਦੇਖਿਆ ਤੇ ਉਹ ਕਹਿੰਦੀ ਨਵੀਂ ਯਾਰ ਇੰਨੀਆਂ ਸੋਹਣੀਆਂ ਕਿਚਨਸ ਕਿ ਆਪਣੇ ਲਿਸਨਰਸ ਨੂੰ ਜ਼ਰੂਰ ਦੱਸੀ ਕਿ ਉਹ ਕੰਮ ਦੇਖਣ ਉਹਨਾਂ ਦਾ ਸੋ ਭਾਜੀ ਨੂੰ ਕਾਲ ਕਰ ਲਓ ਕੀਤਾ ਹੋਇਆ ਕੰਮ ਦੇਖ ਲਓ ਨਵੀਂ ਕਿਚਨ ਕਾਊਂਟਰ ਟੋਪ ਵੈਨਿਟੀਜ਼ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਏ ਤਾਂ ਨੰਬਰ ਇੱਕੋ ਇੱਕ ਹੈ 416-859-1920 416-859-1920 859-1920

ਕਿਆ ਬਾਤ ਹੈ ਇਹ, ਮੈਂ ਉਸ ਜੋੜੀ ਲਈ ਲਾਇਆ ਗਾਣਾ, ਮੈਨੂੰ ਫੋਨ ਆਇਆ ਸੀ ਕਹਿੰਦੇ ਭਾਜੀ ਸਾਡੀ 10 ਸਾਲ ਦਾ ਫਰਕ ਹੈ ਸਾਡਾ, ਤੇ ਕਹਿੰਦੇ ਭਾਜੀ ਇੰਨਾ ਪਿਆਰ ਹੈ ਕਿ ਬਸ ਪੁੱਛੋ ਹੀ ਨਾ। ਸੋ ਕਈ ਕਹਿੰਦੇ 10 ਸਾਲ ਦਾ ਗੈਪ ਜ਼ਿਆਦੇ ਆ, ਤੇ ਦੇਖੋ ਸਾਡੇ ਬੰਦੇ ਕਹਿੰਦੇ ਨਹੀਂ ਯਾਰ ਨਾ ਵੀ ਸਾਡੀ ਤਾਂ ਇੰਨੀ ਵਧੀਆ ਰਿਲੇਸ਼ਨਸ਼ਿਪ ਹੈ ਕਿ ਕਮਾਲ ਹੀ ਹੋਈ ਪਈ ਹੈ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337, 905-673-3337, 905-673-3337, ਆਪਣਾ ਫੋਨ ਨੰਬਰ ਹੈ 905-673-3337, ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ 905-673-3337 ਆਪਣਾ ਫੋਨ ਨੰਬਰ ਹੈ। ਸੋ ਇੱਕ ਤਾਂ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਹੈ ਜਿਹੜਾ, ਉਹਨਾਂ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਰਹੇ ਆ, ਤੀਜੀ ਸਬਜ਼ੀ ਮਾਰਕੀਟ ਨੂੰ ਇੰਪਲੋਈਜ਼ ਚਾਹੀਦੇ, ਇੱਕ ਤਾਂ ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ, ਮੀਟ ਅਤੇ ਤੰਦੂਰੀ ਕੁੱਕ ਦੀ ਲੋੜ ਹੈ, ਵਧੀਆ ਪੇ ਹੈ, ਬਹੁਤ ਹੀ ਕਮਾਲ ਦਾ ਮਾਹੌਲ ਹੈ। ਸੋ ਸਬਜ਼ੀ ਮਾਰਕੀਟ 416-388-4461 416-388-4661 ਦੇ ਉੱਤੇ ਤੁਸੀਂ ਕਾਲ ਕਰੋ, ਅਤੇ ਇਹਨਾਂ ਨੂੰ ਬਹੁਤ ਸਾਰੇ ਇੰਪਲੋਈ ਚਾਹੀਦੇ ਨੇ। ਬੜੀ ਜਲਦ ਇੱਕ ਅਸੀਂ ਇੰਟਰਵਿਊ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਕਮਾਲ ਦੇ ਲੈਜੈਂਡ ਦੇ ਨਾਲ, ਯਾਰ ਲੈਜੈਂਡ ਬੰਦੇ ਜਿਨ੍ਹਾਂ ਨੇ ਗਾਇਕੀ 'ਚ ਬਹੁਤ ਇੱਕ ਵੱਡਾ ਨਾਮ ਵੀ ਕਮਾਇਆ, ਜਿਨ੍ਹਾਂ ਨੇ ਬੜੇ ਵੱਡੇ ਵੱਡੇ ਗਾਣੇ ਵੀ ਦਿੱਤੇ ਆ ਐਜ਼ ਅ ਸਿੰਗਰ, ਅਤੇ ਪੁਰਾਣੇ ਸਮਿਆਂ 'ਚ ਬਹੁਤ ਸਾਰੇ ਏ ਲਿਸਟ ਟੌਪ ਦੇ ਆਰਟਿਸਟ ਦੇ ਲਈ ਮਿਊਜ਼ਿਕ ਵੀ ਕੀਤਾ। ਕੌਣ ਹੋ ਸਕਦਾ ਭਲਾ, ਸਿੰਗਰ ਦੀ ਤੌਰ 'ਤੇ ਅਤੇ ਪਹਿਲੀਆਂ 'ਚ ਮਿਊਜ਼ੀਸ਼ੀਅਨ ਦੀ ਤੌਰ 'ਤੇ, ਕੀ ਇਹਨੂੰ ਪਤਾ ਵੀ ਨਹੀਂ ਹੋਣਾ ਇਹਨਾਂ ਨੇ ਕਿੱਡੇ ਕਿੱਡੇ ਆਰਟਿਸਟ ਦੇ ਲਈ ਮਿਊਜ਼ਿਕ ਵੀ ਕੀਤਾ ਹੋਊਗਾ। ਸੋ ਜੁੜੇ ਰਹੋ, ਅਤੇ ਬੜੀ ਜਲਦ ਉਹ ਜਿਹੜੀ ਇੰਟਰਵਿਊ ਹੈ ਤੁਹਾਡੇ ਤੱਕ ਆ ਰਹੀ ਹੈ, ਜਸਟ ਸਟੇ ਟਿਊਨਡ। ਸੋ ਇੰਤਜ਼ਾਰ ਕਰੋ ਅਤੇ ਫਿਰ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਇੱਕ ਯਾਰ ਆਸ ਦੀ ਕਿਰਨ ਵਾਲੇ ਨੇ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ, ਜੇ ਨਸ਼ਾ ਨਹੀਂ ਛੱਡਿਆ ਜਾ ਰਿਹਾ ਤਾਂ ਆਸ ਦੀ ਕਿਰਨ ਦਿਆਲਪੁਰ ਕਪੂਰਥਲੇ 'ਚ ਨੇ 99-151-54-548 9915154548 'ਤੇ ਕਾਲ ਕਰੋ। ਇੱਕ ਤੁਸੀਂ ਯਾਦ ਰੱਖਣਾ ਬਿਯੋਂਡ ਆਈਵੇਅਰ ਨੂੰ, ਬੈਕ ਟੂ ਸਕੂਲ ਦੇ ਲਈ ਬਿਯੋਂਡ ਆਈਵੇਅਰ ਵਾਲੇ ਨੇ ਨਾ ਬਹੁਤ ਹੀ ਕਮਾਲ ਦੀਆਂ ਡੀਲਾਂ ਲਾਈਆਂ ਹੋਈਆਂ ਨੇ। ਬੈਕ ਟੂ ਸਕੂਲ ਪ੍ਰਮੋਸ਼ਨ, ਬਾਏ ਵਨ ਗਿੱਟ ਵਨ ਫਰੀ, ਮਿਕਸ ਐਂਡ ਮੈਚ ਕਰੋ, ਪ੍ਰਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨ ਗਲਾਸਿਸ, ਸਿੰਗਲ ਵਿਜ਼ਨ ਦੀਆਂ ਐਨਕਾਂ ਰੈਗੂਲਰ ਪ੍ਰਾਈਸ $400 ਤੁਹਾਡੇ ਲਈ ਸਿਰਫ 99 'ਚ, ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ $600 ਤੁਹਾਡੇ ਲਈ ਸਿਰਫ 249 'ਚ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵਰ 905-793-3937 ਨੰਬਰ ਹੈ, ਹੰਬਰ ਵੈਸਟ ਐਂਡ ਗੋਰਵੇ 905-793-3937। ਸੋ ਸਾਡੀ ਅੱਜ ਡਿਸਕਸ਼ਨ ਹੋ ਰਹੀ ਸੀ ਇੱਕ ਰਿਸ਼ਤੇ ਵਿੱਚ ਉਮਰ ਦਾ ਜੋ ਇੱਕ ਏਜ ਗੈਪ ਹੈ ਉਹ ਕਿੰਨਾ ਕੁ ਚੱਲ ਜਾਂਦਾ, ਕਿੰਨਾ ਕੁ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਜ਼ਿਆਦੇ ਹੈ। ਸੋ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਏਜ ਦਾ ਜਿਹੜਾ ਗੈਪ ਹੈ ਉਹ ਕਿੰਨਾ ਕੁ ਹੋਣਾ ਚਾਹੀਦਾ। ਕੋਈ ਕਹਿੰਦਾ ਕਿ ਨਵੀਂ ਯਾਰ 5 ਸਾਲ ਵੀ ਜ਼ਿਆਦੇ ਹੈ, ਸਿਰਫ 2-4 ਸਾਲ ਦਾ ਹੋਣਾ ਚਾਹੀਦਾ। ਕੋਈ ਕਹਿੰਦਾ ਨਵੀਂ ਯਾਰ 10 ਸਾਲ ਤੱਕ ਚੱਲ ਜਾਂਦਾ, ਕੋਈ ਕਹਿੰਦਾ ਨਵੀਂ ਚਾਹੇ 18-20 ਸਾਲ ਦਾ ਵੀ ਫਰਕ ਹੋਵੇ ਤਾਂ ਐਡੀ ਕਿਹੜੀ ਗੱਲ ਹੈ, ਫਿਰ ਕੀ ਹੋ ਗਿਆ। ਸੋ ਤੁਹਾਡਾ ਕੀ ਖਿਆਲ ਹੈ, ਕਿੰਨੇ ਕੁ ਚਿਰ ਤੱਕ ਦਾ ਏਜ ਗੈਪ, ਉਮਰ ਦਾ ਫਰਕ ਇੱਕ ਰਿਸ਼ਤੇ ਦੇ ਵਿੱਚ ਹਸਬੈਂਡ ਵਾਈਫ ਬੋਏਫ੍ਰੈਂਡ ਗਰਲਫ੍ਰੈਂਡ ਦਾ ਚੱਲ ਜਾਂਦਾ ਜਾਂ ਨਹੀਂ? 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337
7 ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ 905-673-3337 ਤੁਸੀਂ ਮਨਪ੍ਰੀਤ ਢੀਂਡ ਸਾਨੂੰ ਕਾਲ ਕਰੋ ਯਾਰ ਸਾਡੇ ਇੰਨੇ ਲਿਸਨਰਸ ਹੰਡਰਡ ਆਫ ਲਿਸਨਰਸ ਦੀ ਗਿਣਤੀ ਦੇ ਵਿੱਚ

0: ਸੋ ticketmaster.ca ਤੇ ਜਾਓ, ticketmaster.ca ਤੇ ਤੁਸੀਂ ਟਿਕਟਾਂ ਲੈ ਲਓ ਜ਼ਰੂਰ ਯਾਰ, ਜਲਦੀ ਤੋਂ ਜਲਦੀ 30 ਤਰੀਕ ਨੂੰ ਐਮੀ ਵਿਰਕ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ। ਪਹਿਲਾਂ ਐਮੀ ਦਾ ਸ਼ੋਅ ਦੇਖੋ, ਬਾਅਦ ਦੇ ਵਿੱਚ ਕਸੀਨੋ ਦੇ ਵਿੱਚ ਵਧੀਆ ਜੇ, ਮੈਂ ਨਹੀਂ ਕਹਿੰਦਾ ਕਿ ਲੋੜ ਤੋਂ ਵੱਧ, ਬਟ ਚਲੋ ਆਪਣਾ ਚਾਅ ਜਿਹਾ ਪੂਰਾ ਕਰਨ ਲਈ ਤੁਸੀਂ ਗੈਂਬਲਿੰਗ ਵੀ ਕਰੋ। ਸੋ ਟਿਕਟਾਂ ਲਈ ticketmaster.ca। ਸੋ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਲਾਈਵ ਔਨ ਏਅਰ ਹੋ ਰਹੀ ਹੈ, ਅਤੇ ਸਟੂਡੀਓ ਦਾ ਆਪਣਾ ਫੋਨ ਨੰਬਰ ਇੱਕੋ ਇੱਕ ਹੈ, 905-673-3337 905-673-3337। ਹੁਣ CNE ਵੀ ਯਾਰ ਖੁੱਲ੍ਹ ਚੁੱਕਿਆ, ਅਤੇ CNE ਦੇ ਵਿੱਚ ਤਾਂ ਮੈਂ ਕਹਿੰਦਾ ਰੌਣਕਾਂ ਲੱਗੀਆਂ ਹੋਈਆਂ। ਬੱਚਿਆਂ ਨੂੰ ਲੈ ਕੇ ਜਾਓ, ਸਾਰੇ ਪਰਿਵਾਰਾਂ ਸਮੇਤ ਜਾਓ, ਅਤੇ CNE ਦਾ ਤੁਸੀਂ ਇੱਕ ਹਿੱਸਾ ਬਣੋ ਜ਼ਰੂਰ। ਇਹ 147th ਐਡੀਸ਼ਨ ਹੈ CNE ਦਾ, 21 ਤਰੀਕ ਨੂੰ ਸ਼ੁਰੂ ਹੋਇਆ ਅਤੇ 7 ਤਰੀਕ ਤੱਕ ਚੱਲਣਾ, 18 ਦਿਨ ਦਾ ਕੈਨੇਡਾ ਦਾ ਵਨ ਆਫ ਦਾ ਬਿਗੈਸਟ ਇਵੈਂਟ ਹੈ। 147 ਸਾਲ ਹੋ ਗਏ, ਦੇਖ ਲਓ ਯਾਰ, ਹਿਸਾਬ ਲਾ ਲਓ। ਸੋ ਟਿਕਟਾਂ ਲਓ ਅਤੇ thex.com theex.com, ਅਤੇ ਆਉਣ ਵਾਲੇ 4 ਤਰੀਕ ਨੂੰ ਰੈਫ ਸਪੇਰਾ ਵੀ ਇੱਥੇ ਪਰਫੋਰਮ ਕਰ ਰਿਹਾ, ਅਤੇ ਤੁਹਾਡਾ ਆਪਣਾ ਨਵੀਂ ਸਿੱਧੂ ਹੋਸਟ ਕਰ ਰਿਹਾ। ਸੋ 4 ਤਰੀਕ ਸਪਤੰਬਰ ਤੁਸੀਂ ਜ਼ਰੂਰ ਟਿਕਟਾਂ ਲੈ ਲਓ theex.com। ਐਂਡ ਸਾਡੇ ਨਾਲ ਸਰਾਜ ਜੁੜੇ ਨੇ, ਸਰਾਜ ਕੀ ਹਾਲ ਹੈ? ਸਰਾਜ ਜੀ ਕੈਸੇ ਹੋ? ਬਹੁਤ ਵੈਲਿਊਬਲ ਇਨਫੋਰਮੇਸ਼ਨ ਹਮੇਸ਼ਾ ਦਿੰਦੇ ਨੇ ਸਰਾਂਸ਼, ਤੁਹਾਨੂੰ ਪੈਸੇ ਲੈ ਕੇ ਦਿੰਦੇ ਆ, ਪੈਸੇ ਕਿਹਨੂੰ ਨੀ ਵਧੀਆ ਲੱਗਦੇ। ਸੋ ਸਰਾਂਸ਼ ਬੜਾ ਪਹਿਲਾਂ ਥੋੜਾ ਦੱਸੋ ਕੀ ਕੰਮ ਕਰਦੇ ਹੋ ਤੁਸੀਂ?
1: ਹਾਂਜੀ, ਲਾਈਕ ਹਮੇ 8 ਸਾਲ ਹੋ ਚੁੱਕੇ ਹੈ ਪੂਰੇ, ਐਂਡ ਹਮ ਬਹੁਤ ਲੋਕੋ ਕੋ ਆਲਰੇਡੀ ਅਸਿਸਟ ਕਰ ਚੁੱਕੇ ਹੈ। ਗਵਰਨਮੈਂਟ ਸਪੋਰਟਡ ਐਜੂਕੇਸ਼ਨਲ ਪ੍ਰੋਗਰਾਮਸ ਹੋਤੇ ਹੈ, ਇਸਕਾ ਮੀਨਿੰਗ ਗਵਰਨਮੈਂਟ ਲਾਈਕ ਆਪਕੋ ਲਾਈਕ ਸਕਿੱਲ ਹਾਸਲ ਕਰਨੇ ਕੇ ਲਈ ਫੰਡਿੰਗ ਦੇਤੀ ਹੈ। ਫੰਡਿੰਗ ਰੇਂਜ ਕਰਤੀ ਹੈ 50,000 ਸੇ 1,70,000 ਡਾਲਰ ਤੱਕ, ਔਰ ਡਾਇਰੈਕਟ ਆਪਕੇ ਖਾਤੇ ਮੇਂ ਫੰਡਿੰਗ ਆਤੀ ਹੈ, ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਕਿਸੀ ਗਾਰੰਟੀ ਕੇ। ਕੋਈ ਡਾਕੂਮੈਂਟਸ ਕਾ ਥੱਪਾ ਵੀ ਨਹੀਂ ਲੱਗਤਾ ਇਸਕੇ ਅੰਦਰ ਜ਼ਿਆਦਾ, ਤੋ ਕਾਲ ਕਰੇ, ਆਫਿਸ ਆਏ, ਪ੍ਰੋਪਰ ਆਫਿਸ ਹੈ, ਐਂਡ ਦੈਨ ਲਾਈਕ 218 ਐਕਸਪਰਟ ਬੁਲਵਰਡ ਹਰਨਟਰੀ ਡੈਰੀ ਪੇ ਕਾਲ ਆਪ ਹਮੇ ਅਭੀ ਵੀ ਕਰ ਸਕਤੇ ਹੈ, 437-264-3175।
0: ਸੋ ਗਵਰਨਮੈਂਟ ਤੋਂ ਤੁਹਾਨੂੰ ਸਰਾਂਸ਼ ਲੋਨ ਲੈ ਕੇ ਦਿੰਦੇ ਆ ਤਾਂ ਕਿ ਤੁਸੀਂ ਪੜ੍ਹਾਈ ਕਰੋ, ਸਕਿੱਲ ਡਿਵੈਲਪ ਕਰੋ, ਅਤੇ ਵਧੀਆ ਤੁਹਾਡਾ ਇੱਕ ਜਿਹੜਾ ਐਜੂਕੇਸ਼ਨਲ ਬੈਕਗਰਾਊਂਡ ਉਹ ਬਣੇ। ਸੋ ਸਰਾਂਸ਼ ਕਿਹੜੇ ਕਿਹੜੇ ਪ੍ਰੋਗਰਾਮ ਨੇ ਜਿਹੜੇ ਅਵੇਲੇਬਲ ਨੇ?
1: ਹਾਂਜੀ, ਅਭੀ ਜੋ ਮੋਸਟ ਪਾਪੂਲਰ ਹੈ ਵੋ ਹੈ ਬਿਜ਼ਨਸ ਕਾ ਪ੍ਰੋਗਰਾਮ, 2 ਸਾਲ ਕਾ ਹੈ, ਤੋ ਇਸ ਲਈ ਇਸਮੇ ਫੰਡਿੰਗ ਡਬਲ ਆਤੀ ਹੈ, ਮਤਲਬ ਫੈਮਿਲੀ ਆਫ 4 ਕੋ ਤੋ ਅਪ ਟੂ 150,000 ਡਾਲਰ ਤੱਕ ਕਾ ਇਸਮੇ ਲੋਨ ਆ ਜਾਤਾ ਹੈ, ਔਰ ਅਗਰ ਫੈਮਿਲੀ ਆਫ 5 ਹੈ ਤੋ ਅਪ ਟੂ 170,000 ਡਾਲਰ ਕਾ ਲੋਨ ਆ ਜਾਤਾ ਹੈ। ਬਾਕੀ ਹਮਾਰੇ ਪਾਸ ਅਕਾਊਂਟਿੰਗ ਕਾ ਵੀ ਪ੍ਰੋਗਰਾਮ ਹੈ ਜੋ ਕਿ 1 ਈਅਰ ਕਾ ਹੈ, ਤੋ ਇਸ ਲਈ ਲਾਈਕ ਪਰਸੋਂ ਸੇ ਹਮਾਰਾ ਬੈਚ ਸਟਾਰਟ ਹੈ, ਤੋ ਅਗਰ ਆਪ ਹਮੇ ਅਭੀ ਕਾਲ ਕਰਤੇ ਹੈ, ਹਮਾਰੇ ਆਫਿਸ ਕੱਲ ਤੱਕ ਆਤੇ ਹੈ, ਤੋ ਆਪ ਉਸੀ ਮੇਂ ਇਨਰੋਲ ਕਰ ਸਕਤੇ ਹੈ, ਨਹੀਂ ਤੋ ਆਪਕੋ 1-2 ਮਹੀਨੇ ਵੇਟ ਕਰਨਾ ਪੜੇਗਾ, ਤੋ ਅਸੈਸਮੈਂਟ ਕਰਾਏ, ਕਾਲ ਕਰੇ, ਆਫਿਸ ਆਏ। ਆਸਾਨ ਸੇ ਕੋਰਸਿਸ ਕਰੇ, ਆਪ ਸਕਿੱਲ ਡਿਵੈਲਪ ਕਰਤੇ ਇੱਕ ਤਰਫ, ਦੂਸਰੀ ਤਰਫ ਆਪ ਫੰਡਿੰਗ ਹਾਸਿਲ ਕਰਤੇ ਜੋ ਕਿ ਗਰੰਟੀ ਫ੍ਰੀ ਹੈ, ਕੋਈ ਇਸਮੇ ਗਰੰਟੀ ਨਹੀਂ ਹੈ, ਔਰ ਲਾਈਕ ਕੋਈ ਡਾਕੂਮੈਂਟਸ ਨਕਲੀ ਵੀ ਨਹੀਂ ਲੱਗਤੇ, ਸਾਰਾ ਸਾਫ ਕੰਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਸਕਿੱਲ ਹਾਸਿਲ ਕਰੇ, ਫੰਡਿੰਗ ਹਾਸਿਲ ਕਰੇ।
0: ਐਂਡ ਆਪਕੀ ਕਿਤਨੀ ਫੀਸ ਹੈ?
1: ਕਾਮ ਹੋਣੇ ਕੇ ਬਾਅਦ ਸਿਰਫ 199 ਫੀਸ, ਕੋਈ ਹਿਡਨ ਫੀਸ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ। ਕਿਉਂ ਲੋਕ ਵੀ ਪੁੱਛਤੇ ਹੈ ਕਿਉਂ ਕਮਿਸ਼ਨ ਨਹੀਂ ਹੈ ਆਪਕੀ, ਕਿਉਂਕਿ ਜਬ ਇਮਾਨਦਾਰੀ ਸੇ ਕਾਮ ਕਰੋ ਤੋ ਲੋਕੋ ਕੋ ਜ਼ਿਆਦਾ ਸ਼ੱਕ ਹੋਤਾ ਹੈ, ਤੋ ਇਸ ਲਈ ਇਸਮੇ ਰੀਜ਼ਨ ਨਹੀਂ ਹੈ ਕਿ ਆਪਕੇ ਡਾਕੂਮੈਂਟਸ ਕੋਈ ਹਿਲ ਨਹੀਂ ਰਹੇ ਇਸਕੇ ਅੰਦਰ, ਨਾ ਮੇਰੀ ਕੋਈ ਬੈਂਕ ਮੇਂ ਸੈਟਿੰਗ ਹੈ, ਨਾ ਹਮੇ ਕੋਈ ਆ ਕੇ ਰਿਸ਼ਵਤ ਦੇਣੀ ਪੜਤੀ ਜੋ ਮਾਪਸੇ ਲੇ, ਸੀਧਾ

0: ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਮੈਂ ਹਾਂ ਤੁਹਾਡਾ ਸਤਿੰਦਰਪਾਲ ਸਿੱਧਵਾਂ। ਅੱਜ ਦੇ ਪ੍ਰੋਗਰਾਮ ਵਿੱਚ ਗੀਤ ਸੰਗੀਤ ਅਤੇ ਹੁਣੇ ਹੁਣੇ ਤੁਸੀਂ ਨਵੀਂ ਸਿੱਧੂ ਦੇ ਨਾਲ ਇੱਕ ਬਹੁਤ ਹੀ ਰੌਚਕ ਗੱਲਬਾਤ ਸੁਣ ਰਹੇ ਸੀਗੇ ਔਰ ਜਿਵੇਂ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਸ਼ੁਰੂ ਤੋਂ ਅਨਾਊਂਸਮੈਂਟ ਕਰਦੇ ਆ ਰਹੇ ਹਾਂ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਬਹੁਤ ਹੀ ਮਾਇਆਨਾਜ਼ ਸ਼ਖਸੀਅਤ ਪੰਜਾਬੀ ਗੀਤ ਸੰਗੀਤ ਅਤੇ ਪੰਜਾਬੀ ਸ਼ਾਇਰੀ ਅਤੇ ਪੰਜਾਬੀ ਸੰਗੀਤਕਾਰ ਔਰ ਬਹੁਤ ਸਾਰੇ ਵਿਸ਼ੇਸ਼ਣ ਨਿਰਮਲ ਸਿੱਧੂ ਜੀ ਦੀ ਆਵਾਜ਼ ਦੇ ਨਾਲ ਲੱਗ ਸਕਦੇ ਨੇ, ਜਿੱਥੇ ਉਹ ਉੱਚ ਕੋਟੀ ਦੇ ਗਾਇਕ ਨੇ, ਕਲਾਕਾਰ ਨੇ, ਅਦਾਕਾਰ ਨੇ, ਸੰਗੀਤਕਾਰ ਨੇ। ਨਿਰਮਲ ਸਿੱਧੂ ਬਹੁਪੱਖੀ ਹਸਤੀ ਨੇ ਔਰ ਯਾਰਾਂ ਦੇ ਯਾਰ ਨੇ, ਦਿਲਦਾਰ ਨੇ। ਤੋ ਅੱਜ ਕਾਫੀ ਲੰਬੇ ਸਮੇਂ ਤੋਂ ਬਾਅਦ ਸਾਨੂੰ ਸਟੂਡੀਓ ਦੇ ਵਿੱਚ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਤੁਹਾਡੇ ਪੂਰੇ ਪਿਆਰ ਸਤਿਕਾਰ ਦੇ ਨਾਲ ਨਿਰਮਲ ਸਿੱਧੂ ਜੀ ਨੂੰ ਪੰਜਾਬੀ ਲਹਿਰਾਂ ਦੇ ਸਟੂਡੀਓ ਵਿੱਚ ਵੈਲਕਮ ਜੀ, ਆਇਆਂ ਨੂੰ ਖੁਸ਼ ਆਮਦੀਦ।
1: ਥੈਂਕ ਯੂ ਸਤਿੰਦਰ ਭਾਜੀ, ਬਹੁਤ ਹੀ ਦਿਲ ਬਾਗੋ ਬਾਗ ਹੈ ਮੇਰਾ। ਰੀਜ਼ਨ ਬਹੁਤ ਸਾਰੇ ਹੈ, ਉਹ ਚੱਲਦੀ ਇੰਟਰਵਿਊ ਦੇ ਵਿੱਚ ਮੈਂ ਉਹਨਾਂ ਦਾ ਜ਼ਿਕਰ ਕਰੂੰਗਾ
0: ਜੀ ਜੀ।
1: ਅਤੇ ਕੈਨੇਡਾ ਮਤਲਬ ਸਵਰਗ, ਜੇ ਕਹਿ ਦਈਏ ਵੀ ਜਾਂ ਤਾਂ ਸਵਰਗ ਹੀ ਕਹਿ ਲਈਏ ਜਾਂ ਫਿਰ ਜਿਹੜਾ ਸਵਰਗਾਂ ਨੂੰ ਰਸਤਾ ਜਾਂਦਾ ਹੈ ਨਾ, ਉਹ ਕੈਨੇਡਾ ਵਿੱਚ ਦੀ ਹੋ ਕੇ ਹੀ ਜਾਂਦਾ ਹੈ
0: ਜੀ।
1: ਅਤੇ ਬੜੇ ਚਿਰ ਬਾਅਦ ਮੇਰਾ ਗੇੜਾ ਟੋਰਾਂਟੋ 'ਚ ਲੱਗਾ
0: ਹੈ
1: ਨਾ, ਅਤੇ ਬਹੁਤ ਹੀ ਚੰਗਾ ਲੱਗ ਰਿਹਾ। ਅਤੇ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ, ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ, ਜੋ ਮੇਰੇ ਬਾਰੇ ਤੁਸੀਂ ਜਾਣਦੇ ਹੈ ਜਾਂ ਤੁਹਾਡੇ ਬਾਰੇ ਮੈਂ ਜਾਣਦਾ, ਹੋ ਸਕਦਾ ਬਹੁਤ ਸਾਰੇ ਲੋਕ ਨਾ ਜਾਣਦੇ ਹੋਣ,
0: ਅਤੇ
1: ਅੱਜ ਆਪਾਂ ਉਹਨਾਂ ਗੱਲਾਂ 'ਤੇ ਚਾਨਣਾ ਪਾਵਾਂਗੇ।
0: ਬਿਲਕੁਲ ਨਿਰਮਲ ਜੀ, ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਦੁਨੀਆ ਭਰ ਵਿੱਚ ਤੁਹਾਡਾ ਸੰਗੀਤ ਮਸ਼ਹੂਰ ਹੈ, ਤੁਹਾਡੀ ਸੰਗੀਤਕਾਰੀ ਮਸ਼ਹੂਰ ਆ, ਤੁਹਾਡੀ ਗਾਇਕੀ ਮਸ਼ਹੂਰ ਆ ਹਿੱਕ ਦੇ ਜ਼ੋਰ ਨਾਲ, ਔਰ ਜਿਉਂ ਤੁਹਾਡਾ ਗੀਤ ਦਿਲ ਦਾ ਖੇਡਣਾ ਕਦੇ ਕਦੇ ਖੇਡ ਲਿਆ ਕਰੀ
1: ਹੈ,
0: ਉਹ ਮੇਰਾ ਖਿਆਲ ਆ ਉਸ ਦਿਲ ਦੇ ਖੇਡਣ ਨਾਲ ਪਤਾ ਨਹੀਂ ਕਿੰਨੇ ਕੁ ਨੌਜਵਾਨ ਅਤੇ ਮੁੰਡੇ ਕੁੜੀਆਂ ਨੇ ਖੇਡਾਂ ਖੇਡੀਆਂ ਪਿਆਰ ਦੀਆਂ। ਤੋ ਬਹੁਤ ਹੀ ਇੱਕ ਟ੍ਰਾਂਜੀਸ਼ਨ ਤੁਹਾਡੀ ਜ਼ਿੰਦਗੀ 'ਚ ਆਈ ਹੈ, ਔਰ ਉਸ ਤੋਂ ਪਹਿਲਾਂ ਤੁਸੀਂ ਧਾਰਮਿਕ ਖੇਤਰ ਵਿੱਚ ਵੀ ਬੜੀਆਂ ਵੱਡੀਆਂ ਮੱਲਾਂ ਮਾਰੀਆਂ। ਥੋੜ੍ਹਾ ਜਿਹਾ ਆਪਣੇ ਬਾਰੇ ਸਾਡੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨਾਲ ਹਲਕੀ ਜਿਹੀ ਸਾਂਝ ਪਾ ਦਿਓ।
1: ਹਾਂਜੀ ਬਿਲਕੁਲ ਜੀ, ਮੈਂ ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਕੋਈ 5-7 ਸਾਲ ਦਾ ਹੀ ਹੋਊਗਾ, ਚੰਗੀ ਤਰ੍ਹਾਂ ਵੀ ਨਹੀਂ ਯਾਦ ਪੂਰਾ
0: ਜੀ ਜੀ।
1: ਅਤੇ ਪਰ ਇਹ ਮੈਨੂੰ ਪਤਾ ਵੀ ਉਦੋਂ ਬਾਹਲੀ ਜ਼ਿਆਦਾ ਅਕਲ ਨਹੀਂ ਸੀਗੀ, ਅਤੇ ਉਦੋਂ ਕਿਉਂਕਿ ਪਿੰਡਾਂ ਦੇ ਵਿੱਚ ਹੋਰ ਕੋਈ ਸਾਧਨ ਤਾਂ ਹੁੰਦਾ ਨਹੀਂ ਸੀਗਾ। ਸਪੀਕਰ ਉਦੋਂ ਲੱਗਦਾ ਸੀਗਾ ਜਦੋਂ ਪਿੰਡ 'ਚ ਕਿਸੇ ਦਾ ਵਿਆਹ ਹੋਵੇ,
0: ਮੰਗਣਾ ਹੋਵੇ
1: ਉਦੋਂ ਸਪੀਕਰ ਮੰਜੀਆਂ ਜੋੜ ਕੇ ਲੱਗਦੇ ਸੀਗੇ, ਅਤੇ ਲਾਊਡ ਸਪੀਕਰ ਸੁਣਨਾ ਅਤੇ ਲਾਊਡ ਸਪੀਕਰ ਦੇ ਵਿੱਚ ਹੈਲੋ ਕਰਨਾ ਤਾਂ ਹਰ ਬੰਦੇ ਦੀ ਤਮੰਨਾ ਹੁੰਦੀ ਸੀ, ਲੇਕਿਨ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਸੀਗਾ। ਸੋ ਮੇਰੀ ਵੀ ਜਿਹੜੀ ਲਲਕ ਤਾਂ ਇਹੀ ਸੀਗੀ ਕਿ ਮੈਂ ਵੀ ਕਿਸੇ ਦਿਨ ਸਪੀਕਰ ਦੇ ਵਿੱਚ ਬੋਲਾਂ ਅਤੇ ਸਾਰੇ ਪਿੰਡ 'ਚ ਮੈਨੂੰ ਲੋਕ ਸੁਣਨ,
0: ਹੈ ਨਾ।
1: ਅਤੇ ਬੋਲਿਆ ਤਾਂ ਜਾਣਾ ਬਈ, ਰੂਲ ਇਹ ਸੀਗਾ ਵੀ ਪਹਿਲਾਂ ਗੁਰਦੁਆਰਾ ਸਾਹਿਬ ਤੁਸੀਂ ਜਾਂਦੇ ਹੋਵੋ, ਫਿਰ ਤੁਹਾਨੂੰ ਪਾਠ ਕਰਨਾ ਆਉਂਦਾ ਹੋਵੇ, ਹੈ ਨਾ, ਫਿਰ ਭਾਈ ਸਾਹਿਬ ਤੁਹਾਨੂੰ ਸਪੀਕਰ 'ਚ ਬੋਲਣ ਦਿੰਦੇ, ਇਹਦੀ ਤਾਂ ਥੋੜ੍ਹੀ ਜ਼ਰੂਰਤ ਨਹੀਂ ਹੋ ਸਕਦੀ, ਚਾਹੇ ਜਿੱਡੇ ਮਰਜ਼ੀ ਤੁਸੀਂ ਸਰਪੰਚ ਦੇ ਮੁੰਡੇ ਹੋਵੋ, ਤੁਹਾਨੂੰ ਇਹ ਥੋੜ੍ਹੀ ਕਹਿ ਦੇਣਗੇ ਲਾਊਡ ਸਪੀਕਰ 'ਚ ਬੋਲ ਲਾ ਤੂੰ,
0: ਹੈ
1: ਨਾ। ਸੋ ਉਹ ਸਪੀਕਰ 'ਚ ਬੋਲਣ ਦੀ ਖਾਤਰ ਫਿਰ ਪਹਿਲਾਂ ਗੁਰਬਾਣੀ ਸਿੱਖੀ।
0: ਅੱਛਾ।
1: ਔਰ ਗੁਰਬਾਣੀ ਵੀ ਉਹ ਸਿੱਖੀ ਜਿਹੜੀਆਂ ਉਸ ਵਕਤ ਹੱਥ ਲਿਖਤ ਬੀੜਾਂ ਸੀਗੀਆਂ, ਕਲਮ ਨਾਲ ਲਿਖੀਆਂ ਹੋਈਆਂ, ਉਹਨਾਂ ਦੀ ਸੰਥਿਆ ਲਈ।
0: ਅੱਛਾ।
1: ਅਤੇ ਸੰਥਿਆ ਲੈਂਦਿਆਂ ਲੈਂਦਿਆਂ ਆਵਾਜ਼ ਚਲੋ ਪਰਮਾਤਮਾ ਨੇ ਪਹਿਲੇ ਦਿਨ ਤੋਂ ਹੀ ਦਿੱਤੀ ਸੀਗੀ, ਜਦੋਂ ਪਾਠ ਕਰਨਾ ਤੇ ਫਿਰ ਜਿਹਨੇ ਵੀ ਪਾਠ ਸੁਣਨਾ ਉਹਨੇ ਕਹਿਣਾ ਵੀ ਜਦੋਂ ਸਾਡੇ ਅਖੰਡ ਪਾਠ ਸਾਹਿਬ ਹੋਇਆ, ਹੈ ਨਾ,
0: ਨਿਰਮਲ ਸਿੱਧੂ
1: ਇਹਨੂੰ ਲੈ ਕੇ ਜਾਵਾਂਗੇ,
0: ਨਿਰਮਲ ਦੀ ਵਾਰੀ ਲਾਇਓ,
1: ਵਾਰੀ ਲਾਵਾਂਗੇ
0: ਸਿੱਧੂ ਤਾਂ ਮਤਲਬ ਬਾਅਦ 'ਚ।
1: ਹਾਂ, ਨਿਰਮਲ ਹੀ ਸੀ, ਬੰਬਾ ਕਹਿੰਦੇ ਸੀ ਨਿਰਮਲ।
0: ਅੱਛਾ, ਬੰਬਾ। ਅੱਛਾ, ਟਹਿਣੇ ਪਿੰਡ ਵਿੱਚ ਤੁਸੀਂ, ਤੁਹਾਨੂੰ ਇਹ ਪ੍ਰੇਰਨਾ ਜਾਂ ਸਪੀਕਰ 'ਤੇ ਕਿਹੜੇ ਉਹ ਕਲਾਕਾਰ ਸੀ ਜਿਹਨਾਂ ਨੂੰ ਬਨੇਰਿਆਂ 'ਤੇ ਸੁਣ ਕੇ ਅਤੇ ਤੁਸੀਂ ਜਿਹੜਾ ਇਸ ਖੇਤਰ ਵਿੱਚ ਆਉਣ ਬਾਰੇ ਤੁਹਾਨੂੰ ਪ੍ਰੇਰਨਾ ਮਿਲੀ?
1: ਭਾਜੀ ਬੜਾ ਮੇਰੀ ਮਤਲਬ ਲਾਈਫ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨਾ ਉਹ ਮੈਚ ਨਹੀਂ ਕਰ ਰਹੀਆਂ, ਜਿਵੇਂ ਆਪਾਂ ਤੁਸੀਂ ਕਹਿ ਦਿੱਤਾ ਵੀ ਕਿਹੜੇ ਕਲਾਕਾਰ ਨੂੰ ਸੁਣ ਕੇ ਤੁਸੀਂ ਆਏ ਆ, ਮੇਰੀ ਜ਼ਿੰਦਗੀ 'ਚ ਇਹ ਚੀਜ਼ ਹੈ ਹੀ ਨਹੀਂ ਸੀਗੀ।
0: ਅੱਛਾ।
1: ਮੈਂ ਪੰਜਾਬੀ ਗਾਣਾ ਮੈਂ ਤਕਰੀਬਨ 20 ਸਾਲ ਬਾਅਦ
0: ਅੱਛਾ
1: ਗਾਉਣਾ ਸ਼ੁਰੂ ਕੀਤਾ ਗੁਰਬਾਣੀ ਤੋਂ। ਗੁਰਬਾਣੀ ਤਾਂ ਫਿਰ ਮੈਂ ਗੁਰਬਾਣੀ ਹੀ ਗਾਈ ਆ, ਕੁਛ ਹੋਰ ਨਹੀਂ ਗਾਇਆ।
0: ਅੱਛਾ।
1: ਹਾਂ, ਫਿਰ ਜਦੋਂ ਤੁਹਾਡੇ ਨਾਲ ਅਸੀਂ ਆ ਗਏ, ਫਿਰ ਜਦੋਂ ਢਾਡੀ ਰਾਗ ਸ਼ੁਰੂ ਹੋ ਗਏ, ਜੋਗਿੰਦਰ ਸਿੰਘ ਸ਼ੇਰਪੁਰੀ ਦੇ ਨਾਲ ਮੈਂ ਗਾਉਂਦਾ ਸੀਗਾ, ਤੇ ਤੁਹਾਡਾ ਜਿਹੜਾ ਬਾਪੂ ਜੀ ਨਾਲ ਜਿਹੜਾ ਤੁਹਾਡਾ ਜੱਥਾ ਸੀਗਾ, ਤੇ ਆਪਣੇ ਆਪਣੇ ਪ੍ਰੋਗਰਾਮ ਬਹੁਤ ਸਾਰੇ ਨਗਰ ਕੀਰਤਨ ਜਦੋਂ ਹੁੰਦੇ ਸੀਗੇ ਤੇ 2-2, 3-3 ਢਾਡੀ ਹੁੰਦੇ ਸੀਗੇ, ਪਹਿਲਾਂ ਤੁਹਾਡਾ ਟਾਈਮ ਹੁੰਦਾ ਸੀ, ਫਿਰ ਸਾਡਾ ਟਾਈਮ ਹੁੰਦਾ ਸੀ, ਫਿਰ ਪਹਿਲਾਂ ਸਾਡਾ ਹੁੰਦਾ ਸੀ, ਤੁਹਾਡਾ ਹੁੰਦਾ ਸੀ। ਸੋ ਢਾਡੀ ਰਾਗ ਗਾਇਆ, ਫਿਰ ਕਵੀਸ਼ਰੀ ਵੀ ਗਾਈ ਸੰਤਾ ਸਿੰਘ ਸੇਵ ਹੋਣਿਆਂ ਨਾਲ,
0: ਹੈ
1: ਨਾ। ਫਿਰ ਉਸ ਤੋਂ ਬਾਅਦ ਮੈਨੂੰ ਕੋਈ ਇੱਕ ਐਸੇ ਇਨਸਾਨ ਮਿਲ ਗਏ, ਜਿਹੜੇ ਬੰਦੇ ਕਹਿੰਦੇ ਯਾਰ ਤੇਰੇ ਟੇਲੈਂਟ ਬਹੁਤ ਹੈ, ਪਰ ਤੂੰ ਪੜ੍ਹਾਈ ਵਿੱਚ ਛੱਡਤੀ, ਕਿਉਂਕਿ ਮੈਂ ਜਦੋਂ ਗੁਰਦੁਆਰੇ ਪੜ੍ਹਨ ਲੱਗ ਪਿਆ, ਅਖੰਡ ਪਾਠ ਸਾਹਿਬ ਕਰਨ ਲੱਗ ਪਿਆ, ਫਿਰ ਮੈਂ ਪੜ੍ਹਾਈ ਵਿੱਚ ਹੀ ਛੱਡਤੀ। ਉਹ ਕਹਿੰਦੇ ਪੜ੍ਹਾਈ ਬਹੁਤ ਜ਼ਰੂਰੀ ਹੈ, ਪੜ੍ਹਾਈ ਕਰ ਪਹਿਲਾਂ ਤੂੰ। ਤਾਂ ਫਿਰ ਫਾਜ਼ਿਲਕਾ 'ਚ ਜਾ ਕੇ ਮੈਂ ਨਾ ਸੰਗੀਤ ਸਿੱਖਿਆ 6 ਸਾਲ
0: ਲਗਾਤਾਰ। ਫਾਜ਼ਿਲਕਾ ਵਿੱਚ ਉੱਥੇ ਤੁਸੀਂ ਕਾਲਜ ਦੇ ਵਿੱਚ ਅਤੇ ਨਾਲ ਉੱਥੇ ਉਸਤਾਦਾਂ ਤੋਂ ਸੰਗੀਤ,
1: ਉਸਤਾਦਾਂ ਤੋਂ 6 ਸਾਲ ਲਗਾਤਾਰ ਸੰਗੀਤ ਸਿੱਖਿਆ। ਅਤੇ ਉੱਥੇ ਵੀ ਸ਼ਰਤ ਇਹ ਸੀ ਵੀ ਸਿਰਫ ਸੰਗੀਤ ਹੀ ਗਾਉਣਾ, ਨਾ ਗੀਤ ਗਾਉਣਾ, ਨਾ ਕੋਈ ਭਜਨ ਗਾਉਣਾ, ਕੁਛ ਵੀ ਨਹੀਂ ਗਾਉਣਾ, ਸਿਰਫ ਕਲਾਸੀਕਲ, ਜਿਹਨੂੰ ਅਸੀਂ ਧੁਰਬਤ ਮਾਰ ਗਾਇਕੀ ਕਹਿ ਦਿੰਦੇ, ਠੁਮਰੀ ਕਹਿੰਦੇ ਹਾਂ, ਦਾਦਰਾ ਕਹਿੰਦੇ ਹਾਂ, ਵੱਡੇ ਰਾਗ।
0: ਕੋਈ ਵੰਨਗੀ ਕੋਈ ਉਸ ਵੇਲੇ ਦੀ ਜਾਂ ਹੁਣ ਉਹ ਜਿਹੜਾ ਸਿੱਖਿਆ ਹੋਇਆ ਉਹਦਾ ਕੋਈ ਸਰਗਮ ਦਾ ਕੋਈ ਨਜ਼ਾਰਾ ਜਿਹਾ, ਕੋਈ ਛੋਟਾ ਜਿਹਾ ਜਿਵੇਂ ਨਿੱਕੇ ਨਿੱਕੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਕੋਈ ਐਸੀ ਗਰਾਰੀ ਜਿਹੜੀ, ਵੈਸੇ ਤਾਂ ਬਹੁਤ ਗਰਾਰੀਆਂ ਨੇ ਤੁਹਾਡੇ ਕੋਲ, ਪਰ ਫਿਰ ਵੀ ਬਿਨਾਂ ਮਿਊਜ਼ਿਕ ਤੋਂ ਮੇਰਾ ਖਿਆਲ ਔਖਾ ਹੈ, ਪਰ ਥੋੜ੍ਹਾ
1: ਜਿਹਾ ਇੱਕ ਸੁਰ ਚਾਹੀਦਾ ਹੁੰਦਾ। ਰਾਗ ਜਿਹੜੇ ਰਾਗ ਹੈ ਨਾ, ਜਦੋਂ ਰਾਗ ਗਾਉਣੇ ਪੈਂਦੇ ਤਾਂ ਫਿਰ ਰਾਗ ਦੀ ਲਿਮਿਟ ਕੋਈ ਨਹੀਂ ਹੁੰਦੀ, 2 ਘੰਟੇ 3 ਘੰਟੇ ਤੱਕ ਰਾਗ ਗਾਉਣੇ ਬੜਾ ਖਿਆਲ ਜਿਹੜਾ ਹੁੰਦਾ ਉਹ ਤਾਂ ਇੰਨੀਆਂ 48 ਮਾਤਰਾਂ 24 ਮਾਤਰਾਂ 36 ਮਾਤਰਾਂ ਦੇ ਵਿੱਚ ਹੁੰਦਾ, ਹੈ ਨਾ। ਹਾਂ, ਅਤੇ ਬੰਦਾ 48 ਮਾਤਰਾਂ ਦਾ ਮਤਲਬ ਇਹ ਹੁੰਦਾ ਵੀ ਜੇ ਤੁਸੀਂ ਚਾਹ ਧਰ ਦਿਓ ਤਾਂ ਮੈਨੂੰ ਲੱਗਦਾ ਵੀ ਚਾਹ ਉੱਬਲ ਜਾਣੀ, ਉਹਨੇ ਚ ਇੱਕ ਸਰਕਲ ਜਾਣਾ।
0: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਨਿਰਮਲ ਸਿੱਧੂ ਸਾਡੇ ਨਾਲ ਨੇ, ਅਤੇ ਨਿਰਮਲ ਹੋਣਾ ਦਾ ਹੁਣੇ ਹੁਣੇ ਇੱਕ ਗੀਤ ਆਇਆ, ਦਿਲ ਦਾ ਰਾਜਾ ਅਤੇ ਦਿਲ ਦੀ ਰਾਣੀ, ਇਸ ਗੀਤ ਬਾਰੇ ਵੀ ਗੱਲਬਾਤ ਕਰਾਂਗੇ। ਬੀਤੇ ਦਿਨੀ ਵੀ ਪੰਜਾਬੀ ਲਹਿਰਾਂ 'ਚ ਅਸੀਂ ਇਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਤਾਂ ਫਿਰ ਨਿਰਮਲ ਜੀ, ਬਹੁਤ ਲੰਬਾ ਸਫ਼ਰ ਤੁਸੀਂ ਭਾਵੇਂ ਧਾਰਮਿਕ ਖੇਤਰ ਵਿੱਚ ਰਹੇ, ਪਰ ਇੱਕਦਮ ਫਿਰ ਸੰਗੀਤ ਸਿੱਖ ਕੇ ਅਤੇ ਜਿਹੜੀ ਸੰਗੀਤ ਤੋਂ ਬਾਅਦ ਜਿਹੜੀਆਂ ਗਾਇਕੀ ਦੀਆਂ ਬੁਲੰਦੀਆਂ ਨੂੰ, ਇਹ ਜਿਹੜਾ ਉਹ ਕਿਸ ਵੇਲੇ ਤੁਹਾਨੂੰ ਲੱਗਿਆ ਕਿ ਯਾਰ ਹੁਣ ਮੈਂ ਬੜਾ ਕਹਿੰਦੇ ਆ ਕਿ ਆਲਮ ਫਾਜ਼ਲ ਬਣ ਗਿਆ? ਬਹੁਤ ਸਾਰਾ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਲੁਧਿਆਣੇ ਦੀ ਜਿਹੜੀ ਗਾਇਕ, ਜਿੰਨੇ ਵੀ ਵੱਡੇ ਵੱਡੇ ਗਾਇਕ ਸੀ,
1: ਯਮਲਾ ਜੀ ਤੋਂ ਲੈ ਕੇ
0: ਉਹਨਾਂ ਨਾਲ ਤੁਸੀਂ ਹਾਰਮੋਨੀਅਮ ਤੇ ਸਾਥ ਵੀ ਕਰਦੇ ਰਹੇ।
1: ਬਿਲਕੁਲ ਬਿਲਕੁਲ ਜੀ, ਅਸਲ ਦੇ ਵਿੱਚ ਮੈਂ ਨਾ ਜਦੋਂ ਫਿਰ ਮੈਂ ਟੀਚਰ ਬਣ ਗਿਆ ਨਾ ਮਿਊਜ਼ਿਕ ਦਾ, ਅਤੇ ਮੈਂ ਤਲਵੰਡੀ ਭਾਈ ਦੇ ਵਿੱਚ ਮੈਂ ਇੱਕ ਮਤਲਬ ਸਕੂਲ ਸੀ ਰਜਨੀਸ਼ ਪਬਲਿਕ ਸਕੂਲ, ਮੈਂ ਉੱਥੇ ਮਿਊਜ਼ਿਕ ਸਿਖਾਉਂਦਾ ਸੀਗਾ।
0: ਜੀ ਜੀ,
1: ਉੱਥੇ ਇੱਕ ਮੇਰੇ ਕੋਲ ਮੇਰਾ ਸਟੂਡੈਂਟ ਸੀਗਾ ਜਿਹੜਾ ਉਸ ਵਕਤ 50 ਸਾਲ ਦਾ ਸੀਗਾ, ਅਤੇ ਉਹਦਾ ਇਹ ਸੀਗਾ ਵੀ ਉਹ ਪਹਿਲਾਂ ਗਾਉਂਦਾ ਹੁੰਦਾ ਸੀ, ਲੇਕਿਨ ਉਹ ਗਾਣਾ ਛੱਡ ਗਿਆ। ਉਸ ਤੋਂ ਬਾਅਦ ਤੂੜੀ ਦਾ ਵਪਾਰ ਕਰਦਾ ਸੀ, ਬੇਰੀਆਂ ਤੋਂ ਮਤਲਬ ਬੇਰ ਸੇਲ ਕਰਦੇ ਹੁੰਦੇ ਸੀ, ਇੱਦਾਂ ਦਾ ਵਪਾਰ ਕਰਦਾ ਸੀ, ਪਰ ਉਹਦੇ ਅੰਦਰ ਮਿਊਜ਼ਿਕ ਨਹੀਂ ਮਿਲਿਆ ਸੀਗਾ। ਉਹ ਕਹਿੰਦਾ ਸੀ ਜੀ ਮੈਂ ਰਾਗ ਸਿੱਖਣੇ, ਮੈਨੂੰ ਰਾਗ ਸਿਖਾਓ। ਸੋ ਮੈਂ ਤਾਂ ਰਾਗ ਹੀ ਸਿਖਾਉਂਦਾ ਸੀਗਾ, ਪਰ ਉਹ ਫਿਰ ਮੈਨੂੰ ਦੋਸਤੀ ਬਣ ਗਈ। ਉਹ ਕਹਿੰਦਾ ਜੀ ਤੁਹਾਡੇ 'ਚ ਟੈਲੈਂਟ ਬਹੁਤ ਹੈ, ਤੁਸੀਂ ਇੰਨੇ ਰਾਗ ਜਾਣਦੇ ਹੋ, ਵੀ ਪੰਜਾਬੀ ਸਿੰਗਰ ਤਾਂ ਕੋਈ ਜਾਣਦੇ ਹੀ ਨਹੀਂ ਹੁੰਦੇ, ਅਤੇ ਉਹ ਤਾਂ ਬੰਦੇ ਮੈਨੂੰ ਉਦੋਂ ਤਾਂ 900 ਰੁਪਇਆ ਮਹੀਨੇ ਦਾ ਮਿਲਦਾ ਹੁੰਦਾ ਸੀ ਸਕੂਲ ਦੇ ਵਿੱਚੋਂ।
0: ਅੱਛਾ,
1: ਉਹ ਕਹਿੰਦਾ ਜੀ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਲੁਧਿਆਣੇ ਦੀ ਮਾਰਕੀਟ 'ਚ ਲੈ ਕੇ ਜਾਵਾਂ। ਇਹ ਗੱਲ ਹੈਗੀ 79 ਦੀ।
0: ਬੜਾ ਉਦੋਂ ਟਹਿਣੇ ਤੋਂ ਲੁਧਿਆਣਾ ਬੜਾ ਦੂਰ ਲੱਗਦਾ ਹੋਣਾ,
1: ਬਹੁਤ ਵੱਡੀ ਗੱਲ ਹੈ।
0: ਕਿਹੜੇ ਵੇਲੇ ਜਾਵਾਂਗੇ, ਕੀ ਹੋਊਗਾ, ਪਤਾ ਨਹੀਂ। ਲੁਧਿਆਣਾ ਜਿਵੇਂ ਅੱਜ ਕਈ ਵਾਰੀ ਪਿੰਡਾਂ 'ਚੋਂ ਬੰਦਾ ਉੱਠ ਕੇ ਟੋਰਾਂਟੋ ਆ ਜਾਏ, ਇਹੋ ਜਿਹਾ ਹਾਲ ਸੀਗਾ।
1: ਬਿਲਕੁਲ, ਤਾਂ ਉਹ ਫਿਰ ਮੈਨੂੰ ਉੱਥੇ ਲੁਧਿਆਣੇ ਯਮਲਾ ਜੀ ਦੇ ਡੇਰੇ 'ਚ ਲੈ ਕੇ ਗਏ, ਅਤੇ ਉਹਨਾਂ ਨੇ ਜਾ ਕੇ ਮੇਰੇ ਬਾਰੇ ਇੰਟਰੋਡਕਸ਼ਨ ਦਿੱਤੀ ਕਿ ਇਹ ਮੇਰੇ ਮਾਸਟਰ ਜੀ ਆ ਅਤੇ ਰਾਗਾਂ ਦੇ ਮਾਹਰ ਨੇ, ਮਿਊਜ਼ਿਕ ਸਿਖਾਉਂਦੇ ਆ। ਤਾਂ ਉਹਨਾਂ ਨੇ ਜਦੋਂ ਮੈਨੂੰ ਸੁਣਿਆ ਤਾਂ ਮੈਂ ਉੱਥੇ ਉਹਨਾਂ ਨੂੰ ਇੱਕ ਰਾਗ ਸਿਖਾਇਆ, ਅਤੇ ਉਹਨਾਂ ਦਾ ਡੇਰਾ ਸੀਗਾ ਯਮਲਾ ਜੀ ਦਾ,
0: ਮੈਂ ਵੀ
1: ਜਵਾਹਰ ਨਗਰ ਕੈਂਪ ਦੇ ਵਿੱਚ। ਤਾਂ ਉੱਥੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮਿਊਜ਼ਿਕ ਲੈਣ ਵਾਲੇ ਪਾਸੇ ਆ, ਸਿੰਗਰ ਬਣ, ਤੂੰ ਤੇਰੀ ਆਵਾਜ਼ ਬਹੁਤ ਅੱਛੀ ਆ ਅਤੇ ਤੇਰੇ 'ਚ ਟੈਲੈਂਟ ਬਹੁਤ ਆ, ਤੂੰ ਬਣ ਸਕਦਾ। ਫਿਰ ਮੈਂ ਡੇਰੇ ਵਿੱਚ ਰਿਹਾ 6 ਮਹੀਨੇ। ਉੱਥੋਂ ਹੀ ਫਿਰ ਮਤਲਬ ਉਹ ਮੰਡੀ ਸੀ ਇੱਕ ਮਿਊਜ਼ੀਸ਼ੀਅਨ ਦੀ, ਤਾਂ ਉੱਥੋਂ ਹੀ ਸਦੀਕ ਸਾਹਿਬ, ਮਾਨਕ, ਰਮਲਾ, ਚਮਕੀਲਾ, ਛਿੰਦਾ, ਦਿਦਾਰ ਸੰਧੂ, ਜਗਮੋਹਨ ਕੌਰ, ਕੇਦੀਪ, ਇਹ ਸਾਰੇ ਉੱਥੋਂ ਆਉਂਦੇ ਸੀਗੇ, ਮਜੀਸ਼ੀਅਨ ਲੈ ਕੇ ਜਾਂਦੇ ਸੀਗੇ। ਸੋ ਮੈਂ ਇਹਨਾਂ ਸਾਰਿਆਂ ਲੋਕਾਂ ਦੇ ਨਾਲ ਫਿਰ ਐਜ ਮਜੀਸ਼ੀਅਨ ਕੰਮ ਕੀਤਾ, ਅਤੇ ਉਦੋਂ ਬਾਅਦ ਫਿਰ ਅਸਲ 'ਚ ਮੈਂ ਰੇਡੀਓ ਪਾਸ ਕੀਤਾ, ਰੇਡੀਓ ਤੋਂ ਟੀ ਵੀ ਪਾਸ ਕੀਤਾ।
0: ਕੋਈ ਐਸੀ ਗੱਲ ਜਿਹੜੀ ਉਹਨਾਂ ਕਲਾਕਾਰਾਂ ਦੇ ਨਾਲ ਸਾਰਿਆਂ 'ਚ ਸਾਂਝੀ ਹੋਵੇ, ਜਾਂ ਉਹਨਾਂ ਦੇ ਸੁਭਾਅ 'ਚ, ਜਾਂ ਉਹਨਾਂ ਦੀ ਸੰਗੀਤ 'ਚ, ਜਾਂ ਤੁਹਾਨੂੰ ਯਾਦ ਹੋਵੇ ਕਿ ਕਿਸੇ ਵੱਡੇ ਕਲਾਕਾਰ ਨਾਲ ਤੁਸੀਂ ਗਏ ਅਤੇ ਉਸ ਵੇਲੇ ਦਾ ਕੋਈ ਵਾਕਿਆ, ਕੋਈ ਐਸੀ ਚੁੰਬਕੀ ਜਿਹੜੀ ਤੁਹਾਨੂੰ ਲੱਗਿਆ ਹੋਵੇ, ਯਾਰ ਕਿਤੇ ਨਿਰਮਲ ਸਿੱਧੂ ਵੀ ਇਸੇ ਤਰ੍ਹਾਂ ਵੱਡਿਆਂ ਅਖਾੜਿਆਂ 'ਚ ਗਾਊਗਾ?
1: ਹਾਂਜੀ ਬਿਲਕੁਲ, ਉਹ ਇਸ ਤਰ੍ਹਾਂ ਸੀਗਾ ਵੀ ਮੁਹੰਮਦ ਸਦੀਕ ਸਾਹਿਬ ਨਾਲ ਮੈਂ ਜਦੋਂ ਜਾਂਦਾ ਹੁੰਦਾ ਸੀ ਨਾ, ਤੇ ਤਕਰੀਬਨ ਮੈਨੂੰ ਲੱਗਦਾ ਮੈਂ
0: ਨਾਲ ਰਣਜੀਤ ਕੌਰ ਜੀ ਦਾ ਵੀ ਨਾਲ ਆਉਣਾ।
1: ਹਾਂ ਬਿਲਕੁਲ ਜੀ, ਰਣਜੀਤ ਕੌਰ ਵੀ ਜੀ, ਬਿਲਕੁਲ,
0: ਮੁਹੰਮਦ ਸਦੀਕ ਸਾਹਿਬ ਰਣਜੀਤ ਕੌਰ ਤੋਂ ਪਹਿਲਾਂ ਅਧੂਰੇ
1: ਸੀ, ਬਿਲਕੁਲ ਜੀ, ਮੁਹੰਮਦ ਸਦੀਕ, ਰਣਜੀਤ ਕੌਰ, ਅਧੂਰੇ ਨਹੀਂ ਬਲਕਿ ਐਂ ਕਹਿ ਸਕਦੇ ਆ ਕਿ ਰਣਜੀਤ ਕੌਰ ਦੇ ਨਾਲ ਹੀ ਮੁਹੰਮਦ ਸਦੀਕ,
0: ਜੋੜੀਆਂ ਜਾਂ ਥੋੜੀ, ਕਿਉਂਕਿ